0: ਕਿਆ ਬਾਤ ਹੈ, ਢਾਡੀ ਵਾਰ ਤੁਹਾਨੂੰ ਬਹੁਤ ਪਸੰਦ ਆਈ, ਬਹੁਤ ਸਾਰੀਆਂ ਫੋਨ ਕਾਲਸ ਆ ਰਹੀਆਂ ਨੇ, ਥੈਂਕ ਯੂ ਵੈਰੀ ਮੱਚ। 905-673-3337 ਕੇਡੀ ਹੋਮਿਓਪੈਥੀ ਦੇ ਡਾਕਟਰ ਕੁਲਦੀਪ, 40 ਵਰ੍ਹਿਆਂ ਦਾ ਐਕਸਪੀਰੀਅੰਸ ਆ, ਦੇਖ ਕੇ ਦੱਸ ਦਿੰਦੇ ਆ ਬਿਮਾਰੀ ਕੀ ਆ, ਅਤੇ ਬਹੁਤ ਪ੍ਰਵੀਨ ਔਰ ਕਾਮਯਾਬ ਹੋਮਿਓਪੈਥ ਨੇ ਡਾਕਟਰ ਕੁਲਦੀਪ, ਪੁਰਾਣੀਆਂ ਪੁਰਾਣੀਆਂ ਬਿਮਾਰੀਆਂ ਨੂੰ ਜੜੋਂ ਪੁੱਟ ਦਿੰਦੇ ਨੇ। 647-818-0055 647-818-0055 ਇੱਕ ਬੜੀ ਅਨੋਨੀਮਸ ਜੀ ਕਾਲ ਹੈ, ਦੇਖ ਲੈਂਦੇ ਲੈ ਕੇ ਜੇ ਕੋਈ ਭਾਜੀ ਬੜੀ ਲੰਬਾ ਚੜ੍ਹ ਨੰਬਰ ਆ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਉਹ ਬੱਲੇ ਬੱਲੇ, ਕੀ ਹਾਲ ਚਾਲ ਆ? ਚਮਕੌਰ ਸਿੰਘ ਦੇ ਸਭ ਪ੍ਰੋਗਰਾਮ ਹੋਣਗੇ, ਸਾਰੇ ਪ੍ਰੋਗਰਾਮ ਹੋਣੇ। ਗੁਰਕਰਮ ਸਿੰਘ ਢੀਂਡਸਾ, ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਵਾਸਤੇ, ਖਾਸ ਤੌਰ ਤੇ ਕਾਰਾਂ, ਵੈਨਾਂ, ਟਰੱਕਾਂ, ਊਬਰ ਅਤੇ ਕਮਰਸ਼ੀਅਲ ਗੱਡੀਆਂ ਦੀ ਇੰਸ਼ੋਰੈਂਸ। ਸਰਕਾਰਾਂ ਤਾਂ ਰੇਟ ਘਟਾ ਨਹੀਂ ਸਕਦੀਆਂ, ਪਰ ਗੁਰਕਰਮ ਢੀਂਡਸਾ ਤੁਹਾਨੂੰ ਘੱਟ ਰੇਟ ਲੈ ਕੇ ਦੇ ਸਕਦੇ ਆ। 416-800-76-4605 416-876-4605 ਟੈਲੀਫੋਨ ਨੰਬਰ ਹੈ। ਇੱਕ ਵਾਰੀ ਫਿਰ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ ਦੀ ਬੜੀ ਚੋਟੀ ਦੀ ਜਿਹੜੀ ਸੇਲ। ਕੱਲ੍ਹ ਨੂੰ ਸਪੈਸ਼ਲ ਸਪੈਸ਼ਲ ਸਪੈਸ਼ਲ ਕੇਵਲ ਕੈਨੇਡਾ ਡੇ ਲਈ ਇਹ ਸੇਲ ਲੱਗਣ ਜਾ ਰਹੀ ਹੈ, ਇਹਦੀ ਜਾਣਕਾਰੀ ਲਓ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਪਹਿਲਾਂ ਤਾਂ ਪਰਿਵਾਰਾਂ ਨੂੰ ਕੱਲ ਦੀ ਟਾਈਮਿੰਗ ਦੱਸ ਦਈਏ ਜੀ। ਸਵੇਰੇ ਸ਼ਾਰਪ ਜਿਹੜੇ 11 ਵਜੇ ਡੋਰ ਓਪਨ ਹੋ ਜਾਣੇ ਤੇ ਕੱਲ ਰਾਤ ਦੇ 10 ਵਜੇ ਤੱਕ, ਜੀ ਹਾਂ, ਕੱਲ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਓਪਨ ਆ। ਪਰਿਵਾਰ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਵੀ ਰਾਤ ਦੇ 10 ਵਜੇ ਤੱਕ ਸਾਡੇ ਕੋਲ ਪਹੁੰਚ ਸਕਦੇ ਨੇ। ਸੋ ਕੱਲ ਦਾ ਸੱਦਾ ਪੱਤਰ ਪਰਿਵਾਰਾਂ ਨੂੰ ਦੇ ਰਹੇ ਹਾਂ। 1 ਜੁਲਾਈ ਕੈਨੇਡਾ ਡੇ ਵਾਲੇ ਦਿਨ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਲੈਣਾ ਚਾਹੁੰਦੇ ਹੋ ਤੇ ਕੱਲ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ, ਸੋਫਾ ਸੈੱਟ ਦੇਖ ਰਹੇ ਸੀ, ਡਾਇਨਿੰਗ ਟੇਬਲ ਦੇਖ ਰਹੇ ਸੀ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਦੇਖ ਰਹੇ ਸੀ। ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਫਰਨੀਚਰ ਤੁਸੀਂ ਬਾਏ ਕਰਨਾ ਤੇ ਨਾਲ ਵੱਡੇ ਵੱਡੇ ਜਿਹੜੇ ਤੁਹਾਨੂੰ ਤੋਹਫੇ ਲਾਜ਼ਮੀ ਫ੍ਰੀ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸਖਤ ਲੱਕੜੀ ਦਾ ਕੌਫੀ ਟੇਬਲ। ਕੱਲ ਨੂੰ ਜਿਹੜੇ ਪਰਿਵਾਰ 1 ਜੁਲਾਈ ਵਾਲੇ ਦਿਨ ਪਹੁੰਚਣਗੇ, ਸੋਲਿਡ ਵੁੱਡ ਦਾ ਕੌਫੀ ਟੇਬਲ $500-600 ਵਾਲਾ, ਸਿਰਫ $150 ਦਾ। ਜੀ ਹਾਂ, ਸੋਲਿਡ ਵੁੱਡ ਦਾ ਕੌਫੀ ਟੇਬਲ $150 ਦਾ ਮਿਲੂਗਾ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ ਤੇ ਨਾਲ ਇੱਕ ਇਲੈਕਟ੍ਰੋਨਿਕ ਤੋਹਫਾ ਵੀ ਲੈਣਾ ਨਾ ਭੁੱਲਿਓ। ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਮਿਲਣੇ ਨੇ ਤੇ ਕੱਲ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਤੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ। ਤੋਂ ਬਹੁਤ ਵੱਡੀ ਸੇਲ ਜਿਹੜੀ ਹੈ ਕੱਲ ਨੂੰ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਰਹੀ ਹੈ। ਪ੍ਰੋਗਰਾਮ ਪੰਜਾਬੀ ਲੈਣਾ ਤੇ ਕੁਝ ਕੁ ਸੰਦੇਸ਼ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਲਈਏ।

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Wow.
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-905-799-1478-1495-799-1478-1478 ਰੋਇਲ ਆਟੋ ਸੈਂਟਰ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ
1: ਅਮਰੀਕੀ
2: ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7
3: ਜੀ ਹਾਂ ਸਬਜ਼ੀ ਮਾਰਕੀਟ 'ਤੇ ਜਾਓ ਤੁਸੀਂ ਅਤੇ ਤੁਹਾਨੂੰ ਖਾਣਾ ਦਾਣਾ ਵੀ ਮਿਲੂਗਾ ਪੱਕਿਆ ਪਕਾਇਆ ਫੂਡ ਵੀ ਮਿਲੂਗਾ ਅਤੇ ਨਾਲ ਐਸ ਐਸ ਲੋਨ ਕੇਅਰ ਹਰ ਤਰ੍ਹਾਂ ਦੇ ਤੁਸੀਂ ਲੋਨ ਕੇਅਰ ਨੂੰ ਘਾਹ ਕਟਵਾਉਣਾ ਜਾਂ ਫਿਰ ਉਹਦੀ ਕੇਅਰ ਕਰਵਾਉਣੀ ਹੈ ਜਾਂ ਤੁਸੀਂ ਨਵਾਂ ਘਾਹ ਪਾਉਣਾ ਤਾਂ ਲੈਂਡਸਕੇਪਿੰਗ ਕਰਵਾਉਣੀ ਹੈ ਜ਼ਰੂਰ ਤੁਸੀਂ ਐਸ ਐਸ ਲੋਨ ਕੇਅਰ ਨਾਲ ਗੱਲਬਾਤ ਕਰੋ
2: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984
3: ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ ਤੁਹਾਡੀਆਂ ਕੁਛ ਇੱਕ ਦੋ ਫਰਮਾਇਸ਼ਾਂ ਹੋਰ ਪੂਰੀਆਂ ਕੀਤੀਆਂ ਜਾ ਸਕਦੀਆਂ ਬੜੀ ਜਲਦ ਸਾਡੇ ਟੀਮ ਮੈਂਬਰ ਪ੍ਰਭ ਸੰਧੂ ਸਟੂਡੀਓ ਦੇ ਵਿੱਚ ਪਹੁੰਚ ਜਾਣਗੇ ਅਤੇ ਅਗਲਾ ਪ੍ਰੋਗਰਾਮ ਜਿਹੜਾ ਬੜੀ ਖੂਬਸੂਰਤੀ ਨਾਲ ਤੁਸੀਂ ਪ੍ਰਭ ਸੰਧੂ ਨਾਲ ਇੰਜੋਏ ਕਰੋਗੇ ਮੈਂਬਾਪੇ ਨੇ ਕਹਿੰਦੇ ਦੋ ਗੋਲ ਕਰਤੇ ਅੱਜ ਬਈ ਵੈਦਾ ਵੈਦਾ ਕਰਾ ਦਿੱਤੀ ਤੋ ਫਰਾਂਸ ਨੇ ਸਵੀਡਨ ਦੇ ਖਿਲਾਫ 3-0 ਦੀ ਲੀਡ ਬਣਾ ਲਈ ਅਤੇ ਮੈਂਬਾਪੇ ਜਿਹੜਾ 6 ਗੋਲਾਂ ਨਾਲ ਮੈਸੀ ਦੀ ਬਰਾਬਰੀ ਕਰ ਗਿਆ ਅਤੇ 18 ਗੋਲ ਮੈਸੀ ਦੇ ਆ ਅਤੇ ਮੇਰਾ ਖਿਆਲ ਇੱਕ ਅੱਧਾ ਘਾਟਾ ਮੈਂਬਾਪੇ ਦਾ ਬਾਕੀ ਤਾਂ ਬੱਲੇ ਬੱਲੇ ਆ ਤੋ ਹੁਣ ਮੈਕਸੀਕੋ ਦਾ ਮੈਚ ਬੜੀ ਜਲਦ ਸ਼ੁਰੂ ਹੋ ਰਿਹਾ ਉਹ ਵੀ ਤੁਸੀਂ ਇੰਜੋਏ ਕਰਨਾ ਅਤੇ ਇਹ ਫੀਫਾ ਵਰਲਡ ਕੱਪ ਦਾ ਜਿਹੜਾ ਕੁੰਭ ਆ ਇਹ ਥਰਸਡੇ ਵਾਲੇ ਦਿਨ ਰੋਨਾਲਡੋ ਸਾਡੇ ਸ਼ਹਿਰ 'ਚ ਪਹੁੰਚ ਰਿਹਾ ਅਤੇ ਬਹੁਤ ਵੱਡੀ ਕਮਿਊਨਿਟੀ ਜਿਹੜੀ ਵੱਧ ਚੜ੍ਹ ਕੇ ਰੋਨਾਲਡੋ ਨੂੰ ਮਿਲਣ ਵਾਸਤੇ ਜਾਂ ਉਹਦੀ ਗੇਮ ਦੇਖਣ ਲਈ ਤਤਪਰ ਨੇ ਸੋ ਤੁਸੀਂ ਵੀ ਇਸ ਦਿਨ ਦਾ ਪੂਰਾ ਧਿਆਨ ਰੱਖਣਾ ਅਤੇ ਨਾਲ ਦੀ ਨਾਲ ਇੰਜੋਏ ਕਰੋ ਜਿੰਨੀਆਂ ਵੀ ਗੇਮਸ ਹੋ ਰਹੀਆਂ ਨੇ ਤੋ ਕ੍ਰਿਕਟ ਦੇ ਵਿੱਚ ਆਇਰਲੈਂਡ ਤੋਂ ਕ੍ਰਿਕਟ ਦੀ ਟੀਮ ਹਾਰ ਰਹੀ ਆ ਉਹਦੇ ਬੜੇ ਕਾਰਨ ਦੱਸੇ ਜਾ ਰਹੇ ਆ ਵੱਡਾ ਕਾਰਨ ਕਹਿੰਦੇ ਇਹ ਵੀ ਆ ਕਿ ਟੀਮ ਜਿਹੜੀ ਆ ਪੂਰੀ ਕੋਆਰਡੀਨੇਸ਼ਨ ਨਾਲ ਨਹੀਂ ਖੇਡ ਰਹੀ ਆਈ ਡੋਂਟ ਨੋ ਕਿੰਨਾ ਕੁ ਸੱਚ ਹੈ ਤੋ ਖੈਰ ਤੁਹਾਡੀ ਫਰਮਾਇਸ਼ ਇੱਕ ਅੱਧੀ ਹੋਰ ਪੂਰੀ ਕਰੀਏ ਅਤੇ ਮੈਨੂੰ ਕਾਲ ਕਰਨੀ ਤੁਸੀਂ 905-673-3337 'ਤੇ 9-10 ਵਜੇ ਤੱਕ ਤੁਸੀਂ ਉਡਾਨ ਰੇਡੀਓ ਸੁਣਨਾ ਔਰ 10-11 ਸਾਡੇ ਦਲਬੀਰ ਕਥੂਰੀਆ ਜੀ ਵਿਲੇਜ ਆਫ ਇੰਡੀਆ ਅਤੇ ਬ੍ਰੈਂਪਟਨ ਕੈਸ਼ ਐਂਡ ਕੈਰੀ ਵੱਲੋਂ ਪ੍ਰੋਗਰਾਮ ਪੇਸ਼ ਕਰਦੇ ਨੇ ਪੰਜਾਬੀ ਸਾਂਝ ਅਤੇ ਨਾਲ ਦੀ ਨਾਲ ਸਵੇਰੇ 4 ਵਜੇ ਤੁਹਾਡੇ ਲਈ ਪੇਸ਼ ਹੋ ਜਾਂਦੇ ਆ ਹਰਜੀਤ ਜੰਜੂਆ ਬੜੀ ਧੜੱਲੇਦਾਰ ਆਵਾਜ਼ ਹੈ ਅਤੇ 5 ਵਜੇ ਸ਼ਮੀ ਭੱਠਲ 6 ਵਜੇ ਬਲਜਿੰਦਰ ਤੰਬੜ ਲੋਕਲ ਨਿਊਜ਼ ਲੈ ਕੇ ਹਾਜ਼ਰ ਹੁੰਦੇ ਆ ਅਤੇ 7 ਵਜੇ ਫੇਰ ਤੁਹਾਨੂੰ ਪ੍ਰਭ ਸੰਧੂ ਪੰਜਾਬ ਦੀਆਂ ਖਬਰਾਂ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੋੜਦੇ ਆ ਸਾਡੇ ਸਾਰੇ ਪ੍ਰੋਗਰਾਮਾਂ ਦੀ ਕੋਈ ਜਾਣਕਾਰੀ ਚਾਹੀਦੀ ਆ ਤਾਂ ਸਾਡੇ ਹੈੱਡ ਆਫਿਸ ਦਾ ਨੰਬਰ ਹੈ 647-504-1557 ਰੇਡੀਓ ਸਭ ਤੋਂ ਵੱਧ ਕਰਾਊਡ ਕੈਚਿੰਗ ਆ। ਰੇਡੀਓ ਤੋਂ ਬਿਨਾਂ ਨਾ ਕਿਸੇ ਗਾਇਕ ਕਲਾਕਾਰ ਦੇ ਸ਼ੋਅ ਭਰਦੇ ਆ, ਨਾ ਫਿਲਮਾਂ ਭਰਦੀਆਂ, ਨਾ ਬਿਜ਼ਨਸ 'ਤੇ। ਇਹ ਰੇਡੀਓ ਕੋਈ ਵੀ ਰੇਡੀਓ ਆ, ਸਾਰੇ ਹੀ ਤਕੜੇ ਆ। ਅਤੇ ਪਰ ਅਸੀਂ ਕਹਾਂਗੇ ਕਿ ਸਾਡੀ ਜਿਹੜੀ ਫ੍ਰੀਕੁਐਂਸੀ ਆ AM 530 ਦੀ, ਇਹ ਸੁਪਰ ਹਿੱਟ ਫ੍ਰੀਕੁਐਂਸੀ ਆ। ਅਤੇ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣ ਲਈ ਸਾਡੇ ਨਾਲ ਸੰਪਰਕ ਪੈਦਾ ਕਰੋ 6745015557। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਨੇੜੇ ਆ ਕੈਲਡਨ 'ਚ। ਅਤੇ ਹਰ ਤਰ੍ਹਾਂ ਦਾ ਸਾਗ, ਸਰ੍ਹੋਂ ਦਾ ਸਾਗ, ਬਾਥੂ, ਚਲਾਈ ਅਤੇ ਹਰੀਆਂ ਤਾਜ਼ੀਆਂ ਸਬਜ਼ੀਆਂ, ਦੇਸੀ ਚੱਕੀ ਦਾ ਆਟਾ, ਦੇਸੀ ਆਂਡੇ ਅਤੇ ਨਾਲੇ ਫਰੈਸ਼ ਫਾਰਮ ਦਾ ਦੁੱਧ 905-925-2300 905-925-2300 ਟੈਲੀਫੋਨ ਨੰਬਰ ਹੈ। ਇੱਕ ਨੰਬਰ ਤੁਹਾਨੂੰ ਫਾਰਮ ਵਿੱਚ ਜੇ ਤੁਸੀਂ ਕੰਮ ਕਰਨ ਜਾਣਾ ਚਾਹੁੰਦੇ ਹੋ, ਜਾਣਾ ਕੀ ਹੈ, ਜਾਣਾ ਹੀ ਚਾਹੀਦਾ, ਫਾਰਮ ਵਰਕਰ ਚਾਹੀਦੇ ਆ, ਗ੍ਰੀਨ ਹਾਊਸ ਵਾਸਤੇ ਵਰਕਰ ਚਾਹੀਦੇ ਆ। ਤੁਹਾਨੂੰ ਪਿੱਕ ਕਰਕੇ ਲੈ ਕੇ ਜਾਣਗੇ, ਤੁਹਾਨੂੰ ਡਰੋਪ ਕਰਕੇ ਜਾਣਗੇ, ਪੈਸੇ ਨਹੀਂ ਕੱਢਦੇ ਤੁਹਾਡੇ, ਪੈਸੇ ਵੀ ਦੇਣਗੇ ਬਰਾਬਰ ਪੂਰੇ। 647-278-5394 647-278-5394 ਟੈਲੀਫੋਨ ਨੰਬਰ ਹੈ। ਜੇ ਐਸ ਹੋਮ ਇੰਪਰੂਵਮੈਂਟ ਦੇ ਜਗਦੀਸ਼ ਸਿੱਧੂ ਜੀ ਦਾ ਸੁਨੇਹਾ ਸੁਣ ਲਈਏ, ਫਿਰ ਆਪਾਂ ਤੁਹਾਡੀ ਮਨਮਰਜ਼ੀ ਦਾ ਗੀਤ ਲਾਉਂਦੇ ਹਾਂ ਅਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ TSC ਕੰਸਟਰਕਸ਼ਨ ਵਾਲਿਆਂ ਦਾ ਇੱਕ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦੀ ਹੈ। ਬਹੁਤ ਹੀ ਭਲੇ ਪੁਰਸ਼ ਨੇ TSC ਕੰਸਟਰਕਸ਼ਨ ਵਾਲੇ, ਅਤੇ ਕੰਮ ਇੰਨਾ ਚੋਟੀ ਦਾ ਕਰਦੇ ਆ ਨਾ, ਮੈਂ ਕਹਿੰਦਾ ਲੋਕ ਖੜ ਖੜ ਦੇਖਦੇ ਆ ਵੀ ਕੰਕਰੀਟ ਜੋਬ ਕੀਤੀ ਹੈ TSC ਕੰਸਟਰਕਸ਼ਨ ਵਾਲਿਆਂ ਦੀ ਆ, ਜੀ ਲੱਗ ਜਾਂਦਾ ਕੋਈ ਵੀ ਕੰਕਰੀਟ ਜੋਬ ਜਿਹੜੀ ਕਰਦੇ ਆ। ਤੋ TSC ਕੰਸਟਰਕਸ਼ਨ 416-916-930-42-38 ਫੋਨ ਨੰਬਰ ਹੈ, 416-930-42-38 ਟੈਲੀਫੋਨ ਹੈ TSC ਕੰਸਟਰਕਸ਼ਨ ਵਾਲਿਆਂ ਦਾ। 905-416-916-930-42-38। ਤੇ ਲਓ ਇੱਕ ਗੀਤ ਸੁਣਦੇ ਹਾਂ ਤੇ ਫਿਰ ਆਪਾਂ ਵਾਪਸ ਆਉਂਦੇ ਹਾਂ। ਕਰਤਾਰ ਰਮਲੇ ਦਾ ਬੜਾ ਪਾਪੂਲਰ ਗੀਤ ਆ, ਭੰਨ ਕੇ ਟਰੱਕ ਬਹਿ ਗਿਆ। ਇਹ ਜਦੋਂ ਅਸੀਂ ਆਪਣੇ ਫੋਕਸ ਨਹੀਂ ਨਾ ਕਿਸੇ ਵੀ ਕੰਮ 'ਤੇ ਕਰਦੇ ਤਾਂ ਫਿਰ ਕਈ ਵਾਰੀ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ। ਹਰ ਕੰਮ 'ਤੇ ਫੋਕਸ ਕਰਨਾ ਚਾਹੀਦਾ, ਚਾਹੇ ਕੋਈ ਵੀ ਕੰਮ ਆ, ਐਨ ਕਿਰਾ 26 'ਤੇ ਹੋ ਕੇ ਰਹੋ। ਕਾਰ ਵੈਨ ਟਰੱਕ ਚਲਾਉਂਦੇ ਹੋ ਤਾਂ ਬੜੀ ਬੇਸੇਫ, ਦੂਜਿਆਂ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰੋ। ਆਪਣੀ ਲੇਨ 'ਚ ਜਾਓ, ਕਾਹਲੀ ਨਾ ਕਰੋ, ਖੱਬੇ ਸੱਜੇ ਆ ਦੇਖੋ। ਕੱਲ੍ਹ ਪਰਸੋਂ ਇੱਕ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, 16-17 ਸਾਲ ਦਾ ਮੁੰਡਾ ਸੀ, ਉਹਨੇ ਸਟੋਪ ਸਾਈਨ ਹੀ ਮਿਸ ਕਰਤਾ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਆਪਣੀ ਗੱਡੀ ਦੀ ਸਰਵਿਸ ਕਰਵਾਉਣ ਵਾਸਤੇ ਗਿਆ ਅਤੇ ਗੱਡੀ ਦੀ ਸਰਵਿਸ ਮੈਨੂੰ ਉਹਨਾਂ ਨੇ ਊਬਰ ਦੇਤੀ। ਮੈਂ ਊਬਰ 'ਤੇ ਵਾਪਸ ਆ ਰਿਹਾ ਅਤੇ ਮੇਰੇ ਊਬਰ ਦੇ ਡਰਾਈਵਰ ਨੇ, ਇੱਕ ਬਹੁਤ ਜ਼ਰੂਰੀ ਸਟੋਪ ਸਾਈਨ ਸੀ, ਡੂੰਘਾ ਜਿਹਾ ਥਾਂ ਸੀ, ਅਤੇ ਉਹਨੇ ਪਿਓ ਦੇ ਪੁੱਤ ਨੇ ਸਟੋਪ ਸਾਈਨ 'ਤੇ ਰੋਕੀ ਹੋਈ ਨਾ। ਮੈਂ ਪਿੱਛੇ ਬੈਠਾ ਅਤੇ ਲੰਘ ਗਿਆ ਜੀ, ਅਤੇ ਮੁੜ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਆਪਣਾ ਭਾਈਚਾਰਾ ਪੰਜਾਬੀ ਸੀ, ਮੈਂ ਕਿਹਾ ਬੇਟਾ ਤੂੰ ਸਟੋਪ ਸਾਈਨ 'ਤੇ ਰੋਕੀ ਨਹੀਂ? ਕਹਿੰਦਾ ਜੀ ਮੈਂ ਸੱਜੇ ਖੱਬੇ ਦੇਖ ਲਿਆ ਸੀ। ਮੈਂ ਕਿਹਾ ਭਾਈ ਜੀ ਜੇ ਕੋਈ ਤੇਰੇ ਵਰਗਾ ਹੋਰ ਆਉਂਦਾ ਹੁੰਦਾ ਸੱਜੇ ਖੱਬੇ ਦੇਖ ਲੈਂਦਾ, ਜਾ ਜਾਂਦੀ ਹੋ ਜਾਂਦੀ। ਫਿਰ ਇੰਨਾ ਚੰਗਾ ਸੀ ਉਹਨੇ ਸੋਰੀ ਸੂਰੀ ਫੀਲ ਕਰ ਲਈ ਤੇ ਮੈਂ ਕਿਹਾ ਅੱਗੇ ਤੋਂ ਨਾ ਇਸ ਤਰ੍ਹਾਂ ਕਰੀ, ਕਸਟਮਰ ਨਾਲ ਬੈਠਾ ਤੇ ਫਿਰ ਮੈਂ ਉਹਨੂੰ ਟਿਪ ਵੀ ਦਿੱਤੀ, ਪਰ ਉਹਨੂੰ ਉਹਦੇ ਕੋਲੋਂ ਇਸ ਗੱਲ ਦੀ ਵਾਅਦਾ ਲਿਆ ਕਿ ਤੂੰ ਅੱਗੇ ਤੋਂ ਕੋਈ ਸਟੋਪ ਸਾਈਨ ਮਿਸ ਨਹੀਂ ਕਰੇਗਾ। ਤਾਂ ਮੇਰਾ ਕਹਿਣ ਦਾ ਭਾਵ ਆ

0: ਹੈਲੋ
1: ਹੈਲੋ
0: ਹਾਂਜੀ ਮੈਂ ਸੁਣ ਰਿਹਾ ਜੀ
1: ਬਾਈ ਸਰਦਾਰ ਕੇਸੀ ਬੋਲਦਾ ਮੈਂ ਤੁਹਾਡਾ ਪ੍ਰੋਗਰਾਮ ਤੁਹਾਨੂੰ ਸੁਣਿਆ ਸੀ ਗੁਰਦੁਆਰੇ
0: ਜੀ ਬੜੀ ਮਿਹਰਬਾਨੀ
1: ਗੁਰਦੁਆਰੇ ਸਾਹਿਬ ਚ ਸੁਣਿਆ
0: ਅੱਛਾ ਬਹੁਤ ਥਾਈ ਸੁਣਿਆ ਹੋਣਾ ਬਹੁਤ ਸਾਰੇ ਥਾਵਾਂ ਤੇ ਸੁਣਿਆ ਹੋਊਗਾ
1: ਹਾਂਜੀ ਤੁਹਾਡਾ ਡੈਡੀ ਜੀ
0: ਲੈਕਚਰ
1: ਕਰਦੇ ਨਾ ਹੋਰ ਵੀ ਸੋਨੇ ਸੋਨੇ ਤੇ ਸਵਾਤੇ ਵਾਲੀ ਗੱਲ ਹੋ ਜਾਂਦੀ
0: ਬੜੀ ਮਿਹਰਬਾਨੀ ਸਰ ਤੁਹਾਡਾ ਧੰਨਵਾਦ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜਾਂ ਸਰੋਤਿਆਂ ਦਾ ਪਿਆਰ ਆ ਜਿਹੜਾ ਕੁਝ ਸਾਨੂੰ ਮੌਕਾ ਮਿਲਦਾ
1: ਇਹ ਤਾਂ ਹੈ ਜੀ ਗੱਲ ਹੈ
0: ਬਿਲਕੁਲ ਬਹੁਤ ਮਿਹਰਬਾਨੀ ਤੁਹਾਡੇ ਪਰਿਵਾਰ ਲਈ ਸ਼ੁਭ ਇੱਛਾਵਾਂ ਚੜ੍ਹਦੀ ਕਲਾ ਬਹੁਤ ਮਿਹਰਬਾਨੀ ਸ਼ੁਕਰੀਆ ਪ੍ਰੋਗਰਾਮ ਪੰਜਾਬੀ ਲਗਾ ਇੱਕ ਮੈਂ ਨੰਬਰ ਦੇ ਦੇਵਾਂ ਰਿਹਾਇਨੋ ਫੈਂਸ ਐਂਡ ਡੈਕ ਵਾਲਿਆਂ ਦਾ ਤੁਸੀਂ ਫੈਂਸ ਜਾਂ ਡੈਕ ਬਣਵਾਉਣਾ ਚਾਹੁੰਦੇ ਹੋ ਤਾਂ ਰਿਹਾਇਨੋ ਵਾਲਿਆਂ ਨੂੰ ਕਾਲ ਕਰੋ 647-804-3220 ਤੋਂ ਕਰਤਾਰ ਰਮਲੇ ਦੇ ਇੱਕ ਗੀਤ ਦੀ ਫਰਮਾਇਸ਼ ਸੀ ਉਹ ਪੂਰੀ ਕਰਦੇ ਹਾਂ ਅਤੇ ਫਿਰ ਆਪਾਂ ਅੱਗੇ ਚੱਲਦੇ ਹਾਂ

0: ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕੂਰਾ। ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸਯੂਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕੂਰਾ 905-825-8800 ਤੇ ਕਾਲ ਕਰੋ।
1: ਜੀ ਹਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਬੜੀ ਜਲਦ ਪ੍ਰੋਗਰਾਮ ਦੇ ਵਿੱਚ ਤੁਹਾਨੂੰ

ਸੁਰਗੀ ਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ। ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।

ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 to 8। 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800, 9

ਸ਼ਾਮ ਆਦਾ ਜੀ, ਸੋ ਖੂਬਸੂਰਤ ਸ਼ਾਮ, ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਬਸ ਹੁਣ ਤਾਰਾਂ ਜੁੜ ਗਈਆਂ ਤੁਹਾਡੀਆਂ ਅਤੇ ਮੇਰੀਆਂ, ਦੇਖਿਓ ਹੁਣ ਅੱਗਾ 10 ਵਜੇ ਤੱਕ ਆਪਾਂ ਕਿਵੇਂ ਧਮਾਲਾਂ ਪਾਉਣੇ ਆ। ਕਿਆ ਬਾਤ ਆ,

905-600-7373-905-673-3337 ਤੇ ਗੱਲਾਂ ਬਾਤਾਂ ਹੋ ਸਕਦੀਆਂ ਸਾਡੀਆਂ ਸਾਡੀਆਂ ਹਾਂ, ਅਸਲ ਵਿੱਚ ਇੱਦਾਂ ਹੀ ਹੋਣਾ ਚਾਹੀਦਾ, ਜਿਹਨੂੰ ਮਿਲੇ ਉਹ ਤੁਹਾਡਾ ਨਾ ਹੋਵੇ ਤੇ ਫਿਰ ਬੰਦਾ ਬਣ ਕੇ ਕੀ ਲੈਣਾ। ਬਸ ਜੇ ਥੋੜੀਆਂ ਗੱਲਾਂ ਬਾਤਾਂ ਕਿਸੇ ਦੇ ਦਿਲ 'ਚ ਘਰ ਹੀ ਨਾ ਕੀਤੀਆਂ, ਮਿੱਠਾ ਬੋਲੋ ਯਾਰ, ਮੁਹੱਬਤ ਤੁਹਾਡੇ ਜ਼ੁਬਾਨ 'ਤੇ ਵੀ ਹੋਣੀ ਚਾਹੀਦੀ, ਤੁਹਾਡੇ ਦਿਲ ਦੇ ਵਿੱਚ, ਅਤੇ ਫਿਰ ਤੁਸੀਂ ਆਪਣਾ ਹੀ ਨਾ ਅਗਲੇ ਨੂੰ ਬਣਾ ਸਕੇ, ਅਤੇ ਫਿਰ ਮਿਲੇ ਦਾ ਵੀ ਕੀ ਫਾਇਦਾ ਹੋਇਆ।

0: ਉਮਰ ਲਗਾਉਣੀ ਨਹੀਂ।
1: ਕਿਆ ਬਾਤ ਆ, ਮਰਨਾ ਕਿਉਂ ਗੱਲ ਨਹੀਂ ਲਾਉਣੀ, ਉਮਰ ਨੂੰ ਤਾਂ ਤੁਸੀਂ ਜਿਉਂ ਕੇ ਜਾਓ। ਉਮਰ ਦਾ ਸਾਰਾ ਰਸ ਜਿਵੇਂ ਅੰਬ ਦਾ ਸਾਰਾ ਆਖਰੀ ਬੂੰਦ ਤੱਕ ਤੁਸੀਂ ਨਿਚੋੜ ਲੈਂਦੇ ਹੋ ਨਾ, ਜ਼ਿੰਦਗੀ ਦਾ ਜਿਹੜਾ ਰਸ ਆ ਇਹਦਾ ਨਿਚੋੜ ਲਓ। ਔਰ ਉਹ ਕਿੱਦਾਂ ਨਿਚੋੜਿਆ ਜਾਣਾ, ਪਿਆਰ ਨਾਲ, ਮੁਹੱਬਤ ਨਾਲ, ਇਤਫਾਕ ਨਾਲ, ਬਸ ਸਬਰ ਸ਼ੁਕਰ ਦੇ ਨਾਲ ਉਹ ਰਸ ਤੁਸੀਂ ਨਿਚੋੜ ਸਕਦੇ ਹੋ। ਅਤੇ ਬਸ ਜੁੜੇ ਰਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਇਸ ਤੋਂ ਬਾਅਦ 9 ਤੋਂ 10 ਅਤੇ ਹੁਣ ਪੰਜਾਬੀ ਲਹਿਰਾਂ ਦੇ ਵਿੱਚ ਆਪਾਂ ਮਹਿਫਲਾਂ ਲਾਉਣੀਆਂ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ? 2825 ਸਜਰੋਂ ਪਿਆਰਿਓ, ਗੁੱਡ ਈਵਨਿੰਗ, ਕਿਆ ਬਾਤ! ਤੁਸੀਂ ਨਵੀਂ ਵਾਲਾ ਡਾਇਲੋਗ, ਮੈਨੂੰ ਨਵੀਂ ਤੋਂ ਜੇਤੇ ਹੋ ਗਿਆ, ਤੁਸੀਂ ਮੈਨੂੰ ਨਵੀਂ ਦਾ ਯਾਦ ਕਰਵਾਤਾ ਅੱਜ। ਹਾਂ ਨਹੀਂ ਬਿਲਕੁਲ, ਨਵੀਂ ਦੀਆਂ ਬਹੁਤ ਸਾਰੀਆਂ ਗੱਲਾਂ ਅਸੀਂ ਸਿੱਖਦੇ ਹਾਂ। ਨਵੀਂ ਯਾਰ ਬਹੁਤ ਬਾ ਕਮਾਲ, ਮੇਰੇ ਤੋਂ ਬਹੁਤ ਛੋਟਾ ਆ ਪਰ ਅਸੀਂ ਰੋਜ਼ ਸਿੱਖਦੇ ਹਾਂ। ਬਹੁਤ ਖੂਬਸੂਰਤ, ਬਹੁਤ ਬਾ ਕਮਾਲ। ਤੇ ਕੀ ਹਾਲ ਚਾਲ, ਕਿੱਦਾਂ ਫਿਰ ਅੱਜ ਦੀ ਸ਼ਾਮ ਨੂੰ ਕਰ ਰਹੇ ਹੋ ਇੰਜੋਏ? ਬਿਲਕੁਲ ਬਿਲਕੁਲ,
2: ਜਿੰਨਾ ਮੁਹੱਬਤ ਭਰੀ ਵਾਲੀ ਮਤਲਬ ਹਿਸਟਰੀ ਜਾਂਦੀ ਹੈ ਇਹਨਾਂ ਦੀ, ਪਿੱਛੇ ਚੱਲ ਜੀ ਆਪਣੇ ਅੰਕਲ ਜਿਹੜੇ ਆਪਣੇ ਕਹਿ ਲਓ ਵੀ ਭਾਜੀ ਉਹਨਾਂ ਦੇ ਡੈਡੀ ਜੀ ਕੀਤੇ।
1: ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਤਾਂ ਦੇਖੋ, ਇਹ ਤਾਂ ਪਰਿਵਾਰ ਦੇ ਵਿੱਚ ਜਿਹੜੀ ਗੁੜਤੀ ਮਿਲ ਜੇ ਨਾ, ਫਿਰ ਉਸਨੂੰ ਉਸ ਲੈਗਸੀ ਨੂੰ ਕਾਇਮ ਰੱਖਣਾ ਵੀ ਬੜੀ ਵੱਡੀ ਗੱਲ ਆ ਨਾ। ਕਿਉਂਕਿ ਕਹਿੰਦੇ ਕਿ ਸ਼ੋਹਰਤ ਤੁਹਾਨੂੰ ਹੋ ਸਕਦਾ ਕਿ ਮਿਲ ਜਾਵੇ, ਪਰ ਉਸ ਸ਼ੋਹਰਤ ਨੂੰ ਮੇਨਟੇਨ ਰੱਖਣਾ, ਉਸ ਨੂੰ ਬਰਕਰਾਰ ਰੱਖਣਾ, ਇਹ ਬਹੁਤ ਵੱਡੀ ਗੱਲ ਆ। ਸੋ ਮੈਨੂੰ ਲੱਗਦਾ ਕਿ ਉਹ ਇਸ ਪਰਿਵਾਰ ਦੇ ਖੂਨ ਦੇ ਵਿੱਚ ਆ। ਸੋ ਮੈਨੂੰ ਲੱਗਦਾ ਕਿ ਅਸੀਂ ਵੀ ਉਹਨਾਂ ਤੋਂ ਬਹੁਤ ਸਿੱਖਦੇ ਹਾਂ, ਬਾਪੂ ਕਵੀਸ਼ਰ ਪਾਰਸ ਹੋਣਾ ਤੋਂ ਫਿਰ ਅੱਗੇ।
2: ਹਾਂ ਉਹ ਵੀ ਵੱਡੀ ਆਪਣੇ ਜਿੱਦਾਂ ਕਹਿ ਲਓ ਵੀ ਰੱਬ ਦੀ ਮਿਹਰ ਇਹ ਬਹੁਤ ਵੱਡੀ ਆ ਵੀ ਉਹ ਵੀ ਆਪਣੇ ਫੈਸ਼ਨ ਕੰਟਰੀ ਚ ਹੋਣ ਦੇ ਬਾਵਜੂਦ।
1: ਹਾਂ ਬਿਲਕੁਲ ਬਿਲਕੁਲ,
2: ਹੁਣ ਇੱਥੇ ਤੁਹਾਨੂੰ ਪਤਾ ਪਹਿਲੇ ਹਾਈ ਸਾਹਿਬਾਨ ਜੀ ਗੋਰੇ ਆਪਣੇ ਭਰਾ ਨੂੰ ਵੀ ਬਰਬਰੋ।
1: ਯਾ ਬਿਲਕੁਲ, ਇੱਥੇ ਬਾਪੂ ਨੂੰ ਵੀ ਬਰੋ ਕਹੀ ਜਾਂਦੇ, ਬੱਚੇ ਕਹੀ। ਹੋ ਬਰੋ ਕਿੱਧਰ ਚੱਲਿਆ? ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਸੁਣੋ, ਇੰਜੋਏ ਕਰੋ। 905-673-3337 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਇੰਗਲਿਸ਼ ਵਿੱਚ

0: ਨਰਮੇ ਦੇ ਫੁੱਟਾਂ ਵਰਗੇ ਸਾਊ ਅਤੇ ਨਰਮ ਬੜੇ ਇੱਦਾਂ ਹੁੰਦੇ ਜੱਟਾਂ ਦੇ ਪੁੱਤ ਕੋਮਲ ਜੀ, ਉਹ ਤਾਂ ਐਵੇਂ ਹਥਿਆਰ ਫੜਾ ਅਤੇ ਗੱਡੀਆਂ ਫੋਕਰ ਪਣੀਆਂ, ਇੱਦਾਂ ਹੁੰਦੇ ਜੱਟਾਂ ਦੇ ਕਿਸਾਨਾਂ ਦੇ ਪੁੱਤ ਕੋਮਲ ਜੀ। ਪਿੰਡਾਂ ਦੇ ਜਾਇਜ਼ 905-673-3337 ਸੋ ਸਾਡੀਆਂ ਤਾਰਾਂ ਲੱਗ ਚੁੱਕੀਆਂ ਨੇ, ਸਾਡੇ ਦਿਲਾਂ ਦੀਆਂ ਤਾਰਾਂ ਜੁੜ ਚੁੱਕੀਆਂ ਨੇ। ਗ੍ਰੈਂਡ ਹੋਮ ਫਰਨੀਚਰ 6085 ਟੋਮਕਨ ਰੋਡ 'ਤੇ ਸੁਖਬਾਈ ਜੀ ਆ ਗਏ। ਸੁਖਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੰਧੂ ਸਾਹਿਬ। ਬਿਲਕੁਲ, ਕੱਲ ਦਾ 1 ਜੁਲਾਈ ਦਾ ਕੈਨੇਡਾ ਡੇ ਦਾ ਬੁੱਧਵਾਰ ਦਾ ਕੱਲ ਦਾ 1 ਜੁਲਾਈ ਦਾ ਸੱਦਾ ਪੱਤਰ ਪਰਿਵਾਰਾਂ ਨੂੰ ਦੇ ਰਹੇ ਹਾਂ, ਕਿਉਂਕਿ ਕੱਲ ਨੂੰ 1 ਜੁਲਾਈ ਤੇ ਕੈਨੇਡਾ ਡੇ ਦੀ ਜਿਹੜੀ ਵੱਡੀ ਸੇਲ ਫਰਨੀਚਰ ਦੇ ਉੱਪਰ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਬਾਈ ਜੀ, ਬਹੁਤ ਸੋਹਣੇ ਨਵੇਂ ਨਵੇਂ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਅੱਜ ਮਸਾਜਰ ਰਿਕਲਾਈਨਰ ਜਿਹੜੇ ਡਿਫਰੈਂਟ ਕਲਰ ਦੇ ਵਿੱਚ ਨਵੇਂ ਲੱਗ ਚੁੱਕੇ ਨੇ, ਤੇ ਨਾਲ ਓਵਲ ਸ਼ੇਪ ਦੇ ਮਾਰਬਲ ਜਿਹੜੇ ਬਹੁਤ ਸਾਰੇ ਨਵੇਂ ਆ ਚੁੱਕੇ ਨੇ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਕੱਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕ ਡਰਾਈਵ 294 ਵਾਕ ਡਰਾਈਵ ਦੇ ਉੱਪਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਸੱਦਾ ਪੱਤਰ ਤੁਹਾਨੂੰ ਦਿੱਤਾ ਜਾ ਰਿਹਾ, ਕਿਉਂਕਿ ਕੱਲ ਨੂੰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਜਿਹੜੇ ਅਪਲਾਈਂਸਸ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਸਵੇਰੇ ਅਸੀਂ ਸ਼ਾਰਪ ਜਿਹੜੇ 11 ਵਜੇ ਦਰਵਾਜ਼ੇ ਉੱਪਰ ਹੋ ਜਾਣੇ ਨੇ, ਤੇ ਰਾਤ ਦੇ 10 ਵਜੇ ਤੱਕ, ਜੀ ਹਾਂ, ਕੱਲ ਰਾਤ ਨੂੰ 10 ਵਜੇ ਤੱਕ 10 ਵਜੇ ਤੱਕ ਰਾਤ ਦੇ 10 ਵਜੇ ਤੱਕ ਓਪਨ ਆ। ਤੁਸੀਂ ਕੰਮਾਂ ਕਰਨ ਤੋਂ ਵਿਹਲੇ ਹੋ ਕੇ ਵੀ ਰਾਤ ਦੇ 10 ਵਜੇ ਤੱਕ ਫਰਨੀਚਰ ਲੈ ਸਕਦੇ ਹੋ, ਕਿਉਂਕਿ ਕੱਲ ਨੂੰ ਸਾਲੀਆਂ
0: ਸੁੱਖ ਬਾਈ ਸੁੱਖ ਬਾਈ ਸੁੱਖ ਬਾਈ ਕੈਨੇਡਾ ਡੇ ਆ, ਕੁਛ ਵੱਡਾ, ਵੱਡੇ ਤੋਹਫੇ, ਵੱਡੇ ਨਾਮ, ਵੱਡੀਆਂ ਡੀਲਾਂ ਹੋਣੀਆਂ ਚਾਹੀਦੀਆਂ।
1: ਬਿਲਕੁਲ ਸਰ, ਕੈਨੇਡਾ ਡੇ ਆ ਕੱਲ ਨੂੰ, ਧਮਾਕੇ ਦਾਰ ਡੀਲ ਆਉਂਦੀ। ਪਰਿਵਾਰ ਸਾਡੇ ਕੋਲ ਆ ਕੇ ਬਹੁਤ ਕਈ ਵੇਲੇ ਕਹਿੰਦੇ ਸੀ ਵੀ ਹਾਈਡ੍ਰੋਲਿਕ ਬੈਡਰੂਮ ਸੈੱਟ ਤਾਂ ਲੈਣਾ, ਚਮਕ ਦਮਕ ਜੀ ਨਹੀਂ ਲੈਣੀ। ਅਸੀਂ ਸਾਡੇ ਟੀਮ ਦੇ ਜਿਹੜੇ ਸੀਨੀਅਰ ਇੰਚਾਰਜ ਨੇ ਉਹ ਲਏ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਸੋਲਿਡ ਵੁੱਡ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ। ਜੀ ਹਾਂ, ਸੋਲਿਡ ਵੁੱਡ ਦਾ ਬੈਡਰੂਮ ਸੈੱਟ ਇਹ ਵੀ ਹਾਈਡ੍ਰੋਲਿਕ ਸਟੋਰੇਜ ਦੇ ਵਿੱਚ ਆ ਗਿਆ। ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਨਾਲ ਸਾਈਡ ਟੇਬਲ। ਬਾਈ ਜੀ ਦੇਖੋ ਟੈਗ ਕਿੰਨੇ ਦਾ ਲੱਗਾ ਹੋਇਆ, ਉੱਤੇ ਕਿੰਨੇ ਦਾ ਟੈਗ ਲੱਗਾ ਦੱਸੋ? $4,000 ਦਾ ਬਾਈ ਜੀ ਟੈਗ ਲੱਗਾ ਹੋਇਆ। ਪਰ ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ ਹੋਣਗੇ 1 ਜੁਲਾਈ ਨੂੰ, ਸਿਰਫ $1,699 ਦਾ ਸੋਲਿਡ ਵੁੱਡ ਦਾ ਹਾਈਡ੍ਰੋਲਿਕ ਦਾ ਬੈਡਰੂਮ ਸੈੱਟ, ਕਿੰਗ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ $1,699 ਦਾ।
0: ਕੀ ਬਾਤ
1: ਹੈ, ਨਾਲ ਆ ਕੇ ਤੁਸੀਂ ਕਹਿਣਾ ਪੰਜਾਬੀ ਲਹਿਰਾਂ ਸੁਣ ਰਹੇ ਆ, ਕੈਨੇਡਾ ਡੇ ਅੱਜ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ, ਐਲਈਡੀ ਟੀਵੀ ਫ੍ਰੀ।
0: ਲਾਈਕ ਰੱਖ,
1: ਜੇ ਤੁਸੀਂ ਕਹਿਣਾ ਪ੍ਰਭ ਬਾਈ ਦਾ ਕੇ ਨਾਮ ਲੈਣਾ, ਕਿੰਗ ਸਾਈਜ਼ ਦਾ ਮੈਟਰਸ
0: ਫ੍ਰੀ,
1: ਮੈਟਰਸ
0: ਲਾਈਕ ਰੱਖ। ਕੀ ਬਾਤ ਆ, ਐ ਐਦਾਂ ਬੰਦਾ ਕੈਨੇਡਾ ਡੇ ਫਿਰ
1: ਤੇ ਕੱਲ ਲੱਗਣ ਜਾ ਰਹੀ ਆ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ।
0: ਕਿਆ ਬਾਤ ਹੈ ਜੀ, 294 ਵਾਕ ਡਰਾਈਵ ਤੇ ਪਹੁੰਚ ਜਾਣਾ ਕੱਲ ਨੂੰ ਵੀ ਵੱਡੀਆਂ ਸੇਲਾਂ ਤੇ ਵੱਡੇ ਤੋਹਫੇ ਲੈਣ ਲਈ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ।

0: 905-600-7373 ਭਈ ਆਦਾ ਨਾ ਜਿਹੜਾ ਮੌਸਮ ਜਿਹੜਾ ਸੀਜ਼ਨ ਚੱਲਣ ਡਿਆ ਨਾ ਅੱਜ, ਖੈਰ ਵੈਸੇ ਅੱਜ ਤਾਂ ਮੈਕਸੀਕੋ ਵਾਲੀ ਫੀਲਿੰਗ ਆਈ ਤੁਹਾਨੂੰ ਮੇਰੇ। ਅੱਜ ਅਸੀਂ ਖਾਨ ਸਾਹਿਬ ਨੂੰ ਮਿਲ ਕੇ ਆਏ ਹੋਣੇ, ਖਾਨ ਸਾਹਿਬ ਟੋਰਾਂਟੋ ਆਏ ਹੋਏ ਨੇ ਅਤੇ ਉਹਨਾਂ ਨੂੰ ਮਿਲ ਕੇ ਆਏ ਹਾਂ, ਅਤੇ ਮੈਨੂੰ ਇੱਕ ਸਾਡੇ ਫੋਟੋਗ੍ਰਾਫਰ ਆ ਅਤੇ ਉਹਨਾਂ ਨੂੰ ਮੈਂ ਕਾਲ ਕੀਤੀ ਅਤੇ ਮੈਂ ਕਿਹਾ ਭਈ ਆ ਜਾਓ ਅੱਜ ਤੁਸੀਂ ਸ਼ੂਟ ਕਰਨਾ ਆ, ਅਤੇ ਉਹਨਾਂ ਦੀ ਗੱਡੀ ਹੀਟ ਦੇ ਨਾਲ ਬਰਨ ਹੋ ਗਈ, ਅੱਗ ਲੱਗ ਗਈ ਗੱਡੀ ਨੂੰ, ਅੱਜ ਗੱਡੀਆਂ ਨੂੰ ਅੱਗ ਲੱਗ ਗਈ, ਇਸ ਤਰ੍ਹਾਂ ਦੀ ਹੀਟ ਸੀ ਅੱਜ। ਅਤੇ ਉਹਨਾਂ ਦੇ ਵਿਚਾਰਿਆਂ ਦੇ ਸਾਰੇ ਕੈਮਰਾ ਵਗੈਰਾ ਔਰ ਸਾਰੀ ਇਕਿਊਪਮੈਂਟ ਵਗੈਰਾ ਬਰਨ ਹੋ ਗਈ ਉਹਦੇ ਵਿੱਚ, ਸੋ ਪਿੱਕੇ ਦੇ ਵਿੱਚ ਅੱਗ ਲੱਗ ਗਈ ਯਾਰ, ਬੈਟਰੀਆਂ ਮੈਲਟ ਹੋ ਗਈਆਂ ਅੱਜ। ਅੱਜ ਤਾਂ ਬਹੁਤ ਨੁਕਸਾਨ ਹੋਇਆ ਹੋਣਾ ਯਾਰ, ਜੇ ਉਹਨਾਂ ਵੀਰਾਂ ਦੀ ਗੱਡੀ ਦਾ ਇਹ ਨੁਕਸਾਨ ਹੋਇਆ ਤਾਂ ਗਰਮੀ ਦੇ ਨਾਲ ਬਹੁਤ ਨੁਕਸਾਨ ਹੋਇਆ ਹੋਣਾ। ਸੋ ਅੱਜ ਗਰਮੀ ਬਹੁਤ ਸੀ ਬਾਈ, ਸੋ ਜਿਹੜੇ ਵੈਸੇ ਹੀ ਬਾਹਰ ਲੰਡਨ ਵੱਲ ਡਰਾਈਵ ਕਰ ਰਹੇ ਸੀ ਉੱਧਰ ਤਾਂ ਹੋਰ ਤਿੱਖੀ ਗਰਮੀ ਸੀਗੀ, ਸੋ ਅੱਜ ਨੁਕਸਾਨ ਹੋਇਆ ਬਾਈ ਦਾ। ਮੈਂ ਹੈਰਾਨਗੀ ਹੋ ਗਿਆ ਕਿ ਇਹ ਤਾਂ ਯੂਰਪ ਵਾਲਾ ਕੰਮ ਹੋ ਗਿਆ, ਦੁਬਈ 'ਚ ਵੀ ਇੰਨਾ ਕੰਮ ਨਹੀਂ ਹੁੰਦਾ, ਅੱਜ ਤਾਂ ਹੀਟ ਬਹੁਤ ਜ਼ਬਰਦਸਤ ਹੀਟ ਸੀ। ਸੋ 905-600-7373 ਆਪਣਾ ਬਚਾਅ ਰੱਖੋ ਬਾਈ, ਜਦੋਂ ਹੀਟ ਦੀ ਇੱਦਾਂ ਦੀ ਵਾਰਨਿੰਗ ਹੋਵੇ ਨਾ, ਸੋ ਗੱਡੀਆਂ ਛਾਵੇਂ ਲਾਇਆ ਕਰੋ, ਥੋੜ੍ਹਾ ਜਿਹਾ ਬਚਾਅ ਰੱਖੋ, ਏਸੀ ਲਾ ਲਿਆ ਕਰੋ ਇੱਕ ਦਿਨ, ਕੋਈ ਨਹੀਂ ਜਿੱਦਾਂ ਸਾਨੂੰ ਡਾਲਣ ਦਾ ਡੀਜ਼ਲ ਪੈਟਰੋਲ ਜ਼ਿਆਦਾ ਲੱਗ ਜੂ, ਗੈਸ ਜ਼ਿਆਦਾ ਲੱਗ ਜੂ, ਅਤੇ ਮੈਨੂੰ ਲੱਗਦਾ ਕਿ ਏਸੀ ਚਲਾ ਕੇ ਰੱਖਣੇ ਚਾਹੀਦੇ ਆ ਤਾਂ ਕਿ ਗੱਡੀਆਂ, ਮੈਨੂੰ ਲੱਗਦਾ ਹੋ ਸਕਦਾ ਕਿ ਜਿਹੜੀ ਬੈਟਰੀਜ਼ ਆ ਉਹ ਸਟਾਰਟ ਨਾਲ ਵੀ ਹੋ ਸਕਦੀ ਹੈ ਕਿਤੇ ਨਾ ਕਿਤੇ, ਜਦੋਂ ਹੀਟ ਵਾਰਨਿੰਗ ਆ ਨਾ, ਅਤੇ ਫਿਰ ਇੰਜਨ ਗਰਮ ਆ, ਬੈਟਰੀ ਗਰਮ ਆ, ਅਤੇ ਉਹ ਚੱਲਣ ਕਰਕੇ ਵੀ ਹੋ ਸਕਦਾ, ਸੋ ਜ਼ਰੂਰੀ ਨਹੀਂ ਵੀ ਖੜ੍ਹੇ ਰਹਿਣ ਨਾਲ ਵੀ। ਸੋ ਐਨੀਵੇ 905-600-7373 ਆਪਾਂ ਰਹਿਣ ਦੀ ਮਕੈਨਿਕ ਬਣਨ ਨੂੰ, ਹੋ ਸਕਦਾ ਕਿ ਕੋਈ ਮਕੈਨਿਕ ਆ ਜਾਓ ਕਹੇ ਇੱਦਾਂ ਕਿੱਦਾਂ ਭਾਜੀ, ਸੋ ਜਿਸ ਕਾ ਕਾਮ ਉਸੀ ਕੋ ਸਾਜੇ। ਜੀ ਮਾਲਕੋ, ਬਾਬੇ ਕੀ ਹਾਲ ਚਾਲ?
1: ਹਾਂ ਠੀਕ ਹੈ ਸਰ, ਸੌਰੀ ਦੁਬਾਰਾ ਆਉਣਾ ਪਿਆ।
0: ਜੀ ਜੀ ਆਜੋ ਜੀ, ਦੁਬਾਰਾ ਆਓ, ਤਵਾਰਾ ਆਓ, ਚਵਾਰਾ ਆਓ।
1: ਆਪਣੇ ਹਾਂਜੀ ਸਰ, ਥੈਂਕ ਯੂ, ਮੈਂ ਵੀ ਇਹੀ ਸ਼ੇਅਰ ਕਰਨਾ ਸੀਗਾ ਵੀ ਆਪਣੇ, ਮੈਂ ਵੀ ਹੈਰਾਨ ਆ ਸੰਧੂ ਸਾਹਿਬ, ਇਹ ਗਰਮੀ ਝਾਂਦੀ ਹੋ ਰਹੀ ਇੰਨੀ ਜ਼ਿਆਦਾ
0: ਹੈ ਨਾ। ਹਾਂ ਅੱਜ ਤਾਂ ਮੈਕਸੀਕੋ ਬਾਈ, ਮੈਂ ਤਾਂ ਨਹੀਂ ਬਾਹਰ ਨਿਕਲਿਆ, ਮੈਂ ਤਾਂ ਹੁਣੇ ਖਾਨ ਸਾਹਿਬ ਨੂੰ ਮਿਲੇ, 5 ਮਿੰਟ ਗੱਡੀ 'ਚ ਬੈਠਾ ਉਦੋਂ ਕਿ ਨਿਕਲਿਆ, ਪਰ ਮੈਂ ਬਾਈ ਤੋਂ ਜਦੋਂ ਵੀ ਕਿਹਾ ਕੈਮਰਾਮੈਨ ਨੂੰ ਬੁਲਾਇਆ, ਮੈਂ ਕਿਹਾ ਭਾਈ ਅੱਜ ਸ਼ੂਟ ਕਰਨਾ, ਕਹਿੰਦੇ ਸ਼ੂਟ ਭਾਈ ਕਦ ਨਾ ਕਰੀਏ ਅੱਖਾਂ ਨਾਲ, ਮੈਂ ਕੀ ਗੱਲ, ਕਹਿੰਦੇ ਕੈਮਰੇ ਬਰਨ ਹੋ ਗਏ ਸਾਡੇ ਤਾਂ, ਪਿੱਕਾ ਸੜ ਗਿਆ, ਪਿੱਕੇ ਨੂੰ ਅੰਦਰ ਅੱਗ ਲੱਗ ਗਈ ਪੂਰੀ।
1: ਹੁਣ ਤੁਹਾਡੀ ਗੱਲ ਸੁਣੀ ਕਰਕੇ ਮੈਂ ਤਾਂ ਹੀ ਦੁਬਾਰਾ ਫੋਨ ਕੀਤਾ।
0: ਜੀ ਜੀ,
1: ਤੇ ਮੈਂ ਕਿਹਾ ਵੀ ਹੈਰਾਨੀ ਵਾਲਾ ਕੰਮ ਆ ਵੀ ਆਪਣੇ ਦੇਖੋ ਆਪਣੇ ਜਿੱਦਾਂ ਉਹ ਇੰਡੀਆ ਵਿੱਚ, ਹੁਣ ਜੇ ਆਪਣੇ ਮੈਂ ਆਪਣੀ ਗੱਲ ਕਰਾਂ, ਉੱਥੇ ਝੋਨੇ ਦੇ ਵਿੱਚ ਆਪਣੇ ਸਾਰੇ ਕੰਮ ਕਰਦੇ ਨੇ ਆਪਣੇ ਖੇਤਾਂ ਦੇ ਵਿੱਚ।
0: ਆਪਾਂ ਨਾ ਇੱਥੇ ਜਿਵੇਂ ਹੁਣ ਮੈਂ ਫਿਰ ਸੌਰੀ ਮਾਫ ਕਰਨਾ ਤੁਹਾਨੂੰ, ਮੈਂ ਇੰਟਰਪਟ ਕੀਤਾ, ਆਪਾਂ ਹਮੇਸ਼ਾ ਕਹਿ ਦਿੰਦੇ ਨੇ ਕਿ ਯਾਰ ਨਹੀਂ ਇੰਸ਼ੋਰੈਂਸ ਨਾ ਲਓ, ਆ ਮੈਂ ਮੁੰਡੇ ਦੇ ਵਿਚਾਰੇ ਦੇ 30-35 ਹਜ਼ਾਰ ਦੇ ਇਕਿਊਪਮੈਂਟ ਬਰਨ ਹੋ ਗਏ, ਇੰਸ਼ੋਰੈਂਸ ਨਹੀਂ ਲਈ ਸੀ, ਬਸ ਘਾਲੋਂ ਕਰ ਗਿਆ ਮੈਂ, ਅੱਜ ਲੈਣਾ ਕੱਲ੍ਹ ਲੈਣਾ। ਇੰਸ਼ੋਰੈਂਸ ਇੱਥੇ ਐਡੀ ਪਾਵਰਫੁਲ ਚੀਜ਼ ਆ ਨਾ, ਤੁਹਾਡੀ 1 ਲੱਖ ਦੀ ਗੱਡੀ ਆ, ਤੁਹਾਡੀ 50 ਹਜ਼ਾਰ ਦੀ ਆ, $2,000-4,000 ਵੱਧ ਹੀ ਮਿਲਦਾ, ਅਤੇ ਦੂਜੇ ਪਾਸੇ ਆਪਾਂ ਕਹਿ ਦਿੰਦੇ ਕਿ ਸਰੀਰ ਦੀ ਇੰਸ਼ੋਰੈਂਸ ਕੀ ਕਰਨੀ ਆ, ਭਾਈ ਤੁਹਾਡਾ ਸਰੀਰ ਗੱਡੀਆਂ ਨਾਲੋਂ ਜ਼ਿਆਦਾ ਕੀਮਤੀ ਆ। ਇੱਥੇ ਤੁਹਾਨੂੰ ਸੱਟ ਲੱਗ ਗਈ ਗੱਡੀ ਚਲਾਉਂਦੇ ਨੂੰ, ਮਾੜੀ ਮੋਟੀ ਡਿੱਗ ਕੇ ਕਿਤੇ, ਕੋਈ ਕਿਤੇ ਕੁਛ ਬਰਨ ਹੋ ਗਿਆ ਮਾੜਾ ਮੋਟਾ, ਇੱਦਾਂ ਦਾ ਲਾਈਫ ਇੰਸ਼ੋਰੈਂਸ, ਸਿਰਫ ਲਾਈਫ ਇੰਸ਼ੋਰੈਂਸ ਨਹੀਂ ਆ, ਤੁਹਾਨੂੰ ਜਿਉਂਦਿਆਂ ਜੀ ਤੁਸੀਂ ਡਿਸਐਬਿਲਿਟੀ ਹੋ ਗਏ ਹੋ, ਤੁਹਾਡੇ ਘਰੇ ਬਹਿ ਗਏ ਹੋ, ਤੁਹਾਡੇ ਖਰਚੇ ਆ, ਇਹਨਾਂ ਕੰਟਰੀਆਂ ਦੇ ਵਿੱਚ ਆਏ ਹੋ ਨਾ, ਅਤੇ ਇਹਨਾਂ ਕੰਟਰੀਆਂ ਦੇ ਵਿੱਚ ਰਹਿ ਕੇ ਇਹਦੇ ਦੇ ਇੱਦਾਂ ਦੇ ਜਿਹੜੇ ਸਿਸਟਮ ਆ ਨਾ ਉਹਦੇ ਥਰੂ ਜਾਣਾ ਪੈਣਾ ਸਾਨੂੰ। ਸੋ ਇਹ ਚੀਜ਼ਾਂ ਇੰਸ਼ੋਰੈਂਸ ਤੁਹਾਡੇ ਬੈਨੀਫਿਟ ਵਾਸਤੇ ਬਣਾਈਆਂ, ਔਰ ਇਹ ਬਹੁਤ ਥੋੜੇ ਪੈਸੇ 'ਚ ਹੁੰਦੀਆਂ, ਇਹ ਮੈਨੂੰ ਲੱਗਦਾ ਕਿ 2 PG ਘੱਟ ਖਾਲੋਗੇ ਤਾਂ ਮਹੀਨੇ ਦੀ ਇੰਸ਼ੋਰੈਂਸ ਆਉਣੀ ਹੈ, ਕੋਈ $100-200 ਨਹੀਂ ਹੁੰਦਾ, $30-40 ਦੇ ਵਿੱਚ ਇੰਸ਼ੋਰੈਂਸ ਹੋ ਜਾਂਦੀ। ਆਪਣੇ ਆਪ ਨੂੰ ਸਿਕਿਓਰ ਰੱਖੋ, ਸੇਫ ਰੱਖੋ, ਇਹਨਾਂ ਕੰਟਰੀਆਂ ਦੇ ਵਿੱਚ ਤੁਸੀਂ ਜੇ ਕੰਮ ਜਿੰਨਾ ਚਿਰ ਕਰਦੇ ਹੋ ਉਨਾ ਚਿਰ ਖਰਚੇ ਚੱਲਦੇ ਆ, ਬਾਅਦ ਵਿੱਚ ਕਿਸੇ ਨੇ ਨਹੀਂ ਤੁਹਾਡੇ ਘਰੇ ਪੈਸੇ ਦੇਣ ਆਉਣਾ। ਸੋ ਇੱਥੇ ਤੁਹਾਡੀਆਂ ਇੰਸ਼ੋਰੈਂਸਾਂ ਹੀ ਤੁਹਾਡਾ ਸਾਥ ਦਿੰਦੀਆਂ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਜੀ ਜੀ ਜੀ ਜੀ,
1: ਸੌਰੀ ਮੈਂ ਫਾਈਨਲੀ ਹੋਰ ਗੱਲ ਕਰਨੀ ਸੀ।
0: ਆਜੋ ਜੀ ਆਜੋ।
1: ਜਦੋਂ ਕੋਰੋਨਾ ਸ਼ੁਰੂ ਹੋਇਆ ਸੀਗਾ, ਇੱਕ ਆਪਣਾ ਗੱਡੀਆਂ ਵਿੱਚ ਰੱਖਣਾ ਸ਼ੁਰੂ ਕਰਤਾ ਸੀ ਹੈਂਡ ਸੈਨੇਟਾਈਜ਼ਰ।
0: ਜੀ
1: ਇਹਦਾ ਵੀ ਸ਼ਾਇਦ ਤੁਹਾਨੂੰ ਪਤਾ ਹੋਣਾ, ਇਹ ਵੀ ਬਰਨ ਕਰਦੀ ਹੈ, ਜਿੱਦਾਂ ਸ਼ਾਇਦ ਆਪਣੇ ਗੱਡੀਆਂ ਵਿੱਚ ਕਹਿੰਦੇ ਰੱਖੋ ਨਾ, ਜਿੱਦਾਂ ਇਹਦਾ ਵੀ ਆਪਣੇ ਗੱਡੀ ਨੂੰ ਅੱਗ ਲੱਗ ਸਕਦੀ ਆ।
0: ਜੀ ਬਿਲਕੁਲ ਬਿਲਕੁਲ ਬਿਲਕੁਲ, ਨਹੀਂ ਬਹੁਤ ਸ਼ੁਕਰੀਆ ਵੀਰੇ, ਇਹ ਚੀਜ਼ਾਂ ਦੀ ਕੇਅਰਫੁਲ ਤੁਹਾਨੂੰ ਰਹਿਣਾ ਪੈਣਾ। ਸੋ 905-600-7373, ਬਹੁਤ ਸ਼ੁਕਰੀਆ ਜੀ, 905-600-7373 ਤੇ ਤੁਹਾਨੂੰ ਦਈਏ ਨਾਨਕ ਰੈਨੋਵੇਸ਼ਨ ਦਾ ਸੁਨੇਹਾ, ਕਿਉਂਕਿ ਨਾਨਕ ਰੈਨੋਵੇਸ਼ਨ ਤੁਸੀਂ ਘਰ ਬਣਾਉਣਾ, ਮਾਫ ਕਰਨਾ ਬੇਸਮੈਂਟ ਤਿਆਰ ਕਰਨੀ ਆ, ਆਪਣੀ ਬੇਸਮੈਂਟ ਲੀਕੇਜ ਹੋ ਰਹੀ ਆ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ, ਹੁਣ ਦਿਨ ਖੁੱਲ੍ਹ ਗਿਆ, ਤੁੱਪਾਂ ਵੇਲੋ ਕਿੰਨੀਆਂ ਕਰਾਰੀਆਂ ਲੱਗੀਆਂ, ਅੱਜ ਪੈਟੀਓ ਬਣਾਓ ਕੱਲ੍ਹ ਨੂੰ ਸੁੱਕਾ ਹੋਣਾ। ਸੋ ਐਸੇ ਮੌਸਮ ਦੇ ਵਿੱਚ ਬਹੁਤ ਵਧੀਆ ਜੇ ਕੰਕਰੀਟ ਦਾ ਕੰਮ ਕਰਾਉਣਾ ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖੋ, ਅਤੇ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਸੁਣਾਈਏ, ਨਵੀਂ ਉਹਨਾਂ ਨੇ ਬਹੁਤ ਵਧੀਆ ਰਿਕਾਰਡ ਕੀਤਾ ਹੈ। ਸੋ ਨਾਨਕ ਰੈਨੋਵੇਸ਼ਨ,
2: ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਸਮਾਂ ਆਪਣਾ ਹੋ ਗਿਆ ਖਬਰਾਂ ਦਾ, ਉਸ ਤੋਂ ਪਹਿਲਾਂ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਾਹਿਬ ਜੁੜ ਚੁੱਕੇ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਸ ਜੀ ਵਧੀਆ, ਸਭ ਠੀਕ ਆ। ਸੋ ਯੂਨੀ ਗਲੋਬਲ ਐਡਵਾਈਜ਼ਰੀ ਐਜੂਕੇਸ਼ਨ ਕੰਸਲਟੈਂਟ ਨੇ ਤੁਹਾਨੂੰ 30 ਤੋਂ ਲੈ ਕੇ $1,00,000 ਦੀ ਫੰਡਿੰਗ ਦਵਾਉਂਦੇ ਨੇ। ਨਾਗਪਾਲ ਸਰ, ਕੀ ਹਾਲ ਚਾਲ? ਅੱਜ ਕਿੰਨੇ ਕਲਾਇੰਟਸ ਨੂੰ ਫੰਡਿੰਗ ਦਵਾਈ?
3: ਅੱਜ ਟੋਟਲ 9 ਕਲਾਇੰਟਸ ਦੀ ਅਕਾਊਂਟ ਵਿੱਚ ਫੰਡਿੰਗ ਗਿਰੀ ਹੈ। 9
0: ਤੇ 9 ਦਾ ਮਤਲਬ ਜੇ ਗੁਣਾ ਕਰੀਏ, ਕਿੰਨੀ ਕੁ ਫੰਡਿੰਗ ਤੁਸੀਂ ਉਹਨਾਂ ਦੇ ਅਕਾਊਂਟ 'ਚ ਪਵਾਤੀ ਹੋਣੀ?
3: ਐਵਰੇਜ ਬਾਕੀ ਚੱਲੇ ਹੈ 45,000-70,000 ਡਾਲਰ।
0: ਓਕੇ, ਇਹ ਬਹੁਤ ਸਾਰੇ ਸਵਾਲ ਆਉਂਦੇ ਆ ਨਾਗਪਾਲ ਸਰ ਕਿ ਜਿਹੜੀ ਇਹ ਫੰਡਿੰਗ ਆ, ਇੱਕ ਭੈਣ ਆਈ ਸੀ ਇੱਕ ਦਿਨ ਬੜੇ ਗੁੱਸੇ 'ਚ, ਕਹਿੰਦੇ ਵੀ ਇਹ ਫੰਡਿੰਗ ਤੁਸੀਂ ਜਿਹਨਾਂ ਜਿਹੜੇ ਐਲੀਜੀਬਲ ਹੁੰਦੇ ਉਹਨਾਂ, ਮੈਂ ਦੱਸਣਾ ਇਹ ਫੰਡਿੰਗ ਕਿਹਨਾਂ ਨੂੰ ਨਹੀਂ ਸੂਟ ਕਰਦੀ, ਤੁਸੀਂ ਦੱਸੋ।
3: ਬਿਲਕੁਲ ਜੀ, ਜਿਹਦੀ ਕੀ ਇਨਕਮ ਜ਼ਿਆਦਾ ਹੈ।
0: ਹਾਂ,
3: ਬੈਂਕ ਦੇਖਤੇ ਕਿ ਇਨਕਮ ਜ਼ਿਆਦਾ ਹੋ, ਗਵਰਨਮੈਂਟ ਦੇਖਤੇ ਕਿ ਇਨਕਮ ਕਮ ਹੋ ਆਪਕੀ ਨੋਟਿਸ ਆਫ ਅਸੈਸਮੈਂਟ ਪੇ।
0: ਜੀ
3: ਹਾਂਜੀ, ਔਰ ਬਾਕੀ ਕਹਤੇ ਹੈ ਕੁਛ, ਜੈਸੇ ਆਪ ਮੰਨ ਕੇ ਚੱਲੇ, ਇੱਕ ਬੀਚ ਆਫ ਦਾ ਸ਼ੋਅ ਕਰਨਾ ਥਾ, ਮੈਂ ਕਾਲ ਆਈ ਸੀ ਇੱਕ ਲਾਈਕ ਇੱਕ ਅੰਕਲ ਕੀ, ਕਹਤੇ ਕਿ ਜੈਸਾ ਕੁਛ ਐਗਜ਼ਾਮਪਲ ਦਿੱਤਾ, ਅੱਜ ਇੱਕ ਆਫਿਸ ਮੈਂ ਇੱਕ ਕਲਾਇੰਟ ਆਏ ਮਾਰੇ
0: ਜੀ,
3: ਤੋ ਕਹਤੇ ਕਿ ਪਹਿਲੇ ਮਾਰੇ ਪਾਸ ਆਏ ਹੋਂਗੇ ਕਿਸੀ ਟਾਈਮ ਪੇ, ਮਹੀਨੇ ਦੋ ਮਹੀਨੇ ਪਹਿਲੇ, ਰਾਈਟ? ਮੇਰੇ ਮੈਨੇਜਰ ਸੇ ਮਿਲੇ ਤੋ ਕਹਤੇ ਕਿ ਆਪਕੀ ਬਾਤ ਮੈਂ ਮਾਲ ਲੈਣੀ ਚਾਹੀਏ ਥੀ, ਮੈਨੇ ਕਿ ਔਰ ਐਡਮਿਸ਼ਨ ਕਰਾ ਲਿਆ ਉਹਨੇ ਹਮਸੇ ਮਿਲਣੇ ਕੇ ਬਾਅਦ, ਰਾਈਟ, ਕਿਸੀ ਔਰ ਏਜੰਟ ਕੇ ਥਰੂ। ਅਬ ਵੋ ਅਸਾਈਨਮੈਂਟ ਬਣਾਤੀ ਹੈ, ਰੋਟੀ ਰੋਟੀ ਨਹੀਂ ਬਣਾਤੀ, ਅਸਾਈਨਮੈਂਟ ਬਣਾਤੀ ਆਪਣੀ, ਮਤਲਬ ਐਗਜ਼ਾਮ ਦੇਤੀ ਹੈ, ਕਹਤੀ ਫਸ ਗਈ, ਰਾਈਟ? ਇਸ ਲਈ ਆਪ ਪਹਿਲੇ ਸੇ ਹੀ ਹਮਾਰੇ ਥਰੂ ਐਨਰੋਲ ਕਰੇ ਤੋ ਫਾਇਦੇ ਮੇ ਰਹੇਂਗੇ, ਆਪੋ ਗੁੱਸਾ ਆਏਗਾ ਹੀ ਨਹੀਂ। ਜੈਸੇ ਗਵਰਨਮੈਂਟ ਇਤਨਾ ਪੈਸਾ ਇਧਰ ਉਧਰ ਲਗਾਤੀ, ਵੈਸੇ ਗਵਰਨਮੈਂਟ ਐਜੂਕੇਸ਼ਨ ਮੇ ਲਗਾਤੀ, ਬਟ ਯੈਸ, 3 ਹਫ਼ਤੇ ਬਾਅਦ ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ, ਤੋ ਅਭੀ ਐਨਰੋਲ ਕਰੇ।
0: ਕਿਆ ਬਾਤ ਆ! ਸੋ ਬਿਲਕੁਲ ਜੀ, 905 ਮਾਫ ਕਰਨਾ 437-264-3175 ਇੱਕ ਵਾਰੀ ਨੰਬਰ ਦੇ ਦਿਓ, ਅਤੇ ਅੱਗੇ ਫਿਰ ਆਪਣੇ ਖਬਰਾਂ ਆ ਗਈਆਂ, ਅਤੇ ਉਸ ਤੋਂ ਪਹਿਲਾਂ ਆਪਾਂ ਨੰਬਰ ਦੇ ਦਈਏ, ਅਤੇ ਇੱਕ ਵਾਰ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਐਲੀਜੀਬਿਲਟੀ ਕੀ ਆ, ਅਤੇ ਫੀਸ ਤੁਹਾਡੀ ਕਿੰਨੀ ਆ, ਅਤੇ ਨੰਬਰ 2-3 ਵਾਰੀ ਦੇ ਦਿਓ ਜੀ।
3: ਹਾਂਜੀ, ਨੰਬਰ ਹੈ ਜੀ 437-264-3175, 437-264-3175। ਤੁਸੀਂ ਹੁਣੇ ਵੀ ਕਾਲ ਕਰ ਸਕਦੇ ਹੋ ਅਤੇ ਅਸੈਸਮੈਂਟ ਲੈ ਸਕਦੇ ਹੋ ਜੀ। ਆਫਿਸ ਮਾਰਾ ਕੱਲ੍ਹ ਵੀ ਖੁੱਲ੍ਹਾ, ਕੈਨੇਡਾ ਡੇ ਪੇ ਆਪ ਆਏ ਔਰ ਆਪਣਾ ਐਡਮਿਸ਼ਨ ਕਰਾਏ, 3 ਹਫ਼ਤੇ ਰਹਿ ਗਏ, ਆਪਕਾ ਹੀ ਫਾਇਦਾ ਹੈ, ਆਪਕੀ ਜੇਬ ਸੇ ਪੈਸਾ ਨਿਕਾਲ ਨਹੀਂ ਰਹੇ ਹਮ, ਡਾਲ ਜ਼ਰੂਰ ਰਹੇ ਹਾਂ, $500 ਨਹੀਂ ਡਾਲ ਰਹੇ, ਫ੍ਰੀ ਕਾ ਪੀਜ਼ਾ ਨਹੀਂ ਦੇ ਰਹੇ ਆਪਕੋ ਹਮ, ਆਪ ਹਮਾਰੇ ਥਰੂ ਹਮ ਇੱਕ ਜ਼ਰੀਆ ਹੈ, ਆਪ 30-100,000 ਦੀ ਫੰਡਿੰਗ ਬਿਨਾਂ ਕ੍ਰੈਡਿਟ ਚੈੱਕ ਕੇ, ਬਿਨਾਂ ਨਕਲੀ ਕਾਗਜ਼ੋ ਕੇ ਹਾਸਿਲ ਕਰਤੇ ਗਵਰਨਮੈਂਟ ਸੇ ਐਡੂਕੇਸ਼ਨ ਕੇ ਲੀਏ, ਔਰ ਕਾਲ ਕਰੇ, ਅਸੈਸਮੈਂਟ ਕਰਾਏ 437-264-3175, 437-264-3175, ਫੀਸ 199 ਜਾਂ 499, ਕੰਮ ਹੋਣੇ ਕੇ ਬਾਅਦ 437-264-3175।
0: ਬਹੁਤ ਸ਼ੁਕਰੀਆ ਜੀ, 437-264-3175 ਯੂਨੀ ਗਲੋਬਲ ਐਡਵਾਈਜ਼ਰੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
3: ਥੈਂਕ ਯੂ।

0: ਸੋ ਬਿਲਕੁਲ ਜੀ, ਸਾਡੀ ਕਾਲ ਲੱਗ ਚੁੱਕੀ ਆ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੰਦੀਪ ਸਿੰਘ ਢਿੱਲੋਂ ਨਾਲ। ਖਬਰਾਂ ਦੇ ਨਾਲ ਜੁੜਦੇ ਹਾਂ, ਪੰਜਾਬ ਦੀ ਧਰਤੀ ਤੋਂ ਖਬਰਾਂ ਦੀ ਸਾਰ ਲੈਂਦੇ ਹਾਂ। ਸੋ ਜੁੜਿਓ ਜੀ ਪੰਜਾਬੀ ਲਹਿਰਾਂ ਦੇ ਨਾਲ। ਸੋ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਤੁਹਾਡੇ ਨਾਲ ਜੁੜਾਂਗੇ। ਸੋ ਸਟੇ ਟਿਊਨਡ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਦੇ ਨਾਲ, ਸਟੇ ਟਿਊਨਡ। ਮਿਲਦੇ ਹਾਂ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਮੈਨੂੰ ਦੇ ਦਿਓ ਇਜਾਜ਼ਤ, ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੋ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿੱਚੋਂ ਇਤਰਾਜ਼ਯੋਗ ਮੱਦਾਂ ਨੂੰ ਹਟਾਏ ਜਾਣ ਤੇ 1 ਮਹੀਨੇ ਦੇ ਅੰਦਰ ਕਾਨੂੰਨ ਵਿੱਚ ਸੋਧ ਕਰਨ ਦੇ ਦਿੱਤੇ ਆਦੇਸ਼ ਤੋਂ 1 ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਤੀਕਿਰਿਆ ਆਈ ਹੈ। ਮੁੱਖ ਮੰਤਰੀ ਨੇ ਇਸ ਕਾਨੂੰਨ ਦਾ ਜ਼ੋਰਦਾਰ ਬਚਾਅ ਕਰਦਿਆਂ ਇਹ ਦਾਅਵਾ ਕੀਤਾ ਕਿ ਬਿਲ ਵੀ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਬਰਨਾਲਾ ਜ਼ਿਲ੍ਹੇ ਦੇ ਮਹਿਲਕੰਡਾ ਪਿੰਡ ਵਿਖੇ ਆਪਣੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਤਾਂ ਕੋਈ ਜ਼ਿਕਰ ਨਹੀਂ ਕੀਤਾ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ ਤੇ ਕਾਨੂੰਨ ਦਾ ਬਚਾਅ ਕੀਤਾ। ਉਹਨਾਂ ਕਿਹਾ ਕਿ ਲੋਕ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਇਹੀ ਸੋਚ ਕੇ ਵੋਟ ਪਾਉਂਦੇ ਰਹੇ ਇਹ ਪੰਥ ਦੀ ਨੁਮਾਇੰਦਗੀ ਕਰਦਾ ਪਰ ਉਸੇ ਸਰਕਾਰ ਤਹਿਤ ਗਲੀਆਂ ਵਿੱਚ ਗੁਰਬਾਣੀ ਦੀ ਬੇਨਤੀ ਕੀਤੀ ਗਈ ਸੀ। ਮੁੱਖ ਮੰਤਰੀ ਦਾ ਕਹਿਣਾ ਕਿ ਉਹਨਾਂ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਤੇ ਵਿਰੋਧੀਆਂ ਨੂੰ ਪਸੰਦ ਨਹੀਂ ਹੈ ਪਰ ਉਹ ਬੇਅਦਬੀ ਦੀ ਦੋਸ਼ੀ ਨੂੰ ਉਮਰ ਕੈਦ, 50 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ ਇੱਥੋਂ ਤੱਕ ਪਰਿਵਾਰਕ ਮੈਂਬਰਾਂ ਨਾਲ ਮਿਲਣ ਤੇ ਵੀ ਪਾਬੰਦੀ ਦਾ ਪ੍ਰਬੰਧ ਕਰ ਰਹੇ ਨੇ। ਸਤਿਕਾਰ ਸੋਧ ਐਕਟ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਦੀ ਵਿਵਾਦਿਤ ਵੀਡੀਓ ਮਾਮਲੇ ਵਿੱਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਆਦੇਸ਼ ਦੇ ਮਾਮਲੇ ਵਿੱਚ ਸਿੱਖ ਸੰਗਤ ਨੂੰ ਲਾਮਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸੰਬੰਧ ਵਿੱਚ 5 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇੱਕ ਵੱਡਾ ਪੰਥਕ ਇਕੱਠ ਸੱਦਿਆ ਗਿਆ। ਵਿਵਾਦਿਤ ਵੀਡੀਓ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਵਿਰੋਧੀ ਕਰਾਰ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਸੰਗਤ ਨੂੰ ਵਿਰੋਧ ਕਰਨ ਦਾ ਆਦੇਸ਼ ਵੀ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿੱਚ ਮੁੱਖ ਮੰਤਰੀ ਦੇ ਬਾਈਕਾਟ ਦੇ ਵੱਡੇ ਫਲੈਕਸ ਬੋਰਡ ਵੀ ਲਾਏ ਗਏ। ਦੂਜੇ ਪਾਸੇ ਮੁੱਖ ਮੰਤਰੀ ਵੱਲੋਂ ਵੀ ਇਹਨਾਂ ਦਿਨਾਂ ਵਿੱਚ ਵੱਖ ਵੱਖ ਥਾਵਾਂ ਉੱਤੇ ਵੱਡੇ ਇਕੱਠ ਕੀਤੇ ਜਾ ਰਹੇ ਨੇ, ਲੋਕਾਂ ਨਾਲ ਸਿੱਧਾ ਸੰਪਰਕ ਕੀਤਾ ਜਾ ਰਿਹਾ ਹੈ। ਸਮੁੱਚੇ ਪੰਥ ਦੀ ਰਾਏ ਤੇ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਆਉਂਦੀ 5 ਜੁਲਾਈ ਨੂੰ ਇੱਕ ਵਿਸ਼ਾਲ ਪੰਥਕ ਇਕੱਤਰਤਾ ਵੀ ਸੱਦੀ ਹੋਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਹਰ ਸਿੱਖ ਲਈ ਸਿਰਮੌਰ ਹੈ ਅਤੇ ਉਹਨਾਂ ਕਿਹਾ ਕਿ 5 ਜੁਲਾਈ ਦਾ ਪੰਥਕ ਇਕੱਠ ਕੌਮ ਦੀ ਇਕਜੁੱਟਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ। ਇਸ ਦੌਰਾਨ ਜਥੇਦਾਰ ਗਿਆਨੀ ਟੇਕ ਸਿੰਘ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ 5 ਜੁਲਾਈ ਨੂੰ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਹੁੰਚਣ ਤਾਂ ਜੋ ਇਸ ਮਸਲੇ ਉੱਤੇ ਢੁਕਵੀਂ ਚਰਚਾ ਤੇ ਜਵਾਬ ਦਿੱਤਾ ਜਾ ਸਕੇ। ਇਸ ਦੌਰਾਨ ਸੰਤ ਸਮਾਜ ਦੇ ਆਗੂਆਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਭਰੋਸਾ ਦਵਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਉੱਤੇ ਪਹਿਰਾ ਦੇਣਾ ਉਹਨਾਂ ਦਾ ਮੁੱਢਲਾ ਫਰਜ਼ ਹੈ। ਸੰਤ ਸਮਾਜ ਨੇ ਵੀ 5 ਜੁਲਾਈ ਦੀ ਪੰਥਕ ਇਕੱਤਰਤਾ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸਮੇਤ ਸ਼ਮੂਲੀਅਤ ਕਰਨ ਦਾ ਪੂਰਨ ਵਿਸ਼ਵਾਸ ਦਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਤਲਬ ਕਰਨ ਸੰਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਹਨਾਂ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਜ਼ਰੀਏ ਜੋ ਪੋਸਟ ਪਾਈ ਹੈ ਉਸ ਵਿੱਚ ਉਹਨਾਂ ਇਸ ਗੱਲ ਉੱਪਰ ਤੰਜ਼ ਕੱਸਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੇ ਕੋਲ ਵੀ ਸ਼੍ਰੋਮਣੀ ਅਕਾਲੀ ਦਲ ਵਰਗੇ ਕਾਨੂੰਨੀ ਮਾਹਿਰਾਂ ਦੀ ਟੀਮ ਹੁੰਦੀ ਤਾਂ ਉਹ ਪੇਸ਼ੀ ਲਈ ਨਾ ਆਉਂਦੇ ਸਗੋਂ ਨਾ ਆਉਣ ਦੇ ਲਈ ਵੱਖ ਵੱਖ ਤਰ੍ਹਾਂ ਦੇ ਬਿਆਨ ਲੱਭਦੇ। ਯਾਨੀ ਹਰਪ੍ਰੀਤ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਲਿਖਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਕੋਲ ਦਲਜੀਤ ਸਿੰਘ ਚੀਮਾ ਗਰੇਵਾਲ ਅਤੇ ਸਰਨਾ ਵਰਗੇ ਕਾਨੂੰਨੀ ਮਾਹਰ ਹੁੰਦੇ ਤਾਂ ਉਹਨਾਂ ਦਲੀਲਾਂ ਦੇਣੀਆਂ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨਹੀਂ ਜਾ ਸਕਦੇ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਅਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵੱਲ ਨਿਸ਼ਾਨਾ ਸੇਧਿਆ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਂਝੀ ਕੀਤੀ ਗਈ ਇਹ ਪੋਸਟ ਇਸ ਵੇਲੇ ਸੋਸ਼ਲ ਮੀਡੀਆ ਤੇ ਭਾਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿਆਸੀ ਅਤੇ ਪੰਥਕ ਹਲਕਿਆਂ ਵਿੱਚ ਇਸ ਬਿਆਨ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਪਰ ਇੱਕ ਸਿੱਧਾ ਤਿੱਖਾ ਸਿਆਸੀ ਅਤੇ ਵਿਚਾਰਧਾਰਕ ਹੱਲਾ ਮੰਨਿਆ ਜਾ ਰਿਹਾ। ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਅਤੇ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਪੈਦਾ ਹੋਏ ਗੰਭੀਰ ਬਿਜਲੀ ਸੰਕਟ ਦਰਮਿਆਨ ਸੂਬੇ ਦੇ ਕਿਸਾਨਾਂ ਦਾ ਗੁੱਸਾ ਪੂਰੀ ਤਰ੍ਹਾਂ ਭੜਕ ਗਿਆ ਹੈ। ਅਣ ਐਲਾਨੇ ਅਤੇ ਲੰਮੇ ਬਿਜਲੀ ਕੱਟਾਂ ਤੋਂ ਦੁਖੀ ਹੋ ਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਸੀ ਕਿ ਉਹ ਇਸ ਸੰਬੰਧੀ ਬਿਜਲੀ ਬੋਰਡ ਦੇ ਦਫ਼ਤਰਾਂ ਦਾ ਘਿਰਾਓ ਕਰਨਗੇ ਅਤੇ ਉਹਨਾਂ ਠੀਕ ਅਜਿਹਾ ਹੀ ਕੀਤਾ ਹੈ। ਅਤੇ ਲੰਘੇ ਕੱਲ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਹੈ। ਜਿਹਨਾਂ ਕਿਸਾਨ ਜਥੇਬੰਦੀਆਂ ਨੇ ਇਸ ਬੰਨੇ ਪ੍ਰਮੁੱਖਤਾ ਨਾਲ ਯੋਗਦਾਨ ਪਾਇਆ ਵਿੱਚ ਕਿਸਾਨ ਮਜ਼ਦੂਰ ਮੋਰਚਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਮੇਤ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਪੰਜਾਬ ਭਰ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਸਬ ਡਿਵੀਜ਼ਨਲ ਦਫ਼ਤਰਾਂ ਅਤੇ ਗਰੇਡਾਂ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਜਿਵੇਂ ਭਰੋਸਾ ਦਿੱਤਾ ਗਿਆ ਸੀ ਉਸ ਮਾਤਰਾ ਵਿੱਚ ਲੋੜੀਂਦੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਜਿਸ ਕਾਰਨ ਕਈ ਥਾਵਾਂ ਉੱਤੇ ਝੋਨਾ ਸੁੱਕਣਾ ਸ਼ੁਰੂ ਹੋ ਗਿਆ। ਪਟਿਆਲਾ, ਮੋਗਾ, ਅੰਮ੍ਰਿਤਸਰ, ਲੁਧਿਆਣਾ, ਫਿਰੋਜ਼ਪੁਰ ਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰਾਂ ਦੇ ਗੇਟਾਂ ਅੱਗੇ ਪੱਕੇ ਧਰਨੇ ਲਾ ਦਿੱਤੇ ਨੇ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਇਸ ਦੌਰਾਨ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਉਸ ਵੇਲੇ ਭਾਰੀ ਤਣਾਅ ਪੈਦਾ ਹੋ ਗਿਆ ਜਦੋਂ ਮੋਗਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਵੱਲ ਸਵਾਲ ਪੁੱਛਣ ਜਾ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਕਈ ਆਗੂਆਂ ਤੇ ਕਿਸਾਨਾਂ ਨੂੰ ਪੁਲਿਸ ਨੇ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪੁਲਿਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਆਖਿਆ ਕਿ ਸੂਬਾ ਸਰਕਾਰ ਨੇ ਝੋਨੇ ਦੇ ਸੀਜ਼ਨ ਲਈ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਦਾ ਇਲਜ਼ਾਮ ਹੈ ਕਿ ਅਸਲ ਵਿੱਚ ਕਿਸਾਨਾਂ ਨੂੰ ਸਿਰਫ 2 ਤੋਂ 4 ਘੰਟੇ ਹੀ ਬਿਜਲੀ ਮਿਲ ਰਹੀ ਹੈ ਤੇ ਉਹ ਵੀ ਵਾਰ ਵਾਰ ਟ੍ਰਿਪ ਕਰ ਰਹੀ ਹੈ। ਕਿਸਾਨ ਆਗੂਆਂ ਨੇ ਉਹਨੇ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਬਿਜਲੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਸੜਕੀ ਆਵਾਜਾਈ ਠੱਪ ਕਰਕੇ ਚੱਕਾ ਜਾਮ ਕੀਤਾ ਜਾਵੇਗਾ। ਭਾਰਤੀ ਸਮੇਂ ਮੁਤਾਬਕ ਅੱਜ 1 ਜੁਲਾਈ ਦਾ ਦਿਨ ਹੈ ਅਤੇ ਜੂਨ ਮਹੀਨਾ ਲੰਘੇ ਕੱਲ ਮੁਕੰਮਲ ਹੋ ਗਿਆ ਪਰ ਦੇਸ਼ ਭਰ ਵਿੱਚ ਜੂਨ ਮਹੀਨੇ ਦੌਰਾਨ ਮੀਂਹ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ ਜਿਸ ਨੇ ਸ਼ੰਕੇ ਖੜੇ ਕਰ ਦਿੱਤੇ ਨੇ ਕਿ ਐਤਕੀ ਜਿੱਥੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਉੱਥੇ ਹੀ ਮੀਂਹ ਸ਼ਾਇਦ ਘੱਟ ਪੈਣਗੇ। ਭਾਰਤੀ ਮੌਸਮ ਵਿਭਾਗ ਮੁਤਾਬਕ ਇਸ ਮਹੀਨੇ ਯਾਨੀ ਕਿ ਜੂਨ ਮਹੀਨੇ ਹੁਣ ਤੱਕ ਦੇਸ਼ ਵਿੱਚ ਔਸਤ 113 ਕਿਲੋਮੀਟਰ ਮੀਂਹ ਪੈਣਾ ਚਾਹੀਦਾ ਸੀ ਪਰ ਸਿਰਫ 66 ਮਿਲੀਮੀਟਰ ਮੀਂਹ ਹੀ ਪਿਆ ਹੈ ਜੋ ਕਿ ਆਮ ਨਾਲੋਂ ਤਕਰੀਬਨ 42% ਘੱਟ ਹੈ। ਪੰਜਾਬ ਸਮੇਤ ਕਈ ਸੂਬਿਆਂ ਵਿੱਚ ਐਤਕੀ ਜੂਨ ਮਹੀਨੇ ਬਹੁਤ ਘੱਟ ਮੀਂਹ ਦਰਜ ਕੀਤਾ ਗਿਆ ਜਦਕਿ ਗਰਮੀ ਆਮ ਨਾਲੋਂ ਕਾਫੀ ਜ਼ਿਆਦਾ ਦਰਜ ਕੀਤੀ ਗਈ ਹੈ। ਨਾਲ ਦੀ ਨਾਲ ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਇਹ ਸਾਂਝੀ ਕੀਤੀ ਹੈ ਕਿ ਮੌਨਸੂਨ ਦੀ ਆਮਦ ਉੱਤਰੀ ਭਾਰਤ ਵਿੱਚ ਹੋ ਗਈ ਹੈ ਪਰ ਮੌਨਸੂਨ ਇਸ ਵੇਲੇ ਪ੍ਰਮੁੱਖ ਤੌਰ ਤੇ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਗਿਆ ਜਦਕਿ ਪੰਜਾਬ ਵਿੱਚ ਮੌਨਸੂਨ ਅੱਜ ਜਾਂ ਭਲਕ ਤੱਕ ਪਹੁੰਚਣ ਦੀ ਸੰਭਾਵਨਾ ਦੱਸੀ ਗਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਕੀਤੇ ਐਲਾਨ ਮੁਤਾਬਕ ਅੱਜ ਤੋਂ ਸੂਬੇ ਦੀਆਂ ਰਜਿਸਟਰਡ ਔਰਤਾਂ ਦੇ ਖਾਤਿਆਂ ਵਿੱਚ ਸਤਿਕਾਰ ਰਕਮ ਜਮ੍ਹਾਂ ਹੋਵੇਗੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਤੇ ਇਸ ਚੀਜ਼ ਨੂੰ ਕਾਫੀ ਪ੍ਰਚਾਰਿਆ ਵੀ ਗਿਆ ਹੈ। ਜਨਰਲ ਧੀਰਜ ਸੇਠ ਨੇ 31ਵੇਂ ਫੌਜ ਮੁਖੀ ਦੇ ਰੂਪ ਵਿੱਚ ਕਾਰਜਭਾਰ ਸੰਭਾਲ ਲਿਆ। ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਸ਼ਾਮ 4 ਵਜੇ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਕੁੱਝ ਪ੍ਰਸ਼ਾਸਕੀ ਫੈਸਲਿਆਂ ਤੋਂ ਇਲਾਵਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਕਰਨ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ ਅਤੇ ਇਸੇ ਤਰ੍ਹਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਬਾਰੇ ਵੀ ਅੱਜ ਚਰਚਾ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਪੱਕੇ ਤੌਰ ਤੇ ਪੁਲਿਸ ਮੁਖੀ ਯਾਨੀ ਕਿ DGP ਦੀ ਨਿਯੁਕਤੀ ਨੂੰ ਲੈ ਕੇ UPSC ਵੱਲੋਂ ਬਣਾਈ ਕਮੇਟੀ ਨੇ 3 ਨਾਵਾਂ ਨੂੰ ਫਾਈਨਲ ਕੀਤਾ ਹੈ। ਕਮੇਟੀ ਵੱਲੋਂ ਸ਼ਰਦ ਸੱਤਿਆ ਚੌਹਾਨ, ਮੌਜੂਦਾ DGP ਗੌਰਵ ਯਾਦਵ ਅਤੇ ਹਰਪ੍ਰੀਤ ਸਿੱਧੂ ਦੇ ਨਾਂ ਸਰਕਾਰ ਨੂੰ ਭੇਜੇ ਜਾਣ ਵਾਲੇ ਪੈਨਲ ਵਿੱਚ ਸ਼ਾਮਲ ਕੀਤੇ ਗਏ ਨੇ। ਪੰਜਾਬ ਅੰਦਰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਮਲੇਰਕੋਟਲਾ ਦੇ ਇੱਕ ਕਾਲਜ ਨੇ ਯੂਨੀਵਰਸਿਟੀ ਦੀ ਡੇਟਸ਼ੀਟ ਅਤੇ ਹੁਕਮਾਂ ਦੇ ਬਗੈਰ ਹੀ MA ਦੀ ਪ੍ਰੀਖਿਆ ਲੈ ਲਈ ਤੇ ਉਸ ਵਿੱਚ ਰੱਜ ਕੇ ਨਕਲ ਚੱਲੀ ਹੈ। ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਕਿ ਕਿਵੇਂ ਇਸ ਕਾਲਜ ਵਿੱਚ MA ਦੇ ਐਗਜ਼ਾਮ ਵਿੱਚ ਵਿਦਿਆਰਥੀ ਮੋਬਾਈਲ ਮੂਹਰੇ ਰੱਖ ਕੇ ਪੇਪਰ ਕਰਦੇ ਰਹੇ। ਇਹ ਮਾਮਲਾ ਸੋਸ਼ਲ ਮੀਡੀਆ ਦੇ ਨਾਲ ਨਾਲ ਹੁਣ ਸਮਾਜਿਕ ਸਫ਼ਾ ਵਿੱਚ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ। ਜਿਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ, ਵੱਖ ਵੱਖ ਗੁਰੂ ਘਰਾਂ ਵਿੱਚ ਸਮਾਗਮ ਵੀ ਹੋਏ ਨੇ ਅਤੇ FIFA ਵਿਸ਼ਵ ਕੱਪ ਦੇ ਖੇਡੇ ਗਏ ਤਾਜ਼ਾ ਮੁਕਾਬਲਿਆਂ ਵਿੱਚ ਫਰਾਂਸ ਨੇ ਸਵੀਡਨ ਨੂੰ 3-0 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ, ਜਦਕਿ ਇਸ ਤੋਂ ਪਹਿਲਾਂ ਹੋਏ ਮੁਕਾਬਲੇ ਵਿੱਚ ਨਾਰਵੇ ਨੇ ਆਈਵਰੀ ਕੋਸਟ ਨੂੰ 2-1 ਨਾਲ ਹਰਾ ਦਿੱਤਾ। ਵਿਸ਼ਵ ਕੱਪ ਵਿੱਚ ਅੱਜ ਮੈਕਸੀਕੋ ਦਾ ਮੁਕਾਬਲਾ ਇਕੁਆਡੋਰ ਦੇ ਨਾਲ ਵੀ ਹੁਣ ਤੋਂ ਥੋੜੀ ਦੇਰ ਬਾਅਦ ਸ਼ੁਰੂ ਹੋਣਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ, ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਵਕਤ ਬਤੀਤ ਕਰਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ M530। ਫਿਲਹਾਲ ਖ਼ਬਰਾਂ ਦੇ ਬੁਲੇਟਿਨ ਨੂੰ ਇੱਥੇ ਹੀ ਮੁਕੰਮਲ ਕਰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਥੈਂਕ ਯੂ ਸੋ ਮਚ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap.
2: This is AM 530, CHLO AM, serving Brampton, Mississauga, Toronto, the GTA, and the world at am530.ca.
3: Radio Udaan. Gallan geet te kisse kahaniyan di udaan. Radio Udaan. ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਨ, ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ। ਰੇਡੀਓ ਉਡਾਨ, ਪ੍ਰਭ ਸਭ ਦੇ ਨਾਲ।
4: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਡ੍ਰੀਮ ਹੋਮ ਅਪਲਾਈਸਿਸ, ਜੇ ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਬਿਲਟਨ ਅਪਲਾਈਸਿਸ, ਫਰਿਜਸ, ਡਿਸ਼ਵਾਸ਼ਰਸ, ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ। ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ, ਬੈਸਟ ਡੀਲ, ਬੈਸਟ ਪ੍ਰਾਈਜ਼। ਪ੍ਰਾਈਜ਼ ਕਹਿੰਦੇ ਮੈਚ ਨਹੀਂ, ਬੀਟ ਕਰਕੇ ਦਿਆਂਗੇ। 2915 ਅਰਜੈਂਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਸਿਸ। 905-805-3000, 905-805-3000। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ। ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ। ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ, ਰਜਾਈ ਵਾਲੇ ਬਲੈਂਕਟ, ਬਾਏ ਵਨ ਸੈਕਿੰਡ 25% ਆਫ, 5 ਬੈਡ ਸ਼ੀਟ ਓਨਲੀ $50, ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ 25% ਆਫ, ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ। ਔਰ ਨਾਲ ਦੀ ਨਾਲ 4 ਪੀਸ ਦਾ ਲੈਗਿਜ ਸੈੱਟ, ਜੇ ਤੁਸੀਂ ਇੰਡੀਆ ਜਾ ਰਹੇ ਹੋ, ਘੁੰਮਣ ਜਾ ਰਹੇ ਹੋ, 4 ਪੀਸ ਦਾ ਲੈਗਿਜ ਸੈੱਟ ਓਨਲੀ $175 ਦੇ ਵਿੱਚ। ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ। ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ। ਜਦੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ, ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ, 905-453-2225, 905-453-2225, ਫੈਸ਼ਨ ਆਈ ਕਿਊ।
5: ਸੱਚ ਕਿਹੋ ਜਿਹਾ ਹੁੰਦਾ?
6: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
7: ਮਿੱਟੀ ਚੁਗਦੀ ਫਸਲ ਸੱਚ ਹੈ,
6: ਖੁਰੋ ਦੀ ਪਾਣੀ।

ਸਤਿਗੁਰੂ ਹੋਈ ਦਿਆਲ ਤਸਰਦਾ ਪੂਰੀਐ, ਸਤਿਗੁਰੂ ਹੋਈ ਦਿਆਲ ਨਕਬ ਹੂੰ ਚੂਰੀਐ, ਸਤਿਗੁਰੂ ਹੋਈ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਈ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: 905-673-7953-33337 ਜੁੜ ਚੁੱਕੇ ਹਾਂ ਜੀ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ M530 ਤੋਂ ਪ੍ਰਭ ਸੰਧੂ ਦੇ ਨਾਲ। ਕੀ ਹਾਲ ਚਾਲ, ਠੀਕ ਠਾਕ ਹੋ? ਕਿੱਦਾਂ ਅੱਜ ਦਾ ਦਿਨ ਤੁਹਾਡਾ? ਖੂਬਸੂਰਤ ਰਿਹਾ? ਅੱਜ ਥੋੜ੍ਹਾ ਜਿਹਾ ਨਿੱਘਾ ਦਿਨ ਸੀ ਪਰ ਵਧੀਆ ਰਿਹਾ ਤੁਹਾਡਾ। ਦੱਸੋ 905-673-3337। ਅੱਜ ਤਾਂ ਗੱਡੀਆਂ ਵੀ ਕਹਿੰਦੇ ਬਰਨ ਹੋ ਗਈਆਂ ਬਈ, ਅੱਜ ਸਾਰੀ ਠੀਕ ਠਾਕ ਰਹੇ? ਤੁਸੀਂ ਕਿੱਦਾਂ ਮਹਿਸੂਸ ਕੀਤਾ? ਜਿਨ੍ਹਾਂ ਦੇ ਏਅਰ ਕੰਡੀਸ਼ਨ ਵਗੈਰਾ ਓਕੇ ਚੱਲ ਰਹੇ ਗੱਡੀਆਂ ਦੇ, ਉਹਨਾਂ ਦਾ ਠੀਕ ਹੋਣਾ, ਪਰ ਅੱਜ ਕੁਛ ਹੀਟ ਵਾਰਨਿੰਗ ਵਾਲਾ ਦਿਨ ਸੀ। ਅਤੇ ਠੀਕ ਠਾਕ ਹੋ ਸਾਰੇ? ਕਿਵੇਂ ਹੋ? 905-673-3337 ਕਰੀਏ ਗੱਲਾਂ ਬਾਤਾਂ। ਓਕੇ, ਚਲੋ ਨਾ ਮੈਂ ਗੱਲਬਾਤ ਕੁਛ ਹੋਰ ਕਰੀ, ਥੋੜ੍ਹਾ ਇਮੋਸ਼ਨਲ ਗੱਲਾਂ ਬਾਤਾਂ ਕਰੀਏ, ਪਿਆਰ ਵਾਲੀਆਂ, ਸਕੂਨ ਵਾਲੀਆਂ, ਕਿ ਥੋੜ੍ਹਾ ਜਿਹਾ ਚੱਕ ਕੇ ਰੱਖੀਏ ਕੰਮ। ਹਜੇ ਵੀਕਐਂਡ ਦੂਰ ਆ, ਥੋੜ੍ਹਾ ਜਿਹਾ ਕਰ ਲਈਏ ਪਿਆਰ ਮੁਹੱਬਤ ਵਾਲੀਆਂ ਗੱਲਾਂ, ਥੋੜ੍ਹੇ ਜਿਹੀਆਂ ਪੀਸ ਵਾਲੀਆਂ ਗੱਲਾਂ, ਸਕੂਨ ਵਾਲੀਆਂ ਗੱਲਾਂ। ਵੈਸੇ ਚੰਗੀਆਂ ਲੱਗਦੀਆਂ ਨਹੀਂ ਤੁਹਾਨੂੰ? ਕਿਸੇ ਨੂੰ ਨਹੀਂ ਲੱਗਦੀਆਂ ਚੰਗੀਆਂ ਗੱਲਾਂ, ਚੰਗੇ ਕੰਮ, ਚੰਗੀਆਂ ਵੀਡੀਓਜ਼, ਚੰਗੀਆਂ ਕਿਤਾਬਾਂ, ਚੰਗੀਆਂ ਫਿਲਮਾਂ ਚੱਲਦੀਆਂ ਨਹੀਂ। 905-673-3337 ਕਾਲ ਆ ਰਹੀ ਇੱਕ ਬਾਈ ਜੀ ਦੀ ਬੜੇ ਜ਼ੋਰ ਤੋਂ, ਅਤੇ ਲੈ ਲਈਏ, ਕੋਈ ਅਰਜੈਂਟ ਵੀ ਹੋ ਸਕਦਾ। ਕੁਲਦੀਪ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ
1: ਜੀ। ਸਰਪੰਚ ਬੋਲਦਾ
0: ਜੀ। ਸਰਪੰਚ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਮੈਂ ਸੋਚਿਆ ਮੈਂ ਜੀ ਜੀ ਨੰਬਰ ਆ ਰਿਹਾ, ਆਈ ਥਿੰਕ ਮੈਨੂੰ ਲੱਗਦਾ ਕਿ ਨਹੀਂ ਨਾਮ ਆ ਰਿਹਾ ਜੀ ਤੁਹਾਡਾ, ਮੈਂ ਕਿਹਾ ਸ਼ਾਇਦ ਆਈ ਡੋਂਟ ਨੋ, ਦਿਮਾਗ 'ਚੋਂ ਨਿਕਲ ਗਿਆ ਮੇਰੇ, ਮੈਂ ਕਿਹਾ ਸਰਪੰਚ ਸਾਹਿਬ ਵੀ ਹੋ ਸਕਦੇ ਆ। ਜੀ ਜੀ, ਕੀ ਹਾਲ ਚਾਲ, ਠੀਕ ਹੋ?
1: ਤੁਸੀਂ ਕਹਿ ਰਹੇ ਵੀ ਗਰਮੀ ਬੜੀ ਰਹੀ ਹੈ, ਤੇ ਗਰਮੀ ਜਿਵੇਂ ਉਹ ਕਰਨ ਦੀ ਗੱਲ ਹੈ ਵੈਸੇ ਬਣਾਉਣ ਦੀ। ਮੈਂ ਸਾਰਾ ਦਿਨ ਗੱਡੀ 'ਚ ਹੀ ਰਿਹਾ, ਆਪਣਾ ਰਿਹਾ ਬਾਹਰ ਹੀ ਰਿਹਾ ਕਹਿ ਲਓ
0: ਜੀ,
1: ਕੋਈ ਗੱਲ ਨੀ ਜੀ।
0: ਅੱਛਾ, ਏਡੀ ਗਰਮੀ ਗਰਮੀ ਏਡੀ ਹੈ ਨਹੀਂ ਸੀ। ਮੈਂ ਨਾ ਐਕਚੁਅਲੀ ਅੱਜ ਅਸੀਂ ਖਾਨ ਸਾਹਿਬ ਆਏ ਹੋਏ ਸੀਗੇ, ਟੋਰਾਂਟੋ ਸ਼ੋਅ ਆ ਉਹਨਾਂ ਦਾ 12 ਸਪਟੈਂਬਰ ਨੂੰ, ਉਹਦੇ ਰਿਗਾਰਡਿੰਗ ਕਾਨਫਰੰਸ ਚੱਲ ਰਹੀਆਂ ਸੀ, ਮੀਡੀਆ ਪ੍ਰੈਸ ਸੀ ਅੱਜ, ਅਤੇ ਮੇਰੇ ਕੈਮਰਾਮੈਨਸ ਆ, ਅਤੇ ਉਹਨਾਂ ਨੇ ਮੈਂ ਕਾਲ ਕੀਤੀ ਕਿ ਮੈਂ ਵੀ ਗੱਭਰੂ ਕਿੱਥੇ ਹੋ? ਕਹਿੰਦੇ ਵੀ ਅਸੀਂ ਤਾਂ ਈਵੈਂਟ 'ਤੇ ਹਾਂ, ਅਤੇ ਮੈਂ ਕਿਹਾ ਜੀ ਆਉਣਾ ਪੈਣਾ ਤੁਹਾਨੂੰ ਲੈ ਕੇ ਕੈਮਰੇ, ਅਤੇ ਉਹ ਅੱਜ ਕਹਿੰਦੇ ਵੀ ਬੈਟਰੀ ਹੀਟ ਹੋਣ ਕਾਰਨ ਗੱਡੀ ਨੂੰ ਅੱਗ ਲੱਗ ਗਈ, ਅਤੇ ਅੱਜ ਔਰ ਇਕਿਊਪਮੈਂਟ ਉਹਨਾਂ ਦੇ ਵਿਚਾਰਿਆਂ ਦੇ ਸੜ ਗਏ। ਸੋ ਇਹ ਅੱਜ ਹੀਟ ਹੈ ਸੀ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ। ਹਾਂਜੀ,
1: ਗਰਮੀ ਆਇਆ ਸੀ ਵੈਸੇ,
0: ਹਾਂ, ਪਰ ਜਿਹੜਾ ਏਸੀ ਚਲਾ ਕੇ ਬੈਠਾ ਮੇਰੇ ਵਾਂਗੂ ਅੰਦਰ, ਉਹਨੂੰ ਥੋੜ੍ਹੀ ਲੱਗਣੀ ਆ। ਅਸੀਂ ਤਾਂ ਨਵੀਆਂ ਹੀ ਖਾਧੀਆਂ ਜਿਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਆ। ਸੋ ਬਹੁਤ ਸ਼ੁਕਰੀਆ ਜੀ,
1: ਤੇ
0: ਜੀ ਜੀ ਬਿਲਕੁਲ ਜੀ, ਆਓ ਆਓ ਜੀ, ਉਹਨੂੰ ਲਾਉਣੇ ਮਹਿਫਲ ਆਪਾਂ। ਬਹੁਤ ਸ਼ੁਕਰੀਆ। ਅਤੇ ਮੈਂ ਧਾਲੀਵਾਲ ਸਾਹਿਬ ਉਹਨੂੰ ਮਿਲਿਆ ਸੀਗਾ, ਕੱਲ੍ਹ ਸਰਬਜੀਤ ਚੀਮਾ ਸਾਹਿਬ ਦਾ ਪ੍ਰੋਗਰਾਮ ਸੀ, ਅਤੇ ਉਹ ਆਪਾਂ ਨੂੰ ਹੋਸਟ ਕਰਨ ਦਾ ਮੌਕਾ ਮਿਲਿਆ, ਉੱਥੇ ਅਵਤਾਰ ਧਾਲੀਵਾਲ ਸਾਹਿਬ ਆਏ ਸੀਗੇ, ਅਤੇ ਮੈਂ ਪੁੱਛਿਆ, ਮੈਂ ਕਿਹਾ ਜੀ ਕਦੋਂ ਹੁਣ ਮਾਝਾ ਪਿਕਨਿਕ ਸਾਡੀ, ਕਦੋਂ ਪੱਟੀ ਦੀ ਪਿਕਨਿਕ ਆ ਰਹੀ ਆ? ਕਹਿੰਦੇ 10 ਨੂੰ ਆ ਰਹੀ ਆ। ਮੈਂ ਕਿਹਾ ਜੀ ਪਤਾ ਲੱਗਿਆ ਨਹੀਂ ਆ, ਕੁਲਦੀਪ ਸਿੰਘ
1: ਨੇ ਮਾਝਾ ਪਿਕਨਿਕ ਹੈ ਨਹੀਂ, ਉਹ ਮਾਝਾ ਪਿਕਨਿਕ
0: ਉਹ 11 ਦੀ ਹੈ ਜੀ। ਪਿਕਨਿਕਾਂ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿ ਇਹ ਨਾ ਇੱਕ ਸਬੱਬ ਹੁੰਦਾ, ਇੱਕ ਮੌਕਾ ਹੁੰਦਾ ਯਾਰਾਂ ਦੋਸਤਾਂ ਨੂੰ ਮਿਲਣ ਦਾ, ਤੁਸੀਂ ਆਪਣੇ ਪੇਂਡੂਆਂ ਨੂੰ ਮਿਲ ਸਕਦੇ ਹੋ, ਮੌਕੇ ਨਾਲ ਇਹ ਇਕੱਠੇ ਹੁੰਦੇ ਆ। ਇੱਕ ਵੈਸੇ ਤਾਂ ਅੱਜ ਕੱਲ੍ਹ ਬਹੁਤ ਔਖਾ ਆ ਕਿ ਚਾਰ ਦੋਸਤ ਇਕੱਠੇ ਹੋ ਜਾਣ ਇੱਕ ਕੰਮ 'ਤੇ, ਦੂਜਾ ਦਿਹਾੜੀ 'ਤੇ, ਤੀਜਾ ਅਮਰੀਕਾ, ਚੌਥਾ ਕਿਤੇ ਹੋਰ ਬੈਠਾ। ਸੋ ਇਹ ਜਿਹੜੀਆਂ ਪਿਕਨਿਕਾਂ ਆ ਬਹਾਨੇ ਨਾਲ, ਜਿਹੜੇ ਈਵੈਂਟਸ ਆ ਇਹ ਬਹਾਨੇ ਨਾਲ ਤੁਸੀਂ ਯਾਰ ਦੋਸਤ ਇਕੱਠੇ ਹੋ ਜਾਂਦੇ ਹੋ। ਅਸੀਂ ਵੀ ਬਹੁਤ ਸਾਰੇ ਯਾਰ ਦੋਸਤ ਪ੍ਰੋਗਰਾਮ 'ਤੇ, ਬਹੁਤ ਸਾਰੇ ਫੰਕਸ਼ਨ ਈਵੈਂਟਸ ਹੁੰਦੇ ਆ, ਸੋ ਉਦੋਂ ਬਹਾਨੇ ਨਾਲ ਮਿਲ ਲੈਂਦੇ ਹਾਂ। ਹੋਰ ਕੋਈ ਮੇਲੇ ਵੇਖਣ ਦੇ ਬਹੁਤੇ ਚਾਅ ਨਹੀਂ ਹੁੰਦੇ, ਪਰ ਇੰਨੇ ਬਹਾਨੇ ਯਾਰਾਂ ਦੋਸਤਾਂ ਨੂੰ ਮਿਲ ਲਈਦਾ। ਸੋ ਮਿਲਦੇ ਰਹਿਣਾ ਚਾਹੀਦਾ ਦੋਸਤਾਂ ਨੂੰ, ਬਹੁਤ ਜ਼ਿੰਦਗੀ ਬਹੁਤ ਖੂਬਸੂਰਤ ਆ, ਮਿਲਦਿਆਂ ਗਿਲਦਿਆਂ ਦੇ ਮੇਲੇ ਆ ਜ਼ਿੰਦਗੀ, ਇਹ ਜਿਹੜਾ ਖੂਬਸੂਰਤ ਮੇਲਾ ਨਾ, ਅਤੇ ਮਿਲਦਿਆਂ ਗਿਲਦਿਆਂ ਸੱਜਣਾ ਮਿੱਤਰਾਂ ਦੇ ਨਾਲ ਹੀ ਸੋਹਣਾ ਲੱਗਦਾ। ਸੋ 905-673-3337 905-673-3337 ਆਪਾਂ ਗੱਲਬਾਤ ਵਿੱਚ ਰਹਿ ਗਏ ਆਪਣੀ। ਸੋ 905-673-3337 ਖੂਬਸੂਰਤ ਜਿਹਾ ਗਾਣਾ ਸੋਲੀ, ਫਿਰ ਗੱਲਬਾਤ ਕਰਦੇ ਹਾਂ।

ਕਦੋਂ ਜਾ ਰਹੇ ਹੋ ਫਿਰ ਪੰਜਾਬ ਗੇੜਾ ਮਾਰਨ? ਕਦੋਂ ਪੰਜਾਬ ਦੀਆਂ ਤਿਆਰੀਆਂ ਤੁਹਾਡੀਆਂ ਦੱਸੋ, ਚਲੋ ਪੰਜਾਬ ਦੀਆਂ ਗੱਲਾਂ ਬਾਤਾਂ ਕਰ ਲਈਏ। ਮੈਨੂੰ ਤਾਂ ਯਾਰ ਮੁੜ ਘੁੜ ਕੇ ਨਾ ਬਸ ਪੰਜਾਬ ਪੰਜਾਬ ਪੰਜਾਬ ਵਿੱਚ ਇੱਥੇ ਆਈ ਜਾਂਦਾ। ਸੋ ਪੰਜਾਬ ਦੀਆਂ ਗੱਲਾਂ ਬਾਤਾਂ ਕਰੀ ਜਾਂਦੇ ਹਾਂ। ਸੋ 905-673-3337 ਕੀ ਕਰੀਏ, ਅੰਦਰੋਂ ਪੰਜਾਬ ਨਿਕਲਦਾ ਹੀ ਨਹੀਂ ਆ। ਸੋ ਸਾਹਾਂ 'ਚ ਵਸਿਆ ਹੁਣ ਤਾਂ ਖੂਨ ਦੇ ਹਰ ਕਤਰੇ 'ਚ ਪੰਜਾਬ ਪੰਜਾਬ ਹੀ ਆ। ਸੋ ਕਦੋਂ ਜਾ ਰਹੇ ਹੋ ਪੰਜਾਬ ਤੁਸੀਂ ਗੇੜਾ ਮਾਰਨ? ਕਦੋਂ ਦਾ ਪਲਾਨ ਬਣਾ ਕੇ ਬੈਠੇ ਹੋ? ਅੱਜ ਪਲਾਨ ਪੁੱਛਦੇ ਹਾਂ ਸਭ ਦੇ ਕਿ ਕਦੋਂ ਦਾ ਪਲਾਨ ਆ ਪੰਜਾਬ ਦਾ। ਸੋ 905-673-3337 ਨਾਲ ਦੀ ਨਾਲ ਪੰਜਾਬ ਦੀਆਂ ਗੱਲਾਂ ਬਾਤਾਂ ਕਰਾਂਗੇ, ਫਿਰ ਇਸ ਵਿੱਚੋਂ ਕੁਛ ਕੁਦਰਤ ਦਾ ਮੈਸੇਜ ਜ਼ਰੂਰ ਦਿਆਂਗੇ। 15 ਮਿੰਟ ਆਪਾਂ ਉਸ 'ਤੇ ਗੱਲਬਾਤ ਕਰਾਂਗੇ, ਕਿਉਂਕਿ ਅੱਜ ਕੁਦਰਤ ਨੇ ਆਪਣਾ ਅਸਲੀ ਰੂਪ ਵਿਖਾਇਆ। ਯੂਰਪ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਗਰਮੀ ਦੇ ਵਿੱਚ, ਕਿਉਂਕਿ ਕੁਦਰਤ ਨਾਲ ਅਸੀਂ ਖਿਲਵਾੜ ਬਹੁਤ ਕਰ ਰਹੇ ਹਾਂ। ਪਰਮਾਤਮਾ ਨਾ ਕਰੇ ਕਿ ਭਾਰਤ ਵਿੱਚ ਪੰਜਾਬ ਵਿੱਚ ਐਸੀ ਨੌਬਤ ਆਵੇ, ਅਸੀਂ ਤਾਂ ਰੁੱਖ ਹੀ ਨਹੀਂ ਛੱਡੇ, ਸਾਡੇ ਖੇਤ ਹੀ ਰੁੰਡ ਮਰੁੰਡੇ ਹੋ ਗਏ, ਦੂਰ ਦੂਰ ਤੱਕ ਰੁੱਖ ਹੀ ਨਹੀਂ ਲੱਭਦਾ ਕੋਈ। ਅਤੇ ਜੇ ਇੰਨੀ ਗਰਮੀ ਦਾ ਪ੍ਰਕੋਪ ਕਿਤੇ ਯੂਰਪ ਵਰਗੀ ਗਰਮੀ ਸਾਡੇ ਪੰਜਾਬ 'ਚ ਪੈਣ ਲੱਗ ਜਾਵੇ ਤਾਂ ਦੇਖੋ ਅਸੀਂ ਸਾਡਾ ਹਾਲ ਕੀ ਹੋਣਾ। ਸੋ ਬਹੁਤ ਲਗਾਤਾਰ ਮੌਤਾਂ ਹੋ ਰਹੀਆਂ ਨੇ ਯੂਰਪ ਦੇ ਵਿੱਚ ਗਰਮੀ ਦੇ ਕਾਰਨ, ਤੁਰੇ ਤੁਰੇ ਜਾਂਦੇ ਬੰਦੇ ਜਿਵੇਂ ਪੰਛੀ ਨਹੀਂ ਤੜਫ ਕੇ ਡਿੱਗਦੇ, ਸੋ ਇਸ ਤਰ੍ਹਾਂ ਦੀਆਂ ਮੌਤਾਂ ਹੋ ਰਹੀਆਂ ਨੇ ਯੂਰਪ ਦੇ ਵਿੱਚ। ਸੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ। ਅਤੇ ਚੜ੍ਹਦੇ ਲਹਿੰਦੇ ਪੰਜਾਬ ਵਾਲੇ ਵੀ ਦੱਸ ਸਕਦੇ ਹਾਂ ਕਿ ਕਦੋਂ ਭਾਈ ਅਸੀਂ ਜਾਵਾਂਗੇ ਪੰਜਾਬ ਫੇਰੀ ਮਾਰਨ।

0: ਜੀ ਸਤਿ ਸ਼੍ਰੀ ਅਕਾਲ ਅਲੀ ਜੀ, ਤੁਸੀਂ ਓਨਰ ਵਾਲੀ ਇਮਰਾਨ ਜੀ?
1: ਜੀ ਸਤਿ ਸ਼੍ਰੀ ਅਕਾਲ ਭਾਈ ਜਾਨ, ਕੀ ਹਾਲ ਚਾਲ?
0: ਜੀ ਬੜਾ ਸ਼ੁਕਰ ਹੈ ਲੱਦਾ, ਤੁਸੀਂ ਸੁਣਾਓ ਬਾਦਸ਼ਾਹ, ਠੀਕ ਹੋ?
1: ਸੁਪਨੇ
0: ਤੁਹਾਨੂੰ ਆਉਂਦੇ ਫਿਰ ਆਪਣੇ ਪਿੰਡ ਦੇ ਪੰਜਾਬ ਦੇ ਸੁਪਨੇ ਆਉਂਦੇ ਆ ਪਾਕਿਸਤਾਨ ਦੇ?
1: ਬਹੁਤ ਜ਼ਿਆਦਾ, ਥੋੜਾ ਸਾਰਾ ਕੰਮ ਘੱਟ ਗਿਆ ਸੱਚੀ ਪੁੱਛੋ, ਕਿਉਂ? ਕਿਉਂਕਿ ਯਾਰ ਸੱਜਣ ਸਾਰੇ ਹੀ ਨਾ, ਸਾਰੇ ਹੀ ਆਲਮੋਸਟ ਫਾਰਨ ਚ ਟੁਰ ਗਏ ਨੇ, ਅੱਧੀ ਰੌਣਕ ਵੱਲ ਹੁੰਦੀ ਆ, ਅੱਧੀ ਤੋਂ ਜ਼ਿਆਦਾ ਮੈਂ ਕਹਾਂਗਾ।
0: ਬਿਲਕੁਲ,
1: ਹੁਣ ਸਿਰਫ ਹੈ ਇਹ ਕਿ ਆਪਣਾ ਫਿਰ
0: ਅੱਛਾ, ਤੁਹਾਡੇ ਵੀ ਇਹ ਬਿਮਾਰੀ ਫੈਲ ਗਈ ਹੈ ਪੂਰੇ ਬਾਹਰ ਫੋਰਨ ਵਾਲੀ, ਪੰਜਾਬ ਛੱਡਣ ਵਾਲੀ, ਆਪਦੀ ਮਿੱਟੀ ਨੂੰ ਛੱਡ ਕੇ, ਇਹ ਬਹੁਤ ਜ਼ਿਆਦਾ ਹੋ ਗਈ ਤੁਹਾਡੇ ਵੱਲ ਵੀ? ਹੈ,
1: ਪੁੱਛੋ ਨਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ।
0: ਚਲੋ ਐਨੀਵੇ, ਇਹ ਇਹ ਇਹ
1: ਬਾਹਰ ਨਹੀਂ ਘਰ ਦਾ ਵਾਸਾ ਨਹੀਂ ਸਹੀ ਆਵੇ ਚੰਗਾ।
0: ਬਿਲਕੁਲ, ਇਹ ਨਾ ਬਹੁਤ ਤਰਾਸਦੀ ਆ, ਇਹ ਬਹੁਤ ਜਿਹੜੇ 80-90s ਵਾਲੇ ਮੁੰਡੇ ਆ ਨਾ, ਗੱਭਰੂ, ਉਹਨਾਂ ਦੀ ਮੁੰਡੇ ਹੀ ਕਹੂੰਗਾ ਮੈਂ ਤਾਂ ਇਹ, ਕਿਉਂਕਿ ਬੁੱਢੇ ਤਾਂ ਹੋ ਹੀ ਨਹੀਂ ਰਹੇ, ਇਹਨਾਂ ਤੇ ਬੁਢਾਪਾ ਆ ਨਹੀਂ ਰਿਹਾ ਤੇ ਜਵਾਨੀ ਜਾ ਨਹੀਂ ਰਹੀ। ਸੋ ਇਹ ਜਿਹੜੇ 80-90s ਵਾਲੇ ਨਾ, ਇਹਨਾਂ ਨੂੰ ਬੜੀ ਵਿਚਾਰ ਨੂੰ ਇਹ ਬੜੀ ਪ੍ਰੋਬਲਮ ਆ, ਕਿਉਂਕਿ ਇਹਨਾਂ ਨੇ ਸਟਰਗਲ ਬੜੀ ਦੇਖੀ ਆ, ਲੈਂਡਲਾਈਨ ਤੋਂ ਲੈ ਕੇ ਹੁਣ ਸਮਾਰਟਫੋਨਾਂ ਤੇ ਆ ਗਏ। ਹੁਣ ਜਿਹੜੇ ਇਹਨਾਂ ਦੇ ਉੱਥੇ ਸੱਜਣ ਮਿੱਤਰ ਸੀ, ਕੋਈ ਤਾਂ ਵਿਆਹ ਵੂ ਕਰਾ ਕੇ ਡੈਡੀ ਬਣ ਗਏ, ਦਿਹਾੜੀ ਤਾਂ ਪੈ ਜਾਂਦੇ ਆ, ਉਹ ਕਈ ਬਾਹਰ ਤੁਰ ਗਏ ਤੇ ਉੱਥੇ ਕੋਈ ਹੁੰਦਾ ਹੀ ਨਹੀਂ ਗੱਲਬਾਤ ਕਰਨ ਵਾਲੇ ਇਹਨਾਂ ਦਾ। ਬਜ਼ੁਰਗਾਂ ਨੂੰ ਤਾਂ ਫਿਰ ਵੀ ਬਜ਼ੁਰਗ ਮਿਲ ਜਾਂਦੇ, ਉਹਨਾਂ ਨੇ ਕਿਹੜਾ ਬਾਹਰ ਜਾਣਾ ਹੁੰਦਾ, ਪਰ ਜਿਹੜੇ ਜਿਹੜੇ ਉਹ 80-90s ਵਾਲੇ, ਸਭ ਤੋਂ ਜ਼ਿਆਦਾ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਕਿ ਇਹਨਾਂ ਦੇ ਸੱਜਣ ਮਿੱਤਰ ਜਾਂ ਤਾਂ ਬਾਹਰ ਚਲੇ ਗਏ ਆ, ਅਤੇ ਜਾਂ ਉਹ ਪਰਿਵਾਰ 'ਚ ਜ਼ਿੰਮੇਵਾਰੀਆਂ ਪਾ ਕੇ ਉਹ ਬੇਗਮਾਂ ਬਣਾ ਕੇ ਬੈਠੇ ਆ, ਅਤੇ ਉਹਨਾਂ ਕੋਲ ਵੈਸੇ ਫੁਰਸਤ ਨਹੀਂ ਹੈਗੀ ਯਾਰਾਂ ਦੋਸਤਾਂ ਲਈ। ਸੋ ਇਹ ਬੜੀ 80-90s ਵਾਲੇ ਚੀਜ਼ ਬਹੁਤ ਜ਼ਿਆਦਾ ਫੀਲ ਕਰ ਰਹੇ ਆ।
1: ਜੀ
0: ਸਰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਜ਼ਰੂਰ ਜਾਓ, ਇਨਸ਼ਾਅੱਲਾ ਕਿ ਤੁਹਾਡਾ ਜਲਦੀ ਗੇੜਾ ਲੱਗੇ, ਸੋ ਪੰਜਾਬ ਦੀ ਜਿਹੜੀ ਚਾਹਤ ਜਲਦੀ ਪੂਰੀ ਹੋਵੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਿਲਕੁਲ ਜੀ, 905-673-3337, ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਹੀ ਲਾਈਨ ਬਿਜ਼ੀ ਆ, 4701-515-232-31-6460। ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਮੈਸੇਜ, ਸਾਡਾ 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੋਂ ਤੁਹਾਨੂੰ ਮੈਸੇਜ ਦਿੰਦੇ ਹਾਂ, ਕਿਉਂਕਿ ਕੈਨੇਡਾ ਡੇ ਆ ਗਿਆ ਆ, ਅਤੇ ਬਹੁਤ ਸਾਰੀ ਸੇਵਿੰਗ ਅਤੇ ਵੱਡੇ ਵੱਡੇ ਤੋਹਫੇ ਅਤੇ ਵੱਡੀਆਂ ਹੀ ਗੱਲਾਂ ਹੋਣੀਆਂ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਅਤੇ ਸੁੱਖ ਬਾਈ ਜੀ ਆ ਜਾਓ।
2: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਕੱਲ ਨੂੰ ਸ਼ਾਰਪ 11 ਦਰਵਾਜੇ ਓਪਨ ਹੋ ਜਾਣੇ ਨੇ, ਤੇ ਰਾਤ ਦੇ 10 ਤੱਕ, ਜੀ ਹਾਂ, ਰਾਤ ਦੇ 10 ਤੱਕ ਤੁਹਾਡੇ ਲਈ ਓਪਨ ਹੈ। ਕੱਲ ਨੂੰ ਵੱਡੀਆਂ ਹੀ ਗੱਲਾਂ ਬਾਤਾਂ ਹੋਣੀਆਂ, ਕਿਉਂਕਿ ਨਾਲ ਇੱਕ ਤਾਂ ਡਿਸਕਾਊਂਟ ਵੱਡੇ ਵੱਡੇ ਮਿਲਣੇ, ਤੇ ਨਾਲ ਵੱਡੇ ਵੱਡੇ ਤੋਹਫੇ, ਜਿਹੜੇ ਅਪਲਾਇੰਸਿਸ ਤੇ ਤੁਸੀਂ ਆਪਣੇ ਫ੍ਰੀ ਆਪਣੇ ਘਰ ਲੈ ਕੇ ਜਾਣੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਸੋਲਿਡ ਵੁੱਡ ਦੇ ਬੈਡਰੂਮ ਸੈੱਟ ਚਾਹੀਦੇ ਨੇ, ਪੇਟੀ ਵਾਲੇ ਬੈਡਰੂਮ ਸੈੱਟ ਚਾਹੀਦੇ ਨੇ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਕੱਲ ਦੇ ਲਈ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, ਕਿਉਂਕਿ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ। ਸੋ ਸਾਰੇ ਹੀ ਪਰਿਵਾਰਾਂ ਨੂੰ ਕੱਲ ਦਾ ਸੱਦਾ ਪੱਤਰ ਦੇ ਰਹੇ ਹਾਂ, ਸੋ ਪਹੁੰਚੋ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਆ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ ਕੋਫੀ ਟੇਬਲ ਬਾਈ ਕਰਨਾ, ਜਿਹਦੀ ਰੈਗੂਲਰ ਕੀਮਤ $500-600 ਸੀ, $150 ਦਾ ਸੋਲਿਡ ਵੁੱਡ ਦਾ ਕੋਫੀ ਟੇਬਲ $150 ਦੇ ਵਿੱਚ ਆਪਣੇ ਘਰ ਲੈ ਜਾਓ। ਸਾਈਟਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਲੈ ਜਾਓ, ਤੇ ਨਾਲ ਆ ਕੇ ਕਹਿਣਾ ਬਈ ਰੇਡੀਓ ਉਡਾਨ ਸੁਣ ਕੇ ਆਏ ਆ, ਕੈਨੇਡਾ ਡੇ ਵਾਲੇ ਦਿਨ ਆਏ ਆ, ਤੇ ਨਾਲ ਇੱਕ ਇਲੈਕਟ੍ਰੋਨਿਕ ਤੋਹਫਾ ਵੀ ਲੈ ਜਾਓ। ਸੋ ਕੱਲ ਦੇ ਲਈ ਸਾਰੇ ਹੀ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਆ, ਸਵੇਰੇ 11 ਤੋਂ ਲੈ ਕੇ ਰਾਤ ਦੇ 10 ਰਾਤ ਦੇ 10 ਤੱਕ
0: ਤੁਹਾਡੇ
2: ਫਰਨੀਚਰ ਦੀ ਬਾਈਕ ਕਰ ਲਓ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬਾਈ ਜੀ।
0: ਕਿਆ ਬਾਤ ਹੈ ਜੀ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਤੇ ਕੱਲ ਨੂੰ ਤੁਸੀਂ ਪਹੁੰਚ ਜਾਣਾ ਵੀ, ਔਰ ਸਾਰੀਆਂ ਡੀਲਾਂ ਦਾ ਤੁਸੀਂ ਫਾਇਦਾ ਲੈ ਲੈਣਾ ਆ। 905-673-3337 ਅਜੀ ਸਰ, ਸਤਿ ਸ਼੍ਰੀ ਅਕਾਲ, 4701 ਤੁਸੀਂ ਆਨਰ ਹੋ ਜੀ।
3: ਪ੍ਰਭਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ ਜੀ?
3: ਬਹੁਤ ਵਧੀਆ, ਮੈਂ ਨਾ ਅੱਜ ਪਹਿਲੇ ਦਿਨ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਿਆ, ਕਿਉਂਕਿ ਮੈਂ ਅੱਗੇ ਨਾ 7 ਵਜੇ ਸੌਂ ਜਾਂਦਾ, ਅੱਜ ਕੁਦਰਤੀ ਕੰਮ ਸੀ ਕੋਈ।
0: ਹਾਂਜੀ, ਅੱਛਾ
3: ਮੈਂ ਨਾ ਸਵੇਰੇ 4 ਵਜੇ ਰੇਡੀਓ ਪ੍ਰੋਗਰਾਮ ਸੁਣਦਾ ਹੁੰਦਾ ਮੇਰੇ ਫਰੈਂਡ ਨਾਲ ਹਰਜੀਤ
0: ਜੀ ਤੁਹਾਡੀ ਸਵੇਰੇ ਕਾਲ ਆਉਂਦੀ ਹੁੰਦੀ ਆਈ ਥਿੰਕ
3: ਹਾਂਜੀ ਹਾਂਜੀ ਹਾਂ ਤੁਸੀਂ ਬਹੁਤ ਲਿਮਟਡ 99 ਚ ਆਇਆ ਸੀ ਕੈਨੇਡਾ
0: ਜੀ
3: ਹਾਲੇ ਸੋਚਦਾ ਮੁੜ ਕੇ ਨਹੀਂ ਇੰਡੀਆ ਗਿਆ ਵੀ ਕੱਜ

0: ਪਤਾ ਕੀ ਕਹਿੰਦੇ ਪਾਣੀ ਚ ਗਿਰ ਗਿਆ ਨਾ,
1: ਹਾਂ ਕਿਉਂਕਿ ਪਾਣੀ ਸੀਗਾ ਤੇ ਉਹ ਮੈਨੂੰ ਲੱਗਦਾ ਕਿ ਕੋਈ ਬਹੁਤੇ ਉਹਦੇ ਬਚਨ ਦੇ ਹਿਸਾਬ ਨੀ ਪਰਮਾਤਮਾ ਉਹਦੀ ਲੰਬੀ ਉਮਰ ਕਰੇ ਸੀ ਕਹਿੰਦੇ ਆ।
0: ਪਰਮਾਤਮਾ ਦੇ ਕੁਛ ਨੀ ਜੀ ਪਤਾ ਪਰਮਾਤਮਾ ਦਾ
1: ਜੀ ਬਿਲਕੁਲ, ਤੇ ਮੈਨੂੰ ਲੱਗਦਾ ਨੀ ਕਿਉਂਕਿ ਇੱਕ ਤਾਂ ਮੀਂਹ ਪੈ ਰਿਹਾ, ਰੈਸਕਿਊ ਬਹੁਤ ਲੇਟ ਹੋ ਗਿਆ, ਤੇ ਬਸ ਇਹ ਆ ਕਿ ਪਰਮਾਤਮਾ ਅੱਗੇ ਅਰਦਾਸ ਕਰ ਸਕਦੇ ਹਾਂ। ਸੋ ਆਪਣੇ ਲੋਕਾਂ ਨੂੰ ਇਹ ਅਕਲ ਆਉਣੀ ਚਾਹੀਦੀ ਆ, ਬਹੁਤ ਘਟਨਾਵਾਂ ਹੋ ਰਹੀਆਂ ਬਹੁਤ ਬੱਚਿਆਂ ਦੇ, ਇਹ ਮੈਂ ਘਟਨਾਵਾਂ ਨਹੀਂ ਕਹੂੰਗਾ, ਇਹ ਮੈਂ ਕਤਲ ਕਹੂੰਗਾ ਉਹਨਾਂ ਲੋਕਾਂ ਵੱਲੋਂ ਜਿਹਨਾਂ ਲੋਕਾਂ ਦੀ ਅਣਗਹਿਲੀ ਕਾਰਨ ਇਹ ਚੀਜ਼ਾਂ ਹੁੰਦੀਆਂ। ਸੋ ਇਹ ਬੋਰਵੈਲ ਖੁੱਲ੍ਹੇ ਛੱਡੇ ਜਾਂਦੇ ਆ, ਇਹਨਾਂ ਨੂੰ ਵੱਡੇ ਵੱਡੇ ਜੁਰਮਾਨੇ ਹੋਣੇ ਚਾਹੀਦੇ ਤਾਂ ਕਿ ਡਰ ਦੇ ਮਾਲਕ ਇਹ ਜਿਹੜੇ ਬੋਰਵੈਲ ਢੱਕ ਰੱਖਣ। ਹਾਂ ਹੋਣਾ ਚਾਹੀਦਾ ਬਿਲਕੁਲ, ਮੈਂ ਅੱਗੇ ਕਹਿ ਕੇ ਹਟਿਆ ਕਿ ਇਹ ਸਿਰਫ ਅਣਗਹਿਲੀ ਨਹੀਂ ਹੈ, ਇਹ ਕਤਲ ਦਾ ਇਹਨਾਂ ਦੇ ਮੁਕੱਦਮਾ ਹੋਣਾ ਚਾਹੀਦਾ, ਫੇਰ ਹਟਣਗੇ ਲੋਕ।
0: ਮੁੜ ਕੇ ਬੱਚਾ ਨੀ ਜੀ ਮਿਲਦਾ, ਕੋਈ ਵੀ ਨੀ ਮਿਲਦਾ।
1: ਬਿਲਕੁਲ ਜੀ, ਇਹ ਚੀਜ਼ਾਂ ਮਿਲਦੀਆਂ ਥੋੜੀਆਂ। ਬਿਲਕੁਲ, ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ। ਕੱਲ ਨੂੰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਸਵੇਰੇ, ਤੇ ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਬਹੁਤ ਪਿਆਰ, ਬਹੁਤ ਸ਼ੁਕਰੀਆ। ਸਾਡੇ ਬੜੇ ਪਿਆਰੇ ਕਾਲਰਸ ਨੇ ਸਵੇਰੇ ਕਾਲ ਕਰਦੇ ਨੇ, ਤੇ ਇਹ ਬੜੀ ਲਿਮਿਟਡ ਜੀ ਗੱਲ ਕਰਦੇ ਨੇ, ਬੜੇ ਸਿਆਣਪ ਤੇ ਸੁਲਝੇ ਢੰਗ ਨਾਲ ਸਵਾਲ ਕਰਦੇ ਨੇ, ਤੇ ਐਸੇ ਕਾਲਰਸ ਮੈਨੂੰ ਬਹੁਤ ਪਸੰਦ ਆ ਜਿਹੜੇ ਟੂ ਦਾ ਪੁਆਇੰਟ ਗੱਲ ਕਰਦੇ ਆ। ਨਹੀਂ ਤਾਂ ਮੈਂ ਵੀ ਕਈ ਵਾਰੀ ਗੱਲਾਂ ਕਮਾਉਂਦਾ ਹੀ ਰਹਿੰਦਾ, ਸੋ ਮੇਰੇ ਵਰਗੇ ਕਮਾਉਣ ਵਾਲੇ ਵੀ ਬਥੇਰੇ ਆ। ਸੋ ਇਹ ਬੜੀ ਟੂ ਦੀ ਪੁਆਇੰਟ ਗੱਲ ਕਰਦੇ ਨੇ, ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ, ਮੁਹੱਬਤ ਦਿੰਦੇ ਹੋ ਤੁਸੀਂ, ਪਿਆਰ ਦਿੰਦੇ ਹੋ। 905-673-3337। ਸੋ ਪੰਜਾਬ ਭਾਈ ਕੌਣ ਕੌਣ ਜਾ ਰਿਹਾ ਅਤੇ ਕਦੋਂ ਜਾ ਰਿਹਾ ਅਤੇ ਕਿੰਨੀ ਕੁ ਐਕਸਾਈਟਮੈਂਟ ਆ। 905-673-3337 ਟਿਕਟਾਂ ਕਰਾ ਲਈਆਂ ਕਿ ਕਰਾਉਣੀਆਂ ਹਜੇ? ਅੱਛਾ, ਟਿਕਟ ਕਰਾਉਣ ਲੱਗਿਆ ਬਹੁਤ ਚਾਅ ਹੁੰਦਾ। ਕਈ ਵਾਰੀ ਤਾਂ ਚਲੋ ਜਿਹੜੇ ਪੁਰਾਣੇ ਆ ਉਹ ਤਾਂ ਵੇਖ ਲੈਂਦੇ ਕਿ 100-200 ਘੱਟ ਮਿਲ ਜੇ, ਪਰ ਜਿਹੜੇ ਨਵੇਂ ਗੱਭਰੂ ਆ ਚੋਹ ਭਰਿਆ ਇਹ ਨਹੀਂ ਵੇਹਦੇ, ਇਹ ਤਾਂ ਕਹਿੰਦੇ ਵੀ ਜਾਣਾ ਤਾਂ ਬਸ ਜਾਣਾ ਹੀ ਆ, ਕੋਈ ਚੱਕਰ ਨਹੀਂ, 50-100 ਮਹਿੰਗੀ ਮਿਲਦੀ ਹੈ ਤਾਂ ਆਉਣ ਦਿਓ। 905-673-3337। ਅੱਛਾ ਮੈਂ ਵੇਖੇ ਆ, ਮੈਂ ਇੱਕ ਮੇਰਾ ਦੋਸਤ ਲੱਗਿਆ ਟਰੈਵਲ ਕੰਪਨੀ ਦੇ ਵਿੱਚ, ਅਤੇ ਉਹਨੇ ਮੈਨੂੰ ਵੀ ਇਹ ਗੱਲ ਦੱਸੀ, ਅਤੇ ਮੈਂ ਉੱਥੇ ਵੇਖਿਆ ਵੀ ਆ ਕਿ ਜਿੰਨੇ ਕੁ ਮੁੰਡੇ ਆਪਣੇ ਗੱਭਰੂ ਆਉਂਦੇ ਨਾ ਨੌਜਵਾਨ, ਉਹ ਫਿਰ ਜਦੋਂ ਉਹਨੂੰ ਇੰਨਾ ਚਾਅ ਹੁੰਦਾ ਯਾਰ, ਉਹ ਨਹੀਂ ਵੇਹਦੇ ਮੂੰਹ 'ਤੇ ਟਿਕਟ, ਉਹ ਕਹਿੰਦੇ ਬਾਈ ਜੀ ਕਿੰਨੇ ਵਾਲੀ, ਉਹ ਕਹਿੰਦੇ ਬਾਈ 1600 ਆ, ਕਹਿੰਦੇ 1400 ਤਾਂ ਹੈ ਨਹੀਂ, ਕਹਿੰਦੇ ਬਾਈ ਜੀ ਚੱਕ ਦੇ ਕੰਮ ਨੂੰ। ਸੋ ਪੰਜਾਬ ਤਾਂ ਬਾਈ ਪੰਜਾਬ ਆ, ਉਹ ਮੁਹੱਬਤ ਆ, ਮੋਹ ਉਹਦਾ ਕੋਈ ਮੁੱਲ ਨਹੀਂ ਆ, ਕੋਈ ਤੋੜ ਨਹੀਂ ਆ। ਸੋ ਕਦੋਂ ਜਾ ਰਹੇ ਹੋ ਫਿਰ ਤੁਸੀਂ ਪੰਜਾਬ ਗੇੜਾ ਮਾਰਨ? 905-673-3337।

ਡੀਡੀ ਸੋਮ ਪੇਂਟਿੰਗ ਦਾ ਸੁਨੇਹਾ ਦੀਦੀ, ਘਰ ਨੂੰ ਪੇਂਟ ਕਰਾਉਣਾ, ਬੇਸਮੈਂਟ ਨੂੰ ਪੇਂਟ ਕਰਾਉਣਾ, ਤੁਸੀਂ ਡੈੱਕ ਫੈਂਸ ਪੇਂਟ ਕਰਵਾਉਣੀ ਆ, ਫਲੋਰਿੰਗ ਦਾ ਕੰਮ ਕਰਾਉਣਾ, ਤਾਂ ਬੀਡੀਐਸ ਹੋਮ ਪੇਂਟਿੰਗ ਦੇ ਜੁਗਰਾਜ ਬਾਈ ਨੂੰ ਯਾਦ ਰੱਖੋ, 12 ਸਾਲਾਂ ਦਾ ਤਜਰਬਾ ਆ, ਘਰ ਨੂੰ ਬਸ ਚਮਕਾ ਦੇਣਗੇ, ਬੇਸਮੈਂਟ ਨੂੰ ਚਮਕਾ ਦੇਣਗੇ, ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ ਆ, ਤਾਂ ਬੀਡੀਐਸ ਹੋਮ ਪੇਂਟਿੰਗ, ਪੇਂਟਿੰਗ ਦੀਆਂ ਸੇਵਾਵਾਂ ਦੇ ਲਈ 905-965-6311 905-965-6311 BD's Home Painting।

0: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001
2: 5673-3379-5673-3337 ਜੁੜੇ ਰੇਡੀ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਮੇਰੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ। ਨਾਗਪਾਲ ਸਰ, ਕੀ ਹਾਲ ਚਾਲ ਆ? ਠੀਕ ਠਾਕ ਹੋ?
3: ਠੀਕ ਜੀ, ਜੁਕਾਮ ਹੀ ਹੈ ਬਟ ਬਾਕੀ ਆਲ ਗੁੱਡ।
2: ਅੱਛਾ, ਥੋੜਾ ਜਿਹਾ ਜੁਕਾਮ ਆ, ਬਾਕੀ ਸਭ ਗੁੱਡ ਆ।

0: ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ ਵਾਸ਼ਰ ਸਟੋਵ ਟੀਵੀ ਬਿਲਟ ਇਨ ਅਪਲਾਈਸਿਸ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਸਿਸ 905-805-3000 visit Dream Home Appliances for the best price, best deal and best gifts. 905-805-3000 2915 Argentia Road, Mississauga. Dream Home Appliances.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ

0: ਐਂਡ ਹੋਮ ਫਰ ਹੈਜ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਜੀ ਬਹੁਤ ਸ਼ੁਕਰੀਆ, ਇੱਕ ਵਾਰ ਫਿਰ ਸਵਾਗਤ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ M530 ਤੋਂ ਪ੍ਰਭ ਸੰਧੂ ਦੇ ਨਾਲ। ਕਹਿੰਦੇ ਕਿ ਸਬਰ ਸ਼ੁਕਰ ਦੀ ਜਿਹਨੂੰ ਖਾਣੀ ਆ ਜੇ, ਸਬਰ ਸ਼ੁਕਰ ਦੀ ਜਿਹਨੂੰ ਖਾਣੀ ਆ ਜੇ, ਜ਼ਿੰਦਗੀ ਵਾਲੀ ਉਹਦੇ ਸੂਤ ਕਹਾਣੀ ਆ ਜੇ, ਖੈਰ ਪਾਉਂਦੀਆਂ ਖੁਸ਼ੀਆਂ ਬਗਲੀ ਭਰ ਜੇ ਚਾਵਾਂ ਨਾਲ, ਦੁੱਖਾਂ ਦੇ ਦਰ ਜਿਹਨੂੰ ਅਲਖ ਜਗਾਉਣੀ ਆ ਜੇ। 905-673-905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਅਤੇ ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਗੁਰਜੀਤ ਕੌਰ ਸੂਰੀ, ਆਲ ਕਾਇੰਡ ਇੰਸ਼ੋਰੈਂਸ ਤੋਂ। ਇੰਸ਼ੋਰੈਂਸ ਦੀਆਂ ਗੱਲਾਂ ਬਾਤਾਂ ਆਪਾਂ ਕਰ ਰਹੇ ਸੀ ਨਾ ਪਹਿਲਾਂ ਕਿ ਇੰਸ਼ੋਰੈਂਸ ਕਿੰਨੀ ਜ਼ਰੂਰੀ ਆ, ਛੋਟੀਆਂ ਛੋਟੀਆਂ ਅਣਗਹਿਲੀਆਂ ਸਾਨੂੰ ਕਿੱਡੀਆਂ ਵੱਡੀਆਂ ਮੁਸੀਬਤਾਂ 'ਚ ਪਾ ਦਿੰਦੀਆਂ। ਸੋ ਅਸੀਂ ਹਮੇਸ਼ਾ ਹੀ ਸੋਚਦੇ ਰਹਿੰਦੇ ਹਾਂ ਕਿ ਯਾਰ ਕੋਈ ਨਹੀਂ, ਅਸੀਂ ਗੱਡੀ ਦੀ 2500 ਦੀ ਗੱਡੀ ਲੈ ਲੈਂਦੇ ਹਾਂ। ਚਲੋ ਖੈਰ, ਅੱਜ ਕੱਲ੍ਹ ਤਾਂ 2500 ਦੀ ਨਹੀਂ ਆਉਂਦੀ, ਪਰ ਜਦੋਂ ਅਸੀਂ ਆਏ ਸੀ ਉਦੋਂ ਆ ਜਾਂਦੇ ਸੀ। ਸੋ ਜ਼ਿਆਦਾ ਨਹੀਂ, ਮੈਂ 2018 ਦੀ ਗੱਲ ਕਰਦਾ, ਉਦੋਂ 2500 ਦੀ ਵੀ ਆ ਜਾਂਦੀ ਸੀ, 1000 ਦੀ ਵੀ ਆ ਜਾਂਦੀ ਸੀ। ਅੱਜ ਕੱਲ੍ਹ ਚਲੋ 5000 ਤੋਂ ਸ਼ੁਰੂ ਹੋ ਜਾਂਦੀਆਂ, ਪਰ 5000 ਦੀ ਗੱਡੀ ਦੇ ਅਸੀਂ ਇੰਸ਼ੋਰੈਂਸ ਪਹਿਲਾਂ ਕਰਵਾਉਣੇ ਹਾਂ, ਪਰ ਸਾਡੀ ਮਿਲੀਅਨਸ ਬਿਲੀਅਨਸ ਆਫ ਡਾਲਰ ਦੀ ਸਿਹਤ ਆ, ਅਤੇ ਇਹ 'ਤੇ ਆਪਾਂ ਬਿਲਕੁਲ ਧਿਆਨ ਨਹੀਂ ਦਿੰਦੇ। ਇਹਨੂੰ ਕਹਿੰਦੇ ਕਿ ਇਹਨੂੰ ਅਸੀਂ ਟੇਕ ਫੋਰ ਗਰੰਟਰ ਲਈ ਬੈਠੇ, ਵੀ ਇਹਨੂੰ ਕੀ ਹੋਣਾ। ਸੋ ਆਪਣੀ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ। ਕਿਤੇ ਘੁੰਮਣ ਫਿਰਨ ਜਾਂਦੇ ਹੋ ਨਾ, ਅਤੇ ਇੱਕ 40-50-70-80 ਡਾਲਰ ਦੀ ਇੰਸ਼ੋਰੈਂਸ ਮਿਲਦੀ ਹੈ, ਟਰੈਵਲ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖੋ। ਜੇ ਤੁਹਾਡੇ ਮਾਂ ਬਾਪ ਆਏ ਹੋਏ ਆ ਉਸ ਧਰਤੀ ਤੋਂ ਇੱਕ ਦੂਜੀ ਧਰਤੀ 'ਤੇ ਆਏ ਹੋਏ ਆ ਨਾ, ਤਾਂ ਉਹ ਪ੍ਰੋਟੈਕਸ਼ਨ ਪਲਾਨ ਲੈ ਕੇ ਰੱਖੋ, ਟਰੈਵਲ ਇੰਸ਼ੋਰੈਂਸ ਲੈ ਕੇ ਰੱਖੋ, ਸੁਪਰ ਵੀਜ਼ਾ ਇੰਸ਼ੋਰੈਂਸ ਲੈ ਕੇ ਰੱਖੋ। ਇਹ ਬਹੁਤ ਸੇਫਟੀ ਆ ਤੁਹਾਡੇ ਵਾਸਤੇ। ਜੇ ਤੁਸੀਂ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ ਆ ਗਏ ਹੋ ਨਾ, ਤਾਂ ਇਹਨਾਂ ਇਹਨਾਂ ਰੂਲਸ ਨੂੰ ਸਮਝੋ। ਤੁਸੀਂ ਇਹ ਨਾ ਸੋਚੋ ਕਿ ਅਸੀਂ ਇੱਥੇ ਹੋਕਾ ਦੇ ਰਹੇ ਹਾਂ ਅਤੇ ਸਿਰਫ ਇੰਸ਼ੋਰੈਂਸ ਆ ਵੇਚ ਰਹੇ ਹਾਂ। ਜਿਹੜੇ ਪਰਿਵਾਰ 'ਤੇ ਬਣਦੀ ਆ ਉਹਨੂੰ ਪੁੱਛ ਕੇ ਵੇਖੋ ਕਿ ਇੰਸ਼ੋਰੈਂਸ ਕਿਵੇਂ ਉਹਨਾਂ ਦੇ ਨਾਲ ਖੜ੍ਹਦੀ ਆ। ਜਿੱਥੇ 100 ਲੋਕ ਤੁਹਾਡਾ ਸਾਥ ਛੱਡ ਜਾਂਦੇ ਆ, ਉੱਥੇ ਇਕੱਲੀ ਇੰਸ਼ੋਰੈਂਸ ਖੜ੍ਹਦੀ ਆ। ਜਦੋਂ ਆਪਾਂ ਪੱਛਮੀ ਮੁਲਕਾਂ ਦੇ ਵਿੱਚ ਆ ਕੇ ਇੱਥੋਂ ਦੇ ਸਾਰੀਆਂ ਚੀਜ਼ਾਂ ਨੂੰ ਅਪਣਾ ਲਿਆ, ਫਿਰ ਵਾਈ ਨੋਟ ਇੰਸ਼ੋਰੈਂਸ? ਇੰਸ਼ੋਰੈਂਸ ਤੁਹਾਡੇ ਵਾਸਤੇ ਬਣੀ ਆ, ਇਹ ਲਾਇਬਿਲਟੀ ਨਹੀਂ ਆ, ਇਹ ਫੈਸਿਲਿਟੀ ਆ ਤੁਹਾਡੇ ਵਾਸਤੇ। ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੁਹਾਡੇ 'ਤੇ ਆ। ਸੋ 905-673-3337 ਗੁਰਜੀਤ ਕੌਰ ਸੂਰੀ ਸਾਡੇ ਜੁੜ ਚੁੱਕੇ ਨੇ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਅਤੇ ਜਿੰਨੇ ਵੀ ਲਿਸਨਰ M530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰਭ ਜੀ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈਗੀ ਆ ਕਿ ਜਦੋਂ ਆਪਾਂ ਇਸ ਧਰਤੀ ਦੇ ਉੱਪਰ ਲੈਂਡ ਕਰਦੇ ਹਾਂ ਕਿ ਜਿੱਥੇ ਇੱਥੇ ਦਾ ਕਲਚਰ, ਇੱਥੇ ਦੀਆਂ ਚੀਜ਼ਾਂ ਨੂੰ ਅਪਣਾਉਂਦੇ ਹੈਗੇ ਆ, ਇੱਥੇ ਦੇ ਸਿਸਟਮ ਨੂੰ ਸਮਝਣਾ ਜਿਹੜਾ ਬਹੁਤ ਜ਼ਰੂਰੀ ਹੈਗਾ। ਕਿਉਂਕਿ ਬੈਕ ਹੋਮ ਦੇ ਵਿੱਚ ਕੀ ਹੈਗਾ ਕਿ ਬੈਕ ਹੋਮ ਦੇ ਵਿੱਚ ਸਾਡੇ 'ਤੇ ਕੋਈ ਲੋਨ ਲਾਇਬਿਲਿਟੀਜ਼ ਨਹੀਂ ਹੈਗੀ ਕਿ ਘਰ ਸਾਨੂੰ ਬਣੇ ਬਣਾਏ ਮਿਲ ਜਾਂਦੇ ਹੈਗੇ ਆ ਕਿ ਪੇਰੈਂਟਸ ਦੇ ਅੱਗੇ ਤੋਂ ਅੱਗੇ ਚੱਲ ਰਹੇ ਹੈਗੇ ਆ। ਇੱਥੇ ਕੀ ਹੈਗਾ ਕਿ ਇੱਥੇ ਆ ਕੇ ਤੁਸੀਂ 0 ਤੋਂ ਸਟਾਰਟ ਹੁੰਦੇ ਹੋ, ਤੁਹਾਡੇ 'ਤੇ ਲੋਨ ਵੀ ਆ, ਲਾਇਬਿਲਿਟੀ ਵੀ ਆ, ਮੋਰਗੇਜ ਵੀ ਆ। ਹੁਣ ਜਿਹਨਾਂ ਨੇ ਘਰ ਨਹੀਂ ਲਏ ਬੈਕ ਹੋਮ ਤੋਂ, ਕਈਆਂ ਨੇ ਜਿਹੜਾ ਲੋਨ ਚੱਕ ਚੱਕ ਕੇ ਕਹਿ ਲਓ ਕਿ ਇੱਥੇ ਆਏ ਹੁੰਦੇ ਹੈਗੇ ਆ, ਉੱਥੇ ਬਹੁਤ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ, ਸਪੈਸ਼ਲੀ ਉਹਨਾਂ ਫੈਮਿਲੀਜ਼ ਦੇ ਵਿੱਚ ਕਿ ਜਿਹਨਾਂ 'ਤੇ ਲੋਨ ਲਾਇਬਿਲਿਟੀਜ਼ ਹਨ, ਜਾਂ ਜਿਹੜੇ ਮੇਨ ਅਰਨਰ ਹੈਗੇ ਆ ਕਿ ਫੈਮਿਲੀ ਸਾਰੀ ਡਿਪੈਂਡ ਹੀ ਉਹਨਾਂ ਦੀ ਇਨਕਮ 'ਤੇ ਕਰਦੀ ਆ, ਬੱਚੇ ਵੀ ਛੋਟੇ ਆ, ਪੇਰੈਂਟਸ ਵੀ ਉਹਨਾਂ ਦੀ ਇਨਕਮ 'ਤੇ ਡਿਪੈਂਡ ਹੈ, ਵਾਈਫ ਜੋਬ 'ਤੇ ਨਹੀਂ ਜਾਂਦੇ ਹੈਗੇ ਕਿ ਉਹ ਬੱਚਿਆਂ ਦੀ, ਪੇਰੈਂਟਸ ਦੀ ਟੇਕ ਕੇਅਰ ਕਰਦੇ ਆ, ਕਿ ਇੱਕੋ ਮੇਨ ਅਰਨਰ ਹੈਗਾ। ਬਹੁਤ ਜ਼ਰੂਰੀ ਹੈਗਾ ਕਿ ਆਪਣੇ ਤੁਸੀਂ ਤਿੰਨੋਂ ਰਿਸਕ ਜਿਹੜੇ ਹੈਗੇ ਆ ਜ਼ਰੂਰ ਤੇ ਜ਼ਰੂਰ ਕਵਰ ਕਰਕੇ ਰੱਖੋ। ਤਿੰਨੋਂ ਰਿਸਕ ਦੇ ਵਿੱਚ ਆ ਜਾਂਦਾ ਹੈਗਾ ਕਿ ਆਪਣੀ ਪਹਿਲੇ ਨੰਬਰ 'ਤੇ ਤੁਹਾਡੇ ਕੋਲ ਤੁਹਾਡੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਜਿਹੜੀ ਹੋਣੀ ਬਹੁਤ ਜ਼ਰੂਰੀ ਹੈਗੀ ਆ। ਜਦੋਂ ਵੀ ਤੁਸੀਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੈਂਦੇ ਹੋ ਨਾ, ਇਹ ਨਾ ਸੋਚੋ ਕਿ ਤੁਸੀਂ ਪਰਮਾਨੈਂਟ ਪਲਾਨ ਲੈਣਾ ਹੈਗਾ ਜਾਂ ਤੁਹਾਡੇ ਫਰੈਂਡ ਦੇ ਕੋਲ ਕਿਹੜਾ ਪਲਾਨ ਹੈਗਾ ਅਸੀਂ ਉਹ ਪਲਾਨ ਲੈਣਾ ਹੈਗਾ। ਤੁਸੀਂ ਇਹ ਦੇਖਣਾ ਹੈਗਾ ਕਿ ਤੁਹਾਡੀ ਜ਼ਰੂਰਤ ਕਿੰਨੀ ਹੈਗੀ ਹੈ, ਤੁਹਾਡੇ ਤੇ ਲੋਨ ਕਿੰਨੇ ਆ, ਤੁਹਾਡੇ ਤੇ ਲਾਇਬਿਲਟੀ ਕਿੰਨੀ ਆ, ਔਰ ਉਹ ਲਾਇਬਿਲਟੀ ਹੈਗੀ ਕਿੰਨੇ ਚਿਰ ਦੀ ਹੈਗੀ ਆ, ਔਰ ਕਿਹੜੀ ਇੰਸ਼ੋਰੈਂਸ ਹੈਗੀ ਆ ਕਿ ਜਿਹੜੀ ਤੁਹਾਡੇ ਬਜਟ ਚ ਆ ਜਾਂਦੀ ਆ, ਈਜ਼ੀ ਟੂ ਅਫੋਰਡ ਆ ਜਾਂਦੀ ਆ। ਕਈ ਵਾਰੀ ਅਸੀਂ ਮਨੀ ਬੈਕ ਦੇ ਚੱਕਰ ਚ ਪੈ ਜਾਂਦੇ ਹੈਗੇ ਕਿ ਸਾਨੂੰ ਮਨੀ ਬੈਕ ਹੀ ਪਾਲਿਸੀ ਚਾਹੀਦੀ ਹੈ। ਮਨੀ ਬੈਕ ਦਾ ਫਿਰ ਪ੍ਰੀਮੀਅਮ ਜਿਹੜਾ ਉਹ ਜ਼ਿਆਦਾ ਹੋ ਜਾਂਦਾ, ਅਸੀਂ ਮਹੀਨਾ ਦੋ ਮਹੀਨੇ ਦੇ ਕੇ ਫਿਰ ਉਹ ਪਾਲਿਸੀਜ਼ ਕੈਂਸਲ ਕਰਾਉਂਦੇ ਹਾਂ। ਉਹਨੂੰ ਵਰਥ ਇਟ ਹੈਗਾ ਕਿ ਚਾਹੇ ਤੁਸੀਂ ਟਰਮ ਲੈ ਲਓ, ਟਰਮ ਛੋਟੀ ਲੈ ਲਓ, ਲੰਬੀ ਲੈ ਲਓ, ਬਟ ਤੁਹਾਡੇ ਲੋਨ ਲਾਇਬਿਲਿਟੀਜ਼ ਨੂੰ ਮੈਚ ਕਰਦੀ ਕਵਰੇਜ ਜਿਹੜੀ ਹੋਣੀ ਚਾਹੀਦੀ ਹੈ। ਲਾਈਫ ਇੰਸ਼ੋਰੈਂਸ ਦਾ ਇਹ ਹੈਗਾ ਕਿ ਸਿੱਧਾ ਬੈਨੀਫਿਟ ਕੀ, ਕਿਸੇ ਵੀ ਰੀਜ਼ਨ ਕਰਕੇ ਪਰਸਨ ਦੀ ਡੈਥ ਹੁੰਦੀ ਹੈ, ਚਾਹੇ ਕੋਈ ਨੈਚੁਰਲ ਡੈਥ ਹੈ, ਐਕਸੀਡੈਂਟਲ ਡੈਥ ਹੈ, ਕੋਈ ਸਿਕਨੈਸ ਕਰਕੇ ਡੈਥ ਹੈ, ਪੂਰੀ ਦੀ ਪੂਰੀ ਅਮਾਊਂਟ ਤੁਹਾਡੀ ਫੈਮਿਲੀ ਨੂੰ ਟੈਕਸ ਫ੍ਰੀ ਮਿਲ ਜਾਂਦੀ ਹੈ। ਛੋਟੀ ਜਿਹੀ ਇਗਜ਼ਾਮਪਲ ਦੇਣੀ ਚਾਹੂੰਗੀ ਕਿ ਜਿਹਨਾਂ ਦੀ ਏਜ 30 ਦੇ ਆਸ ਪਾਸ ਹੈਗੀ ਹੈ, ਹਾਫ ਆ ਮਿਲੀਅਨ ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਲੈਂਦੇ ਆ। ਮੇਲ ਹੈਗੀ ਹੈ ਤੇ $30 ਚ ਹੋ ਜਾਂਦੀ ਹੈ, ਫੀਮੇਲ ਹੈਗੀ ਹੈ ਤੇ $22 ਚ ਹੋ ਜਾਂਦੀ ਹੈ। ਤੁਹਾਡੇ ਉੱਪਰ $1 million ਦੀ ਮੋਰਗੇਜ ਹੈਗੀ ਹੈ, ਉਹਨੂੰ ਤੁਸੀਂ ਕਵਰ ਕਰਨਾ ਜੇ $1 million ਦੀ ਜਿਹੜੀ ਆ $56 ਦੇ ਵਿੱਚ, ਮੇਲ ਦੀ ਤੇ ਫੀਮੇਲ ਦੀ ਜਿਹੜੀ ਆ $42 ਚ ਹੋ ਜਾਂਦੀ ਹੈਗੀ ਹੈ। ਆਪਣੀ ਬਜਟ ਦੇ ਆਪਣੀ ਨੀਡ ਦੇ ਮੁਤਾਬਿਕ ਤੁਸੀਂ ਕੋਈ ਪਲਾਨ ਕਸਟਮਾਈਜ਼ ਕਰਵਾਉਣਾ, ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਤੇ ਨੰਬਰ ਜੀ 416-627-3111 ਜਾਂ ਪੇਰੈਂਟਸ ਤੁਹਾਡੇ ਆ ਰਹੇ ਆ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੁਸੀਂ ਬੱਚਿਆਂ ਦੇ ਨਾਲ ਛੁੱਟੀਆਂ ਚ ਕਿਤੇ ਟਰੈਵਲ ਕਰਨ ਜਾ ਰਹੇ ਹੋ, ਟਰੈਵਲ ਇੰਸ਼ੋਰੈਂਸ ਕਰਾਉਣੀ ਆ, ਜਾਂ ਆਪਣੇ ਲਈ ਕੋਈ ਸੇਵਿੰਗ ਵਾਲਾ ਪਲਾਨ ਤੁਸੀਂ ਓਪਨ ਕਰਨਾ ਕਿ TFSA ਹੋ ਗਿਆ ਬੱਚਿਆਂ ਦੇ ਲਈ, RESP ਆਪਣੇ ਲਈ, RRSP ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਰ ਲੈਣਾ, ਉਹਦੇ ਲਈ ਪਲੈਨਿੰਗ ਕਰਨੀ ਆ, ਤੇ ਫਸਟ ਹੋਮ ਸੇਵਿੰਗ ਉਹਦੀ ਕੋਈ ਡਿਟੇਲ ਜਾਣਕਾਰੀ ਲੈਣੀ ਆ ਤੇ ਨੰਬਰ ਜੀ
2: 406- 3111 4161-633111 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਤੇ ਗੱਲਬਾਤ ਚੱਲੀ ਸੀ ਪੰਜਾਬ ਦੀ ਭਾਈ। ਸੋ ਮੈਨੂੰ ਮੈਸੇਜ ਆ ਰਹੇ ਆ ਪੰਜਾਬ ਬਾਰੇ, ਬੜੀ ਖੂਬਸੂਰਤ ਖੂਬਸੂਰਤ। ਸੋ ਪੰਜਾਬ ਕਦੋਂ ਦੀ ਤਿਆਰੀ ਹੈ ਫਿਰ ਤੁਹਾਡੀ, ਇਸ ਗਰਮੀਆਂ ਦੇ ਵਿੱਚ ਜਾਓਗੇ ਕਿ ਫਿਰ ਹੁਣ ਸਰਦੀਆਂ ਦੇ ਵਿੱਚ ਜਾਣ ਦਾ ਰਿਆਦਾ? ਹੁਣ ਤਾਂ ਵਿਆਹ ਵੀ ਬਹੁਤ ਹੋ ਜਾਂਦੇ ਆਪਣੇ ਜਨਵਰੀ ਫਰਵਰੀ ਦੇ ਵਿੱਚ, ਦਸੰਬਰ 'ਚ ਵਿਆਹ ਹੁੰਦੇ ਆ, ਠੰਡ ਬਹੁਤ ਹੁੰਦੀ ਵੈਸੇ। ਸੋ ਆਈ ਥਿੰਕ ਨਵੰਬਰ 'ਚ ਤਾਂ ਵਿਆਹ ਹੋ ਜਾਂਦੇ ਆ, ਅਕਤੂਬਰ 'ਚ ਵੀ ਹੁੰਦੇ ਵਿਆਹ, ਦਸੰਬਰ 'ਚ ਘਟਾ ਦਿੰਦੇ ਆ ਕਿਉਂਕਿ ਠੰਡ ਬਹੁਤ ਹੁੰਦੀ ਆ, ਪਰ ਹੁੰਦੇ ਆ ਵਿਆਹ ਠੰਡਾਂ ਦੇ ਵਿੱਚ। 905-673-3337 ਕਿਹਨੇ ਕਿਹਨੇ ਵਿਆਹ ਵੇਖਣ ਜਾਣਾ, ਅਤੇ ਜਿਹਨੇ ਵਿਆਹ ਵੇਖਣ ਜਾਣਾ ਵੀ ਉਹਨੂੰ ਤਾਂ ਜ਼ਿਆਦਾ ਚਾਅ ਹੁੰਦਾ ਕਿਉਂਕਿ ਇੱਥੇ ਜਿਹੜੀਆਂ ਆਪਾਂ ਵਿਆਹ ਵੇਖਦੇ ਪਰ ਉਹ ਗੱਲ ਨਹੀਂ ਬਣਦੀ ਇੰਡੀਆ ਵਾਲੀ। ਸੋ ਪੰਜਾਬ ਦੇ ਵਿਆਹ ਤਾਂ ਫਿਰ ਯਾਰ ਪੰਜਾਬ ਦੇ ਵਿਆਹ ਹੀ ਆ, ਉਹ ਤਾਂ ਫਿਰ ਕਈ ਮਹੀਨੇ ਦਿਲ 'ਚੋਂ ਨਹੀਂ ਨਿਕਲਦੀਆਂ ਯਾਦਾਂ। ਸੋ 905-673-3337 ਪੰਜਾਬ ਦੇ ਗੱਲਾਂ ਘੱਟ ਹੀ ਕਰਦੇ ਹੋ ਵੈਸੇ ਤੁਸੀਂ।
0: ਉਹਨੂੰ ਮੈਂ ਕਿਹਾ ਬਾਈ ਦਾ ਜੀ ਜਾਂਦੇ ਨੇ, ਮੈਂ ਨਹੀਂ ਤੈਨੂੰ ਰੋਕਦਾ, ਜੇ ਤੂੰ ਜਾਣਾ ਆ ਦੇਖੋ ਹੁਣ ਮੁੰਡੇ ਸਾਰੇ ਕਿਸੇ ਕੁੜੀਆਂ ਕਿਸੇ ਬਾਹਰ ਚਲੀਏ ਬਾਹਰ ਚਲੀਏ, ਮੈਂ ਤੂੰ 4 ਵਾਰੀ ਆਇਆ, ਕਹਿੰਦਾ ਕਦੋਂ, ਮੈਂ ਇੱਕ ਵਾਰ ਚਾਹੇਗਾ ਤੂੰ ਮੇਰੇ ਮਦਦ ਦੀ, ਇੱਕ ਵਾਰੀ ਆ ਗਿਆ ਤੇਰੀ ਮਾਂ ਮੈਂ, ਦੋ ਹੋ ਗਿਆ, ਤੀਜੀ ਵਾਰ ਆ ਗਿਆ ਵਿਆਹ ਕਰਾਉਣ, ਤਿੰਨ ਹੋ ਗਿਆ, ਚੌਥੀ ਵਾਰ ਜ਼ਮੀਨ ਦੇਖ ਕੇ ਜਾਏਗਾ, ਮੇਰਾ ਨਾਂ ਚੱਕਰੀ ਕੁੱਟ।

0: premium clothing brand, Fashion IQ. Fashion IQ. Latest design, trending outfits.
1: लेडीज सूट, लहंगे, गरारे, शरारे,
0: कुर्ते, पजामे, शेरवानिया, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल, फैशन आईक्यू, फैशन आईक्यू, हुने कॉल करो 9054533225 या गूगल ते सर्च करो फैशन आईक्यू, स्पेशल गिफ्ट ले रेडियो उड़ान दा रेफरेंस देना ना भूलियो।
2: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So aaj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9996
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਘਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311
1: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
4: ਹੋਵੇਗੀ ਮੁੱਦਿਆਂ ਤੇ ਗੱਲਬਾਤ ਰੱਖਾਂਗੇ ਤੁਹਾਨੂੰ ਅਪਡੇਟ
1: ਹਾਸੇ ਠੱਠੇ ਨਾਲ ਤੁਹਾਡਾ ਦਿਲ

0: ਸੋ ਪਾਣੀਆਂ ਦੇ ਉਲੀ ਉਸ ਮੁਲਕ ਦੀ ਗੱਲਬਾਤ ਕਰ ਰਹੇ ਹਾਂ ਔਰ ਮੈਂ ਤਾਂ ਕਈ ਵਾਰੀ ਬਹੁਤ ਐਸੇ ਗੱਭਰੂ ਨੂੰ ਮਿਲਦਾ ਹੁੰਦਾ ਕਹਿੰਦੇ ਕਿ ਬਸ ਕਮਾਈਆਂ ਕਮੂਈਆਂ ਕਰਕੇ ਨਾ ਅਤੇ ਚਲੇ ਜਾਣਾ ਅਤੇ ਫਿਰ ਮੈਂ ਉਹਨਾਂ ਨੂੰ ਇਹ ਵੀ ਕਹਿੰਦਾ ਹੁੰਦਾ ਕਿ ਮੈਂ ਤੁਹਾਨੂੰ ਲੈਟ ਡਾਊਨ ਨਹੀਂ ਕਰਦਾ ਕਿ ਇਹਦੇ ਜਿੰਨੇ ਵੀ ਆਏ ਆ ਨਾ ਉਹ ਸਭ ਇਸੇ ਖਿਆਲ ਦੇ ਨਾਲ ਆਏ ਸੀ ਕਿ ਬਸ ਕਮਾਈ ਕਮੂਈ ਕਰਕੇ ਵਾਪਸ ਚਲ ਜਾਣਾ ਪਰ ਅੱਜ ਤੱਕ ਇੱਥੇ ਹੀ ਆ ਸੋ 905-673-3333 ਪਰ ਬੜਾ ਸੋਹਣਾ ਖੁਆਬ ਆ ਜੇ ਕਿਸੇ ਨੇ ਵੇਖਿਆ ਆਪਣੀ ਮਿੱਟੀ 'ਤੇ ਵਾਪਸ ਜਾਣ ਦਾ ਮੈਨੂੰ ਲੱਗਦਾ ਕਿ ਬਹੁਤ ਖੂਬਸੂਰਤ ਖੁਆਬ ਆ ਆਪਣੀ ਮਿੱਟੀ ਤੋਂ ਜਿੱਥੇ ਸਾਡੇ ਜਨਮ ਹੋਏ ਹਾਂ ਉੱਥੇ ਜੇ ਅਸੀਂ ਕਮਾਈਆਂ ਕਰਕੇ ਇਹਨਾਂ ਖੂਬਸੂਰਤ ਦੇਸ਼ਾਂ ਦੇ ਵਿੱਚੋਂ ਜੇ ਅਸੀਂ ਆਏ ਹਾਂ ਅਤੇ ਕਮਾਈਆਂ ਕਰਨ ਕੇ ਆਪਾਂ ਵਾਪਸ ਜਾਂਦੇ ਹਾਂ ਤਾਂ ਇਹਦੇ ਵਿੱਚ ਕੋਈ ਬੁਰਾਈ ਨਹੀਂ ਜੇ ਕੋਈ ਤੁਹਾਨੂੰ ਆਪਣੇ ਵਤਨ ਜਾਣ ਬਾਰੇ ਪੁੱਛਦਾ ਗੱਲਬਾਤ ਕਰਦਾ ਤਾਂ ਉਹਨੂੰ ਲੈਟ ਡਾਊਨ ਨਾ ਕਰਿਆ ਕਰੋ ਕਿਉਂਕਿ ਬਹੁਤ ਸਾਰੇ ਦੋਸਤ ਮੈਂ ਦੇਖਦਾ ਹਾਂ ਕਿ ਕਹਿੰਦੇ ਕਿ ਨਹੀਂ ਕੀ ਕਰੇਗਾ ਉੱਥੇ ਕੁਛ ਨਹੀਂ ਰੱਖਿਆ ਸਤਲੁਜ ਸੁੱਕਿਆ ਚੜ੍ਹਦੇ ਪਾਸੇ ਲਹਿੰਦੇ ਵੱਲ ਝਨਾ ਨਹੀਂ ਬੋਲਦਾ ਹੰਕਾਰ ਦੀ ਟੀਸੀ ਚੜ੍ਹ ਕੇ ਬੈਠੇ ਕੋਈ ਉੱਤਰ ਦੇ ਕੇ ਨਾ ਨਹੀਂ ਬੋਲਦਾ ਦੀਨ ਦੁਖੀ ਲਈ ਖੜਨੋ ਹਟ ਕੇ ਕੱਢ ਕੇ ਕੋਈ ਬਾਂਹ ਨਹੀਂ ਬੋਲਦਾ ਸਾਰੇ ਤਾਂ ਭਾਈ ਇੱਥੇ ਆ ਗਏ ਹੋ ਹੱਕਾਂ ਦੇ ਲਈ ਲੜਨ ਵਾਲੇ ਪੰਜਾਬ ਲਈ ਬੋਲਣ ਵਾਲੇ ਪੰਜਾਬ ਲਈ ਖੜਨ ਵਾਲੇ ਤਾਂ ਕੋਈ ਰਹਿ ਨਹੀਂ ਗਿਆ ਪੰਜਾਬ ਦੀ ਗੱਲ ਕੌਣ ਕਹੂ ਪੰਜਾਬ ਨਹੀਂ ਤਾਂ ਆਪਾਂ ਨਹੀਂ ਸਾਡਾ ਅਸਤਿਤਵ ਸਾਡੀ ਪਹਿਚਾਣ ਪੰਜਾਬ ਅਤੇ ਪੰਜਾਬੀ ਨਾਲ ਹੀ ਆ ਸੋ ਦੀਨ ਦੁਖੀ ਲਈ ਖੜਨੋ ਹਟ ਕੇ ਕੱਢ ਕੇ ਕੋਈ ਬਾਂਹ ਨਹੀਂ ਬੋਲਦਾ ਗਿੱਦੜ ਕਰਦੇ ਫਿਰ ਨਿਕਲੋਲਾਂ ਸ਼ੇਰਾਂ ਦਾ ਕਿੱਧਰੇ ਨਾਂ ਨਹੀਂ ਬੋਲਦਾ ਅਤੇ ਸ਼ੇਰ ਹੈ ਹੀ ਨਹੀਂ ਉੱਥੇ ਸ਼ੇਰ ਤਾਂ ਰਹੇ ਹੀ ਨਹੀਂ ਗਏ ਉੱਥੇ ਤਾਂ ਸ਼ੇਰਾਂ ਦਾ ਨਾਂ ਕਿੱਥੋਂ ਬੋਲਣਾ ਜਿਸ ਦਾ ਦਿੱਤਾ ਖਾਵਣ ਸਾਰੇ ਧਰਤੀ ਨਹੀਂ ਕੋਈ ਮਾਂ ਨਹੀਂ ਬੋਲਦਾ ਜਿਸ ਦਾ ਦਿੱਤਾ ਖਾਵਣ ਸਾਰੇ ਧਰਤੀ ਨੂੰ ਕੋਈ ਮਾਂ ਨਹੀਂ ਬੋਲਦਾ ਧਰਤੀ ਨੂੰ ਤਾਂ ਅਸੀਂ ਛੱਡ ਕੇ ਆ ਗਏ ਹਾਂ ਮਾਂ ਨੂੰ ਤਾਂ ਅਸੀਂ ਵਸਾ ਹੀ ਦਿੱਤਾ ਹੈ ਸੰਧੂਆ ਕਾਨੂੰਨ ਵਕਾਊ ਅਦਾਲਤ ਦੇ ਵਿੱਚ ਨਿਆਂ ਨਹੀਂ ਬੋਲਦਾ ਅਤੇ ਸਤਲੁਜ ਸੁੱਕਿਆ ਚੜ੍ਹਦੇ ਪਾਸੇ ਲਹਿੰਦੇ ਵੱਲ 'ਚ ਨਾਂ ਨਹੀਂ ਬੋਲਦਾ ਹੰਕਾਰ ਦੀ ਟੀਸੀ ਚੜ੍ਹ ਕੇ ਬੈਠੇ ਉੱਤਰ ਕੋਈ ਨਾਂ ਨਹੀਂ ਬੋਲਦਾ 905-673-3333 905-673-3333 ਐ ਨਹੀਂ ਯਾਰ ਪੰਜਾਬ ਗਾਣਾ ਸੁਣੀਏ ਹੁਣ ਪੰਜਾਬ ਗਾਣਾ ਸੁਣਨ ਦੀ ਭੁੱਖ ਲੱਗ ਚੁੱਕੀ ਆ ਜੀ ਕੁਲਦੀਪ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਜੀ ਤੁਸੀਂ ਬਾਈ ਜੀ ਓਨਰ ਹੋ ਜੀ ਜੀ
1: ਮੈਂ ਜਾ ਰਿਹਾ ਫਿਰ ਅਕਤੂਬਰ ਚ 7 ਮਹੀਨੇ ਲਾਇਆ
0: ਅੱਛਾ ਤੁਸੀਂ ਹੁਣੇ ਤੇ ਅਜੇ ਆਏ ਹੋ ਫਿਰ ਜਾ ਰਹੇ ਹੋ ਅਕਤੂਬਰ ਚ ਜਾਣਾ ਚਲੋ ਠੀਕ ਹੈ ਫਿਰ ਹੋ ਸਕਦਾ ਕਿ ਤੁਹਾਡੇ ਦਿਨ ਮੇਲੇ ਹੋਣ ਮਾਲਕ ਕਰੇ ਅਸੀਂ ਵੀ ਹੁਣ ਪਿਛਲੇ 4-5 ਸਾਲ ਸਕੀਮਾਂ ਬਣਾ ਰਹੇ ਹਾਂ ਐਕਤ ਹੀ ਹੋ ਸਕਦਾ ਕਿ ਸੱਚੇ ਪਾਤਸ਼ਾਹ ਸੁਣ ਲਏ ਅਰਦਾਸ ਕਰਿਓ ਕਿ ਜਲਦੀ ਫਿਰ ਆਪਣੀ ਧਰਤੀ ਤੇ ਜਾਈਏ
1: ਬੇਨਤੀ ਕਰਨ ਲੱਗਾ ਨਾ ਤੁਸੀਂ ਆਪੇ ਧਿਆਨ ਕਰ ਲੋਗੇ ਥੋੜਾ ਜਿਹਾ
0: ਹਾਂ
1: ਬੇਟੀ ਦਾ ਵਿਆਹ ਕਰਦਾ ਵਾ ਦਸੰਬਰ ਚ ਆਓ ਜ਼ਰੂਰ
0: ਲੈ ਫਿਰ ਤਾਂ ਬਈ ਆਉਣਾ ਬਣਦਾ ਫਿਰ ਤਾਂ ਜ਼ਰੂਰ ਸਰਪੰਚ ਸਾਹਿਬ ਫਿਰ ਜ਼ਰੂਰ ਆਵਾਂਗੇ ਬਹੁਤ ਮੁਹੱਬਤ ਬਹੁਤ ਪਿਆਰ ਅਤੇ ਆਪਾਂ ਫਿਰ ਮਿਲਦੇ ਹਾਂ ਅਕਾਲ ਪੁਰਖ ਕਿਰਪਾ ਕਰਨ ਇਹ ਉਹਦੀ ਨਿਗਾਹ ਸਵਾਲੀ ਹੋਵੇ ਅਤੇ ਫਿਰ ਆਪਾਂ ਜ਼ਰੂਰ ਪਹੁੰਚਾਂਗੇ ਪੰਜਾਬ ਬਹੁਤ ਸ਼ੁਕਰੀਆ ਜੀ ਸੋ ਕਰਦੇ ਹਾਂ ਆਪਾਂ ਗੱਲਬਾਤ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਜੀ 905-673-3333 ਬਹੁਤ ਸਾਰੇ ਪਿਆਰੇ ਸਤਿਕਾਰੇ ਸੋ ਐਸੇ ਪਰਿਵਾਰ ਆ ਸਾਡੇ ਰੇਡੀਓ ਦੇ ਜਦੋਂ ਅਸੀਂ ਰੇਡੀਓ ਦੇ ਜ਼ਰੀਏ ਬਹੁਤ ਖੂਬਸੂਰਤ ਰਿਸ਼ਤੇ ਬਣ ਜਾਂਦੇ ਆ ਸੋ ਉਹਨਾਂ ਦੇ ਵਿੱਚੋਂ ਸਾਡੇ ਕੁਲਦੀਪ ਸਰਪੰਚ ਸਾਹਿਬ ਨੇ ਸੋ ਬਹੁਤ ਪਿਆਰੇ ਇਨਸਾਨ ਨੇ ਸੋ 905-673-3333 ਹੁਣ ਪੰਜਾਬ ਤੁਹਾਨੂੰ ਪੱਕਾ ਯਾਦ ਆਊ

0: ਓਏ ਨਹੀਂ ਰੀਸਾਂ ਓਏ ਸਾਡੇ ਦੇਸ਼ ਦੀਆਂ ਸਾਡੇ ਪੰਜਾਬ ਦੀਆਂ ਨਹੀਂ ਰੀਸਾਂ ਕਿਆ ਬਾਤ ਆ 905-673-3337 ਕੁਲਵਿੰਦਰ ਬਿੱਲਾ ਬਾਈ ਜਿਉਂਦਾ ਰਹੇ ਖੁਸ਼ ਰਹੇ ਯਾਰ ਕਿਆ ਪੰਜਾਬ ਦੇ ਖੂਬਸੂਰਤ ਨਗਮੇ ਲਿਖੇ ਆ ਪਹਿਲਾਂ ਵੀ ਪੰਜਾਬ ਅਤੇ ਦੂਜਾ ਵੀ ਪੰਜਾਬ ਇਹਨਾਂ ਦਾ ਮਿਊਜ਼ਿਕ ਆ ਨਾ ਜਿਹੜਾ ਇਹ ਲੋਕ ਗੀਤਾਂ ਜਿੰਨਾ ਪਵਿੱਤਰ ਆ ਜੀ ਚਰਨ ਪ੍ਰਹਾਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
0: ਸਤਿ ਸ਼੍ਰੀ ਅਕਾਲ ਜੀ
1: ਬਿਲਕੁਲ ਸੂਬਾ ਸੀਗਾ
0: ਬਾਈ ਦੇਸ਼ ਸੀ ਸਾਡਾ ਉਹ ਦੇਸ਼ ਕਹਿ ਸਕਦੇ ਆਪਾਂ ਏਡੇ ਵੱਡੇ ਰਕਬੇ ਨੂੰ
1: ਇੱਕ ਪੰਜਾਬ ਜਿਹੜਾ ਜੀ ਅਫਗਾਨਿਸਤਾਨ ਚ ਵੀ ਆ ਕਾਬੁਲ ਕੰਧਾਰ ਤੱਕ ਮੈਨੂੰ ਇੱਥੇ ਦੇ ਜਿਹੜੇ ਆਪਣੇ ਅਫਗਾਨੀ ਆ ਨਾ
0: ਜੀ
1: ਉਹਨਾਂ ਨੇ ਦੱਸਿਆ ਕਹਿੰਦੇ ਅਸੀਂ ਪੂਰੀ ਪੰਜਾਬੀ ਬੋਲਦੇ ਹਾਂ ਜੀ ਸਾਡੇ ਵੀ ਸਾਡਾ ਵੀ ਪੰਜਾਬ ਹੈ ਕਹਿੰਦੇ ਇੱਕ ਪੰਜਾਬ ਹੈਗਾ ਅਫਗਾਨਿਸਤਾਨ ਚ ਕਾਬੁਲ ਕੰਧਾਰ ਤੱਕ ਜਿੱਥੇ ਤੱਕ ਮਹਾਰਾਣਾ ਰਣਜੀਤ ਸਿੰਘ ਦਾ ਰਾਜ ਸੀਗਾ ਜੀ ਉਦੋਂ ਬਾਅਦ ਫਿਰ ਉਦੋਂ ਬਾਅਦ ਫਿਰ ਲਹਿੰਦਾ ਪੰਜਾਬ ਰਹਿ ਗਿਆ ਫਿਰ ਚੜ੍ਹਦਾ ਪੰਜਾਬ ਰਹਿ ਗਿਆ ਹਿਮਾਚਲ ਕੀ ਹਰਿਆਣਾ ਕੀ ਸਾਰੇ ਪੰਜਾਬ ਹੀ ਸੀਗੇ ਜੀ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਜੀ ਪਰ ਹੋਇਆ ਨੀ ਤੇ ਨਾ ਹੋਣਾ ਜੀ
0: ਇਹ ਨੀ ਹੋਣਾ ਜੀ ਨਾ ਨਾ ਇਹ ਨੀ ਹੁੰਦਾ ਇਹਨੂੰ ਤਾਂ ਬੜੇ ਬੜੇ ਆਏ ਤੇ ਬੜੀਆਂ ਬੜੀਆਂ ਫੌਜਾਂ ਚੜ੍ਹ ਕੇ ਆਈਆਂ ਤੇ ਉਦੋਂ ਨੀ ਹੋਏ ਹੁਣ ਕੀ ਹੋਣਾ ਇਹ ਗੁਰੂ ਮਹਾਰਾਜ ਦਾ ਵਸਾਇਆ ਹੋਇਆ ਪੰਜਾਬ ਹੈ ਕਿਸੇ ਆਮ ਬੰਦੇ ਦਾ ਵਸਾਇਆ ਹੋਇਆ ਪੰਜਾਬ ਥੋੜੀ
1: ਹੈ ਇੱਕ ਦੂਸਰਾ ਰੇਡੀਓ ਹੁਣ ਤੁਹਾਡੇ ਆਉਣਾ 10 ਵਜੇ ਤੋਂ ਬਾਅਦ ਉਹਦੇ ਤੇ ਮੈਂ ਕੁਛ ਆਪਣਾ ਬੋਲਣਾ ਅੱਜ ਏਦਾਂ ਹੀ ਗੱਲ ਕਰਦੇ ਕਰਦੇ ਨਾ ਉਹਨਾਂ ਦਾ ਮੇਰਾ ਪੂਰਾ ਨਾਂ ਨੀ ਪਤਾ ਰਜਿੰਦਰ ਡਾਕਟਰ ਰਜਿੰਦਰ ਸਾਵਨਕਰ ਕੀ ਕਹਿੰਦੇ ਬਲਦੇ ਪ੍ਰਿੰਸੀਪਲ ਪ੍ਰੋਫੈਸਰ ਆ
0: ਜੀ ਚਲੋ ਸੁਣਦੇ ਫਿਰ ਅਸੀਂ ਵੀ ਸੁਣਾਂਗੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ 905-673-3337 ਵਾਓ ਈਟਸ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਨਾ ਵਾਓ ਈਟਸ ਆ ਤੁਸੀਂ ਹੁਣੇ ਜੇ ਘੁੰਮ ਰਹੇ ਹੋ ਡੇਰੀ ਸਟੀਲ ਟੋਰਬਮ ਅਤੇ ਡੇਰੀ ਐਂਡ ਏਅਰਪੋਰਟ ਵਾਲੇ ਇੰਟਰਸੈਕਸ਼ਨ 'ਤੇ ਆ ਜਾਓ ਵਾਓ ਈਟਸ ਦਿੱਲੀ ਵਾਲਾ ਫਾਸਟ ਫੂਡ ਉਹ ਵੀ ਪਿਓਰ ਵੈਜ ਹਾਈਜੀਨਿਕਸ ਮੋਮੋ ਮੋਮੋ ਦੇ ਸ਼ੌਕੀਨ ਕਰੰਚੀ ਮੋਮੋ ਖਾਣੇ ਆ ਪਨੀਰ ਵਾਲੇ ਮੋਮੋ ਖਾਣੇ ਆ ਤੁਸੀਂ ਸਟੀਮ ਮੋਮੋ ਖਾਣੇ ਆ ਵੈਜ ਕੀਮਾ ਮੋਮੋ 399 ਤੋਂ ਸਟਾਰਟ 399 ਤੋਂ ਪੂਰੇ ਦਾ ਪੂਰਾ ਬਾਕਸ ਤੁਸੀਂ ਬਸ ਖਾਓਗੇ ਤੇ 2 ਸੌਸਾਂ ਦਿੰਦੇ ਆ ਬਸ ਤੁਸੀਂ ਕਹਿਣਾ ਯਾਰ ਕਿਆ ਕਿਆ ਮਜ਼ਾ ਆ ਗਿਆ ਮੋਮੋ ਖਾ ਕੇ ਐਸੇ ਮੋਮੋ ਤੁਸੀਂ ਖਾਧੇ ਨਹੀਂ ਹੋਣੇ ਵਾਓ ਈਟਸ ਮੋਮੋ ਬਸ ਮੂੰਹ 'ਚ ਖੁਰੀ ਜਾਣਗੇ ਵਾਓ ਈਟਸ 399 ਦੇ ਮੋਮੋ ਕਦੀ ਸੁਣੇ ਆ 399 ਦੇ ਇੰਡੀਆ ਤੋਂ ਵੀ ਸਸਤੇ ਦਿੱਲੀ ਤੋਂ ਵੀ ਸਸਤੇ ਮੋਮੋ ਅਤੇ ਇੰਨੇ ਪਿਓਰ ਹਾਈਜੀਨਿਕ ਅਤੇ ਇੰਨੇ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਬਾਈ ਜੀ ਵੈਜੀਟੇਰੀਅਨ ਨੇ ਅੰਮ੍ਰਿਤਧਾਰੀ ਨੇ ਪਰ ਕਮਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਤੁਸੀਂ ਵੇਖੋ ਜਾ ਕੇ ਤੁਸੀਂ ਬਸ ਵਾਓ ਈਟ 'ਤੇ ਜਾਓ 399 ਦੇ ਮੋਮੋ ਲੈ ਲੈਣੇ ਆ ਜੇ ਪਨੀਰ ਵਾਲੇ ਕਰੰਚੀ ਮੋਮੋ ਖਾਣੇ ਆ ਤਾਂ 799 ਦੇ ਪੂਰਾ ਬਾਕਸ ਅਤੇ ਬਸ ਇੱਕ ਵਾਰੀ ਤੁਸੀਂ ਉਹ ਮੋਮੋ ਖਾ ਲਏ ਫਿਰ ਤੁਸੀਂ ਆਸ਼ਕ ਹੋ ਜਾਓਗੇ ਵਾਰੀ ਵਾਰੀ ਗੱਡੀਆਂ ਘੁੰਮਾ ਕੇ ਜਾਓਗੇ ਵਾਓ ਈਟਸ ਸਾਰਾ ਹੀ ਮੈਨਿਊ ਉਹਨਾਂ ਦਾ ਅੰਡਰ $10 ਆ ਸਾਰੇ ਮੈਨਿਊ ਜ਼ਰੂਰ ਸਪੋਰਟ ਕਰਿਆ ਕਰੋ ਨਵੇਂ ਬਿਜ਼ਨਸ ਆ ਉਹ ਸਕਿਪ ਡਿਸ਼ਿਸ 'ਤੇ ਵੀ ਆ ਬਹੁਤ ਬਿਜ਼ੀ ਨੇ ਸੋ ਕਾਲ ਕਰਕੇ ਜਾਇਓ ਔਡਰ ਕਰਕੇ ਜਾਇਓ ਸੋ ਵਾਓ ਈਟਸ 905-677-0090 ਪਹਿਲਾਂ ਔਡਰ ਕਰ ਲਿਓ ਨਹੀਂ ਤਾਂ ਅੱਧਾ ਘੰਟਾ ਵੇਟਿੰਗ ਕਰਨੀ ਪੈਣੀ ਆ ਵਾਓ ਈਟਸ 'ਤੇ ਵੇਟਿੰਗ ਬਹੁਤ ਹੁੰਦੀ ਹੈ ਕਿਉਂਕਿ ਕੁਆਲਿਟੀ ਅਤੇ ਪਿਓਰ ਅਤੇ ਸ਼ੁੱਧਤਾ ਪਿਓਰ ਵੈੱਜ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਵੈੱਜ ਵਾਲਿਆਂ ਨੂੰ ਵੀ ਇਹ ਪਈ ਇੱਥੇ ਆਹ ਕੜਾਹੀ ਤੇਲ ਉਹ ਨਹੀਂ ਜੀ ਪਿਓਰ ਵੈੱਜ ਆ ਸੋ ਵਾਓ ਈਟ WOW ਈਟਸ 905-677-0090 ਵਾਓ ਈਟਸ ਤੁਸੀਂ ਪਹੁੰਚ ਜਾਣਾ ਆ

Hai hai, chào bà ta. Hai hai. ਸਾਂਭਲੋ ਪੰਜਾਬ ਨੂੰ ਹਿੰਦ ਵਾਸੀਓ, ਫਿਰ ਇਹ ਗਾਣੇ ਗਾਓਗੇ ਹਿੰਦ ਵਾਸੀਓ, ਰੱਖਣਾ ਯਾਦ ਸਾਨੂੰ ਬੇੜਾ ਮੁਲਕ ਦਾ, ਅਸਾਂ ਬਿਠਾ ਜਾਣਾ, ਐਸੇ ਕਰਾਂਗੇ ਅਸੀਂ ਕੰਮ ਕਾਲੇ ਚਿੱਟੇ, ਚੰਗਾ ਚਿੱਟਿਆਂ ਤਾਂ ਹੀ ਅਖਵਾ ਜਾਣਾ, ਦੁਖੀ ਹੋਏ ਵੀ ਹੱਸਣਗੇ ਮਾਰ ਤਾੜੀ, ਚੁਟਕਲਾ ਭਮਕੜਾ ਨੇ ਐਸਾ ਸੁਣਾ ਜਾਣਾ, ਬਹਿ ਕੇ ਰੂੜੀ 'ਤੇ ਮਹਿਲ ਦਾ ਆਊ ਸੁਪਨਾ, ਟੀਕਾ ਅੰਧ ਭਗਤੀ ਦਾ ਠੋਕ ਕੇ ਲਾ ਜਾਣਾ, ਸਾਂਝ ਭੁੱਖਿਆਂ ਦੀ ਭੁੱਖ ਨਾਲ ਪੈ ਜਾਣੀ, ਅਤੇ ਅਸਾਂ ਰੱਜਿਆਂ ਤਾਂ ਹੀ ਰਜਾ ਜਾਣਾ, ਭੇਡਾਂ ਮੁੰਨ ਕੇ ਵੇਚਣੀ ਉਨ ਸਾਰੀ, ਅਤੇ ਠੂਠਾ ਗਧਿਆਂ ਦੇ ਹੱਥ ਫੜਾ ਜਾਣਾ। ਸਾਂਭ ਲਓ ਪੰਜਾਬ ਨੂੰ, ਪੰਜਾਬੀਓ ਸਾਂਭ ਲਓ।

0: ਸੋ ਬਿਲਕੁਲ ਜੀ, ਕੋਈ ਸੁਣਦਾ ਦੁਆ ਹੋਵੇ ਅਤੇ ਵੇ ਬੱਦਲਾਂ ਅਤੇ ਘਰ ਸਾਡਾ ਅਤੇ ਜਾਂਦਾ ਚੰਨ ਵੱਲ ਰਾਹ ਹੋਵੇ ਤਾਂ ਸਾਨੂੰ ਹੁਣ ਸਟੂਡੀਓ 'ਚੋਂ ਰੁਖਸਤ ਹੋਣਾ ਪੈਣਾ ਹੈ ਕਿਉਂਕਿ ਸਮਾਂ ਹੋ ਚੁੱਕਿਆ ਆ। ਸੋ 2 ਮਿੰਟ ਰਹਿ ਗਿਆ, ਗੱਲਾਂ ਬਾਤਾਂ ਕਰਦੇ ਹਾਂ। ਫਿਰ ਅੱਜ ਨਾ ਮੇਰੇ ਗਲੇ ਤੋਂ ਬੋਲਿਆ ਨਹੀਂ ਜਾ ਰਿਹਾ, ਇਸ ਕਰਕੇ ਮੈਂ ਤੁਹਾਨੂੰ ਜ਼ਿਆਦਾ ਮਿਊਜ਼ਿਕ ਸੁਣਾਇਆ ਆ। ਸੋ ਮੇਰੇ ਗਲੇ ਦੇ ਵਿੱਚ ਅੱਜ ਬਹੁਤ ਜ਼ਿਆਦਾ ਪ੍ਰੋਬਲਮ ਹੈ। ਕੱਲ੍ਹ ਇੱਕ ਮਿਊਜ਼ਿਕ ਹੋਸਟ ਪ੍ਰੋਗਰਾਮ ਕੀਤਾ ਸਾਰਾ, 8 ਘੰਟੇ ਬੋਲਣ ਦੀ ਵਜ੍ਹਾ ਨਾਲ ਨਾ ਉਹ ਕਦੀ ਬੋਲਣ ਦੀ ਇੰਨੀ ਆਦਤ ਨਹੀਂ ਨਾ, 1 ਘੰਟਾ ਬੋਲਣਾ ਅਤੇ 7-8 ਘੰਟੇ ਇੱਕ ਭੰਗੜੇ ਦਾ ਕੰਪੀਟੀਸ਼ਨ ਮੈਨੂੰ ਹੋਸਟ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਫਿਰ ਸਰਬਜੀਤ ਚੀਮਾ ਜੀ ਹੋਣ ਜਦੋਂ ਸਟੇਜ 'ਤੇ ਤਾਂ ਫਿਰ ਬੜਾ ਜ਼ੋਰ ਲੱਗਦਾ ਆ। ਸੋ ਜ਼ੋਰ ਲਾ ਲਾ ਕੇ ਬੋਲਿਆ ਅਤੇ ਹੁਣ ਉਹ ਗਲੇ ਨੂੰ ਮੈਨੂੰ ਲੱਗਦਾ ਕਿ ਬ੍ਰੇਕ ਚਾਹੀਦੀ ਆ, ਦਿੰਦੇ ਹਾਂ ਜਾ ਕੇ ਸ਼ਾਮ ਨੂੰ ਬ੍ਰੇਕ। ਕੋਈ ਦੱਸਿਓ ਕਿ ਗਲੇ ਨੂੰ ਆਰਾਮ ਕਿੱਦਾਂ ਦਈਏ ਬਈ? ਤੁਸੀਂ ਨਹੀਂ ਬਈ, ਤੁਸੀਂ ਦੂਜੇ ਨੁਸਖੇ ਦੱਸਣ ਲੱਗ ਜਾਣੇ ਆ। ਸੋ ਨੋ ਆਪੇ ਵੈਜੀਟੇਰੀਅਨ ਬੰਦੇ ਆ। ਸੋ 905-673-3337 9057-3337 ਸੋ ਗਲੇ ਨੂੰ ਆਰਾਮ ਦਿੰਦੇ ਹਾਂ। ਸੋ ਕੱਲ੍ਹ ਨੂੰ ਸਵੇਰੇ 7 ਤੋਂ 8 ਰੌਣਕਾਂ ਲਾਵਾਂਗੇ, ਪਿਆਰ ਮੁਹੱਬਤ ਦੀਆਂ ਗੱਲਾਂ ਕਰਾਂਗੇ ਤੁਹਾਡੇ ਨਾਲ, ਅਤੇ ਉਸ ਤੋਂ ਬਾਅਦ ਫਿਰ ਰਾਤ ਨੂੰ 9 ਤੋਂ 10 ਡਿਊਟੀਆਂ ਤੁਹਾਡੇ ਨਾਲ ਬਸ ਸਾਂਝਾ ਮੁਹੱਬਤ ਦੀਆਂ ਪੈਂਦੀਆਂ ਰਹਿਣੀਆਂ। ਸੋ ਮਿਲਦੇ ਹਾਂ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਅਤੇ ਬਸ ਬਸ ਦੋਵਾਂ 'ਚ ਯਾਦ ਰੱਖਿਓ, ਰੇਡੀਓ ਉਡਾਨ ਇੰਸਟਾਗ੍ਰਾਮ ਆਪਣਾ ਇੰਸਟਾਗ੍ਰਾਮ ਦਾ ਪੇਜ ਆ, ਬਹੁਤ ਸਾਰੇ ਅਮੇਜ਼ਿੰਗ ਮਾਸਟਰ ਸਲੀਮ, ਮਨਮੋਹਨ ਵਾਰਸ, ਕਮਲ ਹੀਰ, ਸੰਗਤਾਰ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ, ਬਹੁਤ ਸਾਰੇ ਅਪਕਮਿੰਗ ਸ਼ੋਜ਼ ਆ ਰਹੇ ਆ। ਤੁਹਾਨੂੰ ਫ੍ਰੀ ਦੇ ਵਿੱਚ ਟਿਕਟਾਂ ਦੇਣੀਆਂ, ਉਹਦੇ ਵਾਸਤੇ ਤੁਹਾਨੂੰ ਮੇਰੇ ਇੰਸਟਾਗ੍ਰਾਮ ਨਾਲ ਜੁੜਨਾ ਪੈਣਾ ਆ। ਇੰਸਟਾਗ੍ਰਾਮ RJ ਪ੍ਰਭ ਸੰਧੂ ਜਾਂ ਤੁਸੀਂ ਰੇਡੀਓ ਉਡਾਨ ਟੋਰਾਂਟੋ ਮਾਰ ਲਿਓ ਅਤੇ ਆ ਜਾਓ, ਮੇਰੇ ਨਾਲ ਜੁੜੋ, ਮੈਨੂੰ ਫੋਲੋ ਕਰੋ, ਉੱਥੇ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀਏ ਅਤੇ ਜਿਹੜੀਆਂ ਸ਼ੋਅ ਦੀ ਅਪਡੇਟਸ ਉੱਥੇ ਹੁੰਦੀਆਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਭਾਅ ਜੀ ਟਿਕਟ ਚਾਹੀਦੀ ਆ। ਸੋ ਮੈਂ ਟਰਾਈ ਕਰੂੰਗਾ ਕਿ ਤੁਹਾਨੂੰ ਟਿਕਟਾਂ ਆਪਾਂ ਇੱਕ ਬਣਾਵਾਂ ਕਰਾਂਗੇ, ਕੰਟੈਸਟ ਕੱਢਿਆ ਕਰਾਂਗੇ, ਉਹ 'ਚ ਟਿਕਟਾਂ ਤੁਹਾਨੂੰ ਫ੍ਰੀ ਗਿਵ ਅਵੇ ਕਰਿਆ ਕਰਾਂਗੇ। ਸੋ ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਇੰਸਟਾਗ੍ਰਾਮ ਪੇਜ ਦੇ ਨਾਲ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਮਿਲਦੇ ਹਾਂ ਆਪਾਂ ਜਲਦੀ। ਰੱਬ ਰਾਖਾ, ਗੁੱਡ ਨਾਈਟ, ਸਤਿ ਸ਼੍ਰੀ ਅਕਾਲ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਲੇ ਰਲਮੇ ਲਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤੇ ਪਛਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਨਮਸਕਾਰ, ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ

0: ਕੀ ਹਾਲ ਚਾਲ ਨੇ? ਲੈ ਅੱਜ ਤਾਂ ਪ੍ਰੋਗਰਾਮ ਅਸੀਂ ਸ਼ੁਰੂਆਤ ਹੀ ਅਜੇ ਕੀਤੀ, ਅਜੇ ਇੰਟਰੋਡਕਸ਼ਨ ਵੀ ਨਹੀਂ ਹੋਈ ਤੇ ਸਾਡੇ ਕਾਲਰ ਆ ਗਏ। ਪਹਿਲਾਂ ਆਪਾਂ ਇਹਨਾਂ ਦੀ ਗੱਲ ਸੁਣ ਲਈਏ, ਸ਼ਾਇਦ ਕੋਈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਪ੍ਰਿਤਪਾਲ ਸਿੰਘ।
0: ਸਤਿ ਸ੍ਰੀ ਅਕਾਲ ਜੀ ਚੱਕੜ ਸਾਹਿਬ, ਕੀ ਹਾਲ ਚਾਲ ਹੈ?
1: ਬੜੀ ਕਿਰਪਾ ਹੋ ਰਹੀ ਹੈ।
0: ਅੱਜ ਵੇਖੋ ਤੁਸੀਂ ਸਾਡੀ ਨਾ ਬੋਣੀ ਕਰਵਾ ਰਹੇ ਹੋ, ਜਿੱਦਾਂ ਹੁੰਦੀ ਨਾ ਕਿ ਦੁਕਾਨਦਾਰ ਨੇ ਜਦੋਂ ਦੁਕਾਨ ਖੋਲਦਾ ਸਵੇਰੇ ਸਵੇਰੇ ਤੇ ਜਿਹੜਾ ਪਹਿਲਾ ਗਾਹਕ ਆਵੇ ਨਾ ਤੋਂ ਕਹਿੰਦੇ ਕਿ ਇਹਦੀ ਬੋਣੀ ਬੜੀ ਸ਼ੁਭ ਹੋਣੀ ਹੈ। ਅੱਜ ਦੇਖੋ ਅਸੀਂ ਪ੍ਰੋਗਰਾਮ ਦੀ ਅਜੇ ਸ਼ੁਰੂਆਤ ਹੀ ਕੀਤੀ ਹੈ ਤੇ ਤੁਸੀਂ ਹਾਜ਼ਰ ਹੋ ਗਏ ਹੋ ਇੰਨੇ ਸਲੀਕੇ ਦੇ ਨਾਲ, ਐਡੇ ਸੁਲਝੇ ਹੋਏ ਇਨਸਾਨ। ਚੱਕੜ ਸਾਹਿਬ, 10-11-12 ਨੂੰ ਕੈਰਾ ਬ੍ਰਹਮ ਦਾ ਪੰਜਾਬ ਪਵਿਲੀਅਨ ਜੋ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਤੁਹਾਡੇ ਵੱਲੋਂ, ਔਰ ਪਹਿਲੀ ਗੱਲ ਤੇ ਬੜੀ ਸਟਰਗਲ ਦੇ ਨਾਲ ਤੁਸੀਂ ਜਿਹੜਾ ਪਿਛਲੇ 40 ਸਾਲ ਤੋਂ ਕੈਰਾ ਬ੍ਰਹਮ ਚੱਲ ਰਿਹਾ ਸੀ, 2017 ਤੋਂ ਪੰਜਾਬ ਪਵਿਲੀਅਨ ਨੂੰ ਬੜੀ ਸਟਰਗਲ ਦੇ ਨਾਲ, ਬੜੀ ਮਿਹਨਤ ਦੇ ਨਾਲ ਤੁਸੀਂ ਔਰ ਤੁਹਾਡੀ ਟੀਮ ਨੇ ਪੰਜਾਬ ਪਵਿਲੀਅਨ ਨੂੰ ਇਹਦੇ ਵਿੱਚ ਇੰਟਰੋਡਿਊਸ ਕਰਾਇਆ, ਔਰ 2017 ਤੋਂ ਆਨਵਰਡ ਲਗਾਤਾਰ ਬੜੇ ਬੜੇ ਅੱਛੇ ਖੂਬਸੂਰਤ 3-3 ਦਿਨਾਂ ਦੇ ਸਮਾਗਮ ਤੁਸੀਂ ਕਰਨ ਜਾ ਰਹੇ ਹੋ, ਤੇ ਇਸ ਵਾਰ ਜਿਹੜਾ 10-11-12 ਜੁਲਾਈ ਨੂੰ ਤੁਸੀਂ ਕਰਨ ਜਾ ਰਹੇ ਹੋ, ਉਸ ਦੀ ਤੁਸੀਂ ਤਫਸੀਲ ਜਿਹੜੀ ਨਾ ਆਪਣੀ ਜ਼ਬਾਨੀ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋ।
1: ਨਹੀਂ,
0: ਅੱਜ ਮੇਰੀ ਗੱਲ ਹੋ ਗਈ ਸੀ ਮੇਜਰ ਸਿੰਘ ਹੋਰਾਂ ਨਾਲ, ਮੈਨੂੰ ਥੋੜੀ ਜਿਹੀ ਨਾ ਐਮਰਜੈਂਸੀ ਪੈ ਗਈ ਸੀ ਮੀਟਿੰਗ ਚ, ਅੱਜ ਮੈਂ ਆ ਨਹੀਂ ਸਕਿਆ। ਮੈਂ ਉਹਨਾਂ ਨੂੰ ਕਨਵੇ ਕਰਤਾ ਸੀ, ਮੈਂ ਕਿਹਾ ਮੇਰੀ ਹਾਜ਼ਰੀ ਲਾ ਦਿਓ, ਬਾਕੀ 10-11 ਨੂੰ ਮੈਂ ਹਾਜ਼ਰ ਹਾਂ ਤੁਹਾਡੇ ਕੋਲੇ। ਬਿਲਕੁਲ
1: ਬੇਨਤੀ ਹੈ ਜੀ, ਤੁਸੀਂ ਹਾਜ਼ਰੀ ਲਵਾਤੀ ਇੱਥੇ ਵੀ, ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 10-11-12 ਤਰੀਕ ਨੂੰ ਜੁਲਾਈ ਨੂੰ ਇਹ ਮੱਛੀ 46th Avenue ਸਾਊਥ ਦੇ ਉੱਤੇ ਔਰ ਬ੍ਰੈਂਪਟਨ ਕਰਲਿੰਗ ਕਲੱਬ ਹੈ
0: ਜੀ,
1: ਉਹਦੇ ਵਿੱਚ ਸਾਨੂੰ ਇਹ ਸਥਾਨ ਮਿਲਿਆ ਹੈ ਪੰਜਾਬ ਪੈਵਿਲੀਅਨ ਦਾ ਮੇਲਾ ਲਗਾਉਣ ਲਈ
0: ਜੀ।
1: ਔਰ ਇਸ ਮੇਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਨੂੰ 10 ਸਾਲ ਹੋ ਗਏ ਇਸ ਮੇਲਾ ਲਗਾਉਂਦੇ ਨੂੰ, ਔਰ ਜਿਹਦੇ ਵਿੱਚ ਕਿ ਮੈਨੂੰ ਹਰ ਵੇਲੇ ਹੁੰਦਾ ਸੀ ਕਿ ਇਹ ਮੇਰੇ ਤੋਂ ਬਾਅਦ ਹੂ ਵਿਲ ਕਮ ਐਂਡ ਹੂ ਵਿਲ ਲੀਡ
0: ਜੀ ਜੀ,
1: ਬਟ ਉਹਦੇ ਵਿੱਚ ਮੈਂ ਯੰਗ ਬਲੱਡ ਨੂੰ ਲੈਣਾ ਚਾਹੁੰਦਾ ਸੀਗਾ, ਔਰ ਅੱਜ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਸਾਡੇ ਕੋਲ ਯੰਗ ਬਲੱਡ ਵੀ ਇਕੱਠਾ ਹੋ ਗਿਆ
0: ਜੀ ਜੀ,
1: ਔਰ ਉਹ ਯੰਗ ਬਲੱਡ ਖਾਲਸਾ ਸਕੂਲ ਦੇ ਬੱਚੇ ਨੇ ਜਿਹਨਾਂ ਨੇ ਕਿ 10 ਤਰੀਕ ਨੂੰ ਆਪਣੇ ਬੈਂਡ ਨਾਲ ਆਉਣਾ ਹੈ, ਬੈਂਡ ਨਾਲ ਆ ਕੇ ਆਪਣੀ ਪਰੇਡ ਦੀ ਸ਼ਿਰਕਤ ਕਰਨੀ ਹੈ, ਔਰ ਉਸ ਤੋਂ ਬਾਅਦ ਕਹਿੰਦੇ ਆਪਣੇ ਜੋ ਮੋਟਰਸਾਈਕਲ ਵਾਲੇ ਹੈਗੇ ਨੇ ਆਪਣੇ ਮੋਟਰਸਾਈਕਲ ਕਲੱਬ ਉਹ ਵੀ ਸ਼ਿਰਕਤ ਕਰੇਗਾ ਨਾਲ, ਤੇ ਔਰ ਉਹਦੇ ਨਾਲ ਹੁੰਦੇ ਹੋਏ ਤਾਂ ਫੇਰ ਯੰਗ ਬਲੱਡ ਹੀ ਆਪਣਾ ਉੱਥੇ ਅਰਦਾਸ ਕਰੇਗਾ, ਸ਼ਬਦ ਗਾਇਨ ਕਰੇਗਾ, ਔਰ ਉਸ ਤੋਂ ਬਾਅਦ ਮੁਹਿੰਮ ਹੋਣਗੀਆਂ ਉਹਨਾਂ ਦੀਆਂ
0: ਜੀ ਜੀ,
1: ਔਰ ਇਹ ਖਾਲਸਾ ਸਕੂਲ ਦੇ ਬੱਚੇ ਨੇ, ਔਰ ਜਿਹੜਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਮੈਨੂੰ 5 ਸਾਲ ਹੋ ਗਏ ਸੀ ਇਹ ਸੋਚਦੇ ਨੂੰ ਕਿ ਵੀ ਮੈਨੂੰ ਜੇ ਬੱਚੇ ਮਿਲ ਜਾਣ ਤਾਂ ਬਹੁਤ ਅੱਛੀ ਗੱਲ ਹੈ, ਪਰ ਵਾਹਿਗੁਰੂ ਨੇ ਇਸ ਵਾਰ ਬੜੀ ਅੱਛੀ ਕੀਤੀ ਗੱਲ ਕਿ ਸਾਨੂੰ ਬੱਚੇ ਮਿਲ ਗਏ। ਉਸ ਤੋਂ ਬਾਅਦ ਮਾਰਟਨ ਵਿਮਨ ਕੌਂਸਲ ਦਾ ਭੰਗੜਾ ਤੇ ਗਿੱਧਾ ਹੋਵੇਗਾ
0: ਜੀ,
1: ਤੇ ਉਸ ਤੋਂ ਬਾਅਦ ਆਪਣੇ ਜਿਹੜੇ ਕਲਰਾ ਸਾਹਿਬ ਨੇ ਇਹਨਾਂ ਵੱਲੋਂ ਕਹਿੰਦੇ ਗਾਣੇ ਬਾਲੀਵੁੱਡ ਦੇ
0: ਤੇ
1: ਪੰਜਾਬੀ ਸੰਗੀਤ ਹੋਏਗਾ
0: ਜੀ ਜੀ,
1: ਤੇ ਔਰ ਉਸ ਤੋਂ ਬਾਅਦ ਕਹਿੰਦੇ ਆਪਣੇ ਕਲਰਾ ਸਾਹਿਬ ਦੇ ਆਪਣੇ ਸੰਗੀਤ ਹੋਏਗਾ
0: ਜੀ ਜੀ,
1: ਔਰ ਇਹਦੇ ਨਾਲ ਆਪਣਾ ਜੋ ਹੈ ਫਰਾਈਡੇ ਦਾ ਪ੍ਰੋਗਰਾਮ
0: ਕਰਾਂਗੇ। ਚੱਕੜ ਸਾਹਿਬ, ਜਿਸ ਤਰ੍ਹਾਂ ਮੈਨੂੰ ਇਹ ਪਤਾ ਲੱਗਾ ਹੈ ਕਿ ਬ੍ਰਹਮਟਨ ਦੀਆਂ 22 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਵੱਖਰੇ ਵੱਖਰੇ ਕੰਟਰੀਜ਼ ਵੱਲੋਂ ਆਪਣੇ ਆਪਣਾ ਜਿਹੜਾ ਨਾ ਕਲਚਰ ਹੈ ਉਸ ਨੂੰ ਪ੍ਰੈਜੈਂਟ ਕੀਤਾ ਜਾਣਾ, ਤੇ ਜੇ ਕਿਸੇ ਦੋਸਤ ਮਿੱਤਰ ਨੇ ਕਿਸੇ ਹੋਰ ਵੈਨਿਊ ਦੇ ਉੱਪਰ ਵੀ ਜਾਣਾ ਹੋਏ ਉਹਦਾ ਵੀ ਕੋਈ ਇੰਤਜ਼ਾਮ ਹੈ?
1: ਗੱਲ ਇਹ ਹੈ ਕਿ ਉਹਨਾਂ ਵਾਸਤੇ ਅਸੀਂ 6 ਸ਼ਟਲ ਬੱਸਿਸ ਰੱਖੀਆਂ ਨੇ
0: ਜੀ,
1: ਜਿਹੜੀਆਂ ਕਿ ਹਰ 15 ਮਿੰਟ ਬਾਅਦ ਪੰਜਾਬ ਪੈਵਿਲੀਅਨ ਤੋਂ ਚੱਲੇਗੀ, ਔਰ ਉਹ ਹਰ ਕਹਿੰਦੇ ਪੈਵਿਲੀਅਨ ਤੇ ਜਾਏਗੀ
0: ਜੀ,
1: ਉੱਥੇ ਜਾ ਕੇ ਦੱਸਿਆ ਜਾਏਗਾ ਕਿ ਵੀ ਇੱਥੇ ਤੁਸੀਂ ਆਹ ਮੇਲਾ ਲੱਗਾ ਹੋਇਆ ਹੈ
0: ਜੀ ਜੀ,
1: ਔਰ ਇਸ ਮੇਲੇ ਦੀ ਸ਼ਿਰਕਤ ਕਰੋ ਜੇ ਕਰ ਸਕਦੇ ਹੋ ਕਰਨੀ ਹੈ ਤਾਂ, ਤੇ ਔਰ ਬਾਕੀ ਇਸ ਤੋਂ ਬਾਅਦ ਹੁਣ 15 ਮਿੰਟ ਬਾਅਦ ਜਾਂ 1 ਘੰਟੇ ਬਾਅਦ ਫਿਰ ਅਸੀਂ ਇੱਥੇ ਲੈ ਕੇ ਅਗਲੀ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਚੱਕੜ ਸਾਹਿਬ, ਬੜੀ ਵਧੀਆ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ। ਮੈਂ ਵੈਸੇ ਕੱਲ ਵੀ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਸਾਡੇ ਸਰੋਤਿਆਂ ਨੂੰ ਦੇ ਦਿੱਤੀ ਸੀ, ਤੁਹਾਡਾ ਨੰਬਰ ਵੀ ਕਨਵੇ ਕੀਤਾ ਸੀ, ਤੇ ਦੋਸਤੋ 10-11-12 ਪੰਜਾਬ ਪਵਿਲੀਅਨ 46 ਮੈਕਮਰਚੀ ਦੇ ਉੱਪਰ ਕਰਲਿੰਗ ਹਾਲ ਦੇ ਵਿੱਚ ਲੱਗ ਰਿਹਾ। ਬੜਾ ਖੂਬਸੂਰਤ ਹਾਲ ਹੈ, ਬੜਾ ਵਧੀਆ ਇੰਤਜ਼ਾਮ ਹੁੰਦਾ ਚੱਕੜ ਸਾਹਿਬ ਦੀ ਟੀਮ ਦੇ ਵੱਲੋਂ, ਤੇ 3 ਦਿਨ ਪੂਰਾ ਤੁਹਾਡਾ ਰੰਗਾ ਰੰਗ ਪ੍ਰੋਗਰਾਮ ਹੋਏਗਾ, ਤੁਹਾਡਾ ਐਂਟਰਟੇਨਮੈਂਟ ਤੁਹਾਨੂੰ ਕੀਤਾ ਜਾਏਗਾ। ਤੁਸੀਂ ਨਜ਼ਰ ਕਰੋ ਮਾਰੋਗੇ ਉੱਥੇ ਪੰਜਾਬ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸਾ ਤੇ ਪੰਜਾਬੀ ਜ਼ੁਬਾਨ ਦੇ ਤੁਸੀਂ ਹੂਬ ਹੂ ਗਵਾਹ ਬਣੋਗੇ ਜੇਕਰ ਤੁਸੀਂ ਇਸ ਮੇਲੇ ਦੇ ਵਿੱਚ ਸ਼ਾਮਿਲ ਹੋਵੋਗੇ। ਤੇ
1: ਖੁਸ਼ੀ ਹੁੰਦੀ ਹੈ ਮੈਨੂੰ ਦੱਸਦੇ ਹੋਏ ਕਿ ਅੱਜ ਕੱਲ ਗਰਮੀ ਬੜੀ ਪੈ ਰਹੀ ਹੈ
0: ਜੀ,
1: ਲੇਕਿਨ ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ ਅੰਡਰਗਰਾਉਂਡ ਹਾਲ ਮਿਲਿਆ ਹੈ
0: ਜਿਹੜਾ
1: ਕਿ ਉੱਥੇ ਉੱਥੇ ਬਿਲਕੁਲ ਗਰਮੀ ਸ਼ਰਮੀ ਦਾ ਕੋਈ ਤਲਕ ਨਹੀਂ ਹੈ, ਔਰ ਬਾਹਰ ਨਹੀਂ ਹੋਏਗਾ, ਸਭ ਕੁਛ ਅੰਦਰ ਹੋਏਗਾ, ਔਰ ਦਾਲ ਵੀ ਲੱਗਣਗੇ, ਔਰ ਮੱਕੀ ਦੀ ਰੋਟੀ ਸਾਗ ਵੀ ਹੋਏਗਾ
0: ਤੇ
1: ਔਰ ਬਹੁਤ ਕੁਛ ਹੋਏਗਾ। ਤੁਸੀਂ ਆਓ, ਦਰਸ਼ਨ ਦਿਓ, ਆ ਕੇ ਦੇਖੋ, ਰੰਗ ਮਾਣੋ, ਔਰ ਇਸ ਦੀ ਜਿਹੜੀ ਹੈਗੀ ਹੈ ਐਂਟਰੀ ਉਹ ਆਪਣੇ ਕੈਮਰਾਮੈਨ ਨੇ $10 ਰੱਖੀ ਹੋਈ ਹੈ, ਔਰ $10 ਦੇ ਵਿੱਚ ਤੁਸੀਂ ਸ਼ਰਨ ਨੂੰ ਵੀ 3 ਦਿਨ ਇੰਜੋਏ ਕਰੋਗੇ ਬੱਸ ਨੂੰ, ਉਸ ਤੋਂ ਬਾਅਦ 3 ਦਿਨ ਤੁਸੀਂ ਐਂਟਰੀ ਵੀ ਤੁਹਾਡੀ ਮੁਫ਼ਤ ਹੋਏਗੀ ਹਰ ਪਵੇਲੀਅਨ ਦੇ ਵਿੱਚ, ਤੇ ਔਰ ਉਸ ਤੋਂ ਬਾਅਦ ਤੁਸੀਂ ਪਾਰਟੀਸਪੇਟ ਵੀ ਕਰ ਸਕੋਗੇ।
0: ਸ਼ੁਕਰੀਆ ਜੀ, ਸ਼ੁਕਰੀਆ ਚੱਕੜ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਬਾਕੀ 10 ਤਰੀਕ ਨੂੰ ਸ਼ੁਰੂ ਹੋਣਾ ਤੇ 9 ਤਰੀਕ ਤੱਕ ਆਪਾਂ ਰੋਜ਼ ਆਪਣੇ ਰੇਡੀਓ ਚੈਨਲ ਤੋਂ ਤੁਹਾਨੂੰ ਤੁਹਾਡੇ ਇਸ ਕੈਰਾ ਬ੍ਰਹਮ ਦੇ ਪੰਜਾਬ ਪਵੀਲੀਅਨ ਦੇ ਦਰਸ਼ਨ ਲੋਕਾਂ ਨੂੰ ਕਰਵਾ ਦਿਆ ਕਰਾਂਗੇ ਆਪਣੀ ਜ਼ੁਬਾਨੀ। ਬਾਕੀ ਉੱਥੇ ਆ ਕੇ ਲੋਕ ਜ਼ਰੂਰ ਹਾਜ਼ਰੀ ਭਰਨਗੇ।
1: ਥੈਂਕ ਯੂ ਸਰ।
0: ਹਾਂ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਅੱਜ ਸਾਡੀ ਬੋਣੀ ਹੋ ਗਈ, ਬਹੁਤ ਵਧੀਆ। ਸਾਡੇ ਪ੍ਰਿਤਪਾਲ ਸਿੰਘ ਚੱਗੜ ਜੀ ਬੜੀ ਜਾਣੀ ਪਹਿਚਾਣੀ ਸ਼ਖਸੀਅਤ ਨੇ ਬ੍ਰਮਟਨ ਦੀ, ਤੇ ਬੜੇ ਖੂਬਸੂਰਤ ਮੇਲਿਆਂ ਦਾ ਆਯੋਜਨ ਕਰਦੇ ਨੇ। ਜਿਸ ਤਰ੍ਹਾਂ 10-11-12 ਨੂੰ ਪੰਜਾਬ ਪਵੀਲੀਅਨ ਜਿਹੜਾ ਕੈਰਾ ਬ੍ਰਹਮ ਦੀ ਦੇਖ ਰੇਖ ਦੇ ਵਿੱਚ ਹੁੰਦਾ, ਉਸ ਨੂੰ ਆਯੋਜਿਤ ਕਰ ਰਹੇ ਨੇ। ਸੋ ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। ਸੋ ਅੱਜ ਬਹੁਤ ਖੁਸ਼ੀ ਹੈ, ਮੇਰੇ ਨਾਲ ਮੇਰੇ ਦੋਸਤ ਹੁਸਨੈਨ ਅਕਬਰ ਜੀ ਵੀ ਰੋਜ਼ ਦੀ ਤਰ੍ਹਾਂ ਮੇਰੇ ਨਾਲ ਸ਼ਾਮਲ ਹੋਏ ਨੇ, ਤੇ ਅੱਜ ਅਸੀਂ ਦੋਨੋਂ ਰਲ ਮਿਲ ਕੇ ਰੌਣਕਾਂ ਲਗਾਵਾਂਗੇ। ਹੁਸਨੈਨ ਜੀ, ਕੀ ਹਾਲ ਚਾਲ ਨੇ?
2: ਹਾਂ ਜੀ, ਬਹੁਤ ਵਧੀਆ ਜੀ,
0: ਠੀਕ ਠਾਕ ਹੋ?
2: ਹਾਂ ਜੀ,
0: ਅੱਜ ਗਰਮੀ ਦਾ ਖੂਬ ਆਨੰਦ ਮਾਣਿਆ ਫਿਰ ਤੁਸੀਂ ਅੱਜ?
2: ਨਹੀਂ ਜੀ, ਅਸੀਂ ਜਿਹੜੀ ਗਰਮੀ ਵੇਖਾਂ ਆ ਇਹ ਸਾਡੇ ਵਾਸਤੇ ਕੁਛ ਨਹੀਂ।
0: ਵੈਸੇ ਨਾ ਅੱਜ ਗਰਮੀ ਨੇ ਉਹ ਜਿੱਦਾਂ ਕਹਿੰਦੇ ਨਾ ਜੂਨ ਦਾ ਆਖਰੀ ਦਿਨ ਹੈ
2: ਜੀ ਜੀ,
0: ਤੂੰ ਇੱਕ ਸ਼ਾਇਰ ਲਿਖਦਾ ਤੁਹਾਡੇ ਪਾਕਿਸਤਾਨ ਦਾ ਸ਼ਾਇਰ, ਮੈਨੂੰ ਉਹਦਾ ਨਾਮ ਨੀ ਆਉਂਦਾ, ਮੈਂ ਇੱਕ ਦਿਨ ਸ਼ੇਰ ਉਹਦਾ ਪੜ੍ਹ ਰਿਹਾ, ਕਹਿੰਦਾ ਜਿੰਨੀ ਗਰਮੀ ਜੂਨ ਦੇ ਵਿੱਚ ਉਸ ਤੋਂ ਬਹੁਤੀ ਖੂਨ ਦੇ ਵਿੱਚ।
2: ਵਾਹ ਵਾਹ, ਕੀ ਬਾਤ ਹੈ!
0: ਜਿੰਨੀ ਗਰਮੀ ਜੂਨ ਦੇ ਵਿੱਚ ਉਸ ਤੋਂ ਬਹੁਤੀ ਖੂਨ ਦੇ ਵਿੱਚ, ਜ਼ਿਹਨਾਂ ਦੇ ਵਿੱਚ ਰੱਖਿਆ ਕੀ ਏ ਅੱਜ ਕੱਲ ਡਾਟਾ ਫੋਨ ਦੇ ਵਿੱਚ।
2: ਵਾਹ ਵਾਹ,
0: ਉਸ ਦੇ ਬਾਜੋ ਮੈਂ ਵੀ ਖੁਸ਼ ਹਾਂ ਤੇ ਉਹ ਵੀ ਬਹੁਤ ਸਕੂਨ ਦੇ ਵਿੱਚ।
2: ਕੀ ਬਾਤ ਹੈ!
0: ਸੋ ਜੂਨ ਦੀ ਗਰਮੀ ਹੈ, ਜੂਨ ਦੀ ਗਰਮੀ ਕਈ ਤਰ੍ਹਾਂ ਦੇ ਅਹਿਸਾਸ ਸਾਨੂੰ ਕਰਵਾਉਂਦੀ ਹੈ, ਤੇ ਪਰ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਆਪਾਂ ਜਿਨ੍ਹਾਂ ਦੇਸ਼ਾਂ ਦੇ ਵਿੱਚੋਂ ਆਏ ਉੱਥੇ ਤਾਂ 45-45, 46-46, 47-47 ਡਿਗਰੀ ਟੈਂਪਰੇਚਰ ਹੁੰਦਾ, ਤੇ ਬੱਤੀ ਦਾ ਵੀ ਪਤਾ ਨਹੀਂ ਕਦੋਂ ਆਉਣੀ ਤੇ ਕਦੋਂ ਨਹੀਂ ਆਉਣੀ।
2: ਮੈਨੂੰ ਪਤਾ ਇੱਥੇ ਜ਼ਰੂਰ ਹੈ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਤੇ ਸਾਰੇ ਪੰਜਾਬੀਆਂ ਨੂੰ ਵੀ ਮਾਂ ਦੀ ਯਾਦ ਜ਼ਰੂਰ ਆਉਂਦੀ ਹੋਵੇਗੀ ਕਿ ਜਦੋਂ ਗਰਮੀ ਆਉਣੀ ਤੇ ਸੱਤੂ ਮਿਲਣੇ, ਕਦੀ ਜਨਾਬ ਠੰਡੇ ਦੁੱਧ ਮਿਲਣੇ, ਤੇ ਗਰਮੀ ਜਿਹੜੀ ਹੈ ਦੂਰ ਹੋ ਜਾਂਦੀ ਸੀ
0: ਜੀ ਜੀ,
2: ਤੇ ਮਾਂ ਦੀ ਯਾਦ ਜਿਹੜੀ ਹੈ ਨਾ ਉਹ ਗਰਮੀ ਜ਼ਰੂਰ ਲਿਆਉਂਦੀ ਹੋਵੇਗੀ, ਤੇ ਇਹ ਅੱਜ ਤੁਹਾਨੂੰ ਮਾਂ ਦੀ ਯਾਦ ਉੱਤੇ ਨਾ ਕੁਝ ਜ਼ਰੂਰ ਸੁਣਾਵਾਂਗੇ।
0: ਤੇ ਗਰਮੀ ਨੇ ਫਿਰ ਪੂਰੇ ਨਾ ਵੱਟ ਕੱਢੇ ਹੋਏ ਅੱਜ ਕਰ।
2: ਹਾਂਜੀ ਹਾਂਜੀ,
0: ਚੱਲੋ ਚੱਲੋ, ਅੱਜ ਹੁਣ ਮੇਰਾ ਖਿਆਲ ਹੈ ਸਾਡਾ ਟੋਪਿਕ ਵੀ ਮੇਰਾ ਖਿਆਲ ਆਪਾਂ ਇਹੀ ਡਿਸਕਸ ਕਰਦੇ ਹਾਂ। ਸੋ ਦੋਸਤੋ, ਜਿਸ ਤਰ੍ਹਾਂ ਅੱਜ ਗਰਮੀ ਨੇ ਵੱਟ ਕੱਢੇ ਹੈ ਤੇ ਆਉਣ ਵਾਲੇ 2-3 ਦਿਨ ਅਜੇ ਹੋਰ ਵੱਟ ਕੱਢਣੇ। ਅੱਜ ਤਾਂ ਟੈਂਪਰੇਚਰ ਰਿਹਾ ਨਾ 34 ਮੈਕਸੀਮਮ 34, ਤੇ ਕੱਲ ਪਰਸੋਂ 36 ਵੀ 36 ਵੀ ਟੈਂਪਰੇਚਰ ਹੋਣਾ
2: ਜੀ ਜੀ,
0: ਤੇ ਗਰਮੀ ਦੇ ਵੱਟ ਸਾਰਿਆਂ ਦੇ ਵੱਟ ਕੱਢੀ ਜਾਂਦੇ ਆ, ਤੇ ਵੱਟ ਸ਼ਬਦ ਨੂੰ ਆਪਾਂ ਕਿੰਨੇ ਕ ਜਗ੍ਹਾ ਦੇ ਉੱਪਰ ਇਸਤੇਮਾਲ ਕਰਦੇ ਆ। ਅੱਜ ਲਾ ਆਪਾਂ ਇਹੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਦੇ ਆ। ਅੱਜ ਦਾ ਸਾਡਾ ਵਿਸ਼ਾ ਇਹ ਹੈ ਕਿ ਅਸੀਂ ਆਮ ਤੌਰ ਤੇ ਕਹਿੰਦੇ ਵੀ ਵੱਟ ਕੱਢ ਤੇ ਗਰਮੀ ਨੇ, ਹੋਰ ਕਿਹੜੇ ਕਿਹੜੇ ਪ੍ਰਸੰਗਾਂ ਦੇ ਵਿੱਚ ਅਸੀਂ ਵੱਟ ਸ਼ਬਦ ਦਾ ਇਸਤੇਮਾਲ ਕਰਦੇ ਆ ਸਾਡੇ ਪੰਜਾਬ ਦੇ ਵਿੱਚ, ਅੱਜ ਸਾਡਾ ਵਿਸ਼ਾ ਇਹ ਹੀ ਹੈ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353। ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਪ੍ਰੈਸ ਦੇ ਨਾਲ ਜਦੋਂ ਪ੍ਰੈਸ ਕਰਦੇ ਆ ਨਾ, ਤੇ ਹੁਸੈਨ ਜੀ ਤੁਸੀਂ ਵੀ ਮੈਂ ਕਈ ਵਾਰ ਦੇਖਿਆ ਕੁੜਤਾ ਤੇ ਸਲਵਾਰ ਪ੍ਰੈਸ ਕਰਨ ਲੱਗੇ ਹੁੰਦੇ ਹੋ, ਤੇ ਉਹ ਕੱਪੜਿਆਂ ਦੇ ਵੱਟ ਕੱਢਦੇ ਹੋ ਨਾ ਤੁਸੀਂ ਇੱਕ
2: ਜੀ ਜੀ,
0: ਇੱਕ ਤਾਂ ਇਹ ਵੀ ਵੱਟ ਕੱਢਣੇ ਆ, ਹੋਰ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਅਸੀਂ ਵੱਟ ਸ਼ਬਦ ਦਾ ਇਸਤੇਮਾਲ ਕਰਦੇ ਆ। ਤੇ ਦੋਸਤ ਮਿੱਤਰ ਸਾਡੇ ਨਾਲ ਅੱਜ ਸ਼ੇਅਰ ਕਰੋ ਕਿ ਵੱਟ ਕਿਹੜੇ ਕਿਹੜੇ ਸ਼ਬਦਾਂ ਦਾ ਅਸੀਂ ਇਸਤੇਮਾਲ ਕਰਦੇ ਆ, ਕਿਹੜੇ ਕਿਹੜੇ ਪ੍ਰਸੰਗਾਂ ਦੇ ਵਿੱਚ, ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਆਪਾਂ ਅੱਗੇ ਕੋਈ ਨਾ ਕੋਈ ਹੋਰ ਹੁਸਨੈਣ ਜੀ ਤੋਂ ਅੱਜ ਗੱਲਬਾਤ ਅਸੀਂ ਹੋਰ ਵੀ ਸੁਣਾਂਗੇ। ਇੱਕ ਖੂਬਸੂਰਤ ਜੀ ਇਹਨਾਂ ਨੇ ਪੋਇਮ ਵੀ ਇੱਕ ਸਾਡੇ ਨਾਲ ਸ਼ੇਅਰ ਕੀਤੀ ਉਸ ਦਿਨ ਕਥੂਰੀਆ ਸਾਹਿਬ ਦੇ ਮਦਰ ਦਾ ਜਿਸ ਦਿਨ ਉੱਥੇ ਕ੍ਰੀਮੇਸ਼ਨ ਸੀ ਤੇ ਅਰਦਾਸ ਸੀ ਉੱਥੇ ਵੀ ਇਹਨਾਂ ਨੇ ਉਸ ਪੋਇਮ ਨੂੰ ਸ਼ੇਅਰ ਕੀਤਾ ਸੀ। ਉਹੀ ਪੋਇਮ ਸੁਣਾਓਗੇ ਕੋਈ ਹੋਰ ਹੈ?
2: ਨਹੀਂ ਅੱਜ ਪਰਦੇਸੀਆਂ ਵਾਸਤੇ ਕੁਝ।
0: ਚਲੋ ਪਰਦੇਸੀਆਂ ਵਾਸਤੇ ਉਹ ਪੋਇਮ ਆਪਾਂ ਸੁਣਾਂਗੇ, ਲੇਕਿਨ ਉਸ ਤੋਂ ਪਹਿਲੇ ਇੱਕ ਛੋਟੀ ਜੀ ਤੁਹਾਡੇ ਨਾਲ ਜਿਹੜਾ ਮੈਸੇਜ ਵੀ ਮੈਂ ਸ਼ੇਅਰ ਕਰੂੰਗਾ ਕਿ ਸਾਡੇ ਇਸ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੌਂਸਰ ਨੇ ਉਹ ਜੀ ਰੀਮੈਕਸ ਗੋਲਡ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਜਿਨ੍ਹਾਂ ਦਾ ਰੀਅਲ ਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਹੈ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ ਤਾਂ ਇਹਨਾਂ ਨੂੰ ਜ਼ਰੂਰ ਕੰਸਲਟ ਕਰੋ। ਬਿਲਕੁਲ ਟ੍ਰਾਂਸਪੇਰੈਂਸੀ ਇਹਨਾਂ ਦੀ ਡੀਲਿੰਗ ਦੇ ਵਿੱਚ, ਕੰਮ ਕਾਰ ਦੇ ਵਿੱਚ, ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਇਹਨਾਂ ਤੋਂ ਸਲਾਹ ਲਓ। ਫੋਨ ਨੰਬਰ ਹੈ 416-525-7400, 416-525-7400। ਔਰ ਇੱਕ ਹੋਰ ਫੋਨ ਨੰਬਰ ਨੋਟ ਕਰੋ, ਫੋਨ ਨੰਬਰ 416-473-4258, 416-473-4258। ਗਰਮੀਆਂ ਦਾ ਮੌਸਮ ਆ ਗਿਆ, ਗਰਮੀਆਂ ਦੇ ਮੌਸਮ ਵਿੱਚ ਅਕਸਰ ਅਸੀਂ ਘਰਾਂ ਦੀ ਥੋੜ੍ਹਾ ਬਹੁਤਾ ਜੇ ਕੋਈ ਕੰਮ ਕਾਰ ਹੋਣ ਵਾਲਾ ਹੋਵੇ, ਕੋਈ ਮੁਰੰਮਤ ਹੋਣ ਵਾਲੀ ਹੋਵੇ ਜਾਂ ਕੋਈ ਰੰਗ ਰੋਗਨ ਦਾ ਕੰਮ ਹੋਵੇ ਤਾਂ ਅਸੀਂ ਪਲੈਨ ਕਰ ਲੈਂਦੇ ਹਾਂ। ਤੁਸੀਂ ਆਪਣੇ ਘਰ ਨੂੰ ਜਾਂ ਕੋਈ ਤੁਹਾਡੇ ਕੋਲ ਵਪਾਰਕ ਯੂਨਿਟ ਹੈ, ਤੁਸੀਂ ਉਸ ਦੇ ਡੈੱਕ ਨੂੰ ਜਾਂ ਉਸ ਦੀ ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ, ਕਿਚਨ ਦੀ ਕੈਬਨਿਟ ਦੇ ਰੈਕਸ ਨੂੰ, ਡਰੋਜ਼ ਨੂੰ, ਕਬਰਡਸ ਨੂੰ ਪੇਂਟ ਕਰਵਾਉਣ ਦਾ ਤੁਹਾਡਾ ਮਾਈਂਡ ਹੈ, ਤੁਹਾਡੇ ਮਨ ਦੇ ਵਿੱਚ ਹੈ ਪੇਂਟ ਕਰਵਾਉਣ ਦਾ, ਜਾਂ ਤੁਸੀਂ ਘਰ ਦੀ ਜਿਹੜੀ ਸੀਲਿੰਗ ਹੈ ਉਸ ਦੀ ਕੋਈ ਸ਼ੇਪ ਚੇਂਜ ਕਰਨੀ ਚਾਹੁੰਦੇ ਹੋ, ਉਸ ਦਾ ਕੋਈ ਡਿਜ਼ਾਈਨ ਚੇਂਜ ਕਰਨਾ ਚਾਹੁੰਦੇ ਹੋ, ਆਲਰੇਡੀ ਜੋ ਪੌਪਕੋਰਨ ਸੀਲਿੰਗ ਤੁਹਾਡੀ ਹੈ ਜਾਂ ਉਹ ਜਿਹੜੀ ਲੱਗੀ ਹੁੰਦੀ ਹੈ ਉੱਥੇ ਛੋਟੀ ਛੋਟੀ ਚਿਪਸ ਜੀ ਟਾਈਪ, ਉਸ ਨੂੰ ਤੁਸੀਂ ਰਿਮੂਵ ਕਰਾਉਣਾ, ਤਾਂ ਇਹਨਾਂ ਕੋਲ ਬੜੀ ਅੱਛੀ ਟੈਕਨੋਲੋਜੀ ਹੈ, ਬਹੁਤ ਅੱਛੀ ਟੈਕਨੀਕ ਹੈ, ਵਿਦਾਊਟ ਡਸਟ, ਵਿਦਾਊਟ ਘੱਟਾ ਮਿੱਟੀ, ਵਿਦਾਊਟ ਦਾ ਹੋਰ ਕੋਈ ਨੁਕਸਾਨ ਹੋਏ ਉਹ ਉਸ ਨੂੰ ਰਿਮੂਵ ਕਰਕੇ ਜਿਸ ਤਰ੍ਹਾਂ ਦਾ ਪੇਂਟ ਤੁਸੀਂ ਕਰਵਾਉਣਾ ਚਾਹੋਗੇ ਤੁਹਾਨੂੰ ਕਰਕੇ ਦੇਣਗੇ। ਫੋਨ ਨੰਬਰ ਯਾਦ ਰੱਖੋ 416-473

0: ਬਣਾਉਂਦੇ ਹੁੰਦੇ ਸੀ ਨਾ, ਛੋਟੇ ਛੋਟੇ ਕਿਆਰੇ ਜਾਂ ਕਿਆਰੀਆਂ ਬਣਾਉਣੀਆਂ ਉਹਦੇ ਉੱਤੇ ਵੱਟਾਂ ਪਾਉਂਦੇ ਹੁੰਦੇ ਸੀ। ਬਿਲਕੁਲ ਠੀਕ ਹੈ ਜੀ, ਇਹ ਵੀ ਤੁਹਾਡਾ ਸ਼ਬਦ ਠੀਕ ਹੈ।
1: ਤੇ ਦੂਜਾ ਜਿਵੇਂ ਕਿਸੇ ਨੂੰ ਆਖ ਲੈਣਾ ਵੀ ਹਾਂਜੀ ਆਪਣਾ ਬੰਦਾ ਮੰਨਦਾ ਨੀ ਪਰ ਫਸਟ ਚਾੜਿਆ ਤੇ ਸਿਰਫ ਫੇਰ ਮੰਨ ਗਿਆ ਜਵਾਨ।
0: ਬਾਂਹ ਨੂੰ ਵੱਟ ਦਿੱਤਾ ਜਦੋਂ ਅਸੀਂ ਥੋੜਾ ਜਿਹਾ ਜਦੋਂ ਬਾਂਹ ਨੂੰ ਵੱਟ ਚੜਾਇਆ ਨਾ ਤੇ ਉਦੋਂ ਮੰਨ ਗਿਆ, ਪਹਿਲਾਂ ਸੁਣਦਾ ਨੀ ਸੀ ਗੱਲ, ਜਦੋਂ ਬਾਂਹ ਨੂੰ ਵੱਟ ਚੜਾਇਆ ਨਾ ਤੇ ਨਾਲ ਦੀ ਨਾਲ ਮੰਨ ਗਿਆ। ਵੈਰੀ ਗੁੱਡ, ਬਹੁਤ ਵਧੀਆ, ਦੋ ਸ਼ਬਦ ਤੁਸੀਂ ਸ਼ਾਮਿਲ ਕਰਤੇ, ਖੇਤ ਦੀ ਵੱਟ ਬਣਾਉਣੀ ਤੇ ਬਾਂਹ ਨੂੰ ਵੱਟ ਦੇਣਾ ਜਦੋਂ ਕਿਸੇ ਨੂੰ ਕੋਈ ਮੰਨਦਾ ਨਾ ਹੋਵੇ, ਦੋਸਤ ਮਿੱਤਰ ਜਦੋਂ ਮੰਨਦਾ ਨਾ ਵੀ ਚੱਲੀਏ ਉੱਥੇ, ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਜਾਣਾ, ਤੇ ਜਦੋਂ ਬਾਂਹ ਨੂੰ ਮਾੜਾ ਜਿਹਾ ਵੱਟ ਦਿਓ ਨਾ ਹਾਂ ਚੱਲੂਗਾ ਤੁਹਾਡੇ ਨਾਲ। ਬਿਲਕੁਲ ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਤੁਹਾਡੇ ਕੋਲ ਬਹੁਤ ਹੈਗੇ ਆ ਤੇ ਚਲੋ ਫਿਰ ਆਪਾਂ ਕਰੋ ਸ਼ੇਅਰ ਸਾਡੇ ਨਾਲ।
2: ਇੱਕ ਤਾਂ ਹੈਗਾ ਵੱਟ ਬੰਨਾ ਜਿਹਨੂੰ,
0: ਵੱਟ ਬੰਨਾ ਤੇ ਇੱਕ ਹੋ ਗਿਆ ਸ਼ੇਅਰ ਜਿਹੜਾ ਖੇਤ ਦੇ ਵਿੱਚ ਵੱਟ ਪਾਉਣੀ।
2: ਹਾਂਜੀ ਵੱਟ ਪਾਉਣੀ
0: ਜੀ।
2: ਇੱਕ ਹੈਗਾ ਵੱਟ ਗਰਮੀ ਲੱਗਣੀ।
0: ਹਾਂ ਅੱਜ ਬਹੁਤ ਵੱਟ ਹੈ।
2: ਰੱਸੀ ਨੂੰ ਵੱਟ ਚਾੜਨੇ।
0: ਵੈਰੀ ਗੁੱਡ, ਇਹ ਵੀ ਠੀਕ ਹੈ ਜੀ, ਬਿਲਕੁਲ। ਪੇਟ ਚ ਵੀ ਵੱਟ ਪੈ ਰਹੇ, ਪੇਟ ਚ ਵੱਟ ਪੈਂਦੇ ਅਕਸਰ ਜਦੋਂ ਬੰਦਾ ਕਿਸੇ ਟੈਂਸ ਹੋਵੇ ਨਾ, ਕਿਸੇ ਗੱਲ ਤੋਂ ਕੋਈ ਟੈਨਸ਼ਨ ਹੋਵੇ ਕਿਸੇ ਕਿਸਮ ਦੀ, ਯਾਰ ਆਹ ਕੰਮ ਪਤਾ ਨੀ ਹੋਣਾ ਕਿ ਨਹੀਂ ਹੋਣਾ, ਮੈਂ ਇੰਟਰਵਿਊ ਦੇਣ ਚੱਲਿਆ ਪਤਾ ਨੀ ਮੇਰੀ ਇੰਟਰਵਿਊ ਦਾ ਕੀ ਹੋਣਾ, ਮੈਂ ਪੇਪਰ ਦੇਣ ਚੱਲਿਆ ਪਤਾ ਨੀ ਮੇਰੇ ਯਾਦ ਕੀਤੇ ਸਵਾਲ ਆਉਣੇ ਆ ਕਿ ਨਹੀਂ ਆਉਣੇ, ਪੇਟ ਚ ਵੱਟ ਪੈਣ ਲੱਗ ਪੈਂਦੇ ਪਹਿਲਾਂ ਹੀ ਜਾਣ ਤੋਂ। ਬਿਲਕੁਲ, ਹਾਂ ਵੱਟ ਚੜਿਆ। ਚਲੋ ਰੱਸੀ ਗਈ ਤੇ ਵੱਟ ਨੀ ਗਏ। ਹਾਂ ਪੱਗ ਵੱਟ ਭਰਾ ਵੀ ਹੁੰਦੇ ਭਾਈ, ਪੱਗ ਵੱਟ ਭਰਾ ਵੀ ਹੁੰਦੇ। ਜੀ ਵੱਟ ਭਰਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਸੋ ਸੁਨੈਣ ਜੀ ਆਉਂਦੇ ਹੋ, ਫਿਰ ਪੋਇਮ ਇੱਕ ਸੁਣਾਓ ਦੋਸਤਾਂ ਨਾਲ ਸ਼ੇਅਰ ਕਰੋ ਤੇ ਉਸ ਤੋਂ ਬਾਦ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਅੱਗੇ ਜਾਰੀ ਰੱਖਾਂਗੇ ਤੇ ਮਾਈਕ ਹੁਣ ਤੁਹਾਡੇ ਹਵਾਲੇ ਆ
3: ਜੀ। ਜੀ
0: ਤੇ ਉਹ ਜੇ ਕਹਿੰਦੇ ਵੀ ਤੇਰੇ ਮੂਹਰੇ ਥਾਣ ਸੁੱਟਿਆ ਤੇ ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ। ਹਾਂ ਸੁਣਾ ਦਿਓ, ਵਧੀਆ ਜੀ।
4: ਵਿੱਚ ਪਰਦੇਸਾਂ ਮਾਵਾਂ ਦੀ ਜਦ ਯਾਦ ਸਤਾਉਂਦੀ ਏ, ਵਿੱਚ ਪਰਦੇ

0: ਵਾਹ ਜੀ ਵਾਹ ਹੁਸਨੈਨ ਜੀ, ਰੋਜ਼ ਦੀ ਤਰ੍ਹਾਂ ਤੁਸੀਂ ਅੱਜ ਵੀ ਕਮਾਲ ਕਰ ਦਿੱਤੀ। ਤੇ ਸਾਡੇ ਮੇਰੇ ਖਿਆਲ ਢੀਂਡਸਾ ਸਾਹਿਬ ਲਾਈਨ ਤੇ ਨੇ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ ਨੇ?
1: ਹਾਲ ਚਾਲ ਬਹੁਤ ਵਧੀਆ। ਤੇ ਕਈ ਵਾਰੀ ਤਾਂ ਹੁੰਦਾ ਜੀ ਵੀ ਉਹ ਕਹਿੰਦੇ ਨਾ ਵੀ ਕਈ ਚੀਜ਼ਾਂ ਹੁੰਦੀਆਂ ਨੇ ਵੀ ਉਹਨੂੰ ਬਦਲ ਦੇ ਲਈ ਦੇਖਿਆ ਜਾਂਦਾ। ਉਹ ਕਹਿੰਦਾ ਮੇਰੀ ਚੀਜ਼ ਆ ਵੱਟ ਗਈ ਤੇ ਨਾਲ।
0: ਹਾਂ, ਵੱਟ ਗਈ ਵੀ ਠੀਕ ਹੈ, ਚੀਜ਼ ਵੱਟ ਜਾਣੀ।
1: ਹਾਂਜੀ, ਤੇ ਇੱਕ ਪਹਿਲਾਂ ਦੂਜੀ ਗੱਲ ਮੈਂ ਦੱਸਦਾ ਵੀ ਪਹਿਲਾਂ ਕਾਫੀ ਟਾਈਮ ਪਹਿਲਾਂ ਨਾ ਹੁੰਦਾ ਸੀ ਯਾਰ ਵੀ ਪ੍ਰੈਸ ਪ੍ਰੁਸ ਮੰਗ ਲੈਂਦਾ ਹੁੰਦਾ ਸੀ ਦੋ ਗੁਆਂਢੀਆਂ ਨੂੰ।
0: ਹਾਂ ਹਾਂ,
1: ਉਹ ਕੋਈ ਮੇਰੇ ਵਰਗਾ ਗੁਆਂਢੀ ਤੋਂ ਮੰਗਣ ਗਿਆ, ਕਹਿੰਦਾ ਵੀ ਇਸਤਰੀ ਤੇ ਹੀ, ਕਹਿੰਦਾ ਇਸਤਰੀ, ਹਿੰਦੀ ਚ ਇਸਤਰੀ ਕਹਿੰਦੇ ਨਾ, ਕਹਿੰਦਾ ਬੈਠੀ ਆ, ਕਹਿੰਦਾ ਸਾਹਮਣੇ ਲੈ ਜਾ, ਆਪਦੇ ਘਰ ਵਾਲੀ ਬੈਠੀ ਸੀ। ਉਹ ਕਹਿੰਦਾ ਇਹ ਨੀ, ਕਹਿੰਦਾ ਮੈਨੂੰ ਉਹ ਚਾਹੀਦਾ ਜਿਹੜੀ ਵੱਟ ਕੱਢਦੀ ਹੈ,
0: ਵੱਟ ਕੱਢਦੀ ਹੈ।
1: ਉਹ ਕਹਿੰਦਾ ਤੂੰ ਲਿਜਾ ਕੇ ਤਾਂ ਦੇਖ, ਦੇਖੀ ਤੇਰੇ ਵੱਟ ਕੱਢਦੀ,
0: ਸਾਰੇ ਟੱਬਰ ਦੇ ਨਾਲ ਵੱਟ ਕੱਢ ਦੇਵੇ ਤੇ ਕਿਤੇ।
1: ਹਾਂ ਸਾਰੇ ਤੇਰੇ ਬਾਕੀ ਜਿਹੜੇ ਕੋੜਮਾ ਸਾਰਿਆਂ ਨੇ ਕੱਢ ਦੂ।
0: ਚਲੋ ਹੋਰ ਢੀਂਡਸਾ ਸਾਹਿਬ, ਕੋਈ ਗਾਣਾ ਗਾਣਾ ਗਾਣਾ ਗਾਣਾ ਸੁਣਨਾ ਤਾਂ ਦੱਸੋ, ਕੁਛ ਸੁਣਾ ਦਈਏ ਤੁਹਾਨੂੰ।
1: ਜਿਹੜਾ ਕੱਲ ਮੇਰਾ ਰਹਿ ਗਿਆ ਜੀ, ਉਹ ਤਾਂ ਤਰਜ ਜੀ ਵੀ ਨੀ ਲੱਗੀ ਉਹ ਤਾਂ।
0: ਅੱਛਾ,
1: ਮਿੱਟੀ
0: ਕੱਲ ਵਾਲਾ, ਮਿੱਟੀ ਵਾਲਾ ਗੁਰਦਾਸ ਮਾਨ ਦਾ ਤੁਸੀਂ ਸੁਣਨਾ?
1: ਆਪਣੇ ਨਾ ਜਿਹੜੇ ਆਪਣੇ ਪਹਿਲਾਂ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਨੇ ਸਤਿੰਦਰਪਾਲ ਜੀ ਦੇ ਬੇਟੇ ਜਾਂ ਜੋ ਵੀ, ਉਹ ਨਾ ਪਤਾ ਕੀ ਪਿਛਲੇ ਦਿਨ ਦੀਆਂ ਪ੍ਰੋਫੈਸਰ ਚੱਕ ਲੈਂਦੇ ਆ ਫਿਰ।
0: ਅੱਛਾ ਅੱਛਾ ਅੱਛਾ, ਲਓ ਲਓ
1: ਸੁਣਾਉਂਦੇ ਹੁੰਦੇ ਜ਼ਰੂਰ,
0: ਤੇ
1: ਉਹ ਦੇਖ ਲਿਓ ਫਿਰ ਜੇ ਟਾਈਮ ਹੋਇਆ।
0: ਲਓ ਲਓ ਲਓ, ਤੁਹਾਨੂੰ ਹੁਣੇ ਸੁਣਾ ਦੇਣੇ ਉਹ ਗਾਣਾ, ਕੱਲ ਵਾਲਾ ਕੱਢਿਆ ਹੀ ਪਿਆ ਐਂਡ ਤੇ ਅਸੀਂ ਚਲਾਇਆ ਸੀ, ਉਹ ਪੂਰਾ ਚੱਲਿਆ ਨੀ, ਤੇ ਅੱਜ ਤੁਹਾਨੂੰ ਕੋਈ ਗੱਲ ਸੁਣਾ ਦਿੰਦੇ ਆਪਾਂ।
1: ਜੀ ਜੀ, ਧੰਨਵਾਦ, ਬਹੁਤ ਧੰਨਵਾਦ।
0: ਲਓ ਜੀ ਲਓ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕਿਸੇ ਗਾਣੇ ਦੀ ਫਰਮਾਇਸ਼ ਕਰਨੀ ਹੋਵੇ, ਤੇ ਤੁਸੀਂ ਵੱਟ ਦੇ ਬਾਰੇ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ, ਵੱਟ ਕੱਢਣੇ ਹੋਣ ਕਿਸੇ ਚੀਜ਼ ਦੇ, ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। 647-367-5353 647-367-5353 ਤੇ ਲੋ ਸੁਣੋ ਇੱਕ ਖੂਬਸੂਰਤ ਜਿਹਾ ਗਾਣਾ ਗੁਰਦਾਸ ਮਾਨ ਦੀ ਵਾਰ।

0: all-new, all-electric Toyota.
1: ਲੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਨਾਲ ਸਭ ਦਿਨ ਤੇ ਸਾਡੀ ਥੋੜੀ ਜਿਹੀ ਇਹਦੇ ਵਿੱਚ ਗਾਣੇ ਦੇ ਵਿੱਚ ਕੋਈ ਟੈਕਨੀਕਲ ਫਾਲਟ ਆ ਗਿਆ ਤੇ ਅੱਧ ਵਿਚਕਾਰ ਬੰਦ ਹੋ ਗਿਆ ਆਪਣੇ ਆਪ ਹੀ ਤੇ ਕੋਈ ਗੱਲ ਨਹੀਂ ਕੋਸ਼ਿਸ਼ ਕਰਾਂਗੇ ਜੇ ਦੁਬਾਰਾ ਮੌਕਾ ਮਿਲਿਆ ਤੇ ਤੁਹਾਨੂੰ ਜ਼ਰੂਰ ਸੁਣਾਵਾਂਗੇ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦੇ ਹੋ ਇਹ ਹੁਸਨੈਨ ਜੀ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ
2: ਜੀ ਜੀ
1: ਇੱਕ ਤੇ ਜ਼ਮੀਨ
2: ਜੀ ਜੀ
1: ਇੱਕ ਕੱਪੜਾ
2: ਜੀ
1: ਇੱਕ ਪਾਣੀ
2: ਜੀ
1: ਤੇ ਇੱਕ ਜਦੋਂ ਅਸੀਂ ਤੱਕੜੀ ਦੇ ਵਿੱਚ ਕੋਈ ਚੀਜ਼ ਮਈਅਰ ਕਰਦੇ ਹਾਂ
2: ਜੀ ਜੀ
1: ਇਹਨਾਂ ਚਾਰਾਂ ਚੀਜ਼ਾਂ ਨੂੰ ਜਦੋਂ ਇਹਨਾਂ ਦੀ ਕੋਈ ਮਿੰਤੀ ਕੀਤੀ ਜਾਂਦੀ ਹੈ ਨਾ ਇਹਨਾਂ ਚਾਰਾਂ ਵਾਸਤੇ ਨਾ ਵੱਖਰੇ ਵੱਖਰੇ ਨਾਮ ਹੈ
2: ਜੀ ਜੀ
1: ਮੈਂ ਚਰਨ ਪ੍ਰਹਾਰ ਜੀ ਨਾਲ ਗੱਲ ਕਰ ਲਈਏ ਚਰਨ ਜੀ ਸਤਿ ਸ੍ਰੀ ਅਕਾਲ ਜੀ
3: ਹੈਲੋ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ
3: ਵਧੀਆ ਵਧੀਆ ਤੁਸੀਂ ਸੁਣਾ ਜੀ ਮੈਂ ਨਾ ਫੋਨ ਹੀ ਹੋਲਡ ਕਰ ਲਿਆ ਮੈਂ ਕਿਹਾ ਮੇਰੇ ਨਾਲ ਕਿਤੇ ਵੱਟ ਕੱਢ ਦੇਣਗੇ
1: ਤੁਹਾਡੇ ਵੱਟ ਅਸੀਂ ਤੇ ਭਾਈ ਕੀ ਕਰਨੇ ਗਰਮੀ ਵੱਟ ਕੱਢੀ ਜਾਂਦੀ ਸੀ ਸਾਡੇ ਮਨ ਚ ਉੱਥੋਂ ਹੀ ਆ ਗਿਆ ਭਾਈ ਕਿ ਵੱਟ ਕੱਢਣਾ ਅਸੀਂ ਦੋਸਤਾਂ ਨੂੰ ਪੁੱਛ ਲਈਏ ਵੀ ਵੱਟ ਕਿੱਦਾਂ ਕਿੱਦਾਂ ਨਿਕਲਦਾ
3: ਮੈਂ ਫੋਨ ਪਹਿਲਾਂ ਡਾਇਲ ਕਰ ਲਿਆ ਸੀ ਪਰ ਮੈਂ ਸੈਂਡ ਨਹੀਂ ਕੀਤਾ ਪਰ ਮੈਂ ਡਾਇਲ ਕਰ ਲਿਆ ਸੀ ਸੈਂਡਿੰਗ ਮੈਂ ਡੇਢ ਮਿੰਟ ਲੈਣਾ ਤੁਹਾਡਾ ਮੈਂ ਗੱਲ ਕਰ ਸਕਦਾ ਜੀ
1: ਤੁਸੀਂ ਜ਼ਰੂਰ ਕਰੋ ਤੁਸੀਂ ਤਾਂ ਬੜਾ ਤਜਰਬਾ ਤੁਹਾਡਾ ਲੰਬਾ ਤਜਰਬਾ ਤੁਹਾਡਾ ਤੇ ਤੁਸੀਂ ਨਾ ਜ਼ਰੂਰ ਕੋਈ ਨਾ ਕੋਈ ਦੋ ਚਾਰ ਲਫ਼ਜ਼ ਵੀ ਸਾਡੇ ਨਾਲ ਸ਼ੇਅਰ ਕਰੋਗੇ
3: ਉਸ ਤਜਰਬੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣਾ ਜ਼ਿਕਰ ਹੋਇਆ ਪਿਛੇ ਹਫ਼ਤਾ ਕੁ ਪਹਿਲਾਂ ਦੁੱਲੇ ਭੱਟੀ ਨੇ ਅਕਬਰ ਬਾਦਸ਼ਾਹ ਦੇ ਪਰਿਵਾਰ ਚੋਂ ਕਿਹਨਾਂ ਨੇ ਇੱਕ ਮਾਂ ਦਾ ਦੁੱਧ ਪੀਤਾ ਹੈ
1: ਅੱਛਾ ਅੱਛਾ ਹਾਂ ਉਸ ਦਿਨ ਮੈਂ ਗੱਲ ਕੀਤੀ ਸੀ ਮੈਂ ਨਾ ਕਿਤੇ ਸੁਣਿਆ ਪੜਿਆ ਸੀ ਕੋਈ ਹੈ ਤੁਸੀਂ ਵੈਰੀਫਿਕੇਸ਼ਨ ਹੋਈ ਇਹਦੀ
3: ਹਾਂਜੀ ਹਾਂਜੀ ਮੈਂ ਉਹੀ ਦੱਸਣ ਲੱਗਾ
1: ਜੀ ਜੀ ਜੀ ਜੀ
3: ਪੂਰੇ 4 ਮਹੀਨੇ ਬਾਅਦ ਇਹਦੇ ਫਾਦਰ ਨੂੰ ਫਾਇਲ ਆ ਚੁੱਕੇ ਤੇ 4 ਮਹੀਨੇ ਬਾਅਦ ਦੁੱਲੇ ਭੱਟੀ ਦਾ ਜਨਮ ਹੋਇਆ ਸੀਗਾ
1: ਜੀ ਜੀ ਜੀ ਜੀ
3: ਉਸੇ ਦਿਨ ਹੀ ਸਲੀਮ ਦਾ ਜਨਮ ਅਕਬਰ ਬਾਦਸ਼ਾਹ ਦੇ ਘਰ ਹੋਇਆ
1: ਅੱਛਾ ਅੱਛਾ ਅੱਛਾ ਅਕਬਰ ਦੇ ਬੇਟੇ ਦਾ
3: ਹਾਂਜੀ ਹਾਂਜੀ ਸੰਦਲ ਬਾਰ ਦੇ ਆਗੂ ਸੀਗੇ ਇਹਨਾਂ ਨੇ ਇਹਨੂੰ ਅਕਬਰ ਬਾਦਸ਼ਾਹ ਨੂੰ ਮੁਗਲ ਨੂੰ ਲਗਾਉਣ ਦੇਣਾ ਬੰਦ ਕਰਤਾ ਸੀਗਾ
1: ਜੀ ਜੀ ਜੀ ਜੀ
3: ਇਹਨੇ ਉਹਦੇ ਬਾਪ ਨੂੰ ਬਾਬੇ ਨੂੰ ਵੀ ਫਾਇਲ ਲਾਤਾ ਉਹਦੇ ਫਾਦਰ ਨੂੰ ਵੀ ਫਰੀਦ ਨੂੰ ਵੀ ਫਾਇਲ ਲਾਤਾ
1: ਜੀ
3: ਇੱਕੋ ਦਿਨ ਜਨਮ ਹੋਣ ਕਰਕੇ ਉਹਦੇ ਤੋਂ ਬਾਅਦ ਜਿਹੜਾ ਸਲੀਮ ਸੀਗਾ ਉਹ ਕਮਜ਼ੋਰ ਬਹੁਤ ਸੀਗਾ ਜੀ ਉਹ ਕਮਜ਼ੋਰ ਹੋਣ ਤੋਂ ਬਾਅਦ ਕਿਸੇ ਨੇ ਉਹਨੂੰ ਕਿਹਾ ਪਾਂਧਿਆਂ ਨੇ ਕਿਹਾ ਵੀ ਤੁਸੀਂ ਇਹਨੂੰ ਕਿਸੇ ਨਾ ਰਾਜਪੂਤਣੀ ਦਾ ਦੁੱਧ ਪਿਲਾ ਕੇ ਪਾੜੋ
1: ਅੱਛਾ ਜੀ ਠੀਕ ਹੈ ਠੀਕ ਹੈ
3: ਉਹ ਫਿਰ ਅਕਬਰ ਬਾਦਸ਼ਾਹ ਨੇ ਅਪਰੋਚ ਕੀਤੀ ਇਹਦੇ ਤੱਕ ਪਹੁੰਚ ਕੀਤੀ ਲੱਦੀ ਤੱਕ ਲੱਦੀ ਰਾਜਪੂਤ ਸੀਗੀ
1: ਹਾਂ ਦੁੱਲੇ ਦੀ ਮਾਂ ਜਿਹੜੀ ਠੀਕ ਹੈ
3: ਦੁੱਲੇ ਭੱਟੀ ਨੇ ਤੇ ਸਲੀਮ ਜਿਹਨੂੰ ਜਹਾਂਗੀਰ ਵੀ ਬਾਅਦ ਚ ਕਹਿੰਦੇ ਸੀਗੇ ਤੇ ਇਹਨਾਂ ਨੂੰ ਦੋਹਾਂ ਨੂੰ ਲੱਦੀ ਨੇ ਪਾਇਆ
1: ਕਿਆ ਬਾਤ ਹੈ ਮੈਂ ਵੀ ਨਾ ਮੈਂ ਕਿਤੇ ਸੁਣਿਆ ਜ਼ਰੂਰ ਸੀ ਪਰ ਮੈਂ ਨਾ ਅਥੈਂਟਿਕ ਨਹੀਂ ਸੀ ਮੈਂ ਤਾਂ ਉਡਨ ਤੁਹਾਨੂੰ ਕਨਫਰਮ ਜਵਾਬ ਦਿੱਤਾ ਨਹੀਂ ਸੀ ਮੈਂ ਕਿਹਾ ਵੀ ਮੈਂ ਸੁਣਿਆ ਜ਼ਰੂਰ ਹੈ
3: ਪਤਾ ਮੈਨੂੰ ਸੀਗਾ ਮੈਂ ਭੁੱਲ ਗਿਆ ਸੀਗਾ ਜੀ
1: ਚਲੋ ਬਹੁਤ ਵਧੀਆ ਜੀ ਬੜਾ ਵਧੀਆ ਤਜਰਬਾ ਤੁਹਾਡਾ ਬਹੁਤ ਵਧੀਆ ਨੌਲੇਜ
3: ਬਹੁਤ ਕੀਤੇ ਨੇ ਅਕਬਰ ਬਾਦਸ਼ਾਹ ਨੇ ਉਹਦੇ ਨਾਲ ਇਹਨਾਂ ਦੀਆਂ ਖੱਲਾਂ ਲਾ ਕੇ ਨਾ ਇਹਨਾਂ ਦੀ ਸਰੀਰ ਜਿਹੜੇ ਸੀ ਖੱਲਾਂ ਦੇ ਵਿੱਚ ਤੂੜੀ ਭਰ ਕੇ
1: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਏਦਾਂ ਗੱਲਾਂ ਬਾਤਾਂ ਕਰਦੇ ਰਿਹਾ ਕਰੋ ਤੁਹਾਡਾ ਤਜਰਬਾ ਤੁਹਾਡੇ ਤਜਰਬੇ ਦਾ ਅਸੀਂ ਫਾਇਦਾ ਜ਼ਰੂਰ ਉਠਾਇਆ ਕਰਾਂਗੇ
3: ਪੜ੍ਹਨਾ ਪੈਂਦਾ ਜੀ ਕੋਈ ਨਾ ਕੋਈ ਟਾਈਮ ਕੱਢ ਕੇ ਦੇਖਣਾ
1: ਨਹੀਂ ਇਹਦੇ ਚ ਤਾਂ ਕੋਈ ਸ਼ੱਕ ਨਹੀਂ ਤੁਸੀਂ ਪੜ੍ਹੋਗੇ ਕਿਤਾਬਾਂ ਨਾਲ ਜੁੜੇ ਰਹੋਗੇ ਤਾਂ ਤੁਹਾਡੀ ਨੌਲੇਜ ਜਿਹੜੀ ਅਪਡੇਟ ਰਹਿੰਦੀ ਥੋੜੀ ਬਹੁਤ ਹੈ
3: ਮੈਂ ਫੇਰ ਵੀ ਗੱਲ ਕਰੂੰਗਾ ਜੀ ਹੁਸੈਨ ਹੁਣੀ ਵੀ ਸਤਿ ਸ਼੍ਰੀ
1: ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਸੈਨ ਜੀ ਸਤਿ ਸ਼੍ਰੀ ਅਕਾਲ
2: ਬਹੁਤ ਸ਼ੁਕਰੀਆ ਜੀ
1: ਸ਼ੁਕਰੀਆ ਮਿਹਰਬਾਨੀ ਸੋ ਹੁਸੈਨ ਜੀ ਮੈਂ ਗੱਲ ਕਰ ਰਿਹਾ ਸੀ ਕਿ ਜ਼ਮੀਨ ਦੀ ਮਿੰਤੀ ਵਾਸਤੇ ਜ਼ਮੀਨ ਨੂੰ ਅਸੀਂ ਕਹਿੰਦੇ ਨੇ ਜ਼ਮੀਨ ਨੂੰ ਕੱਛਣਾ
2: ਜੀ ਜੀ
1: ਜਾਂ ਜ਼ਮੀਨ ਦੀ ਪੈਮਾਇਸ਼ ਕਰਨੀ ਉਹਨੂੰ ਕੱਛਣਾ ਕੱਪੜੇ ਨੂੰ ਕਹਿੰਦੇ ਆ ਕੱਪੜੇ ਨੂੰ ਮਾਪਿਆ ਜਾਂਦਾ
2: ਜੀ ਜੀ
1: ਠੀਕ ਹੈ ਜੀ ਤੇ ਪਾਣੀ ਨੂੰ ਮਿਣਿਆ ਜਾਂਦਾ ਲਿਕੁਇਡ ਕੋਈ ਵੀ ਚੀਜ਼ ਹੋਏ ਪਾਣੀ ਹੋਏ ਤੇਲ ਹੋਏ ਉਹਨੂੰ ਮਿਣਿਆ ਜਾਂਦਾ ਤੇ ਤੱਕੜੀ ਦੇ ਵਿੱਚ ਜਿਹੜੀ ਚੀਜ਼ ਹੈ ਨਾ ਉਹਨੂੰ ਤੋਲਿਆ ਜਾਂਦਾ ਜਾਂ ਜੋਖਿਆ ਜਾਂਦਾ
2: ਜੀ ਜੀ
1: ਤੇ ਪੈਸਾ ਜਿਹੜਾ ਹੁੰਦਾ ਉਹਨੂੰ ਗਿਣਿਆ ਜਾਂਦਾ ਸਾਰੀਆਂ ਚੀਜ਼ਾਂ ਵਾਸਤੇ ਉਹਨਾਂ ਦੀ ਮਈਅਰਮੈਂਟ ਕਰਨ ਵਾਸਤੇ ਨਾ ਵੱਖਰੇ ਵੱਖਰੇ ਸਾਡੇ ਪੰਜਾਬੀ ਦੇ ਵਿੱਚ ਨਾਮ ਹੈ ਹੁਣ ਇੱਕ ਸਵਾਲ ਇਹਦੇ ਵਿੱਚ ਹੈ ਕਿ ਜ਼ਮੀਨ ਨੂੰ ਜਿਹੜਾ ਮਾਪਿਆ ਜਾਂਦਾ ਹੈ ਨਾ ਜ਼ਮੀਨ ਨੂੰ ਜਿਹੜਾ ਪੈਮਾਇਸ਼ ਜਿਹੜੀ ਕੀਤੀ ਜਾਂਦੀ ਹੈ ਉਹਦੇ ਵਾਸਤੇ ਇੱਕ ਸੰਦ ਦਾ ਇਸਤੇਮਾਲ ਕਰਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਮਾਲ ਮਹਿਕਮੇ ਵੱਲੋਂ ਉਹ ਨਾ ਇੱਕ ਹੁੰਦਾ ਸੀ ਸੰਦ ਇੱਕ ਪ੍ਰੋਵਾਈਡ ਕੀਤਾ ਜਾਂਦਾ ਸੀ ਉਹ ਰਜਿਸਟਰਡ ਹੁੰਦਾ ਸੀ ਮਾਲ ਮਹਿਕਮੇ ਵੱਲੋਂ ਉਹਦੀ ਮਿੰਤੀ ਪੂਰੀ ਹੁੰਦੀ ਸੀ ਉਹ ਕਿਸੇ ਦੋਸਤ ਮਿੱਤਰ ਨੂੰ ਉਸਦਾ ਨਾਮ ਪਤਾ ਹੋਏ ਜੇ ਉਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਨੂੰ ਜ਼ਰੂਰ ਦੱਸ ਸਕਦਾ ਜ਼ਮੀਨ ਨੂੰ ਮਾਪਣ ਵਾਸਤੇ ਜਾਂ ਜ਼ਮੀਨ ਦੀ ਮਈਅਰਮੈਂਟ ਵਾਸਤੇ ਕਿਹੜਾ ਇਸਤੇਮਾਲ ਕੀਤਾ ਜਾਂਦਾ ਸੀ? ਉਹ ਔਜ਼ਾਰ ਜਿਹੜਾ ਮਾਲ ਮਹਿਕਮੇ ਕੋਲੋਂ ਮਿਲਦਾ ਸੀ, ਉਸ ਨੂੰ ਲਿਆ ਕੇ ਤੇ ਫਿਰ ਉਹਦੀ ਮਿੰਤੀ ਕੀਤੀ ਜਾਂਦੀ ਸੀ। ਇਹ ਸਾਡੇ ਇੱਕ ਦੋਸਤ ਆ ਗਏ ਨੇ, ਮੇਰਾ ਖਿਆਲ ਇਹਨਾਂ ਨੂੰ ਜ਼ਰੂਰ ਪਤਾ ਹੋਊਗਾ। ਸਤਿ ਸ਼੍ਰੀ ਅਕਾਲ ਜੀ, ਕੁਲਦੀਪ ਸਿੰਘ ਜੀ। ਜਰੀਬ ਸ਼ਬਦ ਸੀ ਉਹਦਾ ਐਗਜੈਕਟ, ਜਰੀਬ। ਜਰੀਬ ਸ਼ਬਦ ਦੀ ਕੋਈ ਤੁਹਾਨੂੰ ਇਹਦਾ ਕੋਈ ਮੈਜਰਮੈਂਟ ਪਤਾ ਹੈ ਕਿ ਕਿੰਨੇ ਮੀਟਰ ਦੀ ਜਾਂ ਕਿੰਨੇ ਗਜ ਦੀ ਹੁੰਦੀ ਸੀ? ਕਿਸੇ ਦੋਸਤ ਮਿੱਤਰ ਨੂੰ, ਕਿਸੇ ਨੂੰ ਪਤਾ ਹੋਵੇ? ਜਰੀਬ ਹੁੰਦੀ ਸੀ, ਮਾਲ ਮਹਿਕਮੇ ਵੱਲੋਂ ਇਹ ਹੁੰਦੀ ਸੀ। ਮਾਲ ਮਹਿਕਮੇ ਦੇ ਉੱਪਰ ਸਟੈਂਪ ਲੱਗੀ ਹੁੰਦੀ ਸੀ, ਕਿਉਂਕਿ ਇਹ ਮੈਜਰਮੈਂਟ ਇਹਦੀ ਹੁੰਦੀ ਸੀ। ਮੈਜਰਮੈਂਟ ਗਲਤ ਨੀ ਨਾ ਕਰ ਸਕਦੇ। ਚਲੋ ਇੱਕ ਹੋਰ ਸਰੋਤੇ ਆ ਗਿਆ, ਆਪਾਂ ਉਹਨਾਂ ਤੋਂ ਪੁੱਛਦੇ। ਇੱਕ ਹੋਰ ਕਾਲਰ ਆ ਗਏ। ਸਤਿ ਸ਼੍ਰੀ ਅਕਾਲ ਜੀ, 8418।
3: ਸਤਿ ਸ਼੍ਰੀ ਅਕਾਲ
1: ਜੀ।
3: ਨਹੀਂ,
1: ਗਜ ਤਾਂ ਜਿਹੜਾ ਪੌਣੇ ਕੁ ਤਿੰਨ ਫੁੱਟ ਦਾ ਹੁੰਦਾ, ਕੱਪੜੇ ਕੁਪੜੇ ਮਿਣਨ ਵਾਸਤੇ ਉਹ ਹੁੰਦਾ ਨਾ ਗਜ, ਉਹਨੂੰ ਕਹਿੰਦੇ ਆ। ਨਹੀਂ ਨਹੀਂ, ਜ਼ਮੀਨਾਂ ਤੇ ਵੇਖੋ ਜੀ, ਜ਼ਮੀਨਾਂ ਤੋਂ ਬਹੁਤ ਜ਼ਿਆਦਾ ਮੈਜਰਮੈਂਟ ਕਰਨੀ ਪੈਂਦੀ ਸੀ। ਗਜ ਤਾਂ ਪੌਣੇ ਕੁ ਤਿੰਨ ਫੁੱਟ ਦਾ ਹੁੰਦਾ, ਜਿਹਦੇ ਨਾਲ ਕੱਪੜੇ ਉਹ ਪਿੰਡਾਂ ਚ ਡੱਗੀ ਲੈ ਕੇ ਆਉਂਦੇ ਹੁੰਦੇ ਸੀ ਨਾ ਕੱਪੜੇ ਵੇਚਣ ਵਾਲੇ, ਉਹਨਾਂ ਨੇ ਇੱਕ ਸਾਈਕਲ ਦੇ ਫਰੇਮ ਦੇ ਵਿੱਚ ਲੋਹੇ ਦਾ ਜਿਹੜਾ ਬਣਿਆ ਹੋਇਆ ਗਜ ਜਿਹਾ ਫਸਾਇਆ ਹੁੰਦਾ ਸੀ, ਇੱਕ ਮੀਟਰ ਜਿਹਾ, ਉਹਦੇ ਨਾਲ ਮਿਣਤੀ ਕਰਕੇ ਦੇ ਦਿੰਦੇ ਹੁੰਦੇ ਸੀ ਕੱਪੜਾ, ਉਹ ਜਿੰਨਾ ਕਿਸੇ ਨੇ ਲੈਣਾ ਹੁੰਦਾ ਸੀ। ਤੇ ਜ਼ਮੀਨ ਨੂੰ ਮੈਜਰਮੈਂਟ ਕਰਨ ਵਾਸਤੇ, ਇਹਦੀ ਪੈਮਾਇਸ਼ ਕਰਨ ਵਾਸਤੇ ਨਾ, ਜਰੀਬ ਸ਼ਬਦ ਨਾਮ ਮੈਨੂੰ ਪਤਾ, ਸਾਡੇ ਦੋਸਤ ਪਹਿਲੇ ਨੇ ਬਿਲਕੁਲ ਸਹੀ ਦਿੱਤਾ, ਲੇਕਿਨ ਉਹਦੀ ਜਿਹੜੀ ਮੈਜਰਮੈਂਟ ਹੈ ਨਾ, ਉਹ ਲੰਬੀ ਹੁੰਦੀ ਸੀ ਕਾਫੀ, ਕਿਉਂਕਿ ਜ਼ਮੀਨ ਕਾਫੀ ਦਾਇਰਾ ਘੇਰਾ ਹੁੰਦਾ ਨਾ, ਕਿੱਲਿਆਂ ਦੇ ਵਿੱਚ ਵਿਗਿਆਂ ਦੇ ਵਿੱਚ ਜ਼ਮੀਨ ਹੁੰਦੀ ਹੈ, ਉਹਨੂੰ ਗਜ ਦੇ ਨਾਲ ਤਾਂ ਮਾਪਿਆ ਨਹੀਂ ਨਾ ਜਾ ਸਕਦਾ। ਚਲੋ ਕਿਸੇ ਹੋਰ ਦੋਸਤ ਨੂੰ ਪੁੱਛਦੇ ਆ, ਕਿਸੇ ਹੋਰ ਨੂੰ ਜਾਣਕਾਰੀ ਹੋਵੇ। ਇੱਕ ਸਾਡੇ ਹੋਰ ਕਾਲਰ ਆ ਗਏ ਨੇ, ਬੋਬੀ ਪੰਦੇਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
4: ਸਤਿ ਸ਼੍ਰੀ ਅਕਾਲ ਜੀ ਭਾਈ ਜੀ, ਕੀ ਹਾਲ ਹੈ ਜੀ?
1: ਵਧੀਆ ਵਧੀਆ, ਬਿਲਕੁਲ ਠੀਕ ਠਾਕ। ਹਾਂ, ਜ਼ਮੀਨ ਨੂੰ ਮਾਪਣ ਵਾਸਤੇ ਪੁਰਾਣੇ ਸਮੇਂ ਦੇ ਵਿੱਚ, ਤੇ ਮੇਰਾ ਖਿਆਲ ਹੈ ਕਿ ਤੇਰੀ ਉਮਰ ਤਾਂ ਮੈਨੂੰ 45 ਸਾਲ ਲੱਗਦੀ ਸੀ, ਮੈਂ ਮਿਲਿਆ ਤੈਨੂੰ ਇੱਕ ਵਾਰੀ, ਇੰਨੀ ਕਹਿ ਕੇ ਜ਼ਿਆਦਾ?
4: ਹਾਂ ਨਹੀਂ, ਮੈਨੂੰ 47 ਨਾ ਜੀ।
1: ਤੇ ਫਿਰ ਇਹ ਮੇਰਾ ਖਿਆਲ ਉਸ ਤੋਂ ਪਹਿਲਾਂ ਦਾ ਇਹ ਮੈਜਰਮੈਂਟ ਵਾਸਤੇ ਔਜ਼ਾਰ ਹੁੰਦਾ ਸੀ, ਜੇ ਤੇਰੀ ਜਾਣਕਾਰੀ ਚ ਹੈਗਾ ਤਾਂ ਜ਼ਰੂਰ ਦੱਸ। ਉਹ ਲੋਹੇ ਦੀਆਂ ਸੰਗਲੀਆਂ ਦੇ ਨਾਲ ਜੋੜ ਕੇ ਕੜੀਆਂ ਦੇ ਨਾਲ ਬਣਾਈ ਹੁੰਦੀ ਸੀ ਉਹ।
4: ਮੈਂ ਉਹ ਖਿੱਚੀ ਆ ਜੀ, ਛੋਟੇ ਜਿਹੇ ਹੁੰਦੇ ਨੇ, ਮੇਰੇ ਜ਼ਿਆਦਾ ਜ਼ਮੀਨ ਮਿਲੀ ਸੀ ਅਸੀਂ, ਤੇ ਉਹ ਹੁੰਦੀ ਆ ਜੀ 36-40 ਦਾ ਕਿੱਲਾ ਹੁੰਦਾ।
1: ਹਾਂ ਹਾਂ,
4: ਮਤਲਬ 5.5 ਫੁੱਟ ਦਾ ਇੱਕ ਕਰਮ ਹੁੰਦੀ ਆ ਉਹਨੂੰ ਕਹਿੰਦੇ ਨੇ
1: ਜੀ।
4: ਤੇ ਉਹਦੇ ਵਿੱਚੋਂ ਇੱਕ ਪਾਸੇ ਨੂੰ 36 ਕਰਮ ਪਾ ਲਓ, ਇੱਕ ਪਾਸੇ ਨੂੰ 40 ਪਾ ਲਓ, ਕਿੱਲਾ ਬਣ ਜਾਂਦਾ ਜਿਹਨੂੰ ਏਕੜ ਕਹਿੰਦੇ ਆਪਾਂ। ਤੇ ਉਹ ਜਿਹੜੀ ਹੁੰਦੀ ਆ ਉਹਦੇ ਚ 10 ਕਰਮਾਂ ਦੀ ਹੁੰਦੀ ਆ ਜੀ, ਉਹ
1: ਜੀ ਜੀ
4: ਜਿਹੜੀ ਉਹ ਇਕੱਠੀ ਜੀ ਹੋ ਜਾਂਦੀ ਹੁੰਦੀ ਆ, ਉਹ ਮਤਲਬ
1: 10 ਕਰਮਾਂ ਇਹਦਾ ਮਤਲਬ 55 ਫੁੱਟ ਹੋ ਗਈ, ਫਿਰ 5.5 ਫੁੱਟ ਦੀ ਕਰਮ ਹੋ ਗਈ। ਤੇ
4: ਹਾਂਜੀ, ਉਹ 12 ਨਹੀਂ 66 ਇੰਚ ਜੀ।
1: ਮੈਂ ਵੀ ਚਲੋ, ਇੱਕ ਸਾਡੇ ਇੱਕ ਹੋਰ ਕਾਲਰ ਆ ਗਏ ਨੇ। ਬੋਬੀ ਤੂੰ ਕੋਈ ਗੱਲ ਨੀ, ਲਾਈਨ ਤੇ ਰਹੀ ਤੇ ਤੇਰੇ ਤੋਂ ਗਾਣਾ ਵੀ ਸੁਣਦੇ ਛੋਟਾ ਜਿਹਾ ਕੁਝ। ਹੈ
4: ਠੀਕ ਹੈ ਜੀ,
1: ਹਾਂ ਹੋਲਡ ਰੱਖੀ ਤੂੰ। ਹਾਂਜੀ, ਸਤਿ ਸ਼੍ਰੀ ਅਕਾਲ ਚਰਨ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ
1: ਕਰਮ ਕੇ ਛੋਟੀ ਵੱਡੀ ਕਰਮ ਵੀ ਕੋਈ ਹੁੰਦੀ ਹੈ?
3: ਇਹਦੇ ਬਾਰੇ ਨੀ ਜੀ ਮੈਨੂੰ ਪਤਾ, ਐਵੇਂ ਹੁੰਦੀ ਹੈ ਪਰ ਉਹ ਡਬਲ ਹੁੰਦੀ, ਇੱਕ ਹੁੰਦੇ ਵਿਘੇ ਇੱਕ ਹੁੰਦੇ ਕਿੱਲੇ ਜੀ।
1: ਮੈਜਰਮੈਂਟ ਦਾ ਵੀ ਸ਼ਹਿਰਾਂ ਦੀ ਤੇ ਪਿੰਡਾਂ ਦੀ ਮੈਜਰਮੈਂਟ ਦਾ ਵੀ ਫਰਕ ਹੈ ਨਾ।
3: ਜਿਹੜੇ ਕਿੱਲੇ ਹੁੰਦੇ ਆ ਨਾ ਜੀ, ਉਹ 20 ਮਰਲੇ ਦਾ ਇੱਕ ਕਨਾਲ ਹੁੰਦਾ।
1: ਹਾਂ ਹਾਂ,
3: ਵੀਹਾਂ ਨੂੰ 8 ਨਾਲ 160 ਮਰਲਿਆਂ ਦਾ ਇੱਕ ਕਿੱਲਾ ਹੁੰਦਾ
1: ਹੋ ਜਾਂਦਾ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਚਲੋ ਸ਼ੁਕਰੀਆ ਜੀ।
3: ਕਈ ਕੁਝ ਨੌ ਕਰਮ ਇੱਕ ਪਾਸੇ ਨੂੰ, 9 ਕਰਮਾਂ ਇੱਕ ਪਾਸੇ ਨੂੰ, ਉਹਦਾ ਇੱਕ ਮਰਲਾ ਬਣ ਜਾਂਦਾ।
1: ਹਾਂ ਚਲੋ, ਤੁਹਾਡਾ ਤਜਰਬਾ ਬਿਲਕੁਲ ਸਹੀ ਹੈ ਜੀ। ਚਲੋ ਗਰੀਬ ਦੀ ਜਾਣਕਾਰੀ,
2: 18 ਦਾ ਕਿੱਲਾ ਜਿਹੜਾ ਸਾਡੇ
1: ਹੁੰਦਾ ਨਾ। ਅੱਛਾ, ਤੁਹਾਡੇ ਉਧਰ ਪਾਕਿਸਤਾਨ ਚ 18 ਮਤਲਬ
2: ਯਾਨੀ 8 ਕਨਾਲਾਂ 18 ਮਰਲੇ ਦਾ।
1: ਅੱਛਾ, 8 ਕਨਾਲਾਂ 18 ਮਰਲੇ ਦਾ, ਸਾਡੇ ਇੱਥੇ 8 ਕਨਾਲਾਂ ਦਾ ਹੀ ਹੁੰਦਾ ਹੈ। ਮਰਲਾ ਹੋਰ ਮੈਜਰਮੈਂਟ ਦਾ ਤੇ ਪਿੰਡਾਂ ਦੇ ਵਿੱਚ ਹੋਰ ਦਾ ਆ ਜਾਂਦਾ।
3: ਚਲੋ
1: ਠੀਕ ਹੈ ਜੀ ਚਰਨ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹਾਂਜੀ ਬੋਬੀ ਆਉਂਦੇ ਰਹੋ ਤੁਸੀਂ।
5: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ, ਆ ਗਏ ਤੁਸੀਂ ਡਾਕਟਰ ਸਾਹਿਬ, ਅੱਜ ਟਾਈਮ ਘੱਟ ਹੈ ਸਾਡੇ ਕੋਲ ਤੇ ਜਲਦੀ ਜਲਦੀ ਅਪਡੇਸ਼ਨ ਦੇ ਦਿਓ, ਦੋ ਮਿੰਟ ਦੇ ਵਿੱਚ ਵਿੱਚ ਅੱਜ।
5: ਕੱਲ ਜਿਹੜੇ ਦੋ ਮੈਚ ਹੋਏ ਸੀ, ਚਾਰ ਮੈਚ ਹੋਏ ਸੀ ਜੀ, ਉਹਨਾਂ ਚ ਜਰਮਨੀ ਬਾਹਰ ਹੋ ਗਿਆ ਤੇ ਨੀਦਰਲੈਂਡ ਵੀ ਬਾਹਰ ਹੋ ਗਿਆ
1: ਜੀ ਜੀ।
5: ਤੇ ਅੱਜ ਜਿਹੜੇ ਮੈਚ ਹੋਏ ਨੇ ਜੀ, ਕੋਟੇ ਦੀ ਵਾਇਰੇ ਤੇ ਨਾਰਵੇ, ਨਾਰਵੇ ਜਿੱਤ ਗਿਆ 2-3 ਤੇ ਇਹਨਾਂ ਨੇ ਇੱਕ ਗੋਲ ਕੀਤਾ
1: ਜੀ,
5: ਤੇ ਫਰਾਂਸ ਨੇ 3 ਗੋਲ ਕੀਤੇ, ਸਵੀਡਨ ਨੇ ਕੋਈ ਨੀ ਕੀਤਾ।
1: ਅੱਛਾ ਜੀ।
5: ਮੈਕਸੀਕੋ ਤੇ ਇਕੁਆਡੋਰ ਦਾ ਮੈਚ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ 2 ਗੋਲ ਮੈਕਸੀਕੋ ਕਰ ਗਿਆ।
1: ਠੀਕ ਹੈ ਜੀ। ਹਾਂਜੀ ਬਸ ਅੱਜ ਦੀ ਅਪਡੇਸ਼ਨ ਇਹੀ ਹੈ ਜੀ।
5: ਹਾਂ ਜੀ ਬਸ ਇੰਨੀ। ਜਿਹੜਾ ਅਗਲਾ ਜਿਹੜਾ ਕੈਨੇਡਾ ਦਾ ਮੈਚ ਹੋਣਾ ਵਾ ਜੀ, ਇਹ 4 ਜੁਲਾਈ ਨੂੰ ਹੋਣਾ ਮੋਰੋਕੋ ਦੇ ਨਾਲ।
1: ਚਲੋ ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਅੱਜ ਤੁਹਾਨੂੰ ਟਾਈਮ ਘੱਟ ਦੇ ਸਕੇ ਆ ਤੇ ਥੈਂਕ ਯੂ ਵੈਰੀ ਮਚ ਅੱਜ ਦੀ ਅਪਡੇਸ਼ਨ ਵਾਸਤੇ। ਥੈਂਕ ਯੂ।
5: ਚਲੋ ਠੀਕ ਹੈ ਜੀ।
1: ਥੈਂਕ ਯੂ ਥੈਂਕ ਯੂ।
5: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਬੋਬੀ ਆਉਂਦੇ ਰਹੋ ਤੁਸੀਂ, ਬੋਬੀ ਲਾਈਨ ਤੇ ਹੈਗਾ ਅਜੇ।
6: ਹਾਂਜੀ ਸਰ।
1: ਹਾਂ ਚਲੋ ਵਧੀਆ ਜੀ, ਇੱਕ ਗੀਤ ਦਾ ਇੱਕ ਸਥਾਈ ਤੇ ਅੰਤਰਾ ਫਿਰ ਸਾਡੇ ਨਾਲ ਸ਼ੇਅਰ ਕਰਦੇ ਆ ਜੀ ਹਸਨੈਨ ਜੀ। ਬੋਬੀ ਪੰਧੇਰ, ਬਹੁਤ ਖੂਬਸੂਰਤ ਆਵਾਜ਼ ਹੈ ਜੀ ਤੇ ਬ੍ਰਾਂਟਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ।
6: ਕੱਲ ਕੈਨੇਡਾ ਡੇ ਆ ਜੀ, ਕੈਨੇਡਾ ਡੇ ਤੇ ਗਾਣਾ ਲਿਖਿਆ ਸਾਡੇ ਬਾਜਵਾ ਸਾਹਿਬ ਨੇ।
1: ਅੱਛਾ ਅੱਛਾ।
6: ਤੇ ਉਹ ਵੈਸੇ ਮੈਂ ਗੁਸਤਾਖੀ ਕਰ ਰਿਹਾ ਉਹਨਾਂ ਨੂੰ ਸੁਣਾਉਣਾ ਤਾਂ ਇਹ ਕੱਲ ਇੱਕ ਪ੍ਰੋਗਰਾਮ ਤੇ, ਪਰ ਮੈਂ ਤੁਹਾਨੂੰ ਸੁਣਾਉਣ ਲੱਗਿਆ ਜੀ ਉਹਨਾਂ ਤੋਂ ਮਾਫੀ ਮੰਗਣਾ।
1: ਸਥਾਈ ਅੰਤਰਾ ਸੁਣਾ ਦੇ, ਸਥਾਈ ਅੰਤਰਾ ਸਾਡੇ ਨਾਲ ਜਰੂਰ ਸ਼ੇਅਰ ਕਰ ਤੇ ਕੱਲ ਪੂਰਾ ਕੱਲ ਹੀ ਸ਼ੇਅਰ ਕਰਾਂਗੇ ਆਪਾਂ, ਕੱਲ ਕੈਨੇਡਾ ਡੇ ਵਾਲੇ ਦੇਣੀ ਜੀ।
7: ਅਸੀਂ ਖੈਰ ਕੈਨੇਡਾ ਦੀ ਮੰਗਦੇ ਆ, ਜਿਹਨੇ ਕਰ ਦਿੱਤਾ ਕੰਮ ਕਾਰ ਦਿੱਤਾ, ਜਿਹਨੇ ਬੰਗਲੇ ਗੱਡੀਆਂ ਐਸ਼ ਦਿੱਤੀ, ਜਿਹਨੇ ਰਜਮਾ ਪਿਆਰ ਸਤਿਕਾਰ ਦਿੱਤਾ, ਜੀ ਜੀ ਤੂੰ ਸਾਲ ਕਰੋੜਾ ਜੀ, ਹਰ ਇੱਕ ਦਾ ਜੀਵਨ ਸਵਾਰ ਦਿੱਤਾ, ਮੇਰਾ ਦੇਸ਼ ਏ ਕੈਨੇਡਾ ਰਹੇ ਖੁਸ਼ ਤੇ ਆਵਾਜ਼, ਹਰ ਧਰਮਾਂ ਦਾ ਇਹ

0: ਬਹੁਤ ਵਧੀਆ।
1: ਥਾਂ ਥਾਂ ਉੱਤੇ ਚਰਚ ਤੇ ਬਣੇ ਗੁਰਦੁਆਰੇ, ਮਸਜਿਦਾਂ ਅਤੇ ਮੰਦਿਰ ਵੀ ਲੱਗਦੇ ਪਿਆਰੇ, ਜਗਾ ਟੋਲੇ।

0: ਬਹੁਤ ਵਧੀਆ ਬੋਬੀ, ਤੇਰੀ ਆਵਾਜ਼ ਬਹੁਤ ਅੱਛੀ ਹੈ ਤੇ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹੀ ਬੁਲੰਦੀਆਂ ਤੂੰ ਛੂੰਦਾ ਰਵੇਂ, ਤੇ ਆਲ ਦੀ ਬੈਸਟ ਸਾਡੇ ਰੇਡੀਓ ਪ੍ਰੋਗਰਾਮ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਥੈਂਕ ਯੂ ਥੈਂਕ ਯੂ
1: ਥੈਂਕ ਯੂ ਡਾਕਟਰ, ਸਤਿ ਸ਼੍ਰੀ ਅਕਾਲ।
0: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, 647-367-5753 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਜਿਹੜੇ ਪ੍ਰਾਊਡ ਸਪੋਂਸਰ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਘਰ ਦੀ ਕਿਚਨ ਵਾਸਤੇ ਕੋਈ ਬਰਤਨ ਲੈਣਾ ਹੋਏ, ਆਪਣੇ ਰੈਸਟੋਰੈਂਟ ਵਾਸਤੇ ਕੋਈ ਗਰੋਸਰੀ ਲੈਣੀ ਹੋਵੇ, ਕੋਈ ਬਰਤਨ ਲੈਣਾ ਹੋਵੇ, ਡਿਸਪੋਜ਼ੇਬਲ ਤੁਹਾਨੂੰ ਕਿਸੇ ਵੀ ਕਲਰ ਦਾ ਚਾਹੀਦਾ ਹੋਵੇ, ਕਿਸੇ ਵੀ ਡਿਜ਼ਾਈਨ 'ਚ ਚਾਹੀਦਾ ਹੋਵੇ, ਕਿੰਨੀ ਵੀ ਮਾਤਰਾ ਦੇ ਵਿੱਚ ਚਾਹੀਦਾ ਹੋਵੇ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਹੋਰ ਕੋਈ ਵੀ ਛੋਟਾ ਮੋਟਾ ਔਜ਼ਾਰ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ, ਗਰਮੀਆਂ ਦੇ ਵਿੱਚ ਅਸੀਂ ਅਕਸਰ ਛੋਟੀ ਮੋਟੀ ਫੁਲਵਾੜੀ ਬਣਾਉਂਦੇ ਰਹਿੰਦੇ ਹਾਂ, ਤਾਂ ਉਹਦੇ ਵਾਸਤੇ ਕੋਈ ਔਜ਼ਾਰ ਛੋਟਾ ਮੋਟਾ ਚਾਹੀਦਾ ਤਾਂ ਤੁਹਾਨੂੰ ਮਿਲ ਸਕਦਾ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਜਿਹੜੀਆਂ ਅਕਸਰ ਅਸੀਂ ਫਸਟ ਏਡ ਦੇ ਲਈ ਘਰ ਦੇ ਵਿੱਚ ਰੱਖਦੇ ਹਾਂ, ਪਿੰਡਾਂ ਦੇ ਵਿੱਚ ਅਕਸਰ ਅਸੀਂ ਰੱਖਦੇ ਸੀ, ਇੱਥੇ ਹਰ ਇੱਕ ਉਹ ਛੋਟੀ ਮੋਟੀ ਦਵਾਈ ਤੁਹਾਨੂੰ ਮਿਲ ਸਕਦੀ ਹੈ। ਕੋਈ ਛੋਟਾ ਮੋਟਾ ਘਰ ਦੇ ਵਿੱਚ ਕੋਈ ਫੰਕਸ਼ਨ ਹੈ, ਤੁਸੀਂ ਕੋਈ ਥੀਮ ਉਸਾਰਨਾ ਹੈ ਪੰਜਾਬੀ ਸੱਭਿਆਚਾਰ ਦਾ, ਤਾਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਉਹ ਚੀਜ਼ ਇੱਥੋਂ ਮਿਲ ਸਕਦੀ ਹੈ ਜਿਹੜੀ ਅਕਸਰ ਅਸੀਂ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਗੋ ਦੇ ਉੱਪਰ ਹਲਦੀ ਦਾ ਕੋਈ ਰਸਮ ਅਦਾ ਕਰਨ ਵਾਸਤੇ ਇਸਤੇਮਾਲ ਕਰਦੇ ਸੀ, ਤੁਸੀਂ ਲੈ ਸਕਦੇ ਹੋ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਫੋਨ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ। ਫੋਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 905-230-4800, 905-230-4800। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਪਿਛਲੇ 3 ਦਹਾਕਿਆਂ ਤੋਂ, 114 ਕੈਨੇਡੀ ਰੋਡ ਬ੍ਰਮਟਨ। ਫੋਨ ਨੰਬਰ 905-450-3333, 6430 ਐਰਨਵਿਲ ਪਾਰਕਵੇ ਮਿਸੀਸਾਗਾ। ਫੋਨ ਨੰਬਰ 905-542-1333। ਲੰਡਨ ਹੈਲੀਫੈਕਸ ਦੇ ਵਿੱਚ ਵੀ ਇਹਦੀਆਂ ਬ੍ਰਾਂਚਸ ਨੇ, ਤੁਸੀਂ 40-50 ਆਈਟਮਾਂ ਦਾ ਇਹਨਾਂ ਦਾ ਬੁਫੇ ਇੱਕ ਵਾਰ ਜ਼ਰੂਰ ਟਰਾਈ ਕਰੋ। ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਲਾਸੀਕਲ, ਸੀਜ਼ਨਲ, ਸੈਲਡਸ, ਸਵੀਟ ਡਿਸ਼ਿਜ਼, ਸਟਰੀਟ ਫੂਡ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਗਰਮਾ ਗਰਮ ਜਲੇਬੀਆਂ, 8-9 ਕਿਸਮ ਦੇ ਪਰੌਂਠੇ ਤੁਹਾਨੂੰ ਸਵੇਰੇ ਸਵੇਰੇ ਅਵੇਲੇਬਲ, ਛੋਲੇ ਭਟੂਰੇ, ਅੰਮ੍ਰਿਤਸਰੀ ਕੁਲਚੇ, ਬਿਲਕੁਲ ਪੰਜਾਬੀ ਮਾਹੌਲ, ਪੰਜਾਬੀ ਖੁਸ਼ਬੂ ਤੇ ਪੰਜਾਬੀ ਜ਼ਾਇਕੇ ਦਾ ਅਗਰ ਆਨੰਦ ਮਾਨਣਾ ਤੇ ਇੱਕ ਵਾਰ ਵਿਲੇਜ ਆਫ ਇੰਡੀਆ ਦੇ ਉੱਪਰ ਜ਼ਰੂਰ ਆ ਕੇ ਟਰਾਈ ਕਰੋ। 100-125 ਬੰਦਿਆਂ ਦਾ ਕੋਈ ਹਾਲ ਤੁਹਾਨੂੰ ਚਾਹੀਦਾ, ਅਗਰ ਕੋਈ ਵਿਆਹ ਸ਼ਾਦੀ, ਕੋਈ ਛੋਟਾ ਮੋਟਾ ਫੰਕਸ਼ਨ ਕਰਨਾ, ਤਾਂ ਉੱਥੋਂ ਲਾਈਟ ਐਂਡ ਸਾਊਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ, 100-125 ਗੱਡੀਆਂ ਦਾ ਖੁੱਲ੍ਹਾ ਡੁੱਲਾ ਇੰਤਜ਼ਾਮ, ਲਾਈਵ ਕੇਟਰਿੰਗ ਤੋਂ ਸਿਰਫ ਕਰਵਾਉਣੀ ਹੈ। ਘਰ ਦੇ ਵਿੱਚ ਕੋਈ ਛੋਟਾ ਮੋਟਾ ਆਰਗੇਨਾਈਜ਼ ਕਰ ਰਹੇ ਹੋ ਫੰਕਸ਼ਨ, ਤਾਂ ਇਹਨਾਂ ਦਾ ਟਰੱਕ ਤੁਸੀਂ ਹਾਇਰ ਕਰ ਸਕਦੇ ਹੋ, ਗਰਮਾ ਗਰਮ ਹਰ ਚੀਜ਼ ਤੁਹਾਨੂੰ ਸਪਲਾਈ ਹੋਏਗੀ ਤੁਹਾਡੇ ਘਰ ਦੇ ਗੇਟ ਦੇ ਉੱਪਰ। ਟਿਫਨ ਲਗਵਾਉਣਾ ਹੈ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਉਹਦਾ ਕੀ ਮੈਨਿਊ ਹੋਏਗਾ, ਕੀ ਉਹਦੀ ਕੀਮਤ ਹੋਏਗੀ, ਜਾਣਕਾਰੀ ਲੈਣ ਦੇ ਲਈ ਫੋਨ ਕਰੋ 905-450-3333, 114 ਕੈਨੇਡੀ ਰੋਡ ਦਾ, ਔਰ 905-542-1333 ਨੰਬਰ ਹੈ, 6430 ਐਰਨ ਮਿਲ ਮਿਸੀਵੇ ਪਾਰਕਵੇ ਦਾ। ਹੁਸੈਨ ਜੀ, ਮੈਂ ਨਾ ਗੱਲ ਕਰ ਰਿਹਾ ਸੀ ਕਿ ਗਰਮੀ ਬਹੁਤ ਹੋ ਗਈ ਹੈ, ਗਰਮੀ ਨੇ ਬਹੁਤ ਵੱਟ ਕੱਢਿਆ, ਤੇ ਸਾਡੇ ਦੋਸਤਾਂ ਮਿੱਤਰਾਂ ਨੇ ਅੱਜ ਵੱਟ ਸ਼ਬਦ ਦੇ ਵੱਟ ਨਹੀਂ ਕੱਢੇ, ਉਹ ਇੰਨੀ ਜਾਣਕਾਰੀ ਸਾਨੂੰ ਮਿਲੀ ਨਹੀਂ ਜਿੰਨੀ ਕੁ ਮਿਲਣੀ ਚਾਹੀਦੀ ਸੀ, ਮਿਲ ਗਈ ਬਹੁਤ ਸਾਰੇ ਸਾਡੇ ਉਹ ਭੈਣ ਜੀ ਇੱਕ ਆਉਂਦੇ ਹੁੰਦੇ ਗੁਰਮੀਤ ਭੈਣ ਜੀ, ਉਹਨਾਂ ਨੇ 5-7 ਉਹਨਾਂ ਨੇ ਕੱਲਿਆਂ ਨੇ ਦੱਸ ਦਿੱਤੇ, ਤੇ ਬਾਕੀ ਦੋਸਤਾਂ ਮਿੱਤਰਾਂ ਨੇ 2-3 ਹੋਰ ਵੀ ਕਈਆਂ ਨੇ ਦੱਸਿਆ। ਇੱਕ ਵਾਣ ਵੱਟਣਾ ਵੀ ਹੁੰਦਾ ਵੈਸੇ, ਹੈ ਨਾ?
2: ਹਾਂਜੀ ਹਾਂਜੀ,
0: ਵਾਣ ਵੱਟਦੇ ਨਾ ਮੰਜੇ ਜਿਹੜੇ ਵਾਣ ਦੇ ਵੱਟੇ ਜਾਂਦੇ ਆ, ਵਾਣ ਵੱਟਿਆ ਜਾਂਦਾ, ਤੇ ਇਸ ਤੋਂ ਇਲਾਵਾ ਪੈਸੇ ਵੱਟਣਾ ਵੀ ਹੁੰਦਾ। ਬੰਦਾ ਕਮਾਈ ਕਰਨ ਗਿਆ ਸੀ ਉੱਥੇ ਤੇ ਉਹਨੇ ਬੜੇ ਪੈਸੇ ਵੱਟੇ, ਚੰਗੀ ਕਮਾਈ ਕੀਤੀ ਉਹਨੇ, ਕਮਾਈ ਕਰਨ ਦੇ ਨਾਲ ਵੀ ਜੋੜਿਆ ਜਾਂਦਾ। ਹੋਰ ਕੋਈ ਦੋਸਤ ਮਿੱਤਰ ਭੈਣ ਭਰਾ ਦੇ ਦਿਮਾਗ ਦੇ ਵਿੱਚ ਕੋਈ ਵਰਡ ਆਉਂਦਾ ਹੋਵੇ ਕਿ ਵੱਟ ਸ਼ਬਦ ਨੂੰ ਅਸੀਂ ਕਿਹੜੇ ਕਿਹੜੇ ਪ੍ਰਸੰਗ ਦੇ ਵਿੱਚ ਇਸਤੇਮਾਲ ਕਰਦੇ ਹਾਂ? ਆਮ ਤੌਰ ਤੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਸ਼ਬਦ ਹੈ ਛੋਟੇ ਮੋਟੇ, ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਵਰਤੋਂ ਦੇ ਵਿੱਚ ਵੀ ਆਉਂਦੇ ਹੋਣਗੇ, ਉਹਨਾਂ ਨੇ ਇਸਤੇਮਾਲ ਵੀ ਕੀਤੇ ਹੋਣਗੇ, ਲੇਕਿਨ ਉਹ ਧਿਆਨ ਦੇ ਵਿੱਚ ਆਉਣਾ ਨਾ, ਉਹਦੇ ਵਾਸਤੇ ਥੋੜਾ ਜਿਹਾ ਮਨ ਦੇ ਉੱਪਰ ਬੋਝ ਪਾਉਣਾ ਪੈਂਦਾ, ਸੋਚਣਾ ਪੈਂਦਾ, ਤੇ ਫੇਰ ਹੀ ਕੋਈ ਨਾ ਕੋਈ ਲਫ਼ਜ਼ ਜਿਹੜਾ ਨਾ ਸਾਨੂੰ ਲੱਭਦਾ। ਤੁਸੀਂ ਕੋਈ ਗੱਲਬਾਤ ਹੋਰ ਕੋਈ ਕਰਨੀ ਚਾਹੋ, ਕੋਈ ਸ਼ੇਰ ਸ਼ੁਰ ਸੁਣਾਉਣਾ ਚਾਹੋ, ਕੋਈ ਵਧੀਆ ਖੂਬਸੂਰਤ ਜਿਹਾ ਤੁਹਾਡਾ ਮਨ ਕਰਦਾ ਹੋਵੇ, ਉਹ ਜਿੱਦਾਂ ਉਹ ਕਹਿੰਦੇ ਨਾ ਕਿ ਨੱਚਣ ਵਾਲੇ ਨੀ ਅੱਧੀ ਨਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ ਨੀ ਨੱਚ ਗਿੱਧੇ ਵਿੱਚ ਤੂੰ।
2: ਜੀ ਜੀ ਜੀ,
0: ਚੁੱਪ ਕਰ ਜਾ ਸੰਗ ਲੱਗਦੀ ਮੈਨੂੰ ਪਾਣਾ ਬੋਲੀ ਤੂੰ ਹਾਣੀਆ ਟਾਲੀ ਤੇ ਘੁੱਗੀ ਕਰੇ ਕੂੰਕੂ।
2: ਕਿਆ ਬਾਤ ਹੈ।
0: ਤੇ ਤੁਸੀਂ ਗਾਉਣ ਦੇ ਵਿੱਚ ਤਾਂ ਤੁਹਾਡੀ ਮੁਹਾਰਤ ਹੈ ਤੇ ਸ਼ੌਕ ਹੈ ਪੂਰਾ, ਤੇ ਬੰਦੇ ਦਾ ਮਨ ਕਰਦਾ ਰਹਿੰਦਾ ਕਿ ਆਪਣੇ ਮਨ ਦਾ ਇਜ਼ਹਾਰ, ਆਪਣੇ ਵਲਵਲਿਆਂ ਦਾ, ਆਪਣੇ ਜਜ਼ਬਾਤਾਂ ਦਾ, ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਜਿਹੜਾ, ਇਸ ਤੋਂ ਵਧੀਆ ਨਸ਼ਾ ਹੁੰਦਾ ਹੈ। ਵੈਸੇ ਬਿਲਕੁਲ ਇਹਦੇ ਚ ਸਹੀ ਹੈ ਨਾ।
2: ਹਾਂਜੀ,
0: ਲੋਕ ਨਸ਼ੇ ਕਰਦੇ ਤਰ੍ਹਾਂ ਤਰ੍ਹਾਂ ਦੇ, ਕੋਈ ਕੋਈ ਨਸ਼ਾ ਕਰਦਾ, ਕੋਈ ਨਸ਼ਾ ਕਰਦਾ, ਕੋਈ ਨਸ਼ਾ ਕਰਦਾ। ਜਿਹੜਾ ਗਾਉਣਾ ਨਾ, ਮੇਰਾ ਖਿਆਲ ਹੈ ਮੈਨੂੰ ਵੀ ਥੋੜਾ ਥੋੜਾ ਸ਼ੌਕ ਰਿਹਾ ਵੀ ਨਸ਼ਾ ਹੈ ਇੱਕ। ਤੁਸੀਂ ਜਦੋਂ ਕਿਤੇ ਫ੍ਰੀ ਹੋ ਕੇ ਬੈਠ ਜਾਓ ਨਾ, ਇਕੱਲੇ ਹੋ ਤੇ ਹਾਰਮੋਨੀਅਮ ਤੁਹਾਡੇ ਕੋਲ ਹੋਵੇ, ਤੇ ਜਿਹੜਾ ਲੁਤਫ ਆਉਂਦਾ ਨਾ ਉਦੋਂ ਗਾਉਣ ਦਾ, ਉਹਦਾ ਫਿਰ ਆਪਣਾ ਹੀ ਮਜ਼ਾ। ਚਲੋ ਇੱਕ ਸਾਡੇ ਨਾਲ ਸ਼ੇਅਰ ਕਰੋ, ਪਹਿਲਾਂ ਆਪਾਂ ਢੀਂਡਸਾ ਸਾਹਿਬ ਦੀ ਗੱਲ ਸੁਣ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਮੈਂ ਕਹਿੰਦਾ ਕਿਤੇ ਮੈਂ ਦੋ ਤਿੰਨ ਵਾਰੀ ਫੋਨ ਕਰਤਾ, ਕਿਤੇ ਤੁਸੀਂ ਮੱਥੇ ਵਟਤਾ ਨੀ ਪਾ ਲਏ?
0: ਓ ਨਹੀਂ ਨਹੀਂ ਨਹੀਂ ਨਹੀਂ ਨਹੀਂ ਢੀਂਡਸਾ ਸਾਹਿਬ, ਕਿਹੜੀ ਗੱਲ ਕਰਦੇ ਹੋ? ਤੁਹਾਨੂੰ ਪਤਾ ਨੀ ਕਿ ਸਾਡਾ ਸੁਭਾਅ ਕਿੱਦਾਂ ਦਾ ਹੈ? ਸਾਡਾ ਬੜਾ ਲਿਆਜੀ ਸੁਭਾਅ ਹੈ ਸਾਡਾ। ਮੱਥੇ ਵੱਟ ਪਾਉਣਾ ਵੀ ਇੱਕ ਸ਼ਬਦ ਹੈ ਜੀ, ਵੱਟ ਪਾਉਣਾ, ਮੱਥੇ ਵੱਟ ਪਾਉਣਾ
1: ਬਹੁਤ ਵੱਡੀ ਚੀਜ਼ ਆ ਜੀ ਇਹ।
0: ਬਿਲਕੁਲ,
1: ਸਾਹਮਣੇ ਜਦੋਂ ਬੰਦਾ ਮਿਲਦਾ ਨਾ, ਇੱਕ ਤਾਂ ਖੁਸ਼ ਮਿਲਦਾ ਬੰਦਾ ਸਾਹਮਣੇ, ਇੱਕ ਤੌੜੀਆਂ ਪਾ ਕੇ ਮਿਲਦਾ, ਉਹ ਅਗਲਾ ਕਹਿੰਦਾ ਪਾਸਾ।
0: ਤੁਹਾਨੂੰ ਪਤਾ ਲੱਗ ਜਾਂਦਾ ਨਾ ਕਿ ਉਸ ਬੰਦੇ ਦੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਕੀ ਹੈ, ਤੁਸੀਂ ਉਹਦੇ ਚਿਹਰੇ ਹਾਵ ਭਾਵ ਤੋਂ ਹੀ ਜਾਇਜ਼ਾ ਲਾ ਲੈ।
1: ਇੱਕ ਇਹ ਤੋਂ ਹੋਰ ਨਿਕਲਿਆ ਵੀ ਤੂੰ ਪਾਸਾ ਵੱਟ ਲਓ।
0: ਹਾਂ, ਪਾਸਾ ਕਿਨਾਰਾ ਕਰ ਲਓ ਇਹਦੇ ਤੋਂ,
1: ਪਾਸਾ ਵੱਟ ਲਓ।
0: ਹਾਂ ਜੀ ਜੀ, ਚਲੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਹਾਰ
0: ਤਾਂ ਵੱਟੀ ਪਈ ਹੈ। ਇੱਕ ਮੈਨੂੰ ਹੋਰ ਵੀ ਤੇਰੀ ਇਸੇ ਗੱਲ ਤੋਂ ਯਾਦ ਆ ਗਿਆ ਵੀ ਜਦੋਂ ਇਲੈਕਸ਼ਨ ਲੜਨੇ ਹੁੰਦੇ ਨਾ, ਤੇ ਲੀਡਰ ਆਪਣੇ ਵਰਕਰਾਂ ਨੂੰ ਆ ਕੇ ਕਹਿੰਦੇ ਹੁੰਦੇ ਭਾਈ ਤਿਆਰੀ ਵੱਟ ਲਓ, ਇਲੈਕਸ਼ਨ ਆ ਗਏ, ਮੈਂ ਖੜਾ ਹੋਣਾ ਤੇ ਤੁਸੀਂ ਤਿਆਰ ਬਰ ਤਿਆਰ ਹੋ ਜਾਓ।
1: ਫਿਰ ਜਦੋਂ ਲੀਡਰ ਭਾਸ਼ਣ ਕੋਈ ਚੰਗਾ ਦੇ ਕੇ ਜਾਂਦਾ, ਰਾਜੇ ਵੜਿੰਗ ਵਰਗਾ,
0: ਹਾਂ
1: ਤਾਂ ਉਹ ਫਿਰ ਲੋਕ ਕਹਿੰਦੇ ਨੇ ਵੀ ਅੱਜ ਕੱਢ ਵੱਟ ਗਏ,
0: ਕੱਢ ਵੱਟ ਦਿੱਤੇ, ਵੱਟ ਕੱਢ ਤੇ ਨੇ। ਠੀਕ ਹੈ ਠੀਕ ਹੈ ਠੀਕ ਹੈ, ਸ਼ੁਕਰੀਆ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ।
3: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ, ਮੈਂ ਦੁਬਾਰਾ ਆ ਗਈ।
0: ਕੋਈ ਗੱਲ ਨੀ, ਕੋਈ ਗੱਲ ਨੀ ਜੀ, ਆਇਆਂ ਨੂੰ ਜੀ ਆਇਆਂ ਨੂੰ।
3: ਆਪਾਂ ਇੱਕ ਕਹਿੰਦੇ ਨੇ ਸੇਵੀਆਂ ਵੱਟ ਲਾ।
0: ਹਾਂ, ਸੇਵੀਆਂ ਨੂੰ ਵੱਟਣਾ ਵੀ, ਵੈਸੇ ਸੇਵੀਆਂ ਵੱਟਣਾ ਤਾਂ ਬੜਾ ਖੂਬਸੂਰਤ ਅਹਿਸਾਸ ਕਰਵਾਤਾ ਤੁਸੀਂ, ਸੇਵੀਆਂ ਦੇ ਮੂੰਹ ਦੇ ਵਿੱਚ ਸਵਾਦ ਆ ਗਿਆ ਜੀ, ਇਹ ਤਾਂ ਸਾਫ ਸਵਾਸ਼ ਸ਼ਬਦ ਸੁਣ ਕੇ। ਬਿਲਕੁਲ ਬਿਲਕੁਲ, ਤੇਰਾ ਇੱਕ ਉਦੋਂ ਕਹਿੰਦੇ ਵੀ ਲੱਖ ਵੱਟਿਆ
3: ਪਾਸਾ ਮਰੋੜ ਲੈਣਾ ਨਾ,
0: ਅੱਛਾ ਅੱਛਾ ਗੁਰਮੀਤ ਭੈਣ ਜੀ। ਫਿਰ ਉਹਨਾਂ ਦੇ ਨੰਬਰ ਉਹ ਜਿਹੜਾ ਹੈ ਸੀ ਪਹਿਲੇ ਇੱਕ ਆਇਆ 3133 ਨੰਬਰ ਸੀ ਉਹਨਾਂ ਦਾ, ਹੋਰ ਕਿਸੇ ਕਿ ਤੁਹਾਡਾ ਨੰਬਰ ਹੀ ਉਹ ਵੀ ਸੀ?
3: ਮੇਰਾ ਨੰਬਰ ਤਾਂ ਸੀਗਾ
0: 7713। ਇੱਕ ਨੰਬਰ ਹੋਰ ਵੀ ਉਹ ਭੈਣ ਜੀ ਬੋਲੇ ਸੀ, ਉਹਨਾਂ ਦਾ ਨਾਮ ਫਿਰ ਮੇਰੇ ਧਿਆਨ ਚ ਨੀ, ਮੈਂ ਸ਼ਾਇਦ ਕੀ ਆ। ਤੁਸੀਂ ਕੋਈ ਇੱਕ ਅੱਧਾ ਸ਼ੇਅਰ ਸੁਣਾ ਦਿਓ ਵਧੀਆ ਜਿਹਾ, ਖੂਬਸੂਰਤ ਜਿਹਾ। ਫਿਰ
2: ਜਿਹੜੀ

ਜਿਹੜੀਆਂ ਗੱਭਰੂਆਂ ਨਾਲ ਖੜੇਂਦੀਆਂ ਨੇ।

0: ਵਾਹ ਕਮਾਲ, ਵਾਹ ਕਮਾਲ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ ਅਤੇ ਪਰਮਾਤਮਾ ਕਰੇ, ਅੱਲਾ ਤਾਲਾ ਕਰੇ, ਤੁਹਾਡੀ ਆਵਾਜ਼ ਦੇ ਵਿੱਚ ਜਿਹੜੀ ਸੁਰ ਹੈ ਨਾ ਉਹ ਇਸੇ ਤਰ੍ਹਾਂ ਹੀ ਹਮੇਸ਼ਾ ਹਮੇਸ਼ਾ ਕਾਇਮ ਰਹੇ, ਬਿਲਕੁਲ ਵਧੀਆ ਰਹੇ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਸਪੋਂਸਰਡ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਤੁਸੀਂ ਬੀਬੀਆਂ ਭੈਣਾਂ ਨੇ ਕੋਈ ਟ੍ਰੀਟਮੈਂਟ ਲੈਣਾ ਹੋਵੇ ਹੇਅਰਸ ਦਾ, ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਕੋਈ ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ, ਜਾਂ ਹੋਰ ਕੋਈ ਐਡਵਾਂਸ ਡਿਪਲੋਮਾ ਕਰਨਾ ਹੋਵੇ, ਤੁਸੀਂ ਜਾਣਕਾਰੀ ਲੈ ਸਕਦੇ ਹੋ 905-399-1810-905-399-6111 0 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਟੀਮ ਗੈਟ ਸੋਲਡ ਦੇ ਇੰਦਰ ਅਰੋੜਾ, ਰਮਨ ਕਥੂਰੀਆ। ਰੀਅਲ ਅਸਟੇਟ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਵੇਚਣੀ ਹੈ ਸੰਪਰਕ ਕਰੋ, ਬਹੁਤ ਟਰਾਂਸਪੇਰੈਂਸੀ ਹੈ ਇਹਨਾਂ ਦੀ ਡੀਲਿੰਗ ਦੇ ਵਿੱਚ। 416-525-7400 416-525-7400 416-473-4258 416-473-4258 ਜੈਕੀਰਤ ਜੈਕੀ ਦਾ ਨੰਬਰ ਹੈ। ਤੁਸੀਂ ਗਰਮੀਆਂ ਆ ਰਹੀਆਂ ਨੇ, ਘਰ ਦੇ ਵਿੱਚ ਕੋਈ ਰੰਗ ਰੋਗਨ, ਕੋਈ ਪੇਂਟ ਦਾ ਕੰਮ ਕਰਵਾਉਣਾ, ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ, ਤੁਹਾਡਾ ਕੋਈ ਡੋਮੈਸਟਿਕ ਯੂਨਿਟ ਹੈ, ਕੋਈ ਘਰ ਹੈ, ਘਰ ਦੇ ਵਿੱਚ ਕੋਈ ਡੈਕ ਹੈ, ਫੈਂਸ ਹੈ, ਕਿਚਨ ਦੀ ਕੈਬਨਿਟ ਦੇ ਵਿੱਚ ਤੁਸੀਂ ਰੈਕਸ ਡਰੋਜ ਕਬਰਡਸ ਨੂੰ ਪੇਂਟ ਕਰਵਾਉਣਾ ਚਾਹੁੰਦੇ ਹੋ ਗਰਮੀਆਂ ਦੇ ਵਿੱਚ, ਤਾਂ ਇਹਨਾਂ ਦੀ ਸੇਵਾਵਾਂ ਤੁਸੀਂ ਜ਼ਰੂਰ ਲੈ ਸਕਦੇ ਹੋ। ਬੜੀਆਂ ਹਾਈ ਟੈਕਨੀਕ ਇਹਨਾਂ ਕੋਲ ਹੈ, ਤੁਸੀਂ ਡਸਟਲੈਸ ਅਗਰ ਪੌਪਕੋਰਨ ਸੀਲਿੰਗ ਰਿਮੂਵਲ ਕਰਵਾਉਣੀ ਹੈ, ਅਗਰ ਤੁਸੀਂ ਆਪਣੀ ਸੀਲਿੰਗ ਦਾ ਕੋਈ ਚੇਂਜ ਕਰਨਾ, ਕੋਈ ਪੈਟਰਨ ਚੇਂਜ ਕਰਨਾ, ਅਤੇ ਪੁਰਾਣੀ ਜਿਹੜੀ ਸੀਲਿੰਗ ਉੱਤੇ ਬਣੀ ਹੋਈ ਹੈ ਜੋ ਪੇਂਟ ਹੋਇਆ ਹੋਇਆ ਨਾ ਪੌਪਕੋਰਨ ਟਾਈਪ, ਉਸਨੂੰ ਰਿਮੂਵ ਕਰਨਾ, ਅਤੇ ਬਹੁਤ ਵਧੀਆ ਟੈਕਨੀਕ ਇਹਨਾਂ ਕੋਲ, ਬਿਨਾਂ ਤੋੜ ਭੰਨ ਦੇ, ਬਿਨਾਂ ਕੋਈ ਗੰਦ ਪਿਲ ਦੇ, ਇਹਨੂੰ ਬਿਲਕੁਲ ਉਤਾਰ ਕੇ ਵਧੀਆ ਪੇਂਟ ਤੁਹਾਨੂੰ ਕਰਕੇ ਦੇਣਗੇ। ਬੜਾ ਲੰਬਾ ਤਜਰਬਾ ਹੈ ਇਹਨਾਂ ਦਾ ਇਸ ਫੀਲਡ ਦੇ ਵਿੱਚ। ਫੋਨ ਨੰਬਰ 416-473-4458 416-473-4258। ਹੁਸੈਨ ਜੀ, ਆਮ ਤੌਰ 'ਤੇ ਕਹਿੰਦੇ ਉਹਨਾਂ ਨੂੰ ਜਦੋਂ ਸਬਜ਼ੀ ਬਣਾਉਣ ਵਾਸਤੇ ਨਾ ਦੋ ਚੀਜ਼ਾਂ ਦੀ ਬੜੀ ਜ਼ਰੂਰਤ ਹੁੰਦੀ ਹੈ, ਇੱਕ ਤਾਂ ਹੁੰਦਾ ਹੈ ਤੇਜ਼ ਪੱਤਰ, ਇਸਤੇਮਾਲ ਕਰਦੇ ਆ ਤੁਹਾਡੇ?
1: ਹਾਂਜੀ ਹੁੰਦਾ।
0: ਇੱਕ ਤੇਜ਼ ਪੱਤਰ ਤੇ ਇੱਕ ਇਸਤੇਮਾਲ ਹੁੰਦਾ ਧਨੀਆ।
1: ਜੀ ਜੀ,
0: ਦੋ ਚੀਜ਼ਾਂ ਇਹਨਾਂ ਦੀ ਬੜੀ ਅਹਿਮੀਅਤ ਹੈ ਸਬਜ਼ੀ ਬਣਾਉਣ ਦੇ ਵਿੱਚ।
1: ਤੇਜ਼ ਪੱਤਾ ਤਾਂ ਰਹਿ ਜਾਏ ਤਾਂ ਕਿਸੇ ਦੇ ਘਰੋਂ ਰਹਿ ਜਾਵੇ, ਲੇਕਿਨ ਧਨੀਆ ਨਹੀਂ ਰਹਿ ਸਕਦਾ।
0: ਹਾਂ, ਪਰ ਇੱਕ ਇਨਸਾਨ ਨੇ ਬੜੀ ਖੂਬਸੂਰਤ ਗੱਲ ਕੀਤੀ, ਉਹ ਕਹਿੰਦੇ ਵੀ ਜਿਹੜੇ ਹੁੰਦੇ ਨਾ ਚਾਪਲੂਸ ਕਿਸਮ ਦੇ ਆਦਮੀ, ਚਮਚਾਗਿਰੀ ਕਰਨ ਵਾਲੇ ਆਦਮੀ, ਉਹ ਕਹਿੰਦੇ ਹੁੰਦੇ ਆ ਤੇਜ਼ ਪੱਤਰ ਵਰਗੇ। ਉਹ ਤੇਜ਼ ਪੱਤਰ ਵਰਗੇ ਹੁੰਦੇ ਆ ਕਿ ਉਹਨਾਂ ਨੂੰ ਪਹਿਲਾਂ ਪਾ ਦਿੰਦੇ ਆ ਸਬਜ਼ੀ ਚ, ਬਾਅਦ ਦੇ ਵਿੱਚ ਉਹਨਾਂ ਦੀ ਜ਼ਰੂਰਤ ਨਹੀਂ ਹੁੰਦੀ, ਚਲਾ ਕੇ ਕੱਢ ਕੇ ਬਾਹਰ ਮਾਰਦੇ ਆ।
1: ਜੀ ਜੀ,
0: ਤੇਜ਼ ਪੱਤਰ ਬਾਅਦ ਚ ਕੱਢ ਦਿੰਦੇ, ਪਹਿਲਾਂ ਪਾ ਦਿੰਦੇ ਉਹਨਾਂ ਦਾ ਫਲੇਵਰ ਲੈਣ ਵਾਸਤੇ। ਉਹ ਚਾਪਲੂਸ ਕਿਸਮ ਦੇ ਜਿਹੜੇ ਆਦਮੀ ਹੁੰਦੇ ਨਾ, ਨਹੀਂ ਸੋਰੀ ਮੈਂ ਗਲਤ ਬੋਲ ਗਿਆ, ਨਹੀਂ ਗਲਤ ਬੋਲ ਗਿਆ, ਸੋਰੀ ਸੋਰੀ ਬਈ ਦੋਸਤੋ ਗਲਤੀ। ਇਮਾਨਦਾਰ ਆਦਮੀ ਜਿਹੜੇ ਹੁੰਦੇ ਆ, ਇਮਾਨਦਾਰ ਆਦਮੀ ਜਿਹੜੇ ਹੁੰਦੇ ਆ, ਤੁਸੀਂ ਲੋਕ ਉਹ ਤੋਂ ਕੰਮ ਲੈ ਕੇ ਨਾ ਪਹਿਲਾਂ ਇਸਤੇਮਾਲ ਉਹਨਾਂ ਨੂੰ ਕਰ ਲੈਂਦੇ ਆ, ਲੇਕਿਨ ਬਾਅਦ ਦੇ ਵਿੱਚ ਉਹਨਾਂ ਨੂੰ ਨਿਕਾਲ ਦਿੰਦੇ, ਉਹ ਤੇਜ਼ ਪੱਤਰ ਵਰਗੀ ਉਹਨਾਂ ਦੇ ਵਿਚਾਰਿਆਂ ਦੀ ਜ਼ਿੰਦਗੀ ਹੋ ਜਾਂਦੀ ਹੈ। ਜਿਹੜੇ ਚਾਪਲੂਸ ਕਿਸਮ ਦੇ ਆਦਮੀ ਹੁੰਦੇ ਨਾ, ਚਮਚਾਗਿਰੀ ਕਿਸਮ ਦੇ ਇਨਸਾਨ, ਉਹ ਹੁੰਦੇ ਆ ਧਨੀਏ ਵਰਗੇ। ਉਹ ਕਹਿੰਦੇ ਉਹਨਾਂ ਨੂੰ ਬਿਲਕੁਲ ਐਂਡ ਦੇ ਵਿੱਚ ਪਾਉਂਦੇ, ਜਦੋਂ ਸਬਜ਼ੀ ਸਾਰੀ ਬਣ ਜਾਂਦੀ ਵੀ ਧਨੀਆ ਕੱਟ ਕੇ ਉੱਤੇ ਪਾ ਦਿਓ, ਤੇ ਸਾਰਾ ਕ੍ਰੈਡਿਟ ਨਾ ਸਬਜ਼ੀ ਦਾ ਉਹ ਲੈ ਜਾਂਦੇ ਵੀ ਵੇਖੋ ਜੀ ਸਬਜ਼ੀ ਦੀ ਜਿਹੜੀ ਕਿੱਡੀ ਖੂਬਸੂਰਤ ਜਿਹੜੀ ਜਿਹਦੀ ਖੁਸ਼ਬੂ ਹੈ ਨਾ ਜਿਹੜੀ, ਉਹ ਸਾਡੇ ਕਰਕੇ ਹੋ ਗਈ। ਇਹ ਚਾਪਲੂਸ ਕਿਸਮ ਦੇ ਆਦਮੀ ਹੁੰਦੇ, ਇਮਾਨਦਾਰ ਵਿਚਾਰੇ ਵੇਖੋ, ਸਾਰੀ ਸਬਜ਼ੀ ਚ ਪਹਿਲਾਂ ਬਣਦੇ ਆ ਸਾਰ, ਸਭ ਤੋਂ ਪਹਿਲਾਂ ਘਿਓ ਪਾ ਕੇ ਨਾ, ਲਾਚੀ ਲੁਚੀ ਕਾਲੀ ਮਿਰਚ ਪਾ ਕੇ ਪਹਿਲਾਂ ਤੇਜ਼ ਪੱਤਰ ਹੀ ਪਾਉਂਦੇ ਆ, ਸਾਰਾ ਫਲੇਵਰ ਦੇ ਕੇ ਜਦੋਂ ਸਬਜ਼ੀ ਬਣ ਜਾਂਦੀ ਹੈ ਉਹਨਾਂ ਨੂੰ ਕੱਢ ਕੇ ਸਬਜ਼ੀ ਚੋਂ ਬਾਹਰ ਮਾਰ ਦੇਵੇ, ਹੁਣ ਤੁਹਾਡੀ ਜ਼ਰੂਰਤ ਨਹੀਂ। ਸੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਨਾ ਕੋਸ਼ਿਸ਼ ਕਰਿਆ ਕਰੋ ਕਿ ਤੇਜ਼ ਪੱਤਰਾਂ ਵਰਗਾ ਹੀ ਹੋਵੇ, ਕੋਈ ਗੱਲ ਨਹੀਂ, ਸਾਡੀ ਕੰਟਰੀਬਿਊਸ਼ਨ ਤਾਂ ਇੰਨੀ ਹੋਵੇ ਨਾ ਕਿ ਯਾਦ ਰੱਖੇ ਬੰਦਾ ਉਸ ਚੀਜ਼ ਨੂੰ। ਸਾਡੇ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰੇ ਤੋਂ ਬਾਅਦ ਭਾਈ ਅਸੀਂ ਤਾਂ ਜਾ ਕੇ ਸੌ ਜਾਣਾ ਘਰੇ, ਤੇ ਉਸ ਤੋਂ ਬਾਅਦ ਪ੍ਰੋਗਰਾਮ ਕਦੇ ਸੁਣਿਆ ਨੀ ਜਾ ਕੇ, ਤੇ ਕੱਲ ਤੈਨੂੰ ਦੱਸੂਗਾ ਮੈਂ ਪਤਾ ਕਰਕੇ ਫਿਰ। ਥੈਂਕ ਯੂ। ਸੋ ਜੁੜੇ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਤੇ ਹੁਸੈਨ ਜੀ ਟਾਈਮ ਰਹਿ ਗਿਆ ਸਾਡੇ ਕੋਲੇ 1.5 ਮਿੰਟ ਬਾਕੀ, ਪ੍ਰੋਗਰਾਮ ਸਾਡਾ ਵਧ ਰਿਹਾ ਸਮਾਪਤੀ ਵੱਲ, ਤੇ ਹੁਣ ਅਸੀਂ ਦੋਸਤਾਂ ਮਿੱਤਰਾਂ ਦੇ ਨਾਲ ਨਾ ਜਾਂਦੇ ਜਾਂਦੇ ਅਸੀਂ ਕਰਦੇ ਹੁੰਦੇ ਇੱਕ ਖੂਬਸੂਰਤ ਜਿਹਾ ਗੀਤ ਸ਼ੇਅਰ ਕਰਦੇ ਹੁੰਦੇ ਹਾਂ, ਤੇ ਅੱਜ ਵੀ ਮੈਂ ਸਾਡੇ ਕੁਲਦੀਪ ਮਾਨਕ ਜੀ ਨਾਲ, ਬੜਾ ਨਾਮ ਰਿਹਾ ਇਹਨਾਂ ਦੀ ਪੰਜਾਬੀ ਗੀਤਕਾਰੀ ਦੇ ਦੁਨੀਆਂ ਦੇ ਵਿੱਚ, ਹੁਣ ਤੇ ਨਹੀਂ ਹੈਗੇ ਦੁਨੀਆਂ ਦੇ ਉੱਪਰ, ਲੇਕਿਨ ਇਹਨਾਂ ਦੀ ਆਵਾਜ਼ ਜਿਹੜੀ ਨਾ ਉਹ ਰਹਿੰਦੀ ਦੁਨੀਆਂ ਤੱਕ ਕਾਇਮ ਰਹੂਗਾ, ਤੇ ਇਹਨਾਂ ਦੀਆਂ ਕੁਛ ਇੱਕ ਚੀਜ਼ਾਂ ਐਸੀਆਂ ਜਿਹੜੀਆਂ ਨਾ ਉਹ ਤਾਂ ਜਦੋਂ ਸੁਣੀਏ ਨਾ ਤੇ ਮਨ ਦੇ ਉੱਪਰ ਸਿੱਧੀ ਚੋਟ ਮਾਰਦੀਆਂ
1: ਜੀ।
0: ਸੋ ਦੋਸਤੋ ਮਿਲਾਂਗੇ ਕੱਲ ਕਿਸੇ ਨਵੇਂ ਵਿਸ਼ੇ ਦੇ ਨਾਲ। ਕੱਲ ਆਪਾਂ ਹੁਣ ਮਹੀਨੇ ਬਾਅਦ ਮਿਲਣਾ ਵੈਸੇ ਅੱਜ ਤੋਂ ਬਾਅਦ। ਅੱਜ 30 ਤਰੀਕ ਹੋ ਗਈ ਜੂਨ ਹੈ ਤੇ ਕੱਲ ਮਿਲਾਂਗੇ ਹੁਣ ਜੁਲਾਈ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ ਤੇ ਸੁਣੋ ਪਿਆਰਾ ਜਿਹਾ ਗੀਤ, ਕੁਲਦੀਪ ਮਾਣਕ ਜੀ ਨੂੰ ਯਾਦ ਕਰੋ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

ਦਿਆਂ ਸਾਰੀ ਹਾਰਮੋਨੀਅਮ ਦੇ ਕੈਸੇ ਪਿਆਰੇ ਪੀਸ ਵੱਜਦੇ ਤੁਹਾਨੂੰ ਸੁਣਨ ਲੱਗੇ ਨੇ, ਤੁਹਾਡੇ ਕੰਨਾਂ ਵਿੱਚ ਸ਼ਾਇਦ ਘੁਲ ਰਿਹਾ ਕਿ ਨਹੀਂ। 905-673-33-37 ਔਰ ਮੰਗਲਵਾਰ ਦਾ ਦਿਨ ਹੈ, ਬਹੁਤ ਲਿਸ਼ਕਵੀਂ ਖੜਕਵੀਂ, ਬਹੁਤ ਚਮਕਵੀਂ ਤੇ ਕਾਫੀ ਜ਼ਿਆਦਾ ਤਿੱਖੀ ਤੇਜ਼ ਤਰਾਰ ਧੁੱਪ ਦਾ ਨਜ਼ਾਰਾ ਤੁਸੀਂ ਲੈ ਰਹੇ ਹੋ। ਵਿਟਾਮਿਨ ਡੀ ਮੇਰਾ ਖਿਆਲ ਆ ਕਿ ਟੋਕਰੇ ਭਰ ਕੇ ਤੁਹਾਨੂੰ ਮਿਲ ਰਿਹਾ, ਔਰ ਇੰਜੋਏ ਕਰੋ ਇਸ ਵਿਟਾਮਿਨ ਡੀ ਨੂੰ, ਕਿਉਂਕਿ ਵਿਟਾਮਿਨ ਡੀ ਜਿਹੜਾ ਨਾ ਇਹ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ।

0: ਗੀਤ ਦਾ ਮਿਊਜ਼ਿਕ ਵੱਜ ਰਿਹਾ 905-673-33-37 ਤੇ ਫਟਾਫਟ ਕਾਲ ਕਰੋ ਤੇ ਤੁਹਾਨੂੰ ਅਸੀਂ ਫਟਾਫਟ ਕਹਿੰਦੇ ਆ ਕਿ ਸਿੰਘ ਪੀਜ਼ਾ ਤੋਂ ਕੁਝ ਪੀਜ਼ੇ ਦੇ ਗਿਫਟ ਦਵਾਈਏ। 905-673-33-37 ਬਹੁਤ ਪਿਆਰਾ ਗੀਤ ਆ, ਬੜਾ ਪਾਪੂਲਰ ਗੀਤ ਆ ਤੇ ਬਸ ਤੁਸੀਂ ਸਿਰਫ ਦੱਸਣਾ ਕਿ ਇਹ ਗੀਤ ਸਿਰਫ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਆਈਸ ਬ੍ਰੇਕ ਕਰਨੀ ਹੁੰਦੀ ਆ, ਗੱਲਬਾਤ ਕਰਨ ਦਾ ਕੋਈ ਕਹਿੰਦੇ ਕਿ ਕੋਈ ਨਾ ਕੋਈ ਮੌਕਾ ਚਾਹੀਦਾ ਹੁੰਦਾ, ਦਸਤੂਰ ਚਾਹੀਦਾ ਹੁੰਦਾ, ਗੱਲਬਾਤ ਸ਼ੁਰੂ ਕਰਨੀ ਔਖੀ ਹੁੰਦੀ ਆ। ਜਦੋਂ ਇੱਕ ਵਾਰੀ ਗੱਲਬਾਤ ਸ਼ੁਰੂ ਹੋ ਗਈ ਤੇ ਫਿਰ ਤਾਂ ਰੱਬ ਥੋੜਾ ਭਲਾ ਕਰੇ ਕਿ ਗੱਲਾਂ ਮੁੱਕਣ ਵਿੱਚ ਹੀ ਨਹੀਂ ਆਉਂਦੀਆਂ। ਕਹਿੰਦੇ ਹੁੰਦੇ ਨਾ ਕਿ ਗੱਲ ਮੁੱਕੀ ਨਾ ਸੱਜਣ ਨਾਲੋਂ ਮੇਰੀ, ਰੱਬਾ ਵੇ ਤੇਰੀ ਰਾਤ ਮੁੱਕ ਗਈ। ਰਾਤਾਂ ਮੁੱਕ ਜਾਂਦੀਆਂ ਪਰ ਸੱਜਣਾ ਨਾਲ ਕੀਤੀਆਂ ਹੋਈਆਂ ਮੁਲਾਕਾਤਾਂ ਵਿੱਚ ਗੱਲਾਂ ਬਾਤਾਂ ਨਹੀਂ ਮੁੱਕਦੀਆਂ। ਪਿਆਰ, ਮੁਹੱਬਤ, ਇਸ਼ਕ, ਇਬਾਦਤ ਔਰ ਕਹਿੰਦੇ ਨੇ ਕਿ ਰੱਬ ਦੇ ਨਾਲ ਪਿਆਰ। ਪ੍ਰੋਗਰਾਮ ਹੈ ਪੰਜਾਬੀ ਲੈ ਰਹਾ, ਪਹਿਲੀ ਕਾਲ ਲੈਂਦੇ ਹਾਂ 2793 ਜੀ, ਵੈਲਕਮ।
1: ਸਤਿ ਸ੍ਰੀ ਅਕਾਲ ਬਾਪੂ ਜੀ, ਪੈਰੀ ਪਹਿਨਾ।
0: ਓ ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲਦੇ ਹੋ?
1: ਮੈਂ ਜਸਪਾਲ ਸਿੰਘ ਸੋਨੀ, ਪਟਿਆਲਾ ਤੋਂ।
0: ਉਹ ਬੱਲੇ ਪਟਿਆਲੇ ਵਾਲੇ, ਉਹ ਪਟਿਆਲੇ ਦੇ ਕਹਿੰਦਾ ਅੱਜ ਪਟਿਆਲੇ ਦੇ ਵਿੱਚ ਬੜਾ ਵੱਡਾ ਪ੍ਰੋਗਰਾਮ ਸੀਗਾ, ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਮਿਸ਼ਨਰ ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦਾ ਜਨਮ ਦਿਨ ਮਨਾਇਆ।
1: ਹਾਂਜੀ ਹਾਂਜੀ ਹਾਂਜੀ।
0: ਔਰ ਵਿਸ਼ੇਸ਼ ਤੌਰ ਤੇ ਉੱਥੇ ਹਰਭਜਨ ਮਾਨ ਪਹੁੰਚੇ ਹੋਏ ਸੀਗੇ
1: ਜੀ।
0: ਕਿਆ ਬਾਤ ਹੈ! ਤੋ ਪਟਿਆਲੇ ਵਾਲਿਓ, ਕੀ ਕਹਿਣਾ ਚਾਹੁੰਦੇ ਹੋ?
1: ਇਹ ਮੈਂ ਗੀਤ ਬਾਰੇ ਦੱਸਣਾ ਚਾਹੁੰਦਾ ਸੀਗਾ। ਗੀਤ ਆਪਣੇ ਸਵਰਗੀ ਸਰਦਾਰ ਸਰੂਰ ਸਿਕੰਦਰ ਜੀ ਦਾ ਸੀਗਾ ਇਹ, ਸਿੱਖਲਾ ਕਲਹਿਰੀਆ ਮੋਹਰਾ
0: ਤੇ ਮਿਊਜ਼ਿਕ
1: ਤੁਰਨਾ ਤੋਰ ਪੰਜਾਬਣ ਦੇ।
0: ਮਿਊਜ਼ਿਕ ਕਿਹਦਾ?
1: ਮਿਊਜ਼ਿਕ ਚਰਨਜੀਤ ਅਹੂਜਾ ਜੀ ਦਾ।
0: ਆਏ ਹਾਏ ਹਾਏ ਹਾਏ, ਨਹੀਂ ਰੀਸਾਂ ਤੁਹਾਡੀਆਂ, ਬੱਲੇ ਬੱਲੇ ਬੱਲੇ ਬੱਲੇ ਬੱਲੇ। ਨੈਕਸਟ ਕਾਲ ਲੈਂਦੇ ਆ 905-673-73-83 ਜੀ, ਵੈਲਕਮ। ਇੱਕ ਦੋ ਕਾਲਾਂ ਕੱਟ ਗਈਆਂ ਤੇ ਕਾਲ ਨਾ ਕੱਟਿਆ ਕਰੋ, ਕਿਉਂਕਿ ਕੱਟਣਾ ਕਾਲ ਜਿਹੜੀ ਆ ਉਹ ਇਉਂ ਲੱਗਦਾ ਕਿ ਤੁਸੀਂ ਨਾਰਾਜ਼ ਹੋ ਗਏ ਕਿਸੇ ਗੱਲੋਂ ਜੀ। 7383 ਵੈਲਕਮ। ਹੈਲੋ, ਤੁਸੀਂ ਆਪਣਾ ਤੁਸੀਂ ਆਪਣਾ ਰੇਡੀਓ ਬੰਦ ਕਰੋਗੇ ਤਾਂ ਆਪਣੀ ਗੱਲਬਾਤ ਹੋਊਗੀ, ਨਹੀਂ ਤਾਂ ਇਹ ਰੇਡੀਓ ਥੋੜਾ ਸਾਡਾ ਸੌਂਕਣ ਬਣ ਜਾਣਾ। ਸੌਂਕਣ ਕੀ ਹੁੰਦੀ ਭਲਾ? ਇੱਕ ਬੰਦੇ ਕੋਲ ਦੋ ਬੁੜੀਆਂ, ਇਸ ਲਈ ਇਹ ਰੇਡੀਓ ਤੇ ਸਾਡੇ ਨਾਲ ਸੌਂਕਣ ਬਣ ਗਈ ਕਿ ਨਹੀਂ? ਸੌਂਕਣ ਨਾਲ ਅੱਡ ਹੈ ਤੇ ਜੇ ਤੁਸੀਂ ਰੇਡੀਓ ਸੁਣਦੇ ਰਹੋਗੇ ਤਾਂ ਮੇਰੀ ਗੱਲਬਾਤ ਨਹੀਂ ਸੁਣਨੀ, ਤੇ ਤੁਸੀਂ ਰੇਡੀਓ ਜਦੋਂ ਕਿਸੇ ਵੀ ਰੇਡੀਓ ਤੇ ਗੱਲਬਾਤ ਕਰਨੀ ਹੈ ਨਾ ਆਪਣੇ ਰੇਡੀਓ ਨੂੰ ਬੰਦ ਕਰ ਦੇਣਾ ਜਾਂ ਹੌਲੀ ਕਰ ਦੇਣਾ। ਕੀ ਹਾਲ ਚਾਲ ਹੈ ਤੁਹਾਡਾ, ਕੀ ਨਾਮ ਹੈ?
2: ਭਜਨ ਸਿੰਘ।
0: ਭਜਨ ਸਿੰਘ ਜੀ, ਕੀ ਹਾਲ ਚਾਲ, ਕਿੱਥੋਂ ਬੋਲਦੇ ਹੋ?
2: ਠੀਕ ਠਾਕ ਆ, ਟਰਾਂਟੋ ਤੋਂ।
0: ਅੱਛਾ,
2: ਬ੍ਰੈਂਪਟਨ ਤੋਂ
0: ਹੈ?
2: ਬ੍ਰੈਂਪਟਨ ਤੋਂ। ਕੱਲ ਮੈਂ ਤੁਹਾਨੂੰ ਫੋਨ ਲਾਉਣਾ ਰਿਹਾ, ਲੱਗਾ ਨਹੀਂ, ਚਲੋ ਅੱਜ ਲੱਗ ਗਿਆ।
0: ਹਾਏ ਹਾਏ, ਕੱਲ ਸ਼ੋਅ ਬਹੁਤ ਬਿਜ਼ੀ ਸੀਗਾ, ਅੱਜ ਵੀ ਤੁਸੀਂ ਬਿਜ਼ੀ ਕਰ ਦੇਣਾ ਤੇ
2: ਪਹਿਲਾਂ ਤਾਂ ਮੈਂ ਕੱਲ ਵਾਲੇ ਸ਼ੋਅ ਦਾ ਜਵਾਬ ਦੇਣਾ ਥੋੜਾ ਜਿਹਾ।
0: ਅੱਛਾ, ਦਿਓ ਕੱਲ ਵਾਲੇ ਸ਼ੋਅ ਦਾ ਜਵਾਬ।
2: ਉਹ ਜਿਹੜਾ ਦਦਾਰ ਸੰਧੂ ਦਾ ਗੀਤ, ਉਹ ਕਾਰ ਵਾਲਾ ਹੈਗਾ ਆ, ਕੱਲੀ ਨੂੰ ਜਾ ਦੱਸੀ ਨੀ ਦੱਸੀ ਤੂੰ ਖੜੀ ਆ ਕਿਹੜੀ ਮਾਰ ਤੇ।
0: ਹਾਂ, ਕੱਲੀ ਨੂੰ ਲੈ ਜਾਵੇ ਬਹਾ ਕੇ, ਜੇ ਕਿਤੇ ਕੱਲ ਦੱਸ ਦਿੰਦੇ। ਪਰ ਕੱਲ
2: ਫੋਨ ਹੀ ਨੀ, ਕੱਲ ਬਿਜੀ ਬਹੁਤ ਹੋ ਗਿਆ, ਫੋਨ ਨੀ ਲੱਗਾ।
0: ਉਹ ਤਾਂ ਯਾਰ ਗਾਣਾ ਹੀ ਬਹੁਤ ਸੋਹਣਾ, ਕੱਲੀ ਨੂੰ ਲੈ ਜਾਵੇ ਬਹਾ ਕੇ ਮੈਨੂੰ ਕਾਰ ਤੇ ਲਾਵਾਂਗੇ ਅੱਜ।
2: ਉਹ ਇੱਕ ਵਿੱਚ ਕਹਿੰਦਾ ਵੀ ਆ ਤੇਰੇ ਵਾਂਗੂ ਬਸ ਉਹਨੇ ਅੱਧ ਚੋਂ ਮਨਾਈ ਸੀ, ਲੱਗੀ ਨਾ ਨੇੜੇ ਲੱਗੂ 15-4 ਤੇ।
0: ਦੀਦਾਰ ਸੰਧੂ ਦੀਆਂ ਸਿਮਲੀਆਂ ਜਿਹੜੀਆਂ ਸੀ ਨਾ ਉਹ ਵੀ ਬਾ ਕਮਾਲ ਹੁੰਦੀਆਂ ਸੀ ਤੇ। ਅੱਛਾ ਭਜਨ ਸਿੰਘ ਜੀ, ਤੇ ਅੱਜ
2: ਦੀਦਾਰ ਸੰਧੂ ਦਾ ਗਾਣੇ ਸੁਣਨਾ ਹੋਵੇ ਤਾਂ ਪੰਜਾਬੀ ਆਉਂਦੀ ਹੋਣੀ ਚਾਹੀਦੀ ਆ।
0: ਪੰਜਾਬੀ ਦੇਖੋ ਕਿਤੇ ਆ ਤੁਹਾਡੇ ਮਗਰ ਤਾਂ ਨੀ ਲੱਗ ਗਈ?
2: ਨਹੀਂ,
0: ਦੀਦਾਰ ਤਾਂ ਇੱਕ ਇੱਕ ਗਾਣੇ ਵਿੱਚ ਪਤਾ ਨੀ ਕਿੰਨੇ ਕਿੰਨੇ ਮੁਹਾਵਰੇ ਵਰਤ ਜਾਂਦਾ ਸੀ।
2: ਬਹੁਤ ਬਹੁਤ
0: ਤੇ ਕਦੇ ਕਦੇ ਸ਼ਮਸ਼ੇਰ ਸੰਧੂ ਦੀਦਾਰ ਦੀਆਂ ਗੱਲਾਂ ਸੁਣਾਉਂਦੇ ਹੁੰਦੇ ਕਦੇ ਕਦੇ, ਬੜੀਆਂ ਕਮਾਲ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਦੇ ਹੁੰਦੇ ਆ। ਤੇ ਅੱਛਾ
2: ਉਹਦੇ ਵਿੱਚ ਦੋ ਤਿੰਨ ਗੁਣ ਸੀ।
0: ਅੱਛਾ ਕਿਹੜੇ ਕਿਹੜੇ?
2: ਇੱਕ ਦਾ ਲਿਖਾਰੀ ਬਹੁਤ ਚੋਟੀ ਦਾ ਸੀ ਦੁਕਾਨਿਆਂ ਦਾ।
0: ਬਿਲਕੁਲ ਬਿਲਕੁਲ ਬਿਲਕੁਲ,
2: ਦੁਕਾਨਿਆਂ ਦਾ ਉਹਦਾ ਕੋਈ ਮੁਕਾਬਲਾ ਨੀ।
0: ਹਾਂ,
2: ਤੀਜਾ ਗਵਈਆ, ਦੂਜਾ ਗਵਈਆ ਸੀ।
0: ਅੱਛਾ,
2: ਤੀਜਾ ਇਨਸਾਨ ਬਹੁਤ ਵਧੀਆ ਸੀ।
0: ਹਾਂ, ਇਹ ਤਾਂ ਗੱਲ ਸਹੀ ਹੈ, ਇਨਸਾਨ ਵੀ ਬਹੁਤ ਵਧੀਆ ਸੀ।
2: ਮੈਂ ਉਹਦਾ ਤਿੰਨ ਗੁਣ ਇਹ ਕਹਿੰਦਾ ਹੁੰਦਾ।
0: ਹਾਂ,
2: ਇਹ ਸਾਰੇ ਕਿਸੇ ਹੋਰ ਕਿਸੇ ਕਲਾਕਾਰ ਚ ਵੀ ਨਹੀਂ।
0: ਬਿਲਕੁਲ, ਬਹੁਤ ਚੰਗਾ ਇਨਸਾਨ ਸੀ, ਪਿੰਡ ਦਾ ਸਰਪੰਚ ਰਿਹਾ ਬਹੁਤ ਚਿਰ, ਤੇ ਬੜੀ ਸਾਫ਼ ਸੁਥਰੀ ਗੱਲਬਾਤ ਕਰਦਾ ਸੀ, ਔਰ ਕੜਾਕੇ ਵਾਲੀ ਕਹਿੰਦੇ ਖਰੀ ਗੱਲ ਕਰਦਾ ਸੀਗਾ। ਤੇ ਤੁਹਾਨੂੰ ਪਤਾ ਫਿਰ ਭਰੋਵਾਲ ਦਾ ਜੱਟ ਸੀਗਾ, ਸੱਜਣ ਮਿੱਤਰ ਹੀ ਸਮਝਦਾ ਸੀ, ਐ ਨੀ ਸੀ ਸਮਝਦਾ ਵੀ ਮੇਰੇ ਕਰਿੰਦੇ ਆ।
2: ਬਿਲਕੁਲ,
0: ਬੜੀ ਮਿਹਰਬਾਨੀ ਭਜਨ ਸਿੰਘ ਜੀ, ਥੈਂਕ ਯੂ। ਸੋ ਨਾਈਸ ਆਫ ਯੂ ਪ੍ਰੋਗਰਾਮ ਪੰਜਾਬੀ ਲਾਈਵ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕੱਲ ਨੂੰ ਬਹੁਤ ਕੜਾਕੇ ਕੱਢ ਸੇਲ ਦਾ ਐਲਾਨ ਕਰਨ ਲੱਗੇ ਹਾਂ ਅਸੀਂ। ਕੱਲ ਨੂੰ ਕੈਨੇਡਾ ਡੇ ਆ, ਔਰ ਹੈਪੀ ਹੈਪੀ ਹੈਪੀ ਹੈਪੀ ਹੈਪੀ ਕੈਨੇਡਾ ਡੇ, ਔਰ ਵੇਖਦੇ ਹਾਂ ਕਿ ਸੁੱਖ ਭਾਜੀ ਕੈਨੇਡਾ ਡੇ ਤੇ ਸਾਡੇ ਵਾਸਤੇ ਕੀ ਸਪੈਸ਼ਲ ਗ੍ਰੈਂਡ ਹੋਮ ਫਰਨੀਚਰ ਤੋਂ ਲੈ ਕੇ ਆਏ ਨੇ ਜੀ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, 1 ਜੁਲਾਈ ਦਾ ਜਾਣੀ ਕਿ ਕੱਲ ਦਾ ਅਸੀਂ ਪਰਿਵਾਰਾਂ ਨੂੰ ਸੱਦਾ ਪੱਤਰ ਦੇ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪਹੁੰਚਣ ਦਾ। ਤੁਸੀਂ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤੇ 1 ਜੁਲਾਈ ਦਾ ਕੈਨੇਡਾ ਡੇ ਵਾਲੇ ਦਿਨ ਦਾ ਅਸੀਂ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ। ਸੋ ਪਹੁੰਚੋ ਸਾਲ ਦੀਆਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ, ਹਰੇਕ ਪਰਚੇ ਦੇ ਨਾਲ ਜਿਹੜੇ ਅਪਲਾਇੰਸਿਸ ਦੇ ਵੱਡੇ ਵੱਡੇ ਭਾਜੀ ਤੋਹਫੇ ਜਿਹੜੇ ਕੱਲ ਨੂੰ ਦਿੱਤੇ ਜਾਣੇ ਆ, ਜਦੋਂ ਪਰਿਵਾਰ ਨੇ ਆ ਕੇ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਹਰੇਕ ਪਰਚੇ ਦੇ ਨਾਲ ਕੱਲ ਨੂੰ ਤੋਹਫਾ ਦਿੱਤਾ ਜਾਣਾ। ਚਾਹੇ ਤੁਸੀਂ ਸਿੰਗਲ ਸਾਈਜ਼ ਦਾ ਮੈਟਰਸ ਵੀ $20 ਦਾ ਬਾਏ ਕਰਨਾ, ਤੋਹਫਾ ਉਹਦੇ ਨਾਲ ਵੀ ਮਿਲਣਾ, ਬੈਡਰੂਮ ਸੈੱਟ ਦੇ ਨਾਲ ਵੀ ਤੋਹਫਾ ਮਿਲਣਾ। ਸੋ 1 ਜੁਲਾਈ ਦਾ ਕੱਲ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਹਾਂ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਪਰਿਵਾਰ ਯਾਦ ਰੱਖਣ, ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਕੜਾਕੇ ਅਕੈਡਮੀ, ਜਦੋਂ ਤੁਸੀਂ ਗੱਲਬਾਤ ਕੀਤੀ ਆ ਕੜਾਕੇ ਅਕੈਡਮੀ ਡੀਲ ਦੇਣ ਲੱਗੇ ਹਾਂ। ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਭਾਜੀ, ਬੇਜ ਕਲਰ ਦਾ ਡਿਜ਼ਾਈਨਰ ਸੋਫਾ ਸੈੱਟ, ਟਰਕੀ ਡਿਜ਼ਾਈਨ ਦਾ, ਗੋਲਡਨ ਲੈਗਸ ਲੱਗੀਆਂ ਹੋਈਆਂ ਨੇ, ਡਿਜ਼ਾਈਨਰ ਪਿੱਲੋ ਪਏ ਹੋਏ ਨੇ। ਸੋ ਬੇਜ ਕਲਰ ਦਾ 3-ਸੀਟਰ ਸੋਫਾ, 2-ਸੀਟਰ ਲੈਫਟ ਸੈੱਟ, ਟਰਕੀ ਸਟਾਈਲ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $3,000 ਸੀ, ਪਰ ਕੱਲ ਨੂੰ ਜਿੰਨੇ ਵੀ ਪਰਿਵਾਰ 1 ਜੁਲਾਈ ਵਾਲੇ ਦਿਨ ਪਹੁੰਚਣਗੇ, ਕੰਪਲੀਟ ਸੋਫਾ ਸੈੱਟ ਟਰਕੀ ਸਟਾਈਲ ਦਾ $1,299, $1,299 $1,299 ਨਾਲ ਤੋਹਫਾ ਕੈਨੇਡਾ ਡੇ ਦਾ। ਤੁਸੀਂ ਆ ਕੇ ਕਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਓਰਿਜਿਨਲ ਐਪਲ ਦੀ ਸਮਾਰਟ ਵਾਚ, ਬਿਲਕੁਲ ਫ੍ਰੀ ਸੋਫਾ ਸੈੱਟ $1,299 ਦਾ ਭਾਜੀ, ਤੇ ਨਾਲ ਓਰਿਜਿਨਲ ਜਿਹੜੀ ਐਪਲ ਦੀ ਸਮਾਰਟ ਵਾਚ ਤੁਹਾਨੂੰ ਫ੍ਰੀ ਦਿੱਤੀ ਜਾਣੀ ਆ। ਸੋ ਪਹੁੰਚੋ ਸਾਰੇ ਪਰਿਵਾਰ ਕੱਲ ਨੂੰ 1 ਜੁਲਾਈ ਵਾਲੇ ਦਿਨ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਭਾਜੀ।
0: ਕੀ ਬਾਤ ਹੈ, ਐਪਲ ਦੀ ਵਾਚ ਬੜੀ ਮਹਿੰਗੀ ਹੁੰਦੀ ਹੈ, ਆਪਣੇ ਬੱਚਿਆਂ ਨੂੰ ਪੁੱਛ ਕੇ ਦੇਖਿਓ ਇਹਦੀ ਕਿੰਨੀ ਕੀਮਤ ਹੈ ਤੇ ਕਿੰਨੇ ਇਹਦੇ ਵਿੱਚ ਫੀਚਰ ਨੇ, ਔਰ ਕੱਲ ਨੂੰ ਤੁਹਾਨੂੰ ਫ੍ਰੀ ਮਿਲ ਸਕਦੀ ਹੈ ਜੋ $1,299 ਦਾ ਤੁਸੀਂ ਉੱਥੋਂ ਸਮਾਨ ਖਰੀਦੋਗੇ। ਤੋ ਕੱਲ ਨੂੰ 1 ਜੁਲਾਈ ਹੈ ਕੈਨੇਡਾ ਡੇ ਦੀਆਂ, ਬਹੁਤ ਬਹੁਤ ਵਧਾਈਆਂ ਹੋਣ। ਥੈਂਕ ਯੂ ਸੁਖਪਾਲ ਜੀ, ਫਿਰ ਮਿਲਦੇ ਹਾਂ। ਗਿੱਲ ਫਾਰਮ ਤੁਹਾਨੂੰ ਕਹਿੰਦਾ ਹੈਪੀ ਕੈਨੇਡਾ ਡੇ, ਤੇ ਕੱਲ ਨੂੰ ਵੀ ਗਿੱਲ ਫਾਰਮ ਖੁੱਲ੍ਹਾ, ਤੁਸੀਂ ਛੁੱਟੀ ਆ, ਕੱਲ ਨੂੰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਾ ਗਿੱਲ ਫਾਰਮ ਦਿਖਾ ਕੇ ਲੈ ਆਓ, ਅਜੂਬਾ ਹੀ ਹੁੰਦਾ ਫਾਰਮ ਦੇਖਣਾ ਵੀ, ਤੁਹਾਡੇ ਬੱਚੇ ਖੁਸ਼ ਹੋ ਜਾਣਗੇ। ਤੇ ਕੱਲ ਨੂੰ ਉੱਥੋਂ ਸਾਗ ਲੈ ਕੇ ਆਇਓ, ਔਰ ਵੈਜੀਟੇਬਲਸ ਲੈ ਕੇ ਆਇਓ, ਚੱਕੀ ਦਾ ਆਟਾ ਲੈ ਕੇ ਆਇਓ, ਦੇਸੀ ਅੰਡੇ ਲੈ ਕੇ ਆਓ, ਫਰੈਸ਼ ਫਾਰਮ ਦਾ ਮਿਲਕ ਦੁੱਧ ਲੈ ਕੇ ਆਓ, ਤੇ ਖੋਆ ਮਾਰ ਕੇ ਖਾਓ ਤੇ ਖਵਾਓ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਨੇੜੇ ਨੇ ਕੈਲਡਨ ਦੇ ਵਿੱਚ, 905-925-2300 ਫੋਨ ਨੰਬਰ ਹੈ, 905-925-2300, ਤੇ ਨਾਲ ਹੀ ਲੱਗਦੇ ਹੱਥ ਤੁਹਾਨੂੰ ਜੌਬ ਦਵਾ ਦਈਏ, ਤੁਹਾਨੂੰ ਕੰਮ ਦਵਾ ਦਈਏ, ਲੱਗਦੇ ਹੱਥ, ਜੀ ਹਾਂ, ਫਾਰਮ ਵਰਕਰਸ ਤੁਹਾਨੂੰ ਅਗਰ ਤੁਸੀਂ ਫਾਰਮਾਂ ਵਿੱਚ ਕੰਮ ਕਰਨ ਜਾਣਾ ਹੈ, ਕਿਉਂਕਿ ਫਟਾਫਟ ਤੁਹਾਨੂੰ ਘਰੋਂ ਲੈ ਜਾਣਗੇ ਤੇ ਘਰੇ ਛੱਡ ਜਾਣਗੇ ਤੇ ਪੈਸੇ ਵੀ ਡਾਢੇ ਦੇਣਗੇ। ਗ੍ਰੀਨ ਹਾਊਸ ਵਿੱਚ ਤੇ ਫਾਰਮ ਵਿੱਚ ਵਰਕਰ ਚਾਹੀਦੇ ਆ ਕੰਮ ਕਰਨ।

ਚਾਬਣ ਦੇ ਤੌਰ ਵਿੱਚ ਪਤਾ ਨਹੀਂ ਏਡੀ ਕਿਹੜੀ ਖਾਸੀਅਤ ਆ ਕਿ ਸਰਦੂਲ ਸਿਕੰਦਰ ਨੇ ਬੜਾ ਖੂਬਸੂਰਤ ਇਸ ਨੂੰ ਗਾਇਆ, ਇਹਦਾ ਲਿਖਿਆ ਕਿਹਦਾ ਹੋਇਆ ਗੀਤ ਇਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ। ਤੁਹਾਡੇ ਵਿੱਚੋਂ ਕਿਸੇ ਸੱਜਣ ਨੂੰ ਪਤਾ ਹੋਵੇ ਕਿ ਇਸ ਗੀਤ ਦਾ ਲੇਖਕ ਕੌਣ ਆ, ਲਿਰਿਕਸ ਕਿਹਨੇ ਲਿਖੇ ਆ, ਤੇ ਚਰਨਜੀਤ ਹੂਜਾ ਸਾਹਿਬ ਦਾ ਮਿਊਜ਼ਿਕ ਐਸਾ ਮਿਊਜ਼ਿਕ ਕਿ ਜਦੋਂ ਚਰਨਜੀਤ ਹੂਜਾ ਮਿਊਜ਼ਿਕ ਬਣਾਉਂਦਾ ਸੀ ਤਾਂ ਇਉਂ ਲੱਗਦਾ ਸੀ ਵੀ ਇਕੱਲਾ ਮਿਊਜ਼ਿਕ ਹੀ ਸੁਣੀ ਜਾਈਏ, ਤੇ ਜਦੋਂ ਸਰਦੂਲ ਸਿਕੰਦਰ ਗਾਉਣ ਲੱਗਦਾ ਫਿਰ ਚਿੱਤ ਕਰਦਾ ਕਿ ਇਕੱਲਾ ਸਰਦੂਲ ਸਿਕੰਦਰ ਹੀ ਸੁਣੀ ਜਾਈਏ। ਤੇ ਤੁਹਾਡੇ ਵਿੱਚੋਂ ਕਿਸੇ ਸੱਜਣ ਨੂੰ ਪਤਾ ਹੋਵੇ, ਹੁਣੇ ਹੁਣੇ ਮੈਨੂੰ ਬਫਲੋ ਤੋਂ ਸਾਡੇ ਮਿੱਤਰ ਚੀਮਾ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਸਤਮਾ ਸਾਹਿਬ ਇੱਕ ਤਾਂ ਕੈਨੇਡਾ ਡੇ ਦੀਆਂ ਮੇਰੇ ਵਾਲੀਆਂ ਵਧਾਈਆਂ ਦੇ ਦਿਓ ਪੂਰੇ ਕੈਨੇਡੀਅਨ ਸੱਜਣਾ ਮਿੱਤਰਾਂ ਨੂੰ, ਤੇ ਨਾਲ ਅਮਰਜੀਤ ਚੀਮਾ ਗੀਤ ਵੀ ਲਿਖਦੇ ਨੇ, ਪ੍ਰੋਡਿਊਸਰ ਵੀ ਨੇ, ਤੇ ਨਾਲੇ ਬਫਲੋ ਚ ਬਹਿ ਜਾ ਹੈਪੀ ਕੈਨੇਡਾ ਡੇ ਕਹਿੰਦੇ ਆ, ਤੇ ਕਹਿੰਦੇ ਵੀ ਤੁਹਾਡੇ ਵੱਲੋਂ ਜਿਹੜਾ ਦਿੱਤਾ ਹੋਇਆ ਸੌਂਗ ਆ, ਕੋਸ਼ਿਸ਼ ਕਰਾਂਗੇ ਕੱਲ ਨੂੰ ਇਹ ਗਾਣਾ ਲਾਈਏ ਕੈਨੇਡਾ ਡੇ ਵਾਲੇ ਦਿਨ ਤੋਂ ਬਹੁਤ ਮੈਂ

ਕਿ ਪਿਆਰ ਨਾਲ ਚੀਮਾ ਸਾਹਿਬ ਪੰਜਾਬੀ ਲਹਿਰਾਂ ਨੂੰ ਹਮੇਸ਼ਾ ਸੁਣਦੇ ਆ। ਤੁਸੀਂ ਵੀ ਬਫਲੋ ਸੁਣ ਰਹੇ ਹੋ, ਰੋਚੈਸਟਰ ਸੁਣ ਰਹੇ ਹੋ, ਬੈਰੀ ਸੁਣ ਰਹੇ ਹੋ ਔਰ ਲੰਡਨ ਸੁਣ ਰਹੇ ਹੋ, ਵਿੰਡਜ਼ਰ ਸੁਣ ਰਹੇ ਹੋ, ਜਿੱਥੇ ਕਿਤੇ ਵੀ ਪੰਜਾਬੀ ਲਹਿਰਾਂ ਸੁਣ ਰਹੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰੋ, ਸਾਨੂੰ ਕਾਲ ਕਰੋ, ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰੋ। ਅਗਰ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ।

0: ਕਿਆ ਬਾਤ ਆ, ਦੇਖਿਆ ਇਹਨੂੰ ਕਹਿੰਦੇ ਆ ਚਰਨਜੀਤ ਅਹੁਜਾ, ਬਹੁਤ ਕਮਾਲ ਦਾ ਮਿਊਜ਼ਿਕ ਚਰਨਜੀਤ ਅਹੁਜਾ ਸਾਹਿਬ ਤੁਹਾਡੇ ਵਾਸਤੇ ਪਲੇ ਕਰ ਰਹੇ ਸੀ ਤੇ ਨਾਲ ਸਰਦੂਲ ਸਿਕੰਦਰ ਖੂਬਸੂਰਤ ਗੀਤ ਸੰਗੀਤ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ। ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰੋ। ਇੱਕ ਤੁਹਾਨੂੰ ਅਸੀਂ ਗੱਲਬਾਤ ਸੁਣਾਈਏ ਕਿ ਤੁਸੀਂ ਅਗਰ ਚਿੱਟਾ ਮੋਤੀਆ ਕਾਲਾ ਮੋਤੀਆ ਅੱਖਾਂ ਚ ਧੁੰਦਲਾ ਧੁੰਦਲਾ ਜਿਹਾ ਦਿਸਣ ਲੱਗ ਪਿਆ ਨਾ, ਬਸ ਪਾਧਾ ਨਾ ਪੁੱਛੋ, ਆ ਐਡਵਰਟਾਈਜ਼ਮੈਂਟ ਸੁਣੋ ਨਵੀਂ ਦੀ ਆਵਾਜ਼ ਵਿੱਚ ਤੇ ਲੂਮੀਆਂ ਵਾਲਿਆਂ ਨੂੰ ਕਾਲ ਕਰ ਲਓ ਤੇ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਤੁਹਾਡੀ ਬੋਲੀ ਬੋਲਦੇ ਆ, ਹਿੰਦੀ ਪੰਜਾਬੀ ਉਰਦੂ ਗੁਜਰਾਤੀ, ਤੇ ਤੁਹਾਨੂੰ ਐਸੀ ਅੱਖਾਂ ਦੀ ਸਰਜਰੀ ਕਰ ਦੇਣਗੇ, ਮਿੰਟ ਲੱਗਦੇ ਆ, ਪੰਜ ਤੋਂ ਵੱਧ ਨਹੀਂ ਲੱਗਦੇ, ਤੇ ਦੁਨੀਆ ਜਿਹੜੀ ਹਨੇਰਾ ਹੀ ਹਨੇਰਾ ਦਿਸਦਾ ਹੁੰਦਾ ਨਾ, ਚਾਰੇ ਪਾਸੇ ਦੁਪਹਿਰ ਖਿੜੀ ਵਰਗਾ ਚਾਨਣ ਹੋ ਜਾਂਦਾ।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
0: ਥੈਂਕ ਯੂ ਨਵੀ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਫੀਫਾ ਵਰਲਡ ਕੱਪ ਫਰਾਂਸ ਅਤੇ ਸਵੀਡਨ ਦਾ ਮੈਚ ਚੱਲ ਰਿਹਾ ਤੇ ਫਰਾਂਸ ਨੇ ਦੋ ਗੋਲ ਕਰ ਦਿੱਤੇ ਆ। ਪਹਿਲਾ ਗੋਲ ਮਬਾਪੇ ਨੇ ਕੀਤਾ, ਦੂਸਰਾ ਵੀ ਮੇਰੇ ਖਿਆਲ ਮੈਨੂੰ ਪੱਕਾ ਪਤਾ ਨਹੀਂ ਕਿਉਂਕਿ ਮੈਂ ਉਦੋਂ ਸ਼ੋਅ ਕਰਨ ਲੱਗ ਪਿਆ, ਤੇ ਹੋ ਸਕਦਾ ਕਿ ਮੇਰੇ ਸ਼ੋਅ ਕਰਦੇ ਕਰਦੇ ਹੋਰ ਵੀ ਗੋਲ ਹੋ ਗਿਆ ਹੋਵੇ। ਤਾਂ ਤੁਸੀਂ ਵੀ ਅਗਰ ਫੀਫਾ ਵਰਲਡ ਕੱਪ ਦੇਖ ਰਹੇ ਹੋ, ਇੰਜੋਏ ਕਰ ਰਹੇ ਹੋ ਤਾਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਦੁਪਹਿਰ ਵਾਲਾ ਮੈਚ ਵੀ ਬੜਾ ਖੂਬਸੂਰਤ ਸੀ ਔਰ ਬਹੁਤ ਹੀ ਦਿਲ ਖਿੱਚਵਾਂ ਮੈਚ ਹੋਇਆ। ਤੇ ਫੀਫਾ ਵਰਲਡ ਕੱਪ ਸਾਡੇ ਸ਼ਹਿਰ ਦੇ ਵਿੱਚ ਰੋਨਾਲਡੋ ਆ ਰਿਹਾ ਥਰਸਡੇ ਵਾਲੇ ਦਿਨ, ਰੋਨਾਲਡੋ ਨੂੰ ਦੇਖਣ ਵਾਸਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਆ। ਤੋ ਵਰਲਡ ਫੇਮਸ ਸੌਕਰ ਪਲੇਅਰ ਮਿਸਟਰ ਰੋਨਾਲਡੋ ਪੁਰਤਗਾਲ ਤੋਂ ਉਹ ਖਿੱਚ ਦੀ ਕੇਂਦਰ ਬਣਨਗੇ, ਰੌਣਕ ਲੱਗੇਗੀ ਤੇ ਡਾਊਨਟਾਊਨ ਦੇ ਵਿੱਚ ਥਰਸਡੇ ਨੂੰ ਬਹੁਤ ਵੱਡਾ ਮੇਲਾ। ਇਹ ਜਿਹੜਾ ਆਖਰੀ ਮੈਚ ਹੋਵੇਗਾ ਜਿਹੜਾ ਟੋਰੰਟੋ ਵਿੱਚ ਹੋਣਾ ਤੇ ਬਾਕੀ ਦੇ ਮੈਚ ਜਿਹੜੇ ਨੇ ਉਹ ਮੈਕਸੀਕੋ ਅਤੇ ਰੱਬ ਥੋੜਾ ਭਲਾ ਕਰੇ ਨਾਲ ਦੀ ਨਾਲ USA ਦੇ ਵਿੱਚ ਹੋਣੇ ਨੇ। ਤਾਂ ਤੁਸੀਂ ਵਰਲਡ ਫੀਫਾ ਵਰਲਡ ਕੱਪ ਨੂੰ IPTV ਤੇ ਦੇਖਣਾ ਚਾਹੁੰਦੇ ਹੋ ਤਾਂ ਢਿੱਲੋਂ ਵੀਡੀਓ ਦਾ IPTV ਬਾਕਸ ਲਗਵਾਓ, ਗਰੰਟਡ। ਔਰ ਕੋਈ ਵੀ ਕਿਸੇ ਵੀ ਕਿਸਮ ਦੀ ਗੱਲਬਾਤ ਜਾਣਕਾਰੀ ਚਾਹੀਦੀ ਹੈ, 4K IPTV ਢਿੱਲੋ ਵੀਡੀਓ 905-204-1313, 905-204-1313।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਰ ਰੂਮ, ਕਰੋਲ ਬਾਗ ਪਲਾਜ਼ਾ, 905-799-0333। ਆਸ ਦੀ ਕਿਰਨ ਰੇ ਆਫ ਹੋਪ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਬਹੁਤ ਸਾਰੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ ਸੱਜਣ ਮਿੱਤਰ ਸਾਡੇ ਪ੍ਰੋਗਰਾਮ ਨੂੰ ਸੁਣਦੇ ਆ, ਬਹੁਤ ਸਾਰੇ ਊਬਰ ਡਰਾਈਵਰ ਸੁਣਦੇ ਆ, ਟੈਕਸੀ ਚਲਾਉਣ ਵਾਲੇ ਵੀਰ ਸੁਣਦੇ ਆ, ਕਾਰਾਂ ਵੈਨਾਂ ਟਰੱਕਾਂ ਦੇ ਵਿੱਚ ਪਹਿਲੀ ਪਸੰਦ ਪੰਜਾਬੀ ਲਹਿਰਾਂ। ਔਰ ਉੱਤਰੀ ਅਮਰੀਕਾ ਵਿੱਚ ਇਹ ਨਹੀਂ ਕਿ ਇਕੱਲੇ ਟੋਰੰਟੋ ਵਿੱਚ, ਅਤੇ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਐਪ ਉੱਤੇ ਸਾਨੂੰ ਅਮੈਰੀਕਾ 'ਚ ਸੁਣ ਰਹੇ ਨੇ ਇਸ ਵੇਲੇ, ਬਹੁਤ ਸਾਰੇ ਪੰਜਾਬੀ ਲਹਿਰਾਂ ਦੀ ਐਪ ਉੱਤੇ ਸਾਨੂੰ ਐਡਮਿੰਟਨ 'ਚ ਸੁਣ ਰਹੇ ਨੇ, ਕੈਲਗਰੀ 'ਚ ਸੁਣ ਰਹੇ ਨੇ, ਵੈਨਕੂਵਰ 'ਚ ਸੁਣ ਰਹੇ ਨੇ। ਵਿਸ਼ੇਸ਼ ਤੌਰ 'ਤੇ ਜਿਹੜੇ ਟਰੱਕਿੰਗ ਇੰਡਸਟਰੀ ਨਾਲ ਸੱਜਣ ਮਿੱਤਰ ਜੁੜੇ ਹੁੰਦੇ ਆ ਉਹਨਾਂ ਦਾ ਸਾਰਾ ਦਿਨ ਤਾਂ ਅੱਗੇ CV ਹੁੰਦੀ ਸੀ, ਹੁਣ ਤਾਂ ਜਾਂ ਫੋਨ ਫਾਨ 'ਤੇ ਜਾਂ ਫਿਰ AM 530 ਪੰਜਾਬੀ ਲਹਿਰਾਂ ਨਵੀਂ ਸ਼ੋ ਸਤਿੰਦਰਪਾਲ ਸਿੱਧਵਾਂ ਸ਼ੋ ਨੂੰ ਇੰਜੋਏ ਕਰਦੇ ਨੇ। ਤੇ ਟਰੱਕਾਂ ਵਾਲੇ ਬਾਈ ਰੱਬ ਤੋਂ ਬਹੁਤ ਡਰਦੇ ਹੁੰਦੇ ਆ, ਸੱਚੀ ਗੱਲ ਨਾ, ਕਿਉਂਕਿ ਹਰ ਵਕਤ ਰੋਡ 'ਤੇ ਰਹਿਣਾ, ਸਾਡੀ ਕਹਿੰਦੇ ਹੁੰਦੇ ਆ ਸਦਾ ਰੋਡ ਨਾਲ ਯਾਰੀ। ਦੋ ਚੀਜ਼ਾਂ ਆਪਾਂ ਜਿੱਥੇ ਵੀ ਕਿਤੇ ਜਾਂਦੇ ਹਾਂ, ਦੋ ਜਿਹੜੀਆਂ ਦੁਨੀਆ ਭਰ 'ਚ ਪੰਜਾਬੀ ਜਦੋਂ ਜਾਂਦੇ ਆ, ਇੱਕ ਤਾਂ ਟਰਾਂਸਪੋਰਟ ਦਾ ਕਿੱਤਾ ਅਤੇ ਇੱਕ ਖੇਤੀਬਾੜੀ ਦਾ ਕਿੱਤਾ। ਇਹਨਾਂ ਦੋ ਕੰਮਾਂ ਵਿੱਚ ਆਪਾਂ ਨੂੰ ਬਹੁਤ ਚਾਅ ਚੜ੍ਹ ਜਾਂਦਾ। ਜਾਂ ਤਾਂ ਆਪਾਂ ਫਾਰਮ ਬਣਾਉਂਦੇ ਹਾਂ ਜਾ ਕੇ, ਹੁਣੇ ਹੁਣੇ ਮੈਂ ਅਮੈਰੀਕਾ ਜਾ ਕੇ ਆਇਆ, ਕੈਲੀਫੋਰਨੀਆ 'ਚ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਹੈ ਲੋਕਾਂ ਕੋਲ। ਇੱਕ ਮਿੱਤਰ ਨੇ ਸਾਡੇ ਚਰਨਜੀਤ ਸਿੰਘ ਬਾਠ 10,000 ਏਕੜ ਤੋਂ ਉੱਪਰ ਸੌਗੀ ਲਾਉਂਦੇ ਆ। ਇਸੇ ਤਰ੍ਹਾਂ ਦੀਦਾਰ ਸਿੰਘ ਬੈਂਸ, ਟੁੱਟ ਭਰਾ ਅਤੇ ਬਹੁਤ ਸਾਰੇ ਹੋਰ ਸੰਧੂ ਬ੍ਰਦਰਸ, ਨਵੇਂ ਨੌਜਵਾਨ ਵੀ ਬਹੁਤ ਆਏ ਆ ਜਿਨ੍ਹਾਂ ਨੇ ਪੂਰਾ ਪੰਜਾਬ ਹੀ ਵਸਾਇਆ ਹੋਇਆ ਅਮਰੀਕਾ, ਕਨੇਡਾ, ਹੋਰ ਬਹੁਤ ਸਾਰੇ ਥਾਵਾਂ 'ਤੇ। ਅਤੇ ਟਰੱਕਾਂ ਵਾਲੇ ਬਾਈਆਂ ਦੇ ਟਰੱਕਾਂ ਉੱਤੇ ਇੱਕ ਸ਼ੇਅਰ ਮੈਂ ਆਮ ਹੀ ਬੋਲਦਾ ਹੁੰਦਾ, ਲਿਖਿਆ ਹੁੰਦਾ, ਕਹਿੰਦੇ ਵਾਹਿਗੁਰੂ ਬੋਲ ਅਤੇ ਖਿੜਕੀ ਖੋਲ। ਪੰਜਾਬ ਦੇ ਟਰੱਕਾਂ 'ਤੇ ਆਮ ਤੌਰ 'ਤੇ ਬੜੇ ਸ਼ੇਅਰ ਲਿਖੇ ਹੁੰਦੇ ਆ, ਵਾਹਿਗੁਰੂ ਬੋਲ ਅਤੇ ਖਿੜਕੀ ਖੋਲ, ਸਤਨਾਮ ਕਹੋ ਅਤੇ ਸੀਟ 'ਤੇ ਬਹੁ। ਫਿਰ ਜਦੋਂ ਗੱਡੀ 'ਚ ਬਹਿ ਜਾਂਦੇ ਆ ਪਹਿਲਾਂ ਸਟੇਅਰਿੰਗ ਨੂੰ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਉਂਦੇ ਆ, ਅਤੇ ਗੱਡੀ ਜਿਹੜੀ ਆ ਉਹ ਹਮੇਸ਼ਾ ਪਹਿਲਾਂ ਫਰੰਟ ਗੇਅਰ 'ਚ, ਜਾਣੀ ਕਿ ਡਰਾਈਵ ਗੇਅਰ 'ਚ ਪਾਉਂਦੇ ਆ। ਕੀ ਤੁਸੀਂ ਵੀ ਇਹ ਮੰਨਦੇ ਹੋ ਕਿ ਗੱਡੀ ਜਿਹੜੀ ਆ ਉਹ ਡਰਾਈਵ ਗੇਅਰ 'ਚ ਪਾਉਣੀ ਚਾਹੀਦੀ ਆ, ਪਹਿਲਾਂ ਹੀ ਸ਼ੁਰੂ 'ਚ ਬੈਕ ਗੇਅਰ ਨਹੀਂ ਲਾਉਣਾ ਚਾਹੀਦਾ? ਰਿਵਰਸ ਬਹੁਤ ਘੱਟ ਲਾਉਂਦੇ ਆ, ਖਾਸ ਤੌਰ ਉੱਤੇ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਆ, ਰਿਵਰਸ ਬਹੁਤ ਘੱਟ ਲਾਉਂਦੇ ਆ। ਆਰ ਯੂ ਸ਼ੋਰ ਕਿ ਇਹਦੇ ਨਾਲ ਕੋਈ ਫਰਕ ਪੈਂਦਾ? ਕਦੇ ਤੁਸੀਂ ਦੇਖਿਆ 905-673-33-37 ਕਿੰਨੇ ਕੁ ਸੱਜਣ ਨੇ ਜਿਹੜੇ ਗੱਡੀ ਜਦੋਂ ਸਟਾਰਟ ਕਰਦੇ ਆ ਪਹਿਲਾਂ ਉਹਨੂੰ ਡਰਾਈਵ ਗੇਅਰ 'ਚ ਪਾ ਕੇ ਅੱਗੇ ਨੂੰ ਤੋਰਦੇ ਆ? ਅਤੇ ਤੁਹਾਡੇ ਵਿੱਚੋਂ ਕੁਛ ਐਸੇ ਵੀ ਆ ਜਿਹੜੇ ਚੁੱਪ ਕਰਕੇ ਗੱਡੀ 'ਚ ਬੈਠੇ ਅਤੇ ਜਿਹਨਾਂ ਨੇ ਬੈਕ ਗੇਅਰ ਲਾ ਲਿਆ, ਰਿਵਰਸ ਗੇਅਰ 'ਚ ਗੱਡੀ ਪਾ ਲਈ? 905-673-33-37 ਤੁਸੀਂ ਕਾਲ ਕਰੋਗੇ ਤਾਂ ਮੈਨੂੰ ਚੰਗਾ ਲੱਗੂਗਾ। ਤੁਹਾਡੇ ਜਿਹੜੀਆਂ ਡਰਾਈਵਿੰਗ ਦੀਆਂ ਹੈਬਿਟਸ ਨੇ ਜਾਂ ਫਿਰ ਤੁਹਾਡਾ ਇਸ ਗੱਲ ਨਾਲ ਕਿੰਨਾ ਕੁ ਪ੍ਰੇਮ ਆ ਉਹਦੇ ਬਾਰੇ, ਅਤੇ ਫਿਰ ਆਪਾਂ ਕੁਝ ਹੋਰ ਗੱਲਾਂ ਬਾਤਾਂ ਟਰੱਕਿੰਗ ਇੰਡਸਟਰੀ ਨਾਲ ਅਤੇ ਨਾਲ ਦੀ ਨਾਲ ਸਾਡੀ ਡਰਾਈਵਰੀ ਨਾਲ ਅਤੇ ਟਰੱਕਾਂ ਬੱਸਾਂ ਮੋਟਰਾਂ 'ਤੇ ਲਿਖੇ ਸ਼ੇਅਰਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲ ਦੀ ਨਾਲ ਤੁਹਾਨੂੰ ਉਸੇ ਲੈਵਲ ਦਾ ਗੀਤ ਵੀ ਸੁਣਾਵਾਂਗੇ, ਉਸੇ ਤਰ੍ਹਾਂ ਦਾ ਗੀਤ ਵੀ ਤੁਹਾਨੂੰ ਸੁਣਾਇਆ ਜਾਊਗਾ। ਤੋ ਪ੍ਰੋਗਰਾਮ ਵਿੱਚ ਤੋ ਮੈਂ ਕਹਿ ਰਿਹਾ ਸੀ ਕਿ ਵਾਹਿਗੁਰੂ ਬੋਲ ਅਤੇ ਖਿੜਕੀ ਖੋਲ, ਸਤਨਾਮ ਕਹੋ ਅਤੇ ਸੀਟਸ 'ਤੇ ਬਹੁ। ਅਤੇ ਗੱਡੀ 'ਚ ਬਹਿ ਕੇ, ਟਰੱਕ 'ਚ ਬਹਿ ਕੇ, ਸਟੇਅਰਿੰਗ 'ਤੇ ਕੰਨਾਂ ਨੂੰ ਹੱਥ ਲਾ ਕੇ, ਫਿਰ ਟਰੱਕ ਡਰਾਈਵਰ ਦਾ ਸ਼ੇਅਰ ਲਿਖਿਆ ਹੁੰਦਾ ਸਾਹਮਣੇ ਕਿ ਪਹਿਲੇ ਸਿਮਰ ਅਕਾਲ ਨੂੰ ਪਕੜ ਸਟੇਅਰਿੰਗ ਫੇਰ, ਪਹਿਲੇ ਸਿਮਰ ਅਕਾਲ ਨੂੰ ਰੱਬ ਦਾ ਨਾਂ ਲੈ ਪਕੜ ਸਟੇਅਰਿੰਗ ਫੇਰ, ਅਤੇ ਦੂਜੇ ਸਿਮਰ ਉਸਤਾਦ ਨੂੰ ਜਿਸ ਲਾਉਣੇ ਦੱਸੇ ਗੇਰ। ਜਿਹਨੇ ਤੈਨੂੰ ਗੇਰ ਲਾਉਣੇ ਸਿਖਾਏ, ਜਿਹਨੇ ਤੈਨੂੰ ਕੰਮ ਸਿਖਾਇਆ, ਉਸ ਉਸਤਾਦ ਦਾ ਵੀ ਨਾਮ ਚੇਤੇ ਕਰ। ਤੋ ਇਹ ਹੁੰਦੀਆਂ ਗੱਲਾਂ ਉਸਤਾਦੀ ਸ਼ਿਗਿਰਦੀ ਦੀਆਂ। ਪ੍ਰੋਗਰਾਮ ਪੰਜਾਬੀ ਲਹਿਰਾਂ 5600 ਜੀ ਵੈਲਕਮ। ਆਪਾਂ ਹੋਰ ਪਾਸੇ ਨਾ ਲਿਜਾਈਏ ਗੱਲ ਨੂੰ, ਬੜੇ ਸਿਆਣੇ ਬੀਬੇ ਆਦਮੀ ਲੱਗਦੇ ਹੋ ਤੁਸੀਂ। ਗੱਲ ਇਹ ਆ ਕਿ ਤੁਸੀਂ ਤੁਸੀਂ ਹਾਊ ਯੂ ਫੀਲ ਕਿ ਤੁਸੀਂ ਕਦੇ ਗੱਡੀ ਜਿਹੜੀ ਆ ਚਲਾਉਣ ਵੇਲੇ ਤੁਸੀਂ ਮਹਿਸੂਸ ਕਰਦੇ ਹੋ ਕਿ ਪਹਿਲਾਂ ਅੱਗੇ ਨੂੰ ਚਲਾਈਏ ਫਿਰ ਪਿੱਛੇ ਨੂੰ ਚਲਾਵਾਂਗੇ, ਕਿ ਤੁਸੀਂ ਚੁੱਪ ਕਰਕੇ ਜਿਵੇਂ ਖੜੀ ਹੈ ਉਧਰ ਨੂੰ ਲੈ ਜਾਂਦੇ ਹੋ?
2: ਕਿਸ ਤਰ੍ਹਾਂ ਦਾ ਫੁੱਲ ਕਿਰਪਾ ਸਰ, ਕੰਮ ਇਮਾਨਦਾਰੀ ਨਾਲ ਕਰੀਏ, ਪਰਮਾਤਮਾ ਨੇ ਲਹਿਰਾਂ ਬਹਿਰਾਂ ਕਰਕੇ।
0: ਕਿਆ ਬਾਤ ਆ, ਲਹਿਰਾਂ ਬਹਿਰਾਂ ਹੀ ਰਹਿਣਗੀਆਂ। ਦੇਖੋ ਵੱਡੀ ਗੱਲ ਇਹ ਆ, ਵੱਡੀ ਗੱਲ ਇਹ ਆ ਕਿ ਇਨਸਾਨੀਅਤ ਨੂੰ ਬੰਦਾ ਪਿਆਰ ਕਰੇ, ਮਨੁੱਖਤਾ ਨੂੰ, ਤੇ ਨਾਲ ਦੀ ਨਾਲ ਆਪਣਾ ਕੰਮ ਇਮਾਨਦਾਰੀ ਨਾਲ ਕਰੇ। ਵਰਕ ਇਜ਼ ਵਰਸ਼ਿਪ, ਕੰਮ ਨੂੰ ਪੂਜਾ ਸਮਝੀਏ।
2: ਬਿਲਕੁਲ ਸਰ ਜੀ, ਪੂਜਾ। ਹਾਂਜੀ ਸਰ ਜੀ, 65 ਸਾਲ ਦੀ ਉਮਰ ਹੋ ਗਈ, ਅੱਜ ਤੱਕ ਕੋਈ ਦੁਆ ਦਾ ਨਹੀਂ, ਕੋਈ ਦਵਾਈ ਨਹੀਂ, ਕੋਈ ਕੁਛ ਨਹੀਂ ਆ।
0: ਕਿਆ ਬਾਤ,
2: ਬਸ ਕਿਰਪਾ ਪਰਮਾਤਮਾ ਦੀ,
0: ਜਿਉਂਦੇ ਵਸਦੇ ਰਹੋ,
2: ਇਹਦਾ ਕੰਮ ਕੀਤਾ।
0: ਬਸ ਤੁਸੀਂ ਬਸ ਇਸੇ ਤਰ੍ਹਾਂ ਦਾ ਮਿੱਠਾ ਬੋਲੋ ਤੇ ਬਹੁਤ ਵਧੀਆ। 7474 ਵੈਲਕਮ।
3: ਸਤਿ ਸ੍ਰੀ ਅਕਾਲ ਮਾਤਾ ਜੀ, ਮੈਂ ਅਮਰਜੀਤ ਬੋਲਦਾ।
0: ਹਾਂ ਅਮਰਜੀਤ ਜੀ, ਕੀ ਹਾਲ ਆ?
3: ਵਧੀਆ ਵਧੀਆ ਵਧੀਆ।
0: ਹਾਂ ਦੱਸੋ ਕੀ ਹਾਲ? ਕੀ ਹਾਲ?
3: ਰਾਜੂ ਦਾ ਕਜ਼ਨ ਬੋਲਦਾ।
0: ਕੋਈ ਗੱਲ ਨੀ, ਆਪਾਂ ਰਿਸ਼ਤੇਦਾਰੀਆਂ ਬਾਅਦ ਚ ਕੱਢਾਂਗੇ, ਪਹਿਲਾਂ ਆਪਾਂ ਗੱਲ ਕੰਮ ਦੀ ਕਰੀਏ। ਹਾਂ ਦੱਸੋ
3: ਜਿਹੜਾ ਤੁਸੀਂ ਦੱਸਿਆ ਨਾ ਵੀ ਬਹੁਤ ਬਾਬੇ ਦਾ ਨਾਮ ਧਿਆ ਕੇ ਹੀ ਟਰੱਕ ਚਲਾਉਣਾ ਪੈਂਦਾ ਜੀ, ਰੋਡ ਤੇ ਚੱਲਦੇ ਆ।
0: ਅੱਛਾ,
3: ਸੇਫਟੀ ਨਾਲ ਹੀ ਮਾਲਕ ਕਿਰਪਾ ਰੱਖਦਾ ਜੀ।
0: ਤੁਸੀਂ ਕਿੱਧਰ ਨੂੰ ਜਾਂਦੇ ਹੋ ਲੋਡ ਲੈ ਕੇ? ਡਰਾਈਵ ਗੇਅਰ ਵਿੱਚ ਪਾਉਣੇ ਹੋ ਕਿ ਤੁਸੀਂ ਉਹਨੂੰ ਬੈਕ ਗੇਅਰ ਵੀ ਲਾ ਕੇ ਤੇ ਰਿਵਰਸ ਚ ਵੀ ਪਾ ਕੇ ਚਲਾ ਲੈਂਦੇ ਹੋ? ਵਾਹਿਗੁਰੂ ਬੋਲ ਤੇ ਖਿੜਕੀ ਖੋਲ, ਸਤਨਾਮ ਕਹੋ ਤੇ ਸੀਟ ਤੇ ਬਹੁ, ਫਿਰ ਸਟੇਰਿੰਗ ਨੂੰ ਮੱਥਾ ਟੇਕ ਕੇ, ਫਿਰ ਕੰਨਾਂ ਨੂੰ ਹੱਥ ਲਾ ਕੇ ਤੇ ਫਿਰ ਗੱਡੀ ਅੱਗੇ ਤੋਰੀ ਜੀ। ਬਹੁਤ ਅੱਛਾ ਅਮਰ ਜੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ 905-673-3337 ਤੇ ਗੱਲਾਂ ਬਾਤਾਂ ਕਰਦੇ ਆਪਾਂ, ਤੇ ਤੁਸੀਂ ਤੁਹਾਡੀਆਂ ਤੁਸੀਂ ਵੀ ਆਪਣੇ ਦੇਖੋ, ਆਪਣੇ ਵਿਚਾਰ ਹਰ ਇੱਕ ਦੇ ਆਪਣੇ ਹੁੰਦੇ ਆ, ਕੋਈ ਜ਼ਰੂਰੀ ਨਹੀਂ ਕਿ ਮੈਂ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵਾਂ ਜਾਂ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੋ, ਸਵਾਰੀ ਆਪਣੇ ਸਵਾਨ ਦੀ ਆਪ ਜ਼ਿੰਮੇਵਾਰ ਆ। ਤੇ ਤੁਸੀਂ ਜਿਵੇਂ ਵੀ ਮਹਿਸੂਸ ਕਰਦੇ ਹੋ ਕਿ ਤੁਸੀਂ ਮਨ ਤੇ ਤੁਹਾਡੇ ਹੁੰਦਾ ਕਿ ਨਹੀਂ ਯਾਰ ਪਹਿਲਾਂ ਗੱਡੀ ਨੂੰ ਅੱਗੇ ਨੂੰ, ਆਮ ਤੌਰ ਤੇ ਮੈਂ ਦੇਖਿਆ ਕਿ ਕੋਈ ਇਹਦੇ ਵਿੱਚ ਲੌਜਿਕ ਵੀ ਹੈ, ਕੋਈ ਟਰੱਕਿੰਗ ਇੰਡਸਟਰੀ ਚਲਾਉਣ ਵਾਲੇ ਜਾਂ ਕੋਈ ਗੱਡੀ ਸਿਖਾਉਣ ਵਾਲੇ ਦੱਸ ਸਕਣ ਕਿ ਇਹਦਾ ਕੋਈ ਲੌਜਿਕ ਵੀ ਹੈ ਜਾਂ ਕਿ ਵਹਿਮ ਵਾਲੀ ਗੱਲ ਆ। ਹੋਰ ਕਿੰਨੇ ਤਰ੍ਹਾਂ ਦੇ ਵਹਿਮ ਔਰ ਭਰਮ ਜਿਹੜੇ ਆ ਉਹ ਸਾਡੀ ਕਮਿਊਨਿਟੀ ਕਰਦੀ ਕਰਦੀ ਆ, ਕਾਰ ਵੈਨ ਟਰੱਕ ਚਲਾਉਣ ਵੇਲੇ ਕਈ ਤਾਂ ਪਤਾ ਨਹੀਂ ਕਿੰਨੇ ਕਿੰਨੇ ਵੇਖਿਆ ਮੈਂ ਕਿ ਗੱਡੀ ਨਵੀਂ ਲੈ ਕੇ ਆਉਂਦੇ ਆ, ਉਹਦੇ ਤੇ ਕੋਈ ਮਿਰਚਾਂ ਮਾਰਦਾ, ਕੋਈ ਉਹਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਉਂਦਾ, ਕੋਈ ਉਹਨੂੰ ਡੋਰੀਆਂ ਬੰਨਦਾ। ਤੋ ਤੁਸੀਂ ਇੱਕ ਤੁਹਾਡਾ ਕਿਸ ਤਰ੍ਹਾਂ ਦਾ ਹੈਬਿਟ ਹੈ ਇਸ ਗੱਲਬਾਤ ਨੂੰ ਲੈ ਕੇ? ਪ੍ਰੋਗਰਾਮ ਪੰਜਾਬੀ ਨਾਲ ਜੀ 4556 ਵੈਲਕਮ।
4: ਸਤਿ ਸ੍ਰੀ ਅਕਾਲ ਭਾਜੀ।
0: ਸਤਿ ਸ੍ਰੀ ਅਕਾਲ ਸਰ।
4: ਟੌਪਿਕ ਜਿਹੜਾ ਹੈਗਾ ਗਾ, ਮਤਲਬ ਇੱਕ ਜਿਹੜੀ ਕਹਾਵਤ ਦੇ ਨਾਲ ਜੁੜਿਆ ਗਿਆ ਵੀ ਜਦੋਂ ਪੰਜਾਬ ਦੇ ਟਰੱਕਾਂ ਦੇ ਵਿੱਚ ਹਨਾ ਵੀ ਜੋ ਵੀ ਸਿਰਲੇਖ ਜਾਂ ਕੋਈ ਇੱਕ ਸ਼ੇਰ ਲਿਖਿਆ ਹੁੰਦਾ, ਉਹ ਜਿਹੜੀ ਇੱਕ ਸ਼ੇਰੋ ਸ਼ਾਇਰੀ ਹੈਗੀ ਆ ਉਹ ਉਹਦੇ ਤੇ ਜਿਹੜਾ ਕੋਈ ਅਮਲ ਕਰ ਲੂਗਾ ਜੀ ਤਾਂ ਉਹ ਸਿਧਾਂਤ ਵੀ ਬਣ ਜਾਂਦੇ ਨੇ ਹਨਾ।
0: ਬਿਲਕੁਲ।
4: ਤਾਂ ਜਿਹੜੀ ਡਰਾਈਵਰੀ ਦੀ ਗੱਲ ਹੈਗੀ ਆ, ਚਲੋ ਬਹੁਤ ਸਿਆਣੇ ਬਜ਼ੁਰਗ ਵੀ ਬੈਠੇ ਨੇ ਜਿਨ੍ਹਾਂ ਨੂੰ 35-35-40-40 ਸਾਲ ਹੋ ਗਏ ਚਲਾਉਂਦਿਆਂ ਨੂੰ ਹਨਾ, ਵਾਹਨ ਚਲਾਉਂਦਿਆਂ ਨੂੰ, ਕੋਈ ਵੀ ਵਾਹਨ ਚਲਾਉਂਦੇ ਆਪਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਹੀ ਚੱਲਦੇ ਆ ਤਾਂ ਫਿਰ ਉੱਥੇ ਆਹੀ ਹੁੰਦਾ ਵੀ ਤੰਦਰੁਸਤੀ ਬਖਸ਼ੀ ਜਾਵੇ, ਜਿਸ ਰਾਸਤੇ ਤੇ ਲੈ ਕੇ ਚੱਲੇ ਆ ਤੇ ਵੀ ਅਸੀਂ ਉਸੇ ਰਾਸਤੇ ਤੋਂ ਵਧੀਆ ਤਰੀਕੇ ਨਾਲ ਵਾਪਸ ਹੋ ਗਏ।
0: ਠੀਕ
4: ਹੈ ਜੀ, ਤਾਂ ਸਟੇਅਰਿੰਗ ਤੇ ਬਾਈ ਜੀ ਅੱਜ ਤੱਕ ਤਾਂ ਮੱਥਾ ਟੇਕ ਕੇ ਫੜਿਆ, ਸਟੇਅਰਿੰਗ ਆਏ ਨੀ ਹੈਗਾ, ਬਿਨਾ ਸਟੇਅਰਿੰਗ ਮੱਥਾ ਟੇਕੇ ਤੋਂ ਸਟੇਅਰਿੰਗ ਫੜਿਆ।
0: ਅੱਛਾ,
4: ਹਾਂਜੀ ਹਾਂ।
0: ਅਗਰ ਤੁਹਾਨੂੰ ਮੌਕਾ ਮਿਲ ਜੇ, ਇੱਥੇ ਵੈਸੇ ਤਾਂ ਟਰੱਕਾਂ ਤੇ ਸ਼ੇਰ ਸ਼ੂਰ ਲਿਖਾਉਣ ਦਾ ਰਿਵਾਜ ਹੈ ਨੀ ਗਾ, ਤੇ ਤੁਸੀਂ ਕਿਸ ਤਰ੍ਹਾਂ ਦੇ ਸ਼ੇਰ ਸ਼ਾਇਰੀ ਲਿਖਣੀ ਚਾਹੋਗੇ?
4: ਦੇਖੋ, ਗੱਲ ਕਹਿਣੀ ਤਾਂ ਨੀ ਚਾਹੀਦੀ, ਪਰ ਇਹ ਹੁੰਦਾ ਵੀ ਆਪਣੀ ਮੱਤ ਤੋਂ ਉੱਤੇ ਗੱਲ ਹੋ ਜਾਂਦੀ ਹੈ। ਗੱਲ ਇਹ ਹੁੰਦੀ ਹੈ ਵੀ ਜਿਹੜਾ ਅਮਲ ਬਖਸ਼ਿਸ਼ ਕਰਦੇ ਬਸ ਉਹ ਚੀਜ਼ ਲਿਖੀ ਜਾਵੇ ਤਾਂ ਮਤਲਬ ਲੱਗੇ ਵੀ ਹਾਂ ਬਾਕੀ ਆਹ ਚੀਜ਼ ਸਾਡੇ ਤੋਂ ਦੂਰ ਹੋ ਗਈ ਯਾਰ, ਇਹ ਚੀਜ਼ ਕਰ ਲੈਣੀ ਚਾਹੀਦੀ ਹੈ ਜੇ ਕਿਸੇ ਬੰਦੇ ਨੇ ਲਿਖੀ ਹੋਈ ਹੈ।
0: ਵੈਰੀ ਗੁੱਡ। ਉਹਦੇ ਉੱਤੇ ਯਾਨੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਚੀਜ਼ ਲਿਖੀ ਪੜ੍ਹ ਲਈ ਉਹਨੂੰ ਜ਼ਿੰਦਗੀ ਵਿੱਚ ਅਮਲਾਂ 'ਚ ਵੀ ਲਿਆਉਣਾ ਚਾਹੀਦਾ।
4: ਜੀ ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ।
0: ਗੁਰੂ ਸਾਹਿਬ ਵੀ ਕਹਿੰਦੇ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਔਰ ਅਮਲ ਹੋਣੇ ਜ਼ਿੰਦਗੀ 'ਚ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ ਹੈ, ਤਾਂ ਕਿ ਪਤਾ ਲੱਗੇ ਯਾਰ ਇਤਕੀ ਮੈਨੂੰ ਇੱਕ ਟਰੱਕਾਂ ਵਾਲਿਆਂ ਦੀ ਜਿਹੜੀ, ਵੈਸੇ ਤਾਂ ਬਹੁਤ ਗੀਤ ਵੀ ਬਣੇ ਹੋਏ ਟਰੱਕਾਂ ਵਾਲਿਆਂ ਦੇ, ਪੈਂਦੀ ਸੱਪਾਂ ਦੇ ਸਿਰਾਂ ਤੋਂ ਪੈਂਦੇ ਸੱਪਾਂ ਦੇ ਸਿਰਾਂ ਤੋਂ ਨੋਟ ਚੱਕਣੇ ਔਖੀ ਆ ਡਰਾਈਵਰੀ ਬਿੱਲੋ, ਤੇ ਇਸ ਤਰ੍ਹਾਂ ਦਾ ਇੱਕ ਸ਼ੇਅਰ ਇੱਕ ਟਰੱਕ ਤੇ ਲਿਖਿਆ, ਮੈਂ ਉਹਦੀ ਵੀਡੀਓ ਬਣਾਈ। ਕਹਿੰਦਾ ਅੱਲੜੇ ਡਰਾਈਵਰੀ ਦੇ ਪੱਟਿਆਂ ਦੀ, ਅੱਲੜੇ ਡਰਾਈਵਰੀ ਦੇ ਪੱਟਿਆਂ ਦੀ ਰੋਡ ਤੇ ਜਵਾਨੀ ਲੱਗ ਜੇ। ਕਿਹਾ ਯਾਰ ਬਾਤ ਆ, ਸੱਚੀ ਮੁੱਚੀ ਸਾਰੀ ਦਿਹਾੜੀ ਕਦੇ 401 ਤੇ, ਕਦੇ 91 ਤੇ, ਕਦੇ ਪਤਾ ਨੀ ਕਿਹੜੇ ਕਿਹੜੇ ਹਾਈਵੇ ਆਉਂਦੇ ਆ, ਤੇ ਕਿੱਥੇ ਕਿੱਥੇ ਸਾਡੇ ਵੀਰ ਜਿਹੜੇ ਆ, ਹੁਣ ਤਾਂ ਲੇਡੀਜ਼ ਵੀ ਬਹੁਤ ਸਾਰੀਆਂ ਗੱਡੀਆਂ ਚਲਾਉਂਦੀਆਂ। ਤੋ ਕੋਈ ਐਸੀ ਸ਼ੇਰੋ ਸ਼ਾਇਰੀ ਜਿਹਨੇ ਤੁਹਾਡੀ ਜ਼ਿੰਦਗੀ 'ਚ ਪੜ੍ਹ ਕੇ ਤੁਹਾਨੂੰ ਬੜਾ ਚੰਗਾ ਲੱਗਿਆ ਹੋਵੇ, ਅਤੇ ਤੁਸੀਂ ਵੀ ਉਹਦੇ ਕੋਲੋਂ ਪ੍ਰਭਾਵਿਤ ਹੋਏ ਹੋਵੋ, ਤੁਸੀਂ ਵੀ ਸਾਡੇ ਨਾਲ ਉਹ ਸ਼ੇਅਰ ਸਾਂਝਾ ਕਰ ਸਕਦੇ ਹੋ, ਅਤੇ ਨਾਲ ਕੋਈ ਮਿਲਦਾ ਜੁਲਦਾ ਗੀਤ ਸੁਣਨਾ ਚਾਹੁੰਦੇ ਤੁਸੀਂ ਟਰੱਕਿੰਗ ਇੰਡਸਟਰੀ ਨਾਲ ਜਾਂ ਫਿਰ ਕਿਸੇ ਹੋਰ ਖੇਤਰ ਦਾ, ਇੱਕ ਤਾਂ ਮੈਂ ਜ਼ਰੂਰ ਤੁਹਾਨੂੰ ਸੁਣਾਉਣਾ ਅੱਜ ਦੀਦਾਰ ਸੰਧੂ ਦਾ, ਕੱਲੀ ਨੂੰ ਲੈ ਜਾਵੇ ਬਿਠਾ ਕੇ ਮੈਨੂੰ ਕਾਰ 'ਤੇ। ਕਿਆ ਬਾਤ ਹੈ, ਉਹ ਕੱਲ੍ਹ ਰਹਿ ਗਿਆ ਸੀਗਾ, ਉਹਦੀ ਫਰਮਾਇਸ਼ ਆਈ ਹੈ, ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ। ਅਤੇ ਤੁਹਾਡੀ ਕਾਲ ਆ ਸਕਦੀ ਹੈ 905-673-3337 'ਤੇ, ਯਾਰ ਡਰਾਈਵਰਾਂ ਦੀ ਸਾਡੀ ਰੋਜ਼ ਰੋਡ ਨਾਲ ਯਾਰੀ, ਅੱਲੜੇ ਡਰਾਈਵਰੀ ਦੇ ਪੱਟਿਆਂ ਦੀ ਰੋਡ 'ਤੇ ਜਵਾਨੀ ਲੰਘ ਜੇ। ਤੇ ਅਗਲੀ ਕਾਲ ਲੈਣੇ ਆ, ਦੇਖਦੇ ਆ ਕਿ 2825 ਕੀ ਕਹਿੰਦੇ। ਜੀ ਵੈਲਕਮ।
5: ਹੈਲੋ ਸਿੱਧੂ,
0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ?
5: ਹਾਂ ਠੀਕ ਆ ਭਾਈ, ਠੀਕ ਆ। ਬਹੁਤ ਗਰਮੀ ਕਰਦੇ ਤੁਸੀਂ ਤਾਂ,
0: ਹੈ
5: ਗਰਮੀ ਦਾ ਬੱਟ ਕੱਢਦੇ।
0: ਹਾਂ ਗਰਮੀ ਤਾਂ ਤੁਹਾਨੂੰ ਪਤਾ ਮਸਾਂ ਆਈ ਹੈ, ਉਡੀਕ ਉਡੀਕ ਕੇ ਪਹਿਲਾਂ ਠੰਡ ਠੰਡ ਲੱਗਦੀ ਰਹੀ, ਹੁਣ ਥੋੜੀ ਜੀ ਆਉਣ ਦਿਓ, ਗਰਮੀ ਵੀ ਚਾਹੀਦੀ ਆ।
5: ਹਾਂ ਜੀ ਹਾਂ ਜੀ ਹਾਂ ਜੀ, ਕਾਫੀ ਦੇਰ ਬਾਅਦ ਆਈ ਜਾਂਦੀ ਜਾਂਦੇ।
0: ਹਾਂ ਹਾਂ ਹਾਂ ਹਾਂ
5: ਗਰਮੀ ਦੇ ਨਾਲ।
0: ਜੀ ਜੀ ਮੈਂ ਸੁਣ ਰਿਹਾ ਤੁਹਾਨੂੰ। ਹਾਂ
5: ਅੱਛਾ ਅੱਛਾ ਅੱਛਾ ਹਾਂ, ਤੇ ਜਿਹੜੀ ਕਿ ਉਦਾਂ 50-50 ਕਹਿ ਸਕਦੇ ਆ ਵੀ ਉਦਾਂ ਮੈਂ ਫਾਰਵਰਡ ਨਹੀਂ ਕਰਦਾ ਵੀ ਹੁਣ
0: ਤੁਹਾਡੀ ਤੁਹਾਡਾ ਨਾਂ ਕੀ ਆ?
5: ਮੇਰਾ ਭਾਈ ਰਾਜਵਿੰਦਰ ਸਿੰਘ ਸੰਧੂ।
0: ਰਾਜਵਿੰਦਰ ਤੇਰੀ ਤੁਹਾਡੀ ਗੱਲ ਤਾਂ ਉਹ ਹੈ, ਅੱਧੀ ਤੇਰੀਆਂ ਮਲਾਜੇਦਾਰਾਂ ਵੇ ਅੱਧੀ ਮੈਂ ਸ਼ਕੀਨ ਜੱਟ ਦੀ। ਤੁਸੀਂ ਤਾਂ ਅੱਧੋ ਅੱਧ ਹੋਏ ਫਿਰਦੇ ਆ, ਇੱਕ ਪਾਸੇ ਹੋਇਆ ਉਹ ਕਹਿੰਦੇ ਹੁਣ ਤੁਸੀਂ ਇੱਕ ਪਾਸੇ, ਇੱਕ ਪਾਸੇ ਹੋ ਜਾ ਜਾਂ ਲੈਫਟ ਹੋ ਜਾ ਜਾਂ ਰਾਈਟ ਹੋ ਜਾ, ਡੋਰ ਹੋ ਜਾ ਜਾਂ ਨਾਈਟ ਹੋ ਜਾ, ਹੈਂ
5: ਠੀਕ ਹੈ,
0: ਤੇ ਇੱਕ ਦੀ ਹੋ ਜਾ ਸੱਜਣਾ। ਕਹਿੰਦੇ ਹੁੰਦੇ ਆ ਕਿ ਇੱਕ ਦੀ ਬਣ ਜਾ ਇੱਕ ਦੀ ਹੋ ਜਾ, ਤੇ ਹੈਂ ਤੇ ਕਈ ਵਾਰ ਇਹ ਹੁੰਦਾ ਕਿ ਇਨਸਾਨ ਕਈ ਵਾਰ ਸਮੇਂ ਨਾਲ ਕਹਿੰਦੇ ਹੁੰਦੇ ਆ ਕਿ ਭੁੱਲ ਵੀ ਜਾਂਦੇ ਆ। ਖੈਰ
5: ਹਾਂਜੀ ਤੇ ਤ੍ਰਸ ਭਾਜੀ ਆਪਣੇ ਤੇ ਆਪਣੇ ਛਿੰਦੇ ਸਾਹਿਬ ਦਾ ਜੇ ਤੁਹਾਡੇ ਮਾਈਂਡ ਚ ਗਾਣਾ ਹੋਵੇ ਉਹ ਲਾ ਸਕਦੇ ਆ ਆਪਾਂ ਅੱਜ, ਹੈ ਨਾ।
0: ਕਿਹੜਾ ਗਾਣਾ ਲਾਉਣਾ?
5: ਬਾਰੀ
0: ਖੋਲ ਕੇ ਵਾਹਿਗੁਰੂ ਬੋਲ ਕੇ, ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਸੀਟੀ ਉੱਤੇ ਬਹਿ ਜਾ ਬੱਲੀਏ।
5: ਮੈਂ ਤੁਹਾਨੂੰ ਆਪਣੇ ਸਿੱਧਾ ਨਾ ਹੱਥ ਦੀ ਗੱਲ ਦੱਸਾਂ, ਏਡੀ ਦੂਰੀ ਗੱਲ ਹੈ ਇੰਡੀਆ ਦੀ।
0: ਹਾਂ,
5: ਇਹ ਮੇਰੇ ਤਾਏ ਦੇ ਬੇਟੇ ਦਾ ਵਿਆਹ ਸੀਗਾ ਅਗਸਤ ਮਹੀਨੇ ਦੇ ਵਿੱਚ ਬਰਸਾਤਾਂ ਦੁਆਲੇ, ਤਾਂ ਇਹ ਰੇਹੜੀ ਦੇ ਉੱਪਰ ਇਹਦਾ ਖਾਣਾ ਲਾਇਆ ਸੀ ਆਪਣਾ ਸਾਹਿਬ ਸਾਹਿਬ ਦਾ।
0: ਕਿਆ ਬਾਤ ਆ, ਕਿਆ ਬਾਤ ਆ। ਉਦੋਂ ਰੇਹੜੀਆਂ ਹੀ ਹੁੰਦੀਆਂ ਸੀਗੀਆਂ ਪਹਿਲਾਂ ਲੱਕੜ ਦੀ ਪਹੀਆਂ ਵਾਲੀਆਂ ਵਾਲੇ ਗੱਡੇ ਹੁੰਦੇ ਸੀ, ਫਿਰ ਰੇਹੜੀਆਂ ਆ ਗਈਆਂ, ਔਰ ਰੇਹੜੀਆਂ ਤੋਂ ਬਾਅਦ ਫਿਰ ਹੌਲੀ ਹੌਲੀ ਸਟੇਜਾਂ ਬਣਨ ਲੱਗ ਪਈਆਂ। ਹੁਣ ਤਾਂ ਸੁੱਖ ਨਾਲ ਏਡੀ ਵੱਡੀ ਸਟੇਜ ਹੁੰਦੀ ਹੈ। ਤੇ ਖੈਰ, ਥੈਂਕ ਯੂ ਵੈਰੀ ਮੱਚ ਸੰਧੂ ਸਾਹਿਬ, ਤੁਸੀਂ ਬੜੀ ਸੋਹਣੀ ਗੱਲਬਾਤ ਕੀਤੀ। ਅਗਲੀ ਕਾਲ ਲੈ ਕੇ ਦੇਖਦੇ ਹਾਂ ਕਿ ਉਹ ਕੀ ਮੰਨਦੇ ਨੇ ਇਸ ਗੱਲ ਨੂੰ। 8361 ਵੈਲਕਮ, 8361 ਹੈਲੋ।
6: ਹਾਂਜੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ, ਕੌਣ ਕੌਣ ਬੋਲਦੇ ਜੀ?
6: ਮੇਰਾ ਨਾਮ ਜੀ ਕਮਲਜੀਤ ਸਿੰਘ ਜੀ।
0: ਉਹ ਬੱਲੇ ਕਮਲਜੀਤ, ਕਮਲ ਵਾਂਗੂ ਖਿੜੇ ਰਹੋ। ਦੇਖ ਲੋ ਫਿਰ ਟਰੱਕ, ਸਾਨੂੰ ਵੀ ਤੁਹਾਡੀ ਫੋਟੋ ਦਿਸ ਗਈ ਇੱਥੇ। ਉਹ ਕਹਿੰਦੇ ਹੁੰਦੇ
6: ਓਕੇ,
0: ਹਾਂ ਬੋਲੋ।
6: ਹਾਂਜੀ ਹਾਂਜੀ,
0: ਤੇ ਪਤਾ ਲੱਗ ਗਿਆ ਵੀ ਸਾਡੇ ਵੀਰ ਟਰੱਕ ਲਾ ਕੇ ਯਾਰਡ ਚ ਤੇ ਹੁਣ ਘਰ ਨੂੰ ਚੱਲੇ ਆ। ਤੇ ਤੁਸੀਂ ਦੱਸੋ ਤੁਹਾਡੇ ਕੀ ਹੈਬਿਟ ਹੈ, ਗੱਡੀ ਕਿਵੇਂ ਰੱਬ ਰੁੱਬ ਦਾ ਨਾਂ ਕਿੰਨਾ ਕੁ ਲੈਂਦੇ ਹੋ?
6: ਨਹੀਂ, ਹਮੇਸ਼ਾ ਗੱਡੀ ਤੋਰਨ ਤੋਂ ਪਹਿਲਾਂ ਰੱਬ ਨੂੰ ਧਿਆ ਕੇ ਚੱਲੀ ਦਾ ਜੀ,
0: ਮੱਥਾ
6: ਟੇਕ ਕੇ ਤੇ ਰੱਬ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਚੜ੍ਹਦੀ ਕਲਾ ਚ ਰੱਖੇ, ਹੈਨਾ ਜੀ।
0: ਹਾਂ ਹਾਂ,
6: ਹਰੇਕ ਨੂੰ ਜੀ, ਚਲੋ ਹਰੇਕ ਨੂੰ ਵੈਸੇ ਰੱਬ ਨੂੰ ਧਿਆ ਕੇ ਚੱਲਣਾ ਚਾਹੀਦਾ, ਚਾਹੇ ਕਿਤੇ ਵੀ ਚੱਲੇ, ਗੱਡੀ ਚ ਨੀ ਕਿਤੇ ਵੀ ਚੱਲੇ, ਰੱਬ ਨੂੰ ਧਿਆ ਕੇ ਚੱਲੀਏ।
0: ਚਲੋ
6: ਜਿੱਦਾਂ ਜਾਂਦੇ ਜੀ,
0: ਤੇ ਗੀਤ ਸੀ,
6: ਮੈਂ ਟਰੱਕਾਂ ਤੇ ਇੱਕ ਮੈਂ ਆਪਣਾ ਲਿਖਿਆ ਹੋਇਆ ਜੀ ਗੀਤ, ਉਹਦੇ ਮੈਂ ਉਹਦਾ ਇੱਕ ਅੰਤਰ ਮੈਂ ਤੁਹਾਡੇ ਨਾਲ ਮੈਂ ਕਿਹਾ ਸਾਂਝਾ ਕਰ ਲਾਂ।
0: ਇੱਕ ਪਹਿਲਾਂ ਤਾਂ 27 ਸੁਣਾਓ ਫਿਰ ਅੰਤਰ ਸੁਣਾਓ। ਇੱਕ ਮਿੰਟ, ਮੈਂ ਇੱਕ ਐਚ ਕੇ ਮੂਵਰ ਦਾ ਸੰਦੇਸ਼ ਦਿੰਦੇ ਹਾਂ ਟਰੱਕਾਂ ਵਾਲੇ ਬਾਈਆਂ ਦੇ ਵਾਸਤੇ ਤੇ ਜਿੰਨੇ ਵੀ ਸੱਜਣ ਮਿੱਤਰ ਮੂਵ ਹੋਣਾ ਚਾਹੁੰਦੇ ਨੇ। ਐਚ ਕੇ ਮੂਵਰਸ ਔਰ ਬੜੀ ਚੋਟੀ ਦੀ ਕੰਪਨੀ ਹੈ, ਬਹੁਤ ਪ੍ਰੋਫੈਸ਼ਨਲ ਨੇ। 416-524-6604, 416-524-6604। ਇੱਕ ਮੱਲੀਆਂ ਦੇ ਟੈਂਟ ਸਰਵਿਸ ਦੀ ਤਾਂ ਬੱਲੇ ਬੱਲੇ ਹੋਈ ਪਈ ਆ, ਪੂਰਾ ਕਨਵੈਨਸ਼ਨ ਸੈਂਟਰ ਬਣਾ ਦਿੰਦੇ ਆ ਮੱਲੀ ਟੈਂਟ ਸਰਵਿਸ ਵਾਲੇ, ਤੇ ਵਾਟਰਪਰੂਫ ਟੈਂਟ ਵੀ ਇਹਨਾਂ ਕੋਲ ਹੈਗੇ। 647-999-2569-2569। ਤੇ ਹੁਣ ਸੁਣਦੇ ਆ ਸਾਡੇ ਵੀਰ ਦਾ ਆਪਣਾ ਲਿਖਿਆ ਹੋਇਆ, ਤੇ ਨਾਮ ਕੀ ਆ?
6: ਕਮਲ ਜੀ, ਕਮਲਜੀਤ ਸਿੰਘ।
0: ਜੈ ਵੀ ਕਮਲ। ਇੱਕ ਸਾਹਿਤ ਕੰਤਰਾ ਸੁਣਾ ਦੇ ਫਿਰ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਜਾਣਾ। ਗੋ।
6: ਹਾਂਜੀ, ਉਹ ਏਦਾਂ ਸੀਗਾ ਜੀ, ਲੰਮੀਆਂ ਵਾਟਾਂ ਨਵੇਂ ਨੇ ਰੂਟ, ਰੇਸ ਦੱਬਦੇ ਆ ਗੱਡੀ ਜਾਵੇ ਸ਼ੂਕ, ਕੰਨਾਂ ਵਿੱਚ ਪਾਈਆਂ ਨੇ ਨੱਤੀਆਂ ਯਾਰੋ, ਪੈਰਾਂ ਵਿੱਚ ਨਾਈਕੀ ਦੇ ਬੂਟ, ਗੋਰੇ ਖੜਕੇ ਨੇ ਟੌਰ ਸਾਡੀ ਵੇਖਦੇ, ਗੋਰੇ ਖੜਕੇ ਨੇ ਟੌਰ ਸਾਡੀ ਵੇਖਦੇ, ਗੱਡੀ ਰੱਖਦੇ ਆ ਪੂਰੀ ਸਜਾ ਕੇ ਨੀ, ਗੱਭਰੂ ਟਰਾਂਟੋ ਨੂੰ ਗਿੜਾ ਜਦੋਂ ਮਾਰਦਾ, ਇੱਕ ਵੱਜਦਾ ਏ ਮਾਨ ਸਾਹਿਬ ਲਾ ਕੇ ਨੀ, ਮੇਲੇ ਨੂੰ ਗੇੜਾ ਜਦੋਂ ਮਾਰਦਾ, ਡੈਕ ਵੱਜਦਾ ਏ ਮਾਨ ਸਾਹਿਬ ਲਾ ਕੇ
0: ਲਾ ਕੇ ਨੀ। ਕਿਆ ਬਾਤ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਪੰਜਾਬੀ ਚੈਨਲ ਅੱਗੇ ਚੱਲਣ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਅਸੀਂ ਇੱਕ ਵਾਰ ਫਿਰ, ਬਹੁਤ ਵੱਡੀ ਸੇਲ ਜਿਹੜੀ ਲੱਗੀ ਹੋਈ ਆ, ਔਰ ਜੀ ਹਾਂ ਦੇਖਦੇ ਹਾਂ ਕਿ ਇਹ 8192 ਵੈਲਕਮ।
7: ਬਹੁਤ ਸ਼ੁਕਰੀਆ, ਧੰਨਵਾਦ ਭਾਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਸੋ 1 ਜੁਲਾਈ ਦਾ ਸੱਦਾ ਪੱਤਰ ਦੇ ਰਹੇ ਹਾਂ ਭਾਜੀ ਪਰਿਵਾਰਾਂ ਨੂੰ। ਸੋ ਕੱਲ ਨੂੰ 1 ਜੁਲਾਈ ਨੂੰ ਵੈਨਸਡੇ ਵਾਲੇ ਦਿਨ ਜਿਹੜੀ ਕੈਨੇਡਾ ਡੇ ਦੇ ਉੱਪਰ ਫਰਨੀਚਰ ਦੀ ਸੇਲ ਲੱਗਣ ਜਾ ਜਾ ਰਹੀ ਆ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਸੋਫਾ ਕਮ ਬੈੱਡ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਕੱਲ੍ਹ ਨੂੰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾਣਾ, ਤੇ ਹਰੇਕ ਪਰਚੇਜ਼ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਡੀਲ ਦੇ ਰਹੇ ਆ ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ। ਜੀ ਹਾਂ, ਹਾਰਡ ਫੋਮ ਦਾ ਮੈਟਰਸ ਜਿਹਦੀ ਰੈਗੂਲਰ ਕੀਮਤ $500-600 ਸੀ, ਪਰ ਕੈਨੇਡਾ ਡੇ ਦੇ ਉੱਪਰ ਜਿੰਨੇ ਵੀ ਪਰਿਵਾਰ ਕੱਲ੍ਹ ਸਾਡੇ ਕੋਲ ਪਹੁੰਚਣਗੇ 294 ਵਾਕਰ ਡਰਾਈਵ ਦੇ ਉੱਪਰ ਹਾਰਡ ਫੋਮ ਦਾ ਮੈਟਰਸ $500-600 ਵਾਲਾ, ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ $199 ਦੇ ਵਿੱਚ ਦਿੱਤਾ ਜਾਊਗਾ। ਤੇ ਜਿੰਨੇ ਪਰਿਵਾਰ ਸਾਡੇ ਕੋਲ ਕੱਲ੍ਹ ਪਹੁੰਚਣਗੇ ਨਾਲ ਹੂਬਰ ਕੰਪਨੀ ਦਾ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ, ਵੈਕਿਊਮ ਕਲੀਨਰ ਬਿਲਕੁਲ ਫ੍ਰੀ ਫ੍ਰੀ ਫ੍ਰੀ, ਹਾਰਡ ਫੋਮ ਦਾ ਮੈਟਰਸ $199 ਦਾ, ਤੇ ਨਾਲ ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਭਾਜੀ
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਦੀ ਕੱਲ ਨੂੰ 1 July ਦੀ ਸੇਲ ਮਿਸ ਮਿਸ ਮਿਸ ਬਿਲਕੁਲ ਨਹੀਂ ਕਰਨੀ। 905-673-3337 ਸਟੂਡੀਓ ਦਾ ਨੰਬਰ ਹੈ, ਤੇ ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਵੀ ਤੁਹਾਨੂੰ ਅੱਗੇ ਚੱਲ ਕੇ ਅਸੀਂ ਦੇਵਾਂਗੇ। ਤੇ ਇਨ ਦਾ ਮੀਨ ਟਾਈਮ ਤੁਹਾਡੀ ਫਰਮਾਇਸ਼, ਤੁਹਾਡੀ ਨਜ਼ਰ। ਜੀ ਹਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਸਾਡੇ ਪ੍ਰੋਗਰਾਮ ਨੂੰ ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ ਜੀ ਵੱਲੋਂ ਸਪੋਂਸਰ ਕੀਤਾ ਜਾਂਦਾ ਹੈ। ਤੋ ਹਰਪ੍ਰੀਤ ਸੈਣੀ ਕੱਲ੍ਹ ਦੇ ਪ੍ਰੋਗਰਾਮ ਵਿੱਚ ਉਹਨਾਂ ਨਾਲ ਅਸੀਂ ਇੰਸ਼ੋਰੈਂਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੱਲਾਂਬਾਤਾਂ ਵੀ ਕਰਾਂਗੇ। ਤੁਸੀਂ ਨੰਬਰ ਲੈ ਲਓ ਉਹਨਾਂ ਦਾ, ਵੀਕਐਂਡ 'ਤੇ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਫੈਮਿਲੀ ਦੀ ਇੰਸ਼ੋਰੈਂਸ, RRSP ਜਾਂ ਫਿਰ RESP ਜਾਂ ਸੁਪਰ ਵੀਜ਼ਾ ਦੇ ਸੁਪਰ ਸਟਾਰ ਨੇ ਹਰਪ੍ਰੀਤ, 416-817-6500 416-817-6500 416-817-6500 ਕਿਸੇ ਵੇਲੇ ਵੀ ਪੰਜਾਬੀ ਲਹਿਰਾਂ ਦੇ ਕੋਲੋਂ ਇਹ ਨੰਬਰ ਲਿਆ ਜਾ ਸਕਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, ਤੇ ਮੈਂ ਹਾਂ ਤੁਹਾਡਾ ਆਪਣਾ, ਜੀ ਹਾਂ ਤੁਹਾਡਾ ਆਪਣਾ ਸਤਿੰਦਰਪਾਲ ਸਿੱਧਵਾਂ, ਨਾਮ ਤੋਂ ਸੁਣਾ ਹੀ ਹੋਗਾ ਸ਼ਾਇਦ। ਪ੍ਰੋਗਰਾਮ ਪੰਜਾਬੀ ਲਹਿਰਾਂ।

0: ਲਾਰੀ ਜੇਤੋ ਵਾਲਾ ਵੀ ਅਮਰ ਕਰ ਦਿੱਤਾ ਦੀਦਾਰ ਸੰਧੂ ਨੇ। ਸਪੀਕਰ ਹੁੰਦਾ ਸੀ ਤਾਰੀ ਜੇਤੋ ਵਾਲੇ ਦਾ, ਦੇਖੋ ਅੱਜ ਕੱਲ ਕਿੰਨੇ ਕਿੰਨੇ ਲੱਖਾਂ ਰੁਪਈਆਂ ਦੇ ਸਾਊਂਡ ਲੱਗਦੇ ਆ। ਉਦੋਂ ਦੋ ਸਪੀਕਰ ਹੁੰਦੇ ਸੀ, ਇੱਕ ਸੱਜੇ ਪਾਸੇ ਬੰਨ ਦੇਣਾ, ਇੱਕ ਖੱਬੇ ਪਾਸੇ ਬੰਨ ਦੇਣਾ, ਇੱਕ ਮਾਈਕ ਹੁੰਦੀ ਸੀ। ਤੇ ਮੈਂ ਕਹਿੰਦਾ ਲੱਖਾਂ ਲੋਕਾਂ ਦਾ ਇਕੱਠ, ਉਹ ਮੰਤਰ ਮੁਗਧ ਹੋ ਜਾਂਦਾ ਸੀ ਕਿਉਂਕਿ ਲੋਕ ਸੁਣਦੇ ਸੀ। ਹੁਣ ਵੱਡੀ ਸਾਊਂਡ ਲੱਗੀ ਹੋਈ ਆ ਤੇ ਸੁਣਦਾ ਕੋਈ ਨਹੀਂ, ਕੋਈ ਪਕੌੜੇ ਖਾਈ ਜਾਂਦਾ, ਕੋਈ ਕਹਿੰਦੇ ਹੁੰਦੇ ਆ ਕਿ ਮੱਕੀ ਦੀ ਰੋਟੀ ਸਰੋਂ ਦੇ ਸਾਗ ਦੇ ਦੇੜੀ ਜਾਂਦਾ, ਤੇ ਗਾਉਣ ਵਾਲਾ ਵਿਚਾਰਾ, ਚਲ ਗਾਉਣ ਵਾਲੇ ਨੂੰ ਪੈਸੇ ਮਿਲੇ ਹੁੰਦੇ, ਉਹਨੂੰ ਪਰਵਾਹ ਕੋਈ ਨਹੀਂ, ਕੋਈ ਸੁਣੇ ਚਾਹੇ ਨਾ ਸੁਣੇ। ਸੋ ਪ੍ਰੋਗਰਾਮ ਪੰਜਾਬੀ ਲਾਲਾ 905-673-3333 ਦੀਦਾਰ ਸੰਧੂ ਨੂੰ ਤੁਸੀਂ ਸੁਣਿਆ, ਤੇ ਅੱਗੇ ਚੱਲ ਕੇ ਆਪਾਂ ਹੋਰ ਸਰਦੂਲ ਜੀ, ਹੁਣ ਬਹੁਤ ਹੋ ਗਿਆ ਸਰਦੂਲ ਸਾਹਿਬ, ਕਾਹਲੀ ਨਾ ਕਰੋ, ਤੁਹਾਡਾ ਟਾਈਮ ਵੀ ਆਊਗਾ। ਤੋ 905-673-3333 ਅਸੀਂ ਗੱਲਬਾਤ ਕਰ ਰਹੇ ਸੀ ਕਿ ਇੱਕ ਤਾਂ ਟਰੱਕਾਂ ਵਾਲੇ ਬਾਈਆਂ ਤੇ ਗੱਡੀਆਂ ਮੋਟਰਾਂ ਵਾਲੇ ਜਿਹੜੇ ਸੱਜਣ ਮਿੱਤਰ ਨੇ, ਉਹਨਾਂ ਨੂੰ ਪੰਜਾਬ ਵਿੱਚ ਖਾਸ ਤੌਰ 'ਤੇ ਜਿਹੜੇ ਬਹੁਤ ਸਾਰੇ ਸ਼ੇਅਰ ਲਿਖੇ ਹੁੰਦੇ ਆ ਉਹ ਬੜਾ ਅਟਰੈਕਟ ਕਰਦੇ ਆ। ਤੁਹਾਡੇ ਵਿੱਚੋਂ ਤੁਹਾਨੂੰ ਜਦੋਂ ਵੀ ਤੁਸੀਂ ਉਹ ਸ਼ੇਅਰ ਸ਼ਾਇਰੀ ਦੇਖਦੇ ਹੋ ਤੇ ਕਿਹੜੇ ਕਿਹੜੇ ਸ਼ੇਅਰ ਜ਼ਿਆਦਾ ਅਟਰੈਕਟ ਕਰਦੇ ਆ? ਤੇ ਨਾਲ ਮੈਂ ਤੁਹਾਡੇ ਨਾਲ ਕੁਛ ਗੱਲਾਂ ਕਰ ਰਿਹਾ ਸੀ ਕਿ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਗੱਡੀ ਬੈਕ ਰਿਵਰਸ ਗੇਅਰ 'ਚ ਘੱਟ ਪਾ ਕੇ ਸ਼ੁਰੂਆਤ ਜਿਹੜੀ ਆ ਉਹ ਅੱਗੇ ਨੂੰ ਭਾਵੇਂ ਮਾੜੀ ਜਿਹੀ ਵੀ ਗਰਾਂ 'ਚ ਵੀ ਕਰਨਾ ਹੋਵੇ ਤਾਂ ਗੱਡੀ ਇੱਕ ਅੱਧਾ ਗੇਅਰ ਫਰੰਟ ਗੇਅਰ ਪਾ ਕੇ, ਯਾਨੀ ਡਰਾਈਵ ਗੇਅਰ 'ਚ ਪਾ ਕੇ ਫਿਰ ਗੱਡੀ ਨੂੰ ਰਿਵਰਸ ਕਰਦੇ ਆ। ਅਤੇ ਕੀ ਤੁਸੀਂ ਵੀ ਇਸ ਤਰ੍ਹਾਂ ਦੇ ਜਿਹੜਾ ਵਹਿਮ ਕਹਿ ਲਓ ਜਾਂ ਫਿਰ ਆਦਤ ਕਹਿ ਲਓ, ਤੁਸੀਂ ਵੀ ਇਹਦੇ 'ਚ ਕੁਛ ਅਮਲ ਕਰਦੇ ਹੋ ਕਿ ਜਾਂ ਫਿਰ ਇਹਨੂੰ ਸਿਰਫ ਇੱਕ ਵਹਿਮ ਮੰਨ ਕੇ ਅਤੇ ਕੋਈ ਪਰਵਾਹ ਨਹੀਂ ਕਰਦੇ? ਤੋ ਬਹੁਤ ਸਾਰੀਆਂ ਗੱਲਾਂ ਨੇ। ਤੋ ਜਾਂ ਫਿਰ ਤੁਹਾਨੂੰ ਕੋਈ ਅਟਰੈਕਟ ਕਰ ਰਿਹਾ ਟਰੱਕਾਂ ਮੋਟਰਾਂ 'ਤੇ ਲਿਖਿਆ ਹੋਇਆ ਸ਼ੇਅਰ ਤੁਹਾਨੂੰ ਯਾਦ ਆ ਰਿਹਾ ਤਾਂ ਜ਼ਰੂਰ ਮੇਰੇ ਨਾਲ ਤੁਸੀਂ ਸਾਂਝਾ ਕਰੋ, ਅਤੇ ਉਸ ਸ਼ੇਅਰ ਦੇ ਨਾਲ ਸੰਬੰਧਿਤ ਤੁਹਾਨੂੰ ਕੋਈ ਗੀਤ ਸੰਗੀਤ ਵੀ ਅਸੀਂ ਨਾਲ ਦੀ ਨਾਲ ਹੀ ਸੁਣਾਵਾਂਗੇ। ਤੁਹਾਡੀ ਫਰਮਾਇਸ਼ ਜਿਹੜੀ ਆ ਉਹ ਵੀ ਪੂਰੀ ਹੋਜੂ ਅਤੇ ਨਾਲੇ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੂਗਾ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
3: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: National Kabaddi Association of Ontario ate Can Sikh Cultural Center bade maan naal pesh karde han Toronto Kabaddi Season 2026 miti 4 July 2026 sthan CA Center Brampton Ontario आओ देखिए कबड्डी दे शानदार मुकाबले जिथे नामवर खिलाड़ी अपना जौहर दिखाएंगे। आई हुई संगत ले लंगर अते शबील दा विशेष प्रबंध कीता गया है। आओ सारी मिलके मां खेड कबड्डी दा आनंद बाणिए अते खेडा नु होर उत्साह दईए। होर जानकारी ले संपर्क करो गोरा धनोआ 416-230-4000 राणा बरियार 647-271-4176।
1: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
2: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਐ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ
1: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਨੋ ਐਟ 416-618-2761 416-618-2761
3: ਨਾਲੇ ਚੋਪੜੀਆਂ ਨਾਲੇ ਦੋ ਦੋ
4: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
5: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
4: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ
5: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 ਕੁਈਨ ਸਟਰੀਟ ਈਸਟ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਕੁਈਨ ਐਂਡ ਬ੍ਰੈਮਲੇ
6: ਕਾਲ ਗਗਨ ਔਰ ਗੁਰਿੰਦਰ ਐਟ 905-286-9257
7: Ladies and gentlemen, you are not ready for this.
8: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
9: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
8: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
9: ਕਾਲ 647-606-8110
8: ਔਰ ਵਿਜ਼ਿਟ sharmamortgages.com
10: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
11: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
10: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
11: 647-835-5294 शादी दी मूवी बनवाउन ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन ले याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज दे नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नु 416-930-1251 416-930-1251

0: ਕਵਾਲਟੀ ਟਰੱਕ ਸੇਲ ਵਾਲਿਆਂ ਕੋਲ ਜਾ, 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ।
1: ਕਵਾਲਟੀ ਲੌਜਿਸਟਿਕ, ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ, ਟਰਾਲਾ ਡਰਾਈਵਰਸ ਤੇ ਓਨਰ ਓਪਰੇਟਰਸ ਦੀ। ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2938
1: 416-717-2929। ਕਵਾਲਟੀ ਲੌਜਿਸਟਿਕ ਇੰਕ, 14 ਸਟੇਨਵੇ ਬੁਲੇਵਰਡ, ਯੂਨੀਫੋਰ, ਇਟੋਬੀਕੋ।
2: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ, ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
0: 647-706-6640
4: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
5: ਮੈਂ। ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ, PNJ ਸਪ੍ਰਿੰਗ ਵੀਲ ਅਲਾਈਨਮੈਂਟ।
6: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ, ਮਿਸੀਸਾਗਾ, ਮੇਨ ਇੰਟਰਸੈਕਸ਼ਨ, ਡਿਕਸੀ ਐਂਡ ਮੈਥਸਨ।
7: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
5: ਕਾਲ ਕਰੋ JN ਗੈਰੀ ਨੂੰ
7: 905-459-5533
5: 905-459-5533 ਤੇ।
7: PNJ ਸਪ੍ਰਿੰਗ ਵੀਲ ਅਲਾਈਨਮੈਂਟ।
0: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
1: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
0: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 647-338-9172। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
8: स्टीफन फर्नीचर की धमाकेदार फेस्टिवल सीजन सेल। इस साल फेस्टिवल सीजन में अपने घर को भी जरूर सजाइए। अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा, तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं। सर्विंग सिंस 1992, फाइनेंसिंग ऑप्शन अवेलेबल, 2 लोकेशंस टू सर्व यू, 2575 स्टील्स एवेन्यू ईस्ट, ब्रैम्पटन, 905-790-0560, 6 Marconi Court, Bolton, 905-951-9394। Stephen Furniture की धमाकेदार फेस्टिवल सीजन से।
9: ਪਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
1: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ, ਨਾਨ ਵੈਜ, ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
0: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111, 905-451-9200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
10: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-6477-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਤੁਸੀਂ ਸੁਣ ਜਾ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ। ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ 1 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਰੋਜ਼ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੁਸੀਂ ਸਵੇਰੇ 4 ਤੋਂ 5 ਵਜੇ ਦੇ ਦਰਮਿਆਨ 530 AM ਦੀ ਫਰੀਕੁਐਂਸੀ ਦੇ ਉੱਤੇ ਸਾਡੇ ਨਾਲ ਜੁੜਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਹਰ ਰੋਜ਼ ਦੀ ਤਰ੍ਹਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905-673-3337 ਦੇ ਉੱਤੇ। ਕਹਿੰਦਾ, ਮਾਰ ਕੇ ਹੱਕ ਬੇਗਾਨਾ ਬੰਦਿਆ, ਕਾਹਦਾ ਦਾਨ ਤੂੰ ਕਰਦਾ ਹੈ। ਹੱਕ ਦੀ ਨਾਲ ਜੇ ਢਿੱਡ ਨਾ ਭਰਿਆ, ਫਿਰ ਠੱਗੀਆਂ ਨਾਲ ਵੀ ਨਹੀਂ ਭਰਨਾ। ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸੋਚੋ ਕਿ ਮੰਗਣ ਚੱਲਿਆ ਹੈ, ਹੋ ਸਕਦਾ ਹੈ ਸਭ ਕੁਝ ਵੰਡ ਕੇ ਆਇਆ ਹੋਵੇ। ਮਿਸੀਸਾਗਾ ਟੋਰਾਂਟੋ ਪੀਅਰਸਨ ਏਅਰਪੋਰਟ ਦੇ ਨੇੜੇ ਇਸ ਵੇਲੇ ਟੈਂਪਰੇਚਰ 27 ਡਿਗਰੀ, ਫੀਲ ਲਾਈਕ 38। ਵਾਹ ਵਾਹ ਵਾਹ ਵਾਹ ਕਰਾਈ ਹੋਈ ਹੈ ਗਰਮੀ ਨੇ। ਚੰਗੀ ਗੱਲ ਹੈ, ਗਰਮੀ ਵੀ ਹੋਣੀ ਚਾਹੀਦੀ ਹੈ। ਰੋਜ਼ ਅਸੀਂ ਗੱਲ ਕਰਦੇ ਹਾਂ ਵੀ ਗਰਮੀ ਨਹੀਂ ਆਈ, ਮੀਂਹ ਪਈ ਜਾਂਦਾ, ਮੌਸਮ ਬੜਾ ਠੰਡਾ ਹੈ, ਅਤੇ ਹੁਣ ਗਰਮੀ ਆਈ ਹੈ ਤਾਂ ਇਹਨੂੰ ਇੰਜੋਏ ਕਰੋ। ਪਰ ਪ੍ਰੀਕੋਸ਼ਨ ਦੇ ਨਾਲ ਹਾਈਡਰੇਟਡ ਰਹੋ, ਸਨਸਕ੍ਰੀਨ ਲਾਵੋ, ਛਤਰੀ ਲੈ ਕੇ ਬੱਚਿਆਂ ਨੂੰ ਬਾਹਰ ਕੱਢੋ। ਜ਼ਿਆਦਾ ਧੁੱਪ ਹੈ ਤਾਂ ਬਾਹਰ ਨਾ ਨਿਕਲੋ, ਸ਼ਾਮ ਦੇ ਵੇਲੇ ਬਾਹਰ ਨਿਕਲੋ। ਦੁਪਹਿਰ ਵੇਲੇ ਇਹੀ ਟੈਂਪਰੇਚਰ 36 ਫੀਲ ਲਾਈਕ 40-41 ਦੇ ਨੇੜੇ ਪਹੁੰਚ ਜਾਏਗਾ, ਅਤੇ ਸ਼ਾਮ ਨੂੰ 25 ਡਿਗਰੀ, ਫੀਲ ਲਾਈਕ 35। ਵਾਹ ਜੀ ਵਾਹ, ਦੁਪਹਿਰ ਵੇਲੇ 45 ਤੱਕ ਫੀਲ ਲਾਈਕ ਜਾਏਗਾ। ਪ੍ਰੋਗਰਾਮ ਨੂੰ ਤੁਸੀਂ ਫੋਨ ਤੋਂ ਵੀ ਸੁਣ ਸਕਦੇ ਹੋ। ਫੋਨ 'ਤੇ ਸੁਣ ਲਈ ਨੰਬਰ 416-477-2040, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ, ਜਿਸ 'ਤੇ ਤੁਸੀਂ ਲਾਈਵ ਪ੍ਰੋਗਰਾਮ ਸੁਣ ਸਕਦੇ ਹੋ, ਜਾਂ ਫਿਰ 530 AM ਗੂਗਲ ਦੇ ਉੱਤੇ ਸਰਚ ਕਰੋਗੇ ਅਤੇ ਉੱਥੇ ਵੀ ਤੁਸੀਂ ਲਾਈਵ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅੱਜ 1 ਜੁਲਾਈ ਆ, ਕਹਿੰਦੇ ਕੈਨੇਡਾ ਡੇ ਆ ਜੀ। ਕੈਨੇਡਾ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਸ਼ੁਭਕਾਮਨਾਵਾਂ ਸਾਰੇ ਕੈਨੇਡੀਅਨ ਨੂੰ, ਕੈਨੇਡਾ 'ਚ ਵੱਸਦੇ ਫੈਮਲੀਆਂ ਪਰਿਵਾਰਾਂ ਨੂੰ, ਅਤੇ ਉਹਨਾਂ ਨੂੰ ਬਹੁਤ ਬਹੁਤ ਕੈਨੇਡਾ ਦੀਆਂ ਸ਼ੁਭਕਾਮਨਾਵਾਂ, ਕੈਨੇਡਾ ਡੇ ਦੀਆਂ ਸ਼ੁਭਕਾਮਨਾਵਾਂ। ਇਹ ਦਿਨ ਕਹਿੰਦੇ ਇਸ ਮਹਾਨ ਦੇਸ਼ ਦੀ ਏਕਤਾ, ਇਸ ਦੇਸ਼ ਦੀ ਵਿਭਿੰਨਤਾ, ਇਸ ਦੇਸ਼ ਦੀ ਆਜ਼ਾਦੀ, ਇਸ ਦੇਸ਼ ਦੇ ਬੇਅੰਤ ਮੌਕਿਆਂ ਦਾ ਦਿਨ ਹੈ। ਇਹ ਉਹ ਧਰਤੀ ਹੈ ਜਿੱਥੇ ਲੋਕਾਂ ਨੂੰ ਨਵੀਆਂ ਉਮੀਦਾਂ, ਨਵੇਂ ਸੁਪਨੇ, ਬਿਹਤਰ ਭਵਿੱਖ ਲਈ ਮੌਕਾ ਮਿਲਦਾ। ਸੋ ਅਸੀਂ ਸਾਰੇ ਬਿਹਤਰ ਭਵਿੱਖ ਦੀ ਆਸ ਵਿੱਚ ਇੱਥੇ ਆਏ ਸਾਂ। ਸੋ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਇਸ ਮੁਲਕ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਈਏ, ਅਤੇ ਇਸ ਮੁਲਕ ਦਾ ਧੰਨਵਾਦ ਕਰੀਏ ਜਿਹਨੇ ਸਾਨੂੰ ਇੰਨੀਆਂ ਓਪਰਚੁਨਿਟੀ, ਇੰਨੇ ਸਾਨੂੰ ਨਵੇਂ ਜਿਹੜੇ ਹੈਗੇ ਨੇ ਰਾਹ ਦਿੱਤੇ ਨੇ ਆਪਣੇ ਆਪ ਨੂੰ ਸਫਲ ਕਰਨ ਦੇ। ਸਤਿ ਸ਼੍ਰੀ ਅਕਾਲ ਭਾਅ ਜੀ, 1661 ਤੋਂ ਕੀ ਹਾਲ ਚਾਲ ਜੀ?
1: ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ,
0: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਅ ਜੀ, ਰਮਨ ਭਾਅ ਜੀ, ਸਤਿ ਸ਼੍ਰੀ ਅਕਾਲ। ਬੜਾ ਵਧੀਆ ਪ੍ਰੋਗਰਾਮ ਸਟਾਰਟ ਕਰਤਾ ਤੁਸੀਂ ਆ ਗਏ।
0: ਥੈਂਕ ਯੂ ਜੀ
1: ਆਪਣੇ ਲਫਾਜ਼ਾਂ ਦੇ ਨਾਲ, ਤੇ ਭਾਅ ਜੀ ਬੜਾ ਵਧੀਆ। ਅੱਜ ਮੇਰੇ ਖਿਆਲ ਕੈਨੇਡਾ ਡੇ ਦੀ ਛੁੱਟੀ, ਅੱਜ ਕੈਨੇਡਾ ਡੇ ਵੀ ਆ ਨਾ?
0: ਹਾਂਜੀ ਹਾਂਜੀ, ਅੱਜ ਕੈਨੇਡਾ ਡੇ ਆ, 1 ਜੁਲਾਈ ਆ, ਛੁੱਟੀ ਆ ਸਾਰੇ।
1: ਸਾਰੇ ਸਰੋਤਿਆਂ ਨੂੰ ਆਪਾਂ ਵਧਾਈ ਦਿੰਦੇ ਹਾਂ ਕੈਨੇਡਾ ਡੇ ਦੀ ਅੱਜ।
0: ਬਿਲਕੁਲ ਜੀ,
1: ਬਹੁਤ ਵਧੀਆ ਡੇ ਵੇ, ਤੇ ਅੱਜ ਗਰਮੀ ਵੀ ਬਹੁਤ ਵਧੀਆ ਅੱਜ। ਭਾਜੀ ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀ, ਗਰਮੀ ਦਾ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ, ਤੁਸੀਂ ਥੋੜਾ ਜਿਹਾ ਪ੍ਰਿਕੋਸ਼ਨ ਰੱਖੋ। ਗਰਮੀ ਤੁਹਾਨੂੰ ਕੁਛ ਨੀ ਕਹਿੰਦੀ, ਕਿਉਂਕਿ ਅਸੀਂ ਵੀ ਸਾਰੀ ਦਿਹਾੜੀ ਬਾਹਰ ਹੀ ਕੰਮ ਕਰਦੇ ਹਾਂ।
0: ਬਿਲਕੁਲ ਬਿਲਕੁਲ ਜੀ,
1: ਤੇ ਤੁਸੀਂ ਆਪਣਾ ਪਾਣੀ ਜਿਵੇਂ ਵਾਟਰ ਮਿਲਨ ਵਗੈਰਾ, ਕੈਟਲੋ ਵਗੈਰਾ, ਇਹੋ ਜਿਹੀਆਂ ਚੀਜ਼ਾਂ, ਲੱਸੀ ਭਾਜੀ ਬਹੁਤ ਜ਼ਰੂਰੀ ਹੈ। ਦੇਖੋ ਲੱਸੀ ਕਿੰਨੀ ਬਣਾਉਣੀ ਸੌਖੀ ਹੈ, ਤੁਸੀਂ ਸਵੇਰੇ ਕੋਈ ਆਪਣੀ ਇੱਕ ਬੋਤਲ ਜੀ ਲਓ, ਉਹਦੇ ਵਿੱਚ 2 ਕੜਛੀਆਂ ਦਹੀਂ ਪਾਓ, ਥੋੜੀ ਜਿਹੀ ਬਲੈਕ ਪੇਪਰ ਪਾਓ, ਥੋੜਾ ਜਿਹਾ ਪੁਦੀਨੇ ਦਾ ਪਾਊਡਰ ਪਾਓ, ਤੇ ਥੋੜਾ ਸਾਲਟ ਪਾਓ, ਸਿੰਧਾ ਸਾਲਟ ਜਿਹੜਾ ਹੁੰਦਾ,
0: ਉਹ ਤੁਸੀਂ
1: ਠੀਕ ਹੈ ਕਿ ਨਹੀਂ ਭਾਜੀ, ਉਹ ਤੁਸੀਂ ਆਇਸ ਪਾ ਕੇ ਲੈ ਜਾਓ, ਤੇ ਜਦੋਂ ਮਰਜ਼ੀ ਉਹਨੂੰ ਸ਼ੇਕ ਕਰ ਲਓ, ਜਿਵੇਂ ਆਪਾਂ ਪ੍ਰੋਟੀਨ ਸ਼ੇਕ ਦਾ ਉਹ ਕਰਦੇ ਹਾਂ, ਤੇ ਉਹ ਜਦੋਂ ਮਰਜ਼ੀ ਤੁਸੀਂ ਬਣਾ ਕੇ ਪੀ ਸਕਦੇ। ਕੋਈ ਇਹ ਨਾ ਕਹਿੰਦੇ ਮੇਰਾ ਵੀਰ ਵੀ ਲੱਸੀ ਤਾਂ 50 ਰੁਪਏ ਰਿੜਕ ਨੀ ਪਏਗੀ, ਆਹ ਕਰਨਾ ਪਏਗਾ, ਇੱਥੇ ਤੇ ਬਹੁਤ ਸੌਖਾ ਕੰਮ ਹੈ।
0: ਬਿਲਕੁਲ ਬਿਲਕੁਲ,
1: ਤੇ ਇਹ ਚੀਜ਼ਾਂ ਆਪਾਂ ਆਰਾਮ ਨਾਲ ਬਣਾ ਸਕਦੇ ਹਾਂ ਤੇ ਭਾਜੀ ਆਪਾਂ ਬਣਾਉਂਦੇ ਵੀ ਆ ਰੋਜ਼ ਹੀ।
0: ਬਿਲਕੁਲ, ਰੂਹ ਅਫਜ਼ਾ ਇੰਡੀਆ 'ਚ ਬੜਾ ਚੱਲਦਾ ਹੁੰਦਾ ਜੀ, ਅੱਜ ਕੱਲ੍ਹ ਤਾਂ ਇੱਥੇ ਵੀ ਇੰਡੀਅਨ ਸਟੋਰਾਂ 'ਤੇ ਮਿਲਣ ਲੱਗ ਪਿਆ, ਥੋੜ੍ਹਾ ਮਿੱਠਾ ਹੁੰਦਾ
1: ਭਾਜੀ ਜਿਹੜਾ ਰੂਹ ਅਫਜ਼ਾ ਨਾ, ਉਹਦੇ 'ਚ ਜਿਹੜੀ ਖੰਜਾ ਮਿੱਠਾ ਘੋਲਿਆ ਹੁੰਦਾ ਨਾ, ਉਹ ਤੁਹਾਡੀ ਬੋਡੀ ਵਾਸਤੇ ਇੰਨਾ ਵਧੀਆ ਨਹੀਂ ਆ। ਜਾਂ ਯੰਗ ਬੱਚੇ ਜਿਹੜੇ ਨੇ ਨਾ, ਜਿਹਨਾਂ ਦੀ ਉਮਰ ਯੰਗ ਹੈ, ਉਹ ਤੇ ਪੀ ਸਕਦਾ ਕੋਈ ਨੀ। ਜਿਹਨਾਂ ਦੀ ਉਮਰ 40-45 ਸਾਲ ਤੋਂ ਉੱਪਰ ਨੇ, 50 ਸਾਲ ਤੋਂ ਉੱਪਰ ਨੇ, ਉਹਨਾਂ ਵਾਸਤੇ ਨੀ ਠੀਕ
0: ਹੈਗਾ।
1: ਵੰਸਵਾਲ ਭਾਜੀ ਪੀ ਸਕਦੇ ਨੇ, ਐਸੀ ਕੋਈ ਗੱਲ ਨੀ ਹੈ।
0: ਬਿਲਕੁਲ,
1: ਤੇ ਬਾਕੀ ਭਾਜੀ ਆਪਾਂ ਅੱਗੇ ਸੋਚਣ ਨੂੰ ਵੀ ਟਾਈਮ ਦਈਏ, ਪ੍ਰੋਗਰਾਮ ਚੜ੍ਹਦੀ ਕਲਾ ਚ ਰਹੇ, ਮੇਰੇ ਵੀਰ ਦਾ ਸੁਣਦੇ ਆ ਆਪਾਂ। ਆਪਾਂ ਪ੍ਰੋਗਰਾਮ ਨੂੰ ਦੂਸਰਾ ਖਬਰਾਂ ਕਰੀਏ ਜਿਆਦਾ, ਤੇ ਮਤਲਬ ਕਿ ਜਿਹੜੇ ਜਿਹੜੇ ਸੁਣਦੇ ਆ ਕਾਲਰ, ਜਿਹੜੇ ਸਾਇਲੈਂਟ ਕਾਲਰ ਹੁੰਦੇ ਆ, ਉਹਨਾਂ ਨੂੰ ਮੌਕਾ ਦਈਏ, ਇਸ ਕਰਕੇ ਫਿਰ ਉਦੋਂ ਕਾਲ ਘੱਟ ਹੋ ਜਾਂਦੀ ਹੈ।
0: ਬਿਲਕੁਲ ਜੀ, ਬਿਲਕੁਲ, ਸਿਹਤ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਅੱਗੇ ਵੀ ਅਸੀਂ ਗੱਲ ਕਰਦੇ ਸੀਗੇ, ਸਵੇਰੇ ਉੱਠ ਕੇ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰੀਏ ਕਿ ਸਾਰਿਆਂ ਦੀ ਸਿਹਤ ਵਧੀਆ ਰਹੇ, ਚੜ੍ਹਦੀ ਕਲਾ 'ਚ ਰਹੇ, ਆਪਣੇ ਸਰੋਤਿਆਂ ਦੇ ਵੀ, ਹੋਰ ਵੀ ਵੀਰ ਭੈਣ ਸਾਰੇ ਆਪਣੇ ਪਰਿਵਾਰ ਦੀ, ਦੋਸਤਾਂ ਮਿੱਤਰਾਂ ਦੀ ਚੜ੍ਹਦੀ ਕਲਾ ਰਹੇ ਸਿਹਤ ਦੀ, ਕਿਉਂਕਿ ਸਿਹਤ ਦੇ ਨਾਲ ਹੀ ਸਾਰਾ ਕੁਛ ਹੈ। ਜਦੋਂ ਸਿਹਤ ਖਰਾਬ ਹੁੰਦੀ ਹੈ ਤਾਂ ਬੰਦੇ ਨੂੰ, ਹੁਣ ਜੇ ਜਦੋਂ ਪਿੱਛੇ ਜੇ ਮੈਨੂੰ ਖੰਘ 'ਚ ਕੰਮ ਲੱਗਿਆ ਤਾਂ ਉੱਦਾਂ ਹੀ ਆਉਣ ਦਾ ਦਿਲ ਨਾ ਕਰੇ ਸਟੂਡੀਓ, ਮਤਲਬ ਵੀ ਕੁਛ ਕਰਨ ਦਾ ਦਿਲ ਨਹੀਂ ਕਰਦਾ। ਸੋ ਸਿਹਤ ਜਿਹੜੀ ਹੈ ਸਭ ਤੋਂ ਵੱਧ ਜ਼ਰੂਰੀ ਹੈ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅਤੇ ਅਸੀਂ ਸਭ ਤੋਂ ਪਹਿਲਾਂ ਸੰਦੇਸ਼ ਦਿੰਦੇ ਹਾਂ ਜੀ, ਹਰਜੀਤ ਭਾਅ ਜੀ ਦਾ ਹੀ ਦੇ ਦਿੰਦੇ ਹਾਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, RESP, RRSP, TFSA ਜਾਂ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਬਾਬਤ ਤੁਹਾਨੂੰ ਕੁਐਸਚਨ ਹੈ ਤਾਂ ਤੁਸੀਂ ਹਰਜੀਤ ਸਿੰਘ ਜੰਜੂਆ ਜੀ ਹੁਣਾਂ ਨਾਲ 647-8552-5494 ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਜਾਂ ਫਿਰ ਤੁਸੀਂ ਮੇਰੇ ਨਾਲ ਵੀ ਇੰਸ਼ੋਰੈਂਸ ਦਾ ਕੋਈ ਕੁਐਸਚਨ ਹੋਵੇ, ਤੁਹਾਡੀਆਂ ਪੁਰਾਣੀ ਪੋਲਿਸੀਜ਼ ਹੋਈਆਂ ਪਈਆਂ ਨੇ, ਤੁਹਾਨੂੰ ਉਹਦਾ ਬਾਰੇ ਜਾਣਕਾਰੀ ਨਹੀਂ ਜਾਂ ਬੰਦਾ ਭੁੱਲ ਜਾਂਦਾ ਅਤੇ ਉਹਨੂੰ ਰਿਵਿਊ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ 6472373123 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਹੁਣ ਅਸੀਂ ਜਿਵੇਂ ਕਹਿ ਰਹੇ ਸੀ ਕਿ ਯੂਨੋ ਇਹ ਦੇਸ਼ ਸਾਨੂੰ ਬਹੁਤ ਮੌਕੇ ਦਿੰਦਾ, ਸੋ ਆਪਣੇ ਆਪ ਵਿੱਚ ਇੰਸ਼ੋਰੈਂਸ ਦਾ ਫੀਲ ਵੀ ਬਹੁਤ ਹੀ ਵਧੀਆ ਹੈਗਾ। ਜੇ ਤੁਸੀਂ ਇਸ ਵਿੱਚ ਆਪਣਾ ਕੈਰੀਅਰ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਡੀ ਬ੍ਰੋਕਰੇਜ ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਜਾਂ ਮੈਨੂੰ ਰਮਨਦੀਪ ਸੈਣੀ ਨੂੰ ਕੰਟੈਕਟ ਕਰ ਸਕਦੇ ਹੋ। ਅਤੇ ਸਾਨੂੰ ਤਾਂ ਜੀ ਇਹ ਦੇਸ਼ ਵਧੀਆ ਲੱਗਦਾ, ਵਧੀਆ ਮੌਕੇ ਦਿੱਤੇ, ਪਰ ਕਈ ਬੰਦੇ ਕਹਿੰਦੇ ਵੀ ਸਾਨੂੰ ਮਹਿੰਗਾ ਪਿਆ ਕਨੇਡਾ। ਤੁਹਾਨੂੰ ਮਹਿੰਗਾ ਪਿਆ ਕਿ ਤੁਹਾਨੂੰ ਵਧੀਆ ਪਿਆ, ਆਪਣੇ ਆਪਣੇ ਵਿਚਾਰ ਦਵੋ, ਫਿਰ ਕਰਦੇ ਹਾਂ ਅੱਗੇ ਗੱਲਬਾਤ।

0: ਭਾਅ ਜੀ 70-10 ਤੋਂ ਕੀ ਹਾਲ ਚਾਲ ਜੀ?
1: ਹਰਜੀਤ
0: ਭਾਜੀ ਰਾਤੀ ਸਨ ਫਲਾਈਟ ਦੇ ਵਿਚ,
1: ਉਹ
0: ਵੱਖਰੀ ਸ਼ਹਿ ਉਹਨਾਂ ਦਾ ਹੁਣ 12-15 ਸਾਲ ਹੋ ਗਏ ਰੇਡੀਓ ਕਰਦਿਆਂ ਨੂੰ ਭਾਜੀ ਦੀ ਕੋਈ ਰੀਸ ਆ? ਭਾਜੀ ਰਾਤੀ ਜਹਾਜ਼ ਚ ਸੀਗੇ, ਚੜ੍ਹਨ ਲੱਗੇ ਮੈਨੂੰ ਫੋਨ ਕੀਤਾ, ਕਹਿੰਦੇ ਕੈਨੇਡਾ ਡੇ ਦੀ ਛੁੱਟੀ ਨੀ ਕਰਨੀ, ਸਵੇਰੇ ਸਵੇਰੇ ਉੱਠ ਜਾਓ। ਮੈਂ ਕਿਹਾ ਉੱਠ ਜਾਵਾਂਗੇ ਜੀ, ਹੁਣ ਕੀ ਉਹਨਾਂ ਕਹਿੰਦੇ ਜਾਣਾ
1: ਗੁਰਦੁਆਰਾ।
0: ਠੀਕ ਹੈ ਭਾਜੀ, ਠੀਕ ਹੈ ਸਰ,
1: ਥੈਂਕ ਯੂ ਸੋ ਮਚ।

ਵੀ ਟਰਕੀ ਰਿਲੇਟਡ ਤੁਹਾਨੂੰ ਕੰਮ ਹੈਗਾ ਤਾਂ ਤੁਸੀਂ ਜੇ ਐਂਡ ਗੈਰੀ ਭਾਅ ਜੀ ਨਾਲ ਸੰਪਰਕ ਕਰ ਸਕਦੇ ਹੋ 905-459-5533 ਦੇ ਉੱਤੇ, 905-459-5533 ਦੇ ਉੱਤੇ, ਔਰ ਇਹਨਾਂ ਦੇ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਡਿਕਸੀ ਅਤੇ ਮੈਥੇਸਨ ਦੇ ਇੰਟਰਸੈਕਸ਼ਨ ਦੇ ਨੇੜੇ ਉਹ ਸਥਿਤ ਨੇ, ਜੇ ਐਂਡ ਗੈਰੀ ਉਹਨਾਂ ਨੂੰ ਪੀ ਐਨ ਜੇ ਸਪਰਿੰਗ ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ। ਜਗਤਾਰ ਰੋਕੇ ਭਾਅ ਜੀ ਨੂੰ ਕੋਈ ਵੀ ਪਲੰਬਿੰਗ ਰਿਲੇਟਡ ਕੰਮ ਹੈਗਾ, ਤੁਹਾਡੀ ਡਰੇਨ ਬੰਦ ਹੈ ਜਾਂ ਕੋਈ ਟੂਟੀ ਜਾਂ ਕੋਈ ਫਿਰ ਟੋਇਲਟ ਸੀਟ ਬਦਲਾਉਣੀ ਹੈ, ਤਾਂ ਤੁਸੀਂ ਜਗਤਾਰ ਰੋਕੇ ਜੀ ਉਹਨਾਂ ਨੂੰ 4160-820-9946 ਦੇ ਉੱਤੇ ਕੰਟੈਕਟ ਜਿਹੜਾ ਹੈਗਾ ਕੀਤਾ ਜਾ ਸਕਦਾ। ਸੋਫਾ ਸਟੂਡੀਓ ਸ਼ਗਨਦੀਪ ਢਿੱਲੋਂ ਹੁਣੀ ਕਹਿੰਦੇ ਨੇ ਕਿ ਜੇ ਤੁਸੀਂ ਕੋਈ ਵੀ ਕਸਟਮ ਮੇਡ ਸੋਫਾ ਬਣਾਉਣਾ, ਯੂ ਸ਼ੇਪ, ਪਾਈ ਸ਼ੇਪ ਜਾਂ ਕਿਸੇ ਵੀ ਪ੍ਰਕਾਰ ਦਾ ਕਸਟਮ ਸ਼ੇਪ ਸੋਫਾ, ਤੁਸੀਂ ਉਹ ਘਰ ਆ ਕੇ ਤੁਹਾਨੂੰ ਪੂਰਾ ਨਾਪ ਲੈ ਕੇ ਜਾਣਗੇ ਉਸ ਹਿਸਾਬ ਨਾਲ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਹੈ। ਸੋਫਾ ਤੁਸੀਂ ਬਣਾਉਣਾ ਚਾਹੁੰਦੇ ਹੋ ਵਧੀਆ ਕੈਨੇਡੀਅਨ ਮੇਡ ਸੋਫਾ ਵਧੀਆ ਕੁਆਲਿਟੀ ਦੇ ਵਿੱਚ, ਤਾਂ ਉਹ ਤੁਹਾਨੂੰ ਬਣਾ ਕੇ ਦੇਣਗੇ। 8550 ਟੋਰਮਨਮ ਰੋਡ ਯੂਨਿਟ 1 ਬਰੈਂਪਟਨ ਦੇ ਵਿੱਚ ਸਥਿਤ ਨੇ। 905-799-8877 ਇਹਨਾਂ ਦਾ ਨੰਬਰ ਹੈਗਾ, ਜਾਂ ਫਿਰ ਹੁਣ ਗਰਮੀਆਂ ਦੇ ਵਿੱਚ ਕਈ ਫੰਕਸ਼ਨ ਆ ਰਹੇ ਨੇ, ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ, ਐਨਵਰਸਰੀ, ਬਰਥਡੇ, ਵੈਡਿੰਗਸ, ਈ ਸ਼ੂਟ ਦੇ ਲਈ ਦੇਸੀ ਸਿਨੇ ਫਿਲਮਸ ਨਾਲ ਕੰਟੈਕਟ ਕੀਤਾ ਜਾ ਸਕਦਾ। ਜਗਦੀਸ਼ ਭਾਈ ਦਾ ਨੰਬਰ ਹੈਗਾ 416-930-1251। ਤੰਦੂਰੀ ਬੋਆਇਜ਼, ਅੱਜ ਕੈਨੇਡਾ ਡੇ ਹੈ ਅਤੇ ਤੰਦੂਰੀ ਬੋਆਇਜ਼ ਦੇ ਜਾ ਕੇ ਵਧੀਆ ਵਧੀਆ ਖਾਣੇ ਦਾ ਲੁਫਤ ਉਠਾਉਣਾ ਚਾਹੁੰਦੇ ਹੋ, ਤਾਂ ਦੋ ਲੋਕੇਸ਼ਨਾਂ ਤੋਂ ਇਹ ਸਰਵ ਕਰਦੇ ਨੇ, 7171 ਟੋਰਬਨ ਰੋਡ ਮਿਸੀਸਾਗਾ ਦੇ ਵਿੱਚ, ਜਾਂ ਫਿਰ ਇਹ ਕੁਈਨ ਐਂਡ ਮੈਕਲੋਗਲਿਨ ਦੀ ਇੰਟਰਸੈਕਸ਼ਨ 'ਤੇ ਵੀ ਸਥਿਤ ਨੇ। ਤੰਦੂਰੀ ਬੋਆਇਜ਼ 905-956-2111 ਦੇ ਉੱਤੇ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ। ਕੱਲ੍ਹ ਅਸੀਂ ਤੁਹਾਨੂੰ ਸਟੀਫਨ ਫਰਨੀਚਰ ਵਾਲਿਆਂ ਦਾ ਵੀ ਮੈਸੇਜ ਦਿੱਤਾ ਸੀਗਾ, ਕਿਉਂਕਿ ਕੈਨੇਡਾ ਡੇ ਦੇ ਉੱਤੇ ਉਹਨਾਂ ਨੇ ਸਪੈਸ਼ਲ ਡੀਲਸ ਲਾਈਆਂ ਹੋਈਆਂ, ਜਿਹੜੇ ਬੈੱਡ ਸੈੱਟ ਨੇ, ਕਿੰਗ ਬੈੱਡ ਜਾਂ ਕੁਈਨ ਬੈੱਡ ਜਾਂ ਸੋਫਾ, ਅਪ ਟੂ 50% ਦਾ ਕਹਿੰਦੇ ਔਫ ਉਹਨਾਂ ਨੇ ਲਾਇਆ ਹੋਇਆ। ਜਾ ਕੇ ਜ਼ਰੂਰ ਤੁਸੀਂ ਘਰ ਦੇ ਲਈ ਤੁਹਾਡੀ ਫਰਨੀਚਰ ਦੀ ਲੋੜ ਹੈ ਤਾਂ ਸਟੀਫਨ ਫਰਨੀਚਰ ਦੇ ਜਾ ਕੇ ਆਓ, ਅਤੇ ਉਹਨਾਂ ਨਾਲ ਜਿਹੜੀ ਹੈ ਕੋਈ ਵਧੀਆ ਡੀਲ ਲਓ। ਸਾਂਝਾ ਵਿਰਸਾ ਪ੍ਰੋਗਰਾਮ ਦਾ ਤੁਸੀਂ ਰੈਫਰੈਂਸ ਦਿਓ, ਕਿਤੇ ਜਸਵੀਰ ਭਾਅ ਜੀ ਤੁਹਾਡਾ ਸਪੈਸ਼ਲ ਮਾਣ ਵੀ ਕਰਨਗੇ। 905-790-0560 ਅਤੇ ਸਟੀਲ ਅਤੇ ਟੋਰਬਨ ਦੀ ਇੰਟਰਸੈਕਸ਼ਨ ਬਣਦੀ ਹੈ ਉੱਥੇ, ਇਹ ਸਥਿਤ ਨੇ।

ਇੱਕ ਅਸੀਂ ਤੁਹਾਨੂੰ ਕੈਨ ਸਿੱਖ ਕਲਚਰ ਸੈਂਟਰ ਵਾਲਿਆਂ ਦਾ ਮੈਸੇਜ ਦੇਣਾ। ਕੱਲ੍ਹ ਵੀ ਅਸੀਂ ਗੱਲ ਕਰਦੇ ਸੀ, ਕਬੱਡੀ ਕੱਪ ਕਰਵਾਉਣ ਜਾ ਰਹੇ ਨੇ ਇਹ ਜੁਲਾਈ 4 ਨੂੰ, CA ਸੈਂਟਰ ਦੇ ਵਿੱਚ ਜੁਲਾਈ 4 ਨੂੰ ਕਬੱਡੀ ਕੱਪ ਹੋਣ ਜਾ ਰਿਹਾ ਕੈਨ ਸਿੱਖ ਕਲਚਰ ਸੈਂਟਰ ਵੱਲੋਂ। ਕਹਿੰਦੇ ਤੁਸੀਂ ਉੱਥੇ ਆਓ, ਆਪਣੇ ਕਬੱਡੀ ਦੇ ਮੈਚ ਦੇਖੋ। ਪੂਰੇ ਵਿਸ਼ਵ ਤੋਂ ਬਹੁਤ ਹੀ ਪ੍ਰਸਿੱਧ ਅਤੇ ਬਹੁਤ ਹੀ ਮੰਨੇ ਪਰਵੰਨੇ ਜਿਹੜੇ ਆਪਣੇ ਕਬੱਡੀ ਦੇ ਪਲੇਅਰ ਨੇ ਇਹ ਇਸ ਟੂਰਨਾਮੈਂਟ ਵਿੱਚ ਪਾਰਟੀਸਪੇਟ ਕਰਨਗੇ। ਦਰਸ਼ਕਾਂ ਦੇ ਲਈ ਉੱਥੇ ਸਪੈਸ਼ਲ ਛਬੀਲ ਦਾ ਅਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਤੁਸੀਂ ਹੋਰ ਜਾਣਕਾਰੀ ਲੈਣੀ ਹੈ ਤਾਂ ਗੋਰਾ ਧਨੋਆ ਭਾਜੀ ਹੋਣਾ ਨੂੰ 416-230-4000 'ਤੇ ਸੰਪਰਕ ਕੀਤਾ ਜਾ ਸਕਦਾ, ਜਾਂ ਫਿਰ ਰਾਣਾ ਬਰਿਆਰ ਭਾਜੀ ਹੋਣਾ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਸੇ ਨੰਬਰ ਦੇ ਵਿੱਚ। ਸੋ ਕੈਨ ਸਿੱਖ ਕਲਚਰ ਸੁਸਾਇਟੀ ਤੋਂ ਕਬੱਡੀ ਕੱਪ ਜੁਲਾਈ 4 ਨੂੰ।

0: ਬਾਸੀ ਸਾਹਿਬ ਦੀ ਕਾਲ ਆ ਗਈ ਜੀ। ਬਾਸੀ ਸਾਹਿਬ ਸਤਿ ਸ੍ਰੀ ਅਕਾਲ, ਲੰਘਿਓ, ਕੀ ਹਾਲ ਚਾਲ ਜੀ?
1: ਰਮਨ ਜੀ ਸਤਿ ਸ੍ਰੀ ਅਕਾਲ,
0: ਬਹੁਤ ਬਹੁਤ ਸਤਿ ਸ੍ਰੀ ਅਕਾਲ, ਗੁਡ ਮਾਰਨਿੰਗ, ਹੈਪੀ ਕੈਨੇਡਾ ਡੇ।
1: ਬਹੁਤ ਫਰਕ ਹੈ, ਫੇਰ ਹੀ ਪਹੁੰਚੇ ਅਜੇ।
0: ਜਹਾਜ਼ ਚੜਾਤਾ ਜੰਜੂਆ ਸਾਹਿਬ, ਰਾਤੀ ਪਹੁੰਚ ਗਏ ਹੋਣੇ, ਹੁਣ ਨੀਂਦ ਲਾਉਂਦੇ ਹੋਣੇ। ਅੱਜ ਕੋਈ ਸਵੇਰੇ ਸਵੇਰੇ ਮੈਸੇਜ ਵੀ ਨਹੀਂ ਆਇਆ ਮੈਨੂੰ ਲੱਗਦਾ। ਦੋ ਘੰਟੇ ਕਹਿੰਦੇ ਜਹਾਜ਼ ਲੇਟ ਸੀ, ਰਾਤੀ ਮੈਨੂੰ ਆਇਆ ਫੋਨ, ਕਹਿੰਦੇ ਦੋ ਘੰਟੇ। ਪਰਮਿੰਦਰ ਜੀ ਨੂੰ ਮੈਂ ਦੋ ਵਾਰੀ ਕਾਲ ਲਾਈ, ਉਹਨਾਂ ਨੇ ਚੱਕੀ ਨੀ, ਕਿਤੇ ਵਿਅਸਤ ਨਾ ਹੋ ਗਏ ਹੁਣ, ਤੇ ਦੇਖਦਾ ਮੈਂ ਦੁਬਾਰਾ ਲਾਉਣਾ ਭਾਜੀ ਨੂੰ। ਕੀ ਗੱਲ,
1: ਇਸ਼ਾਰਾ ਕਰਦਾ
0: ਬਿਲਕੁਲ ਬਿਲਕੁਲ, ਕਹਿੰਦੇ ਸੁੱਤੇ ਰਹੋ। ਨਹੀਂ ਮੈਨੂੰ ਫੋਨ ਆ ਗਿਆ ਸੀ ਉਦਾਂ, ਪਰਮਿੰਦਰ ਜੀ ਨੂੰ ਪਤਾ ਨਹੀਂ ਦੱਸਿਆ ਕਰੀ, ਕਹਿੰਦੇ ਤੁਸੀਂ ਪ੍ਰੋਗਰਾਮ ਕਰਨਾ ਤੇ ਕੈਨੇਡਾ ਡੇ ਤੇ ਛੁੱਟੀ ਨਹੀਂ ਮਾਰਨੀ। ਮੈਂ ਕਿਹਾ ਠੀਕ ਹੈ ਜੀ, ਅਸੀਂ ਹਾਜ਼ਰ ਹਾਂ।
1: ਕੈਨੇਡਾ ਦੇ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ।
0: ਥੈਂਕ ਯੂ ਜੀ,
1: ਬਹੁਤ ਵਧੀਆ ਡਿਊਟੀ ਨਿਭਾਈ ਹੈ ਤੁਸੀਂ, ਤਕਰੀਬਨ 100 ਵਿੱਚੋਂ 80 ਨੰਬਰ ਲੈ ਲਏ।
0: ਥੈਂਕ ਯੂ, ਥੈਂਕ ਯੂ ਜੀ।
1: ਦੂਜਾ ਚਾਂਸ ਬਣਾ ਵੇ, 100 ਲੈ ਲਿਆ ਆਪਾਂ
0: ਨੇ। ਬਿਲਕੁਲ ਬਿਲਕੁਲ, ਬਾਕੀ ਅਸੀਂ
1: ਚੜ੍ਹਦੇ ਰਹੋ, ਨਾਨਕ ਰਾਮ ਚੜ੍ਹਦੀ ਕਲਾ
0: ਤੇਰੇ ਪਾਣੇ ਸਰਬੱਤ ਦਾ ਕਲਾ। ਥੈਂਕ ਯੂ ਬਾਸੀ ਸਾਹਿਬ, ਥੈਂਕ ਯੂ ਸੋ ਮਚ ਤੁਹਾਡੇ। ਬਹੁਤ ਵਧੀਆ, ਬਾਸੀ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ ਸਾਨੂੰ ਕਾਲ, ਜਦੋਂ ਤੁਸੀਂ ਕਾਲ ਕਰਦੇ ਹੋ ਤਾਂ ਬਹੁਤ ਵਧੀਆ ਲੱਗਦਾ, ਮੇਰੀ ਵੀ ਹੌਸਲਾ ਅਫਜਾਈ ਕਰਦੇ ਹੋ। ਕੱਲ੍ਹ ਨੂੰ ਹਰਜੀਤ ਜੰਜੂਆ ਭਾਅ ਜੀ ਦੇਖਦੇ ਹਾਂ, ਹੁਣ ਸੁਣਦੇ ਆ ਕਿ ਇੱਥੇ ਸਟੂਡੀਓ 'ਚ ਆਉਂਦੇ ਆ, ਪਰ ਜੀ ਉਹਨਾਂ ਦੀ ਫਲਾਈਟ ਚੱਲ ਪਈ ਸੀ, ਥੋੜ੍ਹੀ ਜਿਹੀ ਲੇਟ ਸੀਗੀ, ਤੋ ਰਾਤ ਨੂੰ ਮੈਨੂੰ ਕਾਲ ਉਹਨਾਂ ਦੀ ਆਈ ਸੀ, ਕਹਿੰਦੇ ਮੈਂ ਆ ਕੇ ਅਤੇ ਓਨਟੈਰੀਓ 'ਚ ਪਹੁੰਚ ਕੇ ਅਤੇ ਫਿਰ ਤੁਹਾਨੂੰ ਕੰਟੈਕਟ ਕਰਾਂਗਾ। ਸੋ ਦੇਖਦੇ ਹਾਂ, ਇੱਕ ਅਸੀਂ ਜਿਵੇਂ ਕਬੱਡੀ ਦਾ ਸੰਦੇਸ਼ ਦਿੱਤਾ, ਇਵੇਂ ਹੀ ਕੱਲ੍ਹ ਇੱਕ ਖਬਰ ਰਹਿ ਗਈ ਸੀ, ਓਨਟੈਰੀਓ ਗੁਰਦੁਆਰਾ ਕਮੇਟੀ ਵਾਲੇ ਕਹਿੰਦੇ ਸਿੱਖ ਗੇਮਸ 2026 ਕਰਾਉਣ ਜਾ ਰਹੇ ਨੇ। ਸੋ ਬਹੁਤ ਹੀ ਮਹੱਤਵਪੂਰਨ ਇਹ ਜਿਹੜਾ ਹੈਗਾ ਉਹਨਾਂ ਦਾ ਉਪਰਾਲਾ ਹੈਗਾ, 31 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਕਹਿੰਦੇ ਇਹਨਾਂ ਨੇ ਇਹ ਸਿੱਖ ਗੇਮ 2026 ਕਰਨੀ ਆ। ਇਹਦੇ ਵਿੱਚ ਉਹਨਾਂ ਨੇ ਸੋਕਰ, ਕਬੱਡੀ, ਗੱਤਕਾ, ਹੈ ਨਾ, 5 ਕਿਲੋਮੀਟਰ ਦੀ ਰਨ, ਫੀਲਡ ਹਾਕੀ, ਬਾਸਕਿਟਬਾਲ, ਵਾਲੀਬਾਲ ਜਾਂ ਵੇਟ ਲਿਫਟਿੰਗ ਵਾਲੀਆਂ ਜਿਹੜੀਆਂ ਗੇਮਾਂ ਨੇ ਉਹ ਕਰਵਾਉਣੀਆਂ ਨੇ। ਸੋ ਬਹੁਤ ਹੀ ਵਧੀਆ ਉਪਰਾਲਾ ਇਹ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਹੈ, ਕਿਉਂਕਿ ਖੇਡਾਂ ਨਾਲ ਜੁੜੇ ਰਹਿਣਾ ਹੀ, ਜਿਵੇਂ ਹੁਣ ਗਾਣਾ ਅਸੀਂ ਸੁਣਦੇ ਹੀ ਨਸ਼ੇੜੀ ਦੇ ਲਓ, ਨਸ਼ੇੜੀ ਬੰਦਾ ਬਣਦਾ ਹੀ ਨਹੀਂ ਜਦੋਂ ਖੇਡਾਂ ਨਾਲ ਜੁੜਿਆ ਹੋਵੇ, ਕਿਉਂ ਬਈ? ਅਤੇ ਇਹਨਾਂ ਨੂੰ ਜ਼ਰੂਰ ਓਨਟੈਰੀਓ ਜਿਹੜਾ ਹੈਗਾ ਆਪਣਾ ਗੁਰਦੁਆਰਾ ਕਮੇਟੀ ਨੂੰ ਦਾ ਸਹਿਯੋਗ ਕਰੋ ਤੁਸੀਂ। ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਹੋਣਾ ਨਾ 647 0007 ਦੇ ਉੱਤੇ ਸੰਪਰਕ ਜਿਹੜਾ ਕਰ ਸਕਦੇ ਹੋ।

0: ਪ੍ਰੋਫੈਸਰ ਸਾਹਿਬ ਲੰਘੇ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਸਤਿ ਗੱਲ ਪੁੱਤਰਾ, ਕੀ ਹਾਲ ਨੇ?
0: ਵਧੀਆ ਵਧੀਆ ਜੀ, ਠੀਕ ਠਾਕ,
1: ਬਹੁਤ ਵਧੀਆ। ਕੱਲ ਨਾ ਇੱਕ ਬੱਚਾ ਗਿਰ ਗਿਆ ਸੀ ਅੰਬਾਲੇ ਕੰਨੀ, ਹੈਨਾ?
0: ਹਾਂਜੀ ਹਾਂਜੀ ਹਾਂਜੀ,
1: ਬੋਰ ਚ 200 ਫੁੱਟ ਥੱਲੇ।
0: ਜੀ ਜੀ ਜੀ,
1: ਉਹ ਕੱਢ ਤਾਂ ਲਿਆ ਸੀ ਰਾਤ ਨੂੰ, ਪਰ 150 ਫੁੱਟ ਤੇ ਤਾਂ ਪਾਣੀ ਆ ਗਿਆ ਸੀ ਉੱਥੇ, ਹੈਨਾ? ਬੱਚੇ ਦਾ ਕੀ ਹਾਲ ਹੋਇਆ ਹੁਣ?
0: ਹਾਂਜੀ ਹਾਂਜੀ, ਕਰਨਗੇ ਪਰਮਿੰਦਰ ਜੀ ਖਬਰ।
1: ਹਾਂ, 4.5 ਸਾਲ ਦਾ ਸੀਗਾ ਵਿਚਾਰਾ, ਮੈਨੂੰ ਤਾਂ ਲੱਗਦਾ ਵਿਚਾਰਾ ਖਤਮ ਨਾ ਹੋ ਗਿਆ
0: ਹੁਣ।
1: ਮਾਂ ਬਾਪ ਦੇ ਸਾਹਮਣੇ, ਦਾਦੇ ਦੇ, ਹੈਨਾ, ਖੇਡਦਾ ਚਲਾ ਗਿਆ।
0: ਮਾੜੀ ਗੱਲ, ਮਾੜੀ ਗੱਲ
1: ਭੈਣਾ। ਦੇਖੋ ਕਿਵੇਂ ਬੋਰ ਵੈਲਾਂ ਨੂੰ ਵੀ ਢੱਕ ਲੋ, ਬੋਰੀ ਬੰਨ ਦਿੰਦੇ ਹੋ ਤੁਸੀਂ, ਉਹਨੂੰ 250 ਦਾ ਆਉਂਦਾ, ਉਹਨੂੰ ਬੰਦ ਕਰਨ ਵਾਲਾ ਵੀ ਉਹ ਲਿਆਓ ਲੋਹੇ ਦਾ।
0: ਬਿਲਕੁਲ ਬਿਲਕੁਲ ਜੀ,
1: ਹੈਨਾ, ਇਹਨੂੰ ਕਾਨੂੰਨ ਬਣਾਉਣ ਜੀ, ਸਖ਼ਤ ਕਤਲ ਦਾ ਕੇਸ ਦਰਜ ਕਰਨ ਹੁਣ।
0: ਬਿਲਕੁਲ ਜੀ ਬਿਲਕੁਲ,
1: ਹਾਂ, ਜਿੱਥੋਂ ਲੰਘਦੇ ਆ 2.5 ਫੁੱਟ ਤੇ ਉਹ ਬੋਰ ਸੀਗਾ ਸਿਰਫ।
0: ਪਰਮਿੰਦਰ ਜੀ ਰੰਗਿਆ, ਸਤਿ ਸ੍ਰੀ ਅਕਾਲ
2: ਜੀ। ਰਮਨ ਜੀ, ਸਾਂਝਾ ਵਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਕਿਹਾ ਸਤਿਕਾਰ, ਸਤਿ ਸ੍ਰੀ ਅਕਾਲ
0: ਜੀ। ਕੀ ਹੋ ਗਿਆ? ਮੈਂ ਫੋਨ ਕਰੀ ਜਾਂਦਾ, ਮੈਂ ਕਿਹਾ ਪਰਮਿੰਦਰ ਜੀ ਵੀ ਕਿਤੇ ਜੰਜੂਆ ਸਾਹਿਬ ਵਾਂਗੂ ਕੈਨੇਡਾ ਡੇ ਦੀ ਛੁੱਟੀ ਤਾਂ ਨਹੀਂ ਮਾਰ ਗਏ?
2: ਨਹੀਂ, ਮੈਂ ਇੱਕ ਖਬਰ ਕਰ ਰਿਹਾ ਜੀ, ਕਰ ਰਿਹਾ ਸੀ, ਇੱਕ ਮਿੰਟ ਲਈ ਮੇਰਾ ਧਿਆਨ ਉੱਧਰ ਹੋ ਗਿਆ ਸੀ ਜੀ।
0: ਨੋ ਪ੍ਰੋਬਲਮ, ਪਨੇਸਰ ਸਾਹਿਬ ਕਹਿੰਦੇ ਨੇ, ਕੋਈ ਕਹਿੰਦੇ ਮਾੜੀ ਖਬਰ ਆ, ਬੱਚਾ ਡਿੱਗ ਗਿਆ ਸੀ ਬੋਰ ਚ।
2: ਠੀਕ, ਬਿਲਕੁਲ ਜੀ, ਅੰਬਾਲਾ ਦੇ ਵਿੱਚ ਜਿਹੜਾ ਇਹ ਦੁਖਾਂਤ ਵਾਪਰਿਆ, 21 ਘੰਟੇ ਜ਼ਿੰਦਗੀ ਮੌਤ ਦੀ ਲੜਾਈ ਚੱਲੀ ਆ। ਕਿਹਦੀ? 4 ਸਾਲਾ ਨਿਰਵੈਰ ਸਿੰਘ ਜਿਹੜਾ ਆਪਣੇ ਬਾਬੇ ਦੇ ਨਾਲ ਖੇਤਾਂ ਦੇ ਵਿੱਚ ਖੇਡ ਰਿਹਾ ਸੀ, ਬਾਬਾ ਕੰਮ ਕਰ ਰਿਹਾ ਸੀ, ਬਾਬਾ ਪੋਤਾ ਸੋ ਇਕੱਠੇ ਗਏ ਨੇ, ਪਰ ਇਹ ਕਾਫੀ ਸੰਘਰਸ਼ ਚੱਲਿਆ ਉਹਨੂੰ ਬਚਾਉਣ ਲਈ, ਔਰ ਜਿਹੜੀ ਸੈਂਟਰ ਦੀ NDRF ਟੀਮ ਆ ਜਾਂ ਹੋਰ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ, 250 ਫੁੱਟ ਡੂੰਘਾ ਬੋਰਵੈਲ ਸੀ, ਪਿੰਡ ਤਨਯੋੜਾ ਪੈਂਦਾ ਅੰਬਾਲੇ ਦੇ ਨੇੜੇ। ਸੋ ਅੱਜ ਤੜਕੇ 4:30 ਵਜੇ ਤੱਕ ਇਹ ਰੈਸਕਿਊ ਆਪਰੇਸ਼ਨ ਚੱਲਿਆ, ਪਰ ਅਫਸੋਸ ਦੀ ਗੱਲ ਆ ਰਮਨ ਜੀ ਕਿ ਉਸ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। 4 ਸਾਲਾ ਨਿਰਵੈਰ ਦੀ ਬੋਡੀ ਜਦੋਂ ਕੱਢੀ ਗਈ 3:30 ਵਜੇ ਤੜਕੇ, ਤੇ ਉਹਨੂੰ ਅੰਬਾਲਾ ਦੇ ਜਿਹੜੇ ਹਸਪਤਾਲ 'ਚ ਪਹੁੰਚਾਇਆ ਗਿਆ, ਉੱਥੇ ਡਾਕਟਰਾਂ ਨੇ ਉਹਨੂੰ ਜਿਹੜਾ ਮ੍ਰਿਤਕ ਐਲਾਨ ਦਿੱਤਾ, ਪਰ ਨਾਲ ਦੀ ਨਾਲ ਉਹ ਜਿਹੜਾ ਖੇਤ ਦਾ ਮਾਲਕ ਆ, ਜਿਹੜਾ ਗੁਆਂਢ ਦਾ ਖੇਤ ਸੀ ਜਿੱਥੇ 250 ਫੁੱਟ ਡੂੰਘਾ ਬੋਰਵੈਲ ਖੁੱਲ੍ਹੇ ਰੂਪ ਦੇ ਵਿੱਚ ਪਿਆ ਸੀ, ਉਸ ਖੇਤ ਦੇ ਮਾਲਕ ਦੇ ਖਿਲਾਫ ਵੀ ਪਰਚਾ ਦਰਜ ਕਰ ਲਿਆ ਗਿਆ। ਪਰ ਇਹ ਘਟਨਾਵਾਂ ਸਾਨੂੰ ਦੱਸਦੀਆਂ ਨੇ, ਅਸੀਂ ਪਹਿਲਾਂ 2 ਸਾਲ ਪਹਿਲਾਂ ਸੰਗਰੂਰ ਦੇ ਵਿੱਚ ਵੀ ਦੇਖਿਆ ਸੀ ਕਿ ਇੱਦਾਂ ਦਾ ਭਾਣਾ ਵਾਪਰਿਆ, ਉੱਥੇ ਵੀ 2-3 ਦਿਨ ਆਪਰੇਸ਼ਨ ਚੱਲਿਆ ਸੀ, ਲਗਾਤਾਰ ਇੱਦਾਂ ਦੀਆਂ ਘਟਨਾਵਾਂ ਰਮਨ ਜੀ ਵਾਪਰਦੀਆਂ ਨੇ ਪੰਜਾਬ ਦੇ ਵਿੱਚ। 1-2 ਦਿਨ ਗੱਲਾਂ ਚੱਲਦੀਆਂ ਨੇ, ਆਹ ਹੋ ਜਾਵੇ, ਆਹ ਹੋ ਜਾਵੇ, ਆਹ ਕਾਨੂੰਨ ਬਣ ਜਾਵੇ, ਪਰ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਨੇ ਕਿ ਜਿੱਦਾਂ ਦੇ ਮਰਨ ਵਾਲੇ ਉੱਦਾਂ ਦੇ ਫੂਕਣ ਵਾਲੇ, ਲੋਕ ਵੀ ਉੱਦਾਂ ਦੇ ਨੇ, ਲੋਕ ਵੀ ਪਰਵਾਹ ਨਹੀਂ ਕਰਦੇ ਕਿ ਇਹਦੇ ਨਾਲ ਕਿੱਡੇ ਵੱਡੇ ਹਾਦਸੇ ਹੋ ਜਾਂਦੇ। ਲਗਾਤਾਰ ਅਸੀਂ ਦੇਖਦੇ ਹਾਂ ਕਿ ਸੜਕਾਂ ਦੇ ਉੱਪਰ ਗੱਡੀਆਂ ਖੜੀਆਂ, ਉਹਨਾਂ ਦੇ ਵਿੱਚ ਗੱਡੀਆਂ ਵੱਜ ਜਾਂਦੀਆਂ ਨੇ, ਜਾਂ ਕੁਛ ਹੋਰ ਇਸ ਤਰੀਕੇ ਦੀਆਂ ਜਿਹੜੀਆਂ ਦੁਖਾਤਕ ਘਟਨਾਵਾਂ ਹੁੰਦੀਆਂ ਨੇ, ਔਰ ਉਹਨਾਂ ਦੇ ਵਿੱਚ ਆਪਣੀ ਹੀ ਅਣਗਹਿਲੀ ਹੁੰਦੀ ਆ। ਖਾਸ ਤੌਰ ਤੇ ਜਿਹੜਾ ਟ੍ਰੈਫਿਕ ਹੁੰਦਾ ਆ, ਸੱਜੇ ਖੱਬੇ ਮੁੜਨਾ, ਉਹ ਨਹੀਂ ਧਿਆਨ ਦਿੱਤਾ ਜਾਂਦਾ, ਜਾਂ ਸੜਕ ਕ੍ਰੋਸ ਕਰਨ ਵੇਲੇ, ਜਾਂ ਈਵਨ ਕਿ ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਆ, ਉਹ ਤਾਂ ਹੋਰ ਗੱਲਾਂ ਦਾ ਸ਼ਿਕਾਰ ਆ ਕਿ ਕੰਨਾਂ 'ਚ ਟੂਟੀਆਂ ਲਾ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਿਹੜੀ ਦੁਨੀਆਂ 'ਚ ਆ। ਰੇਲਵੇ ਟਰੈਕਾਂ ਤੇ ਜਿਹੜੇ ਨੇ ਉਹ ਵੱਢੇ ਜਾਂਦੇ ਨੇ, ਗੱਡੀਆਂ ਥੱਲੇ ਆਉਂਦੇ ਨੇ, ਸੈਲਫੀਆਂ ਲੈਣ ਵੇਲੇ ਮਰਦੇ ਨੇ, ਕੁੱਲ ਮਿਲਾ ਕੇ ਲੋਕ ਵੀ ਮੈਨੂੰ ਲੱਗਦਾ ਅਵੇਅਰ ਨਹੀਂ ਆ। ਔਰ ਇਹ ਜਿਹੜੀ ਘਟਨਾ ਅੰਬਾਲੇ ਦੇ ਪਿੰਡ ਧਨਯੋੜਾ ਵਾਲੀ ਆ, ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾਜਨਕ ਆ ਕਿ ਉਹ ਬੱਚਾ ਜਿਹੜਾ 4 ਸਾਲ ਦਾ ਰਵੈਰ ਸਿੰਘ, ਜਿਹਨੇ ਹਾਲੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸੀ, ਉਹ ਵਿੱਚ ਵਿਚਾਲੇ ਹੀ ਦਮ ਤੋੜ ਗਿਆ, ਇੱਕ ਪੁੰਗਲਦਾ ਹੋਇਆ ਫੁੱਲ ਜਿਹੜਾ ਉਹ ਮਧੋਲਿਆ ਗਿਆ। ਸੋ ਬਹੁਤ ਅਫਸੋਸਨਾਕ ਘਟਨਾ ਜੀ, ਪਰ ਸਾਨੂੰ ਦੱਸਦੀ ਹੈ ਕਿ ਆਪਾਂ ਲੋਕ ਵੀ, ਸਰਕਾਰਾਂ ਨੂੰ ਛੱਡੋ, ਸਰਕਾਰਾਂ ਨੂੰ ਆਪਾਂ ਜਵਾਬਦੇਹ ਬਣਾਉਣਾ ਹੁੰਦਾ, ਪਰ ਅਸੀਂ ਲੋਕ ਵੀ, ਹੈ ਨਾ, ਉਸ ਤਰੀਕੇ ਦੀਆਂ ਗੱਲਾਂ ਨੂੰ ਫੋਲੋ ਨਹੀਂ ਕਰਦੇ ਜਿੱਦਾਂ ਦੀਆਂ ਗੱਲਾਂ ਦੀ ਅਸੀਂ ਦੂਜਿਆਂ ਤੋਂ ਉਮੀਦ ਕਰਦੇ ਹਾਂ ਜੀ।
0: ਜੀ ਬਿਲਕੁਲ, 7:03 ਭਾਜੀ ਨੰਗੇ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਹਰਮੀਤ ਜੀ ਉਹਨਾਂ ਦਾ ਵੀ ਫੋਨ ਆਉਂਦਾ ਸੀਗਾ, ਮੈਂ ਪਰਮਿੰਦਰ ਜੀ ਉਹਨਾਂ ਦੀ ਕਾਲ ਜੋੜਦਾ ਕਰਕੇ ਉਹਨਾਂ ਦੀ ਕਾਲ ਕੱਟੀ ਗਈ। ਹਰਮੀਤ ਜੀ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਤਨਾਮ ਬਾਜੀ, ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
3: ਸਤਿ ਸ੍ਰੀ ਅਕਾਲ ਜੀ, ਹੈਪੀ ਕੈਨੇਡਾ ਡੇ ਜੀ, ਪਰਮਿੰਦਰ ਜੀ ਹੈਪੀ ਕੈਨੇਡਾ ਡੇ ਜੀ,
0: ਹੈਪੀ ਕੈਨੇਡਾ ਡੇ ਜੀ, ਬਣਾਈਆਂ ਬਹੁਤ ਬਹੁਤ ਸਾਰਿਆਂ ਨੂੰ।
3: ਹਾਂਜੀ, ਬਾਕੀ ਜੀ ਇਹ ਲਾਪਰਵਾਹੀ ਸਾਡੀ ਜਿਹੜੀ ਬੱਚੇ ਦੀ ਜਾਨ ਗਈ ਹੈ, ਸਾਡੀ ਲਾਪਰਵਾਹੀ ਨਾਲ ਕੰਮ ਹੋਇਆ ਇਹ।
0: ਬਿਲਕੁਲ
3: ਉਹਦੇ ਮਾਂ ਪਿਓ ਤੇ ਜਾਂ ਜਿਹਦਾ ਖੇਤ ਆ ਉਹਦੇ ਕੇਸ ਹੋਣਾ ਚਾਹੀਦਾ ਜਿੱਥੇ ਉਹ ਧਰ ਹੋਇਆ ਕੰਮ ਇਹ, ਕਿਉਂਕਿ ਬੁਰਾ ਦੇਖ ਸਕਦੇ ਆਪਾਂ ਕੋਈ ਫੱਟਾ ਰੱਖ ਸਕਦੇ ਖੇਤਾਂ ਚ ਬਥੇਰੀ ਆ, ਆਪਣੀ ਲੱਕੜ ਬਾਲਣ ਪਿਆ ਕੋਈ ਚੀਜ਼ ਰੱਖ ਸਕਦੇ ਇੱਥੇ ਆ ਉੱਥੇ।
0: ਜੀ ਪਰਮਿੰਦਰ ਜੀ ਕਹਿੰਦੇ ਕੇਸ ਕਰਤਾ ਉਹਨਾਂ ਤੇ, ਸੋ ਦੇਖੋ ਅੱਗੇ ਕੀ ਬਣਦਾ।
3: ਬਹੁਤ ਵਧੀਆ ਗੱਲ ਹੈ, ਕੇਸ ਚਾਹੀਦਾ ਬਿਲਕੁਲ ਬਣਦਾ
0: ਜੀ, ਬਿਲਕੁਲ
3: ਬਣਦਾ ਕੇਸ ਨੂੰ। ਓਕੇ ਸੁਣਦੇ ਆ ਜੀ, ਬਹੁਤ ਸੁਣਦੇ ਪ੍ਰੋਗਰਾਮ।
0: ਥੈਂਕ ਯੂ ਸਤਨਾਮ ਭਾਈ, ਥੈਂਕ ਯੂ ਜੀ। ਪਰਮਿੰਦਰ ਜੀ ਟੂ ਟੂ ਟੂ ਟੂ ਟੂ ਟੂ ਹੋ ਗਈ ਕਿ ਨਹੀਂ ਹੋਈ?
2: ਟੂ ਟੂ ਲਗਾਤਾਰ ਹੋ ਰਹੀ ਆ ਜੀ, ਸੋ ਇਹ ਚੰਗੀ ਟੂ ਟੂ ਆ। ਵੈਸੇ ਤਾਂ ਮੈਸੇਜ ਆਉਂਦਾ ਬੰਦੇ ਨੂੰ ਦੇਖਣਾ ਪੈਂਦਾ, ਬੰਦਾ ਕਈ ਵਾਰੀ ਘੋਲੀ ਹੋ ਜਾਂਦਾ ਕਿ ਜਿਹੜਾ ਪਤਾ ਨੀ ਕੀ ਹੁਣ ਪਤਾ ਨੀ ਕਿਹੜਾ ਬਿੱਲ ਆ ਗਿਆ ਹੋਣਾ, ਇੱਡੇ ਚੇਤਾ ਹੋਣਾ ਪਤਾ ਨੀ ਬਿਜਲੀ ਦਾ ਆ ਗਿਆ ਕਿ ਮੋਬਾਇਲ ਫੋਨ ਦਾ ਚਾਰਜ ਮੁੱਕਿਆ ਕਿ ਗੈਸ ਵਾਲਾ ਬਿੱਲ ਆ, ਸਾਰੇ ਜਾਣਦੇ ਆ ਕਿ। ਪਰ ਇਹ ਟੂ ਟੂ ਚੰਗੀ ਆ, ਪੈਸਿਆਂ ਦੀ ਟੂ ਟੂ ਹੋਈ ਆ ਅੱਜ ਪੰਜਾਬ ਦੇ ਵਿੱਚ। 40 ਲੱਖ ਬੀਬੀਆਂ ਜਿਹੜੀਆਂ ਪੰਜਾਬ ਦੀਆਂ ਨੇ, ਉਹਨਾਂ ਦੇ ਫੋਨ ਲਗਾਤਾਰ ਗੂੰਜ ਰਹੇ ਨੇ ਟੂ ਟੂ ਹੋ ਰਹੀ ਆ, ਕੀ ਮਾਮਲਾ ਜੀ? ਜਿਵੇਂ ਤੁਸੀਂ ਇਸ਼ਾਰਾ ਕੀਤਾ ਜੀ, ਸੀਐਮ ਭਗਵੰਤ ਮਾਨ ਦੀ ਬਹੁਤ ਚਰਚਿਤ ਯੋਜਨਾ ਮਾਵਾਂ ਧੀਆਂ ਸਤਿਕਾਰ ਯੋਜਨਾ ਅੱਜ 1 ਜੁਲਾਈ ਆ, ਸੋ 1 ਜੁਲਾਈ ਨੂੰ ਬਟਨ ਨੱਪਿਆ ਜੀ ਸੀਐਮ ਭਗਵੰਤ ਮਾਨ ਨੇ, ਔਰ ਪੰਜਾਬ ਦੀਆਂ ਬੀਬੀਆਂ ਦੇ ਮੋਬਾਇਲ ਫੋਨਾਂ ਤੇ ਜਿੱਦਾਂ ਹੀ ਟੂ ਟੂ ਹੁੰਦੀ ਆ ਤੇ ਪਰ ਭਾਈ ਬੀਬੀਆਂ ਦਾ ਫਿਰ ਜਾਹੋ ਜਲਾਲ ਦੇਖਣ ਵਾਲਾ ਹੁੰਦਾ, ਇੱਕ ਦੂਜੇ ਨਾਲ ਸਲਾਹਾਂ ਵੀ ਪਈਆਂ ਹੋਈਆਂ ਨੇ, ਬੀਬੀਆਂ ਇੱਕ ਦੂਜੇ ਨੂੰ ਪੁੱਛ ਵੀ ਰਹੀਆਂ ਨੇ ਇਹ ਫਲਾਨੀਏ ਤੈਨੂੰ ਆ ਗਏ ਆ ਮੈਨੂੰ ਆ ਗਏ ਆ, ਸਕਰੀਨ ਸ਼ੋਟ ਜਿਹੜੇ ਸ਼ੇਅਰ ਕੀਤੇ ਜਾ ਰਹੇ ਨੇ। ਸੋ ਅੱਜ 40 ਲੱਖ ਪੰਜਾਬ ਦੀਆਂ ਬੀਬੀਆਂ 18 ਸਾਲ ਤੋਂ ਉੱਪਰ ਉਹਨਾਂ ਦੇ ਖਾਤਿਆਂ ਦੇ ਵਿੱਚ ਕਿੰਨੇ ਕਿੰਨੇ ਪੈਸੇ ਪੈਣੇ ਨੇ। ਜਿਹੜੀਆਂ ਜਨਰਲ ਕਲਾਸ ਆ, ਜਿਹੜੀ ਮਤਲਬ ਜਨਰਲ ਕਲਾਸ ਦੀਆਂ ਬੀਬੀਆਂ ਨੂੰ 1000 ਰੁਪਈਆ, ਔਰ ਐਸਸੀ ਐਸਟੀ ਜਿਹੜੀਆਂ ਬੈਕਵਰਡ ਕਲਾਸ ਆ ਉਹਨਾਂ ਦੀਆਂ ਬੀਬੀਆਂ ਨੂੰ 1500-1500 ਰੁਪਈਏ। ਰਮਨ ਜੀ ਇਹ ਜਿਹੜੇ 3-3 ਮਹੀਨੇ ਦੇ ਪੈਸੇ ਇਕੱਠੇ ਵੀ ਆਏ ਨੇ, ਸੋ ਜਨਰਲ ਕਲਾਸ ਦੀਆਂ ਬੀਬੀਆਂ ਨੂੰ 3-3 ਹਜ਼ਾਰ ਨੇ, ਔਰ ਐਸ ਸੀ ਭਾਈਚਾਰੇ ਦੀਆਂ ਬੀਬੀਆਂ ਨੂੰ ਆ ਗਏ ਨੇ 4500-4500। ਹਾਲਾਂਕਿ ਪਹਿਲਾਂ ਇਹ ਖਬਰ ਲਗਾਤਾਰ ਚੱਲੀ ਆ ਕਿ ਜਿਹੜਾ ਇਹ 1 ਜੁਲਾਈ ਨੂੰ ਇਹ ਪਹਿਲੇ 3 ਮਹੀਨਿਆਂ ਦਾ ਕਿ ਆਉਣ ਵਾਲੇ 3 ਮਹੀਨਿਆਂ ਦਾ, ਅੱਜ ਇਹ ਗੱਲ ਕਲੀਅਰ ਹੋਈ ਆ ਕਿ ਇਹ ਜਿਹੜੇ 3 ਮਹੀਨਿਆਂ ਦੇ ਪੈਸੇ ਇਹ ਜੁਲਾਈ ਅਗਸਤ ਸਤੰਬਰ ਦੇ ਆਏ ਨੇ। ਹਾਲਾਂਕਿ ਪਹਿਲਾਂ ਮਈ ਜੂਨ ਜੁਲਾਈ ਦੇ ਆਪਾਂ ਮੰਨਦੇ ਸੀ, ਪਰ ਮੈਨੂੰ ਲੱਗ ਰਿਹਾ ਕਿ 3 ਮਹੀਨੇ ਗਈ ਆ ਭਗਵੰਤ ਮਾਨ ਸਰਕਾਰ। ਪਰ ਰਮਨ ਜੀ ਇਹ ਇੱਕ ਮਾਸਟਰ ਸਟ੍ਰੋਕ ਹੋ ਸਕਦਾ, ਕਿਉਂਕਿ ਫਿਰ 12 ਪਹਿਰਾ ਤਾਂ ਬੀਬੀਆਂ ਦਾ ਹੁੰਦਾ, ਤੇ ਬੀਬੀਆਂ ਨੇ ਗਾਹਾਂ ਕਿੱਥੇ ਵੋਟਾਂ ਪਾਉਣੀਆਂ ਨੇ, ਕਿੱਥੇ ਕੀ ਚੱਲਣਾ, ਉਹ ਸਾਰਾ ਕੁਛ ਤੈਅ ਕਰਨਾ। ਪਰ ਆਪਾਂ ਜੇ ਅੰਕੜਿਆਂ ਤੇ ਨਿਗਾਹ ਮਾਰੀਏ ਤਾਂ 2026 ਦੇ ਵਿੱਚ ਜਿਹੜੀ ਪੰਜਾਬ ਦੀ ਕੁੱਲ ਆਬਾਦੀ ਆ ਉਹ ਕਰੀਬ 3,12,00,000 ਹੈ ਜੀ ਰਮਨ ਜੀ, ਔਰ ਇਹਦੇ ਵਿੱਚ ਜਿਹੜੀਆਂ ਔਰਤਾਂ ਨੇ ਕਰੀਬ ਕਰੀਬ 1,55,00,000 ਔਰਤਾਂ ਨੇ, ਮਰਦ ਜਿਹੜੇ ਨੇ 1,70,00,000 ਨੇ। ਮਰਦਾਂ ਦੀ ਗਿਣਤੀ ਥੋੜੀ ਜਿਹੀ ਪੰਜਾਬ ਚ ਜ਼ਿਆਦਾ ਆ, 1,000 ਬੀਬੀਆਂ ਦੇ ਮਗਰ 885 ਔਰਤਾਂ ਨੇ, ਔਰ ਇਹ ਰੇਸ਼ੋ ਬੜੀ ਹੈਰਾਨੀ ਦੀ ਗੱਲ ਆ ਕਿ ਭਾਰਤ ਦੇ ਵਿੱਚ ਸਭ ਤੋਂ ਘੱਟ ਆ। ਵੈਸੇ ਅਸੀਂ ਬੀਬੀਆਂ ਨੂੰ ਬਹੁਤ ਪ੍ਰਮੋਟ ਕਰਦੇ ਹਾਂ, ਪਰ ਔਰਤਾਂ ਹਾਲੇ ਵੀ ਗਿਣਤੀ ਚ ਮਰਦਾਂ ਨਾਲੋਂ ਘੱਟ ਨੇ। ਸੋ ਪਰ ਹੁਣ ਇਹ 1.5 ਕਰੋੜ ਦੀਆਂ ਬੀਬੀਆਂ ਜੋ 40 ਲੱਖ ਬੀਬੀਆਂ ਨੂੰ ਕਿਉਂ ਮਰ ਰਿਹਾ? ਅਸਲ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਆਂ ਰਮਨ ਜੀ ਇਹਨਾਂ ਦੇ ਵਿੱਚੋਂ, ਜਿਹੜੀਆਂ ਪੰਜਾਬ ਦੀਆਂ ਬੀਬੀਆਂ ਸਰਕਾਰੀ ਨੌਕਰੀ ਕਰਦੀਆਂ ਨੇ ਜਾਂ ਇਨਕਮ ਟੈਕਸ ਦੇ ਘੇਰੇ ਚ ਆਉਂਦੀਆਂ ਨੇ, ਜਾਂ ਉੱਪਰਲੀ ਜਿਹੜੀ ਕਲਾਸ ਆ, ਕੋਈ ਉਦਯੋਗਪਤੀ ਆ, ਕੋਈ ਆਫਿਸਰ ਆ, ਕੋਈ MLA ਆ, ਸਾਬਕਾ MLA MP ਜਾਂ ਉੱਪਰਲੀ ਜਿਹੜੀ ਲੇਅਰ ਆ ਉਹ ਸਾਰੀ ਹਟਾ ਦਿੱਤੀ ਗਈ ਆ। ਅਮੂਮਨ ਇੱਕ ਔਸਤ ਸੀ ਕਿ 50 ਲੱਖ ਦੇ ਕਰੀਬ ਜਿਹੜੀਆਂ ਬੀਬੀਆਂ ਨੂੰ ਇਸ ਮਹੀਨੇ ਪੈਸੇ 1 ਜੁਲਾਈ ਨੂੰ ਆਉਣਗੇ, ਪਰ ਉਹਨਾਂ ਦੇ ਵਿੱਚੋਂ ਸੀਐਮ ਭਗਵੰਤ ਮਾਨ ਦੀ ਜੇਕਰ ਆਪਾਂ ਗੱਲ ਮੰਨੀ ਇਹ ਤਾਂ 40 ਲੱਖ ਬੀਬੀਆਂ ਹਾਲੇ ਤੱਕ ਰਜਿਸਟਰਡ ਹੋਈਆਂ ਨੇ। ਔਰ ਰਮਨ ਜੀ ਇਹ ਵੀ ਹੈਰਾਨੀ ਦੀ ਗੱਲ ਹੈ ਵਿੱਚ ਕਿ 30 ਲੱਖ ਤੋਂ ਲੈ ਕੇ ਕਹਿੰਦੇ 40 ਲੱਖ ਬੀਬੀਆਂ ਨੇ ਇਹ ਰਜਿਸਟਰੇਸ਼ਨ ਭਰੀ ਨੀ, ਮਤਲਬ ਉਹ ਉਹਨਾਂ ਨੇ ਲੋੜ ਨੀ ਸਮਝੀ, ਜਾਂ ਉਹ ਕਿਸੇ ਹੋਰ ਪੋਲੀਟੀਕਲ ਪਾਰਟੀ ਨਾਲ ਜੁੜੀਆਂ ਹੋ ਸਕਦੀਆਂ ਨੇ, ਜਾਂ ਉਹਨਾਂ ਨੇ ਸਰਕਾਰ ਤੇ ਭਰੋਸਾ ਨਹੀਂ ਕੀਤਾ ਕਿ ਪੈਸੇ ਆ ਜਾਣਗੇ। ਪਰ ਆਖਿਰ ਜਦੋਂ ਟੂ ਟੂ ਹੁੰਦੀ ਆ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੁਬਾਰਾ ਫਾਰਮ ਭਰ ਕੇ ਇਸ ਗੱਲ ਦੇ ਵਿੱਚ ਸ਼ਾਮਿਲ ਹੋ ਜਾਣਗੀਆਂ। ਪਰ ਸਿਆਸੀ ਤੌਰ ਤੇ ਅੱਜ ਭਗਵੰਤ ਮਾਨ ਸਰਕਾਰ ਜਿਹੜੀ ਆ ਇੱਕ ਗੱਲਕ ਨੇ ਜਿਹੜੇ ਉਹਨਾਂ ਦੇ ਆਗੂਆਂ ਨੇ ਇੱਕ ਗੱਲ ਜ਼ਰੂਰ ਚਲਾਤੀ ਆ ਕਿ ਮੋਦੀ ਸਾਹਿਬ ਵਾਲੇ ਤਾਂ 15 ਲੱਖ ਆਏ ਨੀ, ਸਾਡੇ ਵਾਲੇ 3-3 ਹਜ਼ਾਰ 4500-4500 ਆ ਗਿਆ। ਸੋ ਹੁਣ ਬੀਬੀਆਂ ਦੇ ਹੱਥ ਮੋਰਚਾ ਆ, ਬੀਬੀਆਂ ਦੇ ਹੱਥ ਗੱਲ ਆ, ਆਉਣ ਵਾਲੀ ਸਰਕਾਰ ਕਿਹੜੀ ਬਣਾਉਣੀ ਆ ਜੀ।
0: ਕਿਆ ਬਾਤ ਆ, ਕਿਆ ਬਾਤ ਆ। ਹਰਮੀਤ ਜੀ ਸਤਿ ਸ਼੍ਰੀ ਅਕਾਲ, ਲੰਘੇ ਹੋ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਰਮਨ, ਸਤਿ ਸ਼੍ਰੀ ਅਕਾਲ।
0: ਹੈਪੀ ਕੈਨੇਡਾ ਡੇ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ।
4: ਮੈਂ ਇਹੀ ਕਹਿਣਾ ਸੀ, ਮੈਂ ਕਹਿੰਦਾ ਮੈਨੂੰ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਹੋ, ਹੁਣ ਇਨ ਟੱਚ ਰਹੋ, ਇਹ ਨਾ ਹੋਵੇ ਵੀ ਹਰਜੀਤ ਭਾਜੀ ਆ ਜਾਣ ਤਾਂ ਤੁਸੀਂ ਛੱਡ ਜਾਓ।
0: ਬਿਲਕੁਲ ਬਿਲਕੁਲ ਜੀ, ਦੇਖਦੇ ਹਰਜੀਤ ਭਾਜੀ ਜਦੋਂ ਡਿਊਟੀ ਲਾ ਦੋਗੇ ਅਸੀਂ ਦੁਬਾਰਾ ਵਾਪਸ ਆ ਜਾਣਾ।
4: ਹਾਂ ਨਹੀਂ ਨਹੀਂ ਬਹੁਤ ਸੋਹਣਾ, ਬਹੁਤ ਸੋਹਣਾ ਹੈਂਡਲ ਕੀਤਾ ਤੁਸੀਂ।
0: ਥੈਂਕ ਯੂ ਜੀ, ਥੈਂਕ ਯੂ ਸੋ ਮਚ।
4: ਓਕੇ ਰਮਨ, ਸੁਣਦੇ ਅੱਗੇ ਪ੍ਰੋਗਰਾਮ ਹੈ।
0: ਓਕੇ ਜੀ, ਓਕੇ
4: ਓਕੇ ਓਕੇ।
0: ਕੁਆਲਿਟੀ ਲੋਜਿਸਟਿਕ ਵਾਲਿਆਂ ਦਾ ਮੈਸੇਜ ਦੇ ਦਈਏ, ਜੇ ਤੁਸੀਂ ਟਰੈਕਿੰਗ ਦੀ ਜੋਬ ਦੀ ਭਾਲ ਦੇ ਵਿੱਚ ਹੋ ਤਾਂ ਤੁਸੀਂ ਕੁਆਲਿਟੀ ਲੋਜਿਸਟਿਕ ਦੇ ਜਗਤਾਰ ਸਿੰਘ ਚੱਠਾ ਭਾਜੀ ਜਾਂ ਜਸਵੀਰ ਭਾਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। 416-717-2929 ਜਸਵੀਰ ਭਾਜੀ ਉਹਨਾਂ ਦਾ ਨੰਬਰ ਹੈਗਾ, ਅਤੇ 416-455-9391। ਇਹ ਕਹਿੰਦੇ ਡੈਡੀਕੇਟਡ ਜਿਹੜੇ ਹੈਗੇ ਲੋਡ ਤੁਹਾਨੂੰ ਦੇਵਾਂਗੇ। 14 Stainway ਬੁਲੇਵਾਰਡ ਯੂਨਿਟ ਨੰਬਰ 4 ਦੇ ਵਿੱਚ ਸਥਿਤ ਨੇ। ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ ਸੰਪਰਕ ਕਰ ਲਿਓ। ਕੈਨੇਡਾ ਡੇ ਦੇ ਮੌਕੇ 'ਤੇ ਪਰਿਵਾਰ ਨੂੰ ਬਾਹਰ ਲੈ ਕੇ ਜਾਣਾ, ਡਾਈਨਿੰਗ ਕਰਾਉਣਾ, ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਦਾ ਨਾਮ ਤੁਸੀਂ ਜ਼ਰੂਰ ਯਾਦ ਰੱਖਿਓ। 4025 ਬ੍ਰੈਂਡਨ ਗੇਟ ਮਾਲਟਨ ਮਿਸੀਸਾਗਾ ਤੋਂ, ਜਾਂ ਫਿਰ 10178 ਹੋਰਨਟੈਰੀਓ ਸਟਰੀਟ ਦੇ ਉੱਤੋਂ ਇਹ ਤੁਹਾਨੂੰ ਸਰਵ ਕਰਦੇ ਨੇ। ਜੇ ਤੁਸੀਂ ਘਰੇ ਵੀ ਡਾਈਨਿੰਗ ਨਹੀਂ ਕਰਨਾ, ਘਰੇ ਪੈਕ ਕਰਕੇ ਲੈ ਕੇ ਆਉਣਾ, ਟੇਕ ਆਊਟ ਕਰਨਾ, ਜਾਂ ਫਿਰ ਤੁਹਾਡੇ ਕੋਈ ਫੰਕਸ਼ਨ ਆ ਰਿਹਾ ਹੈ ਗਰਮੀਆਂ ਦੇ ਵਿੱਚ, ਬਰਥਡੇ ਪਾਰਟੀ, ਕੋਈ ਵਿਆਹ ਸ਼ਾਦੀ ਜਾਂ ਕੋਈ ਹੋਰ ਪ੍ਰੋਗਰਾਮ ਦੇ ਉੱਤੇ ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਤਾਂ ਗੁਰਜੀਤ ਰੰਧਾਵਾ ਭਾਜੀ ਨਾਲ ਸਿੱਧਾ ਸੰਪਰਕ ਕਰ ਲਿਓ। ਸਾਂਝਾ ਵਿਰਸਾ ਪ੍ਰੋਗਰਾਮ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ ਵਧੀਆ ਇਹ ਜਿਹੜੇ ਆ ਕੇਟਰਿੰਗ ਦੀ ਸਰਵਿਸ ਵਧੀਆ ਪ੍ਰਾਈਜ਼ ਦੇਣਗੇ। 647-338-9972 ਦੇ ਉੱਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੂਡ ਪੰਜਾਬੀ, ਪਿਓਰ ਪੰਜਾਬੀ ਵਾਲਿਆਂ ਦਾ ਤਾਂ ਨੰਬਰ 1 ਹੈ ਹੀ, ਅਸੀਂ ਲਾਸਟ ਟਾਈਮ ਪਿਕਨਿਕ ਦੇ ਉੱਤੇ ਵੀ ਇਹ ਖਾਧਾ ਸੀ, ਹਰ ਵਾਰ ਅਸੀਂ ਗੱਲ ਕਰਦੇ ਹਾਂ। ਸੋ ਗੁਰਜੀਤ ਰੰਧਾਵਾ ਜੀ ਉਹਨਾਂ ਨੂੰ 647-338-9972 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਜਤਿੰਦਰ ਸੰਧੂ ਭਾਅ ਜੀ ਨਵ ਹੇਅਰ ਏਅਰ ਕੰਫਰਟ ਤੋਂ ਉੱਤੋਂ ਏਸੀ ਫਰਨੈਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਹੋਵੇ ਜਾਂ ਗੈਸ ਪਾਈਪ ਲਾਈਨ ਕੋਈ ਵੀ ਇਸ ਰਿਲੇਟਡ ਕੰਮ ਹੈਗਾ ਤਾਂ ਤੁਸੀਂ ਜਤਿੰਦਰ ਸੰਧੂ ਜੀ ਹੋਰਾਂ ਨੂੰ 647-706-6640 ਦੇ ਉੱਤੇ ਸੰਪਰਕ ਕਰ ਸਕਦੇ ਹੋ। ਡਾਕਟਰ ਰਜਿੰਦਰ ਗਾਇਆ ਜੀ ਦਾ ਵੀ ਮੈਸੇਜ ਦੇ ਦਈਏ ਨਾਲ ਦੇ ਨਾਲ। ਕਹਿੰਦੇ ਨੈਕ ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ ਜਾਂ ਫਿਰ ਹਿਪ ਪੇਨ, ਮਾਈਗ੍ਰੇਨ ਦਾ ਕੋਈ ਵੀ ਤਰ੍ਹਾਂ ਦਾ ਪੇਨ ਹੈਗਾ ਤਾਂ ਡਾਕਟਰ ਸਾਹਿਬ ਨੂੰ, ਡਾਕਟਰ ਰਜਿੰਦਰ ਗਾਇਆ ਜੀ ਉਹਨਾਂ ਨੂੰ ਤੁਸੀਂ ਸੰਪਰਕ ਕਰ ਲੈਣਾ 416-884-5486 ਦੇ ਉੱਤੇ। ਵਿਲੀਅਮ ਪਾਰਕਵੇ ਅਤੇ ਚੰਕਿਊਜ਼ੀ ਦਾ ਏਰੀਆ ਬਣਦਾ, ਉੱਥੇ ਇਹ ਸਥਿਤ ਨੇ, ਜਾਂ ਇੱਥੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੋਈ ਵੀ ਕਿਸੇ ਤਰ੍ਹਾਂ ਦੀ ਪੇਨ ਦੇ ਨਾਲ ਜੂਝ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

0: ਪਰਮਿੰਦਰ ਜੀ ਕਹਿੰਦੇ ਪੰਜਾਬ ਦੇ ਵਿੱਚ ਮਾਝੇ ਤੋਂ ਲੈ ਕੇ ਦੁਆਬੇ ਤੱਕ ਕਹਿੰਦੇ ਗੋਲੀਆਂ ਦੀ ਠਾਠਾ ਹੋਈ, ਕੀ ਚੱਕਰ ਪੈ ਗਿਆ ਜੀ?
1: ਬਿਲਕੁਲ ਲਗਾਤਾਰ ਇਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਆਪਾਂ ਕਰਦੇ ਰਹਿੰਦੇ ਰਮਨ ਜੀ, ਤੁਹਾਨੂੰ ਇਹ ਪਤਾ ਪਰ ਇਹ ਘਟਨਾਵਾਂ ਲਗਾਤਾਰ ਸਾਡੇ ਸੁਰੱਖਿਆ ਵਿਵਸਥਾ ਤੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਤੇ ਸਵਾਲ ਉਠਾ ਰਹੀਆਂ ਨੇ। ਪਰ 4 ਸਾਲ ਬੀਤ ਗਏ ਨੇ ਭਗਤਵਾਂ ਸੜਕ ਨੂੰ, ਹਾਲੇ ਤੱਕ ਨਾ ਤਾਂ ਇਹਨਾਂ ਘਟਨਾਵਾਂ ਨੂੰ ਠੱਲ ਪਈ ਆ। ਹਾਲਾਂਕਿ ਵੱਡੀ ਗਿਣਤੀ ਚ ਜਿਹੜੇ ਗੈਂਗਸਟਰ ਨੇ ਜਾਂ ਉਸ ਤਰੀਕੇ ਦਾ ਜਾਂ ਨਸ਼ਾ ਸਮਗਲਰ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ, ਪਰ ਇਹ ਮਾਮਲਾ ਆਏ ਦਿਨ ਦੁੱਗਣਾ ਚੌਗਣਾ ਹੋ ਰਿਹਾ। ਦੋ ਖਬਰਾਂ ਨੇ ਸਾਡੇ ਕੋਲ ਬੜੀ ਚਿੰਤਾਜਨਕ ਸਥਿਤੀ। ਗੁਰਦਾਸਪੁਰ ਦੇ ਵਿੱਚ ਨੇੜੇ ਪਿੰਡ ਪੈਂਦਾ ਜੀ, ਗੁਰਦਾਸਪੁਰ ਦਾ ਪਿੰਡ ਚੌੜ ਸਿੱਧਵਾਂ, ਚੌੜ ਸਿੱਧਵਾਂ ਪਿੰਡ ਦੇ ਵਿੱਚ ਉੱਥੇ ਦੇ ਜਿਹੜੇ ਮੌਜੂਦਾ ਸਰਪੰਚ ਨੇ ਮਨਜਿੰਦਰ ਸਿੰਘ, ਉਹਨਾਂ ਦੇ ਘਰ ਦੇ ਉੱਪਰ ਅੱਧੀ ਰਾਤ ਨੂੰ ਕਰੀਬ 1:30 ਵਜੇ ਰਾਤ ਨੂੰ ਜਿਹੜੇ ਦੋ ਮੋਟਰਸਾਈਕਲ ਸਵਾਰ ਆ ਕੇ ਫਾਇਰ ਕਰਦੇ ਨੇ, 4 ਫਾਇਰ ਕੀਤੇ ਜਾਂਦੇ ਨੇ, ਇਲਾਕੇ 'ਚ ਦਹਿਸ਼ਤ ਫੈਲ ਜਾਂਦੀ ਆ। ਪਰ ਹਾਲੇ ਉਹਨਾਂ ਦਾ ਪਤਾ ਨਹੀਂ ਲੱਗ ਸਕਦਾ ਉਹ ਕੌਣ ਸੀ। ਹਾਲਾਂਕਿ ਪੁਲਿਸ ਸੀਸੀਟੀਵੀ ਫੁਟੇਜ ਜ਼ਰੂਰ ਦੇਖ ਰਹੀ ਆ, ਪਰ ਇਹ ਘਟਨਾ ਦੱਸਦੀ ਆ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੋ ਗਈਆਂ। ਬੰਬ ਧਮਾਕੇ ਥਾਣਿਆਂ ਦੇ ਵਿੱਚ ਵੀ ਹੋ ਚੁੱਕੇ ਨੇ, ਪਰ ਉਹਦੇ ਬਾਵਜੂਦ ਸੁਰੱਖਿਆ ਜਿਹੜੀ ਆ ਹਾਲੇ ਵੀ ਜਿਹੜੀ ਸਵਾਲਾਂ ਦੇ ਘੇਰੇ 'ਚ ਆ। ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਇੱਕ ਟਰੱਕ ਪਾਰਕਿੰਗ ਰੌਲਾ ਪੈ ਰਿਹਾ ਸੀ, ਵਿਵਾਦ ਚੱਲ ਰਿਹਾ ਸੀ, ਉਹਦੇ ਵਿੱਚ ਵੀ ਇੰਨੇਵਾ ਫਾਇਰਿੰਗ ਹੋਈ ਆ। ਔਰ ਹੈਰਾਨੀ ਦੀ ਗੱਲ ਆ ਕਿ ਇੱਕ ਫਾਇਰ, ਇੱਕ ਬੁਲੇਟ ਆ ਜਿਹੜਾ ਇੱਕ ਬੱਚੇ ਨੂੰ ਖਹਿ ਕੇ ਲੰਘ ਗਿਆ, ਬੱਚੇ ਨੂੰ ਲੱਗੀ ਨਹੀਂ ਪਰ ਉਹ ਮਾਸੂਮ ਬੱਚਾ ਬਚ ਗਿਆ। ਪਰ ਇਹ ਇੱਕ ਇਹੀ ਜਿਹੀ ਘਟਨਾ ਕਿ ਜਲੰਧਰ ਦਾ ਸ਼ਹਿਰ, ਇੰਨਾ ਸੰਘਣੀ ਆਬਾਦੀ ਦੇ ਸ਼ਹਿਰ ਦੇ ਵਿੱਚ ਕਿੱਦਾਂ ਗੋਲੀਆਂ ਚੱਲਦੀਆਂ ਨੇ ਇੱਕ ਟਰੱਕ ਪਾਰਕ ਨੂੰ ਲੈ ਕੇ, ਸੋ ਆਪਣੇ ਆਪ ਦੇ ਵਿੱਚ ਬਹੁਤ ਵੱਖਰੀ ਕਿਸਮ ਦੀ ਖਬਰ ਆ। ਹਾਲਾਂਕਿ ਰਮਨ ਜੀ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰਨੀ ਬਣ ਰਹੀ ਆ ਕਿ ਇੱਕ ਵੀਡੀਓ ਆਈ ਹੈ ਇਸ ਫਾਇਰਿੰਗ ਦੀ, ਔਰ ਉਹ ਵੀਡੀਓ ਦੇ ਵਿੱਚ ਜਿਹੜਾ ਫਾਇਰ ਕਰਨ ਬੰਦਾ ਪਤਾ ਕੌਣ ਆ, ਲੁਧਿਆਣੇ ਦੇ ਵਿੱਚ ਨਸ਼ਾ ਮੁਕਤੀ ਮੋਰਚਾ, ਨਸ਼ਿਆਂ ਨੂੰ ਖਤਮ ਕਰਨ ਵਾਲਾ ਜਿਹੜਾ ਮੋਰਚਾ ਬਣਿਆ ਹੋਇਆ, ਉਹਦਾ ਜ਼ਿਲ੍ਹਾ ਕੋਆਰਡੀਨੇਟਰ ਆ ਵੀਕੇ ਬੋਨੀ, ਉਹ ਫਾਇਰ ਕਰਦਾ ਦਿਖ ਰਿਹਾ। ਸੋ ਇੱਕ ਪਾਸੇ ਦਾਅਵੇ ਕੀ ਆ, ਦੂਸਰੇ ਪਾਸੇ ਕਾਰਵਾਈਆਂ ਕੀ ਆ, ਇਹ ਦੱਸਦੀਆਂ ਕਿ ਸਮਾਜ ਸਾਡਾ ਕਿੱਧਰ ਨੂੰ ਜਾ ਰਿਹਾ। ਜੀ
0: ਜੀ ਬਿਲਕੁਲ ਜੀ, ਹਾਂਜੀ ਗਿੱਲ ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਨੂੰ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ
2: ਤੁਸੀਂ ਜੀ ਗੱਲ ਕਰਦੇ ਜੀ ਆਪਣੇ ਜਿਹੜੇ ਆ ਇੰਡੀਆ ਚ ਗੈਂਗਸਟਰ ਹੈਗੇ ਜੀ, ਦੇਖੋ ਜੀ ਇੰਨੀ ਪਾਤੀ ਚ ਕੋਈ ਮੇਰੇ ਖਿਆਲ ਚ ਤੇ ਕੋਈ ਨਹੀਂ ਜੀ ਮੁਸ਼ਕਿਲ ਨਹੀਂ ਰੋਕ ਸਕਦਾ ਕੋਈ ਜੀ, ਡੈਮੋਕਰੇਸੀ ਜਿਹੜੀ ਹੈਗੀ ਸਿਸਟਮ ਨਾ ਜੀ ਇਹਦੇ ਚ ਨੀ ਮੁਸ਼ਕਿਲ ਹੈ ਰੋਕਣਾ ਜੀ। ਹੁਣ ਇਹਨਾਂ ਮੁਲਕਾਂ ਵੀ ਹੈ ਜੀ, ਇਹਨਾਂ ਮੁਲਕ ਸਾਰੇ ਹੁਣ ਇੱਥੇ ਨੌਰਥ ਅਮਰੀਕਾ ਸਾਰੇ ਜੀ, ਇਹ ਯੂਰਪ ਜੀ, ਇੱਥੇ ਵੀ ਕਿੰਨੀ ਹੁੰਦੀ ਇਹਦੀ ਸਮਗਲਿੰਗ ਹੁੰਦੀ ਜਾਂ ਇਹਦੇ ਜੀ ਆਪਣੇ ਜਾਂ ਵੈਪਨ ਕਿੰਨੇ ਇੱਥੇ ਜੀ
1: ਆਉਂਦੀਆਂ ਨੇ ਜਦੋਂ ਨਵੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਅਕਸਰ ਸਾਰੇ ਸਰਕਾਰਾਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਦਾਅਵੇ ਕਰਦੀਆਂ ਨੇ ਕਿ ਸਾਨੂੰ ਲੈ ਕੇ ਆਓ, ਅਸੀਂ ਜਿਹੜੀ ਪੰਜਾਬ ਦੇ ਵਿੱਚ ਸ਼ਾਂਤੀ ਕਰਾਂਗੇ, ਗੈਂਗਸਟਰਾਂ ਨੂੰ ਫੜਾਂਗੇ, ਨਸ਼ੇ ਖਤਮ ਕਰਾਂਗੇ। ਮੈਨੂੰ ਲੱਗਦਾ ਜੇ ਏਦਾਂ ਦੀ ਗੱਲ ਆ ਫਿਰ ਚੋਣ ਮੈਨੀਫੈਸਟੋ 'ਚ ਸਰਕਾਰਾਂ ਨੂੰ ਜਾਂ ਪਾਰਟੀਆਂ ਨੂੰ ਇਹ ਕਹਿ ਦੇਣਾ ਚਾਹੀਦਾ ਵੀ ਜੇ ਕਿਤੇ ਗੋਲੀ ਚੱਲੇ, ਜੇ ਕਿਤੇ ਬੰਦਾ ਮਰੇ, ਜੇ ਕਿਤੇ ਨਸ਼ੇ ਵਿਕਣ, ਤਾਂ ਉਹਦੇ ਵਿੱਚ ਸਾਡਾ ਕੋਈ ਨਹੀਂ ਹੈ, ਦੁਨੀਆਂ ਭਰ 'ਚ ਹੁੰਦਾ ਭਾਈ ਅਸੀਂ ਕੀ ਕਰ ਸਕਦੇ ਹਾਂ। ਸੋ ਉਹ ਜਿਹੜਾ ਚੋਣ ਵਾਦਾ ਉਹ ਸਭ ਤੋਂ ਵੱਡਾ ਪੋਲੀਟੀਕਲ ਪਾਰਟੀਆਂ ਦੇ ਅੱਗੇ ਕਿ ਉਹ ਮਤਲਬ ਆਪਣੇ ਵਾਅਦੇ ਤੇ ਖਰੇ ਨਹੀਂ ਉਤਰਦੀਆਂ। ਸੋ ਆਪਣੇ ਵਿੱਚ ਆਪਾਂ ਇੱਦਾਂ ਮਾਫ ਨਹੀਂ ਕਰ ਸਕਦੇ ਕਿਸੇ ਵੀ ਸਿਆਸੀ ਧਿਰ ਨੂੰ ਜਾਂ ਪਾਰਟੀ ਨੂੰ ਕਿ ਇਹ ਤਾਂ ਭਾਈ ਸਾਰੀ ਦੁਨੀਆਂ 'ਚ ਹੁੰਦਾ। ਇਹ ਤਾਂ ਮੈਨੂੰ ਲੱਗਦਾ ਕਿ ਉਹਨਾਂ ਗੈਂਗਸਟਰਾਂ ਨਸ਼ਾ ਵਿਰੋਧੀ ਜਿਹੜੇ ਨਸ਼ਾ ਵੇਚਣ ਵਾਲੇ ਜਾਂ ਲੋਕਾਂ ਨੂੰ ਮਾਰਨ ਵਾਲੇ, ਲੋਕਾਂ ਨੂੰ ਦੁੱਖ ਦੇਣ ਵਾਲੇ, ਆਪਾਂ ਉਹਨਾਂ ਦੇ ਹੱਕ 'ਚ ਖੜ ਜਾਵਾਂਗੇ। ਜੀ
0: ਜੀ ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਜੇ ਮੁੱਖ ਮੰਤਰੀ ਸਾਹਿਬ ਦੀ ਗੱਲ ਤੁਸੀਂ ਕਰਤੀ ਹੁਣੇ, ਵੀ ਜੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਇੰਨਾ ਕਰਜ਼ਾ ਕਿਵੇਂ ਲਾਓਗੇ, 70 ਸਾਲ ਦੇ ਉਹ ਵੀ ਨੇ, ਅਸੀਂ ਜਦ ਉਹ ਲਾ ਦੇਣਗੇ ਅਸੀਂ ਲਾ ਦਾਂਗੇ, ਹੋਰ ਦੇਸ਼ ਲਾ, ਹੋਰ ਸੂਬੇ ਲਾ ਦੇਣਗੇ ਅਸੀਂ ਲਾ ਦਾਂਗੇ। ਹੁਣ ਜੇ ਪੁੱਛੀਏ ਵੀ ਕਾਰਜਕਾਰੀ ਤੁਸੀਂ ਹਲੇ ਤੱਕ ਉਹੀ ਲਾਇਆ ਹੋਇਆ, ਡੀ ਜੀ ਪੀ ਕਾਰਜਕਾਰੀ ਜਥੇਦਾਰ ਵੀ ਤਾਂ ਹੈਗਾ ਹੀ ਆ, ਜੇ ਡੀ ਜੀ ਪੀ ਲਾਤਾ ਤਾਂ ਕੀ ਹੋਜੂ? ਅੱਛਾ ਇੱਕ ਦੱਸੋ ਵੀ ਹੁਣ ਡੀ ਜੀ ਪੀ ਦਾ ਬਦਲਿਆ ਗਿਆ ਕਿ ਨਹੀਂ, ਕਿ ਉਹੀ ਡੀ ਜੀ ਪੀ ਰਹੂਗਾ? ਕਿਉਂਕਿ ਉਹਦੇ ਹੁੰਦੇ ਤਾਂ ਹੁਣ ਇੰਨੀਆਂ ਗੋਲੀਆਂ ਚੱਲ ਗਈਆਂ, ਇੰਨਾ ਕੁਛ ਹੋ ਗਿਆ, ਉਹਨੇ ਕੁਛ ਨਹੀਂ ਕੀਤਾ। ਹੁਣ ਤੁਸੀਂ ਦੱਸੋ ਵੀ ਕੋਈ ਬਦਲਿਆ ਗਿਆ ਨਹੀਂ, ਡੀ ਜੀ ਪੀ ਨਵਾਂ ਕੋਈ ਲਾਤਾ, ਮੈਨੂੰ ਤਾਂ ਲੱਗਦਾ ਸਰਦਾਰ ਆ ਜਾਏ ਜੀ ਨਾ, ਮਜ਼ਾ ਆ ਜਾਏ ਜੀ। ਥੈਂਕ ਯੂ ਸਰ, ਮੈਂ ਹੇਅਰ ਸੁਣਦਾ।
0: ਜੀ ਪਰਮਿੰਦਰ ਜੀ, ਕੱਲ ਅਸੀਂ ਖਬਰ ਕੀਤੀ ਸੀ ਵੀ ਡੀਜੀਪੀ ਨਵਾਂ ਲੱਗਣ ਜਾ ਰਿਹਾ, ਕੀ ਖਬਰ ਹੈ? ਬਦਲਤਾ
1: ਕੱਲ ਖਬਰ ਕੀਤੀ ਸੀ ਜੀ, ਬਿਲਕੁਲ ਪੰਜਾਬ ਨੂੰ ਪੱਕੇ ਤੌਰ ਤੇ ਡੀਜੀਪੀ ਮਿਲਣ ਜਾ ਰਿਹਾ ਜੀ। ਇਹਦੇ ਪਹਿਲਾਂ ਗੌਰਵ ਯਾਦਵ ਨੇ, ਉਹ ਐਡਹੋਕ ਤੇ ਨੇ, ਔਰ 14 ਸੀਨੀਅਰ ਪੁਲਿਸ ਅਧਿਕਾਰੀਆਂ ਦਾ ਪੈਨਲ ਜਿਹੜਾ ਭਗਵੰਤ ਮਾਨ ਸਰਕਾਰ ਨੇ, ਮੋਦੀ ਸਰਕਾਰ ਦੀ ਜਿਹੜੀ UPSC ਆ, ਜਿਹੜੀ ਬੋਡੀ ਆ, ਉਹ ਜਿਹੜੀ ਤੈਅ ਕਰਦੀ ਹੈ ਕਿ ਕਿਹੜੇ ਸੂਬੇ ਦਾ ਕਿਹੜਾ ਡੀਜੀਪੀ ਲਾਉਣਾ, ਉਹ ਤੈਅ ਕਰੂਗੀ। ਔਰ ਇਹ ਵੀ ਖਬਰ ਆ ਰਹੀ ਹੈ ਕਿ 14 ਸੀਨੀਅਰ ਅਫਸਰ ਚੋਂ 3 ਸੀਨੀਅਰ ਅਫਸਰਾਂ ਦਾ ਪੈਨਲ ਸਿਲੈਕਟ ਹੋ ਚੁੱਕਾ, ਔਰ ਰਮਨ ਜੀ ਉਹਦੇ ਵਿੱਚੋਂ ਇੱਕ ਗੌਰਵ ਯਾਦਵ ਵੀ ਹੈਗੇ ਨੇ, ਮਤਲਬ ਤਿੰਨਾਂ ਚੋਂ ਇੱਕ ਜਿਹੜੇ ਨੇ ਉਹ ਮੌਜੂਦਾ ਐਡਹੋਕ ਤੇ ਜਿਹੜੇ ਨੇ ਗੌਰਵ ਯਾਦਵ, ਹੋ ਸਕਦਾ ਉਹਨਾਂ ਨੂੰ ਦੁਬਾਰਾ ਲਿਆਂਦਾ ਜਾਵੇ, ਹੋ ਸਕਦਾ ਕੋਈ ਨਵਾਂ, ਪਰ ਇਹਦੇ ਵਿੱਚ ਸੂਬਾ ਸਰਕਾਰ ਦਾ ਇੰਨਾ ਰੋਲ ਨਹੀਂ ਹੁੰਦਾ, ਕਿਉਂਕਿ ਜਿਹੜਾ ਆਖਰੀ ਫੈਸਲਾ ਕਰਨਾ ਹੁੰਦਾ ਜਿਹੜਾ UPSC ਬੋਡੀ ਆ, ਉਹ ਸੈਂਟਰ ਸਰਕਾਰ ਦੀ ਆ। ਔਰ ਕਿਉਂਕਿ ਹੁਣ ਇਲੈਕਸ਼ਨ ਵੀ ਆ ਰਹੀਆਂ ਨੇ ਰਮਨ ਜੀ, ਕੀ ਹੁਣ ਜਿਹੜੀ ਮੋਦੀ ਸਰਕਾਰ ਆ, ਭਾਜਪਾ ਸੈਂਟਰ ਦੀ ਭਾਜਪਾ ਸਰਕਾਰ ਆ, ਪੰਜਾਬ ਦੇ ਵਿੱਚ ਕੋਈ ਆਪਣਾ DGP ਆਪਣਾ ਪਿਆਦਾ ਫਿੱਟ ਕਰਨ ਦੀ ਵਿੱਚ ਕਰੂਗੀ, ਤਾਂ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਭਾਜਪਾ ਦਾ ਜਾਂ ਸੈਂਟਰ ਸਰਕਾਰ ਦਾ ਕੰਟਰੋਲ ਰਹਿ ਸਕੇ, ਜਾਂ ਉਸ ਗੱਲ ਨੂੰ ਜਿਹੜਾ ਭਗਵੰਤ ਮਾਨ ਸਰਕਾਰ ਵੀ ਮੰਨੇਗੀ। ਇੱਕ ਬਹੁਤ ਵੱਡੀ ਕਸ਼ਮਕਸ਼ ਚੱਲ ਰਹੀ ਆ ਇਸ ਵੇਲੇ, ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਸਕਦੀ ਆ। 3 ਸੀਨੀਅਰ ਅਫਸਰਾਂ ਦਾ ਪੈਨਲ ਜਾ ਚੁੱਕਾ, ਔਰ ਉਹਦੇ ਵਿੱਚੋਂ ਇੱਕ ਗੌਰਵ ਯਾਦਵ ਵੀ ਸ਼ਾਮਲ ਦੱਸੇ ਗਏ ਨੇ।
0: ਬਿਲਕੁਲ ਜੀ, 6003 ਤੋਂ ਭਾਅ ਜੀ ਤੁਹਾਡੀ ਕਾਲ ਕੱਟੀ ਗਈ, ਮਾਫੀ ਚਾਹੁੰਦੇ ਹਾਂ, ਦੁਬਾਰਾ ਕਾਲ ਕਰ ਲਓ, ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ 905-605-633-37 ਦੇ ਉੱਤੇ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਮੋਰਗੇਜ ਰਿਲੇਟਡ ਜੇ ਤੁਹਾਨੂੰ ਕੋਈ ਕੁਐਸਚਨ ਹੈਗਾ, ਤੁਹਾਡਾ ਰਿਨਿਊਅਲ ਆ ਰਹੀ ਹੈ ਜਾਂ ਫਿਰ ਨਵੀਂ ਪ੍ਰੋਪਰਟੀ ਖਰੀਦੀ ਹੋਈ ਹੈ, ਬਿਲਡਰ ਤੋਂ ਬੁੱਕ ਕਰਾਈ ਹੋਈ ਹੈ, ਮੋਰਗੇਜ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਹੋਰ ਵੀ ਕੋਈ ਤੁਹਾਨੂੰ ਮੋਰਗੇਜ ਰਿਲੇਟਡ ਕਿਤੇ ਪ੍ਰਾਈਵੇਟ ਲੈਂਡਰ ਤੋਂ ਫਸੇ ਹੋਏ ਹੋ, ਹੈ ਨਾ, ਬੈਂਕ ਦੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਗਿਰੀਸ਼ ਸ਼ਰਮਾ ਜੀ ਹੁਣਾਂ ਨਾਲ 647-606-8110 ਦੇ ਉੱਤੇ ਤੁਸੀਂ ਜਿਹੜਾ ਜੀ ਸੰਪਰਕ ਕਰ ਸਕਦੇ ਹੋ। ਗਰੇਸ਼ ਸ਼ਰਮਾ ਜੀ ਮੋਰਗੇਜ ਸਪੈਸ਼ਲਿਸਟ ਨੇ, ਸਾਡੇ ਨਾਲ ਜੁੜੇ ਹੋਏ ਨੇ, ਸਾਂਝਾ ਵਿਰਸਾ ਦੀ ਟੀਮ ਦੇ ਮੈਂਬਰ ਨੇ, ਅਤੇ ਤੁਸੀਂ ਜ਼ਰੂਰ ਇਹਨਾਂ ਨਾਲ ਮੋਰਗੇਜ ਰਿਲੇਟਡ ਕੁਐਸਚਨ ਹੈ ਤਾਂ ਇੱਕ ਵਾਰੀ ਜ਼ਰੂਰ ਸੰਪਰਕ ਕਰਿਓ। ਅਤੇ ਇੱਕ ਸੰਦੇਸ਼ ਅਸੀਂ ਤੁਹਾਨੂੰ ਇੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਵਾਲਿਆਂ ਦਾ ਵੀ ਦੇ ਦਈਏ, ਕਹਿੰਦੇ ਕੋਈ ਵੀ ਡਰਾਈ ਕਲੀਨ ਅਲਟਰੇਸ਼ਨ ਗਾਰਮੈਂਟ ਰਿਪੇਅਰ ਕਰਾਉਣੀ ਹੋਵੇ ਤਾਂ ਤੁਸੀਂ ਇੰਪੀਰੀਅਲ ਕ੍ਰੀਏਸ਼ਨ ਅਤੇ ਡਰਾਈ ਕਲੀਨ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੋ। 353 ਵੈਟਰਨ ਡਰਾਈਵ ਬਰੈਂਪਟਨ ਦੇ ਵਿੱਚ ਸਥਿਤ ਨੇ, ਜਾਂ ਫਿਰ ਉਹਨਾਂ ਨੂੰ ਕਾਲ ਕਰਕੇ 437-235-2700 ਦੇ ਉੱਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਦਾਣਾ ਮੰਡੀ ਸੁਪਰ ਮਾਰਕੀਟ ਦਾ ਅਸੀਂ ਰੋਜ਼ ਸੰਦੇਸ਼ ਦਿੰਦੇ ਹੁੰਦੇ ਹਾਂ ਵੀ ਜੇ ਕਿਸੇ ਨੇ ਇੰਡੀਅਨ ਗਰੋਸਰੀ ਲੈਣੀ ਹੈ, ਦਾਣਾ ਮੰਡੀ ਸੁਪਰ ਮਾਰਕੀਟ ਦੇ ਉੱਤੇ ਜ਼ਰੂਰ ਜਾ ਕੇ ਆਇਓ, ਜਾਂ ਫਿਰ ਤੁਸੀਂ ਗੰਨੇ ਦਾ ਰਸ ਪੀਣਾ, ਛੋਲੇ ਭਟੂਰੇ ਖਾਣੇ, ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਅਤੇ ਬਹੁਤ ਸਾਰੀਆਂ ਵਰਾਇਟੀਆਂ ਇਹਨਾਂ ਕੋਲ ਅਵੇਲੇਬਲ ਨੇ, ਤਾਜ਼ਾ ਫਰੈਸ਼ ਸਬਜ਼ੀਆਂ ਇੰਡੀਅਨ ਗਰੋਸਰੀ ਦੇ ਨਾਲ ਨਾਲ ਤੁਸੀਂ ਇਸ ਰੈਸਟੋਰੈਂਟ ਦਾ ਵੀ ਇਹਨਾਂ ਦਾ ਮਜ਼ਾ ਲੁਫਤ ਜਿਹੜਾ ਹੈ ਉਹ ਉਠਾ ਸਕਦੇ ਹੋ। ਦਾਣਾ ਮੰਡੀ ਸੁਪਰ ਮਾਰਕੀਟ 1327 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਉੱਤੇ ਸਥਿਤ ਨੇ, ਜਾਂ ਫਿਰ ਉਹਨਾਂ ਦਾ ਫੋਨ ਨੰਬਰ 905-286-9257।

0: ਪਰਮਿੰਦਰ ਜੀ ਕਹਿੰਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਕੰਟਰੋਲ ਕਰਨ ਲਈ ਬਣਾਇਆ ਕਾਨੂੰਨ ਕੈਂਸਲ ਹੋ ਗਿਆ।
1: ਬਿਲਕੁਲ, ਕਈ ਦਿਨਾਂ ਦੀ ਕੰਟਰੋਵਰਸੀ ਚੱਲ ਰਹੀ ਸੀ, ਉਸ ਵੇਲੇ ਕੰਟਰੋਵਰਸੀ ਚੱਲ ਰਹੀ ਸੀ ਜਦੋਂ ਪੰਜਾਬ ਦੀਆਂ ਜਿਹੜੀਆਂ ਸਿੱਖ ਨੁਮਾਇੰਦਾ ਜਥੇਬੰਦੀਆਂ ਨੇ, ਚਾਹੇ SGPC ਹੋਵੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੋਵੇ, ਉਹਦੇ ਦਰਮਿਆਨ ਹੀ ਜਿਹੜਾ ਬੀਤੇ ਮਹਾਰਾਸ਼ਟਰ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਸੀ। ਕੀ ਕਾਰਵਾਈ ਹੋਈ ਸੀ ਕਿ ਮਹਾਰਾਸ਼ਟਰ ਦੀ ਭਾਜਪਾ ਦੀ ਜਿਹੜੀ ਦਵਿੰਦਰ ਫਡਨਵੀਸ ਦੀ ਸਰਕਾਰ ਆ, ਉਹਨਾਂ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਕੰਟਰੋਲ ਕਰਨ ਲਈ 1956 ਵਾਲਾ ਐਕਟ ਜਿਹੜਾ ਪਹਿਲਾਂ ਚੱਲਦਾ ਸੀ, ਇਹਦੇ ਵਿੱਚ ਜਿਹੜੇ ਬਹੁਤ ਸਾਰੇ ਰਾਈਟ ਸੀ ਉਹ ਜਿਹੜੇ ਤਖ਼ਤ ਦੇ ਪ੍ਰਬੰਧਕ ਕਮੇਟੀ ਸੀ ਉਹ ਆਪਣੇ ਕੰਟਰੋਲ 'ਚ ਲੈ ਲਏ ਸੀ, ਔਰ ਕਿਹਾ ਸੀ
0: ਪਰਮਿੰਦਰ ਜੀ ਮੈਨੂੰ ਲੱਗਦਾ ਤੁਹਾਡੀ ਆਵਾਜ਼ ਕੱਟ ਗਈ ਹੈ, ਇੱਧਰ ਆ ਨਹੀਂ ਰਹੀ ਮਾਈਕ ਦੇ ਉੱਤੇ, ਲੱਗਦਾ ਪਰਮਿੰਦਰ ਜੀ ਦੀ ਆਵਾਜ਼ ਕੱਟ ਗਈ। ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ, ਅਸੀਂ ਗਾਣਾ ਲਾ ਦਿੰਦੇ ਹਾਂ ਉਨੀ ਦੇਰ।

0: ਕੋਈ ਨਾ ਕੋਈ ਰੌਣਕ ਅਸੀਂ ਲਾ ਹੀ ਦੇਈਦੀ ਆ ਰੋਜ਼, ਹੈ ਨਾ। ਪਤਾ ਨਹੀਂ ਕਿੱਧਰ ਗਏ ਪਰਮਿੰਦਰ ਜੀ ਦੀ ਆਵਾਜ਼ ਆਉਂਦੀ ਆਉਂਦੀ, ਮੈਨੂੰ ਫੋਨ 'ਚ ਆਈ ਜਾਂਦੀ ਸੀ ਅਤੇ ਇੱਥੇ ਹੈੱਡਫੋਨ 'ਚ ਆਉਣੀ ਬੰਦ ਹੋ ਗਈ। ਤੁਹਾਨੂੰ ਆ ਰਹੀ ਸੀ ਕਿ ਨਹੀਂ ਮੈਨੂੰ ਦੱਸਿਓ ਜ਼ਰਾ ਕਾਲ ਕਰਕੇ। ਅਤੇ 76-03 ਤੋਂ ਭਾਅ ਜੀ ਦੁਬਾਰਾ ਜੁੜ ਗਿਆ। ਹਾਂਜੀ ਭਾਅ ਜੀ, ਕੀ ਹਾਲ ਚਾਲ? ਹਾਂਜੀ ਹਾਂਜੀ ਹਾਂਜੀ, ਨੰਬਰ ਮੇਰਾ ਹੈਗਾ ਜੀ 647-237-3123। ਹਰਮਨ ਵੀਰੇ ਦਾ ਵੀ ਮੈਸੇਜ ਆਇਆ ਗੁੱਡ ਮਾਰਨਿੰਗ ਦਾ, ਨਾਲੇ ਹੈਪੀ ਕੈਨੇਡਾ ਡੇ ਵੀ ਕਹਿੰਦੇ ਨੇ। 647-237-3123 ਪਰਮਿੰਦਰ ਜੀ ਦੀ ਹੁਣ ਤਾਂ ਕਾਲ ਕੱਟੀ ਗਈ ਅਤੇ ਸਮਾਂ ਤਾਂ ਥੋੜ੍ਹਾ ਹੀ ਰਹਿ ਗਿਆ। ਸੋ ਇਸ ਕਰਕੇ ਅਸੀਂ ਹੁਣ ਦੁਬਾਰਾ ਨਹੀਂ ਲਾਉਂਦੇ, ਅਸੀਂ ਥੋੜ੍ਹੇ ਸਪੋਂਸਰ ਜਿਹੜੇ ਆ ਉਹਨਾਂ ਦਾ ਸੰਦੇਸ਼ ਲੈ ਲੈਂਦੇ ਹਾਂ। ਕਹਿੰਦੇ ਯੰਗ ਸਟੀਲ ਫੋਰਡ ਵਾਲਿਆਂ ਨੂੰ ਤੁਸੀਂ ਸੰਪਰਕ ਕਰ ਲਿਓ, ਕੋਈ ਵੀ ਗੱਡੀ ਜਿਵੇਂ ਉਹਨਾਂ ਦੀ F-150 XLT ਜਾਂ ਬਰੋਂਕੋ ਸਪੋਰਟਸ ਜਾਂ ਲਿੰਕਨ ਕਾਰ ਲੈਣ ਦੇ ਲਈ 0 ਡਾਊਨ ਪੇਮੈਂਟ ਦੇ ਨਾਲ ਤੁਸੀਂ ਗੱਡੀਆਂ ਕੋਈ ਵੀ ਬਾਏ ਕਰਨਾ ਚਾਹੁੰਦੇ ਹੋ ਤਾਂ 416-704-4940 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਗਰਾਜ ਡੋਰ ਜਾਂ ਗਰਾਜ ਡੋਰ ਓਪਨਰ ਇੰਸਟਾਲ ਕਰਨਾ, ਗਰਾਜ ਡੋਰ ਦੀ ਰਿਪੇਅਰ ਕਰਨੀ ਹੈ ਤਾਂ ਤੁਸੀਂ ਸਨੀ ਬਾਈ ਦੇ ਨਾਲ ਸੰਪਰਕ ਕਰ ਲਿਓ। 647-1270-1245 ਦੇ ਉੱਤੇ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ। ਪੰਜਾਬੀ ਟਿਫਨ ਸਰਵਿਸਿਜ਼ ਐਂਡ ਕੇਟਰਿੰਗ ਵਾਲਿਆਂ ਦਾ ਵੀ ਸੰਦੇਸ਼ ਦੇ ਦਈਏ। ਮਿਲਟਨ ਅਤੇ ਓਕਵਿਲ ਏਰੀਏ ਦੇ ਵਿੱਚ ਇਹ ਜਿਹੜੀ ਹੈ ਜੀ ਸਰਵਿਸ ਪ੍ਰੋਵਾਈਡ ਕਰਦੇ ਨੇ। ਘਰ ਦਾ ਬਣਿਆ ਹਾਈਜੈਨਿਕ ਫੂਡ, ਫਰੈਸ਼ ਫੂਡ ਤੁਸੀਂ ਖਾਣਾ ਚਾਹੁੰਦੇ ਹੋ, ਟਿਫਨ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਰਮ ਹੋਣਾ ਨਾਲ ਸੰਪਰਕ ਕਰ ਲਿਓ। 437-430-1063 ਦੇ ਉੱਤੇ ਇਹਨਾਂ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਅਪਲਾਈਂਸ ਟੂ ਫਿਕਸ ਤੋਂ ਹਰਵਿੰਦਰ ਜੀ ਉਹਨਾਂ ਨੂੰ ਹੋਮ ਅਪਲਾਈਂਸਿਸ ਰਿਪੇਅਰ ਸਰਵਿਸਿਜ਼ ਦਾ ਇਹ ਕੰਮ ਕਰਦੇ ਨੇ। ਕੋਈ ਵੀ ਫਰਿੱਜ, ਓਵਨ, ਡਿਸ਼ਵਾਸ਼ਰ, ਮਾਈਕਰੋਵੇਵ, ਵਾਸ਼ਿੰਗ ਮਸ਼ੀਨ ਅਤੇ ਡਰਾਇਰ ਜਾਂ ਫਿਰ ਕਿਸੇ ਵੀ ਹੋਰ ਤੁਹਾਡਾ ਜਿਹੜੀ ਹੈਗੀ ਅਪਲਾਈਂਸ ਦਾ ਕੰਮ ਹੈਗਾ ਰਿਪੇਅਰ ਕਰਨੀ ਹੈ ਤਾਂ ਤੁਸੀਂ ਹਰਵਿੰਦਰ ਉਹਨਾਂ ਨੂੰ 647-407-1470 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਕਾਰਾਂ ਦੀ ਰਿਨਿਊਅਲ ਆ ਰਹੀ ਹੈ, ਘਰ ਦੀ ਰਿਨਿਊਅਲ ਆ ਰਹੀ ਹੈ, ਵਧੀਆ ਕਾਰ ਐਂਡ ਹੋਮ ਇੰਸ਼ੋਰੈਂਸ ਦਾ ਪੈਕੇਜ ਲੈਣਾ ਚਾਹੁੰਦੇ ਹੋ, ਸਸਤੇ ਭਾਅ ਵਿੱਚ ਇੰਸ਼ੋਰੈਂਸ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਮਨਦੀਪ ਕੌਰ ਡਾਇਮੰਡ ਇੰਸ਼ੋਰੈਂਸ ਗਰੁੱਪ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਕਹਿੰਦੇ ਵੀ ਸਾਡੇ ਕੋਲ ਵਧੀਆ ਵਧੀਆ ਡਿਸਕਾਊਂਟਡ ਰੇਟ ਅਵੇਲੇਬਲ ਹੁੰਦੇ ਨੇ, ਇੱਕ ਵਾਰੀ ਇਹਨਾਂ ਨੂੰ ਸੰਪਰਕ ਕਰਕੇ ਜ਼ਰੂਰ ਆਪਣਾ ਜਿਹੜਾ ਹੈਗਾ ਆਪਣਾ ਜੀ ਪ੍ਰਾਈਜ਼ ਲਿਆ ਜਾ ਸਕਦਾ। ਅਤੇ ਇੰਸ਼ੋਰੈਂਸ ਦੇ ਲਈ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਜਾਂ ਇਸ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ 647-237-3123 647-237-3123 ਦੇ ਉੱਤੇ ਮੇਰੇ ਨਾਲ ਯਾਨੀ ਕਿ ਰਮਨਦੀਪ ਸੈਣੀ ਨਾਲ ਜਿਹੜੀ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਇੰਨਾ ਹੀ, ਸਾਡੇ ਹੁਣ ਟਾਈਮ ਹੋ ਗਿਆ 59 ਹੋ ਗਿਆ, ਪਰਮਿੰਦਰ ਜੀ ਨੂੰ ਅਸੀਂ ਬਿਨਾਂ ਬਾਏ ਬਾਏ ਕੀਤੇ ਬਾਏ ਬਾਏ ਕਰਤੀ ਹੈ। ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ ਦੇ ਨਾਲ ਜੁੜਨ ਲਈ, ਅਤੇ ਤੁਹਾਡੇ ਵਿਚਾਰਾਂ ਦਾ ਜਾਂ ਸਾਡੇ ਵਿਚਾਰਾਂ ਦਾ ਸਾਂਝਾ ਵਿਰਸਾ ਦਾ ਜਾਂ ਫਿਰ AM 530 ਦਾ ਸਹਿਮਤ ਅਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ। ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬੱਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
1: ਸ਼ਮੀ ਪੱਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
2: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪੱਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਠਲ ਜੀ ਦਾ ਨਾਮ
2: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533
0: PNJ ਸਪ੍ਰਿੰਗ ਵੀਲ ਅਲਾਈਨਮੈਂਟ

0: sad, jump are sus, grass, happy sus, not it horsey be sus, bole, sonny hall, susseal call.
1: ਕਰ ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਹੈਪੀ ਕੈਨੇਡਾ ਡੇ। ਸੋ ਅੱਜ ਦਾ ਜਿਹੜਾ ਕੈਨੇਡਾ ਡੇ ਹੈ, ਇਤਿਹਾਸ ਦੇ ਪਿੱਛੇ ਚੱਲ ਜਾਈਏ 1867 ਦੇ ਵਿੱਚ, ਕਿਸ ਤਰ੍ਹਾਂ ਕੈਨੇਡਾ ਜਿਹੜਾ ਆ ਹੋਂਦ ਦੇ ਵਿੱਚ ਆਇਆ। ਉਸ ਵਕਤ ਹੈ ਜਿਹੜੇ ਕੁਛ ਕੁ ਜਿਹੜੇ ਪ੍ਰੋਵਿੰਸ ਸੀਗੇ ਆਪਸ ਦੇ ਵਿੱਚ ਜੁੜੇ, ਕੌਨਫੈਡਰੇਸ਼ਨ ਹੋਈ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਹੜਾ ਕੈਨੇਡਾ ਦਾ ਵਿਸਤਾਰ ਹੁੰਦਾ ਗਿਆ। ਸੋ ਇਸ ਦੇ ਉੱਤੇ ਵੀ ਅੱਗੇ ਜਾ ਕੇ ਗੱਲ ਕਰਾਂਗੇ। ਤੁਸੀਂ ਹੈ ਜਿਹੜਾ ਕੋਈ ਗੱਲ ਕਰਨੀ ਹੈ ਕੈਨੇਡਾ ਡੇ ਦੇ ਉੱਤੇ ਜਾਂ ਕੈਨੇਡਾ, ਇੱਥੇ ਕਈ ਦੇਸ਼ਾਂ ਤੋਂ ਲੋਕ ਆ ਜਿਹੜੇ ਆਪਣੇ ਸੁਪਨੇ ਲੈ ਕੇ ਇੱਥੇ ਪਹੁੰਚਦੇ ਨੇ, ਅਤੇ ਆਪਣੇ ਸੁਪਨਿਆਂ ਤੋਂ ਵੱਧ ਕਈਆਂ ਨੇ ਪਾ ਲਿਆ, ਅਤੇ ਕਈ ਆ ਜਿਹੜੇ ਸਟਰਗਲ ਕਰ ਰਹੇ, ਪਰ ਸਟਰਗਲ ਆ ਜਿਹੜੀ ਉਹ ਜਾਰੀ ਰੱਖੋ, ਕਿਉਂਕਿ ਇਹ ਸਾਈਕਲ ਦੇ ਵਿੱਚੋਂ ਹਰ ਇੱਕ ਨੂੰ ਦੋਸਤੋਂ ਲੰਘਣਾ ਪੈਂਦਾ, ਅਤੇ ਜੋ ਇਹ ਸਾਈਕਲ 'ਚੋਂ ਲੰਘ ਜਾਂਦਾ ਉਸ ਨੂੰ ਫਿਰ ਕੈਨੇਡਾ ਦਾ ਅਸਲ ਸਵਾਦ ਹੈ ਜਿਹੜਾ ਫਿਰ ਪਤਾ ਚੱਲ ਜਾਂਦਾ। ਸੋ ਦੋਸਤੋ, ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅੱਜ ਗਰਮ ਦਿਨ ਹੈ, ਅੱਜ ਅਤੇ ਕੱਲ੍ਹ ਔਰੇਂਜ ਅਲਰਟ ਹੈ, ਉੱਦਾਂ ਤਾਂ ਕੱਲ੍ਹ ਦਾ ਹੀ ਹੋਇਆ ਪਿਆ ਔਰੇਂਜ ਅਲਰਟ। ਇਸ ਵਕਤ ਹੈ ਜਿਹੜਾ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਟੈਂਪਰੇਚਰ ਤਾਪਮਾਨ ਹੈ ਜਿਹੜਾ 27 ਡਿਗਰੀ, ਅਤੇ ਮਹਿਸੂਸ 38 ਡਿਗਰੀ ਹੈ ਜਿਹੜਾ ਉਹ ਦਰਜ ਕੀਤਾ ਗਿਆ। ਸੋ ਇਸ ਕਰਕੇ ਕੀਪ ਹਾਈਡਰੇਟਡ, ਵੱਧ ਤੋਂ ਵੱਧ ਜਿਹੜਾ ਪਾਣੀ ਹੈ ਜਿਹੜਾ ਉਹ ਪੀਓ। ਅਤੇ ਮੌਸਮ ਵਿਭਾਗ ਵੱਲੋਂ ਹੋਰ ਕੀ ਅਹਿਮ ਪ੍ਰੀਕੋਸ਼ਨਸ ਲੈਣ ਬਾਰੇ ਕੀ ਕਿਹਾ ਗਿਆ ਉਹ ਵੀ ਤੁਹਾਡੇ ਨਾਲ ਅੱਗੇ ਜਾ ਕੇ ਸਾਂਝ ਪਾਵਾਂਗੇ। ਅਤੇ ਦੁਪਹਿਰ ਵੇਲੇ 36 ਡਿਗਰੀ ਨੂੰ ਤਾਪਮਾਨ ਛੂਹੇਗਾ, ਪਰ ਫੀਲ ਲਾਈਕ 49 ਡਿਗਰੀ ਸੈਲਸੀਅਸ। ਉਹ ਬੱਲੇ ਬੱਲੇ ਪੂਰਾ ਜਿਹੜਾ ਆ, ਜਿੱਦਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਤਪਦਾ ਹੁੰਦਾ ਹੈ, ਉਸ ਤਰ੍ਹਾਂ ਆ ਜਿਹੜਾ ਮੌਸਮ ਹੈ, ਬਾਹਰ ਤਪ ਰਿਹਾ। ਸੋ ਜੇ ਤਾਂ ਬਹੁਤੀ ਜ਼ਰੂਰੀ ਕੋਈ ਕੰਮ ਨਹੀਂ ਹੈਗਾ ਤਾਂ ਕੋਸ਼ਿਸ਼ ਕਰੋ, ਛਾਵੇਂ ਰਹੋ, ਅੰਦਰ ਰਹੋ, ਹਾਂਜੀ ਠੰਡੇ ਜਗ੍ਹਾ 'ਤੇ ਰਹੋ, ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਹਾਈਡਰੇਟਡ ਰੱਖੋ। ਕੁਛ ਕੁ ਜਿਹੜੇ ਆ, ਕਈ ਵਾਰ ਆਪਾਂ ਕੰਪਲੇਂਟ ਵੀ ਛੇਤੀ ਕਰਨ ਲੱਗ ਪੈਂਦੇ ਹਾਂ ਵੀ ਗਰਮੀ ਬੜੀ, ਪਰ ਅੱਜ ਤੋਂ 6 ਮਹੀਨੇ ਪਹਿਲਾਂ ਜੇ ਆਪਾਂ ਸੋਚੀਏ ਤਾਂ ਉਸ ਵਕਤ ਤੁਸੀਂ ਦੇਖੋ ਕਿੰਨੀ ਜ਼ਿਆਦਾ ਸਨੋਅ ਪੈ ਰਹੀ ਸੀ। ਉਦੋਂ ਅਸੀਂ ਆ ਜਿਹੜੇ ਮਿਹਨਤਾਂ ਤਰਲੇ ਪਰਮਾਤਮਾ ਅੱਗੇ ਕਰਦੇ ਸੀਗੇ, ਛੇਤੀ ਆ ਜਿਹੜੀ ਭਰਾਵਾ ਗਰਮੀ ਲਿਆ ਦਿਉ ਪਰਮਾਤਮਾ ਜੀ, ਪਰ ਹੁਣ ਜੇ ਗਰਮੀ ਆਈ ਆ ਅਤੇ ਹੁਣ ਫਿਰ ਆਪਾਂ ਕਹਿੰਦੇ ਗਰਮੀ ਬਹੁਤ ਹੈ। ਹਰ ਇੱਕ ਰੁੱਤ ਦਾ ਨਜ਼ਾਰਾ ਜਿਹੜਾ ਉਹ ਲੈਣਾ ਚਾਹੀਦਾ, ਅਤੇ ਆਪਣਾ ਹੀ ਮਜ਼ਾ ਹੁੰਦਾ ਹਰ ਇੱਕ ਰੁੱਤ ਦਾ। ਸੋ ਦੋਸਤੋ, ਅੱਜ ਆ ਜਿਹੜਾ ਕੈਨੇਡਾ ਡੇ ਦੇ ਉੱਤੇ ਜਿੱਥੇ ਆਪਾਂ ਗੀਤ ਸੰਗੀਤ ਵੀ, ਅਤੇ ਨਾਲ ਦੀ ਨਾਲ ਜਿਹੜੀਆਂ ਹੈਡਲਾਈਨਸ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਅਤੇ ਨਾਲ ਦੀ ਨਾਲ ਕੁਛ ਕੁ ਜਿਹੜੀਆਂ ਹਲਕੀਆਂ ਫੁਲਕੀਆਂ ਗੱਲਬਾਤ ਹੈ, ਮੌਸਿਕੀ ਹੈ ਜਿਹੜਾ ਉਹ ਵੀ ਹੈ ਨਾਲ ਦੀ ਨਾਲ ਚੱਲੇਗੀ। ਤੁਸੀਂ ਕੁਛ ਸੁਣਨਾ ਚਾਹੁੰਦੇ ਹੋ, ਤੁਹਾਡੀ ਕੋਈ ਫਰਮਾਇਸ਼ ਹੈਗਾ ਆ, ਅਤੇ ਜ਼ਰੂਰ ਸਾਡੇ ਨਾਲ ਸਾਂਝ ਪਾ ਲਿਓ, ਕਿਉਂਕਿ ਅੱਜ ਛੁੱਟੀ ਵਾਲਾ ਦਿਨ ਆ, ਅਤੇ ਮੈਂ ਐਕਸਪੈਕਟ ਵੀ ਇਹੀ ਕਰਦਾ ਵੀ ਅੱਜ ਕਾਲ ਵੋਲਿਊਮ ਸ਼ਾਇਦ ਘੱਟ ਹੋਵੇਗਾ, ਪਰ ਕੋਈ ਨਾ, ਅਸੀਂ ਤੁਹਾਡੇ ਲਈ ਇੱਥੇ ਹੈ ਤਾਜ਼ਾ ਤਰੀਨ ਖਬਰਾਂ ਲੈ ਕੇ, ਹੋਰ ਕਈ ਅਹਿਮ ਜਾਣਕਾਰੀਆਂ ਲੈ ਕੇ, ਅਤੇ ਨਾਲ ਦੀ ਨਾਲ ਕੁਛ ਕੁ ਜਿਹੜਾ ਗੀਤ ਸੰਗੀਤ ਹੈ ਉਹ ਵੀ ਆ ਜ਼ਰੂਰ ਦੀ ਖੁਰਾਕ ਦੀ ਤਰ੍ਹਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਾਂਗੇ। ਕੁਛ ਕੁ ਮੇਰੇ ਤੱਕ ਮੈਸੇਜ ਹੈ ਜਿਹੜੇ ਆਲਰੇਡੀ ਪਹੁੰਚ ਚੁੱਕੇ ਨੇ, ਆਓ ਫਿਰ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਕੰਮ ਦੁਨੀਆਂ ਦੇ ਐਵੇਂ ਨਾ ਰਾਸ ਆਉਂਦੇ, ਇਹਨਾਂ ਵਾਸਤੇ ਦੁੱਖੜੇ ਜਰੀਦੇ ਨੇ, ਵਿਹੜੇ ਇਲਮ ਦੇ ਅਦਬ ਦੇ ਨਾਲ ਜਾਈਏ, ਕਦਮ ਨਾਲ ਮੁਹੱਬਤਾਂ ਧਰੀਦੇ ਨੇ, ਜੇਕਰ ਦਿਲ ਨੂੰ ਇਲਮ ਦੀ ਪਿਆਸ ਹੋਵੇ, ਬਸ ਮੁੱਦਤਾਂ ਤੱਕ ਪਾਣੀ ਭਰੀਦੇ ਨੇ, ਇੱਕ ਦਿਨ ਵਿੱਚ ਕਿਤੇ ਨਹੀਂ ਫਲ ਲੱਗਦਾ, ਕਿਸਮਤ ਨਾਲ ਕਿਧਰੇ ਦਾਮਨ ਭਰੀਦੇ ਨੇ, ਬੰਦਾ ਕਰੇ ਤੇ ਕੀ ਨਹੀਂ ਕਰ ਸਕਦਾ, ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਔਰ ਰਾਂਝਾ ਤਖ਼ਤ ਹਜ਼ਾਰਿਓ ਤੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਕਿਆ ਬਾਤ ਹੈ। ਕਹਿੰਦੇ ਜਾਚ ਮੈਨੂੰ ਆ ਗਈ ਗਮ ਖਾਣ ਦੀ, ਹੌਲੀ ਹੌਲੀ ਰੋ ਕੇ ਜੀ ਪਰਚਾਨ ਦੀ, ਚੰਗਾ ਹੋਇਆ ਤੂੰ ਪਰਾਇਆ ਹੋ ਗਿਆ, ਮੁੱਕ ਗਈ ਹੁਣ ਚਿੰਤਾ ਤੈਨੂੰ ਅਪਣਾਉਣ ਦੀ, ਮਰ ਤੇ ਜਾਂ ਪਰ ਡਰ ਹੈ ਦਮਾਂ ਵਾਲਿਓ, ਧਰਤੀ ਵੀ ਵਿਕਦੀ ਹੈ ਮੁੱਲ ਸ਼ਮਸ਼ਾਨ ਦੀ, ਨਾ ਦਿਓ ਮੈਨੂੰ ਸਾਹ ਉਧਾਰੇ ਦੋਸਤੋ, ਲੈ ਕੇ ਮੁੜ ਹਿੰਮਤ ਨਹੀਂ ਪਰਤਾਨ ਦੀ, ਨਾ ਕਰੋ ਸ਼ਿਵ ਦੀ ਉਦਾਸੀ ਦਾ ਇਲਾਜ, ਰੋਣ ਦੀ ਮਰਜ਼ੀ ਹੈ ਅੱਜ ਬੇਈਮਾਨ ਦੀ, ਮੇਰੇ ਖਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ, ਖੰਡ ਖੰਡ ਨੂੰ ਜ਼ਹਿਰ ਨੂੰ ਜ਼ਹਿਰ ਆਖੇ, ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼, ਰਹਿਮ ਰਹਿਮ ਨੂੰ ਕਹਿਰ ਨੂੰ ਕਹਿਰ ਆਖੇ, ਭਾਵੇਂ ਹਸਤੀ ਦੀ ਬਸਤੀ ਬਰਬਾਦ ਹੋਵੇ, ਜੰਗਲ ਜੰਗਲ ਨੂੰ ਸ਼ਹਿਰ ਨੂੰ ਸ਼ਹਿਰ ਆਖੇ, ਦਾਮਨ ਦੁੱਖਾਂ ਦੇ ਬਹਿਰ ਵਿੱਚ ਜਾਏ ਡੁੱਬਦਾ, ਨਦੀ ਨਦੀ ਨੂੰ ਨਹਿਰ ਨੂੰ ਨਹਿਰ ਆਖੇ। ਕਿਆ ਬਾਤ ਹੈ। ਜਸਵੀਰ ਭਾਜੀ ਹੁਣਾਂ ਦੀਆਂ 17 ਜੋ ਮੈਂ ਗਾਹੇ ਵਗਾਹੇ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਿੰਦਾ ਆ। ਕਹਿੰਦੇ ਇੱਥੇ ਰੋਟੀ ਖਾਂਦਾ ਕੋਈ ਕਿਸੇ ਨੂੰ ਜਰਦਾ ਨਹੀਂ, ਇਹ ਵੀ ਸੱਚ ਹੈ ਕਿਸੇ ਦੇ ਕਹੇ ਕੋਈ ਮਰਦਾ ਨਹੀਂ, ਦਾਤੀ ਜੜੀ ਚਲਾਵੇ ਸਭ ਦੇ ਇਹ ਦੁਨੀਆਂ ਪਰ,
ਕਿਸੇ ਦੇ ਕਹੇ ਤੇ ਕੋਈ ਵੀ ਬੰਦਾ ਮਰਦਾ ਨਹੀਂ ਉੱਤੋਂ ਉੱਤੋਂ ਕਹਿੰਦੇ ਤੂੰ ਮੇਰਾ ਤੇ ਮੈਂ ਤੇਰਾ ਹਾਂ ਬਣਦਾ ਇੱਥੇ ਕੋਈ ਵੀ ਕਿਸੇ ਦਾ ਘਰਦਾ ਨਹੀਂ ਕਰਨ ਵਿਖਾਵਾ ਸਾਰੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਧਿਆਵਨ ਦਾ ਕੋਈ ਸੱਚੇ ਦਿਲੋਂ ਯਾਦ ਉਸ ਨੂੰ ਕਰਦਾ ਨਹੀਂ ਆਪੋ ਆਪੇ ਕਰਮਾਂ ਦਾ ਹਰ ਕੋਈ ਇੱਥੇ ਖਾਂਦਾ ਕਿਸੇ ਦਾ ਇੱਥੇ ਕੋਈ ਵੀ ਢਿੱਡ ਭਰਦਾ ਨਹੀਂ ਪਿਆਰ ਮੁਹੱਬਤ ਖੰਭ ਲਾ ਕੇ ਹੈ ਉੱਡੀ ਦੁਨੀਆਂ ਤੋਂ ਮੁਸੀਬਤ ਵੇਲੇ ਕਿਸੇ ਨਾਲ ਕੋਈ ਖੜਦਾ ਨਹੀਂ ਨਿਰਖ ਪਰਖ ਕੇ ਦੱਸੋ ਦੋਸਤੋ ਬਹੁਤ ਸਿਆਣੇ ਹੋ ਤੁਸੀਂ ਇਲਜ਼ਾਮ ਕੋਈ ਜਸਵੀਰ ਝੂਠਾ ਮੜਦਾ ਨਹੀਂ ਸੋ ਵੈਲਕਮ ਪ੍ਰੋਗਰਾਮ ਤੁਹਾਡਾ ਆਪਣਾ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਕੋਈ ਹੈ ਕੋਈ ਅਪਡੇਟ ਹੈ ਤੁਸੀਂ ਬਾਕੀ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਇੱਕੋ ਇੱਕ ਸਟੂਡੀਓ ਦਾ ਨੰਬਰ ਹੈ ਉੱਦਾਂ ਤਾਂ ਮੈਂ ਹਮੇਸ਼ਾ ਕਹਿੰਦਾ ਨੰਬਰ ਹੈ ਜਿਹੜਾ ਤੁਹਾਡੇ ਇਹ ਦਿਲਾਂ 'ਤੇ ਲਿਖਿਆ ਹੋਇਆ ਤੁਹਾਨੂੰ ਜ਼ਬਾਨੀ ਯਾਦ ਹੈ ਪਰ ਨਿੱਤ ਨਵੇਂ ਸਰੋਤੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਹੈ ਸੋ ਇਸ ਕਰਕੇ ਮੈਂ ਨੰਬਰ ਹੈ ਜਿਹੜਾ ਰਿਪੀਟ ਕਰਦਾ ਰਹਿੰਦਾ ਸਟੂਡੀਓ ਦਾ ਨੰਬਰ 9056733337 905-600-7333 'ਤੇ ਦੋਸਤੋ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ ਬੱਲੇ ਬੱਲੇ ਇੱਕ ਸਾਡਾ ਬਾਈ ਹੈ ਜਿਹੜਾ ਟਰਾਲਾ ਲੈ ਕੇ ਹੁਣੇ ਡੈਰੀ ਰੋਡ ਤੋਂ ਅੱਗੇ ਲੰਘਿਆ ਦੇਖੋ ਇਹ ਵੀ ਹੈ ਜਿਹੜੇ ਕੰਮ 'ਤੇ ਆਏ ਹੋਏ ਨੇ ਮੈਨੂੰ ਲੱਗਦਾ ਵੀ ਅੱਜ ਮੈਂ ਹੀ ਆਇਆ ਸੀਗਾ ਪਰ ਹੁਣ ਲੱਗਦਾ ਵੀ ਸਾਰੇ ਹੀ ਕੰਮ 'ਤੇ ਹੈ ਇਸ ਟਾਈਮ ਕਿਆ ਬਾਤ ਹੈ ਅੱਛਾ ਡਾਇਲ ਟੂ ਲਿਸਨ ਕਰਕੇ ਵੀ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ 416-470-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਦੇ ਨਾਲ ਇੱਕ ਬਹੁਤ ਹੀ ਪਿਆਰੇ ਜੇ ਹਾਂਜੀ ਗੀਤ ਦੇ ਨਾਲ ਅਤੇ ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀ ਖਬਰਾਂ ਵੱਲ ਚੱਲਾਂਗੇ ਅਤੇ ਉਸ ਤੋਂ ਬਾਅਦ ਇੱਕ ਵਿਸ਼ਾ ਵੀ ਹੈਗਾ ਆ ਉਹਦੇ 'ਤੇ ਵੀ ਆਪਾਂ ਗੱਲਬਾਤ ਕਰਾਂਗੇ ਅਤੇ ਤੁਹਾਡੇ ਕੁਛ ਕੁ ਟੈਕਸਟ ਮੈਸੇਜ ਨੇ ਉਹ ਵੀ ਅੱਗੇ ਜਾ ਕੇ ਮੈਂ ਤੁਹਾਡੇ ਨਾਲ ਉਹਨਾਂ ਦੀ ਸਾਂਝ ਪਾਉਂਦਾ ਹਾਂ।

ਜੀ ਹਾਂ ਦੋਸਤੋ, ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਹੈ ਜਿਹੜਾ ਸਾਨੂੰ ਸੁਣਿਆ ਜਾ ਰਿਹਾ ਇਸ ਵਕਤ। ਤੁਸੀਂ ਵੀ ਹੈ ਜਿਹੜਾ, ਜੇ ਤੁਹਾਨੂੰ ਲੱਗਦਾ ਪਿਆ ਪ੍ਰੋਗਰਾਮ ਹੈ ਜਿਹੜਾ ਤੁਹਾਡੀ ਕਸੌਟੀ ਦੇ ਵਿੱਚ ਮਿਆਰਾਂ 'ਤੇ ਖਰਾ ਉਤਰਦਾ ਪਿਆ, ਤਾਂ ਜ਼ਰੂਰ ਹੈ ਜਿਹੜਾ ਤੁਸੀਂ ਆਪਣੇ ਹੋਰ ਦੋਸਤ ਮਿੱਤਰਾਂ ਜਾਂ ਫਿਰ ਰਿਸ਼ਤੇਦਾਰਾਂ ਦੇ ਵਿੱਚ ਇਸ ਪ੍ਰੋਗਰਾਮ ਦਾ ਜ਼ਿਕਰ ਜ਼ਰੂਰ ਕਰੋ। ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਐਪ 'ਤੇ AM 530 ਹੈ ਜਿਹੜਾ, ਤੁਸੀਂ ਉਸ 'ਤੇ ਲੱਭ ਸਕਦੇ ਹੋ। ਸਵੇਰੇ 4 ਵਜੇ ਤੋਂ ਸਾਂਝਾ ਵਿਰਸਾ ਤੋਂ ਪ੍ਰੋਗਰਾਮ ਹੈ ਜਿਹੜੇ ਸ਼ੁਰੂ ਹੋ ਜਾਂਦੇ ਨੇ। ਹੁਣ ਵਾਰੀ ਮੇਰੀ ਹੈ ਸੱਜਰੀ ਸਵੇਰ ਵਿੱਚ ਸ਼ਮੀ ਭੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਸੋ ਜਿੱਦਾਂ ਮੈਂ ਅੱਜ ਕਿਹਾ ਦੋਸਤੋ ਵੀ ਕੈਨੇਡਾ ਡੇ ਹੈ, ਥੋੜ੍ਹਾ ਜਿਹਾ ਇਹਦੇ 'ਤੇ ਆਪਾਂ ਕਰ ਲੈਂਦੇ ਹਾਂ ਇੱਕ

ਵੱਖ ਵੱਖ ਬਹੁ ਸੱਭਿਆਚਾਰਕ ਇਹ ਦੇਸ਼ ਹੈ। ਇੱਥੇ ਇੰਡੀਆ, ਪਾਕਿਸਤਾਨ, ਚਾਈਨਾ, ਫਿਲੀਪੀਨਸ, ਯੂਕੇ, ਯੂਨਾਈਟਿਡ ਸਟੇਟ, ਇਟਲੀ, ਯੂਕਰੇਨ, ਨਾਈਜੀਰੀਆ, ਸ਼੍ਰੀਲੰਕਾ ਸਮੇਤ ਦੁਨੀਆਂ ਦੇ ਮੈਂ ਕਹਿੰਦਾ ਲਗਭਗ ਹਰ ਦੇਸ਼ ਦੇ ਲੋਕ ਹੈ ਜਿਹੜੇ ਰਹਿੰਦੇ ਨੇ। ਪੰਜਾਬੀ ਭਾਈਚਾਰੇ ਦੇ ਵੀ ਕੈਨੇਡਾ ਵਿੱਚ ਬਹੁਤ ਵੱਡੀ ਦੋਸਤੋ ਵਸੋ ਦੀ ਹੈਗੀ ਹੈ। ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਦੇ ਨਾਲ ਸਾਰੇ ਰਹਿੰਦੇ ਨੇ। ਮੁੱਖ ਜਿਹੜੇ ਕਿੱਤੇ ਨੇ ਕੈਨੇਡਾ ਦੇ ਵਿੱਚ ਉਹ ਆਪਾਂ ਨੂੰ ਪਤਾ, ਡਾਕਟਰ, ਨਰਸ ਦਾ ਹੋ ਗਿਆ, ਟਰੱਕਿੰਗ ਟਰਾਂਸਪੋਰਟ ਦਾ ਹੋ ਗਿਆ, ਕੰਸਟਰਕਸ਼ਨ ਦਾ ਹੋ ਗਿਆ, ਫਾਰਮ ਦਾ ਹੋ ਗਿਆ, ਖੇਤੀਬਾੜੀ ਹੋ ਗਿਆ, ਆਈਟੀ ਦਾ ਹੋ ਗਿਆ, ਸੋ ਬੈਂਕਿੰਗ ਵਪਾਰ ਹੋ ਗਿਆ, ਸਿੱਖਿਆ ਦਾ ਹੋ ਗਿਆ, ਇਨਫਰਾਸਟ੍ਰਕਚਰ ਮੈਨੂਫੈਕਚਰਿੰਗ ਦਾ ਹੋ ਗਿਆ, ਖਣਿਜ ਤੇਲ ਅਤੇ ਗੈਸ, ਸੈਰ ਸਪਾਟਾ, ਇਹ ਕੁਝ ਜਿਹੜੀਆਂ ਖਾਸ ਗੱਲਾਂ ਨੇ। ਖੇਤਰਫਲ ਅਨੁਸਾਰ ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਇੱਥੇ ਦੀਆਂ ਦੋ ਸਰਕਾਰੀ ਭਾਸ਼ਾ ਨੇ, ਇੱਕ ਤਾਂ ਇੰਗਲਿਸ਼ ਹੈ, ਦੂਸਰੀ ਫਰੈਂਚ ਹੈ। ਹਾਲਾਂਕਿ ਜਿਹੜੀਆਂ ਹੋਰ ਵੀ ਹੈ ਜਿਹੜੀਆਂ ਲੈਂਗੁਏਜਸ ਹੈ ਜਿਹੜੀਆਂ ਹੁਣ ਜਿਹੜੀਆਂ ਵੱਖ ਵੱਖ ਏਅਰਪੋਰਟ ਜਾਂ ਫਿਰ ਜਨਤਕ ਥਾਵਾਂ 'ਤੇ ਹੈ ਜਿਹੜਾ ਉਹਨਾਂ ਦਾ ਪ੍ਰਯੋਗ ਕੀਤਾ ਜਾਂਦਾ, ਇੱਕ ਉਹਨਾਂ ਦੇ ਵਿੱਚੋਂ ਪੰਜਾਬੀ ਲੈਂਗੁਏਜ ਵੀ ਹੈ, ਪੰਜਾਬੀ ਬੋਲੀ ਵੀ ਹੈ। ਸੋ ਦੋਸਤੋ, ਕੈਨੇਡਾ ਆਪਣੀ ਸਾਫ਼ ਸੁਥਰੀ ਪ੍ਰਕਿਰਤੀ, ਝੀਲਾਂ, ਜੰਗਲਾਂ, ਪਹਾੜਾਂ ਅਤੇ ਸੁਰੱਖਿਅਤ ਜੀਵਨ ਦੇ ਲਈ ਮਸ਼ਹੂਰ ਹੈ। ਇੱਥੇ ਸਿੱਖਿਆ, ਸਿਹਤ ਸੇਵਾਵਾਂ ਅਤੇ ਜੀਵਨ ਦੀ ਗੁਣਵੱਤਾ ਦੁਨੀਆਂ ਦੀ ਸਭ ਤੋਂ ਵਧੀਆ ਮੰਨੀਆਂ ਜਾਂਦੀਆਂ ਹਨ। ਕੈਨੇਡਾ ਸਿਰਫ ਨਕਸ਼ੇ ਉੱਤੇ ਇੱਕ ਦੇਸ਼ ਨਹੀਂ, ਸਗੋਂ ਮਿਹਨਤ, ਇਮਾਨਦਾਰੀ ਅਤੇ ਬਰਾਬਰੀ ਦੀ ਪਹਿਚਾਣ ਹੈ। ਜੋ ਇੱਥੇ ਸੁਪਨੇ ਲੈ ਕੇ ਆਉਂਦਾ ਹੈ, ਮਿਹਨਤ ਉਸ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਦਾ ਰਾਹ ਖੋਲ ਦਿੰਦੀ ਹੈ। ਸੋ ਹੈਪੀ ਕੈਨੇਡਾ ਸਾਰਿਆਂ ਨੂੰ ਇੱਕ ਵਾਰ ਫਿਰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਬਫਲੋ ਤੋਂ ਚੀਮਾ ਭਾਅ ਜੀ ਹੋਣਾ ਦਾ ਵੀ ਮੈਸੇਜ ਆਇਆ, ਉਹਨਾਂ ਦਾ ਇੱਕ ਗਾਇਆ ਹੋਇਆ ਗੀਤ, ਉਸ ਤੋਂ ਬਾਅਦ ਫਿਰ ਆਪਾਂ ਹੋਰ ਅੱਗੇ ਗੱਲ ਕਰਦੇ ਹਾਂ। ਸੋ ਕੈਨੇਡਾ ਦੇ ਉੱਤੇ ਅਮਰਜੀਤ ਭਾਅ ਜੀ ਹੋਣਾ ਵੱਲੋਂ ਗਾਇਆ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ, ਅਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਖਬਰਸਾਰ ਵੱਲ।

ਕਿਆ ਬਾਤ ਹੈ ਜੀ। ਉਹ ਕੈਨੇਡਾ, ਮਾਈ ਕੈਨੇਡਾ, ਲਵ ਯੂ ਕੈਨੇਡਾ। ਸੋ ਕੈਨੇਡਾ ਜਿਹੜੀ ਸਾਡੀ ਕਰਮ ਭੂਮੀ ਹੈ ਅਤੇ ਬਹੁਤਿਆਂ ਦੀ ਹੁਣ ਜਨਮ ਭੂਮੀ ਵੀ ਹੈ। ਸੋ ਸਾਰਿਆਂ ਨੂੰ ਕੈਨੇਡਾ ਡੇ 'ਤੇ ਬਹੁਤ ਬਹੁਤ ਮੁਬਾਰਕਾਂ। ਦੋਸਤੋ ਦੇਖੋ, ਸਮਾਂ ਹੈ ਜਿਹੜਾ ਕੁਝ ਕੁ ਦੇਰ ਹੈ, ਜਿਹੜਾ ਔਖੇ ਹਾਲਾਤ, ਮੁਸ਼ਕਿਲ ਹਾਲਾਤ ਆ ਸਕਦੇ ਨੇ, ਪਰ ਸਦਾ ਵਾਸਤੇ ਹੈ ਜਿਹੜਾ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਸੋ ਉਹੀ ਖੁਸ਼ਹਾਲੀ ਹੈ ਜਿਹੜੀ ਬੜੀ ਜਲਦ ਹੈ ਫਿਰ ਪਰਤੇਗੀ। ਥੋੜ੍ਹਾ ਜਿਹਾ ਜ਼ਰੂਰ ਆਪਾਂ ਔਖੇ ਟਾਈਮ ਦੇ ਵਿੱਚੋਂ ਲੰਘ ਰਹੇ ਹਾਂ, ਪਰ ਆਪਾਂ ਰਲ ਮਿਲ ਕੇ ਜਿਹੜਾ ਇਹ ਵੀ ਟਾਈਮ ਲੰਘਾ ਦੇਵਾਂਗੇ। ਪਰ ਕੈਨੇਡਾ ਨੋ ਡਾਊਟ ਹੈ ਜਿਹੜਾ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬੈਸਟ ਕੰਟਰੀ ਹੈ ਦੋਸਤੋ, ਖੁਸ਼ਹਾਲ ਕੰਟਰੀ ਹੈ। ਬਹੁਤ ਸਾਰੇ ਅਸੀਂ ਆ ਜਿਹੜੇ ਇੱਥੇ ਸੁਪਨੇ ਲੈ ਕੇ ਆਏ ਹਾਂ। ਕਾਹਤੋਂ ਸੁਪਨੇ ਲੈ ਕੇ ਆਏ ਹਾਂ? ਕਿਉਂਕਿ ਉੱਥੋਂ ਦੀਆਂ ਸਰਕਾਰੀ ਨੀਤੀਆਂ ਤੋਂ ਦੁਖੀ ਹੋ ਕੇ, ਤੰਗ ਹੋ ਕੇ, ਕਿਉਂਕਿ ਉੱਥੇ ਜੋ ਕੁਛ ਚੱਲਦਾ ਸੀ ਉਹਨਾਂ ਤੋਂ ਉਡਾਰੀ ਮਾਰ ਕੇ ਇੱਥੇ ਪਹੁੰਚੇ ਹਾਂ, ਇੱਕ ਆਪਣੇ ਅਤੇ ਆਪਣੇ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਨਾਂ ਦੇ ਸੁਨਹਿਰੀ ਜੀਵਨ ਵਾਸਤੇ। ਆਓ ਕੈਨੇਡਾ ਨੂੰ ਕੈਨੇਡਾ ਰਹਿਣ ਦੀਏ, ਇੱਥੇ ਆ ਜਿਹੜੀ ਉੱਦਾਂ ਦੀ ਸਿਆਸਤ ਨਾ ਕਰੀਏ, ਉੱਦਾਂ ਦਾ ਮਾਹੌਲ ਨਾ ਕ੍ਰੀਏਟ ਕਰੀਏ। ਸੋ ਇੱਥੇ ਦੇ ਜੋ ਲੋਜ਼ ਨੇ ਉਹਨਾਂ ਨੂੰ ਫੋਲੋ ਕਰੀਏ। ਪਿੱਛੇ ਜਿਹੇ ਕੁਝ ਕੁ ਸਾਲਾਂ ਤੋਂ ਜ਼ਰੂਰ ਆ ਜਿਹੜੇ ਕੁਛ ਕੁ ਜਿਹੜੇ, ਜੇ ਮੈਂ ਆਪਣੇ ਭਾਈਚਾਰੇ ਦੀ ਗੱਲ ਕਰੀਏ, ਬਹੁਤ ਇਹੋ ਜਿਹੇ ਨਾਮ ਹੈ ਜਿਹੜੇ ਉੱਭਰ ਕੇ ਆਏ ਨੇ, ਜਿਨ੍ਹਾਂ ਨੇ ਕਹਿ ਲਓ ਵੀ ਸ਼ਰਮ ਦੇ ਨਾਲ ਸਿਰ ਨੀਵਾਂ ਹੀ ਕਰਵਾਇਆ, ਕੋਈ ਐਡੀ ਕੋਈ ਡਿੰਗਾਂ ਨਹੀਂ ਮਾਰੀਆਂ। ਪਰ ਜੇ ਸ਼ਾਰਟਕੱਟ ਚੱਲੂਗੇ ਤੁਸੀਂ, ਤਾਂ ਉਹ ਸ਼ਾਰਟਕੱਟ ਹੈ ਜਿਹੜਾ ਬੜੀ ਜਲਦੀ ਹੈ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਉਲਟ ਫੇਰ ਕਰ ਦਿੰਦਾ। ਮਿਹਨਤ ਕਰੂੰਗੇ, ਕਿਰਤ ਕਰੂੰਗੇ, ਕੈਨੇਡਾ ਮੈਂ ਕਹਿੰਦਾ ਝੋਲੀਆਂ ਭਰ ਭਰ ਕੇ ਆ ਜਿਹੜਾ ਤੁਹਾਨੂੰ ਆ ਜਿਹੜਾ ਬਹੁਤ ਕੁਛ ਦੇਵੇਗਾ। ਸੋ ਇਸ ਕਰਕੇ ਆਪਣੀ ਕਿਰਤ ਅਤੇ ਆਪਣੀ ਮਿਹਨਤ 'ਤੇ ਯਕੀਨ ਰੱਖੋ, ਮਿਹਨਤ ਕਰਦੇ ਜਾਓ, ਅਤੇ ਕੈਨੇਡਾ ਦੇ ਵਿੱਚ ਅਸੀਮ ਅਪਰਚੁਨਿਟੀਜ਼ ਨੇ ਜਿਨ੍ਹਾਂ ਨੂੰ ਤੁਸੀਂ ਆ ਜਿਹੜਾ ਅੱਗੇ ਜਾ ਕੇ ਅਚੀਵ ਕਰ ਸਕਦੇ ਹੋ। ਸੋ ਹੈਪੀ ਕੈਨੇਡਾ ਸਾਰਿਆਂ ਨੂੰ ਇੱਕ ਵਾਰ ਫਿਰ। ਦੋਸਤੋ ਕੈਨੇਡਾ ਦੇ ਉੱਤੇ ਤੁਸੀਂ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ? ਕਈ ਵਾਰ ਇਹ ਹੁੰਦਾ ਵੀ ਤੁਸੀਂ ਕੈਨੇਡਾ ਕਿਹੜੇ ਸੰਨ ਦੇ ਵਿੱਚ ਆਏ ਸੀਗੇ, ਉਸ ਵਕਤ ਜਿਹੜਾ ਮਾਹੌਲ ਕਿਹੋ ਜਿਹਾ ਸੀਗਾ, ਸ਼ੁਰੂਆਤੀ ਜਿਹੜੇ ਚੈਲੰਜਸ ਤੁਹਾਨੂੰ ਕਿਹੋ ਜਿਹੇ ਲੱਗੇ, ਅਤੇ ਉਸ ਵਕਤ ਜਦੋਂ ਤੁਸੀਂ ਆਏ ਸੀਗੇ ਅਤੇ ਹੁਣ ਜੋ ਪ੍ਰੈਜੈਂਟ ਹੈ, ਕਿੰਨਾ ਕੁ ਜਿਹੜਾ ਬਦਲਾਵ ਹੈ ਜਿਹੜਾ ਤੁਹਾਡੇ ਦੇ ਵਿੱਚ ਕੈਨੇਡਾ ਨੇ ਜਿਹੜਾ ਪਾਇਆ। ਕੈਨੇਡਾ ਨੂੰ ਜਿਹੜਾ ਉੱਦਾਂ ਮਿੱਠੀ ਜੇਲ੍ਹ ਕਰਕੇ ਵੀ ਹੈ ਜਿਹੜਾ ਯਾਦ ਕੀਤਾ ਜਾਂਦਾ ਵੀ ਇਹ ਕੈਨੇਡਾ ਮਿੱਠੀ ਜੇਲ੍ਹ ਹੈ। ਕਈ ਕਹਿੰਦੇ ਬਸ ਉੱਥੇ ਆ ਜਿਹੜਾ ਅਸੀਂ 5 ਸਾਲ ਜਾਂ 10 ਸਾਲ ਆ ਜਿਹੜੇ ਇੱਥੇ ਲਾ ਲਵਾਂਗੇ ਅਤੇ ਫਿਰ ਜਿਹੜੇ ਵਾਪਸ ਉਡਾਰੀ ਮਾਰ ਜਾਵਾਂਗੇ। ਪਰ ਇੱਕ ਵਾਰ ਜਦੋਂ ਤੁਸੀਂ ਇੱਥੇ ਆ ਗਏ, ਫਿਰ ਤੁਹਾਡੀਆਂ ਜਿਹੜੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਚਲੇ ਜਾਂਦੀਆਂ ਨੇ, ਫਿਰ ਵਾਪਸ ਮੁੜਨਾ ਦੋਸਤੋ ਬੜਾ ਔਖਾ ਹੁੰਦਾ। ਕਈ ਆ ਜਿਹੜੇ ਵਾਪਸ ਮੁੜੇ ਵੀ ਹੈ, ਉਹ ਆ ਜਿਹੜੇ ਫਿਰ ਦੁਬਾਰਾ ਜਿਹੜੇ ਕੈਨੇਡਾ ਦੇ ਵਿੱਚ ਆ ਗਏ, ਕਿਉਂਕਿ ਇੱਥੇ ਦਾ ਜੋ ਇੱਥੇ ਦਾ ਕਲਚਰ ਜਾਂ ਇੱਥੇ ਦੀਆਂ ਜੋ ਸੁਵਿਧਾਵਾਂ ਸਾਨੂੰ ਮਿਲਦੀਆਂ ਨੇ, ਉਹ ਸੁਵਿਧਾਵਾਂ ਜਿਹੜੀਆਂ ਸ਼ਾਇਦ ਆ ਜਿਹੜੀਆਂ ਉੱਥੇ ਬੈਕ ਹੋਮ ਨਹੀਂ ਮਿਲਦੀਆਂ। ਸੋ ਕੈਨੇਡਾ ਕੈਨੇਡਾ ਹੀ ਹੈ। ਤੁਸੀਂ ਇਹ ਦੇਖੋ, ਇਸ ਟਾਈਮ ਲੱਖਾਂ ਕਰੋੜਾਂ ਲੋਕ ਹੈ ਜਿਹੜੇ ਉਹ ਆਸ ਲਾਈ ਬੈਠੇ ਨੇ ਵੀ ਅਸੀਂ ਕੈਨੇਡਾ ਪਹੁੰਚਣਾ ਆ। ਵੱਖ ਵੱਖ ਢੰਗ ਤਰੀਕੇ ਆ ਜਿਹੜੇ ਉਹ ਅਪਣਾ ਰਹੇ ਨੇ ਕੈਨੇਡਾ ਪਹੁੰਚਣ ਲਈ, ਪਰ ਅਸੀਂ ਬਲੈਸਡ ਹਾਂ ਵੀ ਅਸੀਂ ਕੈਨੇਡਾ ਦੇ ਵਿੱਚ ਹਾਂ ਅਤੇ ਕੈਨੇਡਾ ਦੀ ਇਕਨੋਮੀ ਦੇ ਵਿੱਚ ਆਪਣਾ ਬਣਦਾ ਯੋਗਦਾਨ ਹੈ ਜਿਹੜਾ ਉਹ ਪਾ ਰਹੇ ਹਾਂ। ਕੁਛ ਕੁ ਮੈਸੇਜ ਉਸ ਤੋਂ ਬਾਅਦ ਫਿਰ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਵੱਲ ਰੁੱਖ ਕਰਦੇ ਹਾਂ। ਮਨਦੀਪ ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਹੈਪੀ ਕੈਨੇਡਾ ਦੇ। ਪ੍ਰੀਤ ਜੀ ਹੈਪੀ ਕੈਨੇਡਾ ਦੇ, ਬਹੁਤ ਬਹੁਤ ਧੰਨਵਾਦ। ਗਗਨ ਜੀ ਹੁਣ ਅੱਧਾ ਆਇਆ ਹੈਪੀ ਕੈਨੇਡਾ ਦੇ, ਅਤੇ ਅਮਨਦੀਪ ਜੀ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਵੈਰੀ ਗੁੱਡ ਪ੍ਰੋਗਰਾਮ, ਕੀਪ ਇਟ ਅਪ, ਹੈਪੀ ਕੈਨੇਡਾ ਡੇ, ਹੈਪੀ ਕੈਨੇਡਾ ਡੇ ਜੀ। ਲਖਵਿੰਦਰ ਭਾਅ ਜੀ ਹੁਣ ਅੱਧਾ ਆਇਆ, ਗੁੱਡ ਮਾਰਨਿੰਗ। ਹਰਮਨ ਭਾਅ ਜੀ ਹੁਣ ਅੱਧਾ ਆਇਆ, ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ ਹਾਲ ਚਾਲ, ਹੈਪੀ ਕੈਨੇਡਾ ਡੇ ਜੀ ਤੁਹਾਨੂੰ ਵੀ। ਹਰਮਨ ਜੀ ਹੈਪੀ ਕੈਨੇਡਾ ਡੇ। ਹਰਮਨ ਜੀ ਹੋਣੀ ਹਮੇਸ਼ਾ ਬਹੁਤ ਹੀ ਖੂਬਸੂਰਤ 17-20 ਹੈ ਸਾਡੇ ਤੱਕ ਪਹੁੰਚਾਉਂਦੇ ਨੇ। ਕਹਿੰਦੇ ਜ਼ਿੰਦਗੀ ਦਾ ਬਸ ਇੱਕ ਹੀ ਅਸੂਲ ਰੱਖੋ, ਸਿੱਧਾ ਬੋਲੋ, ਸੱਚ ਬੋਲੋ ਅਤੇ ਮੂੰਹ 'ਤੇ ਬੋਲੋ। ਜਿਹੜੇ ਆਪਣੇ ਹੋਣਗੇ ਉਹ ਸਮਝ ਜਾਣਗੇ, ਜਿਹੜੇ ਮਤਲਬੀ ਹੋਣਗੇ ਉਹ ਆਪੇ ਦੂਰ ਹੋ ਜਾਣਗੇ। ਸੱਜਰੀ ਸਵੇਰ ਮੁਬਾਰਕ ਹੋਵੇ ਜੀ, ਵਾਹਿਗੁਰੂ ਮਿਹਰ ਕਰਨ। ਤੀਰ ਕਿਸੇ ਦੇ ਛੱਡੇ ਹੋਏ ਅਟਕ ਗਏ ਸੀ ਟਾਹਣੀ 'ਤੇ, ਕਾਵਾਂ ਸ਼ੋਰ ਮਚਾ ਦਿੱਤਾ ਕਿ ਘੁੱਗੀ ਤੋਂ ਹਥਿਆਰ ਮਿਲੇ ਨੇ। ਕਿਆ ਬਾਤ ਹੈ ਹਰਮਨ ਜੀ। ਗੁਰਦਿਆਲ ਰੌਸ਼ਨ ਜੀ ਹੋਣਾ ਵੱਲੋਂ ਇਹ ਲਿਖੀ, ਹਾਂਜੀ, ਲਿਖੀਆਂ 17। ਮੌਲਿਆਂ ਧਾਗਿਆਂ ਕੰਮ ਨਹੀਂ ਕਰਦੇ, ਮੌਲੀਆਂ ਧਾਗਿਆਂ ਕੰਮ ਨਹੀਂ ਕਰਦੇ, ਥਾਂ ਥਾਂ ਮੱਥੇ ਟੇਕ ਲਏ ਮੈਂ, ਇਸ਼ਕ ਬਿਮਾਰੀ ਠੀਕ ਨਹੀਂ ਹੁੰਦੀ, ਵੈਦ ਬਦਲ ਕੇ ਦੇਖ ਲਏ ਮੈਂ, ਅੰਮ੍ਰਿਤ ਮੈਨੂੰ ਰਾਸ ਨਾ ਆਇਆ, ਜ਼ਹਿਰ ਤਾਂ ਹੀ ਮੈਂ ਪੀਤਾ, ਉਹਦਾ ਦਿੱਤਾ ਜ਼ਖਮ ਨਹੀਂ ਭਰਦਾ, ਲੱਖ ਵਰੀ ਮੈਂ ਸੀਤਾ। ਹਰਮਨ ਜੀ, ਕਿਹੜਾ ਜ਼ਖਮ ਹੈ ਜਿਹੜਾ ਲਾ ਕੇ ਬੈਠੇ ਹੋ, ਕਿਆ ਬਾਤ ਹੈ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ, ਬਹੁਤ ਬਹੁਤ ਧੰਨਵਾਦ, ਸੋ ਨਾਈਸ ਆਫ ਯੂ ਤੁਹਾਡਾ। ਸਰਗੁਣ ਜੀ, ਹੈਪੀ ਕੈਨੇਡਾ ਡੇ ਜੀ, ਥੈਂਕ ਯੂ ਜੀ, ਥੈਂਕ ਯੂ। ਦਿਲਪ੍ਰੀਤ ਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਹੈਪੀ ਕੈਨੇਡਾ ਡੇ, ਹੈਪੀ ਕੈਨੇਡਾ ਡੇ ਜੀ, ਹੈਪੀ ਕੈਨੇਡਾ ਡੇ ਤੁਹਾਨੂੰ ਸਾਰਿਆਂ ਨੂੰ। ਰੇਸ਼ਮ ਭਾਅ ਜੀ ਹੁਣਾਂ ਦਾ ਮੈਸੇਜ ਆਇਆ, ਇਹਨਾਂ ਨੇ ਕਿਹਾ, ਹੈਪੀ ਵੈਡਨੈਸ ਡੇ, ਮੇ ਯੂ ਹੈਵ ਦਾ ਸਟਰੈਂਥ ਟੂ ਓਵਰਕਮ ਆਲ ਦਾ ਚੈਲੰਜਸ ਦੈਟ ਦਾ ਡੇ
throws to you. Have a great day. Have a great day ਸਾਰਿਆਂ ਨੂੰ. ਸੋ ਆਓ ਫਿਰ ਹੁਣ ਖਬਰਾਂ ਦਾ ਰੁੱਖ ਕਰਦੇ ਹਾਂ. ਤੁਹਾਡੇ ਅੱਗੇ ਜਿਹੜੇ ਮੈਸੇਜ ਆਉਂਗੇ ਉਹ ਵੀ ਮੈਂ ਹੌਲੀ ਹੌਲੀ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ. ਕੋਈ ਗੀਤ ਸੰਗੀਤ ਆਏ ਸੁਣਨਾ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਡੇ ਦੇ ਉੱਤੇ ਕੋਈ ਆਪਣੇ ਤੁਸੀਂ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ, ਫੀਫਾ ਵਰਲਡ ਕੱਪ ਨੂੰ ਲੈ ਕੇ ਵੀ ਆ ਥੋੜ੍ਹੀ ਜਿਹੀ ਅਪਡੇਟ ਆ ਜਿਹੜੀ ਅੱਗੇ ਜਾ ਕੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਵੀ ਇਸ ਟਾਈਮ ਫੀਫਾ ਵਰਲਡ ਕੱਪ ਕਿੱਥੇ ਖੜਾ ਅਤੇ ਅੱਜ ਦੇ ਕਿਹੜੇ ਅਹਿਮ ਮੁਕਾਬਲੇ ਨੇ. ਇਸ ਟਾਈਮ ਰਾਊਂਡ ਆਫ 32 ਦੇ ਮੁਕਾਬਲੇ ਆ ਜਿਹੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਨੇ ਅਤੇ ਖਬਰਾਂ ਇਹ ਆ ਰਹੀਆਂ ਨੇ ਕਈ ਜਗ੍ਹਾ ਟਿਕਟ ਦੀਆਂ ਪ੍ਰਾਈਸਿਸ ਹੈ ਜਿਹੜੀਆਂ ਅਸਮਾਨ ਨੂੰ ਛੂਹ ਰਹੀਆਂ ਨੇ. ਜਿਸ ਤਰ੍ਹਾਂ ਟੀਮਾਂ ਜਿਹੜੀਆਂ ਕੁਆਲੀਫਾਈ ਕਰ ਰਹੀਆਂ ਨੇ ਨੌਕਆਊਟ ਸਟੇਜਸ ਤੋਂ ਅੱਗੇ ਵੱਧ ਰਹੀਆਂ ਨੇ, ਸੋ ਉਸੇ ਤਰ੍ਹਾਂ ਜਿਹੜੀਆਂ ਫੀਫਾ ਵਰਲਡ ਕੱਪ ਦੇ ਮੈਚਾਂ ਦੀਆਂ ਜਿਹੜੀਆਂ ਟਿਕਟਾਂ ਨੇ ਉਹ ਆ ਜਿਹੜੀਆਂ ਬੜੀਆਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ. ਸੋ ਆਓ ਫਿਰ ਚੱਲਦੇ ਹਾਂ ਖਬਰਾਂ ਵੱਲ, ਕੁਝ ਕੁ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਉਹਨਾਂ ਵੱਲ ਰੁੱਖ ਕਰਦੇ ਹਾਂ, ਉਸ ਤੋਂ ਬਾਅਦ ਵਾਪਸ ਦੋਸਤੋ ਆਉਂਦੇ ਹਾਂ ਆਪਾਂ.

ਜੀ ਹਾਂ ਦੋਸਤੋ, ਅੱਜ ਦੇ ਪ੍ਰੋਗਰਾਮ ਨੂੰ ਆ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਜੀ। ਤੁਹਾਡੀ ਇੰਸ਼ੋਰੈਂਸ ਹੈ ਜਿਹੜੀ ਉਹ ਕੋਈ ਰਿਨਿਊਅਲ ਆ ਰਹੀ ਹੈ ਕਿਉਂਕਿ ਆ ਜਿਹੜੀਆਂ ਆ ਜਾਂਦੀਆਂ ਨੇ, ਅੱਜ 1 ਜੁਲਾਈ ਹੈ। ਆਟੋ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਚੇਂਜਸ ਸਰਕਾਰਾਂ ਵੱਲੋਂ ਲਿਆਂਦੀਆਂ ਗਈਆਂ ਪ੍ਰੋਵਿੰਸ਼ਲ ਸਰਕਾਰ ਵੱਲੋਂ, ਉਹ ਵੀ ਅੱਜ ਇਫੈਕਟਿਵ ਹੋ ਜਾਣੀਆਂ ਨੇ। ਕਾਫੀ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਆਪਸ਼ਨਲਸ ਦੇ ਵਿੱਚ ਮਿਲ ਜਾਣਗੀਆਂ, ਜਿਸ ਕਰਕੇ ਤੁਹਾਡੀ ਜਿਹੜੀ ਆ ਹੁਣ ਪ੍ਰੀਮੀਅਮ ਆ ਜਿਹੜੇ ਉਹ ਘੱਟ ਸਕਦੇ ਨੇ। ਪਰ ਕਈ ਮਾਹਿਰ ਆ ਜਿਹੜੇ ਇਹ ਦੱਸ ਰਹੇ ਨੇ ਬੜੇ ਹੀ ਗੌ ਦੇ ਨਾਲ, ਧਿਆਨ ਦੇ ਨਾਲ ਜਿਹੜੀਆਂ ਕਵਰੇਜ ਹੈ ਜਿਹੜੀਆਂ ਉਹ ਚੁਣੋ। ਇਹਦੇ 'ਤੇ ਵੀ ਅੱਗੇ ਜਾ ਕੇ ਗੱਲ ਕਰਾਂਗੇ, ਪਰ ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਜ਼ਰੂਰ ਸ਼ੌਪ ਅਰਾਊਂਡ ਕਰੋ ਇੱਕ ਵਾਰ, ਮਨਵੀਰ ਸਿੰਘ ਹੋਣਾ ਨੂੰ ਵੀ ਪੁੱਛੋ ਜੇ ਤੁਹਾਡੀ ਰਿਨਿਊਅਲ ਹੈ ਜਿਹੜੀ ਲਾਗੇ ਆ ਰਹੀ ਹੈ ਅਤੇ ਇੰਸ਼ੋਰੈਂਸ ਕੰਪਨੀ ਨੇ ਹੈ ਜਿਹੜਾ ਤੁਹਾਨੂੰ ਹੈ ਜਿਹੜਾ ਚਿੱਠੀ ਭੇਜ ਦਿੱਤੀ ਹੈ ਵੀ ਤੁਹਾਡਾ ਪ੍ਰੀਮੀਅਮ ਹੈ ਜਿਹੜਾ ਹੁਣ ਵੱਧ ਰਿਹਾ, ਤਾਂ ਮਨਵੀਰ ਸਿੰਘ ਹੋਣਾ ਦਾ ਨੰਬਰ 647-219-2870 6472192870 'ਤੇ ਮਨਵੀਰ ਜੀ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਆਓ ਫਿਰ ਚੱਲਦੇ ਹਾਂ ਖਬਰਾਂ ਵੱਲ। ਯਾਰਕ ਰੀਜਨਲ ਪੁਲਿਸ ਨੇ ਅਰੋੜਾ ਅਤੇ ਨਿਊ ਮਾਰਕੀਟ ਖੇਤਰਾਂ ਦੇ ਵਿੱਚ ਆਰਗੇਨਾਈਜ਼ਡ ਰਿਟੇਲ ਕ੍ਰਾਈਮ ਨੂੰ ਰੋਕਣ ਲਈ ਪ੍ਰੋਜੈਕਟ ਹੋਲਸੇਲ ਨਾਂ ਦਾ 3 ਮਹੀਨੇ ਦੀ ਇਹ ਵਿਸ਼ੇਸ਼ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਹੈ, ਜੋ ਕਿ 1 ਜੂਨ ਤੋਂ ਹੈ ਜਿਹੜੀ ਸ਼ੁਰੂ ਹੋਈ ਹੈ ਅਤੇ 1 ਸਤੰਬਰ 2026 ਤੱਕ ਦੋਸਤੋ ਇਹ ਚੱਲੇਗੀ। ਪੁਲਿਸ ਦੇ ਅਨੁਸਾਰ ਅੱਜ ਕੱਲ੍ਹ ਦੁਕਾਨਾਂ ਦੇ ਵਿੱਚ ਹੋਣ ਵਾਲੀਆਂ ਚੋਰੀਆਂ ਸਿਰਫ ਛੋਟੇ ਮੋਟੇ ਜਿਹੜੇ ਮਾਮਲੇ ਨਹੀਂ ਰਹੇ, ਸਗੋਂ ਇਹ ਇੱਕ ਅਪਰਾਧਿਕ ਗਰੋਹਾਂ ਦਾ ਰੂਪ ਹੈ ਜਿਹੜਾ ਧਾਰ ਚੁੱਕੇ ਨੇ। ਇਹ ਗਰੋਹ ਮਹਿੰਗਾ ਸਮਾਨ ਚੋਰੀ ਕਰਕੇ ਉਸਨੂੰ ਗੈਰ ਕਾਨੂੰਨੀ ਬਾਜ਼ਾਰਾਂ ਦੇ ਵਿੱਚ ਵੇਚਦੇ ਨੇ, ਜਿਸ ਦੇ ਨਾਲ ਜਿਹੜੇ ਕਾਰੋਬਾਰ ਆ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਕਰਮਚਾਰੀਆਂ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਮੁਹਿੰਮ ਤਹਿਤ ਪੁਲਿਸ ਵੱਲੋਂ ਉਹਨਾਂ ਵੱਡੇ ਸਟੋਰਾਂ, ਹਾਰਡਵੇਅਰ ਅਤੇ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ 'ਤੇ ਵਾਧੂ ਗਸ਼ਤ ਕੀਤੀ ਜਾਵੇਗੀ, ਜਿੱਥੇ ਪਹਿਲਾਂ ਚੋਰੀ ਦੀਆਂ ਘਟਨਾਵਾਂ ਵੱਧ ਹੋਈਆਂ ਹਨ। ਇਹ ਸਥਾਨ ਪਿਛਲੇ ਅਪਰਾਧਿਕ ਰੁਝਾਨਾਂ, ਜਾਂਚਾਂ ਅਤੇ ਖੁਫੀਆ ਜਾਣਕਾਰੀਆਂ ਦੇ ਆਧਾਰ 'ਤੇ ਚੁਣੇ ਗਏ ਨੇ। ਰਿਟੇਲ ਕੌਂਸਲ ਆਫ ਕੈਨੇਡਾ ਨੇ ਇੱਕ ਰਿਪੋਰਟ ਜਾਰੀ ਕੀਤੀ ਸੀਗੀ, ਜਿਸ ਦੇ ਅਨੁਸਾਰ 2024 ਦੇ ਵਿੱਚ ਕੈਨੇਡਾ ਭਰ ਦੇ ਵਿੱਚ ਰਿਟੇਲ ਚੋਰੀ ਕਾਰਨ ਜਿਹੜੇ ਬਿਜ਼ਨਸ ਹੈ ਜਾਂ ਕਾਰੋਬਾਰ ਹੈ ਉਹਨਾਂ ਨੂੰ ਲਗਭਗ $9.1 ਬਿਲੀਅਨ ਦਾ ਨੁਕਸਾਨ ਹੋਇਆ ਸੀ, ਜੋ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਵੱਧ ਹੈ ਦੋਸਤੋ। ਅਤੇ ਉੱਥੇ ਹੀ ਜੋ ਅੱਜ ਜੋ ਰੁੱਤ ਜਿਹੜੀ ਚੱਲ ਰਹੀ ਹੈ, ਲੂ ਜਿਹੜੀ ਵਗ ਰਹੀ ਹੈ ਟੋਰੋਂਟੋ ਅਤੇ GTA ਦੇ ਵਿੱਚ, ਕਈ ਦਿਨਾਂ ਦੀ ਇਹ ਭਿਆਨਕ ਗਰਮੀ ਦੀ ਜਿਹੜੀ ਲਹਿਰ ਚੱਲ ਰਹੀ ਹੈ ਉਹਦੇ 'ਤੇ ਹੈ ਜਿਹੜਾ ਖਬਰ ਇਹ ਹੈ ਵੀ ਇਸ ਸਮੇਂ ਕਈ ਦਿਨਾਂ ਤੱਕ ਚੱਲਣ ਵਾਲੀ ਇਹ ਭਿਆਨਕ ਗਰਮੀ ਦੀ ਲਹਿਰ ਦੀ ਚਪੇਟ ਵਿੱਚ ਟੋਰੋਂਟੋ ਅਤੇ GTA ਹਨ। ਵਾਤਾਵਰਨ ਵਿਭਾਗ ਨੇ ਔਰੇਂਜ ਹੀਟ ਵਾਰਨਿੰਗ ਜਾਰੀ ਕੀਤੀ ਹੈ, ਜੋ ਦਰਸਾਉਂਦੀ ਹੈ ਕਿ ਗਰਮੀ ਦਾ ਅਸਰ ਹੈ ਜਿਹੜਾ ਕਾਫੀ ਗੰਭੀਰ ਅਤੇ ਵਿਆਪਕ ਹੈ। ਬੁੱਧਵਾਰ ਅਤੇ ਵੀਰਵਾਰ ਯਾਨੀ ਅੱਜ ਅਤੇ ਕੱਲ੍ਹ ਭਲਕੇ ਸਭ ਤੋਂ ਵੱਧ ਗਰਮੀ ਵਾਲੇ ਦਿਨ ਹੋਣਗੇ। ਤਾਪਮਾਨ 34 ਤੋਂ 37 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ, ਜਦਕਿ ਨਮੀ ਦੇ ਨਾਲ ਹਿਊਮਿਡਿਟੀ ਦੇ ਕਨਾਲ ਹੈ ਜਿਹੜਾ ਇਹ ਮਹਿਸੂਸ ਹੈ ਜਿਹੜਾ 40 ਤੋਂ ਲੈ ਕੇ 49 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋ ਗਿਆ। ਰਾਤ ਦਾ ਤਾਪਮਾਨ ਵੀ ਹੈ ਜਿਹੜਾ ਉਹ ਪਾਰਾ ਵੀ ਹੈ ਜਿਹੜਾ ਉਹ 20 ਡਿਗਰੀ ਤੋਂ ਉੱਪਰ ਰਹਿਣ ਦੀ ਸੰਭਾਵਨਾ, ਜਿਸ ਕਾਰਨ ਲੋਕਾਂ ਨੂੰ ਰਾਤ ਸਮੇਂ ਵੀ ਜ਼ਿਆਦਾ ਰਾਹਤ ਨਹੀਂ ਮਿਲੇਗੀ। ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਗਰਮੀ ਖਾਸ ਕਰਕੇ ਬਜ਼ੁਰਗਾਂ, ਛੋਟੇ ਬੱਚਿਆਂ, ਦਿਲ ਜਾਂ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ, ਬਾਹਰ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਬੇਘਰ ਜਿਹੜੇ ਹੈ ਲੋਕਾਂ ਲਈ ਖਤਰਨਾਕ ਹੋ ਸਕਦੀ ਹੈ। ਹੀਟ ਸਟ੍ਰੋਕ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਓ, ਧੁੱਪ ਤੋਂ ਬਚੋ, ਏਅਰ ਕੰਡੀਸ਼ਨਡ ਜਾਂ ਠੰਡੀਆਂ ਥਾਵਾਂ 'ਤੇ ਰਹਿਣ ਦੀ ਸਲਾਹ ਜਿਹੜੀ ਹੈ ਉਹ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਵਾਸਤੇ GTA ਦੇ ਵਿੱਚ ਕਈ ਕੂਲਿੰਗ ਸੈਂਟਰ, ਸਪਲੈਸ਼ ਪੈਡ ਹੋ ਗਏ ਅਤੇ ਕੁਝ ਸਵਿਮਿੰਗ ਪੂਲ ਹੈ ਜਿਹੜੇ ਉਹਨਾਂ ਦੇ ਸਮੇਂ ਹੈ ਜਿਹੜੇ ਵਧਾ ਦਿੱਤੇ ਤਾਂ ਜੋ ਲੋਕ ਗਰਮੀ ਤੋਂ ਰਾਹਤ ਲੈ ਸਕਣ। ਟੋਰੋਂਟੋ ਦੇ ਬਿਲੀ ਬਿਸ਼ਪ ਟੋਰੋਂਟੋ ਸਿਟੀ ਏਅਰਪੋਰਟ 'ਤੇ ਜੁਲਾਈ ਦੇ ਮਿਡ ਤੋਂ ਰਨਵੇ ਦੇ ਦੋਨੋਂ ਸਿਰਿਆਂ 'ਤੇ ਰੀਸਾ ਰਨਵੇ ਐਂਡ ਸੇਫਟੀ ਏਰੀਆ ਸਾਹਿਬ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਇਹ ਪ੍ਰੋਜੈਕਟ ਹੈ ਜਿਹੜਾ ਹਵਾਈ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਅਤੇ ਕੰਮ 2027 ਦੇ ਅੰਤ ਤੱਕ ਵੱਖ ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਚੱਲੇਗਾ ਅਤੇ ਮੁਕੰਮਲ ਕੀਤਾ ਜਾਵੇਗਾ। ਹਵਾਈ ਅੱਡਾ ਪ੍ਰਬੰਧਨ ਅਨੁਸਾਰ ਜ਼ਿਆਦਾਤਰ ਨਿਰਮਾਣ ਕੰਮ ਹੈ ਜਿਹੜਾ ਰਾਤ ਨੂੰ 11 ਵਜੇ ਤੋਂ ਸਵੇਰ ਦੇ 6 ਵਜੇ ਤੱਕ ਕੀਤਾ ਜਾਵੇਗਾ, ਤਾਂ ਜੋ ਦਿਨ ਦੇ ਸਮੇਂ ਉਡਾਨਾਂ ਅਤੇ ਟੋਰੋਂਟੋ ਹਾਰਬਰ ਦੀ ਆਵਾਜਾਈ 'ਤੇ ਘੱਟ ਤੋਂ ਘੱਟ ਹੈ ਜਿਹੜਾ ਅਸਰ ਪਵੇ। ਇਸ ਪ੍ਰੋਜੈਕਟ ਤਹਿਤ ਨਵੇਂ ਸੁਰੱਖਿਆ ਖੇਤਰ, ਗਰੂਵਡ ਐਸਫਾਲਟ, ਘਾਹ ਵਾਲੇ ਇਲਾਕੇ,
ਏਅਰ ਸਾਈਡ ਸੜਕਾਂ ਹਾਂਜੀ ਅਤੇ ਬ੍ਰੇਕ ਵਾਟਰ ਬਣਾਏ ਜਾਣਗੇ। ਇਹ ਕੰਮ ਫੈਡਰਲ ਸੁਰੱਖਿਆ ਨਿਯਮਾਂ ਦੀ ਪਾਲਣਾ ਲਈ ਲਾਜ਼ਮੀ ਹੈ ਅਤੇ ਇਸ ਦਾ ਮਕਸਦ ਜਹਾਜ਼ ਦੇ ਰਨਵੇ ਤੋਂ ਅੱਗੇ ਜਾਂ ਪਿੱਛੇ ਨਿਕਲਣ ਦੀ ਸਥਿਤੀ ਦੇ ਵਿੱਚ ਹਾਦਸਿਆਂ ਦੀ ਗੰਭੀਰਤਾ ਨੂੰ ਘਟਾਉਣਾ ਹੈ। ਹਾਲਾਂਕਿ ਇਸ ਸਮੇਂ ਓਨਟਾਰੀਓ ਸਰਕਾਰ ਵੱਲੋਂ ਬਿੱਲੀ ਬਿਸ਼ਪ ਏਅਰਪੋਰਟ ਦੇ ਸੰਭਾਵਿਤ ਵਿਸਥਾਰ ਬਾਰੇ ਵੀ ਚਰਚਾ ਚੱਲ ਰਹੀ ਹੈ, ਪਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹ ਸੁਰੱਖਿਆ ਪ੍ਰੋਜੈਕਟ ਉਸ ਵਿਸਥਾਰ ਯੋਜਨਾ ਤੋਂ ਵੱਖਰੇ ਹਨ। ਓਕੇ ਦੋਸਤੋ, ਅਤੇ ਹੁਣ ਚੱਲਦੇ ਹਾਂ ਓਨਟਾਰੀਓ ਦੇ ਨਵੇਂ ਸਕੂਲ ਹਾਜ਼ਰੀ ਨਿਯਮਾਂ ਬਾਰੇ, ਜਿਹੜਾ ਵੱਡਾ ਸਪਸ਼ਟੀਕਰਨ ਆਇਆ ਸੀ ਕਿਉਂਕਿ ਓਨਟਾਰੀਓ ਦੇ ਐਜੂਕੇਸ਼ਨ ਮਿਨਿਸਟਰ ਹੈ, ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਸੀ। ਉਹਦੇ 'ਤੇ ਸਪੋਰਟਸ ਸੰਸਥਾਵਾਂ ਅਤੇ ਪੇਰੈਂਟਸ ਦੇ ਵਿੱਚ ਹਾਹਾਕਾਰ ਮੱਚ ਗਿਆ ਸੀਗਾ। ਓਨਟਾਰੀਓ ਦੇ ਸਿੱਖਿਆ ਮੰਤਰੀ ਨੇ ਸਪਸ਼ਟ ਕੀਤਾ ਕਿ ਨਵੇਂ ਹਾਜ਼ਰੀ ਨਿਯਮ ਦੇ ਬਾਵਜੂਦ ਵਿਦਿਆਰਥੀਆਂ ਨੂੰ ਖੇਡਾਂ, ਸੰਗੀਤ, ਡਿਬੇਟ ਅਤੇ ਹੋਰ ਮਨਜ਼ੂਰਸ਼ੁਦਾ ਗਤੀਵਿਧੀਆਂ ਲਈ ਸਕੂਲ ਤੋਂ ਛੁੱਟੀ ਮਿਲ ਸਕਦੀ ਹੈ। ਅਜਿਹੀਆਂ ਮਨਜ਼ੂਰਸ਼ੁਦਾ ਗੈਰ ਹਾਜ਼ਰੀਆਂ ਕਾਰਨ ਵਿਦਿਆਰਥੀਆਂ ਦੇ ਅੰਕ ਹੈ ਜਿਹੜੇ ਨਹੀਂ ਕੱਟੇ ਜਾਣਗੇ। ਇਹ ਸਪਸ਼ਟੀਕਰਨ ਉਸ ਵੇਲੇ ਆਇਆ ਜਦੋਂ ਪਹਿਲਾਂ ਮੰਤਰੀ ਦੀਆਂ ਟਿੱਪਣੀਆਂ ਤੋਂ ਮਾਪੇ ਅਤੇ ਕਈ ਖੇਡ ਸੰਸਥਾਵਾਂ ਵਿੱਚ ਉਲਝਣ ਪੈਦਾ ਹੋ ਗਈ ਸੀ ਕਿ ਬੱਚਿਆਂ ਨੂੰ ਖੇਡ ਮੁਕਾਬਲਿਆਂ ਲਈ ਸਕੂਲ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ। ਗ੍ਰੇਡ 9 ਅਤੇ 10 ਦੇ ਵਿੱਚ ਹਾਜ਼ਰੀ ਅਤੇ ਕਲਾਸ ਦੇ ਵਿੱਚ ਅਟੈਂਡੈਂਸ ਜਿਹੜੇ ਫਾਈਨਲ ਮਾਰਕਸ ਹੈ ਉਹਨਾਂ ਦਾ 15% ਹੈ ਜਿਹੜਾ ਹੋਵੇਗੀ, ਅਤੇ ਗ੍ਰੇਡ 11 ਅਤੇ 12 ਦੇ ਵਿੱਚ ਇਹ 10% ਹੋਵੇਗੀ। ਜੇ ਕਿਸੇ ਵਿਦਿਆਰਥੀ ਦੀ 2 ਤੋਂ ਵੱਧ ਗੈਰ ਮਨਜ਼ੂਰਸ਼ੁਦਾ ਗੈਰ ਹਾਜ਼ਰੀਆਂ ਹੋਣਗੀਆਂ ਤਾਂ ਉਹ ਹਾਜ਼ਰੀ ਵਾਲੇ ਪੂਰੇ ਅੰਕਾਂ ਦੇ ਹੱਕਦਾਰ ਨਹੀਂ ਰਹਿਣਗੇ, ਪਰ ਬਿਮਾਰੀ, ਧਾਰਮਿਕ ਕਾਰਨਾਂ ਜਾਂ ਫਿਰ ਸਕੂਲ ਵੱਲੋਂ ਮਨਜ਼ੂਰ ਕੀਤੀਆਂ ਗਤੀਵਿਧੀਆਂ ਲਈ ਲਈਆਂ ਗਈਆਂ ਛੁੱਟੀਆਂ ਇਸ ਵਿੱਚ ਨਹੀਂ ਗਿਣੀਆਂ ਜਾਣਗੀਆਂ। ਸਰਕਾਰ ਦਾ ਕਹਿਣਾ ਹੈ ਇਸ ਨੀਤੀ ਦਾ ਮੁੱਖ ਮਕਸਦ ਹੈ ਜਿਹੜਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਵਧੀ ਲੰਬੇ ਸਮੇਂ ਦੀ ਜਿਹੜੀ ਗੈਰ ਹਾਜ਼ਰੀ ਹੈ ਉਸ ਨੂੰ ਘਟਾਉਣਾ ਹੈ, ਨਾ ਕਿ ਖੇਡਾਂ ਜਾਂ ਹੋਰ ਕਈ ਜਿਹੜੀਆਂ ਐਕਸਟਰਾ ਕਰਿਕੂਲਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ। ਦੋਸਤੋ, ਕੱਲ੍ਹ ਹੈ ਜਿਹੜੀ ਖਬਰ ਤੁਸੀਂ ਵੀ ਸੁਣੀ ਹੋਵੇਗੀ, ਬ੍ਰੈਂਪਟਨ ਦੇ ਇੱਕ ਘਰ ਨੂੰ ਹੈ ਜਿਹੜਾ ਨਿਸ਼ਾਨਾ ਬਣਾਇਆ ਗਿਆ। ਬ੍ਰੈਂਪਟਨ ਦੇ ਗੋਰਵੇ ਡਰਾਈਵ ਅਤੇ ਕੈਸਲ ਮੋਡ ਰੋਡ ਇਲਾਕੇ ਦੇ ਵਿੱਚ ਮੰਗਲਵਾਰ ਸਵੇਰੇ 4 ਵਜੇ ਇੱਕ ਘਰ ਦੇ ਵਿੱਚ 2 ਸ਼ੱਕੀ ਸਸਪੈਕਟਸ ਹੈ ਨੇ ਜ਼ਬਰਦਸਤੀ ਦਾਖਲ ਹੋਣ ਦੀ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ। ਘਰ ਦੇ ਅੰਦਰ ਹੈ ਝੜਪ ਹੋਈ ਅਤੇ ਇੱਕ ਜਿਹੜੀ ਮਹਿਲਾ ਵੂਮਨ ਹੈ ਉਹਦੇ ਪੈਰ 'ਤੇ ਸੱਟ ਲੱਗੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਸੱਟ ਗੋਲੀ ਲੱਗਣ ਕਾਰਨ ਨਹੀਂ ਸੀ ਹੋਈ। ਘਰ ਵਿੱਚ ਗੋਲੀ ਦੇ ਖੋਲ ਵੀ ਮਿਲੇ ਹਨ ਪਰ ਜਾਂਚ ਹਜੇ ਜਾਰੀ ਹੈ ਅਤੇ ਪਤਾ ਲਗਾ ਰਹੇ ਹਨ ਕਿ ਗੋਲੀ ਘਰ ਦੇ ਅੰਦਰ ਚੱਲੀ ਸੀ ਜਾਂ ਬਾਹਰ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤੀ ਗਈ ਘਟਨਾ ਹੈ ਅਤੇ ਇਸ ਵੇਲੇ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਸ਼ੱਕੀ ਮੌਕੇ 'ਤੇ ਦੋਸਤੋ ਫਰਾਰ ਨੇ, ਜਾਂਚ ਹੈ ਜਿਹੜੀ ਫਿਲਹਾਲ ਜਾਰੀ ਹੈ। ਜੇ ਤੁਸੀਂ ਹੈ ਜਿਹੜਾ ਇਹਦੇ 'ਤੇ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਮੈਂ ਕੁਝ ਕੁ ਸਵਾਲ ਹੈ ਜਿਹੜੇ ਤੁਹਾਡੇ ਅੱਗੇ ਰੱਖ ਦਿੰਦਾ। ਜੇ ਤੁਸੀਂ ਉਹਨਾਂ 'ਤੇ ਆਪਣੇ ਵਿਚਾਰ ਜਾਂ ਤਬਸਰਾ ਪੇਸ਼ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ GTA ਅਤੇ ਖਾਸ ਕਰਕੇ ਬ੍ਰੈਂਪਟਨ ਦੇ ਵਿੱਚ ਕਾਨੂੰਨ ਵਿਵਸਥਾ ਪਹਿਲਾਂ ਨਾਲੋਂ ਕਮਜ਼ੋਰ ਹੋ ਰਹੀ ਹੈ, ਲਾਅ ਐਂਡ ਆਰਡਰ ਦੇ ਵਿੱਚ ਫਰਕ ਪਿਆ, ਕੀ ਤੁਸੀਂ ਆਪਣੇ ਘਰ ਦੀ ਸੁਰੱਖਿਆ ਲਈ ਇਹ ਮੰਨਦੇ ਹੋ ਕਿ CCTV ਕੈਮਰੇ ਹੋ ਗਿਆ, ਅਲਾਰਮ ਸਿਸਟਮ ਜਾਂ ਫਿਰ ਹੋਰ ਕੋਈ ਵੀ ਜਿਹੜੇ ਸੁਰੱਖਿਆ ਉਪਕਰਨ ਹੈ ਉਹ ਲਗਾਉਣੇ ਹੈ ਜਿਹੜੇ ਲਾਜ਼ਮੀ ਹੈ, ਇਸ ਦੇ ਨਾਲ ਥੋੜ੍ਹੀ ਜਿਹੀ ਸੇਫਟੀ ਹੈ ਜਿਹੜੀ ਉਹ ਬਣੀ ਰਹਿੰਦੀ ਹੈ? ਕੀ ਤੁਹਾਨੂੰ ਆਪਣੇ ਇਲਾਕੇ ਦੇ ਵਿੱਚ ਰਾਤ ਦੇ ਸਮੇਂ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਰਹਿੰਦੀ ਹੈ? ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਕਦੇ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਜਿਸ ਨਾਲ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਵੇ? ਸੋ ਇਹ 3-4 ਸਵਾਲ ਹੈ ਇਸ ਘਟਨਾ ਨੂੰ ਲੈ ਕੇ। ਤੁਸੀਂ ਆਪਣੇ ਓਪੀਨੀਅਨਸ, ਆਪਣੇ ਥੋਟਸ, ਆਪਣੇ ਵਿਚਾਰ ਹੈ ਜਿਹੜੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਕਿਉਂਕਿ ਗੋਲੀਬਾਰੀ ਦੀਆਂ ਜਿਸ ਤਰ੍ਹਾਂ ਘਟਨਾ ਵਾਪਰਦੀਆਂ ਪਈਆਂ ਨੇ, ਸੋ ਸਾਨੂੰ ਸਾਰਿਆਂ ਨੂੰ ਜਾਗਰੂਕ ਅਤੇ ਸੁਚੇਤ ਹੋਣ ਦੀ ਲੋੜ ਹੈ ਅਤੇ ਅਸੀਂ ਵੱਧ ਤੋਂ ਵੱਧ ਜਿਹੜਾ ਦਬਾਅ ਹੈ ਉਹ ਸਾਡੇ ਪ੍ਰਸ਼ਾਸਨ ਦੇ ਉੱਤੇ, ਸਰਕਾਰਾਂ ਦੇ ਉੱਤੇ ਹੀ ਪਾ ਸਕਦੇ ਹਾਂ। ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਦੋਸਤੋ ਸਾਂਝ ਹੈ ਜਿਹੜੀ ਉਹ ਪਾ ਸਕਦੇ ਹੋ। ਅਤੇ ਨਾਲ ਦੀ ਨਾਲ ਆਪਾਂ ਥੋੜ੍ਹੇ ਜਿਹੇ ਗੀਤ ਹੈ ਜਿਹੜਾ ਉਹ ਵੀ ਆਪਾਂ ਪੇਸ਼ ਕਰਦੇ ਹਾਂ। ਪਿਆਰਾ ਜਿਹਾ ਗੀਤ ਹੈ, ਇਹਦੀ ਫਰਮਾਇਸ਼ ਵੀ ਮੇਰੇ ਤੱਕ ਪਹੁੰਚੀ ਹੈ। ਉਸ ਤੋਂ ਪਹਿਲਾਂ ਹਿੱਸੇ ਨੂੰ ਸਪੋਂਸਰ ਕੀਤਾ ਜਾ ਰਿਹਾ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ। ਟਰੱਕਾਂ ਦੀ ਐਨੂਅਲ ਸੇਫਟੀ ਐਮਿਸ਼ਨ ਟੈਸਟ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਆਇਲ ਚੇਂਜ ਕਰਾਉਣਾ, AC ਰਿਪੇਅਰ ਕਰਾਉਣਾ, ਅੱਜ ਕੱਲ੍ਹ AC ਬੜੇ ਖੜ੍ਹਦੇ ਪਏ ਹੋ ਕਿਉਂਕਿ ਗਰਮੀ ਦਾ ਕਹਿਰ ਬਹੁਤ ਜ਼ਿਆਦਾ,
ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣੇ ਨੇ, ਟਾਇਰ ਦੀ ਕੋਈ ਸਰਵਿਸ ਕਰਾਉਣੀ ਹੈ, ਡੀ ਪੀ ਐਫ ਸਿਸਟਮ ਰਿਪੇਅਰ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰਨਾ ਦੋਸਤੋ। ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਹੈ ਜਿਹੜੇ ਉਹ ਜਿੱਤਦੇ ਆ ਰਹੇ ਨੇ, ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੂਰਾ ਫੁੱਲੀ ਸਿਕਿਉਰਡ ਫੈਂਸਡ ਯਾਰਡ ਹੈ, 24 ਆਵਰ ਸਿਕਿਉਰਿਟੀ ਮੌਜੂਦ ਹੈ, 5 ਬੇ ਨੇ ਅਤੇ ਇੱਕੋ ਟਾਈਮ 12 ਤੋਂ 14 ਟਰੱਕਾਂ ਦੀ ਮੁਰੰਮਤ ਹੈ ਜਿਹੜੀ ਉਹ ਕੀਤੀ ਜਾਂਦੀ ਹੈ, ਜੋ ਮੈਂ ਅੱਖੀ ਦੇਖਿਆ ਆ, ਮੈਂ ਆਪ ਜਾ ਕੇ ਆਇਆ ਸਾਰੇ ਹੀ। ਮੈਂ ਕਹਿੰਦਾ ਵੀ ਤੁਸੀਂ ਜਾਊਂਗੇ ਤੁਸੀਂ ਆਪ ਕਹੋਗੇ ਵੀ ਬਾਕੀ ਹੈ ਭਾਅ ਜੀ, ਤੁਸੀਂ ਜੋ ਗੱਲ ਕਹਿੰਦੇ ਪਏ ਹੋ ਬਿਲਕੁਲ ਉਸੇ ਤਰ੍ਹਾਂ ਹੀ ਆ। ਜਿਹੜਾ ਭਾਅ ਜੀ ਉਹਨਾਂ ਨੇ ਇੱਕ ਤਾਂ ਕੁਆਲਿਟੀ ਕੰਮ ਕੀਤਾ ਅਤੇ ਜਿਹੜਾ ਖਰਚਾ ਵੀ ਜਿਹੜਾ ਪਾਇਆ ਬੜਾ ਹੀ ਹੈ ਜਿਹੜਾ ਜੈਨੂਅਨ ਅਤੇ ਰੀਜ਼ਨੇਬਲ ਪਾਇਆ, ਭਾਵੇਂ ਪੂਰੇ ਜੀ ਟੀ ਏ ਦੇ ਵਿੱਚ ਦੇਖ ਲਿਓ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਸੋ ਵਾਕਿਆ ਕਿੱਥੇ ਨੇ, ਕਿੱਥੇ ਆ ਇਹ, A14 ਮੈਂਸਵੁੱਡ ਕੋਰਟ ਮਿਲਟਨ ਹਾਈਵੇ 401 ਤੋਂ ਐਗਜ਼ਿਟ ਹੈ ਜਿਹੜਾ ਤੁਸੀਂ 320 ਲੈਣਾ ਸਿਰਫ ਹਾਈਵੇ ਤੋਂ, 4 ਮਿੰਟ ਦੀ ਦੋਸਤੋ ਇਹ ਦੂਰੀ 'ਤੇ ਨੇ। ਅਤੇ ਉੱਥੇ ਹੀ ਡਰੀਮ ਹੋਮ ਅਪਲਾਈਸਿਸ, ਉਹਨਾਂ ਵੱਲੋਂ ਕੁਝ ਕੁ ਸਾਡੇ ਸੰਦੇਸ਼ ਪਹੁੰਚਿਆ ਗਿਆ, ਕਹਿੰਦੇ ਵੀ ਜੇ ਤੁਸੀਂ ਬਿਲਟ ਇਨ ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ, ਘਰ ਦੇ ਵਿੱਚ ਰੈਨੋਵੇਸ਼ਨ ਕੀਤੀ ਹੈ ਜਾਂ ਫਿਰ ਕਿਚਨ ਨੂੰ ਹੈ ਜਿਹੜਾ ਇੱਕ ਨਵੀਂ ਲੁੱਕ ਦਿੱਤੀ ਹੈ, ਤਾਂ ਡਰੀਮ ਹੋਮ ਅਪਲਾਈਸਿਸ ਦੇ ਵਿੱਚ ਤੁਸੀਂ ਜੈਨੀਅਰ ਕਿਚਨ ਏਡ ਟੌਪ ਆਫ ਦਾ ਲਾਈਨ ਅਪਲਾਈਸਿਸ ਬਿਲਟ ਇਨ ਅਪਲਾਈਸਿਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ 30% ਤੋਂ ਜ਼ਿਆਦਾ ਸੇਵਿੰਗਸ ਹੈ ਜਿਹੜੀ ਇਹਨਾਂ 'ਤੇ ਕਰ ਸਕਦੇ ਹੋ। ਮਿਸਾਲ ਦੇ ਤੌਰ 'ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ, ਇਹਨਾਂ ਦਾ ਪੇਅਰ ਹੈ, ਵਾਸ਼ਰ ਹੈ ਜਿਹੜਾ 5.2 ਕਿਊਬਿਕ ਫੀਟ ਹੈ ਅਤੇ ਡਰਾਇਰ ਹੈ ਜਿਹੜਾ 7.5 ਕਿਊਬਿਕ ਫੀਟ ਹੈ। ਐਨਰਜੀ ਚਾਰਜ ਰੇਟਿੰਗ ਦੇ ਨਾਲ ਹੈ, ਮਾਰਕੀਟ ਦੇ ਵਿੱਚ ਇਸ ਨਾਲ ਦੋਨਾਂ ਦੀ ਜਿਹੜੀ ਪ੍ਰਾਈਸ ਹੈ 1899 ਹੈ, ਪਰ ਤੁਸੀਂ ਇਹ ਜਿਹੜਾ ਡਰੀਮ ਹੋਮ ਅਪਲਾਈਸਿਸ 'ਤੇ 1499 'ਤੇ ਲੈ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਡਿਲੀਵਰੀ ਹੈ ਜਿਹੜੀ ਫ੍ਰੀ ਹੈ ਜਿਹੜੀ ਉਹ ਪੂਰੇ ਜੀ ਟੀ ਏ ਦੇ ਵਿੱਚ ਕੀਤੀ ਜਾਂਦੀ ਹੈ। ਅਪਲਾਈਸਿਸ ਪੈਕੇਜਸ ਇਸ ਤਰ੍ਹਾਂ ਆ, 36 ਇੰਚ ਦਾ ਰੈਫਰੀਜਰੇਟਰ ਲੈਣਾ, 30 ਇੰਚ ਦਾ ਇਲੈਕਟ੍ਰਿਕ ਰੇਂਜ ਲੈਣਾ ਚਾਹੁੰਦੇ ਹੋ, 24 ਇੰਚ ਦਾ ਡਿਸ਼ ਵਾਸ਼ਰ, ਮਾਰਕੀਟ ਪ੍ਰਾਈਸ ਜਿਨ੍ਹਾਂ ਦੀ $3,299 ਹੈ, ਅਤੇ ਡਰੀਮ ਹੋਮ ਅਪਲਾਈਸਿਸ 'ਤੇ ਤੁਸੀਂ 2499 'ਤੇ ਲੈ ਸਕਦੇ ਹੋ। ਤੁਸੀਂ ਕੋਈ ਵੀ ਅਪਲਾਈਸਿਸ ਹੈ ਜਿਹੜਾ ਸ਼ੋਪ ਅਰਾਊਂਡ ਕਰ ਲਿਓ, ਉਹੀ ਕੋਡ ਲੈ ਕੇ ਤੁਸੀਂ ਡਰੀਮ ਹੋਮ ਅਪਲਾਈਸਿਸ 'ਤੇ ਪਹੁੰਚ ਜਿਓ। ਇਹ ਕਹਿੰਦੇ ਅਸੀਂ ਮੈਚ ਨਹੀਂ, ਅਸੀਂ ਆ ਜਿਹੜਾ ਬੀਟ ਕਰਦੇ ਹਾਂ ਉਸ ਡੀਲ ਨੂੰ। ਸੋ ਡਰੀਮ ਹੋਮ ਅਪਲਾਈਸਿਸ ਦੀ ਟੀਮ, ਨੰਬਰ ਹੈ ਜੀ ਕਾਲ ਕਰਨ ਵਾਸਤੇ 905-805-3000, 905-805-3000, ਜਾਂ ਫਿਰ ਤੁਸੀਂ 2915 ਅਰਜੈਂਟੀਆ ਰੋਡ ਯੂਨਿਟ ਨੰਬਰ 2 'ਤੇ ਹੈ ਜਿਹੜਾ ਮਿਸੀਸਾਗਾ ਵਿਖੇ, ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਾ ਭੰਗੜਾ ਅਕੈਡਮੀ ਨੂੰ, ਜਿਸ ਤਰ੍ਹਾਂ ਤੁਸੀਂ ਪਿਆਰ ਦੇ ਰਹੇ ਹੋ। ਕੱਲ੍ਹ ਵੀ ਹੈ ਜਿਹੜੀਆਂ ਮੇਰੇ ਕੋਲ ਕੁਝ ਕਾਲਸ ਆਈਆਂ, ਕਹਿੰਦੇ ਵੀ ਅਸੀਂ ਆਪਣੇ ਬੱਚਿਆਂ ਨੂੰ ਸਮਰ ਕੈਂਪ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ, ਅਤੇ ਮੈਂ ਬੜੇ ਦਾਅਵੇ ਦੇ ਨਾਲ ਮਾਣ ਦੇ ਨਾਲ ਜਿਹੜਾ ਤੁਹਾਨੂੰ ਇਹ ਦਾ ਭੰਗੜਾ ਅਕੈਡਮੀ ਹੈ ਜਿਹੜਾ ਰੈਫਰ ਕਰ ਰਿਹਾ, ਕਿਉਂਕਿ ਬੱਚੇ ਆ ਜਿਹੜੇ ਦੋਸਤੋ ਸਿਰਫ ਅਤੇ ਸਿਰਫ ਭੰਗੜਾ ਨਹੀਂ ਸਿੱਖਦੇ, ਗਿੱਧਾ ਨਹੀਂ ਸਿੱਖਦੇ, ਨਾਲ ਦੀ ਨਾਲ ਉਹ ਆਪਣੇ ਆਪ ਨੂੰ ਨਿਖਾਰਦੇ ਨੇ, ਆਪਣੇ ਆਪ ਨੂੰ ਪੋਲਿਸ਼ ਕਰਦੇ ਨੇ, ਅੰਦਰ ਜਿਹੜਾ ਉਹਨਾਂ ਦਾ ਹਿਡਨ ਟੈਲੈਂਟ ਹੈ ਉਹਨੂੰ ਉਹ ਬਾਹਰ ਲੈ ਕੇ ਆਉਂਦੇ ਨੇ। ਕੋਈ ਪਤਾ ਨਹੀਂ ਕੱਲ੍ਹ ਦਾ ਜਿਹੜਾ ਬੱਚਾ ਆ ਕਿਹੜੀ ਲੀਡਰਸ਼ਿਪ ਦੇ ਵਿੱਚ ਜਾਵੇਗਾ, ਉਹਦੇ ਅੰਦਰ ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਹੈ ਜਿਹੜੀਆਂ ਲੁਕੀਆਂ ਹੁੰਦੀਆਂ ਨੇ, ਅਤੇ ਜਿਹੜੇ ਉੱਥੇ ਦੇ ਇੰਸਟਰਕਟਰਸ ਹੈ ਉਹ ਸਿਰਫ ਇਕੱਲਾ ਭੰਗੜੇ ਨਹੀਂ ਜਾਂ ਗਿੱਧਾ ਨਹੀਂ ਸਿਖਾਉਂਦੇ, ਉਹ ਬੱਚਿਆਂ ਦੇ ਅੰਦਰ ਜੋ ਕਲਾ ਆ ਉਹਦੇ ਬਾਬਤ ਤੁਹਾਨੂੰ ਜਾਣੂ ਵੀ ਕਰਾਉਂਦੇ ਆ ਵੀ ਇਸ ਬੱਚੇ ਦਾ ਇੰਟਰਸਟ ਕਿਹਦੇ ਦੇ ਵਿੱਚ ਹੈ, ਇਹਨਾਂ ਨੂੰ ਉੱਧਰ ਜ਼ਰੂਰ ਪਾਓ, ਅਤੇ ਅੱਗੇ ਜਾ ਕੇ ਇਹ ਬੱਚਾ ਜਿਹੜਾ ਆ ਜ਼ਰੂਰ ਤੁਹਾਡੇ ਪਰਿਵਾਰ ਦਾ ਨਾਮ ਰੋਸ਼ਨ ਕਰੇਗਾ। ਸੋ ਇੱਦਾਂ ਦੀਆਂ ਤੁਹਾਨੂੰ ਉੱਥੇ ਸਲਾਹਾਂ ਵੀ ਮਿਲਦੀਆਂ ਨੇ। ਸੋ ਦੋਸਤੋ, ਇੱਥੇ ਇੱਦਾਂ ਦੀ ਸਲਾਹ ਕੋਈ ਨਹੀਂ ਦਿੰਦਾ, ਖਾਸੀਅਤ ਇਹ ਹੈ ਦਾ ਭੰਗੜਾ ਅਕੈਡਮੀ ਦੇ ਜਿੰਨੇ ਵੀ ਇੰਸਟਰਕਟਰਸ ਨੇ ਸਾਰੇ ਆ ਜਿਹੜੇ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕਰਦੇ ਪਏ ਨੇ, ਵੈਲ ਕੁਆਲੀਫਾਈਡ ਨੇ, ਇੱਥੋਂ ਦੇ ਬੋਰ ਨੇ, ਬਰੋਟਅਪ ਨੇ, ਸਾਬਤ ਸੂਰਤ ਨੇ, ਸਭ ਤੋਂ ਵੱਡੀ ਗੱਲ ਕਿਆ ਬਾਤ ਹੈ। ਹਾਂਜੀ, ਤੁਸੀਂ ਆਪ ਜਦੋਂ ਮਿਲੂਗੇ ਇਹਨਾਂ ਸਾਰਿਆਂ ਨੂੰ, ਤੁਸੀਂ ਆਪ ਕਹੋਗੇ ਵੀ ਭਾਅ ਜੀ ਜੋ ਤੁਸੀਂ ਰੇਡੀਓ ਤੋਂ ਕਹਿੰਦੇ ਪਏ ਆ ਬਾਕੀ ਉਹੀ ਗੱਲ ਹੈ। ਸੋ ਦਾ ਭੰਗੜਾ ਅਕੈਡਮੀ ਤੁਸੀਂ ਆਪ ਵੀ ਜੁਆਇਨ ਕਰਨਾ ਚਾਹੁੰਦੇ ਹੋ, ਸੋ ਦਾ ਭੰਗੜਾ ਅਕੈਡਮੀ ਦੇ ਹਰਜੋਤ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਿਹੜੇ ਸਮਰ ਕੈਂਪ ਹੈ ਉਹ ਹੈ ਅਗਲੇ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੇ ਨੇ, ਸੋ ਤੁਸੀਂ ਆਪਣੇ ਬੱਚਿਆਂ ਨੂੰ ਇਨਰੋਲ ਕਰ ਲਓ, ਕਿਉਂਕਿ ਜਿਹੜੀਆਂ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਨੇ, ਜੋ ਮੈਨੂੰ ਕੱਲ੍ਹ ਆਫ ਦੀ ਏਅਰ ਹਰਜੋਤ ਹੋਣਾ ਨੇ ਦੱਸਿਆ ਭਾਅ ਜੀ, ਕਹਿੰਦੇ ਸਪੋਰਟਸ ਜਿਹੜੇ ਘੱਟ ਹੈ, ਸੋ ਲਿਮਿਟਡ ਸਪੋਰਟਸ ਜਿਹੜੇ ਉਹ ਰਹਿ ਗਏ ਨੇ, ਸੋ ਉਹ ਹੈ ਜਿਹੜੇ ਉਹਨਾਂ ਵਾਸਤੇ ਤੁਸੀਂ ਹੈ ਜਿਹੜੇ ਆਪਣੇ ਬੱਚਿਆਂ ਨੂੰ ਇਨਰੋਲ ਕਰਾਉਣਾ। ਨੰਬਰ ਹੈ 6475076772,
507-7672 ਤੇ ਹੈ ਜਿਹੜਾ ਹਰਜੋਤ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਲੀਅਮ ਤੇ ਏਅਰਪੋਰਟ ਦੇ ਕੋਲ ਦਾ ਭੰਗੜਾ ਅਕੈਡਮੀ ਇਹ ਮੌਜੂਦ ਹੈ। ਭੰਗੜਾ ਗਿੱਧਾ ਜਾਂ ਤੁਸੀਂ ਇਹ ਜਿਹੜਾ ਕੋਈ ਕੋਰੀਓਗ੍ਰਾਫ ਕਰਾਉਣਾ, ਕੋਈ ਤੁਹਾਡੇ ਸਮਾਗਮ ਆ ਰਿਹਾ ਆ ਉਹਦੀ ਵੀ ਕੋਰੀਓਗ੍ਰਾਫੀ ਕਰਦੇ ਹੋ, ਜਾਂ ਫਿਰ ਆਪਣੇ ਬੱਚਿਆਂ ਨੂੰ ਕੋਈ ਇੰਸਟਰੂਮੈਂਟ ਸਿਖਾਉਣਾ ਚਾਹੁੰਦੇ ਹੋ ਤਾਂ ਵੀ ਦਾ ਭੰਗੜਾ ਅਕੈਡਮੀ ਨੂੰ ਹੈ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ 647-7672-7-5-7-7-6-7-2 ਤੇ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ।

0: ਕਿਆ ਬਾਤ ਹੈ ਦੋਸਤੋ, ਤੇ ਉੱਥੇ ਹੀ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੋਣਾ ਦਾ ਸੰਦੇਸ਼ ਹੈ ਤੁਹਾਡੇ ਤੱਕ। ਇਹ ਕਹਿੰਦੇ ਨੇ, ਕਹਿੰਦੇ ਵੀ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਇੱਕ ਸੁਵਿਧਾਜਨਕ ਸੇਵਾ। ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਘਰ ਦੇ ਵਿੱਚ ਕੋਈ ਬਜ਼ੁਰਗ ਹੈ, ਮਰੀਜ਼ ਹੈ, ਜਾਂ ਕੋਈ ਐਸਾ ਪਰਿਵਾਰਕ ਮੈਂਬਰ ਹੈ, ਜਾਂ ਫਿਰ ਕਿਸੇ ਨੂੰ ਹੈ ਜਿਹੜਾ ਕਮਿਊਟ ਕਰਨ ਦੇ ਵਿੱਚ ਔਖ ਹੈ, ਵੀ ਭਾਈ ਕਿੱਥੇ ਆਪਾਂ ਡੈਂਟਲ ਆਫਿਸ ਦੇ ਵਿੱਚ ਜਾਵਾਂਗੇ, ਟਾਈਮ ਨਹੀਂ ਲੱਗਦਾ ਪਿਆ ਜਾਣ ਵਾਸਤੇ, ਤਾਂ ਕਹਿੰਦੇ ਨੋ ਪ੍ਰੋਬਲਮ, ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਹੈ ਜਿਹੜਾ, ਇਹ ਤੁਹਾਡੇ ਦਰਵਾਜ਼ੇ 'ਤੇ ਆਉਂਦੇ ਨੇ। ਇਹ ਪ੍ਰੋਫੈਸ਼ਨਲ ਡੈਂਟਲ ਹਾਈਜੀਨ ਟੀਮ ਹੈ ਜਿਹੜੀ ਤੁਹਾਡੇ ਦਰਵਾਜ਼ੇ ਤੱਕ ਪਹੁੰਚਦੀ ਹੈ। ਦੰਦਾਂ ਦੀ ਸਫਾਈ, ਮੂੰਹ ਦੀ ਸਿਹਤ ਦੀ ਦੇਖਭਾਲ ਅਤੇ ਪ੍ਰੋਫੈਸ਼ਨਲ ਡੈਂਟਲ ਹਾਈਜੀਨ ਸੇਵਾਵਾਂ ਲਈ ਹੁਣ ਸਿਰਫ ਸਮਾਈਲਸ ਔਨ ਵੀਲਸ ਇੱਕ ਕਾਲ ਦੂਰੀ 'ਤੇ ਹੈ। ਸਭ ਤੋਂ ਵਧੀਆ ਗੱਲ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ, ਅਤੇ ਤੁਸੀਂ ਹੈ ਜਿਹੜਾ ਆਪਣੀ ਜਾਂ ਫਿਰ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਹੈ ਜਿਹੜਾ ਸੰਪਰਕ ਕਰੋ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ। ਨੰਬਰ ਹੈ ਜੀ 6479690008, 6479690008 'ਤੇ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਹੈ ਜਿਹੜਾ ਸੰਪਰਕ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਸੋ ਬਲਬੀਰ ਜੀ ਹੋਣੀ ਉੱਦਾਂ ਵੀ ਦੱਸਦੇ ਆ, ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਉਹ ਮੂੰਹ ਰਾਹੀਂ ਹੈ ਜਿਹੜਾ, ਜੇ ਮੂੰਹ ਦੀ ਆਪਾਂ ਸਿਹਤ ਸੰਭਾਲ ਕਰਦੇ ਹਾਂ ਤਾਂ ਉਹਨਾਂ ਨੂੰ ਪਹਿਲਾਂ ਹੀ ਹੈ ਜਿਹੜਾ ਆਪਾਂ ਰੋਕ ਸਕਦੇ ਹਾਂ, ਪਹਿਲਾਂ ਹੀ ਹੈ ਜਿਹੜਾ ਉਹਨਾਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ। ਸੋ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੋਣਾ ਦਾ ਨੰਬਰ 6479690008, ਜਾਂ ਫਿਰ ਤੁਸੀਂ ਬਲਬੀਰ ਸੋਹੀ ਜੀ ਹੋਣਾ ਨੂੰ ਹੈ ਜਿਹੜਾ ਗੂਗਲ ਵੀ ਕਰ ਸਕਦੇ ਹੋ ਸਮਾਈਲਸ ਔਨ ਵੀਲਸ ਕਰਕੇ। ਜੇ ਤੁਹਾਡੇ ਕੋਲ ਨੰਬਰ ਨੋਟ ਨਹੀਂ ਹੋਇਆ ਤਾਂ ਤੁਸੀਂ ਇਹ ਜਿਹੜਾ ਪ੍ਰੋਗਰਾਮ ਤੋਂ ਬਾਅਦ ਮੇਰੇ ਕੋਲੋਂ ਇਹਨਾਂ ਦਾ ਨੰਬਰ ਵੀ ਲੈ ਸਕਦੇ ਹੋ। ਸੋ ਦੋਸਤੋ, ਪ੍ਰੋਗਰਾਮ ਹੈ ਜਿਹੜਾ ਆਖਰੀ ਪੜਾਅ ਦੇ ਵਿੱਚ ਹੈ, ਅਤੇ ਇਸੇ ਤਰ੍ਹਾਂ ਅਗਲਾ ਜਿਹੜਾ ਇੱਕ ਘੰਟਾ ਆ ਉਹ ਵੀ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ। ਸੋ ਸਾਡੇ ਨਾਲ ਜੁੜੇ ਰਹੋ, ਉਹਦੇ ਵਿੱਚ ਆਪਾਂ ਹਲਕੀ ਫੁਲਕੀ ਗੱਲਬਾਤ ਅਤੇ ਕੁਝ ਕੁ ਜਿਹੜੀਆਂ ਖਬਰਾਂ ਉਹ ਵੀ ਤੁਹਾਡੇ ਨਾਲ ਪੇਸ਼ ਕਰਾਂਗੇ। ਇੰਸ਼ੋਰੈਂਸ ਬਾਬਤ ਤੁਸੀਂ ਇਹ ਜਿਹੜਾ ਲਾਈਫ ਇੰਸ਼ੋਰੈਂਸ ਦੀ ਹਮੇਸ਼ਾ ਮੈਂ ਗੱਲ ਕਰਦਾ, ਲਾਈਫ ਇੰਸ਼ੋਰੈਂਸ ਸਿਰਫ ਇੱਕ ਇਹ ਨਹੀਂ ਹੈ ਵੀ ਮੈਂ ਲਾਈਫ ਇੰਸ਼ੋਰੈਂਸ ਲੈ ਲਈ ਮੇਰੇ ਪਰਿਵਾਰ ਦੀ ਹੈ ਜਿਹੜੀ ਸਿਕਿਉਰਿਟੀ ਉਹ ਤਾਂ ਮਿਲਦੀ ਹੈ, ਪਲੱਸ ਇੱਕ ਤਰ੍ਹਾਂ ਇਸ ਦੇ ਨਾਲ ਤੁਸੀਂ ਆਪਣੀ ਸਟੇਟ ਪਲੈਨਿੰਗ ਵੀ ਕਰਦੇ ਹੋ। ਦੋਸਤੋ, ਜਿਹੜਾ ਪ੍ਰਿੰਸੀਪਲ ਰੈਜੀਡੈਂਸ ਹੈ ਉਹਦੇ 'ਤੇ ਤਾਂ ਕੋਈ ਹੈ ਜਿਹੜਾ ਟੈਕਸ ਨਹੀਂ ਲੱਗਦਾ, ਉਹ ਇਨਹੈਰਿਟ ਹੋ ਜਾਂਦਾ ਹੈ, ਪਰ ਜਿਹੜੀਆਂ ਹੋਰ ਤੁਹਾਡੀਆਂ ਕਈ ਇਨਵੈਸਟਮੈਂਟਸ ਹੁੰਦੀਆਂ ਨੇ, ਕੀ ਤੁਹਾਨੂੰ ਪਤਾ ਆ ਵੀ ਉਹ ਤੁਹਾਡੇ ਜਾਣ ਤੋਂ ਬਾਅਦ ਉਸੇ ਤਰ੍ਹਾਂ ਸਿੱਧੀਆਂ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਬੱਚਿਆਂ ਤੱਕ ਨਹੀਂ ਪਹੁੰਚਦੇ ਆ, ਉਹਨਾਂ ਨੂੰ ਉਹਨਾਂ ਵਾਸਤੇ ਇੱਕ ਹੈਵੀ ਟੈਕਸ ਹੈ ਜਿਹੜਾ ਪੇ ਕਰਨਾ ਪੈਂਦਾ। ਕਈ ਇਹੋ ਜਿਹੀਆਂ ਗਾਹੇ ਬਗਾਹੇ ਖਬਰਾਂ ਮੈਂ ਜੋ ਤੁਹਾਡੇ ਨਾਲ ਸ਼ੇਅਰ ਕੀਤੀਆਂ, ਕਈ ਵਾਰ ਬੱਚਿਆਂ ਨੂੰ ਹੈ ਜਿਹੜਾ ਉਹਨਾਂ ਪ੍ਰੋਪਰਟੀ ਵੇਚਣੀਆਂ ਪਈਆਂ ਕਿਉਂਕਿ ਉਹ ਇੰਨਾ ਵੱਡਾ ਟੈਕਸ ਹੈ ਜਿਹੜਾ ਖੜਾ ਸੀਗਾ। ਸੋ ਇਹਨਾਂ ਸਾਰੀਆਂ ਝੰਝਟਾਂ ਤੋਂ ਬਚਣ ਵਾਸਤੇ ਇੱਕ ਸਟੇਟ ਪਲੈਨਿੰਗ ਹੈ ਜਿਹੜੀ ਜ਼ਰੂਰ ਕਰੋ। ਉਹਦੇ ਵਾਸਤੇ ਲਾਈਫ ਇੰਸ਼ੋਰੈਂਸ ਹੈ ਜਿਹੜੀ ਤੁਸੀਂ ਟਰਮ ਹੈ ਜਿਹੜੀ ਫਿਲਹਾਲ ਬਾਏ ਕਰ ਸਕਦੇ ਹੋ, ਤੁਹਾਨੂੰ ਲੱਗਦਾ ਅੱਗੇ ਜਾ ਕੇ ਮੇਰਾ ਜਿਹੜਾ ਆ ਹੱਥ ਸੌਖਾ ਹੋ ਜਾਏਗਾ, ਉਸ ਨੂੰ ਤੁਸੀਂ ਪਰਮਨੈਂਟ ਪੋਲਿਸੀ ਦੇ ਵਿੱਚ ਵੀ ਹੈ ਜਿਹੜਾ ਕਨਵਰਟ ਕਰ ਸਕਦੇ ਹੋ। ਪੇਡ ਅਪ ਆਪਸ਼ਨ ਹੈ ਜਿਹੜੀਆਂ 10 ਸਾਲ ਦੀ 20-year ਪਲੈਨ ਵੀ ਹੈਗੇ ਨੇ, ਪਰ ਉਹ ਹਰ ਇੱਕ ਦੇ ਬਜਟ ਦੇ ਅਕੋਰਡਿੰਗਲੇ। ਸੋ ਲਾਈਫ ਇੰਸ਼ੋਰੈਂਸ ਤੁਸੀਂ ਬਾਏ ਕਰਨੀ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਤੁਹਾਡਾ ਆਪਣਾ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪੱਟਲ 416-917-7763 4169177763 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕ੍ਰਿਟੀਕਲ ਇਲਨੈਸ ਹੈ ਜਿਹੜੀ ਉਹ ਇਹੋ ਜਿਹੀ ਹੈ ਪਲੈਨ ਹੈਗੇ ਨੇ ਜਿਹਦੇ ਵਿੱਚ ਤੁਸੀਂ ਪ੍ਰੀਮੀਅਮ ਵੀ ਦਿੰਦੇ ਹੋ, ਜੇ ਕੋਈ ਕਲੇਮ ਨਹੀਂ ਕਰਦੇ ਤਾਂ ਮੈਚੋਰਿਟੀ 'ਤੇ ਹੈ ਜਿਹੜਾ ਉਹ ਸਾਰਾ ਕਲੇਮ ਹੈ ਜਿਹੜਾ ਰਿਟਰਨ ਆਫ ਪ੍ਰੀਮੀਅਮ ਦਾ ਰਾਈਡਰ ਪਾ ਕੇ ਉਹ ਪ੍ਰੀਮੀਅਮ ਹੈ ਜਿਹੜਾ ਸਾਰਾ ਤੁਹਾਨੂੰ ਵਾਪਸ ਵੀ ਮੁੜ ਸਕਦਾ। ਸੋ ਵਿਨ ਵਿਨ ਸਿਚੁਏਸ਼ਨ ਹੈ, ਨਾਲੇ ਚੋਪੜੀਆਂ ਨਾਲੇ ਦੋ ਦੋ। ਕਈ ਵਾਰ ਮੇਰੇ ਕੋਲ ਸਵਾਲ ਆਉਂਦਾ, ਭਾਅ ਜੀ ਕਿਉਂ ਆਪਾਂ ਜਿਹੜਾ ਇਹ ਕ੍ਰਿਟੀਕਲ ਇਲਨੈਸ ਦਾ ਪਲੈਨ ਲਈਏ ਜਦੋਂ ਉਹੀ ਪੈ ਜਿਹੜਾ ਉਹ ਕਵਰ ਕਰਦਾ, ਪਰ ਯਾਦ ਰੱਖੋ ਉਹੀ ਪਰ ਸਿਰਫ ਤੁਹਾਡਾ ਹਸਪਤਾਲ ਦਾ ਖਰਚਾ ਕਵਰ ਕਰਦਾ, ਪਰ ਜੋ ਤੁਹਾਡੀਆਂ ਕਿਸ਼ਤਾਂ ਜਾਂਦੀਆਂ ਪਈਆਂ, ਗੱਡੀਆਂ ਦੀਆਂ ਇੰਸ਼ੋਰੈਂਸਾਂ ਜਾਂਦੀਆਂ ਪਈਆਂ, ਉਹ ਕਵਰ ਨਹੀਂ ਕਰਦਾ। ਜੇ ਤੁਹਾਡਾ ਕੰਮ 'ਤੇ ਤੁਸੀਂ ਨਹੀਂ ਗਏ, ਤੁਹਾਡੀ ਇਨਕਮ ਰੁਕ ਗਈ, ਫਿਰ ਉਸ ਵੇਲੇ ਜਿਹੜੀਆਂ ਇਹ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵਰਗੇ ਪਲੈਨ ਤੁਹਾਡੇ ਨਾਲ ਖੜ੍ਹੇ ਰਹਿੰਦੇ ਨੇ। ਨੰਬਰ ਮੇਰਾ 416-917-6363। ਰੁਦਰਾ ਆਈ ਪੀ ਟੀ ਵੀ ਬੋਕਸ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਹੋ, ਬਿਨਾਂ ਬਫਰਿੰਗ, ਬਿਨਾਂ ਰੁਕੇ ਤੁਸੀਂ ਆਪਣੇ ਮਨਪਸੰਦ ਮੈਚ ਜਾਂ ਫਿਰ ਟੀ ਵੀ ਚੈਨਲਸ ਦੇਖਣੇ ਨੇ, ਤਾਂ 437-236-4370.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
3: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: CWC Immigration is one of the largest immigration companies and the char office Canada ch nahi te 12 India ch. Main Mr. Khera nu personally janda, main unna de office vi gaya te unna de clients nu vi milya. Mainu lagda hai ke oh they believe in quality and they are dedicated to providing competent services to the clients.
1: Sitariyan di pasand thodi sariyan di pasand. CWC Immigration, express entry, work permit, family sponsorship, immigration appeals, immigration de har masle da hal. CWC Immigration 905-670-4444.
2: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics aaj hi call karo 905-564-9292.
3: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇੰਨਾ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
4: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
3: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
5: ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
2: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ
6: ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
5: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ

0: जी हाँ दोस्तों, वेरी गुड मॉर्निंग जी। प्रोग्राम विरासत दे विच, रेडियो विरासत दे विच तुहाडा सारयां दा निघा निघा स्वागत है। हैप्पी कैनेडा दे तुहानू सारयां नू, कैनेडा दे इस शुभ दिहाड़े ते आप सब नू बहुत बहुत शुभकामनावां, बहुत बहुत मुबारक। स्टूडियो दे विच तुसीं साडे नाल सांझ पा सकदे हो कोई अपने विचार, टीका टिप्पणी, तबसरा कोई प्रोग्राम दे उत्ते जां फिर किसे खबरसार दे उत्ते तुसीं करना चाहुंदे हो तां इक्को इक स्टूडियो दा नंबर है 905-673-3337 3337 ਤੇ ਤੁਸੀਂ ਸਾਡੇ ਨਾਲ ਦੋਸਤੋ ਸਾਂਝ ਪਾ ਸਕਦੇ ਹੋ। ਇਸ ਵਕਤ ਹੈ ਜਿਹੜਾ ਟੋਰਾਂਟੋ ਪੀਅਰਸਨ ਏਅਰਪੋਰਟ ਤੇ ਟੈਂਪਰੇਚਰ ਹੈ ਜਿਹੜਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਰ ਫੀਲ ਲਾਈਕ ਮਹਿਸੂਸ ਹੈ ਜਿਹੜਾ ਉਹ 36 ਡਿਗਰੀ ਇਸ ਟਾਈਮ ਕੀਤਾ ਜਾ ਰਿਹਾ ਤੇ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਤੇ ਫੀਲ ਲਾਈਕ ਜਿਹੜਾ 49 ਡਿਗਰੀ ਸੈਲਸੀਅਸ ਹੋਵੇਗਾ। ਸੋ ਇਸ ਕਰਕੇ ਮੌਸਮ ਵਿਭਾਗ ਵੱਲੋਂ ਹੈ ਜਿਹੜਾ ਜਨਹਿਤ ਦੇ ਵਿੱਚ ਜਾਰੀ ਹੈ, ਕੀਪ ਹਾਈਡਰੇਟਡ, ਵੱਧ ਤੋਂ ਵੱਧ ਪਾਣੀ ਪੀਓ, ਛਾਂਦਾਰ ਜਾਂ ਫਿਰ ਏਅਰ ਕੰਡੀਸ਼ਨਡ ਥਾਵਾਂ 'ਤੇ ਰਹੋ। ਖਾਸ ਤੌਰ 'ਤੇ ਜਿਹੜੇ ਬਜ਼ੁਰਗ ਹੈ ਅਤੇ ਬੱਚੇ ਹੈ ਉਹਨਾਂ ਦਾ ਖਾਸ ਧਿਆਨ ਰੱਖੋ, ਕਿਉਂਕਿ ਇਹੋ ਜਿਹੇ ਮੌਸਮ ਦੇ ਵਿੱਚ, ਇਹੋ ਜਿਹੀ ਗਰਮੀ ਦੇ ਵਿੱਚ ਹੀਟ ਸਟ੍ਰੋਕ ਹੈ ਜਿਹੜੇ ਆਮ ਹੈ ਜਿਹੜੇ ਉਹ ਉਹਨਾਂ ਦਾ ਸ਼ਿਕਾਰ ਤੁਸੀਂ ਹੋ ਸਕਦੇ ਹੋ। ਬਾਕੀ ਤੁਸੀਂ ਸਾਨੂੰ ਡਾਇਲ ਟੂ ਲਿਸਨ ਕਰਕੇ ਵੀ ਸੁਣ ਸਕਦੇ ਹੋ, 416-477-2040 ਅਤੇ 416-477-2040 ਜਾਂ ਫਿਰ ਸਿੰਪਲ ਰੇਡੀਓ 'ਤੇ ਤੁਸੀਂ ਪੰਜਾਬੀ ਸਿੰਪਲ ਰੇਡੀਓ 'ਤੇ AM 530 ਹੈ ਜਿਹੜਾ ਕਰਕੇ ਉੱਥੇ ਵੀ ਤੁਸੀਂ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ। ਰੇਡੀਓ ਵਿਰਾਸਤ 'ਤੇ ਵੀ ਹੈ ਜਿਹੜਾ ਤੁਸੀਂ ਸਾਨੂੰ ਹੈ ਜਿਹੜਾ ਸੁਣ ਸਕਦੇ ਹੋ, ਟੀ ਵੀ ਵਿਰਾਸਤ 'ਤੇ ਵੀ ਸੁਣ ਸਕਦੇ ਹੋ। ਸੋ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਖੂਬਸੂਰਤ ਵਿਚਾਰਾਂ 'ਤੇ। ਅੱਗੇ ਗੁਰਮੁਖ ਭਾਅ ਜੀ ਹੋਣੀ ਵੀ ਸਾਡੇ ਨਾਲ ਖਬਰਸਾਰ ਲੈ ਕੇ ਸਾਡੇ ਨਾਲ ਹਾਜ਼ਰ ਨੇ, ਦੀਨ ਦੁਨੀਆ ਦੀਆਂ ਖਬਰਾਂ ਲੈ ਕੇ। ਕਹਿੰਦੇ ਸ਼ਬਦ ਵੀ ਇੱਕ ਅਜਿਹਾ ਭੋਜਨ ਹੈ, ਬੋਲਣ ਤੋਂ ਪਹਿਲਾਂ ਚੱਖ ਲਓ, ਜੇ ਤੁਹਾਨੂੰ ਆਪ ਨੂੰ ਚੰਗਾ ਨਾ ਲੱਗੇ ਤਾਂ ਦੂਜਿਆਂ ਨੂੰ ਨਾ ਪਰੋਸੋ। ਜੇ ਪਰਮਾਤਮਾ ਨੇ ਤੁਹਾਨੂੰ ਪੁੰਨ ਦਾਨ ਕਰਨ ਅਤੇ ਨਾਮ ਜਪਣ ਵਾਲਿਆਂ ਵਿੱਚ ਰੱਖਿਆ ਹੈ ਤਾਂ ਤੁਸੀਂ ਭਾਗਾਂ ਵਾਲੇ ਹੋ, ਉਸ ਦਾ ਸ਼ੁਕਰਾਨਾ ਕਰੋ। ਕਦੇ ਵੀ ਹਿੰਮਤ ਨਾ ਹਾਰੋ, ਜਿਸ ਨੇ ਤੁਹਾਨੂੰ ਬਣਾਇਆ ਹੈ ਉਹ ਤੁਹਾਡੇ ਲਈ ਰਾਹ ਵੀ ਬਣਾਵੇਗਾ। ਭਾਂਡਾ ਖਾਲੀ ਹੋਵੇ ਤਾਂ ਇਹ ਨਾ ਸੋਚੋ ਕਿ ਮੰਗਣ ਚੱਲਿਆ ਹੈ, ਹੋ ਸਕਦਾ ਹੈ ਸਭ ਕੁਝ ਵੰਡ ਕੇ ਕੋਈ ਆਇਆ ਹੋਵੇ। ਕਿਸੇ ਦੇ ਆਤਮ ਸਨਮਾਨ ਨੂੰ ਵਾਰ ਵਾਰ ਸੱਟ ਮਾਰੋਗੇ ਤਾਂ ਰਿਸ਼ਤਾ ਕਿੰਨਾ ਵੀ ਪਿਆਰਾ ਕਿਉਂ ਨਾ ਹੋਵੇ ਟੁੱਟ ਹੀ ਜਾਂਦਾ ਹੈ। ਯਾਦ ਹੈ ਉਹ ਸਮਾਂ ਜਦੋਂ ਸਾਡੇ ਕੋਲ ਬਹੁਤ ਕੁਝ ਨਹੀਂ ਸੀ ਪਰ ਫੇਰ ਵੀ ਸਭ ਕੁਝ ਸੀ, ਭਾਵ ਕੱਚੇ ਘਰ ਸੀਗੇ ਪਰ ਜਿਹੜੇ ਰਿਸ਼ਤੇ ਸੀ ਉਹ ਪੱਕੇ ਸੀ। ਜੋ ਬੀਤ ਰਿਹਾ ਹੈ ਉਹ ਜੀਵਨ ਹੈ, ਜੋ ਅੱਜ ਹੈ ਉਹ ਸਭ ਤੋਂ ਅਨਮੋਲ ਹੈ, ਇਸ ਲਈ ਜੋ ਹੈ ਜਿੰਨਾ ਹੈ ਉਸ ਨੂੰ ਸੰਭਾਲ ਕੇ ਪਿਆਰ ਨਾਲ ਰੱਖੋ, ਸ਼ੁਕਰਾਨਾ ਕਰੋ, ਖੁਸ਼ ਰਹੋ। ਯਾਦ ਰੱਖੋ ਤੁਹਾਨੂੰ ਉਹੀ ਦਿੱਤਾ ਜਾਵੇਗਾ ਜੋ ਤੁਸੀਂ ਦੂਜਿਆਂ ਨੂੰ ਦੇ ਰਹੇ ਹੋ। ਸੋ ਦੋਸਤੋ, ਰੇਡੀਓ ਵਿਰਾਸਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ। ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਬਾਕੀ ਆਪਣੇ ਵਿਚਾਰ ਸਾਂਝੇ ਕਰਨੇ ਆ, ਕੋਈ ਨਿਊਜ਼ ਵਿਊਜ਼ ਹੈ ਤੁਹਾਡੇ ਨਾਲ ਅੱਗੇ ਜਾ ਕੇ ਫੀਫਾ ਵਰਲਡ ਕੱਪ ਦੀਆਂ ਕੁਝ ਕੁ ਜਿਹੜੀਆਂ ਤਾਜ਼ਾ ਅਪਡੇਟਸ ਹੈ ਉਹ ਵੀ ਸਾਂਝੀਆਂ ਕਰਾਂਗੇ। ਅਮਰੀਕਾ ਦੀ ਸੁਪਰੀਮ ਕੋਰਟ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੈ ਜਿਹੜਾ ਵੱਡਾ ਕਾਨੂੰਨੀ ਝਟਕਾ ਦਿੱਤਾ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ। ਉੱਥੇ ਹੀ ਕੈਨੇਡਾ ਦੀ ਜਿਹੜੀ ਅਰਥ ਵਿਵਸਥਾ ਲਈ ਚੰਗੀ ਖਬਰ ਹੈ ਕਿ ਅਪ੍ਰੈਲ ਦੇ ਵਿੱਚ ਮੁੜ ਆਈ ਰਫ਼ਤਾਰ, GDP ਦੇ ਵਿੱਚ 0.5% ਦਾ ਜਿਹੜਾ ਵਾਧਾ ਹੋਇਆ। ਸੋ ਇੱਦਾਂ ਹੀ ਕੈਨੇਡਾ ਦੇ ਟੈਕਸ ਪੇਅਰਸ ਓਮਬਰਸ ਪਰਸਨ ਦੀ ਇੱਕ ਰਵੀ ਰਿਪੋਰਟ ਆਈ ਹੈ, ਉਸ ਦੇ ਵਿੱਚ ਕੁਝ ਖੁਲਾਸੇ ਕੀਤੇ ਗਏ ਨੇ। ਏਅਰ ਕੈਨੇਡਾ ਐਕਸਪ੍ਰੈਸ ਦੀ ਉਡਾਨ ਦੌਰਾਨ ਇੱਕ ਯਾਤਰੀ ਵੱਲੋਂ ਕਥਿਤ ਤੌਰ 'ਤੇ ਹਮਲੇ ਕਰਨ ਦੀ ਘਟਨਾ ਵੀ ਹੈ ਜਿਹੜੀ ਸਾਹਮਣੇ ਆਈ ਹੈ। ਅਤੇ ਅੱਜ 1 ਜੁਲਾਈ ਹੈ, ਆਟੋ ਇੰਸ਼ੋਰੈਂਸ ਦੇ ਵਿੱਚ ਜਿਹੜੀਆਂ ਚੇਂਜਸ ਹੈ ਜਿਹੜੀਆਂ ਆਈਆਂ, ਅਤੇ ਨਾਲ ਦੀ ਨਾਲ ਕੁਜ਼ਮਾ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਹੋਏ ਵਪਾਰਕ ਸਮਝੌਤੇ ਨੂੰ ਲੈ ਕੇ 1 ਜੁਲਾਈ ਦੀ ਮਹੱਤਵਪੂਰਨ ਜਿਹੜੀ ਸਮਾਂ ਸੀਮਾ ਲੰਘਣ ਵਾਲੀ ਹੈ। ਅਤੇ ਅਮਰੀਕਾ ਵੱਲੋਂ ਸਮਝੌਤੇ ਨੂੰ 16 ਸਾਲ ਲਈ ਵਧਾਉਣ ਦੀ ਹਮਾਇਤ ਨਾ ਕਰਨ ਦੇ ਬਾਵਜੂਦ ਇਹ ਸਮਝੌਤਾ ਜਿਹੜਾ ਤੁਰੰਤ ਖਤਮ ਨਹੀਂ ਹੋਵੇਗਾ। ਸੋ ਇੱਦਾਂ ਦੀਆਂ ਕਈ ਅਹਿਮ ਖਬਰਾਂ ਲੈ ਕੇ ਗੁਰਮੁਖ ਭਾਅ ਜੀ ਹੁਣੀ ਸਾਡੇ ਨਾਲ ਹਾਜ਼ਰ ਨੇ। ਗੁਰਮੁਖ ਭਾਅ ਜੀ, ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਜੀ, ਤੁਹਾਨੂੰ ਤੇ ਸ਼ਮੀ ਪਠਾ ਸ਼ੋਅ ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਵਿਰਾਸਤ ਮੀਡੀਆ, ਕਿਉਂਕਿ ਆਪਣਾ ਇਕੱਠਾ ਹੀ ਪ੍ਰੋਗਰਾਮ ਚੱਲਦਾ ਪਿਆ ਜੀ ਅੱਜ, ਤੇ ਸਾਰੇ ਸਰੋਤਿਆਂ ਨੂੰ, ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ
1: ਤੁਹਾਡਾ ਸਰੋਤਿਆਂ ਦੇ ਰੂਬਰੂ ਕਰਾਉਣ ਵਾਸਤੇ।
0: ਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਹੈਪੀ ਕੈਨੇਡਾ ਡੇ ਜੀ।
1: ਹੈਪੀ ਕੈਨੇਡਾ ਡੇ ਜੀ
0: ਜੀ।
1: ਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਪ੍ਰੋਗਰਾਮ ਦੇ ਵਿੱਚ ਕਿ ਗਰਮੀ ਹੁਣ ਜਿਹੜੀ ਆ ਆਪਣੀ ਸਟ੍ਰੀਮ ਤੇ ਆ ਜੀ, ਵੈਦਰ ਜਿਹੜਾ ਆ ਪੂਰਾ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਆਪਣੇ ਜ਼ੋਰਾਂ ਤੇ ਹੁਣ ਹੈਗੀ ਆ, ਤੇ ਲਗਾਤਾਰ ਜਿਹੜਾ ਟੈਂਪਰੇਚਰ ਉੱਪਰ ਰਹਿਣਾ ਆ, ਤੇ ਕੋਈ ਪ੍ਰਕਾਸ਼ਨ ਆਪਾਂ ਨੂੰ ਆਪਣੇ ਆਪ ਹੀ ਲੈ ਲੈਣੇ ਚਾਹੀਦੇ ਸਾਰਿਆਂ ਨੂੰ, ਇੱਕ ਬੱਚਿਆਂ ਦਾ, ਬਜ਼ੁਰਗਾਂ ਦਾ, ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਧਿਆਨ ਰੱਖਣਾ। ਤੇ ਨਾਲ ਦੀ ਨਾਲ ਸ਼ਮੀ ਜੀ ਮੇਰਾ ਮੰਨਣਾ ਹੈਗਾ ਕਿ ਸਿੰਪਲ ਪਾਣੀ ਜਿਹੜਾ ਨਾ ਉਹ ਜ਼ਿਆਦਾ ਹੈਲਪ ਕਰਦਾ।
0: ਸਹੀ ਗੱਲ ਹੈ।
1: ਮੋਸਟਲੀ ਹੁੰਦਾ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਹੋਵੇ ਤੇ ਆਪਾਂ ਕੀ ਕਰਦੇ ਹਾਂ ਕਿ ਆਈਸ ਨੂੰ ਬਹੁਤ ਪਸੰਦ ਕਰਦੇ ਹਾਂ, ਸਾਰੇ ਹੀ ਕਰਦੇ ਹਾਂ, ਕੋਲਡ ਡਰਿੰਕ ਵਗੈਰਾ ਥੋੜੇ ਬਹੁਤੇ ਲੈ ਲੈਣੇ ਚਾਹੀਦੇ ਆ, ਲੇਕਿਨ ਸਿੰਪਲ ਪਾਣੀ ਜਿਹੜਾ ਨਾ ਉਹ ਜ਼ਿਆਦਾ ਵਧੀਆ ਗਰਮੀ ਦੇ ਵਿੱਚ ਮੋਸਟਲੀ।
0: ਬਿਲਕੁਲ,
1: ਆਪਣੇ ਆਪ ਨੂੰ ਬੱਚਿਆਂ ਨੂੰ, ਮੈਂ ਕੱਲ ਵੀ ਇੱਕ ਦੋ ਘਟਨਾ ਵੀਡੀਓ ਦੇਖੀਆਂ ਸੀ, ਹਫ਼ਤੇ ਪਿੱਛੇ ਆਪਾਂ ਇੱਕ ਵੀਡੀਓ ਛਾਇਆ ਹੋਈ ਸੀਗੀ ਜਿਹਦੇ ਵਿੱਚ ਇੱਕ ਬੱਚਾ ਜਿਹੜਾ ਸੀਗਾ ਕਾਰ ਦੇ ਵਿੱਚ ਰੋ ਰਿਹਾ ਸੀ, ਬੰਦ ਹੋ ਗਿਆ ਸੀਗਾ, ਤਾਂ ਪੁਲਿਸ ਨੇ ਜਿਹੜਾ ਸੀ ਬ੍ਰੇਕਅਪ ਕਰਕੇ ਕਾਰ ਨੂੰ ਵਿੱਚੋਂ ਬੱਚੇ ਨੂੰ ਸੇਫ ਕੱਢਿਆ। ਸੋ ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਬਿਠਾਉਂਦੇ ਹੋਏ ਬਾਅਦ ਚ ਉੱਤਰਦੇ ਹੋਏ ਉਹਦੀ ਵੀ ਸੇਫਟੀ ਜਿਹੜੀ ਆ ਗਰਮੀਆਂ ਦੇ ਵਿੱਚ ਪ੍ਰੋਪਰ ਰੱਖਣੀ ਚਾਹੀਦੀ ਆ। ਤਾਂ ਸ਼ਮੀ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਤੁਸੀਂ ਲੋਕਲ ਖਬਰਾਂ ਕਾਫੀ ਪਹਿਲਾਂ ਸ਼ੇਅਰ ਕੀਤੀਆਂ ਨੇ, ਤਾਂ ਕੁਛ ਇੱਕ ਤੁਸੀਂ ਹੁਣ ਜਿਹੜੇ ਹਾਈਲਾਈਟ ਜਾਰੀ ਕੀਤੇ ਆ, ਆਪਾਂ ਉਹਦੇ ਵਿੱਚੋਂ ਕੁਛ ਜਾਰੀ ਕਰਾਂਗੇ ਵੀ ਕਿਵੇਂ ਆਪਾਂ ਤਰਕ ਕੋਈ ਲੌਜਿਕ ਜਿਹੜੇ ਵਿੱਚੋਂ ਨਿਕਲਦੇ ਹੋਣ ਖਬਰਾਂ ਦੇ ਵਿੱਚੋਂ
0: ਜੀ
1: ਉਹਦੀ ਗੱਲਬਾਤ ਕਰਾਂਗੇ ਸ਼ਮੀ ਜੀ।
0: ਜੀ ਜੀ
1: ਬਿਲਕੁਲ
0: ਜੀ ਭਾਜੀ। ਸੋ ਦੋਸਤੋ ਤੁਸੀਂ ਜੁੜੇ ਹੋਏ ਹੋ ਮੀਡੀਆ ਵਿਰਾਸਤ ਰੇਡੀਓ ਵਿਰਾਸਤ ਦੇ ਨਾਲ, ਤੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਭਾਜੀ ਹਾਜ਼ਰ ਨੇ। ਸੋ ਤਾਜ਼ਾ ਤਰੀਨ ਖਬਰਾਂ ਵੱਲ ਰੁੱਖ ਕਰਦੇ ਹਾਂ, ਕਿਉਂਕਿ ਅੱਜ ਦੀਆਂ ਕੁਝ ਕੁ ਜਿਹੜੀਆਂ ਜਿਹੜੀਆਂ ਕੱਲ੍ਹ ਦੀਆਂ ਤਾਜ਼ਾ ਖਬਰਾਂ ਆਈਆਂ ਨੇ ਤੇ ਕੁਝ ਕੁ ਜਿਹੜੀਆਂ ਅੱਜ ਇਸ ਵਕਤ ਹੀ ਇਸ ਵੇਲੇ ਜਿਹੜੀਆਂ ਅਪਡੇਟਸ ਹੋਈਆਂ ਨੇ। ਸੋ ਗੁਰਮੁਖ ਭਾਜੀ ਕਿੱਥੋਂ ਸ਼ੁਰੂਆਤ ਕਰਨੀ ਹੈ, ਕੁਜ਼ਮਾ ਤੋਂ ਸ਼ੁਰੂਆਤ ਕਰਨੀ ਹੈ ਜਾਂ ਫਿਰ ਆਟੋ ਇੰਸ਼ੋਰੈਂਸ ਵਾਲੇ ਪਾਰਟ ਤੋਂ ਸ਼ੁਰੂਆਤ ਕਰਨੀ ਹੈ?
1: ਮੈਨੂੰ ਇਹ ਲੱਗਦਾ ਕਿ ਇੱਕ ਤੁਸੀਂ ਵੀ ਇਸ ਪੱਖ ਨੂੰ ਕਈ ਵਾਰੀ ਆਪਣੇ ਪ੍ਰੋਗਰਾਮ ਤੋਂ ਆਪਾਂ ਇਕੱਠੇ ਹੀ ਸਾਂਝਾ ਕਰਦੇ ਰਹੇ ਹਾਂ, ਜਿਹੜੀ CRTC ਦੇ ਜਿਹੜੇ ਰੂਲ ਹੈ
0: ਜੀ,
1: ਕੰਪਨੀਆਂ ਜਿਹੜੀ ਟੈਲੀ ਕੰਪਨੀਆਂ ਹੈਗੀਆਂ ਇਹਨਾਂ ਦੇ ਉੱਪਰ ਦੋਸ਼ ਲੱਗਦੇ ਰਹੇ ਹੈਗੇ ਆ ਕਿ ਇਹ ਉਹਨੂੰ ਫਾਲੋ ਨਹੀਂ ਕਰਦੀਆਂ ਪ੍ਰੋਪਰ ਤਰੀਕੇ ਦੇ ਨਾਲ। ਜਿਹੜਾ ਕਸਟਮਰ ਆ ਉਹਦੇ ਬਹੁਤ ਸਾਰੇ ਰਾਈਟ ਹੈਗੇ ਆ ਜੀ, ਜਿਹਨੂੰ ਉਹ ਦਿੱਤੇ ਨਹੀਂ ਜਾਂਦੇ ਪ੍ਰੋਪਰ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ। ਹੁਣ ਜਿਹੜੀ CRTC ਹੈਗੀ ਆ, ਕੈਨੇਡਾ ਟੈਲੀਕਾਮ ਰੈਗੂਲੇਟਰ, ਉਹਨੇ ਸਪਸ਼ਟ ਤੌਰ ਤੇ ਇੱਕ ਜਿਹੜਾ ਆ ਜੀ ਕਾਲ ਕਰ ਦਿੱਤੀ ਹੈ, ਜਿੰਨੀਆਂ ਵੱਡੀਆਂ ਕੰਪਨੀਆਂ ਟੈਕ ਕੰਪਨੀਆਂ ਹੈਗੀਆਂ ਨੇ, ਟੈਲੀ ਕੰਪਨੀਆਂ ਹੈਗੀਆਂ, ਰੋਜਰ, ਬੈਲ, ਟੈਲਸ ਵਗੈਰਾ, ਤਾਂ ਇਹਨਾਂ ਕੋਲੋਂ ਇੱਕ ਜਿਹੜੀ ਰਿਪੋਰਟ ਵੀ ਜਿਹੜੀ ਮੰਗੀ ਗਈ ਆ ਕਿ ਕਿਉਂ ਨਾ ਤੁਸੀਂ ਇਹਦਾ ਜਵਾਬ ਦਿਓ ਕਿ ਜਿਹੜੀ ਵਾਇਲੇਸ਼ਨ ਪਿਛਲੇ ਸਮਿਆਂ ਤੋਂ ਹੋ ਰਹੀ ਆ, ਖਾਸ ਤੌਰ ਤੇ ਕਸਟਮਰਸ ਕੋਲੋਂ ਕੁਛ ਇੱਕ ਫੀਸਿਸ ਚਾਰਜ ਕੀਤੀਆਂ ਜਾਂਦੀਆਂ ਨੇ, ਐਕਟੀਵੇਸ਼ਨ ਫੀਸ ਲਾ ਲਓ, ਸਿਮ ਫੀਸ ਵੀ ਹੁੰਦੀ ਆ ਉਹਦੇ ਵਿੱਚ, ਚਾਲੀ ਕੋਈ $25 ਕੋਈ $50 ਈਵਨ ਤੱਕ ਵੀ ਹੁੰਦੀ ਆ ਇੱਕ ਲਾਈਨ ਦੀ, ਠੀਕ ਹੈ ਜੀ। ਕਈ ਵਾਰੀ ਉਹ ਵੇਵ ਕਰ ਦਿੱਤੀ ਜਾਂਦੀ, ਪਰ ਕਈ ਵਾਰੀ ਕਸਟਮਰ ਕੋਲੋਂ ਚਾਰਜ ਕਰ ਲਈ ਜਾਂਦੀ ਸੀ। ਹੁਣ ਜੇ ਆਪਾਂ ਇੱਕ ਕਸਟਮਰ ਦੀ ਲਾ ਲਈਏ ਤੇ ਇੱਦਾਂ ਲੱਗਦਾ ਕਿ ਜਿਵੇਂ $15 ਹੀ ਆ ਜਾਂ $20 ਹੈਗੀ ਆ, ਪਰ ਜਦੋਂ ਇਹਨੂੰ ਆਪਾਂ ਓਵਰਆਲ ਕੈਨੇਡਾ ਵਾਈਡ ਜਿਹੜੇ ਕਸਟਮਰ ਹੈਗੇ ਆ, ਕੰਜ਼ਿਊਮਰ ਹੈਗੇ ਆ, ਉਹਨਾਂ ਦੀ ਗੱਲ ਕਰਾਂਗੇ ਤਾਂ ਇਹ ਅਮਾਊਂਟ ਜਿਹੜੀ ਆ ਮਿਲੀਅਨਸ ਡਾਲਰ ਤੇ ਬਿਲੀਅਨਸ ਡਾਲਰ ਚ ਬਣ ਜਾਂਦੀ ਆ। ਸੋ ਇਹਦਾ ਮਤਲਬ ਇਹ ਹੈਗਾ ਕਿ ਜਦੋਂ ਕੋਈ ਲਾਈਨ ਜਿਹੜੀ ਲੈਂਦਾ ਹੈਗਾ ਆ, ਟੈਲੀ ਲਾਈਨ ਕੋਈ ਕਸਟਮਰ ਹੈਗਾ, ਤੇ ਓਬਵੀਅਸਲੀ ਕਿ ਬੇਸਿਕ ਜਿਹੀਆਂ ਸਰਵਿਸਿਸ ਹੁੰਦੀਆਂ ਕਿ ਉਹਨੂੰ ਲਾਈਨ ਨੂੰ ਐਕਟੀਵੇਟ ਕਰਕੇ ਦੇਣਾ ਆਪਣੇ ਆਪ ਦੇ ਵਿੱਚ ਹੀ ਜਿਹੜੀ ਵੱਡੀ ਟੈਲੀਕਮਿਊਨੀਕੇਸ਼ਨ ਕੰਪਨੀ ਉਹਦਾ ਫਰਜ਼ ਹੁੰਦਾ ਜੀ, ਲੇਕਿਨ ਉਹਦੀ ਚਾਰਜ ਜਿਹੜੀ ਆ ਫੀਸ ਚਾਰਜ ਕਰ ਲਈ ਜਾਂਦੀ ਸੀ। ਜਿਹੜੀ ਵੱਡਾ ਇੱਕ ਹੋਰ ਪ੍ਰੋਬਲਮ ਸੀਗੀ, ਕਿਹੜੀ ਸਵਿਚਿੰਗ ਫੀਸ ਹੁੰਦੀ ਸੀ ਕਿ ਇੱਕ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਸ਼ੋਰੈਂਸ ਵਾਂਗ ਹੀ ਜਿਹੜੀਆਂ ਟੈਲੀ ਕੰਪਨੀਆਂ ਵੀ ਕਹਿੰਦੀ ਸੀ ਜੇ ਤੁਸੀਂ ਜਿਹੜਾ ਐਗਰੀਮੈਂਟ ਹੈਗਾ ਉਹਨੂੰ ਤੋੜਦੇ ਹੈਗੇ ਹੋ ਜਾਂ ਕਿਵੇਂ, ਤਾਂ ਤੁਹਾਨੂੰ ਇੰਨਾ ਜਿਹੜਾ ਆ ਉਹਦਾ ਫਾਈਨ ਪੈਂਦਾ ਹੈਗਾ, ਜਾਂ ਆਪਾਂ ਕਹਿ ਸਕਦੇ ਚਾਰਜਸ, ਕੈਂਸਲੇਸ਼ਨ ਚਾਰਜਸ ਆਪਾਂ ਸਹੀ ਸ਼ਬਦਾਂ ਚ ਕਹਿ ਸਕਦੇ ਹਾਂ, ਪੈਂਦੇ ਸੀਗੇ। ਸੋ ਇਹਨੂੰ ਲੈ ਕੇ ਹੁਣ ਜਿਹੜਾ ਕੈਨੇਡਾ ਟੈਲੀਕਾਮ ਰੈਗੂਲੇਟਰ ਹੈਗਾ, ਸਪਸ਼ਟ ਤੌਰ ਦੇ ਉੱਪਰ ਹੁਣ ਇਹ ਗੱਲ ਕਹੀ ਗਈ ਆ, ਨੋਟਿਸ ਪੋਸਟ ਕੀਤਾ ਗਿਆ ਜੀ ਕਿ ਜਿਹੜੀਆਂ ਕੰਪਨੀਆਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਆਰਡਰ ਕੀਤਾ ਗਿਆ ਕਿ ਜਸਟੀਫਾਈ ਕਰਨ ਕਿ ਜਿਹੜੀ ਇਹ ਫੀਸ ਚਾਰਜ ਕੀਤੀ ਜਾਂਦੀ ਆ, ਕਿਉਂ ਨਾ ਇਹਦੇ ਬਦਲੇ ਉਹਨਾਂ ਨੂੰ ਫਾਈਨ ਕੀਤਾ ਜਾਵੇ। ਸੋ ਹੁਣ ਗੱਲ ਇਸ ਸਟੇਜ ਦੀ, ਪਹਿਲਾਂ ਕੁਛ ਸਮੇਂ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਨੇ ਟੈਲੀ ਕੰਪਨੀਆਂ ਨੂੰ, ਪਰ ਆਪਾਂ ਇਹ ਕਹਿ ਸਕਦੇ ਕਿ ਬਿਗ ਗਿਆਂਟ ਹੈਗੇ ਆ, ਤਾਂ ਉਹਨਾਂ ਹਾਲਤਾਂ ਦੇ ਵਿੱਚ ਕਿੰਨਾ ਕੁ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਪੈਂਦਾ, ਇਹ ਸਾਡੇ ਸਰੋਤਿਆਂ ਨੂੰ ਜਿਹੜਾ ਉਹ ਜਾਣ ਸਕਦੇ ਆ ਜਦੋਂ ਉਹਨਾਂ ਦਾ ਐਕਸਪੀਰੀਅੰਸ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਤੇ ਇਹਦੇ ਨਾਲ ਹੀ ਸ਼ਮੀ ਜੀ ਤੁਸੀਂ ਵੀ ਕੁਛ ਹਾਈਲਾਈਟ ਜਾਰੀ ਕੀਤਾ ਕਿ ਜਿਹੜਾ
0: ਭਾਜੀ ਇਹਦੇ ਨਾਲ ਮੈਂ ਸਾਡੀ ਤੁਹਾਨੂੰ ਇੱਕ ਜਿਹੜਾ ਸੀ ਆਰ ਟੀ ਸੀ ਦੀ ਗੱਲ ਕੀਤੀ ਹੈ ਇਹਦੇ ਨਾਲ ਇੱਕ ਤੁਸੀਂ ਵੀ ਮੈਂ ਵੀ ਸ਼ਾਇਦ ਸ਼ਿਕਾਰ ਹੋਇਆ ਵੀ ਜਦੋਂ ਇੱਕ ਪਹਿਲਾਂ ਡਿਸਕਾਊਂਟਡ ਪਲਾਨ ਦੇ ਦਿੰਦੇ ਸੀਗੇ ਤੇ ਫਿਰ ਬਿਨਾਂ ਹੀ ਦੱਸੇ ਆ ਜਿਹੜਾ ਇੱਕਦਮ ਹੀ ਆ ਜਿਹੜਾ ਕਿਉਂਕਿ ਜੇ 2 ਸਾਲਾਂ ਬਾਅਦ ਪਲਾਨ ਖਤਮ ਹੁੰਦਾ ਕਈ ਵਾਰ ਮਨ ਚੋਂ ਨਿਕਲ ਜਾਂਦਾ ਤੇ ਇੱਕਦਮ ਹੀ ਆ ਜਿਹੜਾ ਉਹਦੀ ਫੀਸ ਹੈ ਜਿਹੜੀ ਵਧਾ ਦਿੱਤੇ ਜਾਂਦੇ ਸੀ ਕੋਈ ਹੈਡਸਅਪ ਨਹੀਂ ਸੀ ਦਿੱਤਾ ਜਾਂਦਾ ਸੋ ਜਿਸ ਕਰਕੇ ਉਹਦੇ ਕਰਕੇ ਵੀ ਆ ਜਿਹੜੇ ਕੰਜ਼ਿਊਮਰਸ ਬਹੁਤ ਦੁਖੀ ਸੀ ਮੇਰੇ ਖਿਆਲ ਉਹ ਵੀ ਆ ਜਿਹੜਾ ਹੁਣ ਇਸ ਸੀ ਆਰ ਟੀ ਸੀ ਦੇ ਘੇਰੇ ਦੇ ਵਿੱਚ ਹੈ ਵੀ ਜੇ ਪ੍ਰਮੋਸ਼ਨ ਖਤਮ ਹੁੰਦੀ ਪਈ ਹੈ ਤਾਂ ਅਚਾਨਕ ਬਿੱਲ ਨਾ ਵਧੇ ਇਸ ਕਰਕੇ ਜਿਹੜੀਆਂ ਇਹ ਟੈਲੀਕਾਮ ਕੰਪਨੀਆਂ ਨੇ ਉਹਨਾਂ ਨੂੰ ਗਾਹਕਾਂ ਨੂੰ ਪਹਿਲਾਂ ਜਾਂ ਈਮੇਲ ਫੋਨ ਕਰਕੇ ਦੱਸਣਾ ਪਵੇਗਾ ਤੇ ਇੱਕ ਜਿਹੜੇ ਸਟੈਂਡਰਡ ਪਲਾਨ ਹੈ ਕਹਿੰਦੇ ਜਿੱਦਾਂ ਇੰਟਰਨੈਟ ਹੋ ਗਏ ਹੋਮ ਇੰਟਰਨੈਟ ਇੱਕ ਇਹਨਾਂ ਦਾ ਰੈਗੂਲਰ ਫਾਰਮੈਟ ਹੈ ਜਿਹੜਾ ਤਿਆਰ ਕੀਤਾ ਜਾਵੇਗਾ ਜਿਹਦੇ ਵਿੱਚ ਸਪੀਡ ਤੇ ਸਪੀਡ ਰੇਟ ਤੇ ਨਾਲ ਪ੍ਰਾਈਸਿਸ ਹੈ ਜਿਹੜੇ ਉਹ ਦੱਸੇ ਜਾਣਗੇ ਤਾਂ ਕਿ ਜਿਹੜੇ ਕੰਜ਼ਿਊਮਰਸ ਹੈ ਜਿਹੜੇ ਸਹੀ ਤਰ੍ਹਾਂ ਦੇ ਨਾਲ ਆਪਣੇ ਹਿਸਾਬ ਦੇ ਨਾਲ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਪਲਾਨ ਚੁਣ ਸਕਣ। ਮੈਂ ਕਹਿੰਦਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਇਆ ਭਾਜੀ।
1: ਬਿਲਕੁਲ ਸੋ ਇਹਨਾਂ ਹਾਲਤਾਂ ਦੇ ਵਿੱਚ ਜ਼ਰੂਰੀ ਹੈਗਾ ਕਿ ਸਾਡੇ ਸਰੋਤੇ ਵੀ ਇਹਦੇ ਤੇ ਸਤਰਕ ਰਹਿਣ ਰਾਈਟਸ ਹੈਗੇ ਆ ਬਹੁਤ ਸਾਰੇ
0: ਜੀ
1: ਤਾਂ ਉਹਨਾਂ ਨੂੰ ਜਿਹੜਾ ਅਵੇਲ ਵੀ ਕਰਨਾ ਚਾਹੀਦਾ ਤਾਂ ਜੁੜੇ ਰਹਿਣਾ ਚਾਹੀਦਾ ਖਬਰਾਂ ਹੋਰਾਂ ਦੇ ਨਾਲ ਜਿਹਦੇ ਵਿੱਚੋਂ ਆਪਣੇ ਰਾਈਟਸ ਜਿਹੜੇ ਨਿਕਲਦੇ ਹੈਗੇ ਪਤਾ ਲੱਗਦਾ ਹੈਗਾ। ਤਾਂ ਸ਼ਮੀ ਜੀ ਦੇ ਨਾਲ ਹੀ ਆਪਾਂ ਅਗਲੀ ਜਿਹੜੀ ਖਬਰ ਹੈ ਉਹ ਡਿਸਕਸ ਕਰਦੇ ਹੈਗੇ ਕਿ ਸਾਡੇ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਹੈਗੇ ਆ ਗੈਰੀ ਨੰਦਾ ਸਾਗਰੀ
0: ਜੀ
1: ਉਹ ਵਾਸ਼ਿੰਗਟਨ ਡੀਸੀ ਚ ਹੈਗੇ ਸੀ ਅਮਰੀਕਾ ਜਿਨ੍ਹਾਂ ਦੀ ਮੁਲਾਕਾਤ ਜਿਹੜੇ ਉੱਥੋਂ ਦੇ ਯੂ ਐਸ ਸਿਕਿਉਰਟੀ ਸੈਕਟਰੀ ਹੈਗੇ ਆ ਜੀ ਮਾਰਕ ਵਾਇਨ ਮੁਲਿਨ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀਗੀ ਜੀ ਹੋਮਲੈਂਡ ਸਿਕਿਉਰਟੀ ਜਿਹੜੇ ਹੈਗੇ ਸੀ ਟੋਪ। ਸੋ ਉੱਥੇ ਗੱਲਬਾਤ ਕੀ ਹੋਈ ਆ ਦਰਅਸਲ ਆਪਾਂ ਨੂੰ ਪਤਾ ਹੈਗਾ ਕਿ ਅਮਰੀਕਾ ਲਗਾਤਾਰ ਟਰੰਪ ਸਾਹਿਬ ਜਿਹੜੇ ਆ ਹਾਲਾਂਕਿ ਉਹਨਾਂ ਦੇ ਡਾਟੇ ਬਹੁਤ ਵਾਰੀ ਮੈਚ ਨਹੀਂ ਕਰਦੇ ਆਪਾਂ ਬੜੀ ਵਾਰੀ ਇਹ ਗੱਲ ਕੀਤੀ ਹੈਗੀ ਆ ਵੀ ਕੁਛ ਕੁ ਡਾਟੇ ਜਾਰੀ ਕਰ ਦਿੰਦੇ ਆ ਅਮਰੀਕਨ ਪ੍ਰੈਜੀਡੈਂਟ ਜਿਹੜੇ ਹੈਗੇ ਆ ਲੇਕਿਨ ਉਹਨਾਂ ਦਾ ਆਪਣਾ ਹੀ ਮੀਡੀਆ ਅਮਰੀਕਾ ਦਾ ਮੇਨ ਸਟ੍ਰੀਮ ਮੀਡੀਆ ਜਾਂ ਫਿਰ ਉਹਨਾਂ ਦੀ ਆਪਣੀਆਂ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਉਹ ਉਹਨੂੰ ਡਿਨਾਈ ਵੀ ਕਰ ਦਿੰਦੀਆਂ ਜਾਂ ਉਹਦੇ ਡਿਫਰੈਂਸ ਦੱਸਦੀਆਂ ਹੈਗੀਆਂ ਕਿ ਡਾਟੇ ਐਗਜੈਕਟ ਸਿਚੁਏਸ਼ਨ ਨਾਲ ਮੈਚ ਨਹੀਂ ਕਰਦੇ ਲੇਕਿਨ ਫਿਰ ਵੀ ਅਮਰੀਕਨ ਪ੍ਰੈਜੀਡੈਂਟ ਟਰੰਪ ਸਾਹਿਬ ਦਾ ਵੱਡਾ ਦਾਅਵਾ ਇਹ ਰਿਹਾ ਗਿਆ ਹੈਗਾ ਕਿ ਜਿਹੜਾ ਕਨੇਡਾ ਵਾ ਉੱਥੋਂ ਵੱਡੀ ਪੱਧਰ ਤੇ ਜਿਹੜਾ ਨਸ਼ੇ ਦੀ ਤਸਕਰੀ ਜਿਹੜੀ ਆ ਹੁੰਦੀ ਹੈਗੀ ਆ ਫੈਂਟਾਨਾਲ ਦਾ ਵੱਡਾ ਜਿਹੜਾ ਕੰਸਰਨ ਰਿਹਾ ਇਹਨੂੰ ਲੈ ਕੇ ਟੈਰਫ ਦਾ ਇੱਕ ਜ਼ਰੀਆ ਵੀ ਬਣਾਇਆ ਗਿਆ ਇਸ ਗੱਲ ਨੂੰ ਕਿ ਅਸੀਂ ਟੈਰਫ ਲਾਵਾਂਗੇ ਜੇ ਕਨੇਡਾ ਇਸ ਤਰੀਕੇ ਇਹਦੇ ਪ੍ਰਤੀ ਪ੍ਰੋਪਰ ਆਪਣੀ ਸਹਿਰਦਤਾ ਜਾਂ ਜਿਹੜੇ ਪ੍ਰਿਕੋਸ਼ਨਰੀ ਮੈਜਰ ਹੈ ਉਹ ਨਹੀਂ ਲੈਂਦਾ। ਹੁਣ ਇਹੀ ਗੱਲ ਜਿਹੜੀ ਆ ਰਿਪੀਟ ਜਿਹੜੀ ਆ ਜਿਹੜੇ ਮਾਰਕ ਵਾਇਨ ਮੁਲਿਨ ਹੈਗੇ ਆ ਯੂ ਐਸ ਸੈਕਟਰੀ ਆਫ ਹੋਮਲੈਂਡ ਸਿਕਿਉਰਟੀ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਦੁਬਾਰਾ ਆਪਣੇ ਪਬਲਿਕ ਸੇਫਟੀ ਮਿਨਿਸਟਰ ਆ ਉਹਨਾਂ ਨੂੰ ਕਿ ਹਾਲੇ ਵੀ ਜਿਹੜੀ ਕਨੇਡਾ ਤੋਂ ਬਹੁਤ ਸਾਰੀ ਫੈਂਟਾਨਾਇਲ ਹੈਗੀ ਆ ਜਾਂ ਕੋਈ ਡਰੱਗ ਕਾਰਟਲਸ ਹੈਗੇ ਆ ਉਹ ਐਕਟਿਵ ਹੈਗੇ ਆ ਤੇ ਸਾਡੀਆਂ ਜਿਹੜੀਆਂ ਸਿਕਿਉਰਟੀ ਏਜੰਸੀਜ਼ ਹੈਗੀਆਂ ਨੇ ਉਹ ਇਸ ਗੱਲ ਨੂੰ ਵਾਚ ਕਰ ਰਹੀਆਂ ਨੇ ਕਿ ਇਹਦੇ ਵਿੱਚ ਵਾਧਾ ਵੱਡੀ ਪੱਧਰ ਤੇ ਹੋਇਆ ਜੀ। ਸੋ ਇਹਦੇ ਤੇ ਡਾਟੇ ਤਾਂ ਕੁਛ ਜਾਰੀ ਨਹੀਂ ਕੀਤੇ ਗਏ ਪਰ ਆਪਾਂ ਇਹ ਗੱਲ ਕਹਿ ਸਕਦੇ ਹਾਂ ਪਿਛਲੇ ਲੰਮੇ ਸਮੇਂ ਤੋਂ ਇਹ ਵਿਸ਼ਾ ਜਿਹੜਾ ਸਾਡੇ ਕਨੇਡਾ ਲਈ ਬੜਾ ਚਿੰਤਾਜਨਕ ਰਿਹਾ ਕਿ ਕਿਵੇਂ ਵੱਡੀ ਪੱਧਰ ਤੇ ਓਵਰਡੋਜ਼ ਨਸ਼ਿਆਂ ਦੀ ਹੋਈ ਆ ਨਸ਼ਿਆਂ ਦੀ ਸਪਲਾਈ ਫਿਰ ਕਿੱਥੋਂ ਆਉਂਦੀ ਆ ਇਹ ਗੱਲ ਕਨੇਡਾ ਨੂੰ ਐਕਸੈਪਟ ਕਰਨੀ ਚਾਹੀਦੀ ਆ ਕਿ ਜਿਹੜਾ ਵੱਡੀ ਪੱਧਰ ਤੇ ਡਰੱਗ ਦਾ ਫਲਾਅ ਹੈਗਾ ਲੇਕਿਨ ਇਹ ਜਿਹੜੀ ਅਕਾਊਂਟੇਬਿਲਟੀ ਹੈਗੀ ਆ ਰਿਸਪੋਂਸੀਬਿਲਟੀ ਹੈਗੀ ਸਮੇਂ ਤੁਸੀਂ ਵੀ ਦੱਸ ਸਕੋਗੇ ਕਿ ਇਹ ਜ਼ਿੰਮੇਵਾਰੀ ਇਕੱਲੀ ਕਨੇਡਾ ਤੇ ਸੁੱਟ ਦੇਣੀ ਜਾਂ ਇਹਨੂੰ ਇਸ ਤਰੀਕੇ ਨਾਲ ਜ਼ਰੀਏ ਨਾਲ ਵਰਤਣਾ ਏਡੇ ਵੱਡੇ ਜਿਹੜਾ ਸੀਰੀਅਸ ਇਸ਼ੂ ਆ ਕਿ ਟੈਰਫ ਦੇ ਨਾਲ ਜੋੜ ਕੇ ਕੋਰੇਟ ਕਰਕੇ ਫਿਰ ਇਹਨੂੰ ਦੇਖਣਾ ਜਾਂ ਇੱਕ ਮੁਲਕ ਦੂਜੇ ਮੁਲਕ ਨੂੰ ਦੋਸ਼ ਦੇਵੇ ਇਹਦੇ ਨਾਲ ਜਿਹੜਾ ਨੌਰਥ ਅਮਰੀਕਾ ਦੀ ਧਰਤੀ ਖਾਸ ਤੌਰ ਤੇ ਮੈਕਸੀਕੋ

0: ਜਿਹੜੀ ਆ ਉਹ ਬਣਦੀ ਹੈਗੀ ਆ ਸ਼ਮੀ ਜੀ।
1: ਜੀ ਜੀ ਭਾਜੀ ਬਿਲਕੁਲ ਸਹੀ ਗੱਲ ਹੈ ਤੁਸੀਂ। ਤੇ ਜੋ ਭਾਜੀ ਜਿੱਦਾਂ ਹੁਣ ਆ ਜਿਹੜੀ ਅੱਜ ਕਿਉਂਕਿ ਜਿਹੜੀ ਡੈਡਲਾਈਨ ਸੀਗੀ ਕੁਜ਼ਮਾ ਦੀ, ਟਰੰਪ ਸਾਹਿਬ ਆ ਜਿਹੜੇ ਬਿਲਕੁਲ ਨਹੀਂ ਕੁਸ ਕੇ ਇਹਦੇ ਤੇ ਉੱਤੇ, ਸੋ ਆਉਣ ਵਾਲੇ ਸਮੇਂ 'ਤੇ ਇਹਦਾ ਭਵਿੱਖ ਕੀ ਹੋਵੇਗਾ? ਕਿ ਹਰ ਸਾਲ ਆ ਜਿਹੜੀ ਰਿਨਿਊ ਕੀਤੀ ਜਾਵੇਗੀ ਜਾਂ ਫਿਰ ਇਹ ਰੇਡਕਾ ਜਿਹੜਾ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ, ਇੱਕ ਤਲਵਾਰ ਜਿਹੜੀ ਲਮਕਦੀ ਰਹੇਗੀ, ਜਾਂ ਫਿਰ ਕੈਨੇਡਾ ਜਿਹੜਾ ਕੋਈ ਹੋਰ ਰੁੱਖ ਅਪਣਾ ਸਕਦਾ?
0: ਦੇਖੋ ਜੇ ਆਪਾਂ ਵਰਲਡ ਭਾਰ ਦੇ ਵਿੱਚ ਇੰਨੇ ਵੱਡੇ ਵਪਾਰ ਦੀ ਗੱਲ ਕਰੀਏ, ਲੈਂਡ ਵਪਾਰ ਦੀ ਗੱਲ
1: ਜੀ,
0: ਤਾਂ ਫਿਰ ਮੈਕਸੀਕੋ ਜਿਹੜਾ ਕੁਸਮਾ ਹੈਗਾ, ਮੈਕਸੀਕੋ ਕੈਨੇਡਾ ਅਮੈਰੀਕਾ ਦੇ ਦਰਮਿਆਨ ਇੱਕ ਵੱਡਾ ਜਿਹੜਾ ਟ੍ਰੇਡ ਹੈਗਾ 27 ਮੈਂ ਗਲਤ ਨਾ ਹਾਂ $2.7 trillion ਡਾਲਰ ਦਾ
1: ਜੀ,
0: ਤਾਂ ਉਹਦੇ ਵਿੱਚ ਕੀ ਅਮੈਰੀਕਾ ਦੇ ਕਿੰਨੇ ਇੰਟਰਸਟ ਸੀਗੇ? ਤਾਂ ਅਮੈਰੀਕਾ ਅੱਜ ਜੇ ਵਪਾਰ ਜਾਂ ਜਿਹੜੀ ਟ੍ਰੇਡ ਡੀਲ ਅੱਗੇ ਨਹੀਂ ਵੱਧਦੀ, ਵੈਸੇ ਤਾਂ ਤੁਸੀਂ ਦੱਸ ਹੀ ਦਿੱਤਾ ਇਹਦੇ ਵਿੱਚ 6 ਮਹੀਨੇ ਦੀ ਅੱਗੇ ਆਟੋਮੈਟਿਕਲੀ ਐਕਸਟੈਂਸ਼ਨ ਹੈਗੀ ਆ ਕਿ 6 ਮਹੀਨੇ ਦਾ ਨੋਟਿਸ ਜੇ ਅਮੈਰੀਕਾ ਅੱਜ ਵੀ ਡਿਸਾਈਡ ਕਰਦਾ 1 ਜੁਲਾਈ ਨੂੰ ਕਿ ਅੱਜ ਤੋਂ ਬਾਅਦ ਅਸੀਂ ਨਹੀਂ ਵਧਾ ਰਹੇ, 1 ਜੁਲਾਈ ਨੂੰ ਵੈਸੇ ਮੀਟਿੰਗ ਹੋਣੀ ਆ ਦੋਵੇਂ ਪਾਸਿਓਂ, ਉਹਦੇ ਵਿੱਚ ਕੀ ਹੁੰਦਾ? ਪਰ ਬਹੁਤੀਆਂ ਉਮੀਦਾਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਨਹੀਂ ਹੈਗੀਆਂ। ਲੇਕਿਨ ਤੁਸੀਂ ਇਹ ਪੁੱਛਿਆ ਕਿ ਆਉਣ ਵਾਲੇ ਸਮੇਂ 'ਚ ਕੀ ਹੋਊਗਾ? ਪਹਿਲਾਂ ਤਾਂ ਇਹ ਹੈਗਾ ਕਿ ਜੀ 6 ਮਹੀਨੇ ਤੱਕ ਤਾਂ ਅਜੇ ਜੇ ਅਮੈਰੀਕਾ ਅੱਜ ਆਪਾਂ ਕਹਿੰਦੇ ਡਿਸਾਈਡ ਕਰਦਾ ਹੈਗਾ ਕਿ ਜਿਹੜੀ ਕਿ ਸੰਭਾਵਨਾ ਨਹੀਂ ਹੈਗੀ ਕਿ ਅਮੈਰੀਕਾ ਇਹਦੇ ਚੋਂ ਬਾਹਰ ਜਾਊਗਾ, ਲੇਕਿਨ ਫਿਰ ਵੀ ਜੇ ਅਮੈਰੀਕਾ ਇਹਨੂੰ ਡਿਸਾਈਡ ਕਰਦਾ ਤਾਂ 6 ਮਹੀਨੇ ਦਾ ਨੋਟਿਸ ਤੋਂ ਦਸੰਬਰ ਤੱਕ ਜਿਹੜਾ ਅਜੇ ਏਦਾਂ ਹੀ ਇਹਨਾਂ ਹਾਲਾਤਾਂ ਦੇ ਵਿੱਚ ਹੀ ਚੱਲੂਗਾ ਜਿਹੜਾ ਬਿਜ਼ਨਸ ਆ ਪ੍ਰੋਪਰ ਇਸੇ ਪ੍ਰੋਸੀਜਰ ਦੇ ਨਾਲ। 36 ਤੱਕ ਵੈਸੇ ਹੀ ਇਹਦਾ ਪਰ ਈਅਰ ਜਿਹੜਾ ਰੈਨਿਊ ਰਿਨਿਊਅਲ ਦੇ ਨਾਲ ਭਾਵੇਂ ਕਿ ਕੰਸੈਂਟ ਦੇ ਨਾਲ ਇਹ 36 ਤੱਕ ਜਾ ਸਕਦਾ ਸੀਗਾ, ਪਰ ਕੋਈ ਵੀ ਦੇਸ਼ ਇਹਚੋਂ ਬਾਹਰ ਆ ਸਕਦਾ ਵਾ 6 ਮਹੀਨੇ ਦਾ ਨੋਟਿਸ ਦੇ ਕੇ। ਇਹ ਇੱਕ ਜਿਹੜੀ ਆਪਾਂ ਕਹਿ ਸਕਦੇ ਹਾਂ ਬੇਸਿਕ ਜਿਹੜਾ ਇੱਕ ਹੈਗੀ ਆ ਇਹਦੀ ਗੱਲਬਾਤ ਚ, ਲੇਕਿਨ ਇਹਦੇ ਵਿੱਚ ਜੇ ਆਪਾਂ ਇਹਨੂੰ ਥੋੜਾ ਜਿਹਾ ਸੁਨੀਰੀਓ ਦੇਖਣਾ ਹੋਵੇ, ਜਿਹੜਾ ਮੌਜੂਦਾ ਸੁਨੀਰੀਓ ਹੈਗਾ ਦੋਵਾਂ ਕੰਟਰੀਆਂ ਦਾ, ਜੇ ਆਪਾਂ ਮਹਿੰਗਾਈ ਦੀ ਗੱਲ ਕਰੀਏ ਜਾਂ ਅਰਥ ਵਿਵਸਥਾ ਦੀ ਗੱਲ ਕਰੀਏ ਦੋਵਾਂ ਦੇਸ਼ਾਂ ਦੇ ਵਿੱਚ, ਤਾਂ ਜਿਹੜਾ US ਫੈਡਰਲ ਹੈਗਾ ਆ ਹੁਣ ਜਿਹੜਾ ਟਰੰਪ ਸਾਹਿਬ ਆ ਉਹਨਾਂ ਨੇ ਆਪਾਂ ਕਹਿ ਸਕਦੇ ਹਾਂ ਕਿ US ਫੈਡਰਲ ਚ ਚੇਂਜਸ ਕਰਕੇ ਵੀ ਦੇਖ ਲਈਆਂ ਵੱਡੇ ਪੱਧਰ ਦੇ ਉੱਪਰ, ਪਰ US ਫੈਡਰਲ ਵਿਆਜ ਘਟਾਉਣ ਲਈ ਰਾਜੀ ਨਹੀਂ ਹੋਇਆ। ਸੋ ਇਹਦਾ ਮਤਲਬ ਇਹ ਆ ਕਿ ਕੋਈ ਵੀ ਜਿਹੜਾ ਕੰਟਰੀ ਉਹਨੂੰ ਲੱਭ ਰਿਹਾ ਹੁੰਦਾ ਕਿ ਹਾਲਾਤ ਸਾਜ਼ਗਰ ਨਹੀਂ ਹੈਗੇ, ਟਰੰਪ ਸਾਹਿਬ ਦੇ ਲੱਖ ਦਾਅਵੇ ਕਰਨ ਦੇ ਬਾਵਜੂਦ ਸਾਨੂੰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਤਾਂ ਕੋਈ ਕੈਨੇਡਾ ਦਾ ਸਮਾਨ ਨਹੀਂ ਚਾਹੀਦਾ ਹੈਗਾ, ਬਹੁਤ ਸਾਰੇ ਕਿਉਂਕਿ ਟਰੱਕਿੰਗ ਇੰਡਸਟਰੀ ਨਾਲ ਅਸੀਂ ਜਾਣਕਾਰੀ ਰੱਖਦੇ ਹਾਂ, ਬਹੁਤ ਸਾਰੇ ਲੋਡ ਬੰਦ ਹੋਏ ਤੇ ਦੁਬਾਰਾ ਸ਼ੁਰੂ ਹੋਏ, ਉਹਦਾ ਕਾਰਨ ਹੁਣ ਵੀ ਜਿਹੜੇ ਲੋਡਾਂ ਦੇ ਰੇਟ ਵੀ ਵਧੇ ਈਵਨ, ਉਹਦਾ ਕਾਰਨ ਕੀ ਹੈ ਜੀ? ਉਹਦਾ ਕਾਰਨ ਇਹ ਹੈਗਾ ਕਿ ਅਮੈਰੀਕਾ ਦਾ ਆਪਣਾ ਜਿਹੜਾ ਏਰੀਆ ਜਿਹੜੀਆਂ ਜਿਹੜਾ ਇੰਟਰਨਲ ਜੇ ਉਹ ਸਮਾਨ ਮੰਗਾਉਣਾ ਚਾਹੇ ਕੈਲੀਫੋਰਨੀਆ ਤੋਂ ਇੰਡੀਆਨਾ ਨੂੰ ਆਉਂਦਾ ਆ, ਤੇ ਇਹਦੇ ਮੁਕਾਬਲੇ ਜੇ ਉਹ ਓਨਟਾਰੀਓ ਤੇ ਇੰਡੀਆਨਾ ਨੂੰ ਜਾਂਦਾ ਆ ਤਾਂ ਕਿਤੇ ਸਸਤਾ ਪੈਂਦਾ ਹੈਗਾ ਅਮੈਰੀਕਾ ਜਿਹੜਾ ਅਮੈਰੀਕਨ ਕਸਟਮਰ ਹੈਗਾ। ਸੋ ਇੱਕ ਜਿਵੇਂ ਇੱਕ ਵੱਡਾ ਭਾਵੇਂ ਕਿ ਇੱਕ ਅਮੈਰੀਕਾ ਇੱਕ ਵੱਡੀ ਇਕਾਨਮੀ ਹੈਗੀ ਹੈ ਕੈਨੇਡਾ ਦੇ ਮੁਕਾਬਲੇ, ਉਹਦੀ ਸਟਰੈਂਥ ਵੀ ਜ਼ਿਆਦਾ ਹੈਗੀ ਆ ਫਾਈਟ ਕਰ ਸਕਣ ਦੀ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੇ ਪਿੱਛੇ ਜੇ ਆਪਾਂ ਖਬਰ ਸਾਂਝੀ ਕੀਤੀ ਸੀ ਘੱਟੋ ਘੱਟ ਸ਼ਾਇਦ ਮਿਲੀਅਨਸ ਲੋਕ, ਮੈਂ ਡੇਜੈਕਟ ਡਾਟੇ ਨਾ ਦੇ ਸਕਾਂ, ਮਿਲੀਅਨਸ ਲੋਕ ਜਿਹੜੇ ਆ ਜਿਹੜਾ ਕੁਸਮਾ ਹੈਗਾ ਉਹਦੇ ਉੱਪਰ ਅਮੈਰੀਕਾ ਦੇ ਜਿਹੜੇ ਰੁਜ਼ਗਾਰ ਉਹਨਾਂ ਦਾ ਡਿਪੈਂਡ ਕਰਦਾ, ਭਾਵੇਂ ਜੇ ਅਮੈਰੀਕਾ ਜੇ ਕੁਸਮਾ ਖੁਸ਼ ਇੱਕਦਮ ਬੰਦ ਹੁੰਦਾ ਐਕਸਟੈਂਡ ਹੁੰਦਾ ਤਾਂ ਉਹਨਾਂ ਦੀਆਂ ਜੋਬਾਂ ਜਿਹੜੀਆਂ ਜਾ ਸਕਦੀਆਂ ਨੇ। ਦੂਜੀ ਪਾਸੇ ਜਿਹੜੀ ਮਹਿੰਗਾਈ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ, ਮਹਿੰਗਾਈ ਪਹਿਲਾਂ ਹੀ ਜਿਹੜੀ ਵੱਧ ਰਹੀ ਹੈਗੀ ਲਗਾਤਾਰ, ਉਹਦੇ ਕਰਕੇ ਫੈਡਰਲ ਜਿਹੜਾ ਵਿਆਜ ਨਹੀਂ ਘਟਾ ਪਾਇਆ ਤੇ ਜਿਹੜਾ ਅਮੈਰੀਕਨ ਲੋਕਾਂ ਦਾ ਸਟ੍ਰੈਸ ਲਗਾਤਾਰ ਵੱਧ ਰਿਹਾ, ਉਹਦੇ ਕਰਕੇ ਵੀ ਇਹ ਗੱਲ ਪੋਸੀਬਲ ਨਹੀਂ ਹੈਗੀ ਅਮੈਰੀਕਾ ਵਾਸਤੇ ਕਿ ਇਹਨੂੰ ਐਵੇਂ ਜਿਹੜਾ ਲੈ ਕੇ ਲਾਈਟਲੀ ਲੈ ਕੇ ਇਹਨੂੰ ਐਂਡ ਕਰਕੇ ਚੋਂ ਬਾਹਰ ਜਾ ਪਾਉਣਾ। ਸੋ ਮੈਨੂੰ ਇਹ ਲੱਗਦਾ ਕਿ ਟਰੰਪ ਸਾਹਿਬ ਦੀ ਜਿੱਦਾਂ ਨੀਤੀ ਇਰਾਨ ਚ ਆਪਾਂ ਦੇਖ ਲਈਏ,
1: ਠੀਕ ਹੈ,
0: ਤਾਂ ਵੱਡੀ ਤੋਂ ਵੱਡਾ ਇੱਦਾਂ ਲੱਗਦਾ ਸੀ ਕਿ ਬਹੁਤ ਵੱਡੀ ਕਾਰਵਾਈ ਹੋ ਜਾਣੀ ਆ, ਪ੍ਰੈਸ਼ਰਾਈਜ਼ ਹੋ ਜਾਣਾ, ਇੱਦਾਂ ਹੋ ਜਾਣਾ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਉੱਥੋਂ ਰੋਲ ਆਊਟ ਜਿਹਾ ਹੋ ਕੇ ਦੁਬਾਰਾ ਜਿੰਨਾ ਸ਼ਰਤਾਂ ਦੇ ਤਹਿਤ ਜਿਹੜਾ ਹਾਲ ਦੀ ਘੜੀ ਟੈਂਪਰੇਰੀ ਸਮਝੌਤਾ ਹੋਇਆ, ਉੱਥੋਂ ਸਹਿਜ ਹੀ ਲੱਗਦਾ ਕਿ ਚਾਹੇ ਟ੍ਰੇਡ ਦੀ ਗੱਲ ਹੋਵੇ, ਚਾਹੇ ਵਾਰ ਦੀ ਗੱਲ ਹੋਵੇ, ਕੂਟਨੀਤੀ ਦੀ ਗੱਲ ਹੋਵੇ, ਟਰੰਪ ਸਾਹਿਬ ਟਾਈਮ ਦੇ ਟਾਈਮ ਪਹਿਲਾਂ ਇੱਕ ਆਪਾਂ ਕਹਿ ਸਕਦੇ ਪ੍ਰੈਸ਼ਰ ਬਿਲਡ ਕਰਦੇ ਆ, ਤਾਂ ਫਿਰ ਉਹ ਤੋਂ ਬਾਅਦ ਟਾਈਮ ਦੇ ਟਾਈਮ ਜਦੋਂ ਉਹਨਾਂ ਨੂੰ ਅੰਦਰ ਖਾਤਰ ਨੀਤੀ ਹੁੰਦੀ ਆ, ਤੇ ਮੈਨੂੰ ਇਹ ਲੱਗਦਾ ਹੈ ਕਿ ਦਸੰਬਰ ਤੱਕ, ਜੁਲਾਈ ਤੱਕ, ਤੇ ਹੁਣ ਜੁਲਾਈ ਤਾਂ ਆ ਗਿਆ ਜੀ, ਡੈਡਲਾਈਨ ਤਾਂ ਹੁਣ ਕੈਨੇਡਾ ਦੇ ਆ ਗਿਆ ਜੀ, ਠੀਕ ਹੈ, ਤਾਂ ਉਹ ਤੋਂ ਬਾਅਦ ਇਹਦੇ ਰਿਨਿਊ ਹੋਣ ਦੇ ਚਾਂਸਸ ਕੁਝ ਸ਼ਰਤਾਂ ਦੇ ਨਾਲ ਹੈਗੇ ਆ। ਹੋ ਸਕਦਾ ਕੁਝ ਬੇਸਿਕ ਗੱਲਾਂ ਜਿਹੜਾ ਕੈਨੇਡਾ ਨੂੰ ਉਹ ਮੰਨਣੀਆਂ ਪੈਣ, ਪਰ ਜਿੰਨਾ ਕੁ ਘਾਟਾ 200 ਬਿਲੀਅਨ ਦਾ ਦੱਸਦੇ ਆ, ਮੇਰੇ ਮੁਤਾਬਕ ਜਿਹੜੇ ਡਾਟੇ ਹੈਗੇ ਆ ਉਹ 56 ਬਿਲੀਅਨ ਦਾ ਜਿਹੜਾ ਡਿਫਰੈਂਸ ਦੋਵਾਂ ਦੇਸ਼ਾਂ ਚ ਡੈਫਿਸਿਟ ਅਮਰੀਕਾ ਨੂੰ ਹੈਗਾ, ਪਰ ਉਹਦੇ ਵਿੱਚ ਜੇ ਆਪਾਂ ਟੈਕਸ

0: ਕੰਪਨੀਆਂ ਲੈ ਲਈਏ ਜਾਂ ਹੋਰ ਅਮਰੀਕਾ ਜਿਹੜਾ ਫਲਾਅ ਹੈਗਾ ਇੱਥੇ ਕੈਨੇਡਾ ਚ ਓਵਰਆਲ, ਜਿਹੜਾ ਕਿ ਟੈਰਿਫ ਦੇ ਘੇਰੇ ਚ ਅਮਰੀਕਾ ਕੈਨੇਡਾ ਨੂੰ ਚਾਰਜ ਨਹੀਂ ਕਰ ਰਿਹਾ, ਜੇ ਉਹ ਲਾ ਲਈਏ ਤੇ ਕੈਨੇਡਾ ਤੇ ਅਮਰੀਕਾ ਦਾ ਬਰਾਬਰ ਦਾ ਵਪਾਰ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹੀ ਉਮੀਦ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਮੀ ਜੀ
1: ਬਰਕਰਾਰ ਰੱਖਿਆ, ਕਿਉਂਕਿ ਲਗਾਤਾਰ ਟਰੰਪ ਸਾਹਿਬ ਇਹਦੇ ਤੇ ਵਾਰ ਕਰਦੇ ਰਹੇ ਨੇ ਵੀ ਜਿਹੜੇ ਇੱਥੇ ਟੈਂਪਰਰੀ ਆਉਂਦੇ ਨੇ ਉਹ ਬੱਚੇ ਪੈਦਾ ਕਰਦੇ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਆ ਜਿਹੜਾ ਅਮੈਰੀਕਨ ਸਿਟੀਜ਼ਨਸ਼ਿਪ ਹੈ ਜਿਹੜੀ ਨਹੀਂ ਦੇਣੀ ਚਾਹੀਦੀ, ਤੇ ਅਦਾਲਤ ਨੇ ਇਹ ਕਿਹਾ ਵੀ ਇਹ ਸੰਵਿਧਾਨ ਦੀ 14th ਅਮੈਂਡਮੈਂਟ ਤਹਿਤ ਸੁਰੱਖਿਅਤ ਹੈ, ਇਸ ਕਰਕੇ ਸਿਰਫ ਇੱਕ ਐਗਜ਼ੈਕਟਿਵ ਆਰਡਰ ਸਾਈਨ ਕਰਕੇ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਬਲਕਿ ਇਸ ਲਈ ਉਹਨਾਂ ਨੂੰ ਸੰਵਿਧਾਨ ਦੇ ਵਿੱਚ ਹੈ ਜਿਹੜਾ ਉਹ ਅਮੈਂਡਮੈਂਟ ਕਰਨੀ ਪਵੇਗੀ, ਉਹਦੇ ਵਿੱਚ ਸੋਧ ਕਰਨਾ ਪਵੇਗਾ। ਸੋ ਇਸ ਤੋਂ ਪਹਿਲਾਂ ਟੈਰਿਫ ਦੇ 'ਤੇ ਵੀ ਇੱਦਾਂ ਹੀ ਹੈ, ਜਿਹੜਾ ਉੱਥੇ ਦੀ ਅਦਾਲਤ ਨੇ ਟਰੰਪ ਸਾਹਿਬ ਨੂੰ ਝਟਕਾ ਦਿੱਤਾ ਅਤੇ ਹੁਣ ਇੱਕ ਵਾਰ ਫਿਰ ਹੈ ਜਿਹੜਾ ਝਟਕਾ ਦਿੱਤਾ ਗਿਆ। ਅਤੇ ਭਾਅ ਜੀ ਹੁਣ ਗੱਲ ਕਰ ਲਈਏ, ਕਹਿੰਦੇ ਵੀ ਕੈਨੇਡਾ ਦੀ ਜਿਹੜੀ ਅਰਥ ਵਿਵਸਥਾ ਲਈ ਚੰਗੀ ਖਬਰ ਆ ਰਹੀ ਹੈ ਵੀ ਅਪ੍ਰੈਲ ਦੇ ਵਿੱਚ ਮੁੜ GDP ਨੇ ਰਫ਼ਤਾਰ ਫੜੀ ਹੈ, ਕਿਉਂਕਿ ਪਹਿਲਾਂ ਇੱਕ ਟੈਕਨੀਕਲ ਰਿਸੈਸ਼ਨ ਹੈ ਬੜਾ ਸੁਣਨ ਨੂੰ ਮਿਲ ਰਿਹਾ ਸੀਗਾ, ਸਾਰੇ ਕਹਿੰਦੇ ਰਿਸੈਸ਼ਨ ਤਾਂ ਹੈ ਪਰ ਟੈਕਨੀਕਲ ਰਿਸੈਸ਼ਨ ਕੀ ਹੈ, ਪਰ ਹੁਣ ਆ ਜਿਹੜੇ ਇਹ ਆ ਰਹੀ ਹੈ ਵੀ ਅਪ੍ਰੈਲ ਦੇ ਵਿੱਚ GDP ਦੇ ਵਿੱਚ 0.5% ਦਾ ਵਾਧਾ ਹੋਇਆ, ਜਿਹਦੇ ਵਿੱਚ ਤੇਲ, ਗੈਸ, ਕੰਸਟਰਕਸ਼ਨ, ਮੈਨੂਫੈਕਚਰਿੰਗ, ਟਰਾਂਸਪੋਰਟੇਸ਼ਨ ਅਤੇ ਰੀਅਲ ਸਟੇਟ ਇਹਨਾਂ ਦੇ ਵਿੱਚ ਹੈ ਜਿਹੜਾ ਵਾਧੇ ਜਿਹੜੇ ਆ ਦਿਖਾਏ ਗਏ।
0: ਜੀ ਬਿਲਕੁਲ, ਇਹ ਰਿਪੋਰਟ ਆਈ ਹੈਗੀ ਹੈ ਜੀ, 0.5% ਵਾਧਾ ਜਿੱਦਾਂ ਤੁਸੀਂ ਦੱਸਿਆ ਹੈਗਾ ਆ ਇਹ ਹੋਇਆ, ਜਿੱਦਾਂ ਕਿ ਪਹਿਲਾਂ ਇਹ ਅੰਦਾਜ਼ੇ ਲਾਏ ਜਾ ਰਹੇ ਸੀ, ਬਹੁਤ ਸਾਰਾ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੀਗੇ ਜਾਂ ਉਹਨਾਂ ਦੀ ਗਵਰਨਮੈਂਟ ਸੀਗੀ, ਉਹਨਾਂ ਨੂੰ ਖਾਸ ਕਰਕੇ ਟੈਕਨੀਕਲ ਜਿਹੜਾ ਰਿਸੈਸ਼ਨ ਆ ਉਹਦੇ ਉੱਪਰ ਜਵਾਬ ਵੀ ਦੇਣੇ ਪਏ, ਵੱਡੇ ਸਵਾਲ ਵੀ ਹੋਏ। ਜਿਹੜੇ ਪੀਅਰ ਪੋਲੀਓ ਹੈਗੇ ਕੰਜ਼ਰਵੇਟਿਵ ਦੇ ਆਗੂ, ਉਹਨਾਂ ਨੇ ਇਹ ਸਵਾਲ ਉਠਾਏ ਉਸ ਸਮੇਂ ਤੇ ਕਿ ਟੈਕਨੀਕਲ ਰਿਸੈਸ਼ਨ ਕੀ ਹੁੰਦਾ, ਰਿਸੈਸ਼ਨ ਤਾਂ ਰਿਸੈਸ਼ਨ ਹੀ ਹੁੰਦਾ, ਜੇ ਕੋਈ ਡਾਟੇ ਸ਼ੋ ਹੁੰਦੇ ਆ ਤਾਂ ਫਿਰ ਉਹ ਰਿਸੈਸ਼ਨ ਹੀ ਹੈਗਾ। ਤਾਂ ਹੁਣ ਕੁਛ ਜਿਹੜੀ ਮੰਗਲਵਾਰ ਨੂੰ ਰਿਪੋਰਟ ਸਟੈਟਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਆ ਜੀ, ਇਹਦੇ ਵਿੱਚ ਜਿਹੜੀ GDP ਹੈਗੀ ਆ ਘਰੇਲੂ ਉਤਪਾਦ ਉਹਦੇ ਵਿੱਚ 0.5% ਦਾ ਵਾਧਾ ਜਿਹੜਾ ਦਿਖਾਇਆ ਗਿਆ ਜਿੱਦਾਂ ਤੁਸੀਂ ਦੱਸਿਆ ਹੈਗਾ ਆ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕੁਛ ਇੱਕ ਅੰਕੜਿਆਂ ਦਾ ਇੱਥੇ ਜਿਹਨੂੰ ਆਪਾਂ ਕ੍ਰਿਟੀਕਲ ਵਿਊ ਨਾਲ ਦੇਖਣਾ ਹੋਵੇ ਸ਼ਮੀ ਜੀ, ਠੀਕ ਹੈ, ਤੇ ਜਿਹੜਾ ਆਮ ਬੰਦਾ ਇਹਨਾਂ ਅੰਕੜਿਆਂ ਜੀ ਉਲਝ ਕੇ ਰਹਿ ਜਾਂਦਾ, ਉਹਨੂੰ ਤਾਂ ਪਤਾ ਨੀ ਲੱਗਦਾ, ਉਹਦੀਆਂ ਲੋੜਾਂ ਜਿਹੜੀਆਂ ਹੁੰਦੀਆਂ ਉਹਨੂੰ ਮੁੱਖ ਹੁੰਦੀਆਂ ਨੇ, ਉਹਦੀਆਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਆਸਾਂ, ਉਮੀਦਾਂ, ਲੋੜਾਂ ਉਹ ਉਹਦੇ ਦੁਆਲੇ ਘੁੰਮਦਾ ਹੈਗਾ, ਉਹਨੂੰ ਇਹਨਾਂ ਡਾਟਿਆਂ ਨਾਲ ਕੋਈ ਕੰਸਰਨ ਨੀ। ਉਹਨੇ ਜਦੋਂ ਕਿਸੇ ਫਰੈਸ਼ਕੋ ਦੇ ਵਿੱਚ ਜਾਂ ਸ਼ੋਪਰ ਰਗ ਮਾਰਟ ਦੇ ਵਿੱਚ ਚੀਜ਼ ਪਿੱਕ ਕਰਨੀ ਹੈਗੀ ਆ, ਵਾਲਮਾਰਟ ਚੀਜ਼ ਪਿੱਕ ਕਰਨੀ ਆ, ਉਹਨੂੰ ਕਿੰਨੇ ਦੀ ਪੈਂਦੀ ਹੈਗੀ ਆ, ਉਹਨੂੰ ਕੋਸਟ ਕਿੰਨੇ ਦੀ ਪੈ ਰਹੀ ਆ, ਉਹਦੀ ਅਫੋਰਡੇਬਿਲਿਟੀ ਕਿੰਨੀ ਹੈਗੀ ਆ, ਉਹ ਪਰਸਨਲ ਤੌਰ ਤੇ ਕੀ ਮਹਿਸੂਸ ਕਰਦਾ। ਤਾਂ ਦੂਜੇ ਪਾਸੇ ਜਦੋਂ ਇਹ ਡਾਟੇ ਆਉਂਦੇ ਆ ਤੇ ਕਈ ਵਾਰੀ ਤਾਂ ਬੰਦੇ ਜਿਹੜੇ ਫਰਸਟ੍ਰੇਟ ਹੋ ਜਾਂਦੇ ਕਿ ਸਾਰਾ ਕੁਛ ਪਤਾ ਨੀ ਕੀ ਹੈਗਾ, ਪਰ ਫਿਰ ਵੀ ਜਿਹੜੇ ਵੱਡੇ ਸਟੈਟਸ ਕੈਨੇਡਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਜਾਂ ਵੱਡੀਆਂ ਬੈਂਕਸ ਹੈਗੀਆਂ ਨੇ ਉਹਨਾਂ ਦੇ ਅਰਥ ਸ਼ਾਸਤਰੀ ਹੁੰਦੇ ਆ, ਉਹ ਕਿਸੇ ਦੇਸ਼ ਨੂੰ ਜਦੋਂ ਅਨੈਲਿਸਿਸ ਕਰਦੇ ਆ ਸਿਸਟਮ ਨੂੰ ਤੇ ਹੈ ਤੇ ਇਹ ਵਧੀਆ ਗੱਲ ਹੈਗੀ ਆ, ਪਰ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਅੰਕੜੇ ਜਿਹੜੇ ਆ ਕੁਛ 0.5% ਦੇ ਵਾਧੇ ਘਾਟੇ ਹੈਗੇ ਆ। ਹਾਲਾਂ ਜਿਹੜਾ ਵੱਡਾ ਕੰਸਰਨ ਇਹ ਰਹਿਣਾ ਹੈਗਾ ਕਿ ਜਿਵੇਂ ਟਰੰਪ ਜਿਹੜੇ ਆਪਣੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਹੈਗੇ ਆ, ਉਹ ਟ੍ਰੇਡ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਆ, ਲੇਕਿਨ ਜਿਹੜਾ ਸਾਡਾ ਵੱਡਾ ਵਪਾਰ ਹੈਗਾ ਅੱਜ ਸਾਡੀ ਕੁੱਲ ਮਿਲਾ ਕੇ ਆਪਾਂ ਇਸਦੀ 7.5 billion ਤੱਕ ਆ ਗਿਆ, 750 ਤੱਕ, ਹਾਂਜੀ। ਤਾਂ ਇਹਦਾ ਆਉਣ ਵਾਲੇ ਸਮੇਂ ਚ ਅਸਰ ਕੀ ਰਹਿੰਦਾ, ਇਕੋਨਮੀ ਦੇ ਵਿੱਚ ਵੱਡਾ ਅਸਰ ਇਹਦਾ ਦਿਖਾਈ ਦਿੱਤਾ ਹੈ, ਜਿਹੜਾ ਟ੍ਰੇਡ ਦਾ ਆਪਣਾ ਸੈੱਟ ਨਹੀਂ ਆ ਰਿਹਾ ਲਗਾਤਾਰ, ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਹੈਗੇ ਆ, ਕਿੱਧਰ ਨੂੰ ਗੱਲ ਜਾਂਦੀ ਆ, ਜਦੋਂ ਤੱਕ ਉਹ ਸੈੱਟ ਆਊਟ ਨਹੀਂ ਹੁੰਦਾ, ਦੋਵਾਂ ਦੇਸ਼ਾਂ ਦੇ ਇੱਦਾਂ ਦੇ ਹਾਲਾਤ ਰਹਿਣੇ ਅਨਸਰਟਨਟੀ ਵਾਲੇ, ਕਿਉਂਕਿ ਇੱਕ ਤਾਂ ਵਰਲਡ ਚੇਨ ਜਿਹੜੀ ਚੇਨ ਸਪਲਾਈ ਆ ਉਹ ਪਹਿਲਾਂ ਤੋਂ ਪ੍ਰਭਾਵਿਤ ਹੈਗੀ ਆ, ਜਿਹੜੀਆਂ ਮਿਡਲ ਈਸਟ ਚ ਯੂਰਪ ਦੇ ਵਿੱਚ ਜੋ ਜੰਗਾਂ ਲੱਗੀਆਂ ਹੋਈਆਂ ਨੇ, ਹਾਲਾਂ ਵੀ ਉਹ ਕਿਸੇ ਥਾਂ ਸਿਰ ਨਹੀਂ ਆਉਂਦੀਆਂ, ਭਾਵੇਂ ਕਿ ਉਹਦੇ ਪਿੱਛੇ ਇਹਨਾਂ ਦੇਸ਼ਾਂ ਦੀ ਨੀਤੀ ਕੀ ਅਮੈਰੀਕਾ ਦੀ, ਲੇਕਿਨ ਉਹਦੇ ਨਾਲ ਜਿਹੜੀਆਂ ਗੈਸ ਪ੍ਰਾਈਸਿਸ ਜਿੰਨੀਆਂ ਅਪ ਰਹੀਆਂ ਨੇ, ਜਿੰਨਾ ਬਰਡਨ ਉਹਦਾ ਰਿਵਰਸ ਜਿਹੜਾ ਵਾ ਅਲੱਗ ਅਲੱਗ ਥਾਵਾਂ ਤੇ ਮਿਲਿਆ ਹੈਗਾ ਸਾਨੂੰ। ਹਾਲਾਂਕਿ ਇਹ ਵੀ ਗੱਲ ਹੈਗੀ ਹੈ, ਤੁਹਾਨੂੰ ਵੀ ਜ਼ਿਆਦਾ ਜਾਣਕਾਰੀ ਹੋਊਗੀ ਕਿ ਜਿਹੜੀਆਂ ਫਿਊਲ ਪ੍ਰਾਈਸਿਸ ਹੈਗੀਆਂ ਨੇ, ਜਿਹੜਾ ਕੈਨੇਡਾ ਦੀ ਫਿਊਲ ਸਪਲਾਈ ਹੈਗੀ ਆ ਜਾਂ ਨੌਰਥ ਅਮੈਰੀਕੀ, ਉਹਦੇ ਨਾਲ ਸਿੱਧੇ ਤੌਰ ਤੇ ਸੰਬੰਧ ਨਹੀਂ ਹੈਗਾ, ਪਰ ਜਦੋਂ ਅਸੀਂ ਇਹਨੂੰ ਵਰਲਡ ਦੀ ਮਾਰਕੀਟ ਦੇ ਹਿਸਾਬ ਨਾਲ ਜਦੋਂ ਦੇਖਦੇ ਹੈਗੇ ਆ ਤੇ ਇਹ ਇੱਦਾਂ ਗੱਲ ਹੋ ਜਾਂਦੀ ਕਿ ਜਿਵੇਂ ਇੱਕ ਮਾਰਕੀਟ ਦੇ ਵਿੱਚ ਕੋਈ ਚੀਜ਼ ਹੈ ਜਦੋਂ ਇੱਕ ਥਾਂ ਤੇ ਇੱਕ ਸੈਕਟਰ 'ਚ ਮਹਿੰਗੀ ਹੁੰਦੀ ਆ ਤਾਂ ਓਵਰਆਲ ਮਹਿੰਗੀ ਹੋਣੀ ਹੋਣੀ ਆ। ਸੋ ਇਹ ਇੱਕ ਵੱਡਾ ਦਾਰਮਦਾਰ ਹੈਗਾ, ਲੇਕਿਨ ਕੈਨੇਡਾ ਦੀ ਇਕਾਨਮੀ ਜਿਹੜੀ ਹੈਗੀ ਆ ਆਸਵਾਨ ਤਾਂ ਇਹੀ ਹੈਗੇ ਤੇ ਆਉਣ ਵਾਲਾ ਸਮੇਂ ਦੇ ਜੇ ਕੁਸਮਾ ਸੈੱਟ ਹੋ ਜਾਂਦਾ ਹੈ, ਮਿਡਲ ਈਸਟ ਦੇ ਵਿੱਚ ਪੱਕੀ ਸਥਾਈ ਤੌਰ ਤੇ ਜੰਗ ਜਿਹੜੀ ਆ ਉਹ ਸੈਟਲ ਆਊਟ ਹੋ ਜਾਂਦੀ ਆ, ਤਾਂ ਮਿਡ ਟਰਮ ਦੇ ਵਿੱਚ ਇੱਕ ਵੱਡਾ ਜਿਹੜਾ ਮਿਡ ਟਰਮ ਟਰੰਪ ਸਾਹਿਬ ਦਾ ਆ ਰਿਹਾ, ਸ਼ਾਇਦ ਕੈਨੇਡਾ ਵੀ ਕੁਸਮਾ ਦੇ ਮਾਮਲੇ 'ਚ ਉਹਨੂੰ ਡੀਕ ਰਿਹਾ ਹੈਗਾ ਮੇਰੇ ਮੁਤਾਬਕ, ਠੀਕ ਹੈ
1: ਜੀ।
0: ਤਾਂ ਬਹੁਤ ਸਾਰੀਆਂ ਟ੍ਰੇਡ ਦੇ ਮਾਮਲੇ ਦੇ ਵਿੱਚ ਵੀ ਉਹਦੇ ਦੇਖਿਆ ਜਾ ਰਿਹਾ ਆ, ਤਾਂ ਇਹਦੇ ਨਾਲ ਨਾਲ ਜੰਗਾਂ ਜੁੰਗਾਂ ਦੇ ਮਾਮਲੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਸ਼ਾਇਦ ਮਿਡ ਟਰਮ 'ਚ ਕੁਛ ਮਸਲੇ ਆਪਣੇ ਆਪ ਹੀ ਹੱਲ ਹੋ ਜਾਣ, ਪਰ ਇਹ ਸਮਾਂ ਦੱਸੂਗਾ, ਸਮੇਂ ਦੀ ਗਰਭ ਦੇ ਵਿੱਚ ਸਵਾਲ ਹੈਗੇ ਆ ਜੀ।
1: ਜੀ ਬਿਲਕੁਲ ਭਾਅ ਜੀ, ਇੱਕ ਆਪਾਂ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਫਿਰ ਮੁੜ ਪਰਤਦੇ ਹਾਂ ਜੀ।
2: 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੀ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।

0: ਕਿਆ ਬਾਤ ਹੈ ਜੀ। ਸੋ ਦੋਸਤੋ ਦੁਬਾਰਾ ਸਵਾਗਤ ਹੈ ਤੁਹਾਡਾ ਮੀਡੀਆ ਵਿਰਾਸਤ ਰੇਡੀਓ ਵਿਰਾਸਤ ਦੇ ਵਿੱਚ। ਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਭਾਜੀ ਹੁਣੀ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਅਸੀਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਗੱਲਬਾਤ ਕਰ ਰਹੇ ਹਾਂ। ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ, ਕੋਈ ਤੁਹਾਡੇ ਮਨ ਦੇ ਵਿੱਚ ਕੋਈ ਖਬਰ ਬਾਬਤ ਕੋਈ ਸਵਾਲ ਹੈ ਤਾਂ ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਹੋ 905-673-3337 905-673-3337 ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। 7603 ਭਾਜੀ ਸਤਿ ਸ਼੍ਰੀ ਅਕਾਲ। ਹੈਪੀ ਕੈਨੇਡਾ ਡੇ ਭਾਜੀ, ਹੈਪੀ ਕੈਨੇਡਾ ਜੀ।
1: ਬਹੁਤ ਸਾਰੀ ਕਵਰੇਜ ਕਰੀ ਜਾਂਦੇ ਤੇ ਆ ਗੋਡਾ ਆ ਕਰਿਆ ਕਰੋ, ਮੈਂ ਕਿਹਾ 3 ਘੰਟੇ ਲਗਾਤਾਰ ਲਾ ਲਿਆ ਕਰੋ ਤੁਸੀਂ।
0: ਹਾਂਜੀ ਅੱਛਾ,
1: 3 ਘੰਟੇ ਹੋਰ ਲਾ ਲਿਆ ਕਰੋ ਜੀ, ਵਧੀਆ ਕੰਮ ਚੱਲਦਾ।
0: ਠੀਕ ਹੈ ਜੀ, ਠੀਕ ਹੈ,
1: ਛੁੱਟੀਆਂ ਮਾਰਨੇ ਕਰੋ 3 ਛੁੱਟੀਆਂ।
0: ਹਾਂਜੀ ਹਾਂਜੀ, ਇਹ ਵੀ ਗੱਲ ਸਹੀ ਹੈ।
1: ਬਹੁਤ ਸੋਹਣਾ, ਥੈਂਕ ਯੂ ਭਾਜੀ ਸਾਹਿਬ, ਬਹੁਤ ਮਿਹਰਬਾਨੀ
0: ਜੀ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਦੋਸਤੋ। ਤੇ ਭਾਜੀ ਹੁਣ ਅਗਲੀ ਖਬਰ ਵੱਲ ਚੱਲਦੇ ਹਾਂ।
1: ਬਿਲਕੁਲ
0: ਜੀ ਜੀ, ਪਲੀਜ਼।
1: ਸ਼ਮੀ ਜੀ, ਤੁਸੀਂ ਇੱਕ ਹਾਈਲਾਈਟ ਜਾਰੀ ਕੀਤਾ ਸੀ, ਤੁਹਾਡੇ ਕੋਲ ਖਬਰ ਆਈ ਹੈ ਜਿਹੜੀ ਕੈਨੇਡਾ ਰੈਵਨਿਊ ਏਜੰਸੀ
0: ਜੀ,
1: ਇਹਦੇ ਤੇ ਪਹਿਲਾਂ ਵੀ ਬਹੁਤ ਸਾਰੇ, ਇੱਕ ਬੜਾ ਪ੍ਰੋਮੀਨੈਂਟ ਅਦਾਰਾ ਹੈਗਾ ਜੀ ਕੈਨੇਡਾ ਗਵਰਨਮੈਂਟ ਦਾ, ਸਾਡੇ ਕੈਨੇਡਾ ਦਾ, ਤਾਂ ਸਿੱਧੇ ਤੌਰ ਤੇ ਆਪਾਂ ਕਹੀਏ ਆਪਣੀਆਂ ਜੇਬਾਂ ਦਾ, ਖਰਚਿਆਂ ਦਾ, ਕਮਾਈ ਦਾ ਹਿਸਾਬ ਕਿਤਾਬ ਜਿਹੜਾ ਆ ਕੈਨੇਡਾ ਰੈਵਨਿਊ ਕੋਲ ਹੁੰਦਾ, ਤਾਂ ਇੱਕ ਵੱਡਾ ਐਕਸੈਸ ਜਿਹੜਾ ਸਾਡਾ ਕੰਸਰਨ ਆਮ ਬੰਦੇ ਦਾ ਕੈਨੇਡਾ ਰੈਵਨਿਊ ਨਾਲ ਹੈ, ਤਾਂ ਇਹਦੇ ਚੱਲਦਿਆਂ ਹੋਇਆ ਜਿਹੜਾ ਕੈਨੇਡਾ ਰੈਵਨਿਊ ਨਾਲ ਹਰ ਬੰਦੇ ਨੂੰ ਕਮਿਊਨੀਕੇਟ ਕਰਨ ਦੀ ਲੋੜ ਪੈਂਦੀ ਹੈ, ਜਿਹੜੀਆਂ ਉਹਦੀਆਂ ਫਾਈਲਾਂ ਹੈਗੀਆਂ ਨੇ, ਟੈਕਸ ਫਾਈਲਾਂ ਹੈਗੀਆਂ, ਜਾਂ ਉਹਦੀਆਂ ਕੁਛ ਆਡਿਟ ਜਾਂ ਕੰਪਲੇਂਟਸ ਕੁਛ ਵੀ ਹੈਗਾ, ਉਹਨਾਂ ਦਾ ਬੈਕਲੌਗ ਜਾਂ ਪ੍ਰੋਸੈਸਿੰਗ ਟਾਈਮ, ਇਹਦਾ ਵੀ ਵੱਡਾ ਕੰਸਰਨ ਪਿਛਲੇ ਸਮੇਂ ਦੇ ਮੈਂ ਰਿਹਾ ਹੈਗਾ। ਆਮ ਬੰਦੇ ਇਹ ਕੰਪਲੇਂਟਸ ਆਮ ਤੌਰ ਤੇ ਆਪਣੇ ਪ੍ਰੋਗਰਾਮ ਤੇ ਵੀ ਕਰਦੇ ਰਹੇ ਆ, ਲਗਾਤਾਰ ਆਪਣੇ ਪ੍ਰੋਗਰਾਮ ਕਰਦੇ ਆ
0: ਜੀ,
1: ਕਿ ਸਾਨੂੰ ਦਿੱਕਤ ਆਉਂਦੀ ਆ। ਤਾਂ ਹੁਣ ਇਹਦੇ ਵਿੱਚ ਜਿਹੜੇ ਟੈਕਸ ਪੇਅਰ ਮਰਸ ਮਰਸਨ ਹੈਗੇ ਆ, ਫਰੈਂਕਿਸ ਬੋਇਲੇ, ਉਹਨਾਂ ਨੇ ਜਿਹੜੀ ਇੱਕ ਰਿਪੋਰਟ ਜਾਰੀ ਕੀਤੀ ਹੈ ਜੀ, ਕਿ ਜਿਹੜਾ ਕੈਨੇਡਾ ਰੈਵਨਿਊ ਏਜੰਸੀ ਹੈਗੀ ਆ ਉਹਦੇ ਕੋਲ ਜਿਹੜੀਆਂ ਪ੍ਰੋਸੈਸਿੰਗ ਡਿਲੇ ਹੈਗਾ ਬਹੁਤ ਜ਼ਿਆਦਾ ਹੈਗਾ, ਲੋਕਾਂ ਨੂੰ ਆਪਣਾ ਆਨਸਰ ਲੈਣ ਦੇ ਲਈ ਘੰਟਿਆਂ ਬੰਦੀ ਵੇਟ ਕਰਨੀ ਪੈਂਦੀ ਆ। ਈਵਨ ਜੇ 2024-25 ਦੇ ਡਾਟੇ ਲਾ ਲਈਏ ਤਾਂ ਮਿਲੀਅਨਸ, 8.6 million ਲੋਕ ਹੈਗੇ ਆ ਜਿਹਨਾਂ ਦੀਆਂ ਕਾਲਸ ਜਿਹੜੀਆਂ ਹੈਗੀਆਂ ਨੇ ਉਹ ਲੌਂਗ ਟਰਮ ਜਾਂ ਤਾਂ ਵੇਟ ਕਰਨੇ ਪਈਆਂ ਜਾਂ ਉਹਨਾਂ ਦਾ ਆਨਸਰ ਹੀ ਨਹੀਂ ਮਿਲਿਆ, ਡਿਸਕਨੈਕਟ ਹੋ ਗਈਆਂ, ਰਿਜ਼ੋਲਵ ਨਹੀਂ ਹੋਇਆ ਲੋਕਾਂ ਦਾ ਇਸ਼ੂ। ਇਹ ਇੱਕ ਵੱਡਾ ਵੱਡਾ ਡਾਟਾ ਹੈਗਾ ਆਪਣੇ ਆਪ ਦੇ, ਜੇ ਆਪਾਂ ਲੈ ਲਈਏ 8.6 million ਛੋਟਾ ਡਾਟਾ ਨਹੀਂ ਆ
0: ਜੀ।
1: ਸੋ ਇਹਨਾਂ ਚੱਲਦਿਆਂ ਹੋਇਆ ਜਿਹੜਾ ਹੁਣ ਵੀ ਦੁਬਾਰਾ ਜੇ ਕੰਪਲੇਂਟਸ ਦੀ ਗੱਲ ਕਰੀਏ ਤਾਂ 3558 ਕੰਪਲੇਂਟਸ ਜਿਹੜੀਆਂ ਕੱਲੀਆਂ 2025-26 ਦਾ ਜਿਹੜਾ ਵਿੱਤੀ ਜਿਹੜਾ ਸਾਲ ਸੀਗਾ ਉਹਦੇ ਦਰਮਿਆਨ ਆਈਆਂ ਹੈਗੀਆਂ ਨੇ। 27% ਇਹ ਵਾਧਾ ਪਿਛਲੇ ਸਾਲਾਂ ਦੇ ਦਰਮਿਆਨ ਜਿਹੜਾ ਆ ਹੋਇਆ ਹੈਗਾ ਜੀ, ਪਿਛਲੇ 3 ਸਾਲਾਂ ਚ ਹਾਈਐਸਟ ਹੈਗਾ ਆਪਾਂ ਕਹਿ ਸਕਦੇ ਹਾਂ। ਸੋ ਜਿਹੜੇ CRA ਦੇ ਕੁਛ ਹੋਰ ਵੀ ਗੱਲਾਂ ਆਪਾਂ ਐਡ ਕਰਨੀਆਂ ਹੁਣ ਸ਼ਮੀ ਜੀ, ਤਾਂ ਇਹ ਵੀ ਗੱਲ ਆਪਾਂ ਨੂੰ ਪਤਾ ਹੈਗਾ ਕਿ ਜਦੋਂ ਕੋਵਿਡ ਸੀਗਾ ਤਾਂ ਉਸ ਸਮੇਂ ਦਰਮਿਆਨ ਬਹੁਤ ਸਾਰਾ ਪੈਸਾ ਜਿਹੜਾ ਸੀ ਹੈਲਪ ਲਈ ਦਿੱਤਾ ਗਿਆ ਸੀਗਾ ਆਮ ਲੋਕਾਂ ਨੂੰ ਜਾਂ ਬਿਜ਼ਨਸਮੈਨਾਂ ਨੂੰ ਵੀ ਦਿੱਤਾ ਗਿਆ ਸੀਗਾ, ਤਾਂ ਉਹਦਾ ਜਿਹੜਾ ਕ੍ਰਾਈਟੀਰੀਆ ਸੀਗਾ ਉਹਦੇ ਵਿੱਚ ਗੌਰਮੈਂਟ ਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਸੀ ਕਿ ਉਹ ਪੈਸਾ, ਕੈਸ਼ ਪੈਸਾ ਜਿਹੜਾ ਕਿੱਦਾਂ ਵੰਡਿਆ ਜਾਣਾ, ਕਿਵੇਂ ਕੀਤਾ ਜਾਣਾ, ਲੇਕਿਨ ਉਹਨੂੰ ਉਹਦਾ ਕੋਈ ਪੈਮਾਨਾ ਉਸ ਸਮੇਂ ਦੇ ਬਾਅਦ ਪ੍ਰੋਪਰ ਰੱਖਿਆ ਨਹੀਂ ਗਿਆ। ਲੇਕਿਨ ਜਿਹੜਾ ਪੈਸਾ 3 ਬਟਨ ਦੇ ਦੱਬਣ ਦੇ ਨਾਲ ਮਿਲ ਜਾਂਦਾ ਰਿਹਾ ਕਿ ਤੁਹਾਡੀ ਕਾਰਪੋਰੇਸ਼ਨ ਕਿੰਨੀ ਪੁਰਾਣੀ ਹੈਗੀ ਆ, 5,000 ਉਹਨੇ ਕਮਾਇਆ ਹੋਵੇ, ਤਾਂ ਇੰਨੇ ਕੋ ਹੋਰ 1-2 ਬੇਸਿਕ ਸ਼ਰਤਾਂ ਹੋਣਗੀਆਂ, ਸਿੰਪਲ ਜਿਹਾ ਇੱਕ ਫਾਰਮ ਸੀਗਾ, ਕਿਸੇ ਨੂੰ ਕੋਈ ਡਾਕੂਮੈਂਟ ਵੀ ਮੈਨੂੰ ਨਹੀਂ ਲੱਗਦਾ ਕਿ ਅਪਲੋਡ ਕਰਨ ਦੀ ਉਸ ਸਮੇਂ ਤੇ ਲੋੜ ਸੀਗੀ, ਕਿ ਇਹ ਵੀ ਕੀਤਾ ਜਾ ਸਕਦਾ ਸੀਗਾ ਐਟਲੀਸਟ ਜਿਹੜੇ ਪਿਛਲੇ ਸਮੇਂ ਦਾ ਨੋਟਸ ਅਸੈਸਮੈਂਟ ਸੀਗਾ, ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦੀ ਕਾਰਪੋਰੇਸ਼ਨ ਦੇ ਪੇਪਰ ਕਿੰਨੇ ਸਾਲ ਪੁਰਾਣੀ ਆ ਉਹ ਅਪਲੋਡ ਕਰਾਇਆ ਜਾਂਦਾ, ਇਹਦੀ ਕੋਈ ਵੱਡੀ ਗੱਲ ਨਹੀਂ ਹੈਗੀ, ਇਸ ਗੱਲ ਨੂੰ ਘਰੇ ਬੈਠੇ ਕਰਨਾ ਸੀਗਾ, ਲੇਕਿਨ ਉਹਨੂੰ ਪੈਸਾ ਜਿੰਨੀ ਵੱਡੀ ਪੱਧਰ ਤੇ ਵੰਡਿਆ ਗਿਆ, ਉਹਦੀ ਰਿਕਵਰੀ ਹਾਲੇ ਵੀ ਪਈ ਹੈਗੀ ਆ। ਉਹਦੇ ਵਿੱਚ ਵੀ CRA ਦੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਸਾਹਮਣੇ ਆਈਆਂ ਸੀਗੀਆਂ। ਸੋ ਹੁਣ ਇਹ ਰਿਪੋਰਟ ਆਉਣ ਸਾਹਮਣੇ ਆਉਣ ਦੇ ਨਾਲ ਇੱਕ ਵਾਰੀ ਦੁਬਾਰਾ ਇਹ ਵੱਡੇ ਜਿਹੜੇ ਸਵਾਲ ਖੜੇ ਹੋਏ ਆ ਕਿ ਇੰਨਾ ਵੱਡਾ ਜਿਹੜਾ ਅਦਾਰਾ ਹੈਗਾ, ਪ੍ਰੋਮੀਨੈਂਟ ਅਦਾਰਾ ਆ, ਉਹਦੀ ਜਿਹੜੀ ਕਾਰਜਕੁਸ਼ਲਤਾ ਹੈਗੀ ਆ ਉਹ ਆਉਣ ਵਾਲੇ ਸਮੇਂ ਚ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰ ਸਕੂਗੀ, ਜਾਂ ਫਿਰ ਕੀ ਕਰਨਾ ਚਾਹੀਦਾ ਫੈਡਰਲ ਗਵਰਨਮੈਂਟ ਨੂੰ, ਕਿਉਂਕਿ ਇਹ ਵੀ ਆਪਾਂ ਨੂੰ ਪਤਾ ਹੈ ਕਿ ਵੱਡੇ ਪੱਧਰ ਤੇ ਕੱਟ ਵੀ ਜਿਹੜੇ ਆ ਉਹ ਲਾਏ ਗਏ ਸੀ ਜਿਹੜੀ ਇਹਨਾਂ ਦੇ ਕਰਮਚਾਰੀ ਹੈਗੀ ਆ ਜਾਂ ਸਟਰੈਂਥ ਹੈਗੀ ਆ ਉਹਦੇ ਉੱਪਰ। ਸੋ ਇਹਦੇ ਰਿਜ਼ੋਲਵ ਕਿਸ ਪਾਸੇ ਜਾਂਦੇ ਆ, ਸਲਿਊਸ਼ਨ ਕੀ ਨਿਕਲਦੀ ਆ, ਇਹ ਤਾਂ ਗੌਰਮੈਂਟ ਜਵਾਬ ਦੇ ਸਕਦੀ ਆ ਜਾਂ ਗੌਰਮੈਂਟ ਦੇ ਅਦਾਰੇ ਜਿਹੜੇ ਆ ਉਹ ਜਵਾਬ ਦੇ ਸਕਦੇ ਆ। ਇਹਦੇ ਨਾਲ ਹੀ ਸ਼ਮੀ ਜੀ ਮੈਂ ਇੱਕ ਖਬਰ ਹੋਰ ਸਾਂਝੀ ਕਰੂੰ, ਫਿਰ ਮੈਂ ਛੁੱਟੀ ਚਾਹੂੰਗਾ, ਫਿਰ ਤੁਸੀਂ ਸਮਾਪਤ ਕਰ ਦੇਣਾ ਬਾਅਦ ਪ੍ਰੋਗਰਾਮ
0: ਜੀ।
1: ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਿਹੜੇ ਹੈਗੇ ਸੀਗੇ ਉਹਨਾਂ ਨੇ ਵੱਡਾ ਟਵਿਸਟ ਲਿਆ ਸੀਗਾ। ਆਪਾਂ ਨੂੰ ਪਤਾ ਹੈਗਾ ਕਿ ਜਦੋਂ ਉਹਨਾਂ ਨੇ ਅਹੁਦਾ ਸੰਭਾਲਿਆ ਤਾਂ ਬਹੁਤ ਸਾਰੇ ਵੱਡੇ ਅਹਿਮ ਪ੍ਰੋਜੈਕਟ ਕੈਨੇਡਾ ਦੇ ਫਸੇ ਪਏ ਹੁੰਦੇ ਆ, ਜਿਹੜੀ ਆ ਇਨਵਾਇਰਮੈਂਟ ਪਾਲਿਸੀ ਕਰਕੇ, ਕਲਾਈਮੇਟ ਪਾਲਿਸੀ ਕਰਕੇ। ਤਾਂ ਕੁਛ ਇੱਕ ਸ਼ਿਫਟ ਜਿਹੜੀਆਂ ਸੀਗੀਆਂ ਇਹ ਵੀ ਲਈਆਂ ਗਏ ਸੀਗੇ। ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਜਿਹੜੇ ਸੀਗੇ ਬਹੁਤ ਸਾਰੇ ਕ੍ਰੈਡਿਟ ਜਿਹੜੇ ਸੀਗੇ ਉਹ ਦਿੱਤੇ ਸੀਗੇ, ਜਾਂ ਕੁਝ ਕ੍ਰੈਡਿਟ ਵੀ ਦਿੱਤੇ ਪਰ ਨਾਲ ਦੀ ਨਾਲ ਜਿਹੜਾ ਕਲਾਈਮੇਟ ਟੈਕਸ ਵੀ ਉਹ ਵੀ ਲਾਇਆ ਸੀ, ਜਿਹਦੇ ਕਰਕੇ ਫਿਊਲ ਦੀਆਂ ਪ੍ਰਾਈਜ਼ ਵੀ ਅਪ ਰਹੀਆਂ, ਤਾਂ ਲੋਕ ਉੱਤੋਂ ਆਪਣੇ ਤੌਰ ਤੇ ਉਸ ਸਮੇਂ ਦੇ ਤੰਗ ਰਹੇ। ਤਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਆ ਕੇ ਕੁਛ ਇੱਕ ਗੱਲਾਂ ਏਦਾਂ ਦੀਆਂ ਕੀਤੀਆਂ ਜਿਹੜੀਆਂ ਕਿ ਜਿੱਦਾਂ ਹੁਣ ਵੈਸੇ ਤਾਂ ਲਾ ਲਈਏ ਕਿ ਆਪਾਂ ਵਰਲਡ ਭਾਰ 'ਚ ਲਾਈਏ ਤਾਂ ਅਮੈਰੀਕਾ ਸਮੇਤ ਡੋਨਾਲਡ ਟਰੰਪ ਹੋਣੀ, ਜਾਂ ਜਿਹੜੇ ਕਲਾਈਮੇਟ ਪਾਲਿਸੀ ਉਹ ਤਾਂ ਸ਼ਿਫਟਿੰਗ ਕਰ ਰਿਹਾ, ਜਿੰਨੀ ਐਫਰਟ ਪਹਿਲਾਂ ਲਏ ਜਾ ਰਹੇ ਸੀ ਮਨੁੱਖਤਾ ਨੂੰ ਬਚਾਉਣ ਵਾਸਤੇ, ਜਿਹੜਾ ਆਉਣ ਵਾਲੇ ਸਮੇਂ ਤੇ ਜਿਹੜਾ ਗਲੋਬਲ ਵਾਰਮਿੰਗ ਹੈਗੀ ਆਪਾਂ ਕਹਿ ਸਕਦੇ ਹਾਂ ਉਹਦੇ ਤੋਂ ਮਨੁੱਖੀ ਜਾਨਾਂ ਨੂੰ ਖਤਰਾ ਹੈਗਾ ਇਹ ਕਿਹਾ ਜਾਂਦਾ, ਤਾਂ ਉਹਨੂੰ ਲੈ ਕੇ ਵਰਲਡ ਭਾਰ ਦੇ ਵਿੱਚ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਨੇ ਦੇਸ਼ਾਂ ਦੀਆਂ ਵੱਖ ਵੱਖ ਫਰੰਟਾਂ ਦੇ ਉੱਪਰ, ਕਈ ਪ੍ਰਕੋਸ਼ਨ ਜਿਹੜੇ ਲੈਣ ਵਾਸਤੇ ਸਾਂਝੇ ਤੌਰ ਤੇ ਮਿਸ਼ਨ ਕੱਟ ਦੀਆਂ ਗੱਲਾਂ ਵੀ 2040 ਤੱਕ ਚੱਲਦੀਆਂ ਰਹੀਆਂ ਕਿ ਇੰਨਾ ਮਿਸ਼ਨ ਕੱਟ ਹੋਣਾ ਚਾਹੀਦਾ। ਲੇਕਿਨ ਜਿਵੇਂ ਟਰੰਪ ਸਾਹਿਬ ਨੇ ਆਉਂਦਿਆਂ ਹੀ ਉਦੋਂ ਤੋਂ ਪਾਸਾ ਪਲਟ ਲਿਆ ਕਿ ਅਸੀਂ ਇਹਦਾ ਜ਼ਿਆਦਾ ਹਿੱਸਾ ਨਹੀਂ ਬਣਨਾ, ਇਵਨ ਇਹਦਾ ਇਹ ਵੀ ਗੱਲ ਕਹੀ ਕਿ ਅਸੀਂ ਕਰੂਡ ਆਇਲ ਵਗੈਰਾ ਜਿਹੜਾ ਹੈਗਾ ਆ ਉਹ ਵੀ ਅਸੀਂ ਸਿੱਧਾ ਹੀ ਹੋਰ ਕੱਢਣ ਦੇ ਲਈ ਆਪਾਂ ਜਿਹੜਾ ਚਾਰਾ ਮਾਰਾਂਗੇ। ਲੇਕਿਨ ਹੁਣ ਪ੍ਰਧਾਨ ਮੰਤਰੀ ਮਾਰਕ ਉਹਨਾਂ ਦੀ ਟਿੱਪਣੀ ਆਈ ਹੈ ਜੀ, ਉਹਨਾਂ ਨੂੰ ਸਵਾਲ ਵੱਡੀ ਪੱਧਰ ਤੇ ਹੋ ਰਿਹਾ ਜਿਹਦਾ ਸ਼ਿਫਟਿੰਗ ਉਹਨਾਂ ਨੇ ਲਈ ਇਸ ਗੱਲ ਤੋਂ ਕਿ ਉਹਨਾਂ ਨੇ ਜਿਹੜੀਆਂ ਪਾਲਿਸੀਆਂ ਸੀਗੀਆਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੀਆਂ ਉਹਨਾਂ ਨੂੰ ਬਦਲ ਦਿੱਤਾ ਜੀ। ਇਹ ਗੱਲ ਕਹੀ ਸੀ ਕਿ ਅਸੀਂ ਕੁਛ ਸਗੋਂ ਕ੍ਰੈਡਿਟ ਦੇਵਾਂਗੇ, ਜਦੋਂ ਕੁਛ ਹੋਊਗਾ ਤਾਂ ਇਨਸੈਂਟਿਵ ਬੇਸ ਦੇ ਉੱਪਰ ਆਪਾਂ ਚੱਲਾਂਗੇ, ਕੋਈ ਇਨਸੈਂਟਿਵ ਦੇਵਾਂਗੇ ਜਿਹੜੇ ਲੋਕ ਇਸ ਪਾਸੇ ਨੂੰ ਸ਼ਿਫਟਿੰਗ ਕਰਨਗੇ। ਲੇਕਿਨ ਹੋਇਆ ਕੀ ਜੀ ਕਿ ਵੱਡੀ ਪੱਧਰ ਤੇ ਜਿਹੜੇ ਆਪਣੇ ਮੂਲ ਨਿਵਾਸੀ ਹੈਗੇ ਆ ਖਾਸ ਤੌਰ ਤੇ ਅਲਬਰਟਾ ਵਾਲੀ ਸਾਈਡ ਦੇ ਉੱਪਰ, ਉਹਨਾਂ ਵੱਲੋਂ ਜਾਂ ਕੁਝ ਇੱਕ ਨੈਚੁਰਲ ਸੰਸਥਾਵਾਂ ਵੱਲੋਂ, ਈਵਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਹਨਾਂ ਦੇ ਆਪਣੇ ਇੱਕ ਫੈਡਰਲ ਮਿਨਿਸਟਰ ਵੀ ਹੈਗੇ ਆ, ਸ਼ਾਇਦ ਤੁਹਾਨੂੰ ਨਾਂ ਯਾਦ ਹੋਊ, ਮੈਂ ਇੱਕਦਮ ਮੇਰੇ ਦਿਮਾਗ 'ਚ ਨਹੀਂ ਆ ਰਿਹਾ
0: ਜੀ,
1: ਉਹਨਾਂ ਵੱਲੋਂ ਫੈਡਰਲ ਕੈਬਨਿਟ ਤੋਂ ਜੀ ਰਿਜ਼ਾਈਨ ਵੀ ਕਰ ਦਿੱਤਾ ਗਿਆ। ਠੀਕ ਹੈ ਜੀ, ਪਹਿਲਾਂ ਹੁਣ ਤਾਂ ਮੇਰੇ ਖਿਆਲ ਉਹ ਐਜ ਏ MP ਵੀ ਰਿਜ਼ਾਈਨ ਕਰ ਗਏ ਹੋਏ। ਤਾਂ ਇਹ ਇੱਕ ਵੱਡਾ ਕਾਰਨ ਆਪਣੀ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੇ ਵੱਲੋਂ ਸਵਾਲ ਹੋਏ, ਜਿਹੜੇ ਆਪਣੇ ਫੈਡਰਲ ਜਿਹੜੀ ਕੈਬਨਿਟ ਸੀਗੀ ਉਹਦੇ ਸਾਥੀਆਂ ਵੱਲੋਂ ਸਵਾਲ ਹੋਏ ਪ੍ਰਧਾਨ ਮੰਤਰੀ ਕਾਰਨ ਉਹਨੂੰ ਏਡੀ ਵੱਡੀ ਉੱਪਰ ਵੱਡੀ ਪੱਧਰ ਤੇ ਸ਼ਿਫਟਿੰਗ ਲਈ ਆ, ਜਿਹੜੇ ਪਿਛਲੇ ਸਮਝੌਤਾ ਆਇਆ ਸੀ ਅਲਬਰਟਾ ਦੇ ਨਾਲ ਪਾਈਪ ਨਿਊ ਪਾਈਪ ਲਾਈਨ ਦਾ, ਉਸ ਸਮੇਂ ਦੇ ਵੱਡੇ ਸਵਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਹੋਏ ਕਿ ਤੁਸੀਂ ਪਲੈਜ ਕੀ ਲਿਆ। ਤਾਂ ਉਸ ਸਮੇਂ ਦੇ ਉੱਪਰ ਪਲੈਜ ਕੁਛ ਲਏ ਗਏ ਸੀਗੇ ਅਲਬਰਟਾ ਕੋਲੋਂ ਇਸ ਮਾਮਲੇ ਦੇ ਵਿੱਚ, ਜਿਹੜਾ ਸੇਫਟੀ ਕੰਸਰਨ ਜਿਹੜਾ ਕਲਾਈਮੇਟ ਤੇ ਰਵੇ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਇਹ ਗੱਲ ਕਹੀ ਹੈਗੀ ਆ ਕਿ ਜੇ ਅਸੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦਾ ਬਕਾਇਦਾ ਨਾਂ ਲਿਆ ਉਹਨਾਂ ਨੇ ਕਿ ਜੇ ਅਸੀਂ ਉਸ ਪਾਲਿਸੀ ਨੂੰ ਕੰਟੀਨਿਊ ਰੱਖਦੇ ਤਾਂ ਇਹ ਇੱਕ ਬੜੀ ਐਕਸਪੈਂਸਿਵ ਤੇ ਡਿਵਿਸਿਵ ਜਿਹੜੀ ਪਾਲਿਸੀ ਸੀਗੀ ਜਿਹਨੇ ਕੈਨੇਡੀਅਨ ਲੋਕਾਂ ਨੂੰ ਬੜਾ ਤੰਗ ਕਰਨਾ ਸੀਗਾ। ਤਾਂ ਸਿੱਧੇ ਤੌਰ ਤੇ ਇਹਦਾ ਮਤਲਬ ਕੀ ਹੈਗਾ ਆ ਇਹ ਗੱਲ ਕਰਨ ਦਾ, ਪਰ ਮੈਂ ਇੱਕ ਗੱਲ ਇਹਦੀ ਮੈਂ ਸਹਿਮਤੀ ਰੱਖਦਾ ਹੈਗਾ ਕਿ ਦੇਖੋ ਜੀ ਸਾਨੂੰ ਜੇ ਅਸੀਂ ਵੱਡੇ ਫੈਡਰਲ ਪ੍ਰੋਜੈਕਟ ਹੈਗੇ ਆ, ਜੇ ਕੈਨੇਡਾ ਨੇ ਥੋੜਾ ਅੱਗੇ ਵਧਣਾ, ਅੱਜ 413 ਹਾਈਵੇ ਦੀ ਰੌਲਾ ਪੈਂਦਾ ਰਹਿੰਦਾ ਹੈਗਾ ਕਿ ਉਹਦੇ ਹਾਲੇ ਤੇ ਵੀ ਮੱਛੀਆਂ ਦਾ ਰੌਲਾ ਹੈਗਾ, ਜੇ ਮੱਛੀਆਂ ਇੰਨੀਆਂ ਜ਼ਿਆਦਾ ਉਹਨਾਂ ਦੀ ਰਿਪੋਰਟ ਅਜੇ ਤੁਰੀ ਫਿਰਦੀ ਆ। ਪਰ ਮੇਰਾ ਮੰਨਣਾ ਇਹ ਹੈਗਾ ਕਿ ਚਾਹੇ ਉਹ ਫੈਡਰਲ ਪ੍ਰੋਜੈਕਟ ਹੋਣ ਵੱਡੇ, ਜਿਹੜਾ ਵਾਤਾਵਰਨ ਕਲਾਈਮੇਟ ਕੰਸਰਨ ਹੈ ਉਹ ਰਹਿਣਾ ਚਾਹੀਦਾ ਆ, ਇਹ ਗੱਲ ਠੀਕ ਹੈਗੀ, ਪਰ ਇਹ ਕਦੇ ਨਹੀਂ ਹੋ ਸਕਦਾ ਕਿ ਅਸੀਂ ਸਟੱਕ ਹੋ ਜਾਈਏ ਇੱਕਦਮ, ਵੱਡੇ ਜਿਹੜੇ ਫੈਡਰਲ ਪ੍ਰੋਜੈਕਟ ਹੈਗੇ ਆ ਉਹਨਾਂ ਨੂੰ ਸਟੱਕ ਕਰ ਦਈਏ, ਹਾਈਵੇ ਨਾ ਬਣ ਕੰਟਰੀ ਦੇ ਵਿੱਚ, ਜਿਹੜੇ ਪਹਿਲਾਂ ਵੀ ਹਾਈਵੇ ਬਣੇ ਆ ਉਸ ਸਮੇਂ ਦੇ ਉੱਪਰ ਵੀ ਤਾਂ ਇਹ ਕੰਸਰਨ ਹੋਣਗੇ ਨਾ ਜੀ।
0: ਠੀਕ ਹੈ,
1: ਤਾਂ ਉਹਨਾਂ ਨੂੰ ਰਿਜ਼ੋਲਵ ਕੀਤਾ ਜਾ ਸਕਦਾ ਵਾ, ਜਿਹੜੇ ਜਿੰਨੇ ਵੀ ਜੀਵ ਜੰਤੂ ਹੈਗੇ ਆ ਉਹਨਾਂ ਨੂੰ ਸੇਫਲੀ ਜਿਹੜਾ ਆ ਕਿਸੇ ਵੀ ਤਰੀਕੇ ਨਾਲ ਕਿਸੇ ਪਾਲਿਸੀ ਤਹਿਤ ਉਹ ਹੱਲ ਜਿਹੜੇ ਮਸਲੇ ਹੋ ਸਕਦੇ ਆ। ਜੇਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸੇ ਗੱਲ ਤੇ ਜਿਹੜਾ ਆ ਜ਼ੋਰ ਦਿੱਤਾ ਆ ਕਿ ਇਹ ਪਾਲਿਸੀ ਜਿਹੜੀ ਜੇ ਲਗਾਤਾਰ ਆਪਾਂ ਰੱਖਦੇ ਤਾਂ ਇਹ ਸੂਟ ਨਹੀਂ ਸੀ ਕਰਦੀ, ਇਹ ਸਾਨੂੰ ਇਸ ਗੱਲ ਦੇ ਉੱਪਰ ਸ਼ਿਫਟ ਜਿਹੜੀ ਉਹ ਲੈਣੀ ਹੋਈ ਪੈਣੀ ਸੀ ਤੇ ਲਾਸਟ ਖਬਰ ਜਿਹੜੀ ਆਪਾਂ ਸਾਂਝੀ ਕਰਦੇ ਨੇ ਕਿ ਡੋਨਾਲਡ ਟਰੰਪ ਸਾਹਿਬ ਨੂੰ ਝਟਕੇ ਜਿਹੜੇ ਲੱਗ ਰਹੇ ਹੈਗੇ ਆ, ਹਾਲਾਂਕਿ ਉਹ ਸੁਪਰੀਮ ਕੋਰਟਾਂ ਦੇ ਖਿਲਾਫ ਵੀ ਜਾਂ ਕੋਰਟਾਂ ਦੇ ਕਈ ਫੈਸਲੇ ਆਏ ਆ ਤਾਂ ਉਹਨਾਂ ਨੂੰ ਮੰਨਣ ਦੀ ਬਜਾਏ ਉਹ ਰਾਹ ਨਵੇਂ ਕੱਢਦੇ ਆ, ਲੇਕਿਨ ਜਦੋਂ ਉਹਨਾਂ ਨੇ ਆਪਣੀ ਰਾਸ਼ਟਰਪਤੀ ਪਦ ਦੀ ਚੋਣ ਲੜੀ ਸੀ ਉਸ ਸਮੇਂ ਤੇ ਵੱਡਾ ਉਹਨਾਂ ਦਾ ਵਾਅਦਾ ਸੀ ਇੱਕ ਮੈਂ ਇਤਿਹਾਸ ਦੀ ਵੱਡੀ ਡਿਪੋਰਟੇਸ਼ਨ ਮੁਹਿੰਮ ਚਲਾਊਂਗਾ, ਉਹਨਾਂ ਚਲਾਈ। ਠੀਕ ਹੈ ਜੀ, ਅੱਜ ਵੱਡੀਆਂ ਰਿਪੋਰਟਾਂ ਨੇ ਟੈਕਸਾਸ ਸਮੇਤ ਜਿਹੜੇ ਕਈ ਸਟੇਟਾਂ ਉਹਦੇ ਵਿੱਚ ਲਾਇਸੈਂਸ ਜਿਹੜੇ ਡਰਾਈਵਰਾਂ ਦੇ ਰੱਦ ਕੀਤੇ ਜਾ ਸਕੇ ਇਸੇ ਪਾਲਿਸੀ ਤਹਿਤ ਹੀ। ਤਾਂ ਇੱਕ ਫੈਸਲਾ ਹੋਰ ਜਿਹੜਾ ਤੁਸੀਂ ਹਾਈਲਾਈਟ ਜਾਰੀ ਕੀਤਾ ਸੀਗਾ ਕਿ ਜਿਹੜੇ ਡੋਨਾਲਡ ਟਰੰਪ ਸਾਹਿਬ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਬਰਥ ਰਾਈਟ ਸਿਟੀਜ਼ਨ ਜਿਹੜੇ ਵਿਦੇਸ਼ੀ ਜਿਹੜੇ ਲੋਕ ਹੈਗੇ ਆ, ਖਾਸ ਤੌਰ 'ਤੇ ਅਸਾਇਲਮ ਸੀਕਰਸ ਹੈਗੇ ਆ ਜਾਂ ਜਿਨ੍ਹਾਂ ਦਾ ਸਟੇਟਸ ਕਨਫਰਮ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਹੈਗਾ, ਤਾਂ ਉਹਨਾਂ ਟਾਈਮਾਂ ਦਰਮਿਆਨ ਕੋਈ ਵੀ ਬੱਚਾ ਅਮਰੀਕਾ ਦੀ ਧਰਤੀ 'ਤੇ ਪੈਦਾ ਹੁੰਦਾ ਤਾਂ ਉਹਨੂੰ ਆਪਣੇ ਆਪ ਜਿਹੜਾ ਸਿਟੀਜ਼ਨ ਰਾਈਟ ਮਿਲ ਜਾਂਦਾ ਸੀ ਕਿਉਂਕਿ ਅਮਰੀਕਾ ਦੀ ਧਰਤੀ 'ਤੇ ਪੈਦਾ ਹੋਇਆ। ਠੀਕ ਹੈ
0: ਜੀ,
1: ਲੇਕਿਨ ਹੁਣ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਸੀਗਾ ਅਵੋਇਡ ਕਰ ਦਿੱਤਾ ਕਿ ਏਦਾਂ ਨਹੀਂ ਹੈਗਾ ਕਿ ਕੋਈ ਵੀ ਬੱਚਾ ਜਿਹੜਾ ਅਮਰੀਕਾ ਧਰਤੀ 'ਤੇ ਪੈਦਾ ਹੋਏ ਉਹ ਸਿਟੀਜ਼ਨ ਨਹੀਂ ਹੋ ਸਕਦਾ, ਤਾਂ ਇਹਦੇ 'ਤੇ ਪਹਿਲਾਂ ਲੋਅਰ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਲੋਅਰ ਕੇਟਲਾਂ ਨੇ ਇਹ ਗੱਲ ਕਹੀ ਸੀ ਕਿ ਇਹ ਗੱਲ ਸਹੀ ਨਹੀਂ ਹੈਗੀ, ਇਹ ਕਈ ਪੈਮਾਨਿਆਂ ਤੋਂ ਇਹ ਗੱਲ ਜਿਹੜੀ ਆ ਸਹੀ ਨਹੀਂ ਹੈਗੀ। ਤਾਂ ਹੁਣ ਸੁਪਰੀਮ ਕੋਰਟ ਨੇ ਵੀ ਉਸ ਫੈਸਲੇ 'ਤੇ ਮੋਹਰ ਲਾ ਦਿੱਤੀ, ਭਾਵ ਡੋਨਾਲਡ ਟਰੰਪ ਸਾਹਿਬ ਨੂੰ ਵੀ ਉਸ ਜਿਹੜਾ ਐਗਜ਼ੀਕਿਊਟਿਵ ਆਰਡਰ ਸੀਗਾ ਉਹਨੂੰ ਸਹੀ ਨਹੀਂ ਮੰਨਿਆ ਕਿ ਇਹ ਜਿਹੜਾ ਮਾਨਵਤੀ ਜਿਹੜੇ ਮਾਨਵ ਜਿਹੜੀ ਆ ਮੁੱਲ ਹੈਗੇ ਆ ਆਪਾਂ ਕਹਿ ਸਕਦੇ ਵੈਲਿਊਜ਼ ਹੈਗੀਆਂ ਉਹਦੇ ਖਿਲਾਫ ਹੈਗਾ ਇਹ ਜਿਹੜਾ ਐਗਜ਼ੀਕਿਊਟਿਵ ਆਰਡਰ ਹੈਗਾ। ਸੋ ਟਰੰਪ ਸਾਹਿਬ ਨੂੰ ਝਟਕੇ ਕਈ ਲੱਗ ਰਹੇ ਹੈਗੇ ਆ, ਮਹਿੰਗਾਈ ਵੀ ਵਧੀ ਹੋ ਗਈ ਆ, ਅੱਗੇ ਮਿਡ ਟਰਮ ਵੀ ਆ ਰਹੀ ਆ, ਜਿਸ ਤਰ੍ਹਾਂ ਇਰਾਨ 'ਚ ਕਲੋਜਿੰਗ ਹੋਈ ਆ ਸਿਆਸੀ ਤੌਰ 'ਤੇ ਜਿਹੜਾ ਉਹਨਾਂ ਨੂੰ ਸਾਹਮਣਾ ਆਉਣ ਸਮੇਂ 'ਚ ਕਰਨਾ ਪੈ ਸਕਦਾ, ਪਰ ਫਿਰ ਵੀ ਅਮੈਰੀਕਨ ਲੋਕਾਂ ਦਾ ਫੈਸਲਾ ਹੋਊਗਾ। ਅਤੇ ਧੰਨਵਾਦ ਸ਼ਮੀ ਜੀ, ਤੁਸੀਂ ਉਹ ਸਮਅਪ ਕਰ ਦਿਓ, ਆਪਾਂ ਫਿਰ ਆਪਣੀ ਮੁਲਾਕਾਤ ਹੋਊਗੀ ਆਉਣ ਸਮੇਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ
0: ਜੀ। ਜੀ ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਆਪਣੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਪ੍ਰੀਤ ਸਿੰਘ ਬਾਰੀਆ ਹੋਣਾ ਦੀ ਆਵਾਜ਼ ਦੇ ਵਿੱਚ ਤੁਸੀਂ ਤਾਜ਼ਾ ਤਰੀਨ ਜਿਹੜੀਆਂ ਖਬਰਾਂ ਜਾਂ ਅਪਡੇਟਸ ਆ ਜਿਹੜੀਆਂ ਉਹ ਸੁਣੀਆਂ। ਤੋ ਆਪਾਂ ਬੜੀ ਜਲਦੀ ਆ ਹੁਣ ਰੈਪ ਅਪ ਵੀ ਕਰਾਂਗੇ ਕਿਉਂਕਿ ਸਿਰਫ ਸਮਾਂ ਆਪਣੇ ਕੋਲ ਹੈ ਜਿਹੜਾ 9 ਮਿੰਟ ਦਾ ਰਹਿ ਗਿਆ। ਬਾਕੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਕੋਈ ਸਾਂਝ ਪਾ ਕੇ ਕੋਈ ਗੱਲਬਾਤ ਜਾਂ ਕੋਈ ਅਪਡੇਟ ਦੇਣਾ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਡੇ ਦੇ ਉੱਤੇ ਕੋਈ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ।

ਕਿਆ ਬਾਤ ਹੈ ਦੋਸਤੋ। ਤੇ ਉੱਥੇ ਹੀ ਆ ਜਿਹੜਾ ਫੀਫਾ ਵਰਲਡ ਕੱਪ ਚੱਲ ਰਿਹਾ ਉਹਦੀ ਆ ਜਿਹੜੀ ਤੁਹਾਡੇ ਨਾਲ ਇੱਕ ਮੈਂ ਅਪਡੇਟ ਆ ਜਿਹੜੀ ਸਾਂਝੀ ਕਰਦਾ। ਹੁਣ ਤੱਕ ਜਿਹੜਾ ਫੀਫਾ ਦੇ ਵਿੱਚ ਜੋ ਕੁਝ ਹੋ ਚੁੱਕਾ ਤੇ ਅੱਜ ਦੇ ਕਿਹੜੇ ਕਿਹੜੇ ਮੈਚ ਨੇ ਜਿਹੜੇ ਸੌਕਰ ਨਾਲ ਬੜਾ ਪਿਆਰ ਕਰਦੇ ਆ, ਕਿਉਂਕਿ ਇਸ ਦਾ ਜਿਹੜਾ ਖੁਮਾਰ ਹੈ, ਇਸ ਦਾ ਜਿਹੜਾ ਫੀਵਰ ਹੈ ਜਿਹੜਾ ਸਿਰ ਚੜ ਕੇ ਬੋਲ ਰਿਹਾ। ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਸੀਗਾ ਵੀ ਜਿਸ ਜਿਸ ਤਰ੍ਹਾਂ ਨੌਕਆਊਟ ਮੈਚਸ ਦੇ ਵਿੱਚ ਟੀਮਾਂ ਜਿਹੜੀਆਂ ਅੱਗੇ ਵੱਧ ਰਹੀਆਂ, ਉਸੇ ਤਰ੍ਹਾਂ ਜਿਹੜੀਆਂ ਨੇ ਪ੍ਰਾਈਜ਼ ਹੈ ਜਿਹੜੀਆਂ ਮੈਚ ਦੇਖਣ ਦੀਆਂ, ਹਾਂਜੀ ਟਿਕਟਾਂ ਜਿਹੜੀਆਂ ਨੇ ਉਹ ਵੀ ਅਸਮਾਨ ਨੂੰ ਛੂਹ ਰਹੀਆਂ ਨੇ। ਸੋ ਹੁਣ ਤੱਕ ਰਾਊਂਡ 32 ਦੇ ਜਿਹੜੇ ਨਤੀਜੇ ਆਏ ਆ ਉਹਦੇ ਵਿੱਚ ਕੈਨੇਡਾ ਨੇ ਜਿਹੜਾ ਸਾਊਥ ਅਫਰੀਕਾ ਨੂੰ ਹਰਾ ਦਿੱਤਾ, ਬ੍ਰਾਜ਼ੀਲ ਨੇ ਜਪਾਨ ਨੂੰ ਹਰਾ ਦਿੱਤਾ ਤੇ ਪੈਰਾਗਵੇ ਨੇ ਜਰਮਨੀ ਨੂੰ ਪੈਨਲਟੀ ਸ਼ੂਟਆਊਟ ਦੇ ਵਿੱਚ ਹਰਾ ਕੇ ਇੱਕ ਉਲਟ ਫੇਰ ਵੱਡਾ ਕਰ ਦਿੱਤਾ। ਉੱਥੇ ਮੋਰੋਕੋ ਨੇ ਵੀ ਨੀਦਰਲੈਂਡ ਨੂੰ ਪੈਨਲਟੀ ਦੇ ਵਿੱਚ ਹਰਾ ਤਾ। ਨਾਰਵੇ ਜਿਹੜਾ ਆ ਉਹ ਵੀ ਐਡਵਾਂਸ ਕਰ ਚੁੱਕਾ ਰਾਊਂਡ ਆਫ 16 ਦੇ ਵਿੱਚ। ਫਰਾਂਸ ਨੇ ਸਵੀਡਨ ਨੂੰ 3-0 ਦੇ ਨਾਲ ਤੇ ਮੈਕਸੀਕੋ ਨੇ ਕੱਲ ਰਾਤ ਨੂੰ ਕੁਐਡਰ ਨੂੰ 2-0 ਦੇ ਨਾਲ ਹਰਾ ਦਿੱਤਾ। ਸੋ ਅੱਜ ਦੇ ਜਿਹੜੇ ਦਿਲਚਸਪ ਮੁਕਾਬਲੇ ਨੇ ਇੰਗਲੈਂਡ ਤੇ DR ਕਾਂਗੋ ਦਾ ਆ ਤੇ ਬੈਲਜੀਅਮ ਸੈਨੇਗਲ ਅਮਰੀਕਾ ਤੇ ਬੋਸਨੀਆ ਦੇ ਵਿਚਕਾਰ ਜਿਹੜੇ ਇਹ 3 ਮੁਕਾਬਲੇ ਆ ਜਿਹੜੇ ਉਹ ਖਾਸ ਨੇ। ਤੇ ਉਸ ਤੋਂ ਬਾਅਦ ਜਿਹੜੀਆਂ ਵੀ ਜੇਤੂ ਟੀਮਾਂ ਹੋਣਗੀਆਂ ਰਾਊਂਡ ਆਫ 16 ਦੇ ਵਿੱਚ ਦਾਖਲ ਹੋ ਜਾਣਗੀਆਂ ਇਹਨਾਂ 3 ਮੈਚਾਂ ਦੇ ਅੱਜ ਤੋਂ ਬਾਅਦ। ਫਿਰ ਉਸ ਤੋਂ ਬਾਅਦ ਰਾਊਂਡ ਆਫ 16 ਮੈਚ ਆ ਜਿਹੜੇ ਉਹ ਸ਼ੁਰੂ ਹੋ ਜਾਣਗੇ। 4 ਜੁਲਾਈ ਨੂੰ ਕੈਨੇਡਾ ਦਾ ਮੋਰੋਕੋ ਦੇ ਨਾਲ ਜਿਹੜਾ ਇਹ ਮੁਕਾਬਲਾ ਹੋਵੇਗਾ। ਜੇ ਕੈਨੇਡਾ ਇਹ ਮੈਚ ਜਿੱਤ ਜਾਂਦਾ ਇਤਿਹਾਸ ਸਿਰਜ ਦਿੰਦਾ ਤੇ ਉਹ ਕੁਆਟਰ ਫਾਈਨਲ ਦੇ ਵਿੱਚ ਦੋਸਤੋ ਪਹੁੰਚ ਜਾਵੇਗਾ। ਸੋ ਸੌਕਰ ਦੀ ਜੋ ਸੌਕਰ ਨੂੰ ਪਿਆਰ ਕਰਦੇ ਨੇ ਜਾਂ ਉਹਦੇ ਵਿੱਚ ਦਿਲਚਸਪੀ ਰੱਖਦੇ ਨੇ, ਸੋ ਤਾਜ਼ਾ ਅਪਡੇਟਸ ਆ ਜਿਹੜੀਆਂ ਸੌਕਰ ਬਾਬਤ ਆ ਜਿਹੜੀਆਂ ਇਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ। ਤੇ ਨਾਲ ਦੀ ਨਾਲ ਦੋਸਤੋ ਬਾਕੀ ਆ ਜਿਹੜਾ ਤੁਸੀਂ ਅੱਜ ਜਿੱਦਾਂ ਦਿਨ ਆ ਜਿਹੜੇ ਇਹ ਚੱਲ ਰਹੇ ਨੇ ਬੜੇ ਗਰਮ ਵਾਲੇ ਚੱਲ ਰਹੇ ਨੇ, ਗਰਮ ਲੁੱਤ ਲੂਹ ਵੀ ਚੱਲ ਰਹੀ ਹੈ, ਹਿਊਮਿਡਿਟੀ ਵੀ ਬੜੀ ਹਾਈ ਹੈ। ਸੋ ਇਸ ਕਰਕੇ ਆਪਣੇ ਆਪ ਨੂੰ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਤੌਰ 'ਤੇ ਧਿਆਨ ਰੱਖੋ। ਹੀਟ ਸਟ੍ਰੋਕ ਦੇ ਆ ਜਿਹੜੇ ਕਾਫੀ ਲੋਕ ਆ ਜਿਹੜੇ ਸ਼ਿਕਾਰ ਹੋ ਰਹੇ ਨੇ, ਤਾਂ ਇਸ ਕਰਕੇ ਹਾਈਡਰੇਟਡ ਰਹੋ। ਜੇ ਹੋ ਸਕੇ ਤਾਂ ਠੰਡੀਆਂ ਛਾਂ ਦੇ ਵਿੱਚ ਜਾਂ ਠੰਡੇ ਘਰਾਂ ਦੇ ਵਿੱਚ ਜਿਹੜਾ ਉਹ ਰਹੋ ਸ਼ਾਮਾਂ ਨੂੰ, ਜਾਂ ਤੜਕ ਸਵੇਰੇ ਜੇ ਤੁਸੀਂ ਮੋਰਨਿੰਗ ਵਾਕ ਦੇ ਸ਼ੌਕੀਨ ਹੋ ਤੜਕ ਸਵੇਰੇ ਕਰ ਲਓ, ਜਾਂ ਈਵਨਿੰਗ ਵਾਕ ਹੈ ਜਿਹੜੀ ਥੋੜ੍ਹੀ ਜਿਹੀ ਆਪਣੀ ਹੋਰ ਲੇਟ ਜਿਹੜੀ ਉਹ ਕਰ ਲਓ। ਤਾਂ ਇਸ ਤਰ੍ਹਾਂ ਆਪਣੇ ਆਪ ਨੂੰ ਆ ਜਿਹੜਾ ਬਚਾ ਕੇ ਰੱਖੋ। ਬਾਕੀ ਆ ਜਿਹੜਾ ਪਾਣੀ ਆ ਜਿਹੜਾ ਪੀਂਦੇ ਰਹੋ ਵੱਧ ਤੋਂ ਵੱਧ, ਕਿਉਂਕਿ ਇੱਦਾਂ ਦੇ ਮੌਸਮ ਦੇ ਵਿੱਚ ਕੋਲਡ ਡਰਿੰਕਸ ਦਾ ਵੀ ਆ ਜਿਹੜਾ ਵੱਧ ਸੇਵਨ ਹੋ ਜਾਂਦਾ, ਪਰ ਉਹਦੇ ਵਿੱਚ ਆ ਜਿਹੜੀ ਸ਼ੂਗਰ ਬਹੁਤ ਜ਼ਿਆਦਾ ਹੁੰਦੀ ਹੈ ਜੋ ਹੈਲਥ ਲਈ ਆ ਜਿਹੜੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਸੋ ਇਸ ਕਰਕੇ ਸਿੰਪਲ ਆਮ ਜਿਹੜਾ ਪਾਣੀ ਹੈ ਜਿਹੜਾ ਵੱਧ ਤੋਂ ਵੱਧ ਪੀਓ। ਸੋ ਇਹ ਸੀਗਾ ਦੋਸਤੋ ਤਕਰੀਬਨ ਅੱਜ ਦਾ ਪ੍ਰੋਗਰਾਮ। ਇੱਕ ਖੂਬਸੂਰਤ ਗੀਤ ਹੈ ਜਿਹੜਾ ਉਹ ਲਾਉਂਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੀ ਆਪਾਂ ਸਮਾਪਤੀ ਕਰਦੇ ਹਾਂ। ਬਾਕੀ ਕੋਈ ਹੋਰ ਖਬਰਸਾਰ ਹੈ ਅੱਜ, ਕਿਉਂਕਿ 1 ਜੁਲਾਈ ਹੈ, ਆਟੋ ਇੰਸ਼ੋਰੈਂਸ ਦੇ ਵਿੱਚ ਵੀ ਹੈ ਜਿਹੜੀਆਂ ਚੇਂਜਸ ਹੈ ਜਿਹੜੀਆਂ ਅੱਜ ਇਫੈਕਟਿਵ ਹੋ ਚੁੱਕੀਆਂ ਨੇ। ਉਹਦੇ ਵਿੱਚ ਕਈ ਇਹੋ ਜਿਹੇ ਪਲੈਨਸ ਨੇ ਜਿਹੜੇ ਤੁਹਾਨੂੰ ਹੁਣ ਆਪਸ਼ਨਲ ਦੇ ਤੌਰ 'ਤੇ ਹੈ, ਜਿਹੜੇ ਤੁਹਾਡੇ ਕੋਲ ਹੁਣ ਬਹੁਤ ਸਾਰੀਆਂ ਆਪਸ਼ਨਸ ਹੋਵੇਗੀਆਂ ਜਿਹਦੇ ਨਾਲ ਤੁਹਾਡਾ ਜਿਹੜਾ ਪ੍ਰੀਮੀਅਮ ਹੈ ਜਿਹੜਾ ਆਟੋ ਇੰਸ਼ੋਰੈਂਸ ਦਾ ਜਿਹੜਾ ਹੁਣ ਉਹ ਘੱਟ ਜਾਵੇਗਾ। ਪਰ ਜਿਹੜਾ ਵੀ ਤੁਸੀਂ ਪਲੈਨ ਚਾਹੁੰਦੇ ਪਏ ਹੋ ਆਟੋ ਇੰਸ਼ੋਰੈਂਸ ਦਾ, ਇਹ ਯਾਦ ਰੱਖੋ ਕਿ ਤੁਹਾਨੂੰ ਜੇ ਕੋਈ ਐਕਸੀਡੈਂਟ ਕੁਛ ਹੋ ਜਾਂਦਾ, ਇੱਦਾਂ ਸੜਕੀ ਦੁਰਘਟਨਾ ਹੋ ਜਾਂਦੀ ਹੈ, ਕਿ ਉਹ ਤੁਹਾਨੂੰ ਕਵਰ ਕਰਦੇ ਪਏ ਹੈ, ਹੋਰ ਨਾ ਕਿਤੇ ਜਿਹੜਾ ਆ ਤੁਹਾਨੂੰ ਲੈਣ ਦੇ ਦੇਣੇ ਪੈ ਜਾਣ। ਅਤੇ ਉੱਥੇ ਜਾਂਦੇ ਜਾਂਦੇ ਆ ਜਿਹੜਾ, ਕਿਉਂਕਿ ਅਕਤੂਬਰ ਦੇ ਵਿੱਚ ਮਿਊਂਸੀਪਲ ਇਲੈਕਸ਼ਨਸ ਨੇ, ਅਤੇ ਹੁਣ 30 ਜੂਨ ਕੱਲ੍ਹ ਤੱਕ ਤਕਰੀਬਨ ਜਿਹੜੇ 6 ਕੈਂਡੀਡੇਟਸ ਨੇ ਉਹ ਆਪਣੇ ਆਪ ਨੂੰ ਮੇਅਰ ਦੀ ਰੇਸ 'ਤੇ, 35 ਕੈਂਡੀਡੇਟਸ ਨੇ ਉਹ ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲਰ ਦੀ ਚੋਣ ਵਾਸਤੇ ਆਪਣੀ ਕਿਸਮਤ ਹੈ ਜਿਹੜੀ ਅਜ਼ਮਾ ਰਹੇ ਨੇ। ਸੋ ਨੋਮੀਨੇਸ਼ਨ ਪੀਰੀਅਡ ਹੈ ਜਿਹੜਾ May 1 ਤੋਂ ਹੈ ਜਿਹੜਾ ਸਟਾਰਟ ਹੋਇਆ ਸੀਗਾ, ਅਤੇ ਇਹ 21 ਅਗਸਤ ਦੁਪਹਿਰ ਦੇ 2 ਵਜੇ ਤੱਕ ਹਜੇ ਚੱਲਣਾ। ਹੋਰ ਕਈ ਨਾਮ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਦੇਖਣ ਨੂੰ ਸੁਣਨ ਨੂੰ ਮਿਲਣਗੇ ਜੋ ਬ੍ਰੈਂਪਟਨ ਦੀ ਮਿਊਂਸੀਪਲ ਇਲੈਕਸ਼ਨਸ ਦੇ ਵਿੱਚ ਆਉਣਗੇ ਅਤੇ ਮਾਹੌਲ ਨੂੰ ਹੋਰ ਗਰਮ ਕਰਨਗੇ। ਅਤੇ ਬਾਕੀ ਇੱਕ ਸਰਸਰੀ ਜਿਹੜੀ ਮੈਂ ਨਜ਼ਰ ਦੱਸਦਾ, 4 ਕੈਂਡੀਡੇਟਸ ਆ ਜਿਹੜੇ ਸਿਟੀ ਕੌਂਸਲਰ ਵਾਸਤੇ ਅਤੇ 3 ਰੀਜਨਲ ਕੌਂਸਲਰ ਵਾਸਤੇ ਵਾਰਡ 1 ਅਤੇ 5 ਤੋਂ, ਅਤੇ 5 ਕੈਂਡੀਡੇਟਸ ਅਤੇ ਜਿਹੜੇ ਵਾਰਡ 2-6 ਤੋਂ ਆ ਜਿਹੜੇ ਉਹ ਆਪਣੇ ਸਿਟੀ ਕੌਂਸਲਰ ਵਾਸਤੇ ਲੜ ਰਹੇ ਨੇ, ਅਤੇ 4 ਆ ਜਿਹੜੇ ਰੀਜਨਲ ਕੌਂਸਲਰ ਵਾਸਤੇ, ਅਤੇ 4 ਜਿਹੜੇ ਨੇ ਉਹ ਸਿਟੀ ਕੌਂਸਲਰ ਅਤੇ 2 ਰੀਜਨਲ ਕੌਂਸਲਰ, 3 ਅਤੇ 4 ਵਾਰਡ ਤੋਂ, ਅਤੇ ਵਾਰਡ 7-8 ਤੋਂ 3 ਜਿਹੜੇ ਆ ਸਿਟੀ ਕੌਂਸਲਰ ਅਤੇ 3 ਰੀਜਨਲ ਕੌਂਸਲਰ, ਅਤੇ ਵਾਰਡ 9-10 ਤੋਂ 3 ਜਿਹੜੇ ਆ ਉਹ ਸਿਟੀ ਕੌਂਸਲਰ ਵਾਸਤੇ,
ਤੇ ਚਾਰ ਕੈਂਡੀਡੇਟਸ ਆ ਜਿਹੜੇ ਉਹ ਰੀਜਨਲ ਕੌਂਸਲਰ ਵਾਸਤੇ ਆਪਣੀ ਕਿਸਮਤ ਆ ਜਿਹੜੀ ਫਿਲਹਾਲ ਆ ਜਿਹੜੀ ਅਜ਼ਮਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੰਬਰਸ ਹੈ ਇਹ ਗਿਣਤੀ ਹੈ ਜਿਹੜੀ ਹੋਰ ਵਧਣ ਦੀ ਆਸ ਹੈ ਜਿਸ ਦੇ ਨਾਲ ਵੱਖ ਵੱਖ ਜਿਹੜੀਆਂ ਮਿਊਂਸੀਪੈਲਿਟੀ ਇਲੈਕਸ਼ਨਸ ਹੈ ਇਸ ਵਕਤ ਇਸ ਵਾਰ ਹੋਰ ਵੀ ਦਿਲਚਸਪ ਹੋਣਗੀਆਂ ਸੋ ਤਾਜ਼ਾ ਤੁਹਾਡੇ ਲਈ ਜਿਹੜੀਆਂ ਇਹੋ ਜਿਹੀਆਂ ਅਪਡੇਟਸ ਹੈ ਜਿਹੜੀਆਂ ਲੈ ਕੇ ਆਉਂਦੇ ਰਹਾਂਗੇ ਸੋ ਜੁੜੇ ਰਹੋ ਰੇਡੀਓ ਵਿਰਾਸਤ ਦੇ ਨਾਲ ਸੋ ਇਹ ਸੀਗਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਤੋਂ ਬਾਅਦ ਤੁਸੀਂ ਇਹ ਜਿਹੜਾ ਤੰਬੜ ਸਾਹਿਬ ਦੇ ਨਾਲ ਹੈ ਜਿਹੜਾ ਸੰਪਰਕ ਕਰ ਸਕਦੇ ਹੋ ਕੋਈ ਵੀ ਤੁਹਾਡੇ ਮਨਾਂ ਦੇ ਵਿੱਚ ਸਵਾਲ ਹੈ ਜਾਂ ਕੋਈ ਤੁਸੀਂ ਫੀਡਬੈਕ ਦੇਣਾ ਚਾਹੁੰਦੇ ਹੋ ਤੇ ਭਾਜੀ ਹੁਣ ਨੰਬਰ 416-451-22-4152-2222 ਤੇ ਤੁਸੀਂ ਬਲਜਿੰਦਰ ਤੰਬੜ ਭਾਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸੋ ਇਹ ਸੀਗਾ ਦੋਸਤੋ ਅੱਜ ਦਾ ਪ੍ਰੋਗਰਾਮ ਉਮੀਦ ਕਰਦਾ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਸੀਗਾ ਤੇ ਦਿਓ ਜਦ ਕੱਲ੍ਹ ਫੇਰ ਹੈ ਜਿਹੜਾ ਨਵੀਆਂ ਅਤੇ ਤਾਜ਼ੀਆਂ ਖਬਰਾਂ ਦਾ ਲੈ ਕੇ ਜਿਹੜੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਹੈਪੀ ਕੈਨੇਡਾ ਡੇ ਸੋ ਇੱਥੇ ਹੀ ਲੈਂਦੇ ਹਾਂ ਇਜਾਜ਼ਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

0: ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਓ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
5: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ? ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
6: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ। ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿੱਲਸ 50% ਤੱਕ ਘਟਾ ਸਕਦੇ ਨੇ।
5: ਤੈਨੂੰ ਇਹ ਸਭ ਕਿਵੇਂ ਪਤਾ?
6: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
5: ਅੱਛਾ, ਉਹ ਵੈਬਸਾਈਟ ਤੇ ਨਾਮ ਕੀ ਦੱਸਿਆ ਸੀ?
6: saveonenergy.ca/eap.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
8: ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
8: ਚਰਖਾ ਕੱਤਦੀਆਂ ਤੇ ਪਿੰਗਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
8: ਪ੍ਰੋਗਰਾਮ ਪੰਜਾਬੀ ਲਹਿਰਾਂ,
9: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
10: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
11: ਸੱਚ ਕਿਹੋ ਜਿਹਾ ਹੁੰਦਾ?
12: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
13: ਮਿੱਟੀ ਚੁਗਦੀ ਫਸਲ ਸੱਚ ਹੈ,
12: ਖੁਰੋ ਦੀ ਪਾਣੀ ਸੱਚ ਹੈ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੋਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

0: ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੀ ਖੂਬਸੂਰਤ ਸਵੇਰ ਨੂੰ, ਚੜ੍ਹਦੀ ਕਲਾ ਦੀ ਵਾਲੀ ਸਵੇਰ ਨੂੰ ਤੁਸੀਂ ਜੀਆਂ ਨੂੰ ਆਖ ਰਹੇ ਹੋਵੋਗੇ। ਸੋ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੀ ਸੇਵਾਵਾਂ ਦੇ ਲਈ ਯਾਦ ਰੱਖਣਾ ਹੈ ਮੋਨਾ ਮਹਿੰਗੀ ਜੀ। ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਨਾਨਕ ਰੈਨੋਵੇਸ਼ਨ, ਤੁਸੀਂ ਆਪਣੀ ਬੇਸਮੈਂਟ ਤਿਆਰ ਕਰਵਾਉਣੀ ਆ, ਤੁਸੀਂ ਆਪਣੀ ਬੇਸਮੈਂਟ ਤੁਹਾਡੀ ਲੀਕ ਹੋ ਰਹੀ ਆ, ਤੁਸੀਂ ਪੈਟੀਓ ਬਣਾਉਣਾ ਆ, ਤੁਸੀਂ ਡਰਾਈਵੇ ਬਣਾਉਣਾ ਆ, ਕੰਕਰੀਟ ਦੀਆਂ ਸੇਵਾਵਾਂ ਦੇ ਲਈ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਹੈ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵੇਰ ਦੀ ਖੂਬਸੂਰਤ ਚੜ੍ਹਦੀ ਕਲਾ ਵਾਲੇ ਇਸ ਸਮੇਂ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬੀ ਲਹਿਰਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ ਅਤੇ ਨਮਸਕਾਰ। ਮੇਰੇ ਨਾਲ ਰਮੇਸ਼ ਹੁਸ਼ਿਆਰਪੁਰ ਜੀ ਪੰਜਾਬ ਦੀ ਧਰਤੀ ਤੋਂ ਜੁੜ ਚੁੱਕੇ ਨੇ। ਸੋ ਪੰਜਾਬ ਦੀਆਂ ਤਰਕਾਲਾਂ, ਲੌਡਾ ਵੇਲਾ, ਸ਼ਾਮਾਂ ਅਤੇ ਕੈਨੇਡਾ ਦੀ ਖੂਬਸੂਰਤ ਸਵੇਰ, ਅਤੇ ਬੇਸ਼ੱਕ ਥੋੜ੍ਹੀ ਨਿੱਘੀ ਆ, ਹੀਟ ਵਾਰਨਿੰਗ ਆ, ਪਰ ਸਾਰੇ ਮੌਸਮ ਬੜੇ ਖੂਬਸੂਰਤ ਆ। ਸੋ ਪੰਜਾਬ ਦੀ ਧਰਤੀ ਤੋਂ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਰਮੇਸ਼ ਹੁਸ਼ਿਆਰਪੁਰੀ ਦਾ ਪੰਜਾਬੀ ਲਹਿਰਾਂ ਦੇ ਵਿੱਚ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ, ਕੀ ਹਾਲ ਚਾਲ ਜੀ?
2: ਪ੍ਰਭ ਸੰਧੂ ਜੀ, ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਪੰਜਾਬ ਦੀ ਧਰਤੀ ਤੋਂ ਪਹਿਲੀ ਖਬਰ, ਜਿੱਥੇ ਆਪਾਂ ਕੱਲ੍ਹ ਬੜੇ ਦੁਖੀ ਮਨ ਨਾਲ ਕਿਹਾ ਸੀ ਕਿ ਬੱਚਾ ਇੱਕ ਬੋਰਵੈਲ ਦੇ ਵਿੱਚ ਡਿੱਗ ਪਿਆ ਸੀਗਾ, ਸੋ ਉਸ ਬਾਰੇ ਅਸੀਂ ਜਾਣਕਾਰੀ ਲੈਣਾ ਚਾਹਾਂਗੇ ਕਿ ਉਹ ਜ਼ਿੰਦਗੀ ਜਿਹੜੀ ਜੰਗ ਆ ਜ਼ਿੰਦਗੀ ਦੀ, ਉਹ ਜਿੱਤ ਚੁੱਕਿਆ ਜਾਂ ਹਾਰ ਚੁੱਕਿਆ?
2: ਪ੍ਰਭ ਸੰਧੂ ਜੀ, ਜਦੋਂ ਮੈਂ ਬੀਤੇ ਕੱਲ ਇਹ ਸਾਂਝ ਪਾਈ ਸੀ ਤੇ ਮੈਂ ਕੁਛ ਨਾਲ ਨਾਲ ਟਿੱਪਣੀਆਂ, ਕੁਛ ਸਮੇਂ ਦੀ ਜਾਣਕਾਰੀ ਕਿ ਕਿਹੋ ਜਿਹੇ ਹਾਲਾਤਾਂ ਚ ਬੱਚਾ ਬੋਰਵੈਲ ਚ ਡਿੱਗਿਆ
0: ਜੀ,
2: ਕਿੰਨਾ ਡੂੰਘਾ ਬੋਰ ਹੈ ਤੇ ਉਹਦੀ ਤਸਵੀਰ ਵੀ ਨਜ਼ਰ ਨਹੀਂ ਆ ਰਹੀ ਸੀ, ਪਾਣੀ ਬੋਰ ਵਿੱਚ ਨਜ਼ਰ ਆ ਰਿਹਾ ਸੀ। ਕਹਿਣ ਨੂੰ ਦਿਲ ਨਹੀਂ ਕਰਦਾ ਸੀ, ਪਰੰਤੂ ਉਸੇ ਵੇਲੇ ਲੱਗਦਾ ਤੇ ਇੰਝ ਹੀ ਸੀ ਕਿ ਉਹ ਬੱਚਾ ਹੁਣ ਸਾਡੇ ਵਿੱਚ ਨਹੀਂ ਰਹੇਗਾ। ਤੇ ਉਹੀ ਹੋਇਆ, ਜਦੋਂ ਜਦ ਬਹੁਤ ਕੀਤੀ ਗਈ ਪੁਲਿਸ ਪ੍ਰਸ਼ਾਸਨ ਜਾਂ ਭਾਰਤੀ ਫੌਜ ਦੀ ਗੱਲ ਕਰੀਏ, NDRF ਟੀਮ ਦੀ ਗੱਲ ਕਰੀਏ, ਪਰੰਤੂ ਪ੍ਰਭ ਸੰਧੂ ਜੀ, ਉਹ ਬੱਚਾ ਜਿਸ ਦਾ ਨਾਮ ਨਰਵੈਰ ਸਿੰਘ ਸੀ, ਨਰਵੈਰ ਸਿੰਘ ਜ਼ਿੰਦਗੀ ਦੀ ਜੰਗ ਹਾਰ ਗਿਆ। ਕਰੀਬ ਕਰੀਬ 21-22 ਘੰਟੇ ਰੈਸਕਿਊ ਆਪਰੇਸ਼ਨ ਚੱਲਿਆ ਤੇ 21-22 ਘੰਟੇ ਬਾਅਦ ਉਹ ਬੱਚਾ ਵਿੱਚੋਂ ਤੇ ਕੱਢ ਲਿਆ ਗਿਆ। ਲਗਭਗ 220 ਫੁੱਟ ਹੇਠਾਂ ਚਲਾ ਗਿਆ ਸੀ, 220 ਫੁੱਟ। ਪਰੰਤੂ 220 ਫੁੱਟ ਹੇਠਾਂ ਚਲੇ ਜਾਣਾ, ਜ਼ਿੰਦਗੀ ਦੀ ਉਮੀਦ ਦੀ ਆਸ ਦੀ ਕਿਰਨ ਬਹੁਤ ਘੱਟ ਹੁੰਦੀ ਹੈ। ਤੇ ਉਹੀ ਹੋਇਆ, ਨਰਵੈਰ ਸਿੰਘ ਜਿਸਦੀ 4 ਸਾਲ ਉਮਰ ਸੀ ਜਦੋਂ ਅੱਜ ਭਾਰਤੀ ਸਮੇਂ ਦੀ ਤੜਕਸਾਰ ਕੱਢਿਆ ਗਿਆ ਤੇ ਉਸ ਵੇਲੇ ਉਸਦੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਜੋ ਮੇਰੇ ਕੋਲ ਖਬਰਾਂ ਨੇ, ਰਿਪੋਰਟਾਂ ਨੇ ਮੇਰੇ ਕੋਲ ਕਿ ਉਸਦਾ ਪਿੰਡ ਹੈ ਧਨੌਰਾ, ਧਨੌਰੇ ਪਿੰਡ ਚ ਉਸਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਬਹੁਤ ਵੱਡੀ ਗਿਣਤੀ ਚ ਲੋਕ ਨਰਵੈਰ ਸਿੰਘ ਨੂੰ ਯਾਦ ਕਰਨ ਦੇ ਲਈ, ਨਰਵੈਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਉੱਥੇ ਵੱਡੀ ਗਿਣਤੀ ਚ ਲੋਕ ਪਹੁੰਚੇ। ਪਰਿਵਾਰ ਦਾ ਰੋ ਰੋ ਕੇ ਕਮਲਾ ਹੋਣਾ ਸੁਭਾਵਿਕ ਸੀ, ਪਰਿਵਾਰ ਰੋਂਦਾ ਦੇਖਿਆ ਨਹੀਂ ਜਾ ਰਿਹਾ ਸੀ। 4 ਸਾਲ ਦਾ ਬਹੁਤ ਪਿਆਰਾ ਬੱਚਾ, ਬਹੁਤ ਮਾਸੂਮ ਬੱਚਾ, ਬਹੁਤ ਸੋਹਣਾ ਸੁਨੱਖਾ ਬੱਚਾ, ਤੇ ਜਿਸ ਦੀਆਂ ਅੰਤਿਮ ਰਸਮਾਂ ਵੀ ਕਰ ਦਿੱਤੀਆਂ ਗਈਆਂ। ਸੋ ਨਰਵੈਰ, ਜਿਸ ਦਾ ਤੁਸੀਂ ਪੁੱਛਿਆ, ਇੱਕ ਬੋਰਵੈਲ ਚ ਡਿੱਗਿਆ, ਅੰਬਾਲਾ ਹਰਿਆਣੇ ਦੇ ਵਿੱਚ ਪੈਂਦਾ, ਪੰਜਾਬ ਦੇ ਗਵਾਂਢ ਚ ਕਹਿ ਸਕਦੇ ਹਾਂ। ਉੱਥੇ ਦਾ ਇੱਕ ਪਿੰਡ ਸੀ ਧਨੇੜਾ, ਧਨੇੜੇ ਪਿੰਡ ਦੇ ਖੇਤ ਦੇ ਵਿੱਚ ਇੱਕ ਬੋਰਵੈਲ, ਤੇ ਬੋਰਵੈਲ ਦੇ ਵਿੱਚ ਆਪਣੇ ਪਿਤਾ ਆਪਣੇ ਦਾਦੇ ਦੇ ਨਾਲ ਖੇਤ ਵਾਲੇ ਪਾਸੇ ਨੂੰ ਗਿਆ, ਇੱਕ ਬੋਰਵੈਲ ਚ ਡਿੱਗ ਜਾਂਦਾ ਬੱਚਾ ਜਿਹੜਾ ਜ਼ਿੰਦਗੀ ਦੀ ਜੰਗ ਹਾਰ ਗਿਆ। ਤੇ ਜ਼ਿੰਦਗੀ ਦੀ ਜੰਗ ਹਾਰਨ ਤੋਂ ਬਾਅਦ ਅੱਜ ਹਜ਼ਾਰਾਂ ਅੱਖਾਂ ਨੇ ਉਸਨੂੰ ਅਲਵਿਦਾ ਆਖਿਆ ਤੇ ਉਸਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ। ਉਸਨੂੰ ਅੰਤਿਮ ਵਿਦਾਇਗੀ ਜਿਹੜੀ ਹੈ ਪਿੰਡ ਧਨੌਰਾ ਵਿਖੇ ਦਿੱਤੀ ਗਈ।
0: ਸੋ ਬਿਲਕੁਲ ਜੀ, ਆਈ ਥਿੰਕ ਮੈਨੂੰ ਇਹ ਲੱਗਦਾ ਕਿ ਕੱਲ੍ਹ ਕੁਛ ਕਾਲਰਸ ਦੀਆਂ ਮੈਨੂੰ ਕਾਲ ਆਈਆਂ ਬਾਅਦ ਵਿੱਚ ਰਮੇਸ਼ ਜੀ, ਅਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇਹ ਕੋਈ ਘਟਨਾ ਨਹੀਂ, ਕੋਈ ਦੁਰਘਟਨਾ ਨਹੀਂ, ਇਹ ਇੱਕ ਕਤਲ ਆ। ਸੋ ਉਸ ਮਾਸੂਮ ਬੱਚੇ ਦਾ ਇਹ ਕਿਸੇ ਦੀ ਅਣਗਹਿਲੀ ਦੇ ਨਾਲ ਹੋਇਆ। ਸੋ ਇਸ ਦੀਆਂ ਜਿਹੜੀਆਂ ਸਜ਼ਾਵਾਂ ਵੀ ਕਹਿੰਦੇ, ਜਿੰਨਾ ਚਿਰ ਇਹ ਸਜ਼ਾਵਾਂ ਖਤਰਨਾਕ ਨਹੀਂ ਹੋਣਗੀਆਂ, ਜਿੰਨਾ ਚਿਰ ਸਜ਼ਾਵਾਂ ਭਾਰੀ ਨਹੀਂ ਹੋਣਗੀਆਂ, ਉਹਨਾਂ ਚਿਰ ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਸੋ ਚਾਹੀਦਾ ਪੰਜਾਬ ਸਰਕਾਰ ਨੂੰ ਇੱਕ ਠੋਸ ਕਦਮ ਚੱਕੇ, ਇਹ ਜਿਹੜੀ ਘਟਨਾ ਨੂੰ ਸਿਰਫ ਦੁਰਘਟਨਾ ਨਾ ਕਿਹਾ ਜਾਵੇ, ਇਹ ਕਿਸੇ ਵੱਲੋਂ ਕੀਤੀ ਗਈ ਅਣਗਹਿਲੀ, ਇਹ ਵੀ ਇੱਕ ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਕੀਤਾ ਗਿਆ, ਕਿਸੇ ਦੇ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਸਕਦਾ। ਇੱਥੇ ਬਹੁਤ ਸਖਤ ਜਿਹੜੇ ਕਾਨੂੰਨ ਬਣਨੇ ਚਾਹੀਦੇ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਬੱਚੇ ਦੀ, ਕਿਸੇ ਮਾਂ ਦੇ ਪੁੱਤ ਦੀ, ਕਿਸੇ ਪਰਿਵਾਰ ਦੇ ਉਸ ਚਿਰਾਗ ਦੀ ਫਿਰ ਜਾਨ ਨਾ ਜਾਵੇ। ਸੋ ਫਿਰ ਕੋਈ ਐਸੀ ਦੁਰਘਟਨਾ ਨਾ ਹੋਵੇ, ਇਸ ਚੀਜ਼ ਦੀ ਅਸੀਂ ਉਮੀਦ ਕਰਦੇ ਹਾਂ। ਨਾਲ ਦੀ ਨਾਲ ਰਮੇਸ਼ ਜੀ, ਮਾਨ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਦੇ ਵਿੱਚ ਅੱਜ ਕਹਿੰਦੇ ਇੱਕ ਬੜਾ ਹੀ ਸ਼ਬਦ, ਮੈਂ ਕਹੂੰਗਾ ਕਿ ਕੱਲ੍ਹ ਦਾ ਸੋਸ਼ਲ ਮੀਡੀਆ 'ਤੇ ਸੁਣਨ ਨੂੰ, ਆਪ ਵੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਟੂ ਟੂ ਹੋ ਗਈ ਆ। ਸੋ ਹੋ ਗਈ ਉਹ ਟੂ ਟੂ ਜੀ, ਜਿਹੜੀ ਪੈਸਿਆਂ ਵਾਲੀ ਹੋਣੀ ਸੀ ਅਕਾਊਂਟਾਂ ਦੇ ਵਿੱਚ।
2: ਕਰਾਤੀ ਜੀ, ਕਰਾਤੀ, ਵਾਕਈ ਸੰਧੂ ਸਾਹਿਬ ਟੂ ਟੂ ਕਰਾਤੀ ਹੈ। ਔਰ ਇਹ ਜਿਹੜੀ ਟੂ ਟੂ ਆ ਨਾ, ਇਹ ਟੂ ਟੂ ਕਈ ਵਾਰ, ਕਿਉਂਕਿ ਜਿਹੜੀ ਜਿਸ ਢੰਗ ਦੇ ਨਾਲ ਟੂ ਟੂ ਕਰਾਈ ਗਈ, ਔਰ ਜਿਸ ਢੰਗ ਦੇ ਨਾਲ ਜੇ ਹੋਰ ਕਰਾਈ ਜਾਣੀ ਹੈ, ਇਹ ਟੂ ਟੂ ਮੈਨੂੰ ਲੱਗਦਾ ਕਿ ਇਹਦੀ ਟੀਂਟੀ ਵਿੱਚ ਤਬਦੀਲ ਹੋਣੀ ਹੈ। ਟੀਂਟੀ ਤੋਂ ਭਾਵ ਹੈ ਕਿ ਈਵੀਐਮ ਮਸ਼ੀਨਾਂ ਜਦੋਂ ਅਸੀਂ ਬਟਨ ਦੱਬਦੇ ਹਾਂ, ਉਹਦੀ ਆਵਾਜ਼ ਥੋੜੀ ਡੀਪ ਹੁੰਦੀ ਹੈ, ਟੀ। ਇਹ ਟੂ ਟੂ ਮੈਨੂੰ ਲੱਗਦਾ ਟੀਂਟੀ ਵਿੱਚ ਤਬਦੀਲ ਕਰਾਉਣੀ ਹੈ। ਭਗਵੰਤ ਮਾਨ ਸਰਕਾਰ ਨੇ ਅੱਜ ਵਾਕਿਆ ਹੀ ਕਮਾਲ ਕੀਤਾ। ਹੁਣ ਦੋ ਗੱਲਾਂ ਹੁੰਦੀਆਂ ਪ੍ਰਭ ਸੰਧੂ ਜੀ, ਇੱਕ ਹੁੰਦਾ ਹੈ ਖਬਰਨਾਮਾ, ਕੀ ਵਾਪਰ ਰਿਹਾ, ਕੀ ਹੋ ਰਿਹਾ, ਇੱਕ ਹੁੰਦੀਆਂ ਉੱਤੇ ਤੁਹਾਡੀਆਂ ਸਾਡੀਆਂ ਟਿੱਪਣੀਆਂ, ਉਸੀ ਬਾਅਦ ਚ ਕਰਾਂਗੇ
0: ਜੀ।
2: ਪਰੰਤੂ ਖਬਰਨਾਮਾ ਇਹ ਹੈ ਕਿ ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ ਪਾਰਟੀ ਨੇ ਜਿਹੜੇ ਵਾਅਦੇ ਕੀਤੇ ਸੀ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ, ਚਾਹੇ ਉਹ ਵਾਅਦੇ ਕਿਸੇ ਨੂੰ ਪਸੰਦ ਹੈ, ਕਿਸੇ ਨੂੰ ਨਹੀਂ ਪਸੰਦ, ਕਿਸੇ ਨੂੰ ਘੱਟ ਪਸੰਦ ਹੈ, ਕਿਸੇ ਨੂੰ ਵੱਧ ਹੈ, ਪਰੰਤੂ ਬਹੁਤ ਸਾਰੇ ਵਾਅਦੇ ਭਗਵੰਤ ਮਾਨ ਸਰਕਾਰ ਨੇ ਪੂਰੇ ਕੀਤੇ ਹੈ। ਉਹਦੇ ਵਿੱਚ ਇੱਕ ਵਾਅਦਾ ਸੀ ਕਿ ਅਸੀਂ ਪੰਜਾਬ ਦੀ ਹਰ ਔਰਤ ਨੂੰ, ਔਰਤ ਦੀ ਪਰਿਭਾਸ਼ਾ ਤੈਅ ਕੀਤੀ ਗਈ, ਜਿਹੜੀ 18 ਸਾਲ ਤੋਂ ਉੱਪਰ ਹੈ ਉਹ ਔਰਤ ਹੈ, ਔਰ ਬਿਨਾਂ ਕੰਡੀਸ਼ਨ, ਕੋਈ ਸਖ਼ਤ ਕੰਡੀਸ਼ਨ ਨਹੀਂ ਰੱਖੀ ਗਈ। ਦੋ ਸ਼ਰਤਾਂ ਨਿਰਧਾਰਿਤ ਕੀਤੀਆਂ ਕਿ ਉਹਦੇ ਕੋਲ ਵੋਟਰ ਕਾਰਡ ਹੋਵੇ, ਉਹਦੇ ਕੋਲ ਆਧਾਰ ਕਾਰਡ ਹੋਵੇ, ਆਪਣਾ ਖਾਤਾ ਖੁੱਲਿਆ ਹੋਵੇ, ਤੇ ਅਸੀਂ 1000 ਰੁਪਇਆ ਮਹੀਨਾ ਸਹਾਇਤਾ ਰਾਸ਼ੀ ਦੇਵਾਂਗੇ। ਇਹ ਭਗਵੰਤ ਮਾਨ ਦੀ ਪਾਰਟੀ ਨੇ ਵੋਟਾਂ ਵੇਲੇ ਲੋਕਾਂ ਨਾਲ ਵਾਅਦਾ ਕੀਤਾ ਸੀ, ਸਕੀਮ ਲਾਗੂ ਕੀਤੀ, ਜਿਹਦਾ ਨਾਮ ਰੱਖਿਆ ਗਿਆ ਮਾਵਾਂ ਧੀਆਂ ਸਤਿਕਾਰ ਯੋਜਨਾ। ਔਰ ਮਾਵਾਂ ਧੀਆਂ ਸਤਿਕਾਰ ਯੋਜਨਾ ਜਿੱਦਣ ਐਲਾਨ ਕੀਤਾ ਸੀ, ਨਾਲ ਇਹ ਕਹਿਤਾ ਸੀ ਕਿ 1000 ਰੁਪਇਆ ਤੇ ਦੇਣਾ ਹੀ ਦੇਣਾ ਹੈ, ਜਿਹੜੀਆਂ ਦਲਿਤ ਵਰਗ ਨਾਲ ਸੰਬੰਧਿਤ ਔਰਤਾਂ ਉਹਨਾਂ ਨੂੰ 500 ਦੇਵਾਂਗੇ ਵਾਧੂ ਕਿ 1500। 1000 ਆਮ ਲੋਕ, ਆਮ ਔਰਤਾਂ ਨੂੰ, ਜਨਰਲ ਔਰਤਾਂ ਨੂੰ, 1500 ਦਲਿਤ ਔਰਤਾਂ ਨੂੰ। ਸ਼ਰਤ ਕੋਈ ਬਹੁਤੀ ਔਖੀ ਹੈ ਨਹੀਂ, ਧੜਾਧੜ ਪੰਜਾਬ ਦੇ ਵਿੱਚ ਔਰਤਾਂ ਨੇ ਰਜਿਸਟਰੇਸ਼ਨ ਕਰਾਈ ਹੈ, ਔਰ ਇਸ ਵੇਲੇ ਵੀ ਉਹ ਰਜਿਸਟਰੇਸ਼ਨ ਵੱਡੇ ਪੱਧਰ ਤੇ ਪ੍ਰਭ ਸੰਧੂ ਜੀ ਚੱਲ ਰਹੀ ਹੈ। ਔਰ ਉਸ ਚੱਲਦੀ ਰਜਿਸਟਰੇਸ਼ਨ ਦੇ ਵਿੱਚ ਅੱਜ ਜੋ ਭਗਵੰਤ ਮਾਨ ਨੇ ਆਪਣੇ ਖੇਤਰ ਵਿੱਚ ਪਹੁੰਚ ਕੇ, ਉੱਧਰ ਧੂਰੀ ਵਿੱਚ ਪਹੁੰਚ ਕੇ ਬਟਨ ਦੱਬ ਦਿੱਤਾ, ਔਰ ਪ੍ਰਭ ਸੰਧੂ ਜੀ 3 ਮਹੀਨੇ ਦੇ ਇਕੱਠੇ ਪੈਸੇ ਜਿਹੜੇ ਸਰਕਾਰ ਵਾਲੇ ਪਾਸਿਓ ਸਾਨੂੰ ਜਾਣਕਾਰੀ ਦਿੱਤੀ ਕਿ ਜੁਲਾਈ, ਅਗਸਤ ਤੇ ਸਤੰਬਰ 3 ਮਹੀਨਿਆਂ ਦੇ ਪੈਸੇ ਔਰਤਾਂ ਦੇ ਖਾਤੇ ਚ ਪਾ ਦਿੱਤੇ ਹੈ, ਭਾਵ ਕਿ ਕਿਸੇ ਦੇ 3000 ਤੇ ਕਿਸੇ ਦੇ 1500 ਅੱਜ ਔਰਤਾਂ ਦੇ ਖਾਤੇ ਚ ਪੈ ਚੁੱਕੇ ਆ, ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ। ਔਰ ਕੋਈ ਐ ਨੀ ਕਿ 10-20-50 ਔਰਤਾਂ ਤੇ ਪਏ, ਹਜ਼ਾਰਾਂ ਔਰਤਾਂ ਦੇ ਖਾਤਿਆਂ ਚ ਪੈ ਚੁੱਕੇ, ਹਾਲਾਂਕਿ ਹਜ਼ਾਰਾਂ ਪੈਂਡਿੰਗ ਵੀ ਹੈ, ਪਰੰਤੂ ਹਜ਼ਾਰਾਂ ਔਰਤਾਂ ਦੇ ਖਾਤਿਆਂ ਚ ਪੈਸੇ ਪਾਉਣੇ। ਇੱਕ ਗੱਲ ਬੜੀ ਸਾਫ਼ ਹੈ ਕਿ ਭਗਵੰਤ ਮਾਨ ਸਰਕਾਰ ਨੇ ਆਪਣਾ ਕੀਤਾ ਵਾਅਦਾ ਪੂਰਾ ਕੀਤਾ ਹੈ, ਵੱਡੇ ਪੱਧਰ ਤੇ ਵਾਹਵਾ ਖੱਟੀ ਹੈ, ਔਰਤਾਂ ਅਸੀਂ ਵਾਗੋ ਵਾਗ ਵੇਖੀਆਂ ਨੇ। ਉਹ ਠੀਕ ਹੈ ਕਿ ਸਿਆਸੀ ਤੌਰ ਤੇ ਕਾਂਗਰਸ ਵੀ ਘੇਰਾਬੰਦੀ ਕਰ ਰਹੀ ਹੈ, ਅਕਾਲੀ ਦਲ ਵੀ ਕਰ ਰਿਹਾ ਹੈ, ਉਹ ਸਿਆਸੀ ਘੇਰਾਬੰਦੀ ਹੈ, ਉਹ ਸਮਾਜਿਕ ਘੇਰਾਬੰਦੀ ਨਹੀਂ ਕਹਿ ਸਕਦੇ। ਸਮਾਜਿਕ ਤੇ ਅਸੀਂ ਤੁਸੀਂ ਟਿੱਪਣੀ ਕਰਾਂਗੇ ਕਿ ਇਹ ਸਕੀਮ ਕਿਸ ਹੱਦ ਤੱਕ ਜਾਇਜ਼ ਹੈ ਜਾਂ ਠੀਕ ਹੈ ਜਾਂ ਗਲਤ ਹੈ ਜਾਂ ਕੀ ਹੋਣੀ ਚਾਹੀਦੀ ਸੀ ਨਹੀਂ, ਉਹ ਅਸੀਂ ਤੁਸੀਂ ਚਰਚਾ ਕਰਾਂਗੇ। ਜਿਹੜੇ ਅਕਾਲੀ ਦਲ ਵਾਲੇ ਅੱਜ ਕਹਿ ਰਹੇ ਆ ਜੀ ਇਹ ਤੇ 5 ਸਾਲ ਦੇ ਚਾਹੀਦੇ ਸੀ, ਇਹ ਤੇ ਕੇਵਲ 3 ਮਹੀਨੇ ਦੇ ਪਾਏ ਆ, ਇੱਦਾਂ ਲੇਟ ਕਿਉਂ ਪਾਏ ਆ, ਸੋ ਇੱਦਾਂ ਦੀਆਂ ਕਈ ਗੱਲਾਂ ਬਾਤਾਂ ਹੈਗੀਆਂ ਜੀ, ਪਰੰਤੂ ਉਹ ਸਿਆਸੀ ਹੈ। ਜਿਹੜੀਆਂ ਸਮਾਜਿਕ ਤੌਰ ਤੇ ਜਾਂ ਖਬਰਨਾਮੇ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੇ ਕੀਤੀ ਹੈ ਕਮਾਲ। ਹੁਣ ਇਹ ਤੋਂ ਅੱਗੇ ਚੱਲਦੇ ਹੈ ਪ੍ਰਭ ਸੰਧੂ ਜੀ, ਇਸ ਕਮਾਲ ਤੋਂ ਬਾਅਦ ਧੜਾਧੜ ਰਜਿਸਟਰੇਸ਼ਨ ਜਾਰੀ ਹੈ, ਔਰ ਭਗਵੰਤ ਮਾਨ ਸਰਕਾਰ ਨੇ ਜਿਸ ਢੰਗ ਦੇ ਨਾਲ ਇਹ ਆਰੰਭਤਾ ਕੀਤੀ ਹੈ, ਭਾਵਾਂ ਕਿ ਬਹੁਤ ਵੱਡਾ ਬਜਟ ਹੋਵੇਗਾ, ਏਡਾ ਵੱਡਾ ਬਜਟ ਪੰਜਾਬ ਸਰਕਾਰ ਲਈ ਅਰੇਂਜ ਕਰਨਾ ਬਿਨਾਂ ਕਰਜ਼ੇ ਤੋਂ ਕਦੇ ਸੰਭਵ ਨਹੀਂ ਹੈ, ਤੇ ਤੜਾਤੜ ਕਰਜ਼ੇ ਚੁੱਕੇ ਜਾ ਰਹੇ ਹੈ, ਅੱਗੇ ਵੀ ਲੈਣੇ ਹੈ। ਆ ਜਿਹੜੇ ਆਉਣ ਵਾਲੇ 6 ਮਹੀਨੇ ਆ, ਕਰਜ਼ਾ ਹੀ ਕਰਜ਼ਾ ਹੋਰ ਲੈਣਾ, ਹੋਰ ਭਗਵੰਤ ਮਾਨ ਸਰਕਾਰ ਨੇ ਕਰਨਾ ਕੁਛ ਨਹੀਂ, ਪਰੰਤੂ ਔਰਤਾਂ ਦਾ ਬਾਗੋ ਬਾਗ ਹੋਣਾ, ਉਹਨਾਂ ਦੇ ਖਾਤਿਆਂ ਚ ਪੈਸੇ ਪੈ ਜਾਣੇ। ਭਗਵੰਤ ਮਾਨ ਵਾਲੇ ਪਾਸਿਓਂ ਔਰਤਾਂ ਨੂੰ ਅੱਜ ਸੰਬੋਧਨ ਚ ਇਹ ਗੱਲਾਂ ਕਹਿਣੀਆਂ ਕਿ ਭਾਈ ਇਹ ਸਨਮਾਨ ਰਾਸ਼ੀ ਹੈ, ਅਸੀਂ ਤੁਹਾਡਾ ਸਨਮਾਨ ਕਰਦੇ ਹਾਂ, ਔਰ ਇਹ ਸਕੀਮ ਕਦੇ ਬੰਦ ਨਹੀਂ ਹੋਵੇਗੀ, ਜਨਤਾ ਦਾ ਪੈਸਾ ਅਸੀਂ ਜਨਤਾ ਨੂੰ ਦੇ ਰਹੇ ਹਾਂ। ਇਹ ਚੀਜ਼ਾਂ ਔਰਤਾਂ ਲਈ ਟੁੰਬੀਆਂ ਚੀਜ਼ਾਂ ਨੇ ਜਿਹੜੀਆਂ ਸਿਆਸੀ ਤੌਰ ਤੇ ਉਹਨਾਂ ਲਈ ਰਾਹੇਬੰਦ ਹੋਣਗੀਆਂ। ਦੂਜੇ ਪਾਸੇ ਇਹ ਸਕੀਮ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਆਰਥਿਕ ਹਾਲਾਤਾਂ ਚ ਪੰਜਾਬ ਲਈ ਕੋਈ ਲਾਹੇਵੰਦ ਨਹੀਂ ਹੋਣੀ। ਇਹ ਠੀਕ ਹੈ ਕਿ ਔਰਤਾਂ ਵੋਟਰ ਦੇ ਰੂਪ ਵਿੱਚ ਵੀ ਤੇ ਔਰਤ ਦੇ ਰੂਪ ਵਿੱਚ ਵੀ ਅੱਜ ਖੁਸ਼ ਹੋ ਗਈਆਂ, ਤੇ ਇਹ ਗੱਲ ਦਾ ਜਿਹੜਾ ਟੂੰਟੂ ਤੁਸੀਂ ਸ਼ਬਦ ਜ਼ਿਕਰ ਕੀਤਾ ਹੈ, ਇਹ ਟੂੰਟੂ ਮੈਨੂੰ ਲੱਗਦਾ ਕਿ ਟੀਟੀ ਵਿੱਚ ਵੀ ਤਬਦੀਲ ਹੋ ਸਕਦਾ। ਬਾਕੀ ਭਾਈ ਪਹਿਲੀ ਕਿਸ਼ਤ ਪਈ ਹੈ, ਅਜੇ ਸਾਰੀਆਂ ਔਰਤਾਂ ਦੇ ਖਾਤਿਆਂ ਚ ਨਹੀਂ ਪਏ, ਇੱਕ ਹਿੱਸਾ ਹੀ ਆ, ਉਹ ਵੀ ਹਿੱਸਾ ਕੋਈ ਸੈਂਕੜੇ ਨਹੀਂ, ਹਜ਼ਾਰਾਂ ਲੱਖਾਂ ਵੀ ਹੋ ਸਕਦੀਆਂ ਨੇ। ਬਾਕੀ ਆਉਂਦੇ ਦਿਨਾਂ ਚ ਵੇਖਦੇ ਹਾਂ ਕਿ ਕਿੰਨੀ ਕੁ ਟੂੰਟੂ ਹੋਰ ਹੁੰਦੀ ਹੈ। ਲੱਗਦਾ ਇਹ ਹੈ ਕਿ ਟੂੰਟੂ ਮੈਨੂੰ ਲੱਗਦਾ ਕਿ ਜਿੰਨਾ ਚਿਰ ਵੋਟਾਂ ਐਲਾਨ ਨਹੀਂ ਹੁੰਦੀਆਂ, ਇਹ ਹੁਣ ਕੋਈ ਜਾਣੀ ਹੈ।
0: ਸੋ ਬਿਲਕੁਲ ਜੀ, ਜਿੱਦਾਂ ਹੀ ਤੁਸੀਂ ਮੈਂ ਟੂੰ ਟੂੰ ਦਾ ਜ਼ਿਕਰ ਕੀਤਾ ਅਤੇ ਤੁਸੀਂ ਵੋਟਾਂ ਦੀ ਟੀਂ ਟੀਂ 'ਚ ਤਬਦੀਲ ਕਰਤਾ, ਅਤੇ ਮੈਂ ਉੱਥੇ ਇੱਕ ਸ਼ਬਦ ਕਹਿਣਾ ਚਾਹ ਰਿਹਾ ਸੀ। ਇਸ ਤੋਂ ਬਾਅਦ ਚੀਂ ਚੀਂ ਦੀ ਵੀ ਆਵਾਜ਼ ਆਉਣੀ ਆ, ਅਤੇ ਜਿਹੜੇ ਪੰਜਾਬ 'ਤੇ ਪਏ ਬੋਝ, ਕਰਜ਼ੇ ਦੇ ਨਾਲ ਜਿਹੜੀਆਂ ਚੀਕਾਂ ਨਿਕਲਣੀਆਂ, ਉਹ ਵੀ ਲੋਕਾਂ ਦੀਆਂ ਨਿਕਲਣੀਆਂ, ਉਹ ਵੀ ਸਾਡੇ 'ਚੋਂ ਹੀ ਜਾਣਾ ਆ। ਸੋ ਉਹ ਚੀਂ ਚੀਂ ਵੀ ਹੋਣੀ ਬਹੁਤ ਜ਼ਰੂਰੀ ਆ। ਸੋ ਇਸ ਵਾਸਤੇ ਆਪਾਂ ਬਹੁਤੇ ਖੁਸ਼ ਨਾ ਹੋਈਏ ਕਿ ਭਈ ਜੇ $1,000 ਸਾਡੇ ਘਰ ਦੀਆਂ ਔਰਤਾਂ ਨੂੰ ਆ ਰਿਹਾ, ਪਰ ਦੇਖੋ ਇਹ ਇਹ ਸਵਾਲ ਆ ਬਹੁਤ ਵੱਡਾ ਕਿ ਕਿਉਂ, ਕੀ ਲੋੜ ਹੈ ਇਸ ਦੀ, ਕੋਈ ਲੋੜ ਹੈ ਵੀ ਸੀ ਜਾਂ ਨਹੀਂ। ਐਨੀਵੇ, ਸੋ 905-673-3337 905-673-3337 ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337। ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਪੈਰਾਡਾਈਜ਼ ਦਾ ਇੱਕ ਸੁਨੇਹਾ ਦੇ ਦਈਏ।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਬਿਲਕੁਲ ਜੀ, ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ। ਰਮੇਸ਼ ਜੀ, ਸਾਬਕਾ ਕਾਂਗਰਸੀ ਮੰਤਰੀ ਨੂੰ ਰਿਸ਼ਵਤ ਦੇ ਮਾਮਲੇ 'ਚ ਹਾਈਕੋਰਟ ਤੋਂ ਕੋਈ ਝਟਕਾ ਮਿਲਿਆ, ਕਿਹੜੇ ਮੰਤਰੀ ਆ ਅਤੇ ਹੁਣ ਕਿਹੜਾ ਝਟਕਾ ਦਿੱਤਾ ਗਿਆ ਹਾਈਕੋਰਟ ਵੱਲੋਂ?
2: ਤੁਸੀਂ ਹਾਈਕੋਰਟ ਦੀ ਗੱਲ ਕਰਦੇ ਹੋ, ਰਿਸ਼ਵਤ ਦੀ ਗੱਲ ਕਰਦੇ ਹੋ, ਫਿਰ ਜਿਹੜੀ ਮਰਜ਼ੀ ਮੰਤਰੀ, ਸ਼ੰਤਰੀ, ਵਿਧਾਇਕ ਦੀ ਗੱਲ ਕਰ ਲਓ, ਖਾਸ ਕਰਕੇ ਸਾਬਕਾ ਤੇ ਮੌਕੇ ਤੇ ਵੀ ਕਈ ਜਿਹੜੇ ਅਦਾਲਤਾਂ ਦੀਆਂ ਘੁੰਮਣ ਘੇਰੀਆਂ 'ਚ ਹੈਗੇ ਨੇ, ਪਰੰਤੂ ਜਿਹਦਾ ਜ਼ਿਕਰ ਤੁਸੀਂ ਕੀਤਾ ਉਹ ਅੱਜ ਸੁੰਦਰ ਸ਼ਾਮ ਅਰੋੜਾ। ਸੁੰਦਰ ਸ਼ਾਮ ਅਰੋੜਾ ਮੁੜ ਤੋਂ ਕਾਂਗਰਸੀ ਹੈ, ਮੁੜ ਤੋਂ ਕਾਂਗਰਸੀ। ਮੈਂ ਤਾਂ ਕਿਹਾ, ਪਹਿਲਾਂ ਕਾਂਗਰਸ ਨੂੰ ਛੱਡ ਕੇ ਹੋਰ ਚਲਾ ਗਿਆ ਸੀ ਭਾਜਪਾ 'ਚ, ਮੁੜ ਕੇ 5-7 ਮਹੀਨੇ ਬਾਅਦ ਉਹਨੂੰ ਫਿਰ ਮਾਂ ਪਾਰਟੀ ਦੀ ਯਾਦ ਆ ਗਈ, ਫਿਰ ਮਾਂ ਪਾਰਟੀ 'ਚ ਆ ਗਿਆ, ਤੇ ਅੱਜ ਕੱਲ੍ਹ ਕਾਂਗਰਸ ਨੂੰ ਹੀ ਮਾਂ ਪਾਰਟੀ ਬਣਦਾ ਹੈ, ਕੱਲ੍ਹ ਦਾ ਮੈਨੂੰ ਨਹੀਂ ਪਤਾ। ਉਹ ਸੁੰਦਰ ਸ਼ਾਮ ਅਰੋੜੇ ਜਦੋਂ ਭਗਵੰਤ ਮਾਨ ਸਰਕਾਰ ਆਈ, ਤੇ ਭਗਵੰਤ ਮਾਨ ਸਰਕਾਰ ਨੇ ਉਹ ਪਹਿਲੇ 6 ਮਹੀਨੇ ਬੜੀ ਤਰਥੱਲੀ ਮਚਾਈ, ਕਦੇ ਕੋਈ ਫੜ ਕੇ ਅੰਦਰ, ਕਦੇ ਕੋਈ ਫੜ ਕੇ ਅੰਦਰ, ਭ੍ਰਿਸ਼ਟਾਚਾਰੀ, ਲੋਕ ਵੀ ਖੁਸ਼ ਹੋਏ ਭਾਈ ਚੰਗੀ ਗੱਲ ਹੈ, ਪਰੰਤੂ ਉਹ 6 ਮਹੀਨੇ ਤੋਂ ਬਾਅਦ ਗੱਲ ਸ਼ਾਂਤ ਹੋ ਗਈ। ਉਹਨਾਂ 6 ਮਹੀਨਿਆਂ 'ਚ ਸੰਧੂ ਸਾਹਿਬ, ਸੁੰਦਰ ਸ਼ਾਮ ਅਰੋੜਾ ਵੀ ਆਮ ਆਦਮੀ ਪਾਰਟੀ ਸਰਕਾਰ ਤੇ ਰਡਾਰ ਤੇ ਆ ਗਿਆ, ਗ੍ਰਿਫਤਾਰ ਹੋਇਆ ਸੀ। ਔਰ ਗ੍ਰਿਫਤਾਰੀ ਦਾ ਜਿਹੜਾ ਸਭ ਤੋਂ ਵੱਡਾ ਮਸਲਾ, ਜਿੱਥੇ ਪਿਛਲੇ ਘਟਾਲੇ ਬਤੌਰ ਉਦਯੋਗ ਮੰਤਰੀ ਉਹ ਤੇ ਸੀਗੇ ਹੀ ਸੀਗੇ, ਉਹ ਹੁਣ ਵੀ ਹੈ, ਉਹ ਜਿਹੜਾ ਮਸਲਾ ਚੱਲਦਾ ਹੈ ਨਾਲ ਨਾਲ ਸੀ ਕਿ ਆਮਦਨ ਤੋਂ ਵੱਧ ਜਾਇਦਾਦ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇਸ ਮੰਤਰੀ ਨੇ, ਸਾਬਕਾ ਮੰਤਰੀ ਨੇ, ਕਾਂਗਰਸੀ ਮੰਤਰੀ ਨੇ ਕੀ ਕੀਤਾ, ਜਿਹੜਾ ਵਿਜੀਲੈਂਸ ਵਾਲੇ ਅਧਿਕਾਰੀ ਉਹਦੀ ਜਾਂਚ ਕਰਦੇ ਸੀ, ਉਹਨਾਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ, ਔਰ ਉਹ ਪੇਸ਼ਕਸ਼ ਪ੍ਰਭ ਸੰਧੂ ਜੀ 1 ਕਰੋੜ ਰੁਪਏ ਦੀ ਸੀ ਕਿ 1 ਕਰੋੜ ਰੁਪਏ ਲੈ ਲਓ, ਮੇਰਾ ਮਸਲਾ ਰਫਾ ਦਫਾ ਕਰ ਦਿਓ। ਔਰ 50 ਲੱਖ ਇੱਕ ਬੈਗ 'ਚ ਪਾ ਕੇ ਇੱਕ ਅਧਿਕਾਰੀ ਤੇ ਘਰ ਚਲਾ ਗਿਆ ਦੇਣ ਲਈ 50 ਲੱਖ ਰੁਪਏ। ਤੇ ਉਸ ਵੇਲੇ ਪੰਜਾਬ ਦਾ ਕੁਛ ਰਾਜਨੀਤਿਕ ਸਿਆਸੀ ਜਾਂ ਸਮਾਜਿਕ ਮਾਹੌਲ ਇਦਾਂ ਦਾ ਸੀ, ਅਫਸਰਾਂ ਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਨੇ ਭਾਈ ਨਾ ਤੇ ਰਿਸ਼ਵਤ ਦੇਣੀ ਹੈ, ਨਾ ਲੈਣ ਦੇਣੀ ਹੈ, ਨਾ ਰਿਸ਼ਵਤ ਚੱਲਣ ਦੇਣੀ ਹੈ। ਤੇ ਆਖਦੇ ਆ ਕਿ ਜਿਹੜਾ ਉਹ ਅਫਸਰ ਹੈ ਉਸਨੇ ਫਿਰ ਸਰਕਾਰ ਦੇ ਕੰਨਾਂ ਚ ਪਾਤਾ ਕਿ ਭਾਈ ਜਿਹੜਾ ਉਹ ਸਾਬਕਾ ਮੰਤਰੀ ਹੈ ਮੈਨੂੰ 50 ਲੱਖ ਰੁਪਏ ਦੇਣ ਆ ਰਿਹਾ, ਕੱਲ ਨੂੰ ਇਹ ਨਾ ਹੋਵੇ ਕਿ ਤੁਸੀਂ ਮੇਰੇ ਤੇ ਕਾਰਵਾਈ ਕਰ ਦਿਓ, ਮੈਂ ਪਹਿਲਾਂ ਦੱਸ ਦਿੱਤਾ। ਇਹ ਜਿਹੜਾ ਮੈਂ ਸੁੰਦਰ ਸ਼ਾਮ ਅਰੋੜੇ ਦੀ ਗੱਲ ਕਰ ਰਿਹਾ, ਇਹ ਰੰਗੇ ਹੱਥੀ 50 ਲੱਖ ਰੁਪਏ ਇੱਕ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਦਬੋਚ ਲਿਆ ਜਾਂਦਾ। ਹੁਣ ਤੁਸੀਂ ਦੇਖੋ ਹੈਰਾਨੀਜਨਕ ਗੱਲ ਗੱਲ ਹਾਲਾਂਕਿ 2022 ਦੀ ਹੈ, ਉਸ ਮਾਮਲੇ ਚ ਵੀ ਬਰੀ ਹੋ ਗਿਆ, ਜਮਾਨਤ ਹੋਈ ਹੋਈ ਹੈ। ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਪਾਈ, ਕਿਉਂਕਿ ਜਿਹਦੇ ਬੋਝੇ ਚ ਪੈਸੇ ਆ, ਜਿੰਨੀਆਂ ਮਰਜ਼ੀ ਰਿਟ ਪਟੀਸ਼ਨਾਂ ਪਾਈ ਜਾਵੇ, ਜਿਹੜਾ 50 ਲੱਖ ਰੁਪਇਆ ਬੈਗ ਚ ਪਾ ਕੇ ਚਲਾ ਗਿਆ, ਪਤਾ ਨੀ ਕਿੰਨੇ ਪੈਸੇ ਉਹਦੇ ਕੋਲ ਹੋਣਗੇ, ਕਿੰਨੀਆਂ ਕੁ ਬੋਰੀਆਂ ਹੋਣਗੀਆਂ। ਹੁਣ ਹਾਈ ਕੋਰਟ ਵਿੱਚ ਰਿਟ ਪਟੀਸ਼ਨ ਪਾਈ ਸੀ ਕਿ ਮਹਾਰਾਜ ਮੇਰਾ ਕੇਸ ਖਾਰਜ ਕਰ ਦਿਓ, ਜਿਹੜਾ ਮੇਰੇ ਤੇ ਕੇਸ ਹੈ ਇਹ ਕੇਸ ਬਣਦਾ ਹੀ ਨੀ ਜੀ, ਆਮਦਨ ਤੋਂ ਵੱਧ ਕੇਸ ਵਾਲਾ ਜਿਹੜਾ ਮੈਨੂੰ ਭ੍ਰਿਸ਼ਟਾਚਾਰੀ ਕਹਿੰਦੇ ਆ, ਰਿਸ਼ਵਤ ਕੋ ਦਾ ਮਸਲਾ ਉਹ ਤੇ ਹੈ ਹੀ ਨੀ, ਬਣਦਾ ਹੀ ਨੀ ਮੇਰੇ ਤੇ। ਹੁਣ ਉਸ ਮਾਮਲੇ ਚ ਹਾਈ ਕੋਰਟ ਨੇ ਅੱਜ ਝਟਕਾ ਦਿੱਤਾ, ਜਿਹੜੀ ਰਿਟ ਪਟੀਸ਼ਨ ਪਾਈ ਸੀ ਕਿ ਰਿਸ਼ਵਤ ਵਾਲਾ ਮਾਮਲਾ ਮੇਰਾ ਖਾਰਜ ਕੀਤਾ ਜਾਵੇ, ਉਹਦੇ ਵਿੱਚ ਸੁੰਦਰ ਸ਼ਾਮ ਅਰੋੜੇ ਨੂੰ ਝਟਕਾ ਲੱਗਾ। ਭਾਵ ਕਿ 2022 ਤੋਂ ਲੈ ਕੇ ਹੁਣ ਤੱਕ ਤੇ ਗੱਲ ਐਵੇਂ ਠੱਪ ਜਿਹੀ ਸੀ, ਹੁਣ ਵੇਖਦੇ ਹਾਂ ਮੌਕੇ ਦੀ ਸਰਕਾਰ ਜਾਂ ਮੌਕੇ ਦਾ ਜਿਹੜਾ ਵਿਜੀਲੈਂਸ ਢਾਂਚਾ ਉਸ ਕੇਸ ਨੂੰ ਕਿੰਨਾ ਐਕਟਿਵ ਕਰਦਾ ਹੈ, ਗੱਲ ਕਿੱਧਰਲੇ ਪਾਸੇ ਨੂੰ ਤੁਰਦੀ ਹੈ। ਅਦਾਲਤ ਵਾਲੇ ਪਾਸਿਓਂ ਅੱਜ ਸੁੰਦਰ ਸ਼ਾਮ ਅਰੋੜਾ ਨੂੰ ਝਟਕਾ ਲੱਗ ਗਿਆ, ਅਦਾਲਤ ਨੇ ਉਹ ਰਿਸ਼ਵਤਖੋਰੀ ਵਾਲਾ ਕੇਸ ਖਾਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
3: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
0: ਸਵਾਗਤ ਹੈ ਜੀ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ, ਔਰ ਨਾਲ ਦੀ ਨਾਲ ਤੁਹਾਨੂੰ ਮੱਲੀ ਟੈਂਟ ਸਰਵਿਸ ਦਾ ਸੁਨੇਹਾ ਦੇ ਦਈਏ। ਜੇ ਤੁਸੀਂ ਆਊਟਡੋਰ ਈਵੈਂਟਸ ਵਾਸਤੇ ਟੈਂਟ ਦੀਆਂ ਸੇਵਾਵਾਂ ਲੈਣੀਆਂ ਤਾਂ ਮੱਲੀ ਟੈਂਟ ਸਰਵਿਸ ਇੱਕ ਜਾਣਿਆ ਪਹਿਚਾਣਿਆ ਨਾਮ, 647-999-2569-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। ਨਾਲ ਦੀ ਨਾਲ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੀ ਗੱਲਬਾਤ ਕਰੀਏ ਫਿਰ, ਕਿਉਂਕਿ ਭਾਈ ਅੱਗੇ 2 ਕੁ ਦਿਨ ਰਹਿ ਗਏ, ਫਿਰ ਵੀਕਐਂਡ ਦੀਆਂ ਤਿਆਰੀਆਂ ਆ। ਸੋ ਗੇੜਾ ਸ਼ੇੜਾ ਮਾਰ ਕੇ ਆਓ ਤੁਸੀਂ ਗਿੱਲ ਫਾਰਮ ਦੇ ਉੱਪਰ, ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਆ ਗਿੱਲ ਫਾਰਮ, 416-898-87-78। ਤੁਸੀਂ ਆਪਣੇ ਬੈਕਯਾਰਡ ਵਾਸਤੇ, ਆਪਣੇ ਫਾਰਮ ਹਾਊਸ ਵਾਸਤੇ ਸਬਜ਼ੀਆਂ ਦੀ ਪਨੀਰੀ ਲੈ ਕੇ ਆਉਣੀ ਆ ਤਾਂ ਵੀ ਤੁਸੀਂ ਗਿੱਲ ਫਾਰਮ ਪਹੁੰਚਣਾ ਆ। ਫਰੈਸ਼ ਚੱਕੀ ਆਟਾ ਅਤੇ ਫਰੈਸ਼ ਤਾਜ਼ੀਆਂ ਸਬਜ਼ੀਆਂ ਤੁਸੀਂ ਲੈਣੀਆਂ ਤਾਂ ਗਿੱਲ ਫਾਰਮ 'ਤੇ ਤੁਸੀਂ ਗੇੜਾ ਲਾ ਕੇ ਆਉਣਾ ਆ ਕੈਲਡਨ ਦੇ ਵਿੱਚ, 416-898-8778 ਗਿੱਲ ਫਾਰਮ। ਸੋ 905-673-3337-1 ਸੁਨੇਹਾ ਲੈ ਕੇ ਅਤੇ ਫਿਰ ਆਪਾਂ ਚੱਲਦੇ ਹਾਂ ਖਬਰਾਂ ਦੇ ਵੱਲ।
6: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, 905-673-3337-905-673-3337। ਨਾਲ ਦੀ ਨਾਲ ਭਾਰਤ ਅਤੇ ਪਾਕ ਸੰਬੰਧਾਂ ਨੂੰ ਬਿਹਤਰ ਬਣਾਉਣ ਦੇ ਲਈ ਦਰਜਨਾਂ ਭਾਰਤੀ ਅਤੇ ਪਾਕਿਸਤਾਨੀ ਲੋਕਾਂ ਨੇ ਯਤਨ ਸ਼ੁਰੂ ਕਰਤੇ ਆ ਜੀ, ਇਹ ਕਿਹੜੇ ਯਤਨ ਆ?
2: ਸੰਧੂ ਜੀ, ਗੱਲ ਇਹ ਆ, ਭਾਰਤ ਪਾਕਿਸਤਾਨ ਸੰਬੰਧ ਇਸ ਵਿੱਚ ਤੇ ਕੋਈ ਸ਼ੱਕ ਹੀ ਨਹੀਂ ਕਿ ਕਦੇ ਵੀ 47 ਤੋਂ ਬਾਅਦ ਚੱਜ ਸਵਾਦ ਦੇ ਨਹੀਂ ਰਹੇ। ਜੇ ਕਿਤੇ 6 ਮਹੀਨੇ ਸਾਲ ਲਈ ਬਣੇ ਆ ਤੇ ਮੁੜ ਕੇ ਲੰਬਾ ਸਮਾਂ ਫਿਰ ਠੱਪ, ਕਦੇ ਸਮਝੌਤਾ ਐਕਸਪ੍ਰੈਸ ਚੱਲ ਪਈ ਤੇ ਕਦੇ ਸਮਝੌਤਾ ਐਕਸਪ੍ਰੈਸ ਰੁਕ ਗਈ, ਕਦੇ ਬਾਰਡਰ ਖੁੱਲ੍ਹ ਗਏ ਤੇ ਲੰਬਾ ਸਮਾਂ ਬੰਦ, ਕਦੇ ਸ਼੍ਰੀ ਕਰਤਾਰਪੁਰ ਕੋਰੀਡੋਰ ਬਣ ਗਿਆ ਤੇ ਕਦੇ ਬ੍ਰੇਕ ਪਾਣੀਆਂ ਤੱਕ ਨੂੰ ਬ੍ਰੇਕਾਂ ਲੱਗੀਆਂ ਜਿਹੜੀਆਂ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ। ਸੰਬੰਧ ਇੰਨੇ ਕੁ ਤਣਾਅ ਵਾਲੇ ਆ ਕਿ ਸ਼ਬਦਾਂ ਦੀ ਜੰਗ ਤੇ ਨੇਤੀ ਰਹਿੰਦੀ ਹੈ ਔਰ ਬਹੁਤ ਸਾਰਾ ਕੁਛ ਆਦਾਨ ਪ੍ਰਦਾਨ, ਚਾਹੇ ਉਹ ਕਾਰੋਬਾਰੀ ਪੱਧਰ ਤੇ ਹੈ, ਚਾਹੇ ਉਹ ਸਰਹੱਦੀ ਆਉਣ ਜਾਣ ਦੀ ਗੱਲ ਹੈ, ਚਾਹੇ ਹਾਈ ਕਮਿਸ਼ਨ ਸੰਧੂ ਸਾਹਿਬ, ਬ੍ਰੇਕਾਂ ਹੀ ਬ੍ਰੇਕਾਂ ਆ, ਸੰਬੰਧ ਤਣਾਅ ਵਾਲੇ ਹੈ। ਕੋਈ ਨਾ ਇੱਧਰੋਂ ਉੱਧਰ ਨੂੰ ਠੰਡੀ ਹਵਾ ਦਾ ਬੁੱਲਾ ਹੈ, ਨਾ ਉਧਰੋਂ ਇੱਧਰ ਨੂੰ। ਹਾਲਾਂਕਿ ਇਹ ਸਰਕਾਰਾਂ ਦੀ ਗੱਲ ਕਰ ਰਹੇ ਹਾਂ, ਜੇ ਲੋਕਾਂ ਦੀ ਗੱਲ ਕਰਾਂ ਤੇ ਲੋਕ ਤੇ ਅੱਜ ਵੀ ਕੁਝ ਸ਼ਰਧਾਵਾਨ ਵੱਖ ਵੱਖ ਢੰਗ ਦੇ ਨਾਲ ਉੱਧਰ ਜਾਂਦੇ ਆ, ਕੁਛ ਉਧਰੋਂ ਇੱਧਰ ਆਉਂਦੇ ਆ, ਬੜੀਆਂ ਸਾਰੀਆਂ ਸਾਂਝਾਂ ਹੈ। ਜੇ ਫਿਲਮੀ ਪੰਜਾਬੀ ਫਿਲਮੀ ਜਗਤ ਦੀ ਗੱਲ ਕਰਾਂ ਤੇ ਪ੍ਰਭ ਸੰਧੂ ਜੀ ਪਿਛਲੇ 5-7-10 ਸਾਲਾਂ ਵਿੱਚ ਤੇ ਇੱਕ ਵੱਖਰੀ ਪਰੰਪਰਾ ਚੱਲੀ ਹੈ, ਉਧਰਲੇ ਕਲਾਕਾਰ ਤੇ ਇਧਰਲੇ ਕਲਾਕਾਰਾਂ ਨੇ ਸਾਂਝੇ ਤੌਰ ਤੇ ਪੰਜਾਬੀ ਫਿਲਮਾਂ ਪੰਜਾਬੀ ਜਗਤ ਦੀ ਝੋਲੀ ਚ ਬਣਾ ਕੇ ਇੱਕ ਨਵੇਂ ਢੰਗ ਦਾ ਹੀ ਇੱਕ ਕਹਿ ਲਈਏ ਕਿ ਸ਼ੁਰੂਆਤ ਕੀਤੀ। ਉਹ ਬੜੀ ਆਨੰਦਮਾਇਕ, ਬੜੀ ਕਾਮਯਾਬ ਸ਼ੁਰੂਆਤ ਰਹੀ ਹੈ।

0: ਤੇ ਉੱਥੋਂ ਦੇ ਖੁਸ਼ੀਦ ਮਹਿਬੂਤ ਹੋਣੀ, ਮਹਿਬੂਤ ਕਸੂਰੀ ਹੋਣੀ ਪਾਕਿਸਤਾਨ ਵਾਲੇ, ਬਹੁਤ ਸਾਰੀਆਂ ਨਾਮੀ ਰਾਜਨੀਤਿਕ ਹਸਤੀਆਂ ਆ ਜਿਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਇੱਕ ਖੱਤ ਲਿਖਿਆ ਔਰ ਖੱਤ ਵਿੱਚ ਮੰਗ ਕੀਤੀ ਕਿ ਭਾਰਤ ਪਾਕਿਸਤਾਨ ਸੰਬੰਧ ਜਿਹੜੇ ਆ ਸੁਧਾਰ ਹੋਣਾ ਚਾਹੀਦਾ ਹੈ, ਦੋਹਾਂ ਦੇ ਵਿੱਚ ਤਣਾਅ ਖਤਮ ਹੋਣਾ ਚਾਹੀਦਾ, ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ ਰਿਸ਼ਤੇ ਸੁਧਾਰਨ ਦੇ ਲਈ। ਹਾਲਾਂਕਿ ਕੋਈ ਮਾੜੀ ਗੱਲ ਨਹੀਂ ਹੈ, ਅਸੀਂ ਵੀ ਤੁਸੀਂ ਵੀ ਜੇ ਕਿਤੇ ਚਾਰ ਬੰਦਿਆਂ ਨੂੰ ਕਿਤੇ ਲੜ ਝਗੜ ਪੈਣ ਰਿਸ਼ਤੇਦਾਰੀ ਚ ਮਸਲਾ ਹੋਵੇ, ਇਹੀ ਸਲਾਹ ਦੇਈਦੀ ਹੈ ਕਿ ਭਾਈ ਬੈਠ ਕੇ ਮਸਲਾ ਹੱਲ ਕਰੋ, ਗੱਲਬਾਤ ਦੇ ਨਾਲ ਹੀ ਮਸਲੇ ਹੱਲ ਹੁੰਦੇ ਹੈ। ਔਰ ਉਹਨਾਂ ਨੇ ਇਹ ਮੰਗ ਕੀਤੀ ਕਿ ਦੋਹਾਂ ਦੇਸ਼ਾਂ ਦੇ ਵਿਚਾਲੇ ਮੁੜ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ, ਸਰਹੱਦਾਂ ਤੋਂ ਫੌਜਾਂ ਦੋਵੇਂ ਮੁਲਕ ਘੱਟ ਕਰਨ, ਦੋਵੇਂ ਦੇਸ਼ਾਂ ਦੇ ਵਿੱਚ ਸੰਪਰਕ ਵਧੇ, ਖੇਡਾਂ ਦੀ ਸਾਂਝ ਪਵੇ, ਜਿਹੜੀਆਂ ਬ੍ਰੇਕਾਂ ਲੱਗੀਆਂ ਹੋਈਆਂ ਦੋਵਾਂ ਦੇਸ਼ਾਂ ਦਾ ਹਵਾਈ ਮਾਰਗ ਇੱਕ ਦੂਜੇ ਲਈ ਖੁੱਲੇ, ਹਾਈ ਕਮਿਸ਼ਨ ਨਿਯੁਕਤ ਹੋਣੇ ਚਾਹੀਦੇ ਹੈ, ਬੱਸ ਸੇਵਾ ਬਹਾਲ ਹੋਣੀ ਚਾਹੀਦੀ ਹੈ, ਅਟਾਰੀ ਵਾਹਗਾ ਬਾਰਡਰ ਖੁੱਲਣਾ ਚਾਹੀਦਾ ਹੈ, ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲਣਾ ਚਾਹੀਦਾ, ਬਹੁਤ ਸਾਰੀਆਂ ਇਹੋ ਜਿਹੀਆਂ ਮੰਗਾਂ ਕੀਤੀਆਂ। ਸੋ ਮੈਂ ਤੇ ਨਿੱਜੀ ਤੌਰ ਤੇ ਸਮਝਦਾ ਕਿ ਇਹੋ ਜਿਹੇ ਖੱਤ ਚੰਗੇ ਨੇ, ਬਾਕੀ ਭਾਈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਇਹ ਜਿਹੜੀਆਂ ਸਰਕਾਰਾਂ ਚਾਹੇ ਉੱਥੋਂ ਦੀ ਜਾਂ ਇੱਥੋਂ ਦੀ ਇਸ ਖੱਤ ਨੂੰ ਪੜ੍ਹਦੀਆਂ ਵੀ ਹੈ ਕਿ ਰੱਦੀ ਦੀ ਟੋਕਰੀ ਚ ਸੁੱਟ ਦਿੰਦੀਆਂ, ਇਹ ਸਮਾਂ ਦੱਸੇਗਾ। ਖੱਤ ਜ਼ਰੂਰ ਲਿਖਿਆ ਗਿਆ ਹੈ, ਬਾਕੀ ਹੁਣ ਦੇਖਦੀਆਂ ਕਿ ਸਰਕਾਰਾਂ ਇਸ ਖੱਤ ਨੂੰ ਕਿਹੜੇ ਪਾਸੇ ਲੈਂਦੀਆਂ ਤੇ ਕਿਹੜੇ ਪਾਸੇ ਰੱਖਦੀਆਂ।
1: ਜੀ ਸੋਰੀ, ਮਾਫ਼ ਕਰਨਾ। ਸੋ ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਤੁਹਾਨੂੰ ਦਈਏ, ਸੋ ਜੇ ਤੁਸੀਂ ਆਪਣੇ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ ਜਾਂ ਰਿਪੇਅਰ ਕਰਵਾਉਣੀਆਂ ਆ, ਕਮਰਸ਼ੀਅਲ ਯੂਨਿਟ ਹੋਵੇ, ਫਲੈਟ ਰੂਫ ਹੋਵੇ ਜਾਂ ਸ਼ਿੰਗਲ ਰੂਫ ਹੋਵੇ, ਜਾਂ ਤੁਸੀਂ ਆਪਣੀ ਕਮਰਸ਼ੀਅਲ ਕਿਸੇ ਯੂਨਿਟ ਦੀ ਛੱਤ ਬਿਲਕੁਲ ਨਵੀਂ ਪਵਾਉਣੀ ਆ, ਤਾਂ ਆਲ ਵੇ ਰੂਫਰਸ ਨੂੰ ਤੁਸੀਂ ਯਾਦ ਰੱਖਣਾ ਆ। ਜੀ ਟੀ ਏ ਅਤੇ ਜੀ ਟੀ ਦੇ ਅਰਾਊਂਡ ਇਹ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹੈਮਿਲਟਨ, ਬੈਰੀ, ਜੋਰਜ ਟਾਊਨ, ਤੁਸੀਂ ਕਾਲ ਕਰ ਲਿਓ। 15 ਸਾਲਾਂ ਦਾ ਤਜਰਬਾ ਆ, ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇ ਦਿਓ ਵਧੀਆ ਕੋਟੇਸ਼ਨ ਦੇ ਲਈ। 6475050943, 647-505-0943, ਆਲ ਵੇ ਰੂਫਰਸ ਵਾਲਿਆਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ, ਔਰ ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਬਹੁਤ ਸਾਰੇ ਸਾਡੇ ਕੰਟਰੈਕਟਰ ਵੀਰ, ਰੈਨੋਵੇਟਰ, ਬਿਲਡਰ ਅਤੇ ਘਰ ਮਾਲਕਾਂ ਲਈ ਇਹ ਬਹੁਤ ਖੁਸ਼ਖਬਰੀ ਆ ਕਿ ਤੁਸੀਂ ਜਦੋਂ ਬਿਲਡਿੰਗ ਸਪਲਾਈ ਦਾ ਸਮਾਨ ਇੱਕ ਦੁਕਾਨ ਤੋਂ ਲੈ ਲਿਆ, ਦੂਜੀ ਤੋਂ ਲੈ ਲਿਆ, ਫਿਰ ਇੱਦਾਂ ਗੇੜੇ ਮਾਰਦੇ ਮਾਰਦੇ ਸਾਰਾ ਦਿਨ ਤੁਹਾਡਾ ਲੰਘ ਜਾਂਦਾ ਸੀ, ਹੁਣ ਤੁਹਾਨੂੰ ਇੱਕੋ ਛੱਤ ਥੱਲੇ ਸਾਰਾ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਮਿਲ ਜਾਣਾ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈ, ਚਾਹੇ ਪਲੰਬਿੰਗ ਸਪਲਾਈ ਦਾ ਸਮਾਨ ਹੋਵੇ, ਫਿਕਸਚਰ ਦਾ ਸਮਾਨ ਹੋਵੇ, ਐਚ ਵੀ ਏ ਸੀ ਦਾ ਸਮਾਨ ਹੋਵੇ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਡਰਾਈਵਾਲ, ਟੂਲਸ, ਵੈਂਟੀਆਂ, ਸ਼ਾਵਰ ਸਿਸਟਮ, ਹਰ ਇੱਕ ਤਰ੍ਹਾਂ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਹੈ। ਮਿਲਣਾ ਕਿੱਥੋਂ ਆ ਜੀ? ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਨਾਲ ਦਿਆਂ ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ, www.bestvaluebuildingsupply.ca। ਡਿਕਸੀ ਅਤੇ ਸਟੀਲ ਦੇ ਕਾਰਨਰ 'ਤੇ ਲੋਕੇਟਡ ਨੇ, ਨਵੇਂ ਖੁੱਲ੍ਹੇ ਆ, ਗ੍ਰੈਂਡ ਓਪਨਿੰਗ ਹੋਈ ਆ, ਪ੍ਰਾਈਜ਼ ਬਹੁਤ ਵਧੀਆ ਨੇ, ਸਰਵਿਸ ਬਹੁਤ ਕਮਾਲ ਦੀ ਆ, ਅਤੇ ਕੁਆਲਿਟੀ ਤੁਹਾਨੂੰ ਬੈਸਟ ਮਿਲੇਗੀ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਬੈਸਟ ਸਰਵਿਸ ਦੇ ਲਈ bestvaluebuildingsupply.com। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, ਬਰੈਂਪਟਨ, 647-961-0585, 647-961-0585, 6479610585। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਤਾਂ ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਸੋ ਅਸੀਂ ਪਿਛਲੇ ਦਿਨ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਫੈਸਲੇ ਲਏ ਗਏ ਸੀ, ਸਿੰਘ ਸਾਹਿਬ ਹੋਣਾ ਨੇ ਉੱਥੇ ਤਲਬ ਕੀਤਾ ਸੀ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ, ਔਰ ਹੁਣ ਸ਼੍ਰੋਮਣੀ ਕਮੇਟੀ 5 ਜੁਲਾਈ ਨੂੰ ਇੱਕ ਵੱਡੇ ਇਕੱਠ ਇਜਲਾਸ ਦੀ ਤਿਆਰੀ ਕਰ ਰਹੀ ਹੈ ਜੀ।
0: ਸੰਧੂ ਜੀ, ਇਹ ਇਕੱਠ ਉਸੇ ਸੰਦਰਭ ਚ ਜਿਹੜਾ ਮਸਲਾ ਪਿਛਲੇ 5-7 ਦਿਨ ਤੋਂ ਵਾਹਵਾ ਭਖਿਆ ਹੋਇਆ
1: ਜੀ,
0: ਜਿਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਅਕਾਲ ਤਖ਼ਤ ਤੋਂ ਗੁਰੂ ਦਾ ਦੁਖੀ ਐਲਾਨ ਕੀਤਾ ਜਾ ਚੁੱਕਾ ਹੈ, ਪੰਥ ਵਿਰੋਧੀ ਐਲਾਨ ਕੀਤਾ ਜਾ ਚੁੱਕਾ ਹੈ, ਤੇ ਦੂਜੇ ਪਾਸੇ ਏਡਾ ਵੱਡਾ ਐਲਾਨ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਲਗਾਤਾਰ ਵਿਚ ਰਹੇ, ਲਗਾਤਾਰ ਬਿਨਾਂ ਬ੍ਰੇਕ ਲਾਏ। ਤੇ ਪ੍ਰਭ ਸੰਧੂ ਜੀ, ਉੱਥੇ ਮੈਂ ਇਸ ਗੱਲ ਦਾ ਜ਼ਿਕਰ ਕਰਦਾ, ਇਕੱਠ ਵੀ ਹੋ ਰਹੇ ਆ, ਸਿੱਖ ਭਾਈਚਾਰੇ ਦੇ ਲੋਕ ਵੀ ਆ ਰਹੇ ਨੇ, ਕੋਈ ਮੈਂ ਇੱਦਾਂ ਦੀ ਗੱਲ ਨਹੀਂ ਕਹਿ ਸਕਦਾ ਕਿ ਫਲਾਨੇ ਇਕੱਠ ਵਿੱਚ ਕਿਸੇ ਨੇ ਆ ਕੇ ਭਗਵੰਤ ਮਾਨ ਦਾ ਵਿਰੋਧ ਕਰ ਦਿੱਤਾ ਜਾਂ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਨਾਅਰੇ ਲਾ ਦਿੱਤੇ। ਠੀਕ ਹੈ, ਰੌਲਾ ਰੱਪੇ ਪੈਂਦੇ ਆ, ਪਰੰਤੂ ਉਹ

0: ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਾ ਰਹੀਆਂ ਨੇ, ਮੁਲਾਜ਼ਮ ਜਥੇਬੰਦੀਆਂ ਵਿਰੋਧ ਕਰ ਰਹੀਆਂ, ਪਰੰਤੂ ਜਿਹੜਾ ਅਕਾਲ ਤਖਤ ਸਾਹਿਬ ਵਾਲਾ ਫੈਸਲਾ, ਉਸ ਫੈਸਲੇ ਨੂੰ ਲੈ ਕੇ ਸਿੱਧੇ ਤੌਰ ਤੇ ਕਿਸੇ ਨੇ, ਜਿੱਥੇ ਭਗਵੰਤ ਮਾਨ ਜੀ ਪ੍ਰੋਗਰਾਮ ਕਰਦੇ ਹੋਣ, ਮੈਨੂੰ ਨਹੀਂ, ਮੇਰੇ ਕੋਲ ਰਿਪੋਰਟ ਨਹੀਂ ਹੈ ਕਿ ਉੱਥੇ ਕਿਸੇ ਨੇ ਕੋਈ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੋਵੇ, ਕੋਈ ਏਦਾਂ ਦੀ ਖਬਰ ਮੇਰੇ ਕੋਲ ਨਹੀਂ ਹੈ। ਹੁਣ ਇੱਕ ਪਾਸੇ ਭਗਵੰਤ ਮਾਨ ਹੈ ਜਿਹੜਾ ਲਗਾਤਾਰ ਲੋਕਾਂ ਚ ਵਿਚਰ ਰਿਹਾ, ਦੂਜੇ ਪਾਸੇ ਅਕਾਲ ਤਖਤ ਸਾਹਿਬ ਦਾ ਫੈਸਲਾ ਜਿਹੜਾ ਸਟੈਂਡ ਕਰਦਾ ਹੈ। ਔਰ ਉਹਦੇ ਦੌਰਾਨ ਬੀਤੇ ਦਿਨਾਂ ਚ ਪੰਜਾਬ ਦੇ ਵਿਧਾਇਕ ਤੇ ਮੰਤਰੀ ਅਕਾਲ ਤਖਤ ਦੇ ਜਥੇਦਾਰ ਅੱਗੇ ਪੇਸ਼ ਹੋ ਕੇ ਆਏ ਹੈ, ਹਾਲਾਂਕਿ ਉਹ ਮੁੱਦਾ ਹੋਰ ਸੀ। ਉਹ ਮੁੱਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨ ਵਿੱਚ ਸੋਧਾਂ ਦਾ। ਉੱਥੇ ਮੰਨ ਕੇ ਆਏ ਹੈ ਕਿ ਕਾਨੂੰਨ ਕਾਹਲੀ ਚ ਬਣ ਗਿਆ, ਅਸੀਂ ਤੇ ਪੜਿਆ ਹੀ ਨਹੀਂ, ਦਸਤਖਤ ਕਰ ਦਿੱਤੇ, ਸੋਧਾਂ ਕਰ ਦਿਆਂਗੇ, ਤੁਸੀਂ ਚਿੰਤਾ ਨਾ ਕਰੋ, ਜਿਵੇਂ ਤੁਸੀਂ ਕਹੋ ਉਵੇਂ ਹੀ ਹੋਵੇਗਾ। ਪਰੰਤੂ ਉਹ ਅਜੇ ਤੱਕ ਮੇਰੇ ਕੋਲ ਰਿਪੋਰਟ ਨਹੀਂ ਆਈ ਕਿ ਪੰਜਾਬ ਦੀ ਸਰਕਾਰ ਉੱਤੇ ਰੋਕ ਲਾਏਗੀ ਜਾਂ ਨਹੀਂ ਲਾਏਗੀ। ਜਦੋਂ ਇਸ ਵੇਲੇ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਉਸ ਵੇਲੇ ਪੰਜਾਬ ਸਰਕਾਰ ਦੀ ਇੱਕ ਕੈਬਨਿਟ ਬੈਠਕ ਹੋ ਰਹੀ ਹੋਵੇਗੀ ਚੰਡੀਗੜ੍ਹ ਦੇ ਵਿੱਚ। ਮੈਨੂੰ ਲੱਗਦਾ ਕਿ ਹੋਰ 2 ਘੜੀਆਂ ਨੂੰ ਉਹ ਵੀ ਖਬਰ ਆ ਜਾਣੀ ਹੈ ਕਿ ਪੰਜਾਬ ਕੈਬਨਿਟ ਚ ਕੀ ਫੈਸਲੇ ਲਏ ਹੈ। ਉਮੀਦ ਹੈ ਕਿ ਮਾਨਸੂਨ ਸੈਸ਼ਨ ਦੀਆਂ ਤਰੀਕਾਂ ਤੇ ਨਾਲ ਨਾਲ ਬੇਅਦਬੀ ਕਾਨੂੰਨ ਦੇ ਸੰਬੰਧੀ ਅੱਜ ਕੈਬਨਿਟ ਚ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਹੈ, ਉਹ ਥੋੜੇ ਸਮੇਂ ਨੂੰ ਪਤਾ ਲੱਗਣਾ ਹੈ। ਬਾਕੀ ਜਿਹੜਾ 5 ਜੁਲਾਈ ਦਾ ਤੁਸੀਂ ਜ਼ਿਕਰ ਕੀਤਾ SGPC ਦਾ, ਉਹ SGPC ਨੇ ਇਸੇ ਸੰਦਰਭ ਵਿੱਚ ਇਕੱਠ ਰੱਖਿਆ ਹੈ ਕਿ ਉਹ ਵੀ ਲਗਾਤਾਰ ਐਕਟਿਵ ਹੈ, ਕਿਉਂਕਿ ਜਥੇਦਾਰ ਸਾਹਿਬ ਦਾ ਹੁਕਮ ਹੈ। ਹੁਣ ਜੇ ਤੇ ਅਕਾਲੀ ਦਲ ਸਿੱਧੇ ਤੌਰ ਤੇ ਇਕੱਠ ਕਰੇਗਾ, ਫਿਰ ਕੱਲ ਰਾਜਨੀਤਿਕ ਤੌਰ ਤੇ ਵੱਜਣੀ ਹੈ। ਹਾਲਾਂਕਿ ਇਕੱਠ ਦੋਵਾਂ ਦੇ ਸਾਂਝੇ ਹੀ ਹੈ, SGPC ਜਾਂ ਅਕਾਲੀ ਦਲ ਚ ਕੋਈ ਅੱਜ ਦੇ ਸਮੇਂ ਅੰਤਰ ਨਹੀਂ ਹੈ, ਭੋਰਕ ਦੱਸਣ ਨੂੰ ਹੀ ਅੰਤਰ ਆ, ਉਵੇਂ ਕੋਈ ਬਹੁਤਾ ਵੱਡਾ ਅੰਤਰ ਰਿਹਾ ਨਹੀਂ। ਪਰੰਤੂ ਜਿਹੜੇ ਇਹ ਇਕੱਠ ਲਗਾਤਾਰ ਕੀਤੇ ਜਾ ਰਹੇ, ਪ੍ਰਦਰਸ਼ਨ ਕੀਤੇ ਜਾ ਰਹੇ ਆ, ਉਹ SGPC ਕਰ ਰਹੀ ਹੈ। ਪਰ ਉਸੇ ਲੜੀ ਵਿੱਚ SGPC ਨੇ ਇੱਕ 5 ਜੁਲਾਈ ਨੂੰ ਪੰਜਾਬ ਦਾ ਵੱਡਾ ਇਕੱਠ ਸੱਦਿਆ ਅੰਮ੍ਰਿਤਸਰ ਚ, ਤੇ ਵੇਖਦੇ ਹਾਂ 5 ਜੁਲਾਈ ਵੀ ਆ ਗਈ ਹੈ, ਕਿੱਡਾ ਕੁ ਵੱਡਾ ਇਕੱਠ ਹੁੰਦਾ, ਕਿੰਨੇ ਕੁ ਲੋਕ ਆਉਂਦੇ ਆ, ਕੀ ਕੁਛ ਉਸ ਮੰਚ ਤੋਂ ਆਖਿਆ ਜਾਂਦਾ ਹੈ, ਜਾਂ 5 ਜੁਲਾਈ ਤੋਂ ਪਹਿਲਾਂ ਹੋ ਸਕਦਾ ਹੈ ਪੰਜਾਬ ਦੀ ਸਰਕਾਰ ਕੋਈ ਇਸ ਮਸਲੇ ਚ ਤਰਮੀਮਾਂ ਸੋਧਾਂ ਦੀ ਗੱਲ ਮੰਨ ਜਾਏ, ਤੇ ਫਿਰ ਉਸ ਇਕੱਠ ਦਾ ਸ਼ਾਇਦ ਰੂਪ ਬਦਲ ਜਾਏਗਾ। ਨਹੀਂ ਤੇ ਭਾਈ ਸਿੱਧੇ ਤੌਰ ਤੇ ਨੁਕਤਾਚੀਨੀ ਹੋਣੀ ਹੈ ਪੰਜਾਬ ਦੇ ਵਿਧਾਇਕਾਂ ਦੀ, ਪੰਜਾਬ ਦੇ ਮੰਤਰੀਆਂ ਦੀ, ਤੇ ਪੰਜਾਬ ਦੀ ਸਰਕਾਰ ਦੀ। ਸੋ 5 ਜੁਲਾਈ ਨੂੰ SGPC ਵੱਡਾ ਇਕੱਠ ਕਰਨ ਜਾ ਰਹੀ।
1: ਸੋ ਬਿਲਕੁਲ ਜੀ, ਇੱਕ ਮੈਸੇਜ ਤੁਹਾਨੂੰ ਦੇ ਦਈਏ, ਮਾਝਾ ਪਿਕਨਿਕ ਹੋਣ ਜਾ ਰਹੀ ਹੈ ਜੀ 11 ਜੁਲਾਈ ਨੂੰ 11 ਵਜੇ ਸ਼ਾਮ ਨੂੰ, ਸੋਰੀ ਮਾਫ਼ ਕਰਨਾ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸੈਂਟ ਪੈਟਰਿਕ ਚਰਚ ਗਰਾਊਂਡ ਦੇ ਵਿੱਚ 11873 ਗੌਰ ਰੋਡ ਬਰੈਂਪਟਨ ਦੇ ਉੱਪਰ। ਸੋ ਜਿੰਨੇ ਮਾਝੇ ਦੇ ਸੱਜਣ ਵੀਰ ਆ ਸਾਡੇ ਮਝੈਲ ਆ, ਸੋ ਉਹ ਇਸ ਪਿਕਨਿਕ ਦੇ ਵਿੱਚ ਪਹੁੰਚਣ, ਆਪਣੇ ਯਾਰਾਂ ਦੋਸਤਾਂ ਨੂੰ, ਆਪਣੇ ਪੁਰਾਣੇ ਵਿਛੜੇ ਹੋਏ ਬੇਲੀਆਂ ਨੂੰ ਜ਼ਰੂਰ ਮਿਲਣ। ਬਹੁਤ ਸਾਰੇ ਮਾਝਾ ਪਿਕਨਿਕ ਦੇ ਵਿੱਚ ਮਾਝੇ ਦੇ ਜਿਹੜੇ ਉਧਰਲੇ ਸੱਜਣ ਮਿੱਤਰਾਂ ਪਹੁੰਚਣਗੇ। ਸੋ ਮਾਝਾ ਪਿਕਨਿਕ ਦੇ ਲਈ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਸਰਦਾਰ ਸੋਹੀ ਸਾਹਿਬ ਹੁਣ ਨਾਲ ਗੱਲਬਾਤ ਕਰ ਸਕਦੇ ਹੋ 416-561-3907-5614-561-3907 ਤੇ ਸੋਹੀ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੇ ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਮੈਸੇਜ ਦੇ ਦਈਏ, ਤੁਸੀਂ ਬੇਸਮੈਂਟ ਬਣਵਾਉਣੀ ਆ ਜਾਂ ਕੰਕਰੀਟ ਦਾ ਸਵਾਵਾਂ ਦਾ ਕੰਮ ਕਰਵਾਉਣਾ ਆ, ਤੁਸੀਂ ਕੰਕਰੀਟ ਪਾਉਣੀ ਆ। ਹੁਣ ਇਸ ਟਾਈਮ ਬਹੁਤ ਵਧੀਆ ਵੈਦਰ ਆ, ਸੋ ਅੱਜ ਕੰਕਰੀਟ ਪਵਾਈ, ਅਗਲੇ ਦਿਨ ਤੁਹਾਡੀ ਕੰਕਰੀਟ ਸੁੱਕ ਜਾਣੀ ਹੈ। ਦੇਖੋ 35 ਵੈਦਰ ਚਲੇ ਜਾਣਾ, ਹੀਟ ਦੀ ਵਾਰਨਿੰਗ ਆਈ ਹੋਈ ਆ। ਸੋ ਪੈਟੀਓ ਬਣਾਉਣਾ, ਡਰਾਈਵੇ ਬਣਾਉਣਾ, ਨਾਨਕ ਰੈਨੋਵੇਸ਼ਨ ਨੂੰ ਤੁਸੀਂ ਯਾਦ ਰੱਖਣਾ ਆ 416-902-9993 416-902-9293 ਤੇ ਗੱਲਬਾਤ ਕਰ ਸਕਦੇ ਹੋ ਨਾਨਕ ਰੈਨੋਵੇਸ਼ਨ ਦੇ ਨਾਲ। ਅਤੇ ਨਾਲ ਦੀ ਨਾਲ ਹਰਮਨ ਬੱਤਾ ਮੌਰਗੇਜ ਬ੍ਰੋਕਰ, ਮੌਰਗੇਜ ਨਹੀਂ ਹੋ ਰਹੀ ਅਤੇ ਇੱਕ ਵਾਰੀ ਆਪਣੇ ਆਪ ਨੂੰ ਪ੍ਰੀ ਅਪਰੂਵਲ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਘਰ ਖਰੀਦਣਾ ਆ, ਰੀਫਾਈਨੈਂਸਿੰਗ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੈਣੀ ਆ ਨਾ, ਅਤੇ ਤੁਹਾਨੂੰ ਹਰਮਨ ਬੱਤਾ ਦਾ ਡੋਰ ਨੌਕ ਕਰਨਾ ਹੀ ਪੈਣਾ ਆ। ਹਰਮਨ ਬੱਤਾ ਜੀ ਕਹਿੰਦੇ ਕਿ ਇੱਕ ਵਾਰੀ ਹਾਂ ਕਰਤੀ ਫਿਰ ਤੁਹਾਨੂੰ ਅਸੀਂ ਮੌਰਗੇਜ ਦਵਾ ਕੇ ਦੇਵਾਂਗੇ, ਵਧੀਆ ਰੇਟਾਂ ਦੇ ਉੱਪਰ ਦਵਾ ਕੇ ਦਿਆਂਗੇ। ਸੋ 647-685-9000 ਹਰਮਨ ਬੱਤਾ, 647-685-9000 ਹਰਮਨ ਬੱਤਾ ਮੌਰਗੇਜ ਬ੍ਰੋਕਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਅਗਲੀ ਖਬਰ ਵੱਲ ਆਪਾਂ ਚਾਲੇ ਪਾਈਏ। ਸੋ ਨਾਲ ਦੀ ਨਾਲ ਕੌਮੀ ਇਨਸਾਫ ਮੋਰਚੇ ਵੱਲੋਂ ਹੁਣ ਰੇਲਾਂ ਰੋਕਣ ਦਾ ਐਲਾਨ ਕਰ ਦਿੱਤਾ ਗਿਆ ਜੀ।
0: ਪ੍ਰਭ ਸੰਧੂ ਜੀ, ਕੌਮੀ ਇਨਸਾਫ ਮੋਰਚਾ ਉਦੋਂ ਤੋਂ ਲੱਗਾ ਆ ਜਦੋਂ ਭਗਵੰਤ ਮਾਨ ਸਰਕਾਰ ਆਈ, ਜਾਂ ਕਹੀਏ ਕਿ ਉਸ ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਜਾਣ ਵਾਲੀ ਸੀ। ਤੇ ਅੱਜ ਵੇਖ ਲਓ, ਸਾਲਾਂ ਬੱਧੀ ਸਮਾਂ ਹੋ ਗਿਆ, ਕੌਮੀ ਇਨਸਾਫ ਮੋਰਚੇ ਕਿਸੇ ਵੀ ਸਿਆਸੀ ਪਾਰਟੀ ਦੀ ਜ਼ਬਾਨ ਤੇ ਹੈ ਹੀ ਨਹੀਂ, ਜਦਕਿ ਮੰਗ ਬੜੀ ਸਿੱਧੀ ਪੱਧਰੀ ਹੈ। ਕੌਮੀ ਇਨਸਾਫ ਮੋਰਚਾ ਕੋਈ ਆਰਥਿਕ ਮੰਗ ਨਹੀਂ ਹੈ, ਕੋਈ ਨਿੱਜ ਦੀ ਜੁੜੀ ਮੰਗ ਨਹੀਂ ਹੈ, ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ, ਬੰਦੀ ਸਿੰਘਾਂ ਦੀ। ਔਰ ਇਹਦੀ ਮੰਗ ਅਕਾਲੀ ਦਲ ਵੀ ਗਾਹੇ ਵਗਾਹੇ ਕਰਦਾ, ਕਾਂਗਰਸ ਨੂੰ ਵੀ ਜਦੋਂ ਕਸੂਤ ਲੱਗੇ ਉਹ ਵੀ ਕਰ ਲੈਂਦੀ ਹੈ, ਆਮ ਆਦਮੀ ਪਾਰਟੀ ਜਦੋਂ ਵਿਰੋਧੀ ਧਿਰ ਸੀ ਉਦੋਂ ਉਹ ਵੀ ਕਰਦੀ ਰਹੀ ਹੈ। ਅੱਜ ਉਹ ਬੰਦੀ ਸਿੰਘਾਂ ਦੀ ਮੰਗ, ਪ੍ਰਭ ਸੰਧੂ ਜੀ ਸੱਚ ਹੈ ਕਿ ਅਕਾਲੀ ਦਲ ਨੇ ਤੇ ਭੋਰਾ ਚਲੋ ਸਿਆਸੀ ਤੌਰ ਤੇ ਆਪਣੀ ਜਵਾਨ ਤੇ ਰੱਖਣੀ ਪੈਣੀ ਹੈ, ਰੱਖੀ ਭੋਰਾ, ਬਾਕੀ ਨਾ ਕਾਂਗਰਸੀ ਨਾ ਆਮ ਆਦਮੀ ਪਾਰਟੀ ਨਾ ਭਾਜਪਾ ਕਿਸੇ ਦੀ ਜਵਾਨ ਤੇ ਨਹੀਂ ਮੰਗੋ, ਮੰਗ ਤੇ ਛੱਡੋ, ਉਲਟਾ ਜੇ ਕੋਈ ਪਰੋਲ ਮੰਗ ਰਿਹਾ, ਮੈਂ ਬੀਤੇ ਦਿਨਾਂ ਚ ਕਈ ਵਾਰ ਜ਼ਿਕਰ ਕੀਤਾ ਹੈ ਫਵਾਰਾ ਵਰਗਿਆਂ ਦਾ, ਪਰੋਲ ਨਹੀਂ ਦਿੱਤੀ ਜਾ ਰਹੀ, ਜਾਣ ਬੁੱਝ ਕੇ ਐਵੇਂ ਅਲਜਾਇਆ ਜਾ ਰਿਹਾ, ਜਿਵੇਂ ਸਰਕਾਰੀ ਦਫ਼ਤਰਾਂ ਚ ਨਾ ਬਾਬੂ ਗੇੜੇ ਮਰਾਉਂਦੇ ਹੁੰਦੇ, ਯਾਰ ਤੂੰ ਫੋਟੋ ਲੈ ਕੇ ਆਈ, ਜਦੋਂ ਫੋਟੋ ਲੈ ਆਇਆ ਯਾਰ ਤੇਰੀ ਫੋਟੋ ਤੇ ਚਿੱਟੀ ਚਾਹੀਦੀ ਸੀ, ਮਗਰ ਤੂੰ ਚਿੱਟੇ ਪਰਦੇ ਵਾਲੀ ਫੋਟੋ ਕਰਾ ਕੇ ਆ, ਆ ਤੇ ਫੋਟੋ ਮਗਰ ਤੇਰੇ ਕਾਲਾ ਪਰਦਾ ਹੈ, ਉਹ ਦੂਜੇ ਦਿਨ ਕਾਲੇ ਪਰਦੇ ਵਾਲੀ ਰਹਿ ਗਿਆ, ਯਾਰ ਇਹ ਤੇ ਠੀਕ ਆ, ਪਰੰਤੂ ਇਹਦਾ ਜਿਹੜਾ ਨਾ ਤੇਰਾ ਗਲਾ ਹੈ ਉਹ ਪੂਰਾ ਨਹੀਂ ਹੈਗਾ, ਫੋਟੋ ਇਹਦੀ 70% ਹੋਣੀ ਚਾਹੀਦੀ ਹੈ, ਤੇਰਾ ਚਿਹਰਾ ਚਿਹਰੇ ਹੀ ਮਰਾਈ ਜਾਣੇ, ਇਹ ਇਹ ਇੱਕ ਪਰੰਪਰਾ। ਉਵੇਂ ਅੱਜ ਜਿਹੜੀਆਂ ਸਰਕਾਰਾਂ ਜਿਹੜੀਆਂ ਬੰਦੀ ਸਿੰਘਾਂ ਨਾਲ ਕਰ ਰਹੀਆਂ, ਮੈਂ ਨੀ ਜੀ ਕਰ ਸਕਦਾ ਤੇ ਦਿੱਲੀ ਦੀ ਸਰਕਾਰ ਨੇ ਕਰਨਾ ਹੈ, ਦਿੱਲੀ ਵਿੱਚ ਜੀ ਕੇਜਰੀਵਾਲ ਦੀ ਸਰਕਾਰ ਹੈ, ਉਹ ਜਦੋਂ ਕੇਜਰੀਵਾਲ ਦੀ ਸੀ ਉਹ ਭਾਜਪਾ ਦੀ ਨੁਕਤਾਚੀਨੀ ਕਰਦਾ ਰਿਹਾ, ਹੁਣ ਭਾਜਪਾ ਦੀ ਆ ਗਏ, ਉਹ ਨੀ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਛੱਡਣ ਨੂੰ ਤਿਆਰ, ਜਦਕਿ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸੰਧੂ ਸਾਹਿਬ ਸੱਚ ਜਾਣਿਓ, ਅੱਜ ਦੀ ਸਮੇਂ ਉਹਨੂੰ ਜੇਲ੍ਹ ਚ ਰੱਖ ਲਓ, ਚਾਹੇ ਅੰਦਰ ਮੰਜੇ ਤੇ ਲੰਮਾ ਪਾ ਦਿਓ, ਇੱਕ ਬਰਾਬਰ ਹੈ, ਉਹਨੂੰ ਜੇਲ੍ਹ ਚ ਰੱਖਣਾ। ਮੈਂ ਸਮਝਦਾ ਕਿ ਸਰਕਾਰਾਂ ਬਦਨਾਮੀ ਖੱਟ ਰਹੀਆਂ, ਪਰੰਤੂ ਦੇਖ ਲਓ ਉਸ ਮਾਨਸਿਕ ਰੋਗੀ ਜਿਹੜਾ ਸ਼ਾਇਦ ਆਪਣੇ ਕਾਰਜ ਵੀ ਰੋਟੀ ਪਾਣੀ ਦੇ ਪੂਰੇ ਆਪ ਨਹੀਂ ਕਰ ਸਕਦਾ, ਉਹਨੂੰ ਵੀ ਅੰਦਰ ਰੱਖਿਆ ਹੋਇਆ, ਇਹ ਹਾਲਾਤ ਹੈ ਅੱਜ ਦੇ ਬਹੁਤ ਸਾਰੇ। ਚਲੋ ਠੀਕ ਹੈ, ਕੁਛ ਜਗ੍ਹਾ ਤੇ ਨੁਕਤਾਚੀਨੀ ਹੋ ਸਕਦੀ, ਭਾਈ ਅਸੀਂ ਨਹੀਂ ਛੱਡਣਾ, ਇਹ ਬੰਦਾ ਅੱਜ ਵੀ ਕਹਿੰਦਾ ਮੈਂ ਚੁੱਕ ਦੂ ਫੱਟੇ, ਉਹਨੂੰ ਰਹਿਣ ਦਿਓ, ਇੱਕ ਦੋ ਜਿਹੜੇ ਕੋਈ ਰਿਹਾਈ ਜਿਹੜੇ ਕੋਈ ਪਰੋਲ ਦੇ ਦਿਓ, ਭਾਈ ਕਿੱਡੀ ਗੱਲ ਹੈ, ਜਿਹਨੂੰ ਤੁਸੀਂ ਵਾਅਦੇ ਕੀਤੇ ਕੇਂਦਰ ਵਾਲੀਆਂ ਸਰਕਾਰਾਂ ਨੇ ਕਿ ਫਾਂਸੀ ਤੋਂ ਉਮਰ ਕੈਦ ਚ ਤਬਦੀਲ ਕਰਾਂਗੇ, ਉਹ ਅੱਜ ਮੁੱਕਰ ਚੁੱਕੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਤੁਸੀਂ ਹੁਣ ਕੌਮੀ ਇਨਸਾਫ਼ ਮੋਰਚੇ ਦੀ ਰੇਲਾਂ ਰੋਕਣ ਦੀ ਗੱਲ ਕੀਤੀ ਆ, ਇਹ 4 ਜੁਲਾਈ ਤਰੀਕ ਨਿਰਧਾਰਿਤ ਕੀਤੀ ਉਹਨਾਂ ਨੇ 4 ਜੁਲਾਈ, ਔਰ ਉਹਨਾਂ ਨਾਲ ਕਿਸਾਨ ਵੀ ਹੈ ਹੋਰ ਵੀ ਜਥੇਬੰਦੀਆਂ ਨੇ। ਮੈਨੂੰ ਲੱਗਦਾ ਕਿ ਪੰਜਾਬ 'ਚ ਐਕਸ਼ਨ ਨੂੰ ਬਹੁਤ ਵੱਡੇ ਪੱਧਰ ਤੇ ਨਾ ਸੀ, ਪਰੰਤੂ ਹੰਗਾਰਾ ਮਿਲੇਗਾ, ਕਈ ਥਾਵਾਂ ਤੇ ਕੁਛ ਘੰਟਿਆਂ ਲਈ ਰੇਲਾਂ ਰੋਕੀਆਂ ਜਾਣਗੀਆਂ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਰੇਲਾਂ ਰੋਕਣੀਆਂ ਬਹੁਤ ਚੰਗੀ ਗੱਲ ਹੈ, ਕਿਉਂਕਿ ਭਰ ਗਰਮੀ 'ਚ ਮੁਸਾਫਰਾਂ ਨੂੰ ਬੜੀ ਦਿੱਕਤ ਆਵੇਗੀ, ਪਰੰਤੂ ਉਹ ਵੀ ਕੀ ਕਰਨ, ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ, ਨਾ ਪੰਜਾਬ ਦੀ ਸਰਕਾਰ ਸੁਣਨ ਨੂੰ ਤਿਆਰ ਹੈ। ਇੱਕ ਹਰਿਆਣੇ ਵਾਲਾ ਪੱਗ ਬੰਨ ਕੇ ਆ ਜਾਂਦਾ ਸਿਰ ਤੇ, ਕਹਿੰਦਾ ਮੈਂ ਹੀ ਜਿਹੜਾ ਪੰਜਾਬ ਦਾ ਭਲਾ ਕਰ ਸਕਦਾ, ਨੈਬ ਸੁਸੈਣੀ, ਨਾ ਉਹ ਸੁਣਨ ਨੂੰ ਤਿਆਰ ਹੈ। ਦਿੱਲੀ ਵਾਲਿਆਂ ਦੀ ਤੇ ਚਲੋ ਗੱਲ ਹੀ ਛੱਡ ਦਿਓ, ਉਹ ਤੇ ਕਦੇ ਵੀ ਨਹੀਂ ਸੁਣਨ ਨੂੰ ਤਿਆਰ। ਸੋ ਇਸ ਕਰਕੇ ਮੰਗ ਬੜੀ ਵਿਸ਼ੇਸ਼ ਤੇ ਵੱਡੀ ਮੰਗ ਹੈ, ਬੜੀ ਸਧਾਰਨ ਤੇ ਸਿੱਧੀ ਪੱਧਰੀ ਮੰਗ ਹੈ, ਕੋਈ ਗੋਲ ਮੋਲ ਮੰਗ ਨਹੀਂ, ਤੇ ਉਹ ਜਿਹੜੀ ਮੰਗ ਤੇ ਵੀ ਜੇ ਕੋਈ ਸਰਕਾਰਾਂ ਪਹਿਰਾ ਨਾ ਦੇਣ ਤੇ ਫਿਰ ਤੇ ਪ੍ਰਭ ਸੰਧੂ ਜੀ ਦਿਸਦਾ ਹੀ ਆ ਕਿ ਕਿਤੇ ਨਾ ਕਿਤੇ ਵੱਡੀ ਹੇਰਾ ਫੇਰੀ ਹੈ, ਗੜਬੜ ਹੈ। ਸੋ ਬਾਕੀ 4 ਜੁਲਾਈ ਨੂੰ ਵੇਖਦੇ ਹਾਂ ਕਿੱਡੇ ਵੱਡੇ ਪੱਧਰ ਤੇ ਕੌਮੀ ਇਨਸਾਫ ਮੋਰਚੇ ਦੇ ਮੋਰਚੇ ਨੂੰ, ਉਹਨਾਂ ਦੀ ਮੰਗ ਨੂੰ, ਉਹਨਾਂ ਦੇ ਅੰਦੋਲਨ ਨੂੰ ਹੰਗਾਰਾ ਮਿਲਦਾ ਹੈ। 4 ਜੁਲਾਈ ਦਾ ਐਲਾਨ ਕੀਤਾ ਕਿ ਅਸੀਂ ਰੇਲਾਂ ਰੋਕਾਂਗੇ।
1: ਸੋ ਬਿਲਕੁਲ ਜੀ, ਹੇਰਾ ਫੇਰੀ ਵੀ ਜਿਵੇਂ ਤੁਸੀਂ ਇਹ ਸ਼ਬਦ ਯੂਜ਼ ਕੀਤਾ, ਇਹ ਵੀ ਆ, ਔਰ ਮੈਨੂੰ ਲੱਗਦਾ ਕਿ ਸੰਵਿਧਾਨ ਦੇ ਵੀ ਉਲਟਿਆ, ਜੇ ਵੇਖਿਆ ਜਾਵੇ ਤੇ ਸੰਵਿਧਾਨ ਦੇ ਮੁਤਾਬਕ ਉਹ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ। ਸੋ ਫਿਰ ਹੋਰ ਭਾਈ ਤੁਸੀਂ ਕਿੰਨਾ ਕੁ ਜ਼ੁਲਮ ਕਰਨਾ, ਇਹਨੂੰ ਮੈਂ ਜ਼ੁਲਮ ਹੀ ਕਹੂੰਗਾ, ਧੱਕਾ ਕਿੰਨਾ ਕੁ ਕਰਨਾ। ਸੋ ਇੱਕ ਤੁਸੀਂ ਕੌਮ ਨਾਲ ਇੱਕ ਲੈਵਲ ਤੱਕ ਦਾ ਤੁਸੀਂ ਅੱਤ ਦਾ ਧੱਕਾ ਕਰ ਰਹੇ ਹੋ, ਅਤੇ ਫਿਰ ਜਦੋਂ ਕੋਈ ਅੱਗੋਂ ਉਹਨਾਂ ਵੱਲੋਂ ਵਿਦਰੋਹ ਦੀ ਗੱਲ ਉੱਠਦੀ ਹੈ ਤਾਂ ਫਿਰ ਤੁਸੀਂ ਕਹਿੰਦੇ ਨਹੀਂ ਵੀ ਇਹ ਤਾਂ ਦੇਸ਼ ਧਰੋਹੀ ਆ। ਸੋ ਜੀ ਬਿਲਕੁਲ, 905-673-3337 ਨਾਲ ਦੀ ਨਾਲ ਤੁਹਾਨੂੰ ਮੋਨਾ ਮੈਂਗੀ ਦਾ ਮੈਸੇਜ ਇੱਕ ਵਾਰ ਫਿਰ ਦੇ ਦਈਏ। ਪਰਿਵਾਰਾਂ ਨੂੰ ਸੁਰੱਖਿਅਤ ਕਵਰੇ ਅਤੇ ਭਵਿੱਖ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੇ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣੀ ਹੈ ਤਾਂ ਮੋਨਾ ਮੈਂਗੀ ਜੀ ਨਾਲ ਤੁਸੀਂ ਲੈ ਸਕਦੇ ਹੋ। ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਿਟੀ ਕਵਰੇਜ, ਰਿਟਾਇਰਮੈਂਟ, ਫਾਈਨੈਂਸ਼ੀਅਲ ਪਲਾਨਿੰਗ ਤੁਸੀਂ ਕਰੋ, ਔਰ ਸਾਰੀਆਂ ਇੰਸ਼ੋਰੈਂਸ ਦੇ ਬਾਬਤ ਤੁਸੀਂ ਕੋਈ ਗੱਲਬਾਤ ਕਰਨੀ ਹੈ, ਇੰਸ਼ੋਰੈਂਸ ਪਲਾਨ ਲੈਣਾ, ਟਰੈਵਲ ਇੰਸ਼ੋਰੈਂਸ ਲੈਣੀ ਹੈ, ਸੁਪਰਵੀਜ਼ਰ ਇੰਸ਼ੋਰੈਂਸ ਕਰਵਾਉਣੀ ਹੈ, ਆਪਣੀ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਤਾਂ ਮੋਨਾ ਮੈਂਗੀ ਜੀ ਨਾਲ ਗੱਲਬਾਤ ਕਰ ਲਓ। 416-509-1509-416-509-1509। ਸਮਾਂ ਹੋ ਗਿਆ, ਬਹੁਤ ਸਾਰੀਆਂ ਕਾਲਸ ਨੇ ਰਮੇਸ਼ ਜੀ, ਆਪਾਂ ਵਨ ਬਾਏ ਵਨ ਜੇ ਥੋੜ੍ਹੀ ਆਗਿਆ ਹੋਵੇ ਤਾਂ ਲਈਏ ਕਾਲਸ
0: ਜੀ।
1: 4701 ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਤੇ ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਸਾਡੇ ਕੈਨੇਡਾ ਦੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ।
1: ਜੀ ਬਿਲਕੁਲ ਜੀ, ਹੈਪੀ ਕੈਨੇਡਾ ਡੇ ਜੀ, ਅੱਜ ਕੈਨੇਡਾ ਡੇ ਆ, ਅਤੇ ਅੱਜ ਖਬਰਾਂ ਦੇ ਸੰਦਰਭ ਦੇ ਵਿੱਚ ਉਹ ਮੇਰੇ ਵੀ ਦਿਮਾਗ 'ਚ ਸਕਿਪ ਕਰ ਗਿਆ, ਬਹੁਤ ਵੱਡਾ ਦਿਨ ਆ ਸਾਡੇ ਲਈ। ਸੋ ਹੈਪੀ ਕੈਨੇਡਾ ਡੇ ਵੀ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
2: ਰਮੇਸ਼ ਜੀ, ਪਲੀਜ਼ ਦੱਸੋਗੇ, ਦੇਖੋ ਜੀ ਹੁਣ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਈਆ ਦੇ ਤਾ ਨਾ, ਪੰਦਰਾਂ ਸੌ ਹਜ਼ਾਰ ਹਜ਼ਾਰ ਦੇ ਤਾ, ਹੁਣ ਕਾਂਗਰਸ ਆਜੂਗੀ, ਉਹ ਕਹੂਗੀ ਇਹਨਾਂ ਨੇ ਇੰਨਾ ਉਦੋਂ ਦਿੱਤਾ ਜਦ ਤਿੰਨ ਮਹੀਨੇ ਹੋ ਜੂਗੀ ਸਾਡੀ ਸਰਕਾਰ ਬਣਨ, ਅਸੀਂ ਆਮ ਬੀਬੀਆਂ ਨੂੰ ਦੋ ਦੋ ਹਜ਼ਾਰ, ਦੂਜਿਆਂ ਨੂੰ ਪੰਦਰਾਂ ਪੰਦਰਾਂ ਸੌ ਨਾ ਤਿੰਨ ਤਿੰਨ ਹਜ਼ਾਰ ਦੇਵਾਂਗੇ। ਫਿਰ ਇਹ ਦੱਸੋ ਵੀ ਇਹ ਜੇ ਐਂ ਕੰਮ ਚੱਲਦੇ ਰਹੇ, ਸਰਕਾਰਾਂ ਐਂ ਬਣਦੇ ਰਹੇ, ਫਿਰ ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਆ? ਫਿਰ ਇਹਦਾ ਮਤਲਬ ਅਸੀਂ ਤਾਂ ਚੁੱਪ ਕਰਕੇ ਬਹਿ ਜਾਈਏ, ਅਸੀਂ ਤਾਂ ਕੁਛ ਪੁੱਛੀਏ ਨਾ, ਬਿਜਲੀ ਆਵੇ ਨਾ ਆਵੇ, ਪਾਣੀ ਆਵੇ ਨਾ ਆਵੇ, ਇਹਦਾ ਫਿਰ ਕੀ ਅਸੂਲ ਕੀ ਹੋਊਗਾ, ਇਹਦਾ ਕੀ ਹੋਊਗਾ, ਕੌਣ ਕੋਈ ਕੋਰਟ ਕਰੂਗੀ ਬੰਦ ਇਹਨਾਂ ਚੀਜ਼ਾਂ ਨੂੰ, ਕੌਣ ਕਰੂਗਾ? ਪਲੀਜ਼ ਦੱਸੋਗੇ ਸਰ, ਮੈਂ ਆਪਦੀ ਰਕਮ ਦਾ। ਥੈਂਕ ਯੂ ਸਰ,
1: ਬਹੁਤ ਸ਼ੁਕਰੀਆ ਜੀ। ਜੀ ਜੀ,
0: ਦੇਖੋ ਗੱਲ ਇਹ ਹੈ, ਜੇ ਅਸੀਂ ਨਾ ਸਿਆਸੀ ਪੱਖ ਤੋਂ ਕਿਸੇ ਸਿਆਸਤ ਤੋਂ ਉੱਪਰ ਉੱਠ ਕੇ ਵੇਖੀਏ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਸੀਂ ਅਸੀਂ ਜਾਂ ਜਿਹਨਾਂ ਨੂੰ ਅੱਜ ਪੈਸਾ ਮਿਲਿਆ ਵੀ ਜਿਹਨਾਂ ਦੇ ਖਾਤੇ ਚ ਪਿਆ, ਵੱਡਾ ਹਿੱਸਾ ਕਹੇਗਾ ਕਿ ਇਹ ਸਾਰਾ ਕੁਛ ਗਲਤ ਹੈ। ਜਿਹੜਾ ਅਦਾਲਤਾਂ ਦਾ ਤੁਸੀਂ ਮੈਨੂੰ ਸਵਾਲ ਪੁੱਛਿਆ ਆ, ਮੈਂ ਦੱਸ ਦਵਾਂ ਕਿ ਭਾਰਤ ਦਾ ਸੁਪਰੀਮ ਕੋਰਟ ਬਿਨਾਂ ਗੋਲਮੋਲ ਸਿੱਧੇ ਸ਼ਬਦਾਂ ਚ ਸਰਕਾਰਾਂ ਨੂੰ ਕਹਿ ਚੁੱਕਾ ਕਿ ਇਹ ਚਿੰਤਾ ਦਾ ਵਿਸ਼ਾ ਆ ਜੋ ਤੁਸੀਂ ਕਰ ਰਹੇ ਹੋ, ਗਲਤ ਹੈ। ਗੋਲਮੋਲ ਨੀ, ਬੜਾ ਗੋਲ, ਸੋ ਮੈਨੂੰ ਸ਼ਬਦ ਨਹੀਂ ਯਾਦ, ਸੁਪਰੀਮ ਕੋਰਟ ਨੇ ਬੜੇ ਸਖਤੀ ਭਰੇ ਸ਼ਬਦ ਕਿਹਾ ਸੀ ਕਿ ਤੁਸੀਂ ਢੰਗ ਦੇ ਨਾਲ ਰਿਸ਼ਵਤ ਦੇ ਕੇ ਵੋਟਾਂ ਬਟੋਰਦੇ ਹੋ, ਇਹ ਪਰੰਪਰਾ ਭਾਰਤ ਵਿੱਚ ਰੋਕ ਲੱਗਣੀ ਚਾਹੀਦੀ। ਸੁਪਰੀਮ ਕੋਰਟ ਵੀ ਚਿੰਤਤ ਹੈ, ਪੱਤਰਕਾਰ ਵੀ ਚਿੰਤਤ ਹੈ, ਤੁਸੀਂ ਸਰੋਤਿਆਂ ਦੇ ਤੌਰ ਤੇ, ਤੁਸੀਂ ਇੱਕ ਬੁੱਧੀਜੀਵੀ ਦੇ ਤੌਰ ਤੇ ਵੀ ਚਿੰਤਤ ਆ। ਪਰੰਤੂ ਹੁਣ ਗੱਲ ਇਹ ਹੈ ਕਿ ਇੱਥੇ ਜਿਹੜੀ ਸਿਆਸਤ ਆ ਗਈ ਕੇਵਲ ਧਰਮ ਦੀ, ਧਰਮ ਦੇ ਨਾਂ ਤੇ ਇੱਕ ਵੋਟਾਂ, ਕਿਉਂਕਿ ਮੁੱਦਿਆਂ ਦੀ ਸਿਆਸਤ ਤੇ ਰਹੀ ਨਾ, ਅੱਗੇ ਹੁੰਦੀ ਸੀ ਮੁੱਦਿਆਂ ਦੀ ਸਿਆਸਤ ਕਿ ਅਸੀਂ ਆਵਾਂਗੇ ਤੇ ਏਡੇ ਵੱਡੇ ਪੱਧਰ ਤੇ ਸਕੂਲ ਖੁੱਲਣਗੇ, ਸਰਕਾਰੀ ਹਸਪਤਾਲ ਖੁੱਲਣਗੇ, ਸੜਕਾਂ ਪੱਕੀਆਂ ਹੋਣਗੀਆਂ, ਅਸੀਂ ਆਹ ਕਰਾਂਗੇ, ਮੁੱਦਿਆਂ ਦੀ ਸਿਆਸਤ ਤੇ ਰਹੀ ਨੀ। ਉਹ ਤੇ ਕਹਿੰਦੇ 10 ਲੱਖ ਦਾ ਕਾਰਡ ਹੈ, ਇਲਾਜ ਵੀ ਤੁਹਾਡਾ ਪ੍ਰਾਈਵੇਟ ਹਸਪਤਾਲਾਂ ਤੋਂ, ਬਾਕੀ ਕਿੱਥੇ ਮੈਂ ਮੰਗ ਕਰਨੀ ਸੀ ਕਿ ਸਰਕਾਰੀ ਢਾਂਚਾ ਪੱਕਾ ਹੋਵੇ, ਉੱਥੇ ਮੈਨੂੰ ਨੌਕਰੀ ਮਿਲੂਗੀ, ਚਾਹੇ ਕਿਸੇ ਨੂੰ ਬਤੌਰ ਪੀਅਨ ਮਿਲੇ, ਚਾਹੇ ਕਿਸੇ ਨੂੰ ਡਾਕਟਰ ਮਿਲੇ, ਚਾਹੇ ਕਿਸੇ ਨੂੰ ਕਲਰਕ ਮਿਲੇ। ਮੰਗ ਤੇ ਅਸੀਂ ਕਰਦੇ ਸੀ ਸਰਕਾਰੀ ਹਸਪਤਾਲ ਖੁੱਲਣ, ਉਹ ਡਿਵੈਲਪ ਹੋਣ, ਡਿਸਪੈਂਸਰੀਆਂ ਖੁੱਲਣ, ਮੈਡੀਕਲ ਕਾਲਜ ਬਣ, ਸਾਨੂੰ ਤੁਹਾਡਾ ਧਿਆਨ ਹੀ ਉਧਰੇ ਪਾਤਾ, ਅਸੀਂ ਲਾਈਨਾਂ ਚ ਲੱਗ ਲੱਗ ਕੇ ਉਹ 10 ਲੱਖ ਕਾ ਵਾਲੇ ਕਾਰਡ ਬਣਾਏ। ਜਦਕਿ ਉਹ ਹੋਇਆ ਕਿ ਉਹ ਪ੍ਰਾਈਵੇਟ ਇੱਕ ਢਾਂਚੇ ਨੂੰ ਪੈਸਾ ਦਿੱਤਾ ਜਾ ਰਿਹਾ, ਅਨਡਾਇਰੈਕਟਲੀ ਪ੍ਰਾਈਵੇਟ ਢਾਂਚੇ ਨੂੰ ਡਿਵੈਲਪ ਕੀਤਾ ਜਾ ਰਿਹਾ ਨਿੱਜੀਕਰਨ, ਨੌਕਰੀਆਂ ਵੀ ਗਵਾਈਆਂ ਆਪਣੇ ਨਿਆਣਿਆਂ ਦੀਆਂ, ਸਰਕਾਰੀ ਢਾਂਚਾ ਵੀ ਗਵਾ ਲਿਆ, ਤੇ ਅਸੀਂ ਕਹਿੰਦੇ ਭਗਵੰਤ ਮਾਨ ਸਰਕਾਰ ਦੀ ਬੱਲੇ ਬੱਲੇ ਹੈ। ਔਰਤਾਂ ਨੇ ਜਿਹੜੇ ਅੱਜ 1000 ਰੁਪਏ ਆਇਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਖਬਰਨਾਮਾ ਪੇਸ਼ ਕਰ ਦਿੱਤਾ, ਭਗਵੰਤ ਮਾਨ ਨੇ ਵਾਅਦਾ ਪੂਰਾ ਕਰ ਦਿੱਤਾ, ਪਰੰਤੂ ਜੇ ਗੱਲ ਇੱਥੇ ਆ ਕੇ ਹੁਣ ਕਰਨੀ ਹੈ, ਬੜਾ ਗਲਤ ਪਾਸੇ ਭਾਈ ਚੱਲ ਪਈ ਹੈ ਗੱਲ, ਇੱਥੇ ਬ੍ਰੇਕ ਲੱਗਣੀ ਜ਼ਰੂਰਤੀ ਹੈ। ਜੇ ਇਹ ਬ੍ਰੇਕ ਨਾ ਲੱਗੀ ਤੇ ਰੁਜ਼ਗਾਰ ਦਿੱਤਾ ਹੀ ਨਹੀਂ ਜਾ ਸਕਦਾ। ਦੇਖੋ ਸਰਕਾਰ ਕੀ ਕਹਿੰਦੀ ਹੈ, ਸਮਝੀ ਇਸ ਗੱਲ ਨੂੰ, ਸਰਕਾਰ ਕਹਿੰਦੀ ਕਿ ਅਸੀਂ ਤੁਹਾਡਾ ਪੈਸਾ ਤੁਹਾਨੂੰ ਦੇ ਰਹੇ ਹਾਂ, ਗੱਲ ਬਿਲਕੁਲ ਠੀਕ ਹੈ, ਅਸੀਂ ਕਹਿੰਦੇ ਕੋਈ ਸਾਨ ਨਹੀਂ ਕਰ ਰਹੇ, ਜਨਤਾ ਦਾ ਪੈਸਾ ਜਨਤਾ ਲਈ ਹੈ। ਤੇ ਲੋਕਾਂ ਨੂੰ ਪਤਾ ਲੱਗਦਾ ਕਿ ਬਈ ਭਗਵੰਤ ਮਾਨ ਤੇ ਕੇਜਰੀਵਾਲ ਬੜੇ ਸੱਚ ਬੋਲਦੇ ਆ। ਅਸਲ ਵਿੱਚ ਮੈਂ ਪਹਿਲੇ ਇੱਕ ਦਿਨ ਟਿੱਪਣੀ ਕਰ ਚੁੱਕਾ ਹਾਂ ਕਿ ਪੈਸਾ ਜਨਤਾ ਦਾ ਆ, ਜਨਤਾ ਨੂੰ ਹੀ ਦੇਣਾ ਹੈ। ਅੱਜ ਤੁਸੀਂ ਮੰਗਤੇ ਬਣਾ ਕੇ ਦੇ ਰਹੇ ਹੋ, ਅੱਜ ਤੁਸੀਂ ਵਿਚਾਰੇ ਬਣਾ ਕੇ ਦੇ ਰਹੇ ਹੋ। ਜਿਹੜਾ ਰੁਜ਼ਗਾਰ ਹੈ ਉਹ ਇੱਕ ਅਣਖ ਮਾਣ ਵਾਲੀ ਕਮਾਈ ਹੁੰਦੀ ਹੈ, ਇੱਕ ਅਣਖ ਵਾਲੀ ਸਵੈ ਮਾਣ ਵਾਲੀ, ਸਾਨੂੰ ਉਹ ਦਿਓ। ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇ ਦਿਓ, ਬਹੁਤ ਹੈ। ਇੱਕ ਪਰਿਵਾਰ ਦਾ ਇੱਕ ਜੀ ਜਿੱਥੇ ਨੌਕਰੀ ਕਰਦਾ, ਉਹਦਾ ਵੰਸ਼ ਕੁੱਲ ਸੁਧਰ ਜਾਂਦੀ ਹੈ, ਮਰਜ਼ੀ ਨਾਲ ਖਰਚੇਗਾ, ਮੇਰੇ ਬੱਚੇ ਨੇ ਦੁੱਧ ਪੀਣਾ, ਕਿੱਥੇ ਪੜ੍ਹਨਾ, ਕਿੰਨੀ ਰੋਟੀ ਖਾਣੀ, ਕਿੰਨਾ ਫਰੂਟ ਖਾਣਾ, ਕਿੱਥੇ ਅਸੀਂ ਘਰ ਬਣਾਉਣਾ, ਇੱਕ ਕਮਰੇ ਦਾ ਬਣਾਉਣਾ, ਸੱਤਾਂ ਦਾ ਬਣਾਉਣਾ। ਅੱਜ ਤੇ ਤੁਸੀਂ ਅਣਖ ਖੋ ਲਈ, ਤੁਸੀਂ ਸਾਨੂੰ ਮੰਗਤੇ ਬਣਾ ਕੇ ਰੱਖ ਦਿੱਤਾ, ਇਹ ਸਾਰਾ ਕੁਛ ਗਲਤ ਹੈ। ਮੈਂ ਨਿੱਜੀ ਤੌਰ ਤੇ ਚਾਹੇ ਸਕੀਮ ਦਾ ਹੋ ਸਕਦਾ ਹੈ ਕਿ ਬਿਜਲੀ ਦਾ ਬਿੱਲ ਮੇਰਾ ਵੀ ਕਰਦਾ, ਸਾਲ ਦੇ ਵਿੱਚੋਂ 2-3 ਨਾ ਆਉਂਦੇ ਹੋਣ, ਮੈਂ ਇਹ ਕਹਿੰਦਾ ਹੈ, ਕਿਉਂਕਿ ਮੈਂ ਇਹ ਗੱਲ ਕਹਾਂ ਕਿ ਮੈਂ ਕਬੂਲਦਾ ਨਹੀਂ, ਮੈਂ ਇਹ ਗੱਲ ਕਬੂਲਦਾ ਹੈ, ਪਰੰਤੂ ਮੈਂ ਨਿੱਜੀ ਤੌਰ ਤੇ ਸਮਝਦਾ ਕਿ ਇਹ ਸਕੀਮਾਂ ਘਾਤਕ ਹੈ ਸਮਾਜ ਲਈ, ਇਹ ਮੰਗਤੇ ਬਣਾ ਰਹੀਆਂ, ਵਿਚਾਰਧਾਰਾ ਨੂੰ ਖਤਮ ਕਰ ਰਹੀਆਂ, ਸਮਾਜ ਨੂੰ ਤੇ ਪੰਜਾਬ ਨੂੰ ਖੋਖਲਿਆ ਕਰ ਰਹੀਆਂ, ਸਕੀਮਾਂ ਤੇ ਰੋਕ ਲੱਗਣੀ ਚਾਹੀਦੀ ਹੈ, ਇਹ ਸਾਡੀ ਸਾਰਿਆਂ ਦੀ ਮੰਗ ਹੋਣੀ ਚਾਹੀਦੀ
1: ਜੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਅਵਤਾਰ ਸਿੰਘ ਜੀ, ਸਤਿ ਸ੍ਰੀ ਅਕਾਲ, ਤੁਸੀਂ ਆਉਣਰ ਹੋ ਲੰਬੇ ਸਮੇਂ ਤੋਂ।
3: ਹਾਂਜੀ ਸੰਧੂ ਵੀਰ, ਸਤਿ ਸ੍ਰੀ ਅਕਾਲ ਭਾਈ, ਉਹਨਾਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
3: ਤੇ ਬ੍ਰਦਰ ਕੁਇਕਲੀ ਰੱਖਾਂਗੇ, ਤਾਂ ਯੂ ਹੈਵ ਬੀਨ ਡੂਇੰਗ ਅ ਅਮੇਜ਼ਿੰਗ ਜੌਬ ਜਦੋਂ ਤੁਸੀਂ ਇਹ ਸ਼ੋਅ ਨੂੰ ਸਾਂਭਿਆ, ਤੇ ਬੜਾ ਬਿਜ਼ੀ 2 ਆਵਰ ਦਾ 1 ਆਵਰ ਚ ਤੁਸੀਂ ਮਤਲਬ ਕਰਕੇ ਕਵਰ ਖਿੱਚ ਲਿਆ ਤੁਸੀਂ।
1: ਥੈਂਕ ਯੂ ਭਾਈ ਜੀ,
3: ਅਪਰੀਸ਼ੀਏਟ ਤੁਹਾਨੂੰ। ਤੇ ਮੈਂ ਭਾਜੀ ਹੁਣਾਂ ਨੂੰ ਕਹਿਣਾ, ਭਾਜੀ ਹੁਣੀ ਮੇਰੀ ਵੀ ਗੱਲ ਹੋਈ ਆ ਪੰਜਾਬ ਚ, ਦੇਖੋ ਅਕਾਊਂਟ ਚ ਪੈਸੇ ਤਾਂ ਆ ਗਏ ਨੇ ਸਾਰਿਆਂ ਦੇ, ਤੇ ਮੈਂ ਇਹਨਾਂ ਦੇ ਕਮੈਂਟ ਜਾਂ ਥੋਟਸ ਲੈਣੇ ਆ। ਦੇਖੋ ਪੈਸੇ ਆਉਣ ਦੇ ਨਾਲ ਨਾ ਤੇ ਉਹਨਾਂ ਦਾ ਮਾਇੰਡ ਸੈਟਅਪ ਹੈ ਨਾ, ਉਹ ਇਹ ਨਹੀਂ ਕਹਿੰਦੇ ਵੀ ਹੁਣ ਜੇ ਪੈਸੇ ਆ ਗਏ ਤਾਂ ਅਸੀਂ ਵੋਟ ਪਾਵਾਂਗੇ ਭਗਵੰਤ ਮਾਨ ਸਰਕਾਰ ਨੂੰ, ਠੀਕ ਹੈ। ਕਹਿੰਦੇ ਸਹੂਲਤਾਂ ਦੇ ਰਹੇ ਨੇ, ਇਹਨਾਂ ਨੇ ਬੱਸਾਂ ਫ੍ਰੀ ਕੀਤੀਆਂ, ਨੋ ਪ੍ਰੋਬਲਮ, ਅਸੀਂ ਝੂਟੇ ਲੈ ਰਹੇ ਹਾਂ, ਇਹਨਾਂ ਨੇ ਪੈਸੇ ਭੇਜੇ ਦਿੱਤੇ ਅੱਜ, ਨੋ ਪ੍ਰੋਬਲਮ, ਪਰ ਕਹਿੰਦੇ ਅਸੀਂ ਵੋਟ ਇਹਨਾਂ ਨੂੰ ਸ਼ਾਇਦ ਹੀ ਪਾਵਾਂਗੇ। ਸੋ ਇਹ ਆਪਾਂ ਧਾਰਨਾ ਜਾਂ ਅਸੰਪਸ਼ਨ ਨਾ ਲੈ ਕੇ ਚੱਲੀਏ ਕਿ ਇਸ ਵਾਰ ਵੋਟਿੰਗ ਇਹਨਾਂ ਨੂੰ ਪੈਣੀ ਹੈ, ਜੇ ਪੈਸੇ ਦੇ ਰਹੇ ਨੇ ਇਹਨਾਂ ਨੇ ਵਾਅਦਾ ਪੂਰਾ ਕੀਤਾ ਆਪਣਾ ਤੇ ਇਹਨਾਂ ਨੂੰ ਕੰਮ ਕਰਨਾ ਪੈਣਾ। ਜਿਸ ਹਿਸਾਬ ਨਾਲ ਸਰਕਾਰ ਨੇ ਕੰਮ ਕੀਤੇ ਜਾਂ ਨਹੀਂ ਕੀਤੇ ਨਾ, ਇੰਨੇ ਕੋਈ ਸੈਟਿਸਫਾਈ ਨਹੀਂ ਹੈਗੇ ਜੀ ਸਾਡੇ ਦਾ, ਜਿੰਨੇ ਲਿੰਕ 'ਚ ਹੈਗੇ ਨੇ ਨਾ ਪੰਜਾਬ 'ਚ। ਤੇ ਉਹ ਕਹਿੰਦੇ ਪੈਸੇ ਆ ਰਹੇ ਨੇ, ਨੋ ਪ੍ਰੋਬਲਮ, ਪੈਸੇ ਲੈ ਲੈਂਦੇ ਹਾਂ ਪਰ ਵੋਟ ਸ਼ਾਇਦ ਸੋਚ ਸਮਝ ਕੇ ਪਾਵਾਂਗੇ
1: ਜੀ।
3: ਥੈਂਕ ਯੂ ਭਾਜੀ,
1: ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ ਰਮੇਸ਼ ਜੀ।
0: ਨਹੀਂ ਇਹ ਇੱਕ ਸਰੋਤੇ ਔਖਾ, ਬਹੁਤ ਔਖਾ ਸਰਵੇ ਆ। ਮੈਂ ਤੈਨੂੰ ਮੋਟਾ ਜਿਹਾ ਦੱਸਦਾ, ਜਦੋਂ ਅਸੀਂ ਇਹੋ ਜਿਹਾ ਸਰਵੇ ਕਰਨਾ ਹੈ ਜਾਂ ਮੇਰੇ ਵਰਗੇ ਲੋਕ ਕਈ ਵਾਰ ਕਰਦੇ ਆ, ਦੇਖੋ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੈ, ਮੁਲਾਜ਼ਮ ਤਬਕਾ ਆ, ਦੁਕਾਨਦਾਰ ਹੈ, ਪੜ੍ਹਿਆ ਲਿਖਿਆ ਵਰਗ ਹੈ, ਤਕੜੇ ਜ਼ਿਮੀਂਦਾਰ ਪਰਿਵਾਰ ਹੈ, ਬਹੁਤ ਮਹੱਤਰ ਲੋਕ ਹੈ, ਬਹੁਤ ਮਹੱਤਰ, ਜਿਹੜੇ ਦਿਹਾੜੀ ਨਾ ਜਾਣ ਤੇ ਰੋਟੀ ਰੋਟੀ ਔਖੀ ਹੋ ਜਾਂਦੀ, ਬੈਂਕ ਖਾਤੇ ਦਾ ਪਤਾ ਹੀ ਨਹੀਂ ਕੀ ਹੁੰਦਾ ਹੈ, ਪੈਸਾ ਹੀ ਨਹੀਂ ਕਿਸੇ ਬੈਂਕ ਦੇ ਖਾਤੇ 'ਚ, ਆਧਾਰ ਕਾਰਡ ਵੀ ਗਵਾ ਲਏ ਹੈ, ਕਈਆਂ ਤੋਂ ਵੋਟਰ ਕਾਰਡ ਨਹੀਂ ਲੱਭਦੇ, ਗਰੀਬ ਮਾਤਰ ਦੋ ਦੋ ਕਮਰਿਆਂ 'ਚ ਇੱਕ ਇੱਕ ਕਮਰੇ 'ਚ ਪਰਿਵਾਰ ਰਹਿ ਰਿਹਾ, ਅੱਜ ਵੀ ਪੰਜਾਬ 'ਚ ਹੈਗੇ, ਅੱਜ ਵੀ ਕੋਈ ਹਦਾਰਚਨਾ ਨਹੀਂ, ਹਜ਼ਾਰਾਂ ਨਹੀਂ ਲੱਖਾਂ ਇਹੋ ਜਿਹੇ ਘਰ ਹੋਣਗੇ। ਦੇਖੋ ਵੱਖਰੀ ਵੱਖਰੀ ਮਾਨਸਿਕਤਾ ਆ ਭਗਵੰਤ ਮਾਨ, ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਸਰਕਾਰ ਦਾ ਜਿਹੜਾ ਸਰਵੇ ਆ ਉਹਨੂੰ ਪਤਾ ਲੱਗ ਗਿਆ ਕਿ ਆਹ ਜਿਹੜੇ ਲੋਕ ਆ ਨਾ ਇੱਥੇ ਮੌਕੇ ਤੇ ਜਗਾੜਬੰਦੀ ਵਾਲੇ ਆ, ਜਿਹਨਾਂ ਨੂੰ ਆਪਾਂ ਮਿਡਲ ਮੈਨ ਆਖ ਦਿੰਦੇ ਹਾਂ, ਆਹ ਜਿਹੜਾ ਵੱਡਾ ਹਿੱਸਾ ਤਬਕਾ ਆ, ਜਿਹੜਾ ਹੇਠਲਾ ਤਬਕਾ ਆ, ਗਰੀਬ ਤਬਕਾ, ਮੈਂ ਜਾਤ ਦੀ ਗੱਲ ਨਹੀਂ ਕਰਦਾ, ਮੈਂ ਆਰਥਿਕ ਤੌਰ ਤੇ ਗਰੀਬ ਕਹਿੰਦਾ, ਜਿਹੜਾ ਆਰਥਿਕ ਤੌਰ ਤੇ, ਮੈਨੂੰ ਲੱਗਦਾ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਤੇ ਨਜ਼ਰ ਟਕਾ ਕੇ ਬੈਠੀ ਹੈ, ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਹੈ, ਤੇ ਜਿਹਨਾਂ ਦਾ ਮੈਂ ਜ਼ਿਕਰ ਕੀਤਾ ਆ ਉਹਨਾਂ ਦੀ ਮਾਨਸਿਕਤਾ ਦੇ ਉੱਪਰ ਕਿਸੇ ਦਲੀਲ ਦਾ ਅਸਰ ਨਹੀਂ ਹੁੰਦਾ। ਜਿਹੜੀਆਂ ਤੁਸੀਂ ਅਸੀਂ ਦਲੀਲਾਂ ਦਿੰਦੇ ਹਾਂ ਨਾ ਮੇਰੇ ਵਰਗੇ ਲੈਕਚਰ ਕਰਦੇ ਆ, ਉਹਨਾਂ ਤੇ ਅਸਰ ਹੁੰਦਾ ਪੈਸੇ ਦਾ ਕਿ ਕਿਹੜਾ ਬੰਦਾ ਸਾਨੂੰ ਪੈਸੇ ਦੇ ਰਿਹਾ, ਤੇ ਜਿਹੜਾ ਪੈਸੇ ਦੇ ਰਿਹਾ ਉਹਨਾਂ ਨੇ ਉਹਦੇ ਸੋਹਲੇ ਗਾਉਣੇ ਹੀ ਗਾਉਣੇ ਆ। ਮੈਨੂੰ ਲੱਗਦਾ ਕਿ ਜਿਹੜਾ ਮੈਂ ਟੂਨ ਟੂਨ ਤੋਂ ਟੀ ਕਿਹਾ ਆ, ਮੈਂ ਇਸੇ ਸਰਵੇ ਚੋਂ ਹੀ ਥੋੜਾ ਜਿਹਾ ਇਹ ਗੱਲ ਆਖੀ
1: ਜੀ। ਬਿਲਕੁਲ ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 8900।
4: ਹਾਂਜੀ ਸਰ, ਸਤਿ ਸ਼੍ਰੀ ਅਕਾਲ ਰਮੇਸ਼ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਦੇਖੋ ਬੇਅਦਬੀ ਦੇ ਮਾਮਲੇ ਦੇ ਉੱਤੇ ਅਕਾਲੀ ਗੌਰਮੈਂਟ ਚਲੇ ਗਈ, ਇਹ ਉਹਨਾਂ ਦੀ ਪੋਲੀਟੀਕਲ ਸਜ਼ਾ ਸੀ। ਉਹਦੇ ਬਾਅਦ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਗੱਲ ਕਹੀ ਸੀ ਵੀ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਏਗੀ, ਪਰ ਕਾਂਗਰਸ ਦੀ ਸਰਕਾਰ ਵੀ ਚਲੇ ਗਈ, ਉਹ ਵੀ ਕੁਛ ਨਹੀਂ ਕਰ ਪਾਈ। ਫਿਰ ਭਗਵੰਤ ਮਾਨ ਦੇ ਆਏ ਆਮ ਪਾਰਟੀ, ਇਹਨਾਂ ਨੇ ਕਿਹਾ ਪੰਜਾਬ 'ਚ ਨਸ਼ਾ ਖਤਮ ਕਰ ਦੇਵਾਂਗੇ ਤੇ ਬੇਅਦਬੀ ਵਾਲਿਆਂ ਨੂੰ ਦੋਸ਼ੀ ਕਰਾਂਗੇ ਤੇ ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਹੈ ਉੱਤੇ ਐਕਸ਼ਨ ਲਵਾਂਗੇ। ਇਹਨਾਂ ਨੇ ਆ ਕੇ ਸਰਕਾਰ 'ਚ ਕੀ ਕੀਤਾ, ਕੁੰਵਰ ਵਿਜੇ ਪ੍ਰਤਾਪ ਨੂੰ ਖੁੱਡੇ ਲਾ ਦਿੱਤਾ, ਠੀਕ ਹੈ ਜੀ। ਉਹ ਜਿਹੜੀ ਬੇਅਦਬੀ ਦੇ ਅੱਜ ਤੱਕ ਸਾਢੇ ਚਾਰ ਸਾਲ 'ਚ ਕੋਈ ਹੋਇਆ ਨਹੀਂ ਹੋਇਆ, ਨਸ਼ੇ ਕੋਈ ਹੋਏ ਨਹੀਂ ਹੋਏ। ਆਮ ਪਾਰਟੀ ਸਪੋਰਟਰ ਹੁਣੇ ਆਣਗੇ ਥੋੜੀ ਦੇਰ ਬਾਅਦ, ਕਹਿਣਗੇ ਉਹ ਨਾਲੇ ਭਰਤੇ, ਸਕੂਲ ਖੋਲਤੇ, ਔਰਤਾਂ ਨੂੰ ਪੈਸੇ ਦੇ ਤੇ। ਵੀ ਇਹ ਤਾਂ ਪ੍ਰਮਾਣ ਦੀਆਂ ਗੱਲਾਂ ਹੈ, ਔਰਤਾਂ ਨੂੰ ਪੈਸੇ ਦੇ ਕੇ ਪ੍ਰਮਾਣ ਵਾਲੀ ਗੱਲਾਂ ਹੀ ਹੈ ਕਿ ਨਹੀਂ? ਜਿਹੜੇ ਮੁੱਦਿਆਂ ਤੇ ਸਰਕਾਰਾਂ ਚੇਂਜ ਕੀਤੀਆਂ ਗਈਆਂ ਸੀ, ਜਿਹਨਾਂ ਮੁੱਦਿਆਂ ਤੇ ਸਰਕਾਰ ਨੇ ਆਮ ਪਾਰਟੀ ਦਾ ਇਲੈਕਸ਼ਨ ਲੜੀ ਸੀ, ਉਹ ਮੁੱਦੇ ਹੋ ਗਏ ਹੱਲ? ਉਹ ਮੁੱਦੇ ਤਾਂ ਉੱਥੇ ਦੇ ਉੱਥੇ ਖੜੇ ਆ, ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ, ਹੋਰ ਕੁਛ ਨਹੀਂ। ਔਰ ਜੇ ਫਿਰ ਇਸ ਵੇਲੇ ਆਮ ਪਾਰਟੀ ਸਰਕਾਰ ਦੁਆਰਾ ਆਉਂਦੀ ਤਾਂ ਮੈਂ ਕਸੂਰਵਾਰ ਤਾਂ ਲੋਕਾਂ ਨੂੰ ਹੀ ਕਹਾਂਗਾ ਜੀ। ਜਿਹੜੇ ਲੋਕਾਂ ਨੂੰ ਸਮਝ ਨਹੀਂ ਆਈ ਵੀ ਜਿਹੜੇ ਵਾਅਦੇ ਕਰਕੇ ਵੀ ਸਰਕਾਰ ਨੇ ਉਹ ਵਾਅਦੇ ਪੂਰੇ ਨਹੀਂ ਕੀਤੇ, ਤੁਸੀਂ 1000-1500 ਚੱਕਰਾਂ 'ਚ ਫਿਰ ਵੋਟ ਪਾ ਰਹੇ ਹੋ ਤੇ ਫਿਰ ਦੋਸ਼ੀ ਦਾ ਅਸੀਂ ਵੀ ਹੋਵਾਂਗੇ। ਥੈਂਕ ਯੂ ਸੋ ਮਚ
1: ਜੀ, ਬਹੁਤ ਸ਼ੁਕਰੀਆ ਜੀ। ਰਮੇਸ਼ ਜੀ,
0: ਪ੍ਰਭ ਸੰਧੂ ਜੀ, ਮੈਂ ਨਾ ਵਿਹਲੇ ਬੈਠੇ ਗੱਲ ਮੇਰੇ ਦਿਮਾਗ 'ਚ ਆ ਗਈ ਤੇ ਮੈਂ ਸੋਚਦਾ ਸੀ ਕਿ ਜਦੋਂ ਨਾ ਇਹ ਭਗਵੰਤ ਮਾਨ ਜੀ ਜਾਂ ਇਹਨਾਂ ਦੇ ਮੰਤਰੀ ਭਾਸ਼ਣ ਕਰਦੇ ਆ ਸਟੇਜਾਂ ਤੋਂ, ਤੇ ਉਹ ਭਾਸ਼ਣ ਬੜਾ ਲੱਛੇਦਾਰ ਹੁੰਦਾ, ਬੜਾ ਆਨੰਦਦਾਇਕ ਹੁੰਦਾ। ਮੈਂ ਸੱਚੀ ਜਾਣਦਾ ਕਿ ਤੁਸੀਂ ਸੁਣ ਕੇ ਵੇਖ ਲਿਓ, ਜਦੋਂ ਪੰਜਾਬ ਦਾ ਮੁੱਖ ਮੰਤਰੀ ਸੰਬੋਧਨ ਕਰਦਾ ਹੁੰਦਾ ਨਾ ਟੈਲੀਵਿਜ਼ਨ ਤੇ, ਅੱਗੇ ਬਹਿ ਜਾਓ ਤੇ ਹੱਟਣ ਨੂੰ ਜੀ ਨਹੀਂ ਕਰਦਾ, ਉਹ ਭਾਸ਼ਣ ਬੜਾ ਆਨੰਦਦਾਇਕ ਹੁੰਦਾ ਗੱਲਾਂ ਸੁਣ ਸੁਣ ਕੇ। ਤੁਹਾਡੇ ਮੇਰੇ ਵਰਗਾ ਕਈ ਵਾਰੀ ਨਾ ਮਾਨਸਿਕ ਤੌਰ ਤੇ ਟੁੱਟਿਆ ਭੱਜਿਆ ਹੋਵੇ ਤੇ ਉਹਨੂੰ ਆਨੰਦ ਆਉਂਦਾ ਵਾ, ਚੱਲ ਯਾਰ ਇਕਲੀ ਤਾਂ ਸੁਣੀਏ ਬਾਕੀ ਛੱਡ। ਉਹ ਨਾ ਮੈਨੂੰ ਯਾਦ ਆਈ ਗੱਲ ਕਿ ਯਾਰ ਮੰਨ ਲਓ ਇਹਨਾਂ ਦੀ ਸਰਕਾਰ ਰਿਪੀਟ ਹੋ ਗਈ, ਇਹ ਕਿੰਨਾ ਠੋਕ ਠੋਕ ਕੇ ਕਹਿੰਦੇ ਜੀ ਪਿਛਲੀਆਂ ਸਰਕਾਰਾਂ ਨੇ ਬੇੜਾ ਗਰਕ ਕਰਤਾ, ਅਸੀਂ ਕੀ ਕਰੀਏ, ਪਿਛਲੀਆਂ ਸਰਕਾਰਾਂ ਨੇ ਖਜ਼ਾਨੇ 'ਚ ਛੱਡਿਆ ਹੀ ਕੋਈ ਨਹੀਂ, ਅਸੀਂ ਕਈ ਕਰੀਏ ਪਿਛਲੀਆਂ ਸਰਕਾਰਾਂ ਨੇ ਨਸ਼ਾ ਵਕਾਇਆ, ਅਸੀਂ ਕਈ ਕਰੀਏ ਜੀ ਪਿਛਲੀਆਂ ਸਰਕਾਰਾਂ ਨੇ ਆਹ ਕਰ ਦਿੱਤਾ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੰਨ ਲਓ ਇਹਨਾਂ ਦੀ ਸਰਕਾਰ ਬਦਲ ਗਈ, ਭਾਵੇਂ ਦੁਬਾਰਾ ਆ ਗਈ ਆਮ ਆਦਮੀ ਪਾਰਟੀ, ਫਿਰ ਕੀ ਕਹਿਣਗੇ ਕਿ ਪਿਛਲੀਆਂ ਸਰਕਾਰਾਂ ਨੇ ਬੇੜਾ ਗਰਕ ਕਰਤਾ? ਫਿਰ ਅਸੀਂ ਕਿਆ ਕਰਾਂਗੇ ਨਾ ਕਿ ਪਿਛਲੀਆਂ ਸਰਕਾਰਾਂ ਨੇ ਬੇੜਾ ਗਰਕ ਕਰਤਾ, ਪਿਛਲੀਆਂ ਨੇ ਨਸ਼ੇ ਨੂੰ ਰੋਕਿਆ ਹੀ ਨਹੀਂ, ਕਿਸੇ ਨੇ ਸਹੁੰ ਖਾ ਕੇ, ਕਿਸੇ ਨੇ ਕਿਸੇ ਢੰਗ ਦੇ ਨਾਲ, ਕਿਸੇ ਨੇ ਰਿਸ਼ਵਤ ਲਈ, ਕਿਸੇ ਨੇ ਸਾਰਿਆਂ ਨੇ ਲਈ, ਅਸੀਂ ਤੇ ਫਿਰ ਅਸੀਂ ਕਵਾਂਗੇ ਨਾ? ਮੈਨੂੰ ਬੜਾ ਉਹ ਔਖਾ ਲੱਗਦਾ ਕਿ ਫਿਰ ਭਗਵੰਤ ਮਾਨ ਕੀ ਕਹੂਗਾ ਸਟੇਜ ਤੋਂ ਪਿਛਲੀ ਸਰਕਾਰ ਦੇ ਬਾਰੇ, ਕਿਉਂਕਿ ਹੁਣ ਤੇ ਕਹੀ ਜਾਂਦੇ ਆ ਸਾਢੇ ਚਾਰ ਸਾਲ ਹੋਣ ਦੇ ਬਾਵਜੂਦ ਜੀ ਪਿਛਲੀਆਂ ਸਰਕਾਰਾਂ, ਤੇ ਹੋਰ ਰਹਿ ਗਏ 6-8 ਮਹੀਨੇ, ਫਿਰ ਕੀ ਕਹਿਣਗੇ? ਮੈਂ ਬਹੁਤ ਵਾਰ ਕਿਹਾ ਕਿ ਭਾਈ ਇਹ ਗੱਲ 6 ਮਹੀਨੇ ਸੋਹਣੀ ਲੱਗਦੀ ਆ ਤੇ ਤੁਹਾਡੇ ਤਾਂ ਹੋ ਗਏ 4.5 ਸਾਲ। ਇਸ ਕਰਕੇ ਸਰੋਤਿਓ ਜਿਹੜੀ ਤੁਸੀਂ ਗੱਲ ਕਹੀ ਹੈ ਮੁੱਦੇ ਵਾਕਿਆ ਹੀ ਸਟੈਂਡ ਕਰਦੇ ਆ। ਰਹੀ ਗੱਲ ਵੋਟਾਂ ਦੀ, ਦੇਖੋ ਪੰਜਾਬ ਦੇ ਹਾਲਾਤ ਮੈਨੂੰ ਨਹੀਂ ਸਪਸ਼ਟ ਅਜੇ ਵੋਟਾਂ ਕਿਹਨੂੰ ਪੈਂਦੀਆਂ। ਅਕਾਲੀਆਂ ਬਾਰੇ ਮੈਂ ਬੀਤੇ ਕੱਲ ਟਿੱਪਣੀ ਕੀਤੀ ਸੀ, ਜੇ ਅਕਾਲੀਆਂ ਨੇ ਮਾੜਾ ਕੀਤਾ ਅਕਾਲ ਤਖ਼ਤ ਸਾਹਿਬ ਵਿਖੇ ਬੇਲੋੜੀ ਦਖਲ ਅੰਦਾਜ਼ੀ ਕੀਤੀ, ਧਰਮ ਨੂੰ ਆਪਣੇ ਹਿੱਤਾਂ ਲਈ ਵਰਤਿਆ ਤੇ ਅੱਜ ਅਕਾਲੀ ਬੈਠੀ ਕਿੱਥੇ ਆ। ਕਾਂਗਰਸ ਨੇ ਜੇ ਗੁਟਕਾ ਸਾਹਿਬ ਹੱਥ ਵਿੱਚ ਫੜਿਆ, ਬੇਅਦਬੀ ਦਾ ਇਨਸਾਫ਼ ਨਹੀਂ ਦਿੱਤਾ ਤੇ ਕਾਂਗਰਸ ਕਿੱਥੇ ਬੈਠੀ ਹੈ?
1: ਬਿਲਕੁਲ ਜੀ।
0: ਤੇ ਸੱਚੀ ਗੱਲ ਇਹ ਹੈ ਅਕਾਲੀ ਕਾਂਗਰਸ ਨਹੀਂ, ਜੇ ਆਮ ਆਦਮੀ ਪਾਰਟੀ ਵਾਲੇ ਨਾ ਸੋਚ ਰਹੇ ਤੇ ਫਿਰ ਬੈਠਣਾ ਇਹਨਾਂ ਨੂੰ ਵੀ ਉੱਥੇ ਹੀ ਪੈਣਾ ਹੈ।
1: ਬਿਲਕੁਲ ਜੀ, ਆਈ ਥਿੰਕ ਦਰੁਸਤ ਹੈ। ਤਾਂ ਸਾਨੂੰ ਪੰਜਾਬ ਦੇ ਹਿੱਤਾਂ ਲਈ ਸੋਚਣਾ ਪੈਣਾ, ਨਾ ਕਿ ਇੱਕ ਪਾਰਟੀ ਦੀ ਵੱਖ ਇੱਕ ਪਲੜੇ ਦੇ ਵਿੱਚ ਸਾਨੂੰ ਨਹੀਂ ਬੈਠ ਕੇ ਸੋਚਣਾ ਚਾਹੀਦਾ ਕਿ ਨਹੀਂ ਜੀ ਆਹ ਦੇਖੋ ਆਹ ਚੀਜ਼ਾਂ ਕਰਤੀਆਂ ਅਤੇ ਇਹ ਸਹੀ ਆ। ਸੋ ਮੈਨੂੰ ਜਦ ਤੱਕ ਮੈਨੂੰ ਸਭ ਤੋਂ ਜਿਹੜੀ ਚੀਜ਼ ਖੜਕਦੀ ਹੈ ਕਿ ਜਦੋਂ ਅਸੀਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਸ ਇੱਕ ਇੱਕ ਚੀਜ਼ ਦੀ ਤਰਜਮਾਨੀ ਕਰਨ ਲੱਗ ਜਾਈਏ ਨਾ, ਫਿਰ ਅਸੀਂ ਇਨਸਾਫ਼ ਨੂੰ ਵੇਖ ਹੀ ਨਹੀਂ ਸਕਦੇ। ਸੋ 905-673-3333 ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨਰ ਹੋ ਜੀ।
5: ਪਾਣੀ ਪਹੁੰਚ ਗਿਆ, ਬਿਜਲੀ ਦੀ ਵੀ ਕੋਈ ਸਮੱਸਿਆ ਨਹੀਂ ਹੈਗੀ, ਤੇ ਜਿਹੜੇ ਫਿਰ ਹੁਣ ਕਿਸਾਨ ਨੇ ਜਾਂ ਕੋਈ ਨੇ ਜ਼ਿਮੀਂਦਾਰ ਨੇ ਜਿਹੜੇ ਜਿਹਨਾਂ ਨੇ ਝੋਨਾ ਲਾਇਆ ਤੇ ਖੇਤਾਂ 'ਚ ਤਰੇੜਾਂ ਪੈ ਗਈਆਂ ਨੇ, ਤਰੇੜਾਂ ਪੈਣ ਦੇ ਨਾਲ ਪਾਣੀ ਹੁਣ ਬਾਰਿਸ਼ ਵੀ ਹੋਵੇ ਤੇ ਜਾਂ ਪਾਣੀ ਵੈਸੇ ਵੀ ਟੇਲਾਂ ਵੀ ਆਵੇ, ਉਹ ਉਹਨਾਂ ਦੀ ਭਰਪਾਈ ਨਹੀਂ ਕਰ ਸਕਦਾ। ਤੇ ਤੁਹਾਡਾ ਕੀ ਖਿਆਲ ਹੈ, ਜਿੱਦਾਂ ਤੁਸੀਂ ਕਿਹਾ ਬਹੁਤ ਗਿਣਤੀ ਦੇ ਵਿੱਚ ਔਰਤਾਂ ਨੇ ਜਿਹੜਾ ਇਹ 1000 ਤੇ 1500 ਜਿਹੜਾ ਕੀਤਾ ਹੈ, ਪੈਸੇ ਫਾਰਮ ਭਰੇ ਨੇ ਤੇ ਪੈਸਿਆਂ ਵਾਸਤੇ, ਇਹ ਜਿਹੜਾ 25 ਲੱਖ ਤੇ 40 ਹਜ਼ਾਰ ਝੋਨਾ ਜਿਹੜਾ ਪਰ ਏਕੜ ਦੇ ਹਿਸਾਬ ਨਾਲ ਝੜਦਾ ਹੈ, ਇਹ ਉਹ 1000 ਤੇ 1500 ਭਰਪਾਈ ਹੋ ਸਕਦੀ ਹੈ? ਮੈਨੂੰ ਤੇ ਇਹ ਲੱਗਦਾ ਵੀ ਜਿਹੜੇ ਜ਼ਿਮੀਂਦਾਰ ਰੋਡਾਂ ਤੇ ਆ ਕੇ ਬੈਠੇ ਨੇ, ਤੇ ਮੈਨੂੰ ਲੱਗਦਾ ਇਹ ਵੀ ਜਿਹੜੇ ਆਪੋਜੀਸ਼ਨ ਦੇ ਜਿਹੜੇ ਬੰਦੇ ਨੇ ਉਹ ਵੀ ਬਿਠਾਏ ਗਏ ਨੇ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਹਰ ਗੱਲ ਜਿਹੜੀ ਆਪੋਜੀਸ਼ਨ ਤੇ ਆਪਾਂ ਘੱਟਦੇ ਦਿੰਦੇ ਹਾਂ, ਤੇ ਟੇਲਾਂ ਜੋ ਪਾਣੀ ਟੇਲਾਂ ਤੱਕ ਪਹੁੰਚਿਆ ਸੀ ਉਹ ਫਿਰ ਸਾਨੂੰ ਬਿਜਲੀ ਦੀ ਜਾਂ ਮੋਟਰਾਂ ਦੀ ਲੋੜ ਪੈਣੀ ਨਹੀਂ ਚਾਹੀਦੀ, ਇਹਦੇ ਬਾਰੇ ਆਪਣਾ ਵਿਚਾਰ ਦਿਓ। ਪਰਮ ਜੀ ਪ੍ਰੋਗਰਾਮ ਤੁਹਾਡਾ ਮਿਸ਼ਨ ਤਰ੍ਹਾਂ ਬੜਾ ਵਧੀਆ, ਅੱਜ ਬੜਾ ਵੱਡਾ ਦਿਨ ਹੈ ਕੈਨੇਡਾ ਵਾਸਤੇ, ਇਹਦੇ ਵਾਸਤੇ ਸਾਰੇ ਤੁਹਾਡੇ ਸਰੋਤਿਆਂ ਨੂੰ, ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਰਵੇਸ਼ ਜੀ ਨੂੰ, ਸਾਰੀ ਲੋਕਾਈ ਨੂੰ ਲੱਖ ਲੱਖ ਵਧਾਈ ਜੀ, ਮਿਹਰਬਾਨੀ, ਧੰਨਵਾਦ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਸਾਡੇ ਰਿਸਪੈਕਟਡ ਸੀਓ ਪੰਜਾਬੀ ਲਹਿਰਾਂ ਦੇ ਰੇਡੀਓ ਇੰਡਸਟਰੀ ਦੇ ਜਿਹੜੇ ਸਾਡੇ ਥਾਮੇ ਆ ਸਤਿੰਦਰਪਾਲ ਸਿੱਧਵਾ ਹੋਣਾ ਵੱਲੋਂ ਵੀ ਸਾਰੇ ਆਪਣੇ ਕੈਨੇਡਾ ਦੇ ਵਾਸੀਆਂ ਨੂੰ ਔਰ ਜਿੰਨੇ ਪੰਜਾਬੀ ਲਹਿਰਾਂ ਦੇ ਨਾਲ ਸਵੇਰੇ ਦੋਸਤ ਜੁੜੇ ਹੋਏ ਸਭ ਨੂੰ ਹੈਪੀ ਕੈਨੇਡਾ ਡੇ ਵੀ, ਅੱਜ ਬਹੁਤ ਵੱਡਾ ਦਿਨ ਆ, ਮੁਬਾਰਕ ਸਭ ਨੂੰ ਹੈਪੀ ਕੈਨੇਡਾ ਡੇ ਦੀਆਂ। ਸੋ ਜੀ ਰਮੇਸ਼ ਜੀ,
0: ਦੇਖੋ ਸੱਚੀ ਗੱਲ ਸੋਤੇ ਆ, ਇਹ ਐਵੇਂ ਅੰਕੜਿਆਂ ਦਾ ਜਾਦੂ ਹੈ ਕਿ ਟੇਲਾਂ ਤੱਕ ਪਾਣੀ ਪਹੁੰਚ ਗਿਆ, 32-24 ਘੰਟੇ ਹੈ, ਕਿਸਾਨਾਂ ਦੀਆਂ ਬੰਬੀਆਂ ਤੇ ਬੰਦ ਹੀ ਨਹੀਂ ਹੁੰਦੀਆਂ ਹੁਣ, ਇਹ ਐਵੇਂ ਅੰਕੜਿਆਂ ਦਾ ਜਾਦੂ ਹੈ। ਜ਼ਮੀਨੀ ਹਕੀਕਤ ਦੇਖੋ, ਇੱਕ ਮੈਂ ਸੱਚ ਬਿਆਨ ਕਰਦਾ ਕਿ ਆਮ ਆਦਮੀ ਪਾਰਟੀ ਦੇ ਰਾਜ ਪ੍ਰਬੰਧ ਵਿੱਚ ਕਿਸਾਨਾਂ ਦੀਆਂ ਮੋਟਰਾਂ ਨੂੰ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੱਧ ਬੱਤੀ ਮਿਲੀ ਹੈ, ਇਹ ਸੱਚ ਹੈ। ਦਿਨੇ ਵੀ ਬਿਜਲੀ ਆਈ ਹੈ, ਕੱਲੀ ਰਾਤ ਨੂੰ ਨਹੀਂ ਆਈ, ਇਹ ਇੱਕ ਸੱਚ ਹੈ। ਪਰੰਤੂ ਇਹਦੇ ਵਿੱਚ ਮੈਂ ਕਹਾਂ ਜੀ ਬੱਲੇ ਬੱਲੇ ਆ, ਬਿਜਲੀ ਤੇ ਬੰਦ ਹੀ ਨਹੀਂ ਹੁੰਦੀ, ਹੁਣ ਆ ਪਿਛਲੇ ਮਹੀਨੇ ਡੇਢ ਮਹੀਨੇ ਤੋਂ 2 ਮਹੀਨੇ ਤੋਂ ਹੀ ਲਗਾਤਾਰ ਬਿਜਲੀ ਦੇ ਕੱਟ ਵਧੇ ਆ। ਹਾਲਾਂਕਿ ਉਹਦੇ ਲਈ ਭਗਵੰਤ ਮਾਨ ਸਰਕਾਰ ਕੋਈ ਐ ਨੀ ਕਿ ਮੈਂ ਉਹਨੂੰ ਕਟਹਿਰੇ ਚ ਬਹੁਤ ਵੱਡੇ ਪੱਧਰ ਤੇ ਖੜਾ ਕਰ ਰਿਹਾ, ਉਹਦਾ ਕਾਰਨ ਇਹ ਹੈ ਕਿ ਗਰਮੀ ਜ਼ਿਆਦਾ ਪੈ ਰਹੀ, ਬਿਜਲੀ ਦੀ ਡਿਮਾਂਡ ਵੱਧ ਹੈ ਭਗਵੰਤ ਮਾਨ ਸਰਕਾਰ ਦੇ, ਤੇ ਪਹਿਲੇ ਮੈਂ ਦੱਸਦਾ ਕਿ ਏਡੀ ਬਿਜਲੀ ਦੀ ਤੋਂ ਪੂਰਤੀ ਹੋਣੀ ਨੀ, ਕੱਟ ਲੱਗ ਰਹੇ ਆ ਪੰਜਾਬ ਦੇ ਵਿੱਚ, ਬੰਬੀਆਂ ਨੂੰ ਵੀ ਲੱਗ ਰਹੇ ਆ, ਦੂਜੇ ਵੀ ਲੱਗ ਰਹੇ ਆ, ਟੇਲਾਂ ਟੂਲਾਂ ਤੇ ਐਵੇਂ ਸੀਮਤ ਹੈ ਤੇ ਅੰਕੜਿਆਂ ਦੀ ਖੇਡ ਹੈ, ਕਿੱਥੇ ਟੇਲਾਂ? ਠੀਕ ਹੈ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵੱਧ ਨੇ, ਪਾਣੀ ਪਹੁੰਚਿਆ ਹੈਗਾ, ਪਰੰਤੂ ਅਸੀਂ ਕਹੀਏ ਕਿ ਪੰਜਾਬ ਕਿਤੇ ਹਰਿਆ ਭਰਿਆ ਹੋ ਗਿਆ, ਹੁਣ ਤੇ ਪੰਜਾਬ ਦੇ ਵਿੱਚ ਪੁੱਛੋ ਹੀ ਨਾ ਇੱਦਾਂ ਦੀ ਸਰੋਤੀ, ਉਹ ਕੋਈ ਗੱਲ ਨਹੀਂ, ਐਵੇਂ ਅੰਕੜਿਆਂ ਮਗਾਨਾ ਲੱਗੋ। ਕੁਝ ਇੱਕ ਸੁਧਾਰ ਜ਼ਰੂਰ ਭਗਵੰਤ ਮਾਨ ਸਰਕਾਰ ਨੇ ਕੀਤੇ ਹੈ, ਉਸੇ ਲੜੀ ਵਿੱਚ ਸੁਧਾਰ ਕੁਝ ਸਾਲ ਜਾਰੀ ਰਹਿਣ, ਉਸੇ ਲੜੀ ਚ, ਤੇ ਹੋ ਸਕਦਾ ਹੈ ਕਿ ਅਸੀਂ ਇਹ ਗੱਲ ਤੇ ਕਹੀਏ ਆਉਣ ਵਾਲੇ 5-10-15 ਸਾਲਾਂ ਵਿੱਚ ਕਿ ਵਾਕਿਆ ਹੀ ਕੋਈ ਵੱਡੀ ਰਾਹਤ ਮਿਲ ਗਈ ਹੈ। ਅਜੇ ਤੱਕ ਅੰਕੜਿਆਂ ਦਾ ਜਾਦੂ ਹੈ, ਕੋਈ ਭਗਵੰਤ ਮਾਨ ਸਰਕਾਰ ਦੀ, ਠੀਕ ਹੈ ਤੇ ਮੈਂ ਨੁਕਤਾ ਚ ਨੀ, ਮੈਂ ਤਾਂ ਨਹੀਂ ਕਦੇ ਕੀਤੀ ਕਿਉਂਕਿ ਥੋੜੇ ਬਹੁਤੇ ਉਹਨਾਂ ਨੇ ਸੁਧਾਰ ਕੀਤੇ ਹੈ, ਪਰੰਤੂ ਜਿੱਦਾਂ ਉਹ ਪੇਸ਼ ਕਰਦੇ ਆ ਵਧਾ ਚੜਾ ਕੇ, ਓਡੀ ਵੀ ਗੱਲ ਨੀ, ਇਸ ਵੇਲੇ ਬਿਜਲੀ ਦੇ ਕੱਟ ਬਹੁਤ ਲੰਬੇ ਲੱਗ ਰਹੇ ਹੈ। ਕਿਸਾਨ ਜਿਹੜੇ ਬੈਠੇ ਆ, ਕਿਸਾਨ ਹੈ, ਕਿਸਾਨਾਂ ਨੂੰ ਅਸੀਂ ਵਿਰੋਧੀ ਨਾਲ ਨਹੀਂ ਜੋੜ ਸਕਦੇ, ਇਹ ਥੋੜੋ ਹੈ, ਜਦੋਂ ਉਦੋਂ ਰਾਜ ਸੀ ਪੰਜਾਬ ਦੇ ਵਿੱਚ ਕਾਂਗਰਸ ਦਾ ਤੇ ਉਦੋਂ ਹੋ ਗਏ ਕਿਸਾਨ, ਹੁਣ ਆਮ ਆਦਮੀ ਪਾਰਟੀ ਦਾ ਰਾਜ ਆ ਤੇ ਵਿਰੋਧੀ ਹੋ ਗਏ, ਉਦੋਂ ਵੀ ਅਸੀਂ ਉਹਨਾਂ ਨੂੰ ਕਿਸਾਨ ਕਹਿੰਦੇ ਸੀ, ਅਸੀਂ ਅੱਜ ਵੀ ਕਿਸਾਨ ਕਹਿੰਦੇ ਹਾਂ। ਕਿਸਾਨ ਵਿਰੋਧੀ ਪਾਰਟੀ ਦਾ ਕੋਈ ਸੰਬੰਧ ਨਹੀਂ ਹੈਗਾ। ਕਿਸਾਨ ਆਪਣੀਆਂ ਮੰਗਾਂ ਲਈ ਲੜ ਰਹੇ ਹੈ। ਅੱਜ ਵੀ ਦੁਆਬੇ ਦੇ ਇੱਕ ਚੀਟੀ ਰੋਡ ਚ ਜਿਹੜਾ ਜਲੰਧਰ ਤੋਂ ਪਠਾਨਕੋਟ ਨੂੰ ਜਾਂਦਾ ਹੈ, ਗੰਨਿਆਂ ਦੇ ਬਕਾਏ ਲਈ ਕਿਸਾਨਾਂ ਨੇ ਜਾਮ ਕੀਤਾ, ਉਹ ਵਿਰੋਧੀ ਧਿਰ ਤੇ ਥੋੜੋ ਹੈ। ਸੋ ਇਸ ਕਰਕੇ ਨਹੀਂ ਅਸੀਂ ਵਿਰੋਧੀ ਧਿਰ ਦੇ ਨਾਲ ਨਾ ਜੁੜੇ।
1: ਸੋ ਬਿਲਕੁਲ ਜੀ, ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਵੇਖੀਏ, ਮੈਨੂੰ ਤਾਂ ਇਸ ਸਰਕਾਰ ਦੇ ਵਿੱਚ, ਚਲੋ ਅਸੀਂ ਵੀ ਖੁਦ ਆਮ ਆਦਮੀ ਪਾਰਟੀ ਦੇ ਨਾਲ ਖੜੀ ਸੀ, ਸਰ ਕੈਨੇਡਾ ਤੋਂ ਬੜੀ ਸਪੋਰਟ ਹੋਈ ਹੈ ਜੀ ਜਹਾਜ਼ ਭਰ ਪਰ ਇੱਥੋਂ ਅਸੀਂ ਗਏ ਹਾਂ, ਅਸੀਂ ਬੜੀ ਸਪੋਰਟ ਕੀਤੀ, ਬਦਲਾਵ ਦੀ ਅਸੀਂ ਉਹ ਜਿਹੜੀ ਵੇਖਣਾ ਚਾਹੁੰਦੇ ਸੀ ਕਿ ਬਦਲਾਵ ਕਿੱਦਾਂ ਦਾ। ਪਰ ਮੈਨੂੰ ਇਹ ਲੱਗਦਾ ਕਿ ਰਮੇਸ਼ ਜੀ, ਇਸ ਸਰਕਾਰ ਦੇ ਵਿੱਚ ਸਭ ਤੋਂ ਜ਼ਿਆਦਾ ਛਿੱਤਰ ਹੀ ਜਿਹੜੇ ਕਾਮਿਆਂ ਨੇ ਖਾਧੇ ਆ, ਕਿਸਾਨਾਂ ਨੇ ਖਾਧੇ ਆ, ਪਾਣੀ ਦੀਆਂ ਵਿਛਾੜਾਂ, ਪੱਗਾਂ ਲਈਆਂ, ਜੇਲ੍ਹਾਂ ਦੇ ਵਿੱਚ ਧਕੇਲੇ ਗਏ ਆ, ਇਹ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਨੂੰ ਲੱਗਦਾ ਜੇ ਉਹ ਪਲੜਾ ਇਸ ਸਰਕਾਰ ਦਾ ਭਾਰੀ ਆ। ਜਿਸ ਤਰ੍ਹਾਂ ਇਹ ਸੋਚਿਆ ਗਿਆ ਸੀ ਕਿ ਸਾਨੂੰ ਬਦਲਾਵ ਆਊਗਾ, ਸਾਨੂੰ ਇੱਕ ਭਗਤ ਸਿੰਘ ਵਾਲੀ ਸੋਚ 'ਤੇ ਚੱਲਣ ਦਾ ਮੌਕਾ ਮਿਲੂਗਾ, ਅਤੇ ਜੇ ਪਿਛਲੇ ਸਮੇਂ ਦੇ ਵਿੱਚ ਇਕੱਠਾ ਕਰਕੇ ਵੇਖਿਆ ਜਾਵੇ ਨਾ, ਅਤੇ ਜਿੰਨੇ ਵਿਦਰੋਹ ਹੋਏ ਆ, ਜਿੰਨੇ ਧਰਨੇ ਹੋਏ ਆ, ਸਭ ਤੋਂ ਜ਼ਿਆਦਾ ਡਾਂਗਾਂ ਵੀ ਖਾਧੀਆਂ, ਪੱਗਾਂ ਵੀ ਲਈਆਂ, ਪਾਣੀ ਦੀਆਂ ਵਿਛਾੜਾਂ ਵੀ ਚੱਲੀਆਂ, ਉਹ ਇਸ ਸਰਕਾਰ ਦੇ ਵੀ ਕੋਈ ਜੇ ਅਗਲੇ ਪਿਛਲਿਆਂ ਦੇ ਨਾਲ ਗਿਣਿਆ ਜਾਵੇ ਤਾਂ ਉਹ ਕੋਈ, ਮੈਨੂੰ ਲੱਗਦਾ ਕਿ ਇਹ ਸਰਕਾਰ ਦਾ ਪਲੜਾ ਭਾਰੀ ਰਹਿਣਾ ਆ। ਸੋ ਨਾਲ ਦੀ ਨਾਲ ਤੁਹਾਨੂੰ ਬ੍ਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਦੇ ਦਈਏ ਜੀ। ਫਿਊਨਲ ਦੀਆਂ ਸੇਵਾਵਾਂ ਅਤੇ ਪ੍ਰੀ ਪਲਾਨਿੰਗ ਕਰਨੀਆਂ, ਤੁਸੀਂ ਆਪਣੀ ਕ੍ਰਿਮੀਨੇਸ਼ਨ ਦੀਆਂ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ, ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਰਾਬਤਾ ਕਰੋ, ਅੱਜ ਦੇ ਪ੍ਰਾਈਜ਼ ਲੌਕ ਕਰ ਸਕਦੇ ਹੋ, ਆਪਣੀ ਜ਼ਿੰਮੇਵਾਰੀ ਨੂੰ ਸਮਝੋ ਅਤੇ ਜਾਣ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਤੁਸੀਂ ਤੰਗੀਆਂ ਦਾ, ਆਪਣੇ ਪਰਿਵਾਰਾਂ ਨੂੰ ਫਾਈਨੈਂਸ਼ੀਅਲ ਤੁਸੀਂ ਤੰਗੀਆਂ ਦੇ ਵਿੱਚ ਨਹੀਂ ਪਾ ਕੇ ਜਾਣਾ ਚਾਹੁੰਦੇ ਤਾਂ ਅੱਜ ਭਾਈ ਸੋਚੋ, ਸਮਝੋ ਅਤੇ ਵਿਚਾਰੋ, ਇਹ ਤੁਹਾਡਾ ਫਰਜ਼ ਬਣਦਾ ਆ। ਤੁਸੀਂ ਬ੍ਰੈਂਪਟਨ ਕ੍ਰੈਮਟੋਰੀ ਨਾਲ ਰਾਬਤਾ ਕਰ ਲਓ, ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਤੁਸੀਂ ਕਰ ਸਕਦੇ ਹੋ। 905-458-2222 ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਇੱਕ ਸੁਨੇਹਾ ਲੈ ਲਈਏ ਅਤੇ ਫਿਰ ਜੇ ਸਮਾਂ ਹੋਇਆ ਤਾਂ ਕਾਲ ਵੱਲ ਚੱਲਾਂਗੇ ਜੀ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
6: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਹੈ ਸਟਿਕਰ ਦੇ ਉੱਪਰ, ਫਰਾਈਡੇ ਸੈਟਰਡੇ ਸੰਡੇ ਜੋ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ, ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਿਸ ਹੈ, ਤੇ ਬੱਦੇ ਵੱਡੇ ਜਿਹੜੇ ਤੁਹਾਨੂੰ ਨਾਲ ਤੋਹਫੇ ਦਿੱਤੇ ਜਾਣੇ ਆ। ਤੇ ਜੇ ਗੱਲਬਾਤ ਬੈਡਰੂਮ ਸੈੱਟ ਦੀ ਕਰੀਏ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਟ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਕੈਨੇਡਾ ਡੇ ਸੇਲ ਦੇ ਉੱਪਰ ਸਟਿਕਰ ਦੇ ਉੱਪਰ ਪੂਰਾ ਬੈਡਰੂਮ ਸੈੱਟ ਸਿਰਫ $1,699 ਦੇ ਵਿੱਚ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, $1,699 ਦਾ ਮਿਲੂਗਾ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਸਪੀਕਰ ਦੇ ਉੱਪਰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ, ਟੇਬਲ ਪਲੱਸ 6 ਚੇਅਰ, $399 ਦਾ ਮਿਲੂਗਾ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਸਪੀਕਰ ਲਈ ਸਪੈਸ਼ਲ ਮਾਈਕ੍ਰੋਵੇਵ ਫ੍ਰੀ। ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰ $399 ਦਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6885 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6885 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਆਪਣੇ ਕੋਲ ਹੁਣ ਸਮਾਂ ਆਈ ਥਿੰਕ ਨਹੀਂ ਆ ਕਾਲ ਦਾ, ਸੋ ਬਹੁਤ ਸਾਰੇ ਸਰੋਤੇ ਕਾਲ ਕਰ ਲਿਆ, ਸਤਨਾਮ ਸਿੰਘ ਜੀ, ਸੁਰਿੰਦਰ ਸਿੰਘ ਜੀ, ਪ੍ਰਿਤਪਾਲ ਸਿੰਘ ਜੀ, ਮਾਫ਼ ਕਰਨਾ, ਸਮਾਂ ਸੀਮਤ ਹੈ, ਆਪਾਂ ਕੱਲ੍ਹ ਗੱਲ ਕਰਾਂਗੇ, ਸੋ ਅੱਜ ਇੱਥੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਮੇਸ਼ ਜੀ, ਥੈਂਕ ਯੂ ਸੋ ਮੱਚ। ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ, ਨਵੀਆਂ ਖਬਰਾਂ ਅਤੇ ਨਵੇਂ ਸਮੇਂ ਦੇ ਵਿੱਚ।
0: ਜੀ ਸੰਤੂ ਸਾਹਿਬ, ਬਹੁਤ ਬਹੁਤ ਮਿਹਰਬਾਨੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮੱਚ। ਔਰ ਜਿੰਨੇ ਸੁਣ ਰਹੇ ਸਾਡੇ ਪਰਿਵਾਰ ਦੇ ਮੈਂਬਰ ਨੇ, ਪੰਜਾਬੀ ਲਹਿਰਾਂ ਨਾਲ ਜੁੜੇ ਹੋਏ, AM 530 ਨਾਲ ਜੁੜੇ ਹੋਏ, ਸਭ ਨੂੰ ਪੰਜਾਬੀ ਲਹਿਰਾਂ ਵੱਲੋਂ ਔਰ ਸਾਡੇ ਮਹਾਰਥੀ AM 530 ਦੇ ਸਤਿੰਦਰਪਾਲ ਸਿੰਘ ਸਿੱਧਵਾ ਹੋਣਾ ਵੱਲੋਂ ਹੈਪੀ ਕੈਨੇਡਾ ਡੇ, ਔਰ ਸਭ ਨੂੰ ਮੁਬਾਰਕਾਂ ਹੋਣ। ਅੱਜ ਦਾ ਦਿਨ ਤੁਸੀਂ ਇੰਜੋਏ ਕਰੋ। ਨਾਲ ਦੀ ਨਾਲ ਹੀਟ ਵਾਰਨਿੰਗ ਆ, ਅਤੇ ਵੀ ਥੋੜ੍ਹਾ ਜਿਹਾ ਆਪਣਾ ਧਿਆਨ ਵੀ ਰੱਖਣਾ ਆ। ਸੋ ਨਾਲ ਦੀ ਨਾਲ ਚੱਲੀਏ ਫਿਰ ਆਪਾਂ ਹੁਣ ਪੰਜਾਬੀ ਲਹਿਰਾਂ ਦੇ ਅਗਲੇ ਖੂਬਸੂਰਤ ਹਿੱਸੇ ਦੇ ਵਿੱਚ। ਸੋ ਭੁੱਲਿਓ ਨਾ ਮੁਸਕਰਾਉਣਾ, ਹੱਸ ਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ ਅਤੇ ਹੈਪੀ ਕੈਨੇਡਾ ਡੇ। ਅਤੇ ਹੁਣ ਫਿਰ ਚੱਲਦੇ ਹਾਂ ਪੰਜਾਬੀ ਲਹਿਰਾਂ ਦੇ ਅਗਲੇ ਪ੍ਰੋਗਰਾਮ ਦੇ ਵਿੱਚ, ਅਤੇ ਸੁਣਦੇ ਹਾਂ, ਜੁੜੇ ਰਹੋ AM 530 ਦੇ ਨਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ। ਲਾਇਸੈਂਸ ਨੇ, ਇੰਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ। ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇੰਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਫਾਸਟ, ਕਲੀਨ, ਓਨੈਸਟ ਅਤੇ ਪ੍ਰੋਫੈਸ਼ਨਲ ਸਰਵਿਸ। ਜੈਸੀਜ਼ ਪਲੰਬਿੰਗ, 647-969-1298, 647-969-1298, ਜੈਸੀਜ਼ ਪਲੰਬਿੰਗ।
4: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
5: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ ਐਕਸਪਰਟ ਸਲਾਹ, ਛੇਤੀ ਬਣੂ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
6: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
7: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
7: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
8: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
7: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
7: 416-509-1509,
8: ਔਰ ਵਿਜ਼ਿਟ insuranceforyou.ca।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ, ਜੁੜੇ ਹੋਇਓ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਆ? ਠੀਕ ਠਾਕ ਹੋ? ਅੱਜ ਦੇ ਖੂਬਸੂਰਤ ਦਿਨ ਦੇ, ਚੜ੍ਹਦੀ ਕਲਾ ਵਾਲੇ ਦਿਨ ਦੇ ਵਿੱਚ ਇਸ ਹਿੱਸੇ ਵਿੱਚ ਪੰਜਾਬੀ ਲਹਿਰਾਂ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਸਭ ਨੂੰ ਬਈ ਹੈਪੀ ਕੈਨੇਡਾ ਡੇ। ਦੇਖੋ ਸਾਡੇ, ਅਸੀਂ ਆਪਣੇ ਪੰਜਾਬ ਮਾਤ ਭੂਮੀ ਨੂੰ ਬਹੁਤ ਮੁਹੱਬਤ ਕਰਦੇ ਹਾਂ ਅਤੇ ਅਸੀਂ ਕੈਨੇਡਾ ਨੂੰ ਸਾਡੀ ਕਰਮ ਭੂਮੀ ਆ। ਸੋ ਇਹ ਸਾਡੇ ਵਾਸਤੇ ਓਨੀ ਰਿਸਪੈਕਟਡ ਆ, ਓਨੀ ਸਾਡੇ ਲਈ ਅਦਬ ਵਾਲੀ ਆ ਜਿੰਨੀ ਸਾਡੇ ਲਈ ਸਾਡੀ ਮਾਤ ਭੂਮੀ ਆ ਜਿੱਥੇ ਸਾਡਾ ਜਨਮ ਹੋਇਆ। ਸੋ ਸਾਡੇ ਬੱਚਿਆਂ ਦੀ ਮਾਤ ਭੂਮੀ ਕੈਨੇਡਾ, ਸਾਡੀ ਮਾਤ ਭੂਮੀ ਪੰਜਾਬ, ਅਤੇ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਆ। ਹੈਪੀ ਕੈਨੇਡਾ ਸਾਰਿਆਂ ਨੂੰ, ਜਿੰਨੇ ਪੰਜਾਬੀ ਲਹਿਰਾਂ ਦੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸਰੋਤੇ ਜੁੜੇ ਹੋਏ ਨੇ, ਅਤੇ ਸਭ ਨੂੰ AM 530 ਦੀ ਪੂਰੀ ਟੀਮ ਵੱਲੋਂ, ਨਵੀਂ ਸਿੱਧੂ ਵੱਲੋਂ, ਸਾਡੇ ਰਿਸਪੈਕਟਡ ਮਹਾਰਥੀ AM 530 ਦੇ ਥੰਮ ਸਤਿੰਦਰਪਾਲ ਸਿੱਧਵਾ ਹੋਣਾ ਵੱਲੋਂ ਸਭ ਨੂੰ ਹੈਪੀ ਕੈਨੇਡਾ ਡੇ। ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ। ਕਹਿੰਦੇ ਕਿ ਥੋੜਿਆਂ ਵਾਂਗੂ ਥੁੜਕੇ ਮਿਲੀਏ, ਪੰਛੀਆਂ ਵਾਂਗੂ ਉੜ ਕੇ ਮਿਲੀਏ ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਸੋ ਦਿਲ ਹੀ ਨਹੀਂ ਜਾਂਦਾ ਤੁਹਾਨੂੰ ਛੱਡ ਕੇ ਜਾਣ ਨੂੰ। ਸੋ ਰਾਤ ਨੂੰ ਚਲੇ ਜਾਈਦਾ, ਸਵੇਰੇ ਫਿਰ ਆ ਜਾਈਦਾ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਤੁਹਾਡੀਆਂ ਸਾਡੀਆਂ। ਸੋ ਹੈਪੀ ਕੈਨੇਡਾ ਡੇ ਅੱਜ ਵੀ ਬਹੁਤ ਵੱਡਾ ਦਿਨ ਆ। ਅੱਜ ਤੁਸੀਂ ਘੁੰਮਣ ਫਿਰਨ ਜਾਣਾ, ਅੱਜ ਤੁਸੀਂ ਇੰਜੋਏ ਕਰੋਗੇ ਖੂਬਸੂਰਤ ਦਿਨ ਨੂੰ, ਅੱਜ ਫੈਮਿਲੀ ਦੇ ਨਾਲ ਤੁਸੀਂ ਪਾਰਟੀਆਂ ਕਰਨੀਆਂ ਆ। ਸੋ ਬਹੁਤ ਵੱਡਾ ਦਿਨ ਆ ਵਾਕਈ। ਇਸ ਦੇਸ਼ ਨੇ ਸਾਨੂੰ ਬਹੁਤ ਕੁਛ ਦਿੱਤਾ ਆ, ਫਰੀਡਮ ਆਫ ਸਪੀਚ ਦਿੱਤੀ ਆ, ਸਾਨੂੰ ਇੱਕ ਹੌਸਲਾ ਦਿੱਤਾ ਆ, ਸਾਨੂੰ ਇਮੋਸ਼ਨਲ ਸਪੋਰਟ ਦੇਣ ਦੇ ਨਾਲ ਨਾਲ ਨਾ ਫਾਈਨੈਂਸ਼ੀਅਲ ਜਿਹੜੀ ਪਾਵਰ ਆ ਨਾ, ਫਾਈਨੈਂਸ਼ੀਅਲ ਜਿਹੜਾ ਫਰੀਡਮ ਦੇਣਾ, ਇਹ ਵੀ ਅੱਜ ਕੱਲ੍ਹ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਚੀਜ਼ ਆ। ਸੋ ਇੱਥੇ ਅਸੀਂ ਆ ਕੇ ਆਪਣੇ ਰੁਜ਼ਗਾਰ ਚਲਾਏ, ਆਪਣੀਆਂ ਘਰ, ਬੱਚੇ, ਪਰਿਵਾਰ, ਦੋਸਤ, ਮਿੱਤਰ, ਦੇਖੋ ਕਿੰਨਾ ਵੱਡੇ ਸਰਕਲ ਬਣੇ। ਸੋ ਇਸ ਦੇਸ਼ ਨੂੰ ਸਾਡਾ ਸਲਾਮ ਆ, ਇਸ ਦੇਸ਼ ਦੇ ਕੇ ਸਾਡਾ ਸਿਰ ਝੁਕਦਾ ਆ, ਇਸ ਦੇਸ਼ ਨੇ ਸਾਨੂੰ ਬਹੁਤ ਕੁਛ ਦਿੱਤਾ ਆ। ਸੋ 905-673-3337। ਸੋ ਅੱਜ ਦਾ ਸਾਰਾ ਪ੍ਰੋਗਰਾਮ ਆਪਾਂ ਹੈਪੀ ਕੈਨੇਡਾ ਡੇ ਨੂੰ ਸਮਰਪਿਤ ਆ, ਅਤੇ ਤੁਸੀਂ ਸਿਰਫ ਦੱਸਣਾ ਆ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੈਨੇਡਾ ਦੇ ਵਿੱਚ, ਅਤੇ ਕੀ ਤੁਹਾਡਾ ਸਫ਼ਰ ਸੀ, ਅਤੇ ਤੁਸੀਂ ਕੈਨੇਡਾ ਨੂੰ ਕਿਸ ਅੱਖ ਨਾਲ, ਕਿਸ ਨਜ਼ਰੀਏ ਨਾਲ ਵੇਖਦੇ ਹੋ। ਸੋ ਕਰੀਏ ਇਸ 'ਤੇ ਗੱਲਬਾਤ। ਅੱਛਾ, ਮੈਨੂੰ ਲੱਗਦਾ ਕਿ ਇਹ ਕਿਸੇ ਨੇ ਵੈਸੇ ਪਹਿਲਾਂ ਗੱਲ ਕੀਤੀ ਨਹੀਂ ਹੋਣੀ, ਅਤੇ ਮੇਰਾ ਵੀ ਦਿਲ ਕੀਤਾ ਕਿ ਕੈਨੇਡਾ ਡੇ ਆ ਯਾਰ, ਕੈਨੇਡਾ ਨੇ ਸਾਨੂੰ ਇੰਨਾ ਕੁਛ ਦਿੱਤਾ, ਇਸ ਮਿੱਟੀ ਨੇ ਸਾਨੂੰ ਬੜਾ ਕੁਛ ਦਿੱਤਾ, ਜਿੱਥੇ ਅਸੀਂ ਆਪਣੀ ਮਾਤ ਭੂਮੀ ਨੂੰ ਸਲਾਉਂਦੇ ਹਾਂ, ਅਤੇ ਸਾਡੀ ਕਰਮ ਭੂਮੀ ਨੂੰ ਵੀ ਸਾਡਾ ਸਲਾਉਣਾ ਓਨਾ ਹੀ ਫਰਜ਼ ਬਣਦਾ ਜਿਹਨੇ ਸਾਨੂੰ ਸਾਂਭਿਆ। ਦੇਖੋ ਕਿਸੇ ਨੂੰ ਸਾਂਭਣਾ, ਇਹ ਵੀ ਮਾਂ ਤੋਂ ਵੱਡਾ ਕੋਈ ਜਿਗਰਾ ਨਹੀਂ ਕਿਸੇ ਨੂੰ ਕੋਈ ਸਾਂਭਣਾ। ਕੋਈ ਇੱਕ ਦਿਨ ਸਾਂਭ ਲਓ, ਕੋਈ ਦੋ ਦਿਨ ਸਾਂਭ ਲਓ, ਕੋਈ ਤਿੰਨ ਦਿਨ ਸਾਂਭ ਲਓ, ਅਤੇ ਮਾਂ ਹੀ ਤੋਂ, ਇੱਕ ਮਾਂ ਹੀ ਆਪਣੇ ਪੁੱਤਰ ਨੂੰ ਜ਼ਿਆਦਾ ਸਮੇਂ ਲਈ ਸਾਂਭ ਸਕਦੀ ਆ। ਸੋ ਇਹ ਵੀ ਸਾਡੀ ਕਰਮ ਭੂਮੀ ਆ, ਇਹ ਸਾਡੀ ਕਰਮਾਂ ਵਾਲੀ ਮਾਂ ਆ, ਜਿੱਥੇ ਸਾਨੂੰ ਕਰਮ ਮਿਲੇ, ਸਾਨੂੰ ਮਿਹਨਤ ਮਿਲੀ, ਸਾਨੂੰ ਪਰਿਵਾਰ ਜੋੜਨ ਦਾ ਮੌਕਾ ਮਿਲਿਆ, ਸਾਡੇ ਬੱਚੇ ਇਹਨਾਂ ਇਸ ਸਰਜ਼ਮੀਂ 'ਤੇ ਪੈਦਾ ਹੋਏ। ਸੋ ਉਹਨਾਂ ਦੀ ਤਾਂ ਇਹ ਮਾਤ ਭੂਮੀ ਵੀ ਆ, ਜਨਮ ਭੂਮੀ ਵੀ ਆ, ਕਰਮ ਭੂਮੀ ਵੀ ਆ। ਸੋ 905-673-3337 ਕਿੰਨਾ ਚਿਰ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ, ਅਤੇ ਤੁਸੀਂ ਕੈਨੇਡਾ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ? ਠੀਕ ਆ, ਹਾਲਾਤਾਂ ਦੀ ਗੱਲ ਨਹੀਂ ਕਰਨੀ, ਸੋ ਹਾਲਾਤ ਤਾਂ ਚੰਗੇ ਮਾੜੇ ਚੱਲਦੇ ਰਹਿੰਦੇ ਆ। ਸੋ 905-673-3337 ਉਹ ਨਾ ਕਿਤੇ ਦੁੱਖੜੇ ਲੈ ਕੇ ਬਹਿ ਜਿਓ ਕਿ ਦੇਖੋ ਜੀ ਇੱਦਾਂ ਉੱਦਾਂ, ਪਰ ਨਹੀਂ, ਪੋਜ਼ਿਟਿਵ। ਜੇ ਆਪਾਂ ਹਰ ਗੱਲ 'ਚੋਂ ਪੋਜ਼ਿਟਿਵਿਟੀ ਲੱਭਣੀ ਆ ਤਾਂ ਲੱਭ ਜਾਂਦੀ ਆ, ਅਤੇ ਜੇ ਅਸੀਂ ਨੈਗਟਿਵਿਟੀ ਲੱਭਣ ਲੱਗ ਜਾਈਏ ਨਾ, ਤਾਂ ਬਹੁਤ ਨੈਗਟਿਵਿਟੀ ਭਰੀ ਪਈ ਆ ਦੁਨੀਆ ਦੇ ਹਰ ਇੱਕ ਕਣ ਕਣ ਦੇ ਵਿੱਚ। ਸੋ ਮੈਂ ਨਾ ਇਹ ਰੱਖਦਾ ਕਿ ਤੁਸੀਂ ਇਨਸਾਨਾਂ ਦੇ ਵਿੱਚ, ਤੁਸੀਂ ਕਿਸੇ ਖਾਸ ਤਬਕੇ ਦੇ ਲਈ, ਤੁਸੀਂ ਇੱਕ ਦੇਸ਼ ਦੇ ਵਿੱਚੋਂ ਪੋਜ਼ਿਟਿਵਿਟੀ ਕਿਹੜੀ ਲੱਭਦੇ ਹੋ? ਸੋ ਬਹੁਤ ਖੂਬਸੂਰਤ ਦੇਸ਼, ਬਹੁਤ ਤਰੱਕੀਆਂ ਵਾਲਾ ਦੇਸ਼ ਸਾਡਾ ਦੇਸ਼ ਕੈਨੇਡਾ, ਅਤੇ ਹੈਪੀ ਕੈਨੇਡਾ ਡੇ ਭਾਈ ਸਾਰਿਆਂ ਨੂੰ। ਸੋ 905-673-3337 ਗੱਲ ਥੋੜ੍ਹੀ ਜਿਹੀ ਨਿਊਟਲ ਆ, ਅਤੇ ਹੋ ਸਕਦਾ ਕਿ ਤੁਹਾਡੇ ਨਾਲ ਜ਼ਿਆਦਾ ਲੇਟ ਨਾ ਕਰੇ, ਬਹੁਤ ਸਾਰੇ ਨਵੇਂ ਦੋਸਤ ਸੁਣ ਰਹੇ ਹੋਣੇ ਆ। ਪਰ ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ, ਅਤੇ ਕੈਨੇਡਾ ਦੇ ਲਈ ਤੁਹਾਡੇ ਦਿਲ 'ਚ ਕਿੰਨੀ ਕੁ ਮੁਹੱਬਤ ਆ? ਅਤੇ ਅੱਜ ਆਪਾਂ ਹੈਪੀ ਕੈਨੇਡਾ ਡੇ ਦਾ ਇਹ ਪ੍ਰੋਗਰਾਮ ਸਾਰਾ ਕੈਨੇਡਾ ਨੂੰ ਸਮਰਪਿਤ ਕਰਾਂਗੇ, ਅੱਜ ਦੇ ਇਸ ਖੂਬਸੂਰਤ ਦਿਨ ਨੂੰ ਸਮਰਪਿਤ ਕਰਾਂਗੇ। ਸੋ ਹੈਪੀ ਕੈਨੇਡਾ ਡੇ। 905-673-3337 905-673-3337 ਮੇਰਾ ਸਾਥ ਦਿਓ, ਕਿਉਂਕਿ ਮੇਰਾ ਗਲਾ ਕੱਲ੍ਹ ਦਾ ਥੋੜ੍ਹਾ ਜਿਹਾ ਬੈਠਾ ਹੋਇਆ, ਉਹ ਨਾ ਹੋਵੇ ਮੇਰੀ ਆਵਾਜ਼ ਮੈਨੂੰ ਲੱਗਦਾ ਕਿ ਵਿੱਚੋਂ ਸਕਿੱਪ ਜਿਹਾ ਕਰਨ ਲੱਗ ਗਈ ਹੈ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਹੈਪੀ ਕੈਨੇਡਾ ਡੇ ਦੀਆਂ ਗੱਲਾਂ ਬਾਤਾਂ ਕਰਨੀਆਂ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੈਨੇਡਾ ਆਇਆਂ 'ਚ, ਅਤੇ ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ? ਤੁਸੀਂ ਇਸ ਕੈਨੇਡਾ 'ਤੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਆਪਣੇ ਬੱਚਿਆਂ ਦਾ ਅੱਗੇ ਫਿਊਚਰ ਇਸ ਵਿੱਚ ਦੇਖਦੇ ਹੋ, ਕੈਨੇਡਾ ਨੂੰ ਤੁਸੀਂ ਕਿਹੜੀ ਅੱਖ ਨਾਲ ਦੇਖਦੇ ਹੋ? ਮਹਾਰਾਜਾ ਰਣਜੀਤ ਸਿੰਘ ਨੇ ਸੀ ਆਪਣੇ ਇੱਕ ਅੱਖ ਨਾਲ ਦੇਖਦੇ ਸੀਗੇ, ਤੁਸੀਂ ਦੋਵਾਂ ਨਾਲ ਦੇਖਦੇ ਹੋ ਕਿ ਇੱਕ ਨਾਲ ਦੇਖਦੇ ਹੋ? 905-673-3337 ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਮੈਸੇਜ ਵੀ ਦੇ ਦਈਏ ਸਾਡੇ ਪ੍ਰਾਊਡ ਸਪੋਂਸਰ ਦੇ, ਅੱਜ ਦੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਮਾਫ਼ ਕਰਨਾ ਮੇਰਾ ਫੋਲਡਰ, ਓ ਓਕੇ, ਐਨੀਵੇ 905-673-3337 905-673-3337 'ਤੇ ਗੱਲਾਂ ਬਾਤ ਹੋ ਰਹੀਆਂ ਨੇ। ਸੋ ਆਸ ਦੀ ਕਿਰਨ ਨੂੰ ਤੁਸੀਂ ਯਾਦ ਰੱਖਣਾ, ਤੁਹਾਡੇ ਪਿੱਛੇ ਕੋਈ ਕਪੂਰਥਲਾ ਤੋਂ ਇਹ ਸੰਸਥਾ ਆ, ਸੋ ਤੁਹਾਡੇ ਪਿੱਛੇ ਕੋਈ ਸੱਜਣ ਮਿੱਤਰ ਭੈਣ ਭਰਾ ਜਾਂ ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕੇ ਆ, ਤੁਸੀਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ, ਤਾਂ ਆਸ ਦੀ ਕਿਰਨ ਦਾ ਨੰਬਰ ਅਸੀਂ ਤੁਹਾਨੂੰ ਦਿੰਦੇ ਹਾਂ। ਆਸ ਦੀ ਕਿਰਨ, ਰੇ ਆਫ ਹੋਪ, ਮਾਫ਼ ਕਰਨਾ 905-673-3337।
1: ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577 416-671-0577
0: 905-673-3337 905-673-3337 ਗੱਲਾਂ ਬਾਤ ਹੋ ਰਹੀਆਂ ਪੰਜਾਬੀ ਲਹਿਰਾਂ ਦੇ ਨਾਲ, ਤੁਸੀਂ ਜੁੜੇ ਹੋਏ। ਖੂਬਸੂਰਤ ਦਿਨ ਆ ਬਈ, ਪਰ ਹੈ ਥੋੜ੍ਹਾ ਜਿਹਾ ਨਿੱਘਾ, ਸੋ ਬਚ ਕੇ। ਕੱਲ੍ਹ ਹੀਟ ਵਾਰਨਿੰਗ ਸੀ ਅਤੇ ਅੱਜ ਵੀ ਹੀਟ ਵਾਰਨਿੰਗ ਹੈਗੀ ਆ। ਅਗਲੇ ਕੁਛ ਦਿਨ ਮੈਕਸੀਕੋ ਬਣ ਜਾਣਾ ਕੈਨੇਡਾ ਨੇ, ਫਾਈਨੈਂਸ਼ਲੀ ਨਾ ਬਣੇ। ਸੋ ਬਾਕੀ ਕੈਨੇਡਾ ਡੇ ਆ ਜੀ, ਕੈਨੇਡਾ ਡੇ 'ਤੇ ਗੱਲਾਂ ਬਾਤਾਂ ਕਰ ਰਹੇ। ਕੁਛ ਕਾਲ ਆਈਆਂ ਸੀਗੀਆਂ, ਆਈ ਥਿੰਕ ਡਿਸਕਨੈਕਟ ਹੋ ਗਈਆਂ, ਮੈਨੂੰ ਲੱਗਦਾ ਕੋਈ ਕਾਲ ਦੇ ਵਿੱਚ ਇਸ਼ੂ ਆ। ਮੈਨੂੰ ਸ਼ਾਇਰੀ ਆਈ ਹੈ ਇੰਗਲਿਸ਼ ਦੇ ਵਿੱਚ ਕਿਸੇ ਦੋਸਤ ਦੀ, ਹੈਪੀ ਕੈਨੇਡਾ ਡੇ 'ਤੇ, ਮੈਂ ਤੋਂ ਪੜ੍ਹੀ ਨਹੀਂ ਹੋਣੀ, ਸੋ ਇੱਦਾਂ ਮੈਂ ਤੋਂ ਉਹ ਲਹਿਜ ਹੀ ਨਹੀਂ ਬਣਨੀ। ਮੈਨੂੰ ਪੰਜਾਬੀ 'ਚ ਭੇਜੋਗੇ ਤਾਂ ਮੈਂ ਲਿਖ ਕੇ ਸੁਣਾ ਦੂੰਗਾ। ਸੋ 905-673-3337 ਵੈਸੇ ਮੈਂ ਸੁਣਾ ਦਿੰਦਾ ਕਿ ਕੈਨੇਡਾ ਡੇ ਦੇ ਉੱਪਰ ਨਾ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ ਅਤੇ ਉਹ ਲਿਖੀਆਂ ਇੰਗਲਿਸ਼ 'ਚ ਗਈਆਂ, ਅਤੇ ਤੁਸੀਂ ਸੁਣਾ ਸਕਦੇ ਹੋ ਕੋਈ ਕੈਨੇਡਾ ਡੇ ਦੇ ਇਸ ਪ੍ਰੋਗਰਾਮ ਦੇ ਪੂਰੇ ਪ੍ਰੋਗਰਾਮ ਨੂੰ ਆਪਾਂ ਸਮਰਪਿਤ ਕਰ ਰਹੇ ਹਾਂ ਹੈਪੀ ਕੈਨੇਡਾ ਡੇ। ਅਤੇ ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ? ਕਿੰਨਾ ਚਿਰ ਹੋ ਗਿਆ ਤੁਹਾਨੂੰ ਕੈਨੇਡਾ ਆਇਆਂ ਨੂੰ? ਅਤੇ ਤੁਸੀਂ ਕੈਨੇਡਾ ਬਾਰੇ ਕੀ ਤੁਹਾਡਾ ਖਿਆਲ ਆ? ਤੁਸੀਂ ਕੈਨੇਡਾ ਨੂੰ ਆਪਣੀ ਕਰਮ ਭੂਮੀ ਮੰਨਦੇ ਹੋ? ਮੰਨਦੇ ਹੋ ਕਿ ਨਾ ਇਹ ਕੰਟਰੀ ਵਾਕਈ ਸਾਨੂੰ ਬਹੁਤ ਕੁਛ ਦਿੱਤਾ? ਕਦੋਂ ਤੁਸੀਂ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਇੱਥੇ ਆ ਕੇ? ਕਦੋਂ ਆਏ ਅਤੇ ਹੁਣ ਤੁਸੀਂ ਕਿਸ ਮੁਕਾਮ 'ਤੇ ਹੋ? ਜਦੋਂ ਆਏ ਸੀ ਉਦੋਂ ਤੁਸੀਂ ਕਿਸ ਮੁਕਾਮ 'ਤੇ ਸੀ ਅਤੇ ਹੁਣ ਅੱਜ ਕਿਸ ਮੁਕਾਮ 'ਤੇ ਪਹੁੰਚੇ ਹੋ? ਸੋ ਜ਼ਰੂਰ ਦੱਸਿਓ 905-673-3337। ਸੋ ਬਾਕੀ ਤਾਂ ਜੀ ਮੈਂ ਤਾਂ ਇਹੀ ਕਹੂੰਗਾ, ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ 'ਤੇ ਗੱਲ ਸ਼ਹਿਰ ਤੋਂ ਤੇਰੀ ਸਵਾਦ ਲੱਗੇ, ਤੇਰੀ ਦੀਦ ਹੈ ਈਦ ਦੇ ਦਿਨ ਵਰਗੀ, ਸਾਨੂੰ ਹੱਜ ਹੀ ਤੇਰੀ ਯਾਦ ਲੱਗੇ। 905-673-3337। ਮੈਂ ਅੱਖਰਾਂ ਤੋਂ ਪੁੱਛਾਂ, ਕਿਤਾਬਾਂ ਤੋਂ ਪੁੱਛਾਂ, ਮੈਂ ਵੰਝਲੀ ਅਤੇ ਬਰਤਬ ਰਬਾਬਾਂ ਤੋਂ ਪੁੱਛਾਂ, ਖੁਦਾਇਆ ਵੇ ਤੇਰੀ ਸਕਾਫਤ ਦੇ ਕਿਸੇ ਮੈਂ ਸੁਖਨਵਰ ਆਪਣੇ ਖੁਆਬਾਂ ਤੋਂ ਪੁੱਛਾਂ। ਸਾਨੂੰ ਤਾਂ ਖੁਆਬ ਵੀ ਕੈਨੇਡਾ ਦੇ ਆਉਂਦੇ ਹੁੰਦੇ ਸੀ ਕਿ ਕਾਸ਼ ਅਸੀਂ ਕੈਨੇਡਾ ਚੱਲ ਜਾਈਏ, ਅਤੇ ਹੁਣ ਹਾਲਾਤ ਇਹ ਹੈ ਕਿ ਹੁਣ ਜਦੋਂ ਪਹੁੰਚ ਗਏ ਹਾਂ ਅਤੇ ਹੁਣ ਨੁਕਸ ਨਗੋਚਾਂ ਨੈਗਟਿਵਿਟੀਆਂ ਲੱਭਣ 'ਚ ਲੱਗੇ ਹੋਏ ਹਾਂ, ਪਰ ਬਹੁਤ ਖੂਬਸੂਰਤ ਕੰਟਰੀ ਆ। ਜੇ ਆਪਾਂ ਇੱਥੇ ਬੈਠ ਕੇ ਅੱਜ ਜੇ ਕੁਛ ਸੋਚ ਪਾ ਰਹੇ ਹਾਂ ਨਾ, ਤਾਂ ਇਸ ਕੰਟਰੀ ਦੀ ਬਦੌਲਤ ਆ। ਸੋ 905-673-3337 ਜੀ। ਸਰ ਸਤਿ ਸ਼੍ਰੀ ਅਕਾਲ, 8-3631 ਤੁਸੀਂ ਆਨਰ ਹੋ ਜੀ।
2: ਹਾਂਜੀ ਸੰਤ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
2: ਹਾਂਜੀ ਮੈਂ ਅਮਜੀਤ ਚੀਮਾ ਬਹਲੋ ਤੋਂ
0: ਜੀ। ਸਰ ਜੀ ਸਰ, ਸਤਿ ਸ਼੍ਰੀ ਅਕਾਲ ਚੀਮਾ ਸਾਹਿਬ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ। ਮੈਂ ਰਹਿੰਦਾ ਹਾਂ ਕੈਨੇਡਾ ਨਹੀਂ, ਪਰ ਮੇਰਾ ਦਿਲ ਕੈਨੇਡਾ 'ਚ ਹੀ ਰਹਿੰਦਾ ਜੀ।
0: ਹਾਂ, ਦਿਲ ਕੈਨੇਡਾ 'ਚ ਰਹਿੰਦਾ ਤੁਹਾਡਾ, ਤੁਹਾਡੀ ਵੀ ਆਉਣ ਵਾਲੀ ਹੈ 4 ਜੁਲਾਈ।
2: ਹਾਂਜੀ ਹਾਂਜੀ ਹਾਂਜੀ। ਮੈਂ ਜਰੂਰ ਕੈਨੇਡਾ ਜਰੂਰ ਮਹੀਨੇ ਚ ਇੱਕ ਅੱਧਾ ਜਿਹੜਾ ਮੇਰਾ ਲੱਗਦਾ ਰਹਿੰਦਾ ਤੁਹਾਡੇ ਪ੍ਰੋਗਰਾਮ ਬੜੇ ਹੁੰਦੇ ਨਾ ਕਲਚਰ ਪ੍ਰੋਗਰਾਮ
0: ਆਏ
2: ਰਹਿੰਦੇ ਆ
0: ਬਿਲਕੁਲ
2: ਸਾਡੇ ਬਫਲੋ ਵਿੱਚ ਅਸੀਂ ਇੰਨੇ ਲੱਕੀ ਨੀ ਜਿੰਨੇ ਲੱਕੀ ਕੈਨੇਡਾ ਵਾਲੇ ਆ
0: ਤੁਸੀਂ ਦੱਸੋ ਅਸੀਂ ਕਰਵਾ ਦਿੰਦੇ ਹਾਂ ਕਿਹੜਾ ਸਿੰਗਰ ਚਾਹੀਦਾ ਤੁਹਾਨੂੰ
2: ਤੇ ਕੈਨੇਡਾ ਦੇ ਤੇ ਮੈਂ ਇੱਕ ਗੀਤ ਲਿਖਿਆ ਸੀ
0: ਜੀ
2: ਮਾਈ ਕੈਨੇਡਾ ਸੌਂਗ ਤੇ ਬਾਈ ਅਮਰਜੀਤ ਚੀਮਾ ਮੇਰੇ ਨਾਂ ਤੇ ਆ
0: ਜੀ
2: ਜੇਕਰ ਪਲੇ ਕਰ ਦੋ ਤਾਂ ਬੜੀ ਖੁਸ਼ੀ ਹੋਊਗੀ
0: ਤੁਸੀਂ ਮੈਨੂੰ ਦੱਸੋ ਉਹਦਾ ਟਾਈਟਲ ਕੀ ਹੈ ਤੇ ਆਪਾਂ ਹੁਣੇ ਲੱਭ ਲੈਨੇ ਜੀ
2: ਟਾਈਟਲ ਹੈਗਾ ਮਾਈ ਕੈਨੇਡਾ ਸੌਂਗ
0: ਮਾਈ ਕੈਨੇਡਾ ਸੌਂਗ ਬਾਈ ਤੁਹਾਡਾ ਨਾਮ ਪੂਰਾ ਨਾਮ
2: ਅਮਰਜੀਤ ਚੀਮਾ
0: ਓਕੇ ਆਪਾਂ ਲੱਭਦੇ ਹਾਂ ਜੀ ਤੇ ਪੰਜਾਬੀ ਦੇ ਵਿੱਚ ਗਾਏ ਜਾਂ ਇੰਗਲਿਸ਼ ਜੀ
2: ਨਹੀਂ ਨਹੀਂ ਪੰਜਾਬੀ ਚ ਮਾਈ ਕੈਨੇਡਾ ਸੌਂਗ ਤਾਂ ਰੱਖਿਆ ਵੀ ਈਜ਼ੀ ਆ ਲੱਭਣਾ ਨਾ ਫਿਰ ਹਰ ਇੱਕ ਨੂੰ ਲੱਭਣਾ ਈਜ਼ੀ ਹੋ ਜਾਂਦਾ ਯੂਟਿਊਬ ਤੋਂ
0: ਸੋ ਅਮਰਜੀਤ ਸਿੰਘ ਜੀ ਰਾਈਟ
2: ਅਮਰਜੀਤ ਚੀਮਾ
0: ਅਮਰਜੀਤ ਚੀਮਾ
2: ਮਾਈ ਕੈਨੇਡਾ ਸੌਂਗ
0: ਆਪਾਂ ਹੁਣੇ ਲੱਭ ਲੈਨੇ ਆ ਜੀ ਆਉਣਾ ਚਾਹੀਦਾ ਕਿਉਂਕਿ ਜੇ ਪੰਜਾਬੀ ਦੇ ਵਿੱਚ ਹੈਗਾ ਤਾਂ ਦੇਖਦੇ ਆ ਜੀ 905-673-3337 ਮਾਈ ਕੈਨੇਡਾ ਓਕੇ ਆ ਗਿਆ ਜੀ ਤੇ ਸੁਣੀਏ ਫਿਰ ਆਪਾਂ ਆਪਾਂ ਕਰੀਏ ਇੰਜੋਏ
2: ਥੈਂਕ ਯੂ ਜੀ ਥੈਂਕ ਯੂ
0: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
2: ਥੈਂਕ ਯੂ

ਹੈ, ਕਿਆ ਬਾਤ ਹੈ। ਇਜ਼ਾਰੇ ਮੁਹੱਬਤ ਕਈ ਵਾਰ ਕੀਤਾ ਪਰ ਉਹਨਾਂ ਦੀ ਸਮਝ ਤੋਂ ਬਾਹਰ ਇਹ ਕਿਵੇਂ ਦੱਸਾਂ, ਸਮਝ ਨਹੀਂ ਆਉਂਦੀ ਉਹਨਾਂ ਨਾਲ ਬੇਇੰਤਹਾ ਪਿਆਰੇ।

0: क्या बात है जी। 905-673-3332 जी, ਤੁਸੀਂ ਮੇਲਾ ਲੁੱਟ ਲਿਆ। ਬਹੁਤ ਖੂਬਸੂਰਤ ਸੌਂਗ ਅਮਰਜੀਤ ਬਾਈ ਜੀ, ਕਮਾਲ ਆ ਜੀ, ਬਹੁਤ ਖੂਬਸੂਰਤ। ਇਹੀ ਸਾਡੀ ਫੀਲਿੰਗਸ, ਸਾਡੇ ਇਮੋਸ਼ਨਸ ਹੋਣੇ ਚਾਹੀਦੇ ਆ ਇੱਕ ਧਰਤੀ ਦੇ ਲਈ, ਜਿਸ ਨੇ ਸਾਨੂੰ ਰੁਜ਼ਗਾਰ ਦਿੱਤਾ, ਜਿਸ ਨੇ ਸਾਨੂੰ ਫਰੀਡਮ ਆਫ ਸਪੀਚ ਦਿੱਤੀ, ਸਾਨੂੰ ਸੋਚਣ ਦਾ ਹੌਂਸਲਾ ਦਿੱਤਾ, ਸਾਨੂੰ ਬੜਾ ਕੁਛ ਕਰਨ ਦਾ ਹੌਂਸਲਾ ਕੈਨੇਡਾ ਦੀ ਇਸ ਧਰਤੀ ਨੇ ਦਿੱਤਾ। ਅਤੇ ਅਸੀਂ ਵਾਰੇ ਅਤੇ ਬਲਹਾਰੇ ਜਾਂਦੇ ਹਾਂ ਇਸ ਖੂਬਸੂਰਤ ਧਰਤੀ ਤੋਂ। ਅਤੇ 905-673-3332, ਔਰ ਇਹ ਇੱਕ ਐਸੀ ਧਰਤੀ ਹੈ ਜਿਹਨੇ ਸਾਨੂੰ ਸਾਡੀ ਆਜ਼ਾਦੀ ਵੀ ਦਿੱਤੀ, ਜਿੱਥੇ ਅਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣਦੇ ਹਾਂ। ਅਸੀਂ ਆਪਣੇ ਨਗਰ ਕੀਰਤਨ ਸਾਹਿਬ ਜਾਂਦੇ ਹਾਂ, ਅਸੀਂ ਆਪਣੇ ਗੁਰੂ ਧਾਮਾਂ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਦੇ ਵਿੱਚ ਜਾਂਦੇ ਹਾਂ। ਇੱਥੇ ਅਸੀਂ ਆਪਣੀ ਧਾਰਮਿਕ ਆਸਥਾ ਦਾ ਨਿੱਘ ਮਾਣ ਸਕਦੇ ਹਾਂ, ਆਪਣੀ ਗੱਲ ਰੱਖ ਸਕਦੇ ਹਾਂ। ਸੋ ਤੁਹਾਨੂੰ ਜਿੱਥੇ ਇਹ ਇਹਨਾਂ ਦੇ ਕਾਨੂੰਨ ਬੜੇ ਖੂਬਸੂਰਤ ਆ, ਉੱਥੇ ਨਾਲ ਦੀ ਨਾਲ ਇਨਸਾਨੀਅਤ ਦੇ ਕਾਨੂੰਨ ਸਭ ਤੋਂ ਬੜੇ ਵੱਡੇ ਆ। ਸੋ ਐਸੇ ਕਾਨੂੰਨ ਜਿਹੜੇ ਇਨਸਾਨੀਅਤ ਦੀ ਤਰਜਮਾਨੀ ਕਰਦੇ ਹੋਣ, ਉਹ ਕੈਨੇਡਾ ਦੇ ਬੜੇ ਬਾਕਮਾਲ ਆ। ਸੋ ਤੁਸੀਂ ਆਪਣੀ ਬੋਲੀ ਨੂੰ ਇਸ ਦੇਸ਼ ਦੇ ਵਿੱਚ ਪਨਪਦਾ ਦੇਖ ਸਕਦੇ ਹੋ। ਦੇਖੋ ਜਿਹੜੇ ਹਿੰਦੂ ਵੀਰ ਆ, ਉਹਨਾਂ ਦੇ ਹਿੰਦੀ ਭਾਸ਼ਾ ਦੇ ਆਪਣੇ ਸਰਕੂਲੇਸ਼ਨਸ ਹੈਗੇ ਆ, ਉਹ ਹਿੰਦੀ ਬੜੀ ਪਿਆਰੀ ਬੋਲਦੇ ਆ। ਸਕੂਲਾਂ ਦੇ ਵਿੱਚ ਹਿੰਦੀ 'ਚ ਵੀ ਲਿਖਿਆ, ਸਕੂਲਾਂ 'ਚ ਪੰਜਾਬੀ 'ਚ ਵੀ ਲਿਖਿਆ, ਉਰਦੂ 'ਚ ਵੀ ਲਿਖਿਆ, ਫ੍ਰੈਂਚ ਦੇ ਵਿੱਚ ਵੀ ਲਿਖਿਆ। ਹਰ ਭਾਸ਼ਾ ਦਾ ਸਤਿਕਾਰ, ਹਰ ਭਾਸ਼ਾ ਨੂੰ ਮੁਹੱਬਤ ਦਿੱਤੀ ਗਈ ਆ, ਕਿਸੇ ਭਾਸ਼ਾ ਨੂੰ ਨਕਾਰਿਆ ਨਹੀਂ ਗਿਆ। ਇਹ ਆ ਕੈਨੇਡਾ। ਬਿਲਕੁਲ ਜੀ। ਸੋ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਹਰਜੀਤ ਕੌਰ ਜੀ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਗਾਣਾ ਬਹੁਤ ਵਧੀਆ ਲੱਗਾ
0: ਜੀ। ਬਿਲਕੁਲ, ਮੈਨੂੰ ਵੀ
1: ਐਨਰਜੀ ਲੈਵਲ ਬਣ ਗਿਆ।
0: ਹਾਂ, ਦੇਖੋ ਦੇਖੋ ਕੈਨੇਡਾ ਨੇ ਆਪਾਂ ਨੂੰ ਦਿੱਤਾ ਬੜਾ ਕੁਛ ਹੈ। ਵੈਸੇ ਤਾਂ ਆਪਣੀ ਆਦਤ ਬਣ ਗਈ ਅਸੀਂ ਨਗੋਚਾਂ, ਨੈਗੇਟਿਵਿਟੀ ਲੱਭ ਲੈਂਦੇ ਹਰ ਚੀਜ਼ ਤੋਂ। ਦੇਖੋ ਪੋਜ਼ਿਟਿਵਿਟੀ ਲੱਭਣੀ ਹੋਵੇ ਤਾਂ ਇਸ ਦੇਸ਼ ਨੇ ਸਾਨੂੰ ਕਿੰਨਾ ਕੁਛ ਦਿੱਤਾ। ਤੁਸੀਂ ਸਿਰਫ ਇਹ ਸੋਚੋ, ਜਿਸ ਦਿਨ ਇਸ ਧਰਤੀ ਦੇ ਉੱਪਰ ਤੁਸੀਂ ਪਹਿਲਾ ਕਦਮ ਰੱਖਿਆ ਸੀ, ਉਦੋਂ ਤੁਹਾਡੇ ਕੀ ਹਾਲਾਤ ਸੀ ਤੇ ਅੱਜ ਤੁਸੀਂ ਕਿੱਥੇ ਖੜੇ ਹੋ?
1: ਉਹੀ ਯਾਦ ਆ ਗਏ। ਹਾਂ, 1 ਚ ਆਏ ਸੀ। ਹਾਂ, 2001 ਵਿੱਚ ਆਏ ਸੀ, 2000।
0: ਓਕੇ ਜੀ।
1: ਤੇ ਇੰਡੀਆ ਤੋਂ ਐਦਾਂ ਵੀ ਤੁਹਾਨੂੰ ਪਤਾ ਹੀ ਹੈ, ਇੰਡੀਆ ਦੀ ਹੈ ਨਾ, ਅੱਛੇ ਲੈਵਲ ਤੇ ਰਹਿੰਦੇ ਸੀਗੇ, ਬਹੁਤ ਲਿਵਿੰਗ ਸਟੈਂਡਰਡ ਹਾਈ ਸੀਗਾ
0: ਜੀ।
1: ਇੱਥੇ ਆ ਕੇ ਤਾਂ ਮੈਂਟਲੀ ਸਿੱਕ ਹੋ ਗਏ, ਜਿੱਦਾਂ ਕਿ
0: ਸਟਰਗਲ, ਦੇਖੋ ਸਟਰਗਲ ਤਾਂ ਕਰਨੀ ਪੈਂਦੀ
1: ਹੈ। ਹਾਂ, ਹੋ ਗਿਆ ਨਾ, ਟੋਟਲੀ ਆਪੋਜ਼ਿਟ ਹੋ ਗਏ
0: ਜੀ।
1: ਬੱਚੇ ਛੋਟੇ ਸੀ, ਚਲੋ ਇੱਧਰ ਉੱਧਰ ਹੈ ਨਾ, ਕੰਮਾਂ ਤੇ ਛੱਡ ਛੁੱਟ ਕੇ ਵੀ ਜਾਣਾ, ਇੱਕ ਲੱਤ ਅੱਗੇ ਨੂੰ ਜਾਇਆ ਕਰੇ, ਇੱਕ ਲੱਤ ਪਿੱਛੇ ਨੂੰ ਜਾਇਆ ਕਰੇ। ਮਿਹਨਤ ਕੀਤੀ ਬਹੁਤ ਜ਼ਿਆਦਾ
0: ਜੀ,
1: ਮਿਹਨਤ ਨੇ ਅੱਜ ਇੰਨਾ ਐਨਰਜੀ ਲੈਵਲ ਬਣਾ ਦਿੱਤਾ। ਸਾਰੇ ਲੋਕ ਸੁੱਤੇ ਪਏ ਆ ਕੈਨੇਡਾ ਦੇ, ਤੇ ਮੈਂ ਵੀ ਹੁਣ ਵੀ 6 ਵਜੇ ਦੀ ਉੱਠ ਕੇ ਬਾਹਰ ਘੁੰਮਦੀ ਫਿਰਦੀ।
0: ਕੀ ਬਾਤ ਆ, ਕੀ ਬਾਤ ਆ।
1: ਉਹ ਕਹਿੰਦੀ ਮੈਂ ਇੰਨੀ ਪੋਜ਼ਿਟਿਵਿਟੀ ਦਿੱਤੀ,
0: ਹਾਂ,
1: ਇੰਨੀ ਐਨਰਜੀ ਦਿੱਤੀ
0: ਜੀ,
1: ਬਿਲਕੁਲ
0: ਜੀ, ਬਿਲਕੁਲ। ਨਹੀਂ, ਬਹੁਤ ਸ਼ੁਕਰੀਆ। ਬਿਲਕੁਲ ਜੀ, ਵਾਰੇ ਵਾਰੇ ਜਾਈਏ ਇਸ ਖੂਬਸੂਰਤ ਧਰਤੀ ਤੋਂ। ਹਾਂ, ਬਿਲਕੁਲ ਜੀ, ਬਹੁਤ ਸ਼ੁਕਰੀਆ ਅਰਜੀ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲ ਦਿੰਦੇ ਆਪਾਂ, ਹੋਰ ਵੀ ਗੱਲਾਂ ਪਤਾ ਕਰਦੇ। ਤੇਗ ਬਹਾਦਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਆਉਂਦੇ ਹੋ ਜੀ। ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
2: ਜੀ ਸਾਰਿਆਂ ਨੂੰ, ਜਿੰਨੇ ਸੁਣਨ ਵਾਲੇ ਵੀ ਆ। ਤੇ ਬਹੁਤ ਵਧੀਆ ਗਾਣਾ ਲਾਇਆ ਜੀ, ਬਹੁਤ ਵਧੀਆ ਲੱਗਾ, ਮਨ ਖੁਸ਼ ਹੋ ਗਿਆ।
0: ਹਾਂ, ਅੱਜ ਮੈਂ ਕਿਹਾ ਯਾਦ ਕਰਵਾ ਦੀ, ਕਈਆਂ ਨੂੰ ਯਾਦ ਨਹੀਂ ਹੋਣਾ, ਸਵੇਰੇ ਸਵੇਰੇ ਮੈਨੂੰ ਵੀ ਯਾਦ ਨਹੀਂ ਸੀ ਵੀ ਹੈਪੀ ਕੈਨੇਡਾ ਡੇ ਆ।
2: ਹੈਪੀ ਕੈਨੇਡਾ ਡੇ ਜੀ, ਤਾਂ ਮੈਨੂੰ ਵੀ ਚੇਤਾ ਭੁੱਲ ਗਿਆ ਤੁਹਾਨੂੰ ਕਹਿਣ ਦਾ।
0: ਬਹੁਤ ਸ਼ੁਕਰੀਆ।
2: ਮੈਂ ਆਇਆ ਸੀ ਜੀ 93 ਚ, ਇੱਥੇ
0: 93 ਚ ਜੀ।
2: ਹਾਂਜੀ ਹਾਂਜੀ ਹਾਂਜੀ,
0: ਬਹੁਤ ਮੁਹੱਬਤ, ਬਹੁਤ ਪਿਆਰ, ਥੈਂਕ ਯੂ ਸੋ ਮਚ। 905-673-3332, ਨੈਕਸਟ ਕਾਲ 1240। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। 1240 ਤੁਸੀਂ ਆਉਣੇ ਰਹੋ ਜੀ।
3: ਹੈਲੋ
0: ਜੀ, ਜੀ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ, ਸਰ, ਸਤਿ ਸ਼੍ਰੀ
3: ਅਕਾਲ,
0: ਬਹੁਤ ਵਧੀਆ ਲੱਗਿਆ, ਮੈਨੂੰ ਵੀ ਵਧੀਆ ਲੱਗਿਆ। ਮੈਂ ਪਹਿਲਾਂ ਡਰਦੇ ਡਰਦੇ ਲਾਇਆ, ਮੈਂ ਕਿਹਾ ਵੀ ਆਈ ਡੋਂਟ ਨੋ ਕੀ ਹੋਣਾ, ਪਰ ਬਹੁਤ ਵਧੀਆ ਸੀ। ਹਾਂ, ਬਹੁਤ ਖੂਬਸੂਰਤ ਬਿਲਕੁਲ ਅਮਰਜੀਤ ਬਾਈ ਜੀ, ਬਹੁਤ ਦੁਆਵਾਂ, ਬਹੁਤ ਪਿਆਰ। ਦੇਖੋ ਕਿੰਨੇ ਸਰੋਤੇ ਸਾਡੇ ਕੈਨੇਡਾ ਦੇ ਤੁਹਾਨੂੰ ਤੁਹਾਡੇ ਗੀਤ ਨੂੰ ਪਿਆਰ ਕਰ ਰਿਹਾ ਜੀ, ਬਹੁਤ ਸ਼ੁਕਰੀਆ ਬਾਈ ਜੀ। ਕਦੋਂ ਤੁਸੀਂ ਕੈਨੇਡਾ ਦੀ ਧਰਤੀ ਤੇ ਕਦੋਂ ਆਏ ਸੀ? ਆਪਾਂ ਨਾ ਕੈਨੇਡਾ ਦੀ ਗੱਲ ਕਰ ਰਹੇ ਸੀ ਕਿ ਹੈਪੀ ਕੈਨੇਡਾ ਡੇ ਪਹਿਲਾਂ ਤਾਂ ਸਭ ਨੂੰ, ਔਰ ਤੁਸੀਂ ਕਦੋਂ ਕੈਨੇਡਾ ਆਏ ਸੀ ਤੇ ਤੁਸੀਂ ਕੈਨੇਡਾ ਬਾਰੇ ਤੁਹਾਡੇ ਵਿਚਾਰ ਕੀ ਆ?
4: ਤੁਸੀਂ ਸਭ ਕੁਝ ਬਣਾਇਆ, ਅਸੀਂ ਉੱਥੇ ਬਹਿਰੀਨ ਚ ਬਣਾਇਆ।

0: ਕੀ ਹਾਲ ਚਾਲ ਜੀ?
1: ਹਾਂਜੀ ਹਾਂਜੀ ਜੀ, ਬਹੁਤ ਵਧੀਆ ਜੀ. ਨਹੀਂ ਆਪਣੇ ਕੈਨੇਡਾ ਨੇ ਬਹੁਤ ਕੁਛ ਦਿੱਤਾ, ਅਸੀਂ ਤਾਂ ਬਹੁਤ ਕਾਫੀ ਟਾਈਮ ਹੋ ਗਿਆ ਜਦੋਂ ਦਾ. ਮੈਂ ਜਦੋਂ ਕੈਨੇਡਾ ਨੂੰ ਅਸੀਂ ਚੇਤੇ ਕਰਦੇ ਹੁੰਦੇ, ਮੇਰੇ ਤਿੰਨ ਚੀਜ਼ਾਂ ਜਿਹੜੀਆਂ ਹਮੇਸ਼ਾ ਦਿਮਾਗ 'ਚ ਰਹਿੰਦੀਆਂ ਜਦੋਂ ਕੈਨੇਡਾ ਨੂੰ ਚੇਤੇ ਕਰਨਾ, ਉਹ ਨਾਲ ਦੂਜੀਆਂ ਦੋ ਆਟੋਮੈਟਿਕਲੀ ਆਉਣੀਆਂ ਆਉਣੀਆਂ ਜੀ. ਉਦਣ ਜਦੋਂ ਇੱਥੇ ਲੈਂਡ ਕੀਤੇ ਸੀ, ਇੱਕ ਤਾਂ ਉਦਣ ਸੀਗੀ ਆਪਣੇ ਇੰਗਲੈਂਡ ਤੋਂ ਜਿਹੜੇ ਸ਼ਾਹੀ ਘਰਾਣੇ ਦੀ ਨੌਂ ਡਿਆਨਾ, ਉਹਦਾ ਫਿਊਨਰ ਸੀਗਾ ਜੀ. ਤੇ ਫਿਰ ਇੱਥੇ ਲੈਂਡ ਕੀਤੇ, ਇੱਥੋਂ ਬਾਅਦ ਅੱਜ ਹਾਲਾਤ ਹੀ ਇੱਦਾਂ ਦੇ ਸੀਗੇ ਜੀ. ਫਿਰ ਉੱਥੋਂ ਏਅਰਪੋਰਟ ਤੋਂ ਉਹਨਾਂ ਨੇ ਛੱਡਿਆ ਵੀ ਜਿੱਥੇ ਜਾਣਾ ਚਲੇ ਜਾਓ, ਐਡਰੈਸ ਹੈ ਨਹੀਂ. ਫਿਰ ਬਾਹਰ ਆਏ ਆਪਣੇ ਟੈਕਸੀ ਭਾਈਚਾਰੇ ਨੂੰ ਜੀ, ਉਹਨਾਂ ਟਾਈਮਾਂ ਦੇ ਵਿੱਚ ਬਾਹਰ ਆਏ, ਉਹਨਾਂ ਨੂੰ ਦੱਸਿਆ ਵੀ ਇੱਦਾਂ ਜਾਣਾ, ਗੁਰਦੁਆਰੇ ਜਾਣਾ ਸੀ. ਤੇ ਉਹਨਾਂ ਨੇ ਫ੍ਰੀ ਸਾਨੂੰ ਜੀ ਮਾਲਟਨ ਗੁਰੂਘਰ ਛੱਡ ਕੇ ਆਏ. ਇਹ ਚੀਜ਼ਾਂ ਮੈਨੂੰ ਕਦੇ ਨਹੀਂ ਭੁੱਲਦੀਆਂ ਜੀ. ਅਸੀਂ ਚਾਰ ਜਣੇ ਸੀਗੇ ਜੀ, ਤੇ ਮਾਲਟਨ ਗੁਰੂਘਰ ਛੱਡ ਕੇ ਅੰਦਰ ਦੱਸ ਕੇ ਕਹਿੰਦਾ ਰੋਟੀ ਪਾਣੀ ਖਾਓ, ਨਜ਼ਾਰੇ ਲੁੱਟੋ ਇੱਥੇ ਜੀ.
0: ਕੀ ਬਾਤ ਆ! ਤੇ ਦੇਖੋ ਯਾਦਾਂ ਵੀ ਬਹੁਤ ਜੁੜੀਆਂ ਹੋਣੀਆਂ. ਅੱਛਾ, ਜਦੋਂ ਤੁਸੀਂ ਇਸ ਧਰਤੀ ਤੇ ਪਹਿਲਾ ਕਦਮ ਰੱਖਿਆ, ਉਹਦੇ ਨਾਲ ਯਾਦਾਂ ਵੀ ਐਕਟਿਵ ਹੋ ਜਾਣੀਆਂ ਸਭ ਦੀਆਂ ਅੱਜ. ਸੋ ਬਹੁਤ ਸ਼ੁਕਰੀਆ ਮਨਜੀਤ ਜੀ.
1: ਇੱਦਾਂ ਸੀ ਆਪਣਾ, ਜਿੱਦਾਂ ਸੀਗਾ ਟੈਕਸੀ ਭਾਈ ਯਾਰ, ਜੋ ਪਤਾ ਸੀਗਾ ਵੀ ਇੱਦਾਂ ਹੀ ਆਉਂਦੇ, ਤੇ ਵਿਚਾਰੇ ਛੱਡ ਗਏ ਹੁੰਦੇ ਤੇ ਪੈਸਾ ਵੀ ਕੋਈ ਨਹੀਂ ਲੈਂਦੇ ਹੁੰਦੇ ਮਾਲਟਨ ਗੁਰੂ ਘਰ
0: ਦਾ,
1: ਆਪਣੇ ਜਿਹੜੇ ਭਰਾ ਆਪਣੇ ਟੈਕਸੀ ਵਾਲੇ ਪੰਜਾਬੀ ਹੁੰਦੇ ਜੀ.
0: ਓ ਵੈਰੀ ਗੁੱਡ, ਇਹ ਬਹੁਤ ਵਧੀਆ ਗੱਲ ਕਹੀ ਤੁਸੀਂ.
1: ਇਹ ਸਚਾਈ ਹੈ ਜੀ ਉਹ ਟਾਈਮ ਦੀ.
0: ਵੈਰੀ ਗੁੱਡ, ਵੈਰੀ ਗੁੱਡ.
1: 97 ਦੀਆਂ ਗੱਲਾਂ ਜੀ.
0: ਬਹੁਤ ਸ਼ੁਕਰੀਆ ਭਾਈ ਜੀ, ਬਹੁਤ ਸ਼ੁਕਰੀਆ. ਦੇਖੋ ਇਹ ਤਾਂ ਬਹੁਤ ਵਧੀਆ ਗੱਲ ਪਤਾ ਲੱਗੀ ਹੈ ਕਿ ਉਸ ਟਾਈਮ ਇੰਨਾ ਪਿਆਰ, ਇੰਨੀ ਮੁਹੱਬਤ ਹੁੰਦੀ ਸੀਗੀ, ਤੇ ਅੱਜ ਤਾਂ ਚਲੋ ਐਨੀ ਵੇ 905-673-3337. ਤੇ ਜਿੱਥੋਂ ਆਪਾਂ ਗੱਲਬਾਤ ਕਰ ਰਹੇ ਸੀ ਕਿ ਦੇਖੋ ਸਾਨੂੰ ਸਾਡੀ ਬੋਲੀ ਦੀ ਵੀ ਆਜ਼ਾਦੀ ਹੈ ਇੱਥੇ, ਸਾਨੂੰ ਸਾਡੀ ਭਾਸ਼ਾ ਦੀ ਵੀ ਆਜ਼ਾਦੀ ਆ ਇੱਥੇ ਸਕੂਲਾਂ ਦੇ ਵਿੱਚ, ਤੁਹਾਡੇ ਬੱਚਿਆਂ ਨੂੰ ਕਿਹਾ ਜਾਂਦਾ. ਕਿਹੜੀ ਦੁਨੀਆ ਦੀ ਐਸੀ ਧਰਤੀ ਆ ਜਿੱਥੇ ਕਿਹਾ ਜਾ ਸਕਦਾ, ਜਿਹਨਾਂ ਦੇ ਸਕੂਲ ਇਹ ਕਹਿੰਦੇ ਹੋਣ ਕਿ ਘਰੇ ਜਾ ਕੇ ਭਾਈ ਆਪਣੀ ਭਾਸ਼ਾ ਬੋਲੋ. ਪੂਰੀ ਦੁਨੀਆ ਦੇ ਵਿੱਚ ਕੋਈ ਐਸੀ ਧਰਤੀ ਨਹੀਂ, ਆਸਟ੍ਰੇਲੀਆ, ਇੰਗਲੈਂਡ, ਅਮੈਰੀਕਾ, ਸਾਊਥ ਅਫਰੀਕਾ, ਮੈਂ ਦੁਨੀਆ ਦੀਆਂ ਵੱਖ ਵੱਖ ਧਰਤੀਆਂ 'ਤੇ ਗਿਆ, ਇਹ ਪੂਰੀ ਦੁਨੀਆ ਦੇ ਵਿੱਚੋਂ ਵਾਹਿਦ ਇੱਕ ਐਸੀ ਕੰਟਰੀ ਆ ਜਿੱਥੇ ਤੁਹਾਡੇ ਬੱਚਿਆਂ ਨੂੰ ਸਕੂਲ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਆਪਣੀ ਭਾਸ਼ਾ ਬੋਲ ਸਕਦੇ ਹੋ, ਅਤੇ ਮਾਪਿਆਂ ਨੂੰ ਕਿਹਾ ਜਾਂਦਾ ਕਿ ਬੱਚਿਆਂ ਨਾਲ ਆਪਣੀ ਭਾਸ਼ਾ ਦੇ ਵਿੱਚ ਗੱਲ ਕਰੋ. ਮਿਲੋ ਕੋਈ ਐਸੀ ਕੰਟਰੀ ਤੁਹਾਨੂੰ ਦੁਨੀਆ ਦੇ ਕਿਸੇ ਕੋਨੇ 'ਚ ਨਹੀਂ ਮਿਲੂਗੀ, ਇਹ ਹੈ ਜੀ ਕੈਨੇਡਾ. ਸੋ ਹੈਪੀ ਕੈਨੇਡਾ ਡੇ, ਸਲਾਮ ਕਰੋ ਐਸੀ ਖੂਬਸੂਰਤ ਧਰਤੀ ਨੂੰ, ਸਲਾਮ ਕਰੋ ਜਿਹਨੇ ਤੁਹਾਨੂੰ ਬੋਲਣ ਦਾ ਰੁਤਬਾ ਦਿੱਤਾ, ਸਲਾਮ ਕਰੋ ਜਿਸਨੇ ਤੁਹਾਨੂੰ ਇੱਥੇ ਫਾਈਨੈਂਸ਼ੀਅਲ ਫਰੀਡਮ ਦਿੱਤਾ, ਸਲਾਮ ਕਰੋ ਇਸ ਧਰਤੀ ਨੂੰ ਜਿਸਨੇ ਤੁਹਾਨੂੰ ਇੱਕ ਇੱਜ਼ਤ, ਮਾਣ ਅਤੇ ਰੁਤਬਾ ਦਿੱਤਾ, ਅਤੇ ਤੁਸੀਂ ਆਪਣੀ ਬੋਲੀ ਨਾਲ ਜੁੜ ਸਕਦੇ ਹੋ. ਐਸੀ ਧਰਤੀ ਨੂੰ ਸਲਾਮ ਕਰੋ. ਅਤੇ ਨਾਲ ਦੀ ਨਾਲ ਜਦੋਂ ਅੱਖਰਾਂ ਦੀ ਗੱਲ ਕਰਦੇ ਹਾਂ, ਪੰਜਾਬੀ ਦੀ ਗੱਲ ਕਰਦੇ ਹਾਂ, ਤਾਂ ਮੈਨੂੰ ਵਾਰ ਵਾਰ ਉਹ ਗੱਲਾਂ ਚੇਤੇ ਆਉਂਦੀਆਂ ਕਿ ਇਹਨਾਂ ਅੱਖਰਾਂ ਨੂੰ ਮਨਾ ਲਾ, ਇਹ ਰੁੱਸ ਜਾਂਦੇ ਨੇ, ਇਹਨਾਂ ਨੂੰ ਫੜ ਬੋਝੇ 'ਚ ਪਾ ਲਾ, ਇਹ ਖੁੱਸ ਜਾਂਦੇ ਨੇ. ਅਤੇ ਸਾਨੂੰ ਇਸ ਧਰਤੀ ਨੇ ਕਿਹਾ ਕਿ ਨਹੀਂ, ਆਪਣੇ ਅੱਖਰ ਸਾਂਭ ਕੇ ਰੱਖੋ, ਆਪਣੀ ਬੋਲੀ ਸਾਂਭ ਕੇ ਰੱਖੋ, ਆਪਣੇ ਸ਼ਬਦ ਸਾਂਭ ਕੇ ਰੱਖੋ. ਇਸ ਧਰਤੀ ਨੂੰ ਸਾਡਾ ਸਲਾਮ ਆ. ਸਾਡੇ ਮੁਲਕਾਂ ਦੇ ਵਿੱਚ ਸਾਡੀ ਬੋਲੀ ਨੂੰ ਨਕਾਰਿਆ ਗਿਆ, ਸਾਨੂੰ ਲੜਾਈ ਕਰਨੀ ਪਈ ਉੱਥੇ ਸਾਡੀ ਪੰਜਾਬੀ ਦੇ ਲਈ, ਪਰ ਇੱਥੇ ਕਹਿੰਦੇ ਨਹੀਂ, ਤੁਸੀਂ ਆਪਣੀ ਬੋਲੀ ਬੋਲੋ. ਸਾਡੇ ਬੋਰਡ ਲੱਗਦੇ ਆ, ਸਾਡੇ ਲੈਟਰਾਂ ਦੇ ਵਿੱਚ, ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਉਰਦੂ ਦੇ ਵਿੱਚ ਲਿਖਿਆ ਜਾਂਦਾ, ਸਾਡੇ ਬੱਚਿਆਂ ਨੂੰ ਪੜ੍ਹਨ ਦੇ ਵਿੱਚ ਕੋਈ ਤਕਲੀਫ ਨਾ ਹੋਵੇ. ਇਹ ਕੈਨੇਡਾ ਮੁਲਕ ਆ, ਇਹ ਆਜ਼ਾਦੀ ਇਸ ਮੁਲਕ ਦੀ, ਇਹ ਖੂਬਸੂਰਤੀ ਇਸ ਮੁਲਕ ਦੀ. ਅਤੇ ਇਸ ਮੁਲਕ ਨੂੰ ਵਾਰੇ ਵਾਰੇ ਜਾਈਏ, ਸਲਾਮ ਕਰਿਆ ਕਰੋ. ਜਿਸ ਧਰਤੀ 'ਤੇ ਰਹਿੰਦੇ ਹੋ, ਖਾਂਦੇ ਹੋ, ਪੀਂਦੇ ਹੋ, ਉਸ ਨੂੰ ਅਦਬ ਕਰਿਆ ਕਰੋ, ਉਸ ਨੂੰ ਸ਼ੁਕਰ ਕਰਿਆ ਕਰੋ ਦੋ ਟਾਈਮ, ਉਸ ਅਕਾਲ ਪੁਰਖ ਦਾ, ਉਸ ਵਾਹਿਗੁਰੂ ਦਾ, ਉਸ ਭਗਵਾਨ ਦਾ, ਕਿ ਸਾਨੂੰ ਇਹ ਖੂਬਸੂਰਤ ਧਰਤੀ 'ਤੇ ਭੇਜਿਆ. ਲੋਕ ਤਰਸਦੇ ਨੇ ਇਸ ਧਰਤੀ 'ਤੇ ਆਉਣ ਨੂੰ, ਅਤੇ ਕਈ ਵਾਰ ਅਸੀਂ ਆ ਕੇ ਬਹੁਤ ਨੁਕਸ ਕੱਢਦੇ ਹਾਂ. ਦੇਖੋ ਹਰ ਪਾਸੇ ਹਰ ਸਿੱਕੇ ਦੇ ਦੋ ਪਹਿਲੂ ਆ. ਸੋ ਆਪਾਂ ਸਿਰਫ ਉਸ ਪਹਿਲੂ ਨੂੰ ਲੈ ਕੇ ਚੱਲਣਾ ਜਿੱਥੇ ਚੜ੍ਹਦੀ ਕਲਾ ਆ, ਜਿੱਥੇ ਪੋਜ਼ਿਟਿਵਿਟੀ ਆ. ਸੋ 905-673-3337 ਅੱਖਰਾਂ 'ਤੇ ਪੰਜਾਬੀ ਦੀ ਗੱਲਬਾਤ ਕਰ ਰਿਹਾ ਸੀ ਮੈਂ. ਇਹਨਾਂ ਅੱਖਰਾਂ ਨੂੰ ਮਨਾ ਲਾ, ਇਹ ਰੁੱਸ ਜਾਂਦੇ ਨੇ, ਫੜ ਬੋਝੇ 'ਚ ਪਾ ਲਾ, ਇਹ ਖੁੱਸ ਜਾਂਦੇ ਨੇ, ਅਤੇ ਵਾੜਾਂ ਲਾ ਕੇ ਰੱਖਿਆ ਕਰ ਦਿਲਾਂ ਦੇ ਵਲਵਲਿਆਂ ਨੂੰ, ਵਾੜਾਂ ਲਾ ਕੇ ਰੱਖਿਆ ਕਰ ਦਿਲਾਂ ਦੇ ਵਲਵਲਿਆਂ ਨੂੰ. ਹਾਲਾਤਾਂ ਦੇ ਭੇੜੀਏ ਮੁੱਛ ਜਾਂਦੇ ਨੇ, ਸਦਾ ਪਾਣੀ ਪਾਉਂਦੇ ਰਹੀਏ ਸਾਕਾਂ ਦੇ ਬੂਟਿਆਂ ਨੂੰ. ਬੇਕਦਰੀ 'ਚ ਅਕਸਰ ਇਹ ਸੁੱਕ ਜਾਂਦੇ ਨੇ, ਬੇਕਦਰੀ 'ਚ ਅਕਸਰ ਇਹ ਸੁੱਕ ਜਾਂਦੇ ਨੇ. 905-673-3337 ਜਿਹੜੇ ਉਹ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ. 905-673-3337 ਜੀ, ਸਤਿ ਸ਼੍ਰੀ ਅਕਾਲ ਸਰ. 1052 ਤੁਸੀਂ ਆਨਰ ਹੋ.
2: ਓਕੇ ਛੋਟੇ ਭਾਈ, ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਜੀ.
2: ਇਹ ਬ੍ਰਦਰ, ਕੈਨੇਡਾ ਜਿਹੜਾ ਹੈਵਨ ਔਨ ਦੀ ਅਰਥ ਆ, ਮੈਂ 35 ਕੰਟਰੀ ਚ ਗਿਆ.
0: ਵਾਹ,
2: ਇਹ ਸਵਰਗਾ ਸਵਰਗ ਜਿਹੜਾ ਨਾ, ਸ੍ਰਿਸ਼ਟੀ ਜਿਹੜੀ ਆ, ਹਰ ਚੀਜ਼ ਜਿਹੜੀ ਆ ਉਹ ਤੁਹਾਨੂੰ ਦੁਨੀਆਂ ਦੇ ਵਿੱਚ ਨਹੀਂ ਮਿਲਣੀ. ਮੈਂ 1975 ਵਿੱਚ ਮੇਰੀ ਵਾਈਫ ਤੇ ਮੈਂ ਇੰਡੀਆ, ਮੈਨੂੰ ਇਮੀਗ੍ਰੇਸ਼ਨ ਮਿਲ ਗਈ ਸੀ
0: ਜੀ.
2: ਮੇਰੇ ਫਾਦਰ ਬਿਜ਼ਨਸਮੈਨ ਸੀ, ਤੇ ਨਾਲ ਉਹਨਾਂ ਦਾ ਆਪਣਾ ਖੇਤੀਬਾੜੀ ਸੀ.

0: ਮੈਨੂੰ ਕਹਿੰਦੇ ਤੂੰ ਕੀ ਕਰਨ ਜਾਣਾ, ਮੈਂ ਕਿਹਾ ਮੈਂ ਜਾਣਾ, ਮੇਰੀ ਵਾਈਫ ਨੀ ਮੰਨਦੀ, ਅਸੀਂ ਜੀ ਚਲੋ ਆ ਗਏ ਇੱਥੇ ਆ ਕੇ $2.65 ਤੇ ਅਸੀਂ ਕੰਮ ਕੀਤਾ। ਹੁਣ ਮੈਨੂੰ 51 ਸਾਲ ਹੋ ਗਏ ਆ, ਮੇਰੇ 3 ਬੱਚੇ ਆ, ਇੱਕ ਬਿਜ਼ਨਸਮੈਨ ਹੈ ਮੇਰਾ ਮੁੰਡਾ, ਉਹ 2.5-3 ਏਕੜ ਦਾ ਉਹਨੇ ਮਕਾਨ ਬਣਾਇਆ
1: ਜੀ।
0: ਇੱਕ ਮੇਰਾ ਲੜਕਾ ਬਹੁਤ ਵੱਡੀ ਪੋਸਟ ਤੇ ਆ, ਫਾਰਮਾਸਿਊਟੀਕਲ ਕੰਪਨੀ ਚ ਮੈਨੇਜਰ ਆ
1: ਜੀ,
0: ਉਹਨੇ ਵੀ 1.5-2 ਏਕੜ ਦੇ ਵਿੱਚ ਘਰ ਬਣਾਇਆ।
1: ਓ ਕੀ ਬਾਤ ਹੈ।
0: ਮੇਰੀ ਲੜਕੀ ਜਿਹੜੀ ਆ ਉਹ ਟੀਚਰ ਆ, ਮੇਰਾ ਜਵਾਈ ਪੁਲਿਸ ਆ
1: ਜੀ। ਕੀ ਬਾਤ ਹੈ। ਸੋ ਬਹੁਤ ਕੁਝ ਦਿੱਤਾ ਕੈਨੇਡਾ ਨੇ ਤੁਹਾਨੂੰ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਬਹੁਤ ਸਾਰੀਆਂ ਕਾਲ ਦਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਪੀ ਕੈਨੇਡਾ ਡੇ। ਸੋ ਬਿਲਕੁਲ ਜੀ, ਤੈਨੂੰ ਧੜਕਦਾ ਕੋਈ ਸਾਹ ਲਿਖਾਂ ਜਾਂ ਜੰਨਤ ਨੂੰ ਜਾਂਦਾ ਰਾਹ ਲਿਖਾਂ, ਕਿਸੇ ਮਰਦ ਲਈ ਦੁਆ ਲਿਖਾਂ ਜਾਂ ਕੋਈ ਸੱਜਣ ਬੇਪਰਵਾਹ ਲਿਖਾਂ।

0: ਕਿਆ ਬਾਤ ਆ, ਬਹੁਤ ਤੁਸੀਂ ਮਿਹਨਤ ਕੀਤੀ, ਮੁਸ਼ਕਤਾਂ ਕੀਤੀਆਂ, ਹਿੰਮਤ ਕੀਤੀ ਇਹਨਾਂ ਕੰਟਰੀਆਂ ਦੇ ਜਾ ਕੇ, ਜਿਵੇਂ ਭੈਣ ਹੋਣਾ ਨੇ ਦੱਸਿਆ ਕਿ ਜਦੋਂ ਆਏ ਉਹ ਬੜੇ ਚੰਗੇ ਘਰੋਂ ਆਏ ਸੀ ਅਤੇ ਇੱਥੇ ਆ ਕੇ ਤੁਹਾਨੂੰ ਸਟਰਗਲ ਕਰਨੀ ਪਈ, ਹਿੰਮਤ ਦੇ ਨਾਲ ਤੁਸੀਂ ਇਸ ਦੇਸ਼ ਦੇ ਵਿੱਚ ਇਸ ਧਰਤੀ ਦੇ ਉੱਪਰ ਤੁਸੀਂ ਚੜ੍ਹਦੀ ਕਲਾ ਨਾਲ ਆਪਣੀ ਜ਼ਿੰਦਗੀ ਨੂੰ ਸ਼ੁਰੂ ਕੀਤਾ ਅਤੇ ਅੱਜ ਤੁਸੀਂ ਬੁਲੰਦੀਆਂ 'ਤੇ ਹੋ, ਅਤੇ ਜ਼ਰੂਰ ਮੈਨੂੰ ਦੱਸਿਓ ਕਿ ਕੈਨੇਡਾ ਬਾਰੇ ਤੁਸੀਂ ਕੀ ਸੋਚਦੇ ਹੋ। ਹੈਪੀ ਕੈਨੇਡਾ ਡੇ ਸਾਰਿਆਂ ਨੂੰ, ਅੱਜ ਦਾ ਸਾਰਾ ਪ੍ਰੋਗਰਾਮ ਪੰਜਾਬੀ ਲਹਿਰਾਂ ਦੀ ਸਾਰੀ ਟੀਮ, ਸਾਡੇ ਰਿਸਪੈਕਟਡ ਪੰਜਾਬੀ ਰੇਡੀਓ ਦੇ ਥੰਮ ਸਤਿੰਦਰਪਾਲ ਸਿੱਧਵਾ ਹੋਣਾ ਵੱਲੋਂ ਅਤੇ ਨਵੀਂ ਸਿੱਧੂ ਵੱਲੋਂ ਅਤੇ ਪੰਜਾਬੀ ਲਹਿਰਾਂ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਹੈਪੀ ਕੈਨੇਡਾ ਡੇ। ਨਾਲ ਦੀ ਨਾਲ ਮੈਂ ਵੀ ਕਹੂੰਗਾ ਕਿ ਤੁਸੀਂ ਔਕੜਾਂ ਬਹੁਤ ਚੱਲੀਆਂ, ਤੁਸੀਂ ਬਹੁਤ ਮੁਸ਼ਕਤ ਕੀਤੀ, ਪਰ ਅੱਜ ਤੁਸੀਂ ਇੱਕ ਕਾਮਯਾਬ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਨਾ ਸਿਜਦਾ ਕਰਿਆ ਕਰੋ, ਸ਼ੁਕਰ ਕਰਿਆ ਕਰੋ ਇਸ ਖੂਬਸੂਰਤ ਧਰਤੀ ਨੂੰ, ਜਿਵੇਂ ਸਰੋਤੇ ਆ ਕੇ ਦੱਸ ਰਹੇ ਆ ਨਾ ਕਿ ਇਹ ਹੈਵਨ ਔਨ ਦਾ ਅਰਥ ਆ। ਸੋ ਔਕੜਾਂ ਦੇ ਸਿਖਰ ਦੁਪਹਿਰੇ ਤੋਂ ਹੌਂਸਲਿਆਂ ਦੀ ਠੰਡੀ ਛਾਂ ਲਿਖਾਂ, ਜਿੱਥੇ ਜਿਸਮਾਂ ਦੀਆਂ ਜੁੱਤੀਆਂ ਲਹਿ ਜਾਵਣ, ਤੈਨੂੰ ਇਬਾਦਤ ਦੀ ਉਹ ਥਾਂ ਲਿਖਾਂ, ਤੈਨੂੰ ਇਬਾਦਤ ਦੀ ਉਹ ਥਾਂ ਲਿਖਾਂ। ਸੋ ਇਹ ਸਾਡੀ ਕਰਮ ਭੂਮੀ ਆ, ਮਾਂ ਇੱਕ ਤੁਹਾਨੂੰ ਜਨਮ ਦੇ ਕੇ ਸਾਂਭਦੀ ਆ, ਇੱਕ ਮਾਂ ਤੁਹਾਨੂੰ ਸਾਂਭਦੀ ਆ। ਸੋ ਕੈਨੇਡਾ ਸਾਡੀ ਉਹ ਮਾਂ ਆ। ਕਿਆ ਬਾਤ ਆ ਅਮਰਜੀਤ ਬਾਈ ਜੀ, ਲਵ ਯੂ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਤੁਸੀਂ ਤਾਂ ਮੇਰਾ ਅੱਜ ਪ੍ਰੋਗਰਾਮ ਬਣਾਤਾ, ਮੈਨੂੰ ਕੋਈ ਮਿਊਜ਼ਿਕ ਨਹੀਂ ਲੱਭ ਰਿਹਾ ਸੀ ਅੱਜ ਕੈਨੇਡਾ ਡੇ 'ਤੇ। ਸੋ ਅਮਰਜੀਤ ਬਾਈ ਜੀ ਵੀ ਸਾਡੇ ਨਾਲ ਫਿਰ ਜੁੜ ਚੁੱਕੇ, ਉਹਨਾਂ ਨੂੰ ਵੀ ਗੱਲਬਾਤ ਕਰਾਂਗੇ, ਪਰ ਸਾਡੀਆਂ ਤਾਰਾਂ ਕਿਤੇ ਹੋਰ ਜੁੜ ਚੁੱਕੀਆਂ ਆ। ਗ੍ਰੈਂਡ ਹੋਮ ਫਰਨੀਚਰ ਤੋਂ ਅੱਜ 1 ਜੁਲਾਈ ਆ, 1 ਜੁਲਾਈ ਆ, ਜਿਵੇਂ ਤੁਹਾਨੂੰ ਪਹਿਲਾਂ ਮੈਂ ਮੈਸੇਜ ਦੇ ਕੇ ਹਟਿਆ ਆ ਕਿ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਅੱਜ ਬੜੇ ਬੜੇ ਤੋਹਫੇ ਮਿਲਣੇ ਆ, ਪ੍ਰਾਈਜ਼ ਤੁਹਾਨੂੰ ਪਹਿਲਾਂ ਡੀਲ ਦੇ ਕੇ ਹਟਿਆ ਮੈਂ, ਹੁਣ ਤੁਹਾਨੂੰ ਸੁੱਖ ਬਾਈ ਜੀ ਆ ਗਿਆ ਫਰੈਸ਼ ਅਤੇ ਤਾਜ਼ੀਆਂ ਡੀਲਾਂ, ਐਂ ਜਿਵੇਂ ਸਬਜ਼ੀਆਂ ਨੇ ਤਾਜ਼ੀਆਂ ਤਾਜ਼ੀਆਂ ਤੋੜੀ ਦੀਆਂ ਆਪਦੇ ਹੱਥ ਨਾਲ ਟੋਕਰੀ 'ਚ ਫੜ ਕੇ, ਜਿਵੇਂ ਤੁਸੀਂ ਗਿੱਲ ਫਾਰਮ 'ਤੇ ਜਾਂਦੇ ਹੋ ਅਤੇ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਤੋੜ ਲਈ ਦੀਆਂ, ਇੱਦਾਂ ਹੀ ਤਾਜ਼ੀਆਂ ਤਾਜ਼ੀਆਂ ਡੀਲਾਂ ਤੁਹਾਨੂੰ ਸੁੱਖ ਬਾਈ ਜੀ ਦੇਣਗੇ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਆ ਜਾਓ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ, ਬਿਲਕੁਲ ਪਰਿਵਾਰਾਂ ਨੂੰ ਸੱਦਾ ਪੱਤਰ ਆ ਜੀ। 11 ਵਜੇ ਦਰਵਾਜੇ ਜਿਹੜੇ ਹੈਗੇ ਗ੍ਰੈਂਡ ਹੋਮ ਫਰਨੀਚਰ ਦੇ ਓਪਨ ਹੋ ਜਾਣੇ ਨੇ ਤੁਹਾਡੇ ਲਈ। ਸੋ ਕੈਨੇਡਾ ਡੇ ਦੀ ਜਿਹੜੀ ਸੇਲ ਸਟਾਰਟ 11 ਵਜੇ ਓਪਨ ਜਿਹੜੀ ਸਟਾਰਟ ਹੋ ਜਾਣੀ ਆ, 11 ਵਜੇ ਦਰਵਾਜੇ ਤੁਹਾਡੇ ਲਈ ਓਪਨ ਅੱਜ ਕਰ ਦਿੱਤੇ ਗਏ ਆ, ਕਿਉਂਕਿ ਸਵੇਰ ਦੇ ਤੁਹਾਨੂੰ ਪਿਛਲੇ ਵੀਕ ਦੇ ਅਸੀਂ ਮੈਸੇਜ ਦਿੰਦੇ ਆ ਰਹੇ ਹਾਂ ਵੀ ਕੈਨੇਡਾ ਡੇ ਜਿਹੜੀ ਸੇਲ ਲੱਗਣ ਜਾ ਰਹੀ ਆ। ਸੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਅੱਜ ਸ਼ਾਰਪ 11 ਵਜੇ ਦਰਵਾਜੇ ਓਪਨ ਹੋ ਜਾਣੇ ਨੇ ਤੇ ਤੁਹਾਡੇ ਲਈ ਸੇਲ ਜਿਹੜੀ ਫਰਨੀਚਰ ਦੀ ਸਟਾਰਟ ਹੋ ਜਾਣੀ ਆ। ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲਣੀਆਂ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਜਿਹੜੇ ਤੁਸੀਂ ਅਪਲਾਇੰਸਿਸ ਦੇ ਤੋਹਫੇ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਜੀ। ਹਾਂ, ਸਵੇਰੇ 11 ਵਜੇ ਦਰਵਾਜੇ ਓਪਨ ਹੋ ਜਾਣੇ ਤੇ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅਸੀਂ ਅੱਜ ਓਪਨ ਆ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਤੁਸੀਂ ਰਾਤ ਦੇ 10 ਵਜੇ ਤੱਕ ਸਾਡੇ ਤੋਂ ਪਹੁੰਚ ਸਕਦੇ ਹੋ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਰੈਗੂਲਰ ਕੀਮਤ $500-600 ਸੀ, $99 ਦਾ $99 ਦੇ ਵਿੱਚ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਟੋਸਟਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਹਰੇਕ ਪਰਚੇਜ ਨਾਲ ਅੱਜ ਤੋਹਫਾ ਮਿਲਣਾ ਰਾਤ ਦੇ 10 ਵਜੇ ਤੱਕ, ਤੇ ਲੋਐਸਟ ਪ੍ਰਾਈਸ ਗਰੰਟੀ ਮਿਲਣੀ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਫਦੂ ਸਾਹਿਬ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ, ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਜੁੜ ਚੁੱਕੇ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਨਾਲ ਦੀ ਨਾਲ ਬਹੁਤ ਸਾਰੀਆਂ ਕਾਲਜ਼ ਆ ਰਹੀਆਂ, ਔਰ ਹੈਪੀ ਕੈਨੇਡਾ ਦੇ ਉੱਪਰ ਗੱਲਬਾਤ ਕਰ ਰਹੇ ਹਾਂ। ਸੋ ਕੈਨੇਡਾ ਇੱਕ ਐਸੀ ਧਰਤੀ ਆ ਜਿਸ ਨੇ ਸਾਨੂੰ ਫਰੀਡਮ ਆਫ ਸਪੀਚ ਔਰ ਹੌਸਲਾ, ਫਾਈਨੈਂਸ਼ੀਅਲ ਫਰੀਡਮ, ਬੜਾ ਕੁਛ ਦਿੱਤਾ। ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ? ਤੁਸੀਂ ਕਦੋਂ ਕੈਨੇਡਾ ਦੇ ਵਿੱਚ ਪਹਿਲਾ ਕਦਮ ਰੱਖਿਆ ਸੀ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਤੁਹਾਡੇ, ਜੇ ਤੁਸੀਂ ਕੋਈ ਭਾਵਨਾਵਾਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਅੱਜ ਦਾ ਸਾਰਾ ਪ੍ਰੋਗਰਾਮ ਹੈਪੀ ਕੈਨੇਡਾ ਡੇ ਨੂੰ ਸਮਰਪਿਤ ਆ, ਤੁਹਾਨੂੰ ਸਮਰਪਿਤ ਆ। ਬਹੁਤ ਸਾਰੀਆਂ ਕਾਲਜ਼ ਆਈਆਂ, ਪਿਆਰੀਆਂ ਪਿਆਰੀਆਂ, ਕੁਛ ਔਨਲਾਈਨ ਮੈਸੇਜ ਵੀ ਆ ਰਿਹਾ ਮੈਨੂੰ। ਸੋ ਹੈਪੀ ਕੈਨੇਡਾ ਡੇ ਸਾਰਿਆਂ ਨੂੰ। ਜੀ ਬਾਈ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਫਿਰ ਸਵਾਗਤ ਹੈ ਬਫਲੋ ਵਾਲਿਓ, ਕੀ ਹਾਲ ਚਾਲ? ਅਮਰਜੀਤ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। 3877 ਜੀ ਜੀ 3877 ਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਭਾਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
3: ਹਾਂਜੀ ਭਾਜੀ, ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਨਾ, ਕੈਨੇਡਾ ਦਾ ਜਿੰਨਾ ਧੰਨਵਾਦ ਕਰਨਾ ਚਾਹੀਦਾ, ਇੰਨਾ ਬਿਊਟੀਫੁਲ ਕੰਟਰੀ। ਮੈਂ ਕੈਨੇਡਾ, ਮੈਂ ਡਰਾਈਵਿੰਗ ਕਰਦਾ, ਮੈਂ ਕੈਨੇਡਾ 75% ਵੇਖਿਆ ਵਾ
0: ਜੀ
3: ਮਹਾਰਾਜ, ਇੰਨਾ ਖੂਬਸੂਰਤ, ਇੰਨਾ ਵਧੀਆ, ਬਹੁਤ ਵਧੀਆ ਭਾਸ਼ਾਵਾਂ, ਫ੍ਰੈਂਚ ਬੋਲਦੇ ਨੇ, ਜੇ ਕਿਊਬਕ ਕਾਲ ਜਾਓ ਇੰਨਾ ਨਜ਼ਾਰਾ। ਤੇ ਆ ਕਈ ਲੋਕੀ ਬ੍ਰੈਂਪਟਨ ਜੀ ਬਹਿ ਕੇ ਕੈਨੇਡਾ ਨੂੰ ਜਦੋਂ ਨਿੰਦਦੇ ਆ ਨਾ, ਤੇ ਮੈਂ ਕਹਿੰਦਾ ਯਾਰ ਕੈਨੇਡਾ ਦਾ ਤੁਸੀਂ ਵੇਖਿਆ ਕੀ ਜੇ?
0: ਹਾਂ
3: ਮੈਂ ਤੇ ਲੜ ਪੈਂਦਾ ਹੁੰਦਾ ਭਾਜੀ, ਮੈਂ ਕਦੀ ਕੈਨੇਡਾ ਦੀ ਮੈਂ ਬੁਰਿਆਈ ਨੀ ਸੁਣ ਸਕਦਾ, ਉਹ ਮਰਜ਼ੀ ਹੋ ਜਾਵੇ।
0: ਮੈਨੂੰ ਲੱਗਦਾ ਜੀ
3: ਗੱਲ ਦੱਸਦਾ, ਮੈਂ 105 ਕੰਟਰੀ ਘੁੰਮ ਚੁੱਕਿਆ ਵਾ। ਹਾਂਜੀ
0: ਜੀ ਜੀ,
3: ਮੈਂ ਮਰਚਨ ਨੇ ਵੀ ਜੀ ਤੇ ਮੈਂ ਆਖਿਆ ਕੈਨੇਡਾ ਹੀ ਮੈਨੂੰ ਪਸੰਦ ਆਇਆ, ਔਰ ਕੈਨੇਡਾ ਜਿਹੜਾ ਬਹੁਤ ਖੂਬਸੂਰਤ ਕੰਟਰੀ ਆ, ਔਰ ਅਸੀਂ ਉਸ ਜਗ੍ਹਾ ਤੋਂ ਆਏ ਆ ਜਿੱਥੇ ਹਜੇ ਵੀ ਸਾਡੀ ਪੰਜਾਬੀ ਨੂੰ ਦਬਾਇਆ ਜਾਂਦਾ, ਕਹਿੰਦੇ ਪੰਜਾਬੀ ਖਤਮ ਹੀ ਕਰ ਦੋ, ਔਰ ਅਸੀਂ ਥੈਂਕ ਯੂ ਕਹਿੰਦੇ ਕੈਨੇਡਾ ਦਾ, ਉਹ ਕਹਿੰਦੇ ਆਪਣੀ ਭਾਸ਼ਾ।
0: ਹਾਂ ਮੈਂ ਇਹੀ ਗੱਲ ਕਹਿ ਕੇ ਰਿਹਾ ਕਿ ਦੁਨੀਆਂ ਦੇ ਵਿੱਚੋਂ ਵਾਹਿਦ ਇੱਕ ਐਸੀ ਕੰਟਰੀ ਹੈ ਜਿਹੜੀ ਤੁਹਾਡੇ ਬੱਚਿਆਂ ਨੂੰ, ਤੁਹਾਨੂੰ ਸਕੂਲ ਦੇ ਵਿੱਚ ਇਹ ਸਿਖਾਇਆ ਜਾਂਦਾ ਕਿ ਘਰੇ ਭਾਈ ਆਪਣੀ ਭਾਸ਼ਾ ਬੋਲੋ। ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਵਿੱਚ ਜੇ ਕੰਟਰੀਆਂ ਦੇ ਵਿੱਚ ਵੇਖਿਆ ਜਾਵੇ ਨਾ, ਤੇ ਇੱਕ ਸਕੂਲ ਤੋਂ ਜਿਹੜੀ ਬੇਸਿਕ ਐਜੂਕੇਸ਼ਨ ਦੇ ਵਿੱਚ ਉਹ ਦੱਸਿਆ ਜਾਂਦਾ ਕਿ ਤੁਸੀਂ ਜੇ ਪੰਜਾਬੀ ਬੋਲਦੇ ਹੋ ਤੇ ਆਪਣੀ ਮਦਰ ਟੰਗ, ਆਪਣੀ ਜਿਹੜੀ ਭਾਸ਼ਾ ਬੋਲ ਸਕਦੇ ਹੋ। ਸਾਡੀ ਪੰਜਾਬੀ ਨੂੰ ਕਿੱਦਾਂ ਸਵੀਕਾਰਿਆ, ਸਾਡੀ ਹਿੰਦੀ ਨੂੰ ਕਿਵੇਂ ਸਵੀਕਾਰਿਆ, ਜਿਹੜੇ ਵੀ ਦੇਸ਼ ਤੋਂ ਤੁਸੀਂ ਆਏ ਹੋ, ਜੇ ਤੁਸੀਂ ਪਾਕਿਸਤਾਨ ਤੋਂ ਆਏ ਹੋ ਤਾਂ ਉਰਦੂ ਨੂੰ ਵੀ ਓਨੀ ਇੱਜ਼ਤ ਦਿੱਤੀ ਗਈ ਆ। ਸੋ ਹਰ ਮੁਲਕ ਦੀ ਜਿਹੜੀ ਭਾਸ਼ਾ ਨੂੰ ਇੱਜ਼ਤ ਦੇਣ ਵਾਲਾ ਇਹ ਪਹਿਲਾ ਮੁਲਕ ਆ, ਨਹੀਂ ਤਾਂ ਭਾਈ ਹਰ ਮੁਲਕ ਦੇ ਆਪਣੇ ਇੱਕ ਪੈਰਾਮੀਟਰ ਬਣੇ ਆ, ਭਾਈ ਆਹ ਚੀਜ਼ ਆ, ਇੱਥੋਂ ਜੇ ਤੁਸੀਂ ਆਉਣਾ ਹੈ ਤਾਂ ਇੱਦਾਂ ਰਹਿਣਾ ਆ। ਅਤੇ ਇੰਨੀ ਆਜ਼ਾਦੀ ਹੋਰ ਕਿਸੇ ਮੁਲਕ 'ਚ ਨਹੀਂ, ਇਹ ਤਾਂ ਸਵਰਗ ਆ, ਇਹਨੂੰ ਸਵਰਗ ਕਹਿ ਸਕਦੇ ਹਾਂ ਆਪਾਂ, ਸਵਰਗ ਕਹਿਣਾ ਨਹੀਂ ਬਸ ਹੈ ਹੀ ਸਵਰਗ ਆ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ।
3: ਹਾਂਜੀ ਸੈਕਿੰਡ
0: ਜੀ,
3: ਤੁਸੀਂ ਕੈਲਗਰੀ ਤੋਂ ਕਹਿੰਦਾ ਵੈਨਕੂਵਰ ਨੂੰ ਜਾਓ ਨਾ, ਜਦੋਂ ਰੌਕੀ ਮਾਊਂਟੇਨ ਆਉਂਦੇ ਆ ਉਹ, ਕਿਤੇ ਤੁਸੀਂ ਵੇਖੋ ਤੁਹਾਡਾ ਜਿਹੜਾ ਮਨ ਹੈ ਨਾ, ਬਾਗੋ ਬਾਗ ਹੋ ਜਾਊਗਾ।
0: ਕਿਆ ਬਾਤ ਆ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਜਾਵਾਂਗੇ ਕਿਸ ਦਿਨ, 905-673-33-37।
4: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
0: ਕੁਦਰਤ ਦੀ ਗੱਲ ਕਰ ਰਹੇ ਸੀ, ਸੁਹਾਪਣ ਦੀ ਗੱਲ ਕਰ ਰਹੇ ਸੀਗੇ ਕਿ ਕੈਨੇਡਾ ਧਰਤੀ 'ਤੇ ਸਵਰਗ ਕਿਉਂ ਆ। ਤੁਸੀਂ ਕਿਤੇ ਹੁਣ ਸਮਰੇ ਆ ਅਤੇ ਬਾਹਰ ਨਿਕਲੋ, ਦੇਖੋ ਧਰਤੀ 'ਤੇ ਜੇ ਤੁਸੀਂ ਸਵਰਗ ਦੇਖਣਾ ਨਾ, ਅਤੇ ਕੈਨੇਡਾ ਨੂੰ ਘੁੰਮ ਫਿਰ ਕੇ ਦੇਖੋ, ਤੁਹਾਨੂੰ ਦਿਖੂਗਾ ਸਵਰਗ। ਸੋ ਐਸੀ ਮਾਨਸਿਕ ਜਿਹੜੀ ਸ਼ਾਂਤੀ ਮਿਲਦੀ ਆ, ਬਾਹਰ ਕਿਤੇ ਡਰਾਈਵ 'ਤੇ ਚੱਲ ਜਾਓ ਤੁਸੀਂ ਯਾਰ, ਚਾਰੇ ਪਾਸੇ ਪਰ ਕੰਕਰੀਟਾਂ ਵਾਲੇ ਘਰਾਂ 'ਚੋਂ ਬਾਹਰ ਨਿਕਲਣਾ ਪੈਣਾ।

ਸੋ ਸੁਹਾਪਣ ਦੇਖੋ ਇਸ ਖੂਬਸੂਰਤ ਧਰਤੀ ਦਾ, ਔਰ ਬੰਦਿਆਂ ਦੀ ਤਾਂ ਤੁਸੀਂ ਛੱਡ ਹੀ ਦਿਓ ਗੱਲ, ਇਹ ਕਹਿੰਦੇ ਰੁੱਖ ਵੀ ਜਿੱਥੇ ਲੱਗਾ ਨਾ ਤੁਸੀਂ ਉਹ ਪੱਟਣਾ ਨਹੀਂ, ਉਹਨੂੰ ਵੱਢਣਾ ਨਹੀਂ, ਸੋ ਇੱਦਾਂ ਖੂਬਸੂਰਤ ਜਗ੍ਹਾ ਕੋਈ ਹੋ ਸਕਦੀ ਹੈ? ਕੁਦਰਤ ਨਾਲ ਵੀ ਪਿਆਰ, ਕੁਦਰਤ ਨੂੰ ਸਾਂਭ ਕੇ ਰੱਖਣ ਵਾਲਾ ਇਹ ਮੁਲਕ,

ਜਿੱਥੇ ਪੂਰੀ ਦੁਨੀਆ ਦੇ ਵਿੱਚ ਜਾਤ ਮਜ਼ਹਬ ਅਤੇ ਨਸਲ ਵਿਤਕਰਾ ਧਰਤੀ ਦੇ ਤੇ ਭਾਰੀ, ਜਾਤ ਮਜ਼ਹਬ ਅਤੇ ਨਸਲ ਵਿਤਕਰਾ ਧਰਤੀ 'ਤੇ ਨੇ ਭਾਰੀ, ਅਤੇ ਕੈਨੇਡਾ ਉੱਥੇ ਕਹਿੰਦਾ ਫਿਰ ਅੰਬਰਾਂ ਦੀ ਖੁੱਲ ਮਨ ਨੂੰ ਭਾਵੇਂ ਤੁੱਕਾ ਰੋਡਣ ਦੀ ਤਿਆਰੀ, ਤੋੜ ਜਜ਼ੀਰਾ ਖੋਲ ਪਿੰਜਰਾ, ਪਰਿੰਦਿਆਂ ਉੱਡ ਜਾ ਮਾਰੋ ਡਾਰੀ।

0: 905 673 33 37 905-673-33-37 ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਓਨਰ ਹੋ
1: ਜੀ
0: ਸਰ
1: ਕੈਨੇਡਾ ਦੇ ਜੀ ਗੱਲਾਂ ਕਰ ਰਹੇ
0: ਜੀ
1: ਪਹਿਲਾਂ ਪਹਿਲਾਂ ਕਿਹੜੇ ਚੈਤ ਮਨਾਇਆ ਸੀ
0: ਜੀ
1: ਅਠਾਰਾਂ ਸੌ 73 ਤੋਂ ਮਨਾਇਆ ਸੀ ਅਠਾਰਾਂ ਸੌ 67 ਦੇ ਦਿਨ ਕੈਨੇਡਾ ਨੇ ਰੱਖੀ ਸੀ ਇਹਦਾ ਨਾਮ
0: ਜੀ 1867 ਜੀ ਬਿਲਕੁਲ
1: ਮੇਰੇ ਕੋਲ ਬੁੱਕ ਪਈ ਆ ਕੈਨੇਡਾ ਦੀ
0: ਵੈਰੀ ਗੁੱਡ ਜੀ
1: ਉਹਦਾ ਇੱਕ ਇੱਕ ਗੱਲ ਲਿਖੀ ਹੋਊ ਅੱਜ ਤਾਈ ਸਾਰੀਆਂ ਕੰਟਰੀਆਂ ਦਾ ਨਾਂ ਲਿਖਿਆ ਉਹਦੇ ਚ
0: ਸੋ ਤੁਸੀਂ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਆਪਣੀ ਮਾਤ ਭੂਮੀ ਭਾਰਤ ਵਿੱਚ ਬਿਤਾਇਆ ਹੁਣ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੋਗੇ ਕੀ ਕੈਨੇਡਾ ਐਕਚੁਅਲ ਚ ਵਾਕਈ ਸਵਰਗ ਹੈ
1: ਨਹੀਂ ਹੋਰ ਕੋਈ ਦੇਸ਼ ਇੱਥੇ ਫਰਕ ਨਹੀਂ ਚੁੰਨੀ ਤੇ ਖੇਤ
0: ਰਾਈਟ ਕੀ ਬਾਤ
1: ਹੈ ਸਾਰਿਆਂ ਦਾ ਕੰਮ ਇੱਕ ਲੈਨ ਵਿੱਚ ਹੋ ਜਾਂਦਾ
0: ਹਾਂ
1: ਆ ਧੰਨਵਾਦ ਕਰੀਏ ਇਸ ਦੇਸ਼ ਦਾ ਜਿਹੜਾ ਚੰਗੇ ਕੰਮ ਕਰੀ ਚ ਕਰਾਈ ਜਾਂਦਾ
0: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਸ਼ੁਕਰੀਆ
1: ਧੰਨਵਾਦ ਗੱਲ
0: ਹਾਂ ਬਹੁਤ ਸ਼ੁਕਰੀਆ ਕਿਆ ਬਾਤ ਹੈ 905-673 ਜੀ
1: ਲਾਈਨ ਪਹਿਲੀ ਨਹੀਂ ਬੁੱਕ ਦੇ ਲਿਖਿਆ ਜਿੱਥੇ ਰਾਜੇ ਨੇ ਮਾੜਾ ਕੰਮ ਕੀਤਾ ਜਾਂ ਦੂਜੇ ਨੇ ਕੀਤਾ ਸਜ਼ਾ ਇੱਕੋ ਜਿਹੀ ਹੋਊ
0: ਸਜ਼ਾ ਇੱਕੋ ਜਿਹੀ ਆ ਵਾਹ ਕਿਆ ਬਾਤ ਹੈ ਕੇ ਨਸ਼ੇ ਆ ਗਿਆ ਹੋਈ ਆ ਦੇਖੋ ਕੁਦਰਤਾਂ ਦੇ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮੱਚ ਕੈਨੇਡਾ ਜਿੱਦਾਂ ਤੁਸੀਂ ਕੈਨੇਡਾ ਬਾਰੇ ਖੂਬਸੂਰਤ ਗੱਲਾਂ ਬਾਤਾਂ ਕਰਦੇ ਹੋ ਯਾਰ ਵਾਕਈ ਕੈਨੇਡਾ ਵਰਗੀ ਧਰਤੀ ਦੁਨੀਆਂ ਦੇ ਵਿੱਚ ਕੋਈ ਨਹੀਂ ਹੈ ਕਹਿੰਦੇ ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਅਤੇ ਜਦੋਂ ਆਪਾਂ ਸਾਰਿਆਂ ਦਾ ਜਨਾ ਆਪਣਾ ਉਹ ਮੰਜ਼ਿਲ ਤੈਅ ਆ ਅਤੇ ਫਿਰ ਆਪਾਂ ਪੋਜ਼ਿਟਿਵਿਟੀ ਰੱਖਿਆ ਕਰੀਏ ਨਿੱਕੀਆਂ ਨਿੱਕੀਆਂ ਖਾਮੀਆਂ ਉਹ ਖੂਬੀਆਂ ਲੱਭੀਏ ਖਾਮੀਆਂ ਨਾ ਲੱਭੀਏ ਪੋਜ਼ਿਟਿਵਿਟੀ ਲੱਭੀਏ ਨੈਗੇਟਿਵਿਟੀ ਨਾ ਲੱਭੀਏ ਨੈਗੇਟਿਵਿਟੀ ਤਾਂ ਵੈਸੇ ਹੀ ਬੜੀ ਆ ਆਸ ਪਾਸ

ਖੂਬਸੂਰਤ ਹੋ ਜਾਣੀ ਜ਼ਿੰਦਗੀ ਜਦੋਂ ਅਸੀਂ ਸ਼ੁਕਰ ਕਰਨ ਲੱਗ ਗਏ ਜਿੱਥੇ ਹੈ ਜਿਸ ਮਿੱਟੀ ਦਾ ਉਸ ਨੂੰ ਅਦਬ ਕਰਨ ਲੱਗ ਗਏ। ਮਦਦ ਕਰੋ ਨਾ ਅਤੇ ਉਹਦੇ ਵਿੱਚੋਂ ਤੁਹਾਨੂੰ ਪਰਮਾਤਮਾ ਦੇ ਆਸਾਰ ਕੁਦਰਤ ਨਾਲ ਮੁਹੱਬਤ ਹੋ ਜਾਣੀ ਆ। ਸੋ ਮਦਦ ਕਰਿਆ ਕਰੋ ਬਿਨਾਂ ਦਿਖਾਵੇ ਤੋਂ, ਮਿਲਣਾ ਜੁਲਣਾ ਸਿੱਖੋ ਬਿਨਾਂ ਮਤਲਬ ਤੋਂ, ਮੁਸਕਰਾਉਣਾ ਸਿੱਖੋ ਬਿਨਾਂ ਤਸਵੀਰਾਂ ਤੋਂ। ਨਹੀਂ ਤਾਂ ਅਸੀਂ ਸਿਰਫ ਫੋਟੋਆਂ ਦੇ ਵਿੱਚ ਹੀ ਮੁਸਕਰਾਉਟੇ ਮੁਸਕਰਾਉਣੇ ਆ, ਫੋਟੋਆਂ ਦੇ ਵਿੱਚ ਹੀ ਸਾਡੀਆਂ ਮੁਸਕਰਾਹਟਾਂ ਦਿਖਦੀਆਂ, ਉੱਦਾਂ ਨਹੀਂ। ਵਰਤਣਾ ਸਿੱਖੋ ਪੈਸੇ ਤੋਂ ਬਿਨਾਂ, ਹਾਲ ਚਾਲ ਵੀ ਪੁੱਛੋ ਕੰਮ ਤੋਂ ਬਿਨਾਂ, ਅਤੇ ਜ਼ਿੰਦਗੀ ਦੇਖਿਓ ਕਿੱਦਾਂ ਖੂਬਸੂਰਤ ਸਵਾਦੀ। ਇਹੀ ਧਰਤੀ ਤੁਹਾਨੂੰ ਸਵਰਗ ਲੱਗਣ ਲੱਗ ਜਾਣੀ ਹੈ।

0: ਵਾਰ ਅਸੀਂ ਜਿੱਥੇ ਹੈ ਉੱਥੇ ਖੁਸ਼ ਇਸ ਕਰਕੇ ਨਹੀਂ ਰਹਿ ਪਾਉਂਦੇ ਕਿਉਂਕਿ ਅਸੀਂ ਅੰਦਰੋਂ ਖੁਸ਼ ਨਹੀਂ ਹਾਂ, ਸਾਨੂੰ ਬਾਹਰ ਵਾਲੀਆਂ ਜਿਹੜੀਆਂ ਖੂਬਸੂਰਤ ਹਜ਼ਾਵਾਂ ਫਜ਼ਾਵਾਂ ਕੁਦਰਤ ਦੇ ਉਹ ਨਜ਼ਾਰੇ ਅਸੀਂ ਮਹਿਸੂਸ ਹੀ ਨਹੀਂ ਕਰ ਪਾਉਂਦੇ। ਯਾਦ ਰੱਖਿਓ ਕਿ ਜਦੋਂ ਆਖਰੀ ਦਰਖਤ ਕੱਟਿਆ ਜਾਵੇਗਾ, ਬੜਾ ਖੂਬਸੂਰਤ ਕਿਸਨੇ ਲਿਖਿਆ ਕਿ ਜਦੋਂ ਆਖਰੀ ਦਰਖਤ ਕੱਟਿਆ ਗਿਆ, ਆਖਰੀ ਬਿਰਖ ਆਖਰੀ ਰੁੱਖ ਕੱਟਿਆ ਗਿਆ, ਜਦੋਂ ਆਖਰੀ ਮੱਛੀ ਫੜੀ ਗਈ, ਜਦੋਂ ਆਖਰੀ ਨਦੀ ਸੁੱਕ ਗਈ, ਤਾਂ ਉਦੋਂ ਸਾਨੂੰ ਮਹਿਸੂਸ ਹੋਏਗਾ ਕਿ ਪੈਸਾ ਕਿਸੇ ਕੰਮ ਨਹੀਂ ਹੈ। ਸੋ ਅੰਦਰ ਦੀ ਖੁਸ਼ੀ ਨੂੰ ਪੈਸਿਆਂ ਦੇ ਨਾਲ ਭਟਕਾਓ ਨਾ। ਆਪਾਂ ਛੋਟੀਆਂ ਮੋਟੀਆਂ ਲੋੜਾਂ, ਆਹ ਵੀ ਮੇਰਾ ਉਹ ਵੀ ਮੇਰਾ, ਇਹਦੇ ਚੱਕਰ ਦੇ ਵਿੱਚ ਬਾਹਰ ਦੀ ਖੁਸ਼ੀ ਨੂੰ, ਆਨੰਦ ਨੂੰ, ਕੁਦਰਤ ਨੂੰ ਭੁਲਾਈ ਬੈਠੇ, ਅਸੀਂ ਕੁਦਰਤ ਨੂੰ ਮਾਣ ਹੀ ਨਹੀਂ ਪਾ ਰਹੇ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਜੀ।
1: ਹਾਂਜੀ, ਥੈਂਕ ਯੂ ਮੇਰੀ ਕਾਲ ਲੈਣ ਦਾ।
0: ਥੈਂਕ ਯੂ ਸਰ।
1: ਹਾਂਜੀ, ਮੈਂ 28 ਸਾਲ ਦਾ ਸੀ ਜਦੋਂ ਮੈਂ ਆਇਆ, 70 ਬਣ ਦਾ ਆ
0: ਜੀ।
1: ਜੇ ਮੇਰਾ ਖਿਆਲ, ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਜੋ ਮੈਨੂੰ ਇਸ ਕੰਟਰੀ ਨੇ ਦਿੱਤਾ। ਮੈਂ ਬਹੁਤ ਧੰਨਵਾਦ ਕਰਦਾ, ਮੈਂ ਹਜੇ ਵੀ ਕੰਮ ਕਰਦਾ, ਮੈਂ ਪ੍ਰੋਫੈਸ਼ਨਲ ਆ ਕਿਸੇ ਕੰਮ ਦਾ, ਤਾਂ ਬਹੁਤ ਇੱਜ਼ਤ ਆ, ਬਹੁਤ ਰਿਸਪੈਕਟ ਆ, ਇੱਥੇ ਬਹੁਤ ਵਧੀਆ ਕੰਟਰੀ ਆ। ਸਿਰਫ ਤੁਹਾਨੂੰ ਇਹ ਆ ਕਿ ਤੁਸੀਂ ਆਪਣੇ ਆਰਾਮ ਨਾਲ ਚੱਲੋ, ਇੱਥੇ ਕੋਈ
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਜਿਹੜੇ ਪੰਜਾਬੀ ਲਹਿਰਾਂ ਦੇ ਨਾਲ

0: ਸੋ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਪੰਜਾਬੀ ਲਹਿਰਾਂ ਦੇ ਵਿੱਚ। ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੀ ਸਾਰੀ ਟੀਮ, ਸਾਡੇ ਰਿਸਪੈਕਟਡ AM530 ਦੇ ਥੰਮ, ਸਾਡੇ ਮਹਾਰਥੀ ਸਰਦਾਰ ਸਤਿੰਦਰਪਾਲ ਸਿੱਧਵਾਂ ਹੋਣਾ ਵੱਲੋਂ ਵੀ ਸਾਰੇ ਲਿਸਨਰਸ, ਸਾਰੇ ਕੈਨੇਡੀਅਨਸ ਨੂੰ ਹੈਪੀ ਕੈਨੇਡਾ ਡੇ।
1: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।

0: multiple locations in GTA. For more information, visit rajdhanisweets.ca.
1: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰਾਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰਾਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰਾਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498। ਰੋਇਲ ਆਟੋ ਸੈਂਟਰ

ਸੋ ਕੈਨੇਡਾ ਦੀ ਤਾਂ ਗੱਲਬਾਤ ਕਰ ਰਹੇ ਸੀ ਅੱਜ 1 ਜੁਲਾਈ ਹੈਪੀ ਕੈਨੇਡਾ ਡੇ। ਸੋ ਤੁਸੀਂ ਕੈਨੇਡਾ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਕਦੋਂ ਤੁਸੀਂ ਕੈਨੇਡਾ ਆਏ ਸੀ ਅਤੇ ਤੁਸੀਂ ਕੈਨੇਡਾ ਬਾਰੇ ਸੋਚਦੇ ਕੀ ਹੋ? 905-673-3333 ਮਾਫ਼ ਕਰਨਾ, ਬਹੁਤ ਸਾਰੀਆਂ ਕਾਲਸ ਆਈਆਂ ਅਤੇ ਕੱਟੀਆਂ ਜਾ ਰਹੀਆਂ, ਉਹ ਆਈ ਥਿੰਕ ਕੋਈ ਟੈਕਨੀਕਲ ਇਸ਼ੂ ਹੋ ਸਕਦਾ। 905-673-3337 ਜਿਹੜੇ ਉਹ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

0: ਸੋ ਹਫਤਾ।
1: ਅੱਛਾ, ਕਈਆਂ ਨੇ ਤਾਂ ਸੋਚਿਆ ਵੀ ਨਹੀਂ ਹੋਣਾ, ਕਈਆਂ ਦੀ ਡੈਸਟੀਨੇਸ਼ਨ ਕੈਨੇਡਾ ਹੈ ਨਹੀਂ ਸੀ, ਬਣ ਗਈ। ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ। ਸੋ ਕਈ ਤਾਂ ਬਹੁਤ ਸੋਚ ਕੇ, ਕਈਆਂ ਦੇ ਸੁਪਨਾ ਹੁੰਦਾ ਕਿ ਮੈਂ ਭਾਈ ਕੈਨੇਡਾ ਜਾਵਾਂ, ਅਤੇ ਉਹਨਾਂ ਨੂੰ ਤਾਂ ਵੈਸੇ ਹੀ ਨੁਕਸ ਨਹੀਂ ਕੱਢਣੇ ਚਾਹੀਦੇ। ਸਾਡਾ ਤਾਂ ਡੈਸਟੀਨੀ ਨਹੀਂ ਸੀ, ਅਸੀਂ ਤਾਂ ਚਲੋ ਕੋਵਿਡ 'ਚ ਆਏ ਅਤੇ ਕੁਦਰਤ ਨੇ ਲਿਖਿਆ ਸੀ ਇਸ ਧਰਤੀ 'ਤੇ ਰਹਿਣਾ ਔਰ ਇਸ ਧਰਤੀ ਦਾ ਖੂਬਸੂਰਤੀ ਦਾ ਆਨੰਦ ਮਾਣਨਾ। ਸੋ ਜਿਹੜੇ ਬਹੁਤ ਸੋਚ ਕੇ ਆਏ ਆ, ਜਿਹੜੇ ਕਹਿੰਦੇ ਸੀਗੇ ਨਹੀਂ ਵੀ ਕੈਨੇਡਾ ਹੀ ਜਾਣਾ, ਜਿੱਦਾਂ ਮਰਜ਼ੀ ਲੈ ਜਾਓ ਬਸ ਕੈਨੇਡਾ ਲੈ ਜਾਓ, ਉਹਨਾਂ ਨੂੰ ਤਾਂ ਫਿਰ ਸ਼ੁਕਰ ਸ਼ੁਕਰ ਸ਼ੁਕਰ ਅਦਾ ਕਰਨਾ ਚਾਹੀਦਾ। ਜੀ ਸਤਿ ਸ਼੍ਰੀ ਅਕਾਲ ਜੀ, 3407 ਤੁਸੀਂ ਓਨਰ ਹੋ ਜੀ।
2: ਹਾਂਜੀ, ਹੈਪੀ ਕੈਨੇਡਾ ਡੇ ਟੂ ਯੂ
1: ਜੀ,
2: ਐਵਰੀਬਾਡੀ ਆਊਟ
1: ਜੀ। ਸਰ ਥੈਂਕ ਯੂ ਸੋ ਮਚ।
2: ਮੈਂ 1974 ਚ ਇੱਥੇ ਆਇਆ ਸੀ
1: ਜੀ,
2: 24 ਸਾਲ ਦੀ ਮੇਰੀ ਉਮਰ ਸੀ, ਹੁਣ 76 ਸਾਲ ਦਾ
1: ਜੀ।
2: ਵੀ ਹੈਵ ਟਰੈਵਲਡ ਅਰਾਊਂਡ ਦਾ ਵਰਲਡ, ਸਾਰਾ ਕੁਝ ਦੇਖਿਆ ਸੀ। ਮੈਂ ਇੰਗਲੈਂਡ ਰਹਿਣ ਦਾ ਮੇਰਾ ਇਰਾਦਾ ਸੀ ਪਹਿਲਾਂ ਜਦੋਂ ਆਇਆ ਸੀ 74 ਵਿੱਚ
1: ਜੀ।
2: 30 ਡੇ ਮੈਂ ਇੰਗਲੈਂਡ ਵਿੱਚ ਸੀ, 30 ਡੇਜ਼ ਮੈਂ ਸੂਰਜ ਨਹੀਂ ਦੇਖਿਆ, ਸਿੱਲੇ ਸਿੱਲੇ ਘਰ, ਮਤਲਬ ਕਿ ਆਈ ਡਿਡ ਨਾਟ ਲਾਈਕ ਇੰਗਲੈਂਡ ਐਟ ਆਲ। ਇੰਗਲੈਂਡ ਗਿਆ ਸੀ
1: ਜੀ,
2: ਸਿੱਲੇ ਸਿੱਲੇ ਘਰ ਸੀ, ਮੀਂਹ ਪਈ ਜਾਣਾ ਸਭ ਕੁਛ। ਤੋ ਫਿਰ ਕੈਨੇਡਾ ਆਏ ਔਰ ਸਾਰਾ ਵਰਲਡ ਘੁੰਮਿਆ। ਦੇਖੋ ਕੈਨੇਡਾ ਨੇ ਪੈਸੇ ਦਿੱਤੇ ਸੀ, ਹਾਲੇ ਵੀ
1: ਹੁਣੇ
2: 3 ਵੀਕ ਦੀ ਵਕੇਸ਼ਨ ਤੋਂ ਆਏ ਹਾਂ, ਕਰੂਜ਼ ਵਕੇਸ਼ਨ,
1: ਵੈਰੀ ਗੁੱਡ,
2: ਹਵਾਈ ਤੋਂ। ਨਥਿੰਗ ਲਾਈਕ ਕੈਨੇਡਾ। ਜੇਕਰ ਕੈਨੇਡਾ ਨੂੰ ਕੋਈ ਗਲਤ ਕਹਿ ਰਿਹਾ ਨਾ, ਇਹਦਾ ਮਤਲਬ ਉਹ ਆਪਣੇ ਘਰ ਨੂੰ ਵੀ ਗਲਤ ਕਹਿ ਰਿਹਾ ਕਿ ਮੈਂ ਘਰ ਚ ਵੀ ਗਲਤ ਹਾਂ।
1: ਕੈਨੇਡਾ
2: ਹੈਜ਼ ਸੋ ਮਚ ਟੂ ਆਫਰ ਐਵਰੀਬਡੀ, ਐਂਡ ਬੀ ਆਨੈਸਟ ਟੂ ਦਾ ਕੰਟਰੀ ਯੂ ਲਿਵ ਇਨ। ਉੱਥੇ ਕੰਮ ਕਰੋ ਮਿਹਨਤ ਨਾਲ, ਇਹ ਨੀ ਕਿ ਚੋਰੀ ਚੱਕੀ ਕਰਕੇ ਤੇ ਤੁਸੀਂ ਅਮੀਰ ਬਣਨ ਦੀ ਕੋਸ਼ਿਸ਼ ਕਰੋ, ਉਂਝ ਨੀ ਗੱਲਾਂ ਬਣਦੀਆਂ। ਸੋ ਕੈਨੇਡਾ ਇਜ ਦੀ ਕੰਟਰੀ ਇਨ ਦਾ ਵਰਲਡ।
1: ਬਹੁਤ ਸ਼ੁਕਰੀਆ।
2: ਥੋੜੀ ਜਿਹੀ ਵਿੰਟਰ ਹੈ, 3 ਕੁ ਵਾਰੀ ਹੁੰਦੀ ਹੈ, ਅਬਾਊਟ 3 ਮਹੀਨੇ ਦੀ ਹੁੰਦੀ ਹੈ ਇੱਥੇ
1: ਸਮਰ
2: ਜੀ। ਸਮਰ
1: ਨਹੀਂ,
2: ਵਿੰਟਰ ਵੀ 3 ਮਹੀਨੇ
1: ਹੁੰਦੀ ਹੈ, ਪਰ ਵਿੰਟਰ ਤਾਂ ਹੁਣ ਲੰਬੀ ਹੋ ਗਈ, ਵਿੰਟਰ ਤਾਂ ਬਹੁਤ ਲੰਬੀ ਚੱਲਦੀ ਹੈ,
2: ਲੇਕਿਨ ਉਨੀ ਉਹ ਮਿੱਠਾ ਹੈ।
1: ਹਾਂ ਨਹੀਂ, ਬਿਲਕੁਲ ਬਿਲਕੁਲ ਬਿਲਕੁਲ, ਨੋ ਡਾਊਟ।
2: ਕੈਨੇਡਾ ਨੂੰ ਨਹੀਂ ਲਾਈਕ ਕਰਦੇ ਉਹ, ਫਿਰ ਪੰਜਾਬ ਨੂੰ ਵੀ ਗਾਲਾਂ ਕੱਢਣਗੇ, ਹਰਿਆਣੇ ਨੂੰ ਵੀ ਕੱਢਣਗੇ, ਉਹ ਹਿਮਾਚਲ
1: ਲੱਭਣ ਵਾਲੇ ਨੇ। ਲੱਭਣ ਵਾਲੇ ਨੇ ਨਾ ਬਾਦਸ਼ਾਹ, ਉਹ ਜਿਹਨੇ ਲੱਭਣਾ ਨਾ ਉਹਨੇ ਨੁਕਸ ਲੱਭ ਹੀ ਲੈਣਾ, ਉਹਨੇ ਚੰਗੀਆਂ ਚੀਜ਼ਾਂ 'ਚ ਵੀ ਨੁਕਸ ਲੱਭਣਾ।
2: ਔਰ ਇੱਥੇ ਤੁਸੀਂ ਮਿਹਨਤ ਕਰੋ, ਮੈਂ 3 ਜਾਬਾਂ ਕਰਕੇ ਤੇ ਹੁਣ ਅਸੀਂ ਸੈਟੀਸਫਾਈਡ ਹਾਂ। ਤਿੰਨ 3 ਜਾਬਸ ਆਈ ਯੂਜ਼ ਟੂ ਡੂ ਹੇਅਰ ਇਨ ਕੈਨੇਡਾ, ਔਰ ਅਸੀਂ ਫਾਈਨੈਂਸ਼ੀਅਲੀ ਬੜੇ ਸਿਕਿਓਰ ਹਾਂ। ਸੇਲਸਮੈਨ ਦੀ ਜਾਬ ਕੀਤੀ ਹੈ, ਬੜੇ ਠਾਠ ਨਾਲ ਕੀਤੀ ਹੈ
1: ਜੀ।
2: ਕਿਹੜੀ ਕੰਟਰੀ ਹੈ ਕਿ ਤੁਸੀਂ ਉੱਥੋਂ ਇੰਡੀਆ ਵਿੱਚੋਂ ਕੁਛ ਵੀ ਨਹੀਂ ਕਰਕੇ ਆਏ, ਤੁਸੀਂ ਲੱਖ ਤੋਂ ਉੱਪਰ ਕਮਾ ਰਹੇ ਹੋ?
1: ਕੀ ਬਾਤ ਹੈ, ਬਹੁਤ ਸ਼ੁਕਰੀਆ ਸਾਹਿਬ, ਥੈਂਕ ਯੂ ਸੋ ਮਚ। 905-600-3337 ਮੈਨੂੰ ਤੁਹਾਡੀ ਗੱਲ ਬਹੁਤ ਪਿਆਰੀ ਲੱਗੀ ਕਿ ਸਾਡੇ ਵਿੱਚੋਂ ਬਹੁਤ ਕੁਛ ਹੈ, ਅਸੀਂ ਲੱਭਣਾ ਕਿਸੇ ਵਿੱਚੋਂ ਕੀ ਆ। ਸੋ 905-600-3337 ਅਸੀਂ ਲੱਭਦੇ ਹਾਂ ਨਾ ਬੁਰਾਈਆਂ, ਅੱਛਾਈਆਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ। ਸੋ ਕਹਿੰਦੇ ਕਿ ਕੋਈ ਚੀਜ਼ ਪਿਆਰੀ ਲੱਭਾਂ, ਕੋਈ ਚੀਜ਼ ਪਿਆਰੀ ਲੱਭਾਂ, ਆਪਣੇ ਵਿੱਚੋਂ ਬਦਕਾਰੀ ਲੱਭਾਂ, ਪਰ ਲੱਭਦੇ ਨਹੀਂ ਆਪਾਂ। ਕੋਈ ਚੀਜ਼ ਪਿਆਰੀ ਲੱਭਾਂ, ਆਪਣੇ ਵਿੱਚੋਂ ਬਦਕਾਰੀ ਲੱਭਾਂ, ਦਿਲ ਕੋਈ ਰੋਡ ਵੇਜ਼ ਤਾਂ ਨਹੀਂ ਆ, ਕਿ ਰਾਹਾਂ ਵਿੱਚ ਰੋਡ ਵੇਜ਼ ਤਾਂ ਨਹੀਂ ਆ, ਕਿ ਰਾਹਾਂ ਵਿੱਚ ਸਵਾਰੀ ਲੱਭਾਂ, ਸੀਨੇ ਉੱਤੇ ਖਾਵਣ ਦੇ ਲਈ ਕੋਈ ਸੱਟ ਕਰਾਰੀ ਲੱਭਾਂ। ਇੱਕੋ ਚੀਜ਼ ਗਵਾਚੀ ਮੇਰੀ, ਇੱਕੋ ਚੀਜ਼ ਗਵਾਚੀ ਮੇਰੀ, ਜਿਸ ਨੂੰ ਵਾਰੀ ਵਾਰੀ ਲੱਭਾਂ, ਜਿਸ ਨੂੰ ਵਾਰੀ ਵਾਰੀ ਲੱਭਾਂ। ਅਤੇ ਜਿਹੜੀ ਚੰਨ ਦਿਖਾ ਦਿੰਦੀ ਸੀ, ਜਿਹੜੀ ਮੈਨੂੰ ਚੰਨ ਦਿਖਾ ਦਿੰਦੀ ਸੀ, ਅੱਜ ਕੱਲ੍ਹ ਫਿਰ ਮੈਂ ਉਹ ਵਾਰੀ ਲੱਭਾਂ।

ਨਾਲ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਅਤੇ ਗੱਲਾਂ ਬਾਤਾਂ ਬਹੁਤ ਖੂਬਸੂਰਤ ਚੱਲ ਰਹੀਆਂ ਨਾਲ ਦੀ ਨਾਲ ਦੱਸੀ ਕਿ ਸਟੂਡੀਓ ਦੀ ਘੜੀਆਂ ਦੇ ਮੁਤਾਬਕ 8:56 ਹੋ ਚੁੱਕੇ ਬਸ 4 ਮਿੰਟ ਤੁਹਾਡਾ ਸਾਡਾ ਸਾਥ ਰਹਿ ਗਿਆ।

0: ਵੈਸੇ ਤਾਂ ਦੇਖੋ ਕੈਨੇਡਾ ਦੀ ਜਿਹੜੀ ਮੁਹੱਬਤ ਆ ਉਹ ਇਸ ਕਦਰ ਹੋਣੀ ਚਾਹੀਦੀ ਆ ਕਿ ਅਸੀਂ ਇਸ ਨੂੰ ਨਾ ਆਪਣਾ ਆਧਾਰ ਹੀ ਬਣਾ ਲਈਏ। ਅਤੇ ਮੈਂ ਤਾਂ ਕੈਨੇਡਾ ਦੇ ਪ੍ਰਤੀ ਇਹ ਕਹੂੰਗਾ ਕਿ ਇੱਕ ਰਾਤ ਇੱਕ ਬਾਤ ਲਿਖੂੰਗਾ, ਇੱਕ ਰਾਤ ਇੱਕ ਬਾਤ ਲਿਖੂੰਗਾ, ਖੁਦ ਨੂੰ ਦਾਗੀ ਤੈਨੂੰ ਸਾਫ਼ ਲਿਖੂੰਗਾ। ਨੁਕਸ ਕੱਢਣਾ ਮੇਰਾ ਕੰਮ ਨਹੀਂ, ਮੈਂ ਕਹੂੰਗਾ ਕਿ ਇੱਕ ਰਾਤ ਇੱਕ ਬਾਤ ਲਿਖੂੰਗਾ, ਖੁਦ ਨੂੰ ਦਾਗੀ ਤੈਨੂੰ ਸਾਫ਼ ਲਿਖੂੰਗਾ, ਹਕੀਕਤ 'ਚ ਤੂੰ ਮੈਨੂੰ ਮਿਲ ਗਿਆ ਹੈ ਨਾ। ਇੱਕ ਕਿਤਾਬ 'ਚ ਆਪਣੀ ਤੇਰੀ ਅਤੇ ਮੇਰੀ ਮੁਲਾਕਾਤ ਲਿਖੂੰਗਾ ਜਿਸ ਦਿਨ ਮੈਂ ਕੈਨੇਡਾ ਆਇਆ ਸੀ। 905-673-3333 ਬਹੁਤ ਸਾਰੀਆਂ ਕਾਲਸ ਨੇ ਅਤੇ ਸਮਾਂ ਸੀਮਤ ਆ, ਇੱਕ ਹੀ ਕਾਲ ਲਾਊਂਗਾ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ। ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਆਈ ਥਿੰਕ ਅਮਰਜੀਤ ਜੀ।
1: ਹਾਂਜੀ ਅਮਰਜੀਤ ਜੀ, ਮੈਂ ਬੋਲੋ ਬਹਿਣਾ ਬਹਿਣਾ ਹੋ ਗਈ, ਬੱਲੇ ਬੱਲੇ ਕਰਾਤੀ ਭਾਜੀ ਤੁਸੀਂ, ਬਹੁਤ ਵਧੀਆ ਪ੍ਰੋਗਰਾਮ ਸੀਗਾ।
0: ਬਹੁਤ ਸ਼ੁਕਰੀਆ ਭਾਜੀ, ਤੁਸੀਂ ਤੁਹਾਡਾ ਗਾਣਾ ਬਹੁਤ ਖੂਬ, ਮੈਂ ਜਾਂਦੇ ਹੋਏ ਗੱਡੀ ਸੁਣਨਾ। ਬਹੁਤ ਸ਼ੁਕਰੀਆ।
1: ਅੱਛਾ, ਤੇ ਤੁਸੀਂ ਮੈਨੂੰ ਆਪਣਾ ਪਰਸਨਲ ਨੰਬਰ ਜ਼ਰੂਰ ਦੇ ਦਿਆ ਕਰੋ, ਮੈਂ ਕੱਲ੍ਹ ਨਾ ਲੱਭਦਾ ਤੁਹਾਡਾ ਨੰਬਰ ਲੱਭਾ ਨਹੀਂ।
0: ਤੁਸੀਂ ਬਸ ਇੰਸਟਾਗ੍ਰਾਮ 'ਤੇ ਜਾ ਕੇ ਮਾਰੋ, ਗੂਗਲ 'ਤੇ ਆਰ ਜੇ ਪ੍ਰਭ ਸੰਧੂ ਰੇਡੀਓ ਉਡਾਨ ਜਾਣਾ ਜੀ।
1: ਚਲੋ ਠੀਕ ਹੈ, ਸ਼ਾਮ ਨੂੰ ਫਿਰ ਗੱਲ ਹੋਈ ਤੁਹਾਡੇ ਨਾਲ।
0: ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਸ਼ੁਕਰੀਆ।

0: ਯਾਰੀ ਪਾ ਲਓ ਕੁਦਰਤ ਦੇ ਨਾਲ, ਜੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਕੱਢਣਾ ਤਾਂ ਕੁਦਰਤ ਦੇ ਨਾਲ ਸਾਨੂੰ ਯਾਰੀ ਪਾਉਣੀ ਪੈਣੀ ਆ। ਕੁਦਰਤ ਸਭ ਤੋਂ ਬਲਵਾਨ ਆ, ਸਾਡਾ ਤਾਂ ਬਾਬਾ ਵੀ ਇਹੀ ਕਹਿ ਗਿਆ ਨਾ, ਬਲਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਏ ਲੱਗਿਆ। ਸੋ ਇਸ ਕੰਟਰੀ ਨੇ ਕੁਦਰਤ ਨੂੰ ਸਾਂਭਿਆ। ਸੋ ਇੱਥੇ ਕੁਦਰਤ ਨਹੀਂ ਆ, ਇੱਥੇ ਅਕਾਲ ਪੁਰਖ ਆਪ ਆ, ਭਗਵਾਨ ਆਪ ਆ, ਰੱਬ ਆਪ ਆ, ਅੱਲਾਹ ਆਪ ਆ। ਸੋ ਪਾ ਲਓ ਯਾਰੀ ਕੁਦਰਤਾਂ ਦੇ ਨਾਲ, ਅਤੇ ਇੰਨਾ ਰੱਜ ਕੇ ਤੱਕਾ ਭੁੱਖਿਆ ਮਰ ਗਈਆਂ, ਇੰਨਾ ਰੱਜ ਕੇ ਤੱਕਿਆ ਭੁੱਖਾ ਮਰ ਗਈਆਂ, ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ, ਜਦ ਇੱਕ ਸੁਪਨਾ ਕੱਚੀ ਨੀਂਦਰ ਤੋੜ ਗਿਆ, ਫਿਰ ਕੀ ਦੱਸਾਂ ਕਿ ਯਾਦਾਂ ਕੀ ਕਰ ਗਈਆਂ।
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Radio Awaaz, har roz, savere 9 to 10 baje tak, Radio Awaaz.
5: All advertisements are paid. Awaaz the Voice does not take any responsibility for any paid advertisements during this program.

ਮੈਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਵੇਰੀ ਮੇਰਾ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਪੱਲੇ ਹੀ ਬੱਲੇ ਬੱਲੇ ਤਾਂ ਪੱਲੇ ਹੀ ਬੱਲੇ ਬੱਲੇ ਉਸ ਦੀ ਰਹਿਮਤਾਂ ਬਖਸ਼ਿਸ਼ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

ਸੁਣਿਆ ਤਾਂ ਕਹਾਂ ਖੂਬਸੂਰਤ ਲੋਕ, ਖੂਬਸੂਰਤ ਮੁਲਕ ਅਮੈਰੀਕਾ ਔਰ ਕੈਨੇਡਾ 'ਚ ਆਪ ਸਭ ਨੂੰ ਇਸ ਸਮੇਂ ਜੋ ਸੁਣ ਰਹੇ ਹੋ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ। ਇੱਕ ਵਾਰ ਫਿਰ ਤੋਂ ਨਿਰਭਉ ਨਿਰਵੈਰ ਚੜ੍ਹਦੀ ਕਲਾ ਦੇ ਨਾਲ ਇਸ ਸ਼ੋਅ ਨੂੰ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ, ਜਿੱਥੇ ਆਪ ਸਭ ਸਾਡੇ ਨਾਲ 10 ਵਜੇ ਤੱਕ ਟਿਚ ਬਟਨਾਂ ਦੀ ਜੋੜੀ ਮੰਗੋ, ਯਾਨੀ ਕਿ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ ਤੁਹਾਡੀ ਸਾਡੀ ਟਿਕਟ 905-673-3337। ਤੁਸੀਂ ਸਟੂਡੀਓ 'ਚ ਕਾਲ ਕਰਦੇ ਹੋ 9567-3337 'ਤੇ। ਸਾਡੇ ਨਾਲ ਗੱਲਬਾਤ ਹੋ ਸਕਦੀ ਹੈ। ਆਪ ਸਭ ਇਸ ਸਮੇਂ ਆਪਣੇ ਘਰਾਂ 'ਚੋਂ ਕੰਮ 'ਤੇ ਹੋ, ਅਤੇ ਜੋ ਬਹੁਤ ਸਾਰੇ ਲੋਕ ਔਨਲਾਈਨ ਸੁਣ ਰਹੇ ਨੇ, ਅਤੇ www.am530.ca ਜਾਂ radiowasteronto.com ਪੰਜਾਬੀ ਲੈਣਾ ਕਿਸੇ ਵੀ ਪੇਜ ਦੇ ਉੱਤੇ ਜਾ ਕੇ ਤੁਸੀਂ ਸਾਨੂੰ ਸੁਣ ਸਕਦੇ ਹੋ। ਅਤੇ 9-4 ਸਟੂਡੀਓ ਦੇ ਘੜੀ ਦੇ ਉੱਤੇ ਇੱਕ ਮਹੀਨੇ ਦੀ ਜਿਹੜੀ ਮਹੀਨੇ ਦੀ ਇੱਕ ਤਰੀਕ ਜਿਹੜੀ ਹੋ ਚੁੱਕੀ ਆ ਔਰ ਜੁਲਾਈ ਦੇ ਵਿੱਚ ਐਂਟਰ ਹੋ ਚੁੱਕੇ ਹਾਂ। ਪੀਅਰਸਨ ਏਅਰਪੋਰਟ ਦਾ ਟਰੈਕ 6 ਫੈਡੈਕਸ, ਜਿੱਥੇ ਚਿੱਠੀਆਂ ਲੈ ਕੇ ਸਮਾਨ ਲੈ ਕੇ ਤੁਹਾਡਾ ਲੈਂਡ ਕਰ ਚੁੱਕੀ ਹੈ, ਔਰ ਏਅਰ ਕੈਨੇਡਾ ਕੈਨੇਡਾ ਡੇ ਦੇ ਮੌਕੇ ਦੇ ਉੱਤੇ ਬਿਲਕੁਲ ਉੜਦੀ ਨਜ਼ਰ ਆ ਰਹੀ ਹੈ। ਅਤੇ ਕੁਛ ਖਬਰਾਂ, ਕੁਛ ਗੱਲਾਂ, ਕੁਛ ਬਾਤਾਂ ਲੈ ਕੇ ਸ਼ਾਮਿਲ ਹੋਵਾਂਗੇ। ਪਰ ਹਮੇਸ਼ਾ ਹੀ ਤਰ੍ਹਾਂ ਆਗਾਜ਼ ਉਸ ਪਰਮਪੁਰਖ ਪਰਮੇਸ਼ੁਰ ਦੇ ਨਾਮ ਓਟ ਆਸਰੇ ਦਾ, ਜਿਸ ਦੇ ਨਾਮ ਓਟ ਆਸਰੇ ਨਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ੈ ਦਾ, ਉਮੀਦ ਦਿਨ ਖੁਸ਼ਗਵਾਰ, ਚੜ੍ਹਦੀ ਕਲਾ ਵਾਲਾ ਅਤੇ ਨਿਰਭਉ ਨਿਰਵੈਰ ਰਹੇਗਾ। ਮੁਸਕਰਾਹਟ ਚਿਹਰੇ ਦਾ ਪਾਠ ਰੋਸ਼ਨੀ ਰਸਤੇ ਦਿਖਾਵੇਗੀ ਅਤੇ ਤੁਸੀਂ ਚੱਲਦੇ ਰਹੋਗੇ।

0: ਵਾਰ ਫਿਰ ਤੋਂ ਲਾਈਨਸ ਮੈਂ ਓਪਨ ਕਰ ਰਿਹਾ ਸਟੂਡੀਓਜ਼ ਦੇ ਵਿੱਚ 905-6673-33-37 9567-33-33-37 ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ ਅਤੇ ਆਪ ਸਭ ਨੂੰ ਜੋ ਕੈਨੇਡਾ ਡੇ ਦੀਆਂ ਅੱਜ ਛੁੱਟੀ ਮਾਣ ਰਹੇ ਹੋ ਬਹੁਤ ਬਹੁਤ ਮੁਬਾਰਕਬਾਦ ਕੈਨੇਡਾ ਡੇ ਦੇ ਯਾਨੀ ਕਿ ਇਸ ਮੁਲਕ ਨੂੰ ਜਿੱਥੇ ਅਸੀਂ ਯਾਦ ਕਰਦੇ ਹਾਂ ਇਸ ਮੁਲਕ ਨਾਲ ਜੁੜੀਆਂ ਸਾਡੀਆਂ ਯਾਦਾਂ ਜੋ ਸਾਨੂੰ ਇੱਥੇ ਦੀ ਸਟਰਗਲ ਅਤੇ ਇੱਥੋਂ ਦੀ ਗਰੋਥ ਅਤੇ ਇੱਥੋਂ ਦੇ ਤਜ਼ਰਬੇ ਨੂੰ ਜਿਹੜਾ ਹੈਗਾ ਦਰਸਾਉਂਦੀਆਂ ਨੇ ਜ਼ਿੰਦਗੀ ਨੂੰ ਸੇਧ ਦਿੰਦੀਆਂ ਨੇ ਅਤੇ ਜ਼ਿੰਦਗੀ ਨੂੰ ਬਿਹਤਰੀਨ ਬਿਹਤਰੀਨ ਔਰ ਬਿਹਤਰੀਨ ਜਿਹੜੀਆਂ ਇਹ ਬਣਾਉਂਦੀਆਂ ਨੇ 1 ਜੁਲਾਈ 1867 ਦੇ ਵਿੱਚ ਜਿਹੜਾ ਹੈਗਾ ਪਹਿਲਾ ਜਿਹੜਾ ਕੈਨੇਡਾ ਡੇ ਮਨਾਇਆ ਗਿਆ ਸੀ ਉਸ ਤੋਂ ਲੈ ਕੇ 1867 ਤੋਂ ਅੱਜ 2026 ਤੱਕ ਅਸੀਂ ਕੈਨੇਡਾ ਡੇ ਨੂੰ ਮਨਾਉਂਦੇ ਆ ਰਹੇ ਹੈਗੇ ਹਾਂ ਔਰ ਕੈਨੇਡਾ ਡੇ ਦੇ ਮੌਕੇ ਉੱਤੇ ਜਿੱਥੇ ਅਸੀਂ ਕੈਨੇਡਾ ਨੂੰ ਆਪਣਾ ਪਿਆਰ ਸਦਭਾਵਨਾ ਅਤੇ ਸਤਿਕਾਰ ਡਿਗਨਿਟੀ ਐਂਡ ਰਿਸਪੈਕਟ ਜਿਹੜੀ ਅਸੀਂ ਡਿਲੀਵਰ ਕਰਦੇ ਹਾਂ ਉੱਥੇ ਕੈਨੇਡਾ ਦੇ ਨਾਲ ਅਸੀਂ ਵਚਨਬੱਧ ਹਾਂ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਪਰ ਟਿਕਟਾਂ ਤੋਂ ਲੈ ਲਈ ਸਾਡੀ ਜਗ੍ਹਾ ਜ਼ਰੂਰ ਵਿੱਚ ਬਣੀ ਰਹੇ ਅੱਜ ਅਸੀਂ ਕਿਸੇ ਦੌਰ ਦੇ ਵਿੱਚ ਖੜ੍ਹੇ ਹਾਂ ਕੈਨੇਡਾ ਡੇ ਦੇ ਮੌਕੇ ਦੇ ਉੱਤੇ ਕਿ ਅੱਜ ਸਾਡਾ ਇੱਕ ਡੀਲ ਆ ਜਿਹੜਾ ਅਮੈਰੀਕਾ ਕੈਨੇਡਾ ਔਰ ਜੋ ਮੈਕਸੀਕੋ ਦਾ ਉਹ ਰਿਨਿਊਅਲ ਡੇਟ ਹੈਗਾ ਜਿਸ ਦੇ ਉੱਪਰ ਅਗਰ ਪ੍ਰਤੀਕਿਰਿਆ ਦੀ ਮੈਂ ਗੱਲ ਕਰਾਂ ਉਸ ਡੀਲ ਨੂੰ ਨੈਗੋਸ਼ੀਏਟ ਕਰ ਰਿਹਾ ਜਿਹਦੇ ਵਿੱਚ ਕੈਨੇਡੀਅਨ ਇੰਡਸਟਰੀ ਦੇ ਉੱਤੇ ਇੰਪੈਕਟ ਆਉਣਾ ਹੈਗਾ ਪਰ ਕਹਿੰਦੇ ਹੁੰਦੇ ਕਿ ਭੱਜਦਿਆਂ ਨੂੰ ਬਾਣ ਇੱਕੋ ਜਿਹੇ ਅਗਰ ਮੈਂ ਐਨਾਲਿਸਿਸ ਪੂਰਾ ਪ੍ਰੋਪਰਲੀ ਕਰਾਂ ਤਾਂ ਕੈਨੇਡਾ ਡੇ ਦੇ ਮੌਕੇ ਦੇ ਉੱਤੇ ਅੱਜ ਮਾਰਕ ਕਾਰਨੀ ਕਹਿ ਚੁੱਕਿਆ ਕਿ ਗੁੱਡ ਡੀਲ ਅਦਰਵਾਈਜ਼ ਨੋ ਡੀਲ ਯਾਨੀ ਕਿ ਅਸੀਂ ਐਗਰੀਮੈਂਟ ਸਾਈਨ ਹੀ ਨਹੀਂ ਕਰਾਂਗੇ ਤੁਸੀਂ ਛੱਡੋ ਕਰਨਾ ਕਿ ਨਹੀਂ ਕਰਨਾ ਅਸੀਂ ਤੁਹਾਡੇ ਕਿਸੇ ਕੰਡੀਸ਼ਨ 'ਤੇ ਸਾਈਨ ਨਹੀਂ ਕਰਾਂਗੇ ਜੇ ਤੁਸੀਂ ਨੈਗੋਸ਼ੀਏਟ ਨਹੀਂ ਕਰਦੇ ਯਾਨੀ ਕਿ ਤੁਸੀਂ ਮਿਲ ਭੁਗਤ ਕੇ ਆਪਾਂ ਸਾਰੇ ਇਕੱਠੇ ਹੋ ਕੇ ਇਸ ਐਗਰੀਮੈਂਟ ਨੂੰ ਸਿਰੇ ਲਾਈਏ ਕਿ ਜਾਂ ਦਾਦਾਗਿਰੀ ਅਤੇ ਗੁੰਡਾਗਿਰੀ ਨਾ ਡੋਨਲਡ ਟਰੰਪ ਵਰਗਾ ਇੱਕ ਗੁੰਡਾ ਸ਼ਖਸ ਜੋ ਮੈਂ ਗੁੰਡਾ ਵਰਡ ਇਸ ਲਈ ਯੂਜ਼ ਕੀਤਾ ਇਸ ਆਦਮੀ ਨੇ ਬੜੇ ਨਿਰਦੋਸ਼ ਲੋਕ ਬੇਵਜ੍ਹਾ ਇਰਾਨ ਦੇ ਵਿੱਚ ਬੰਬ ਸਿੱਟ ਸੱਟ ਕੇ ਮਾਰੇ ਇਸ ਆਦਮੀ ਨੇ ਜਗ੍ਹਾ ਜਗ੍ਹਾ 'ਤੇ ਤਰਾਸਦੀ ਮਚਾਈ ਪੂਰੀ ਦੁਨੀਆ 'ਚ ਜੇ ਅੱਜ ਰਿਸੈਸ਼ਨ ਚੱਲ ਰਿਹਾ ਇੱਕ ਆਦਮੀ ਦੀਆਂ ਗਲਤ ਨੀਤੀਆਂ ਉਹਦੀ ਜ਼ਬਾਨ ਅਤੇ ਉਹਦਾ ਦਿਮਾਗ ਜੀਵ ਵਿੱਚੋਂ ਭੁੱਲ ਜਾਂਦਾ ਹੈ ਕਈ ਵਾਰੀ ਕਿ ਮੈਂ ਹੀ ਪ੍ਰੈਜ਼ੀਡੈਂਟ ਹਾਂ ਕਿ ਕੋਈ ਹੋਰ ਆ ਉਹ ਭੁੱਲ ਜਾਂਦਾ ਉਸ ਆਦਮੀ ਨੂੰ ਪਾਵਰ ਦੇ ਦੇਣੀ ਪੂਰੀ ਦੁਨੀਆ ਦੀ ਸ਼ਕਤੀ ਦੀ ਅਤੇ ਉਸ ਆਦਮੀ ਤੋਂ ਫਿਰ ਇਹੀ ਉਮੀਦ ਕੀਤੀ ਜਾ ਸਕਦੀ ਕਿ ਪਿਛਲੀ ਟਰਮ ਦੇ ਵਿੱਚ ਕਰੋਨਾ ਵਾਇਰਸ ਆਇਆ ਸੀ ਉਦੋਂ ਕਰੋੜ ਦੀ ਗਿਣਤੀ 'ਚ ਲੋਕ ਮਰੇ ਸੀ ਅਤੇ ਇਸ ਵਾਰ ਦੀ ਟਰਮ ਦੇ ਵਿੱਚ ਕਰੋੜ 'ਚ ਲੋਕ ਜਿਹੜੇ ਹੈਗੇ ਭੁੱਖਮਰੀ ਨਾਲ ਮਰ ਰਹੇ ਨੇ ਯਾਨੀ ਕਿ ਪੈਸੇ ਦੀ ਕਿੱਲਤ ਨਾਲ ਮਰ ਰਹੇ ਨੇ ਯੈਸ ਦਿਸ ਇਜ਼ ਡੋਨਲਡ ਟਰੰਪ ਅਤੇ ਇਹ ਇੱਕ ਤ੍ਰਾਸਦੀ ਹੈ ਕਿ ਅਮੈਰੀਕਾ ਦੇ ਇਤਿਹਾਸ 'ਚ ਸਭ ਤੋਂ ਕਾਲੇ ਅੱਖਰਾਂ ਦੇ ਵਿੱਚ ਜਿਹੜਾ ਨਾਂ ਅੰਕਿਤ ਹੋਊਗਾ ਉਹ ਡੋਨਲਡ ਟਰੰਪ ਹੈਗਾ ਜੋ ਆਦਮੀ ਦਾ ਕੋਈ ਕਿਰਦਾਰ ਨਹੀਂ ਹੈ ਜਿਸਨੇ ਦੁਨੀਆ ਦੇ ਵਿੱਚ G7 ਵਰਗੀ ਇੱਕ ਗਰੁੱਪ ਜਿਹਦੇ ਵਿੱਚ ਇੱਕ ਮੁਲਕ ਨੂੰ ਕੋਈ ਕੁਛ ਕਹਿੰਦਾ ਸੀ ਤਾਂ 6 ਹੋਰ ਇਕੱਠੇ ਹੋ ਜਾਂਦੇ ਸੀ ਉਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਵਰਗਾ ਸੰਘ ਜਿਹੜਾ ਕਿ ਅਮੈਰੀਕਾ ਦੀਆਂ ਜੜ੍ਹਾਂ ਸੀ ਇੱਕ ਦਰਖਤ ਹੈ ਜਿਹੜਾ ਉਹਨੂੰ ਹਨੇਰੀ ਹਿਲਾਉਂਦੀ ਆ ਉਹਨੂੰ ਤੂਫਾਨ ਹਿਲਾਉਂਦਾ ਉਹਨੂੰ ਧੁੱਪਾਂ ਪੈਂਦੀਆਂ ਨੇ ਸੋਕੇ ਆਉਂਦੇ ਨੇ ਉਹਨੂੰ ਲੋਕ ਇੱਟਾਂ ਮਾਰ ਮਾਰ ਕੇ ਉਤੋਂ ਫਲ ਤੋੜ ਕੇ ਖਾਂਦੇ ਨੇ ਉਹਦੇ 'ਤੇ ਲੋਕ ਪੀਂਘਾਂ ਪਾਉਂਦੇ ਨੇ ਅਤੇ ਥੱਲੇ ਬੈਠ ਕੇ ਉਹਦੇ ਸੁੱਖ ਲੈਂਦੇ ਨੇ ਉਹ ਜਿਹੜਾ ਦਰਖਤ ਹੈ ਅਮੈਰੀਕਾ ਉਸ ਦੀਆਂ ਜੜ੍ਹਾਂ ਨੇ ਜਿਹੜੀਆਂ ਉਹਨਾਂ ਨੂੰ ਖੋਖਲਾ ਕਰ ਦਿੱਤਾ ਉਹ ਦਰਖਤ ਆਪਣੇ ਸਾਥੀਆਂ ਦੇ ਨਾਲ ਖੜ੍ਹਦਾ ਸੀ ਅਤੇ ਉਹਦੇ ਸਾਥੀ ਸੀ ਉਹਦੀਆਂ ਜੜ੍ਹਾਂ ਅਤੇ ਉਹਦੀਆਂ ਜੜ੍ਹਾਂ ਸੀ ਯੂਰਪੀਅਨ ਯੂਨੀਅਨ ਯੂਰਪੀਅਨ ਯੂਨੀਅਨ ਵਰਗੀ ਇੱਕ ਪਾਵਰ ਨੂੰ ਡਿਸਰਿਸਪੈਕਟ ਕਰਨਾ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੇ ਉੱਤੇ ਕੋਝੇ ਕਿਸਮ ਦੀਆਂ ਨੀਵੇਂ ਕਿਸਮ ਦੀਆਂ ਟਿੱਪਣੀਆਂ ਕਰਨੀਆਂ ਫਲਾਣਾ ਮੇਰੇ ਨਾਲ ਫੋਟੋ ਖਿਚਾਉਣਾ ਚਾਹੁੰਦਾ ਸੀ ਧਮਕਾਉਣਾ ਮੇਰੇ ਨਾਲ ਆਹ ਕਰਨਾ ਚਾਹੁੰਦਾ ਸੀ ਆਪਣੀ ਮੂੰਹੋਂ ਮੀਆਂ ਮਿੱਠੂ ਬਣ ਕੇ ਜਿਹੜਾ ਡੋਨਲਡ ਟਰੰਪ ਨੇ ਕੈਨੇਡਾ ਦੇ ਲਈ ਮਾੜੇ ਸ਼ਬਦ ਬੋਲੇ ਨਿਖੇਧੀ ਕਰਦੇ ਅੱਜ ਦੇ ਦਿਨ ਦੇ ਉੱਤੇ ਕੈਨੇਡਾ ਦੇ ਲਈ ਘਟੀਆ ਸ਼ਬਦਾਵਲੀ ਦੇ ਨਾਲ ਨਾਲ ਇੱਕ ਅਟੈਕ ਇਹ ਫਾਈਨੈਂਸ਼ੀਅਲ ਅਟੈਕ ਇਸ ਸਮੇਂ ਜੋ ਕੰਟਰੀ ਦੇ ਉੱਤੇ ਹੋਇਆ ਹੋਇਆ G7 ਦੀ ਰਿਪੋਰਟ ਦੇ ਮੁਤਾਬਕ ਸਭ ਤੋਂ ਵੱਧ ਗਰੋਇੰਗ ਇਕੋਨਮੀ ਕੈਨੇਡਾ ਦੀ ਹੈ ਪਰ ਡੋਨਲਡ ਟਰੰਪ ਜਿਹੜਾ ਹੈਗਾ ਇੱਥੋਂ ਦੇ ਪੋਲੀਟੀਕਲ ਸਮੀਕਰਨ ਨੂੰ ਚਾਹੇ ਅਲਬਰਟਾ ਨੂੰ ਕੈਨੇਡਾ ਤੋਂ ਅਲੱਗ ਕਰਨ ਲਈ ਪੂਰੀ ਕੋਸ਼ਿਸ਼ ਕਰਨਾ ਚਾਹੇ ਪੀਅਰ ਪੋਲੀਅਰ ਵਰਗਿਆਂ ਦੇ ਜੜ੍ਹਾਂ 'ਚ ਤੇਲ ਪਾਉਣਾ ਅਤੇ ਭਾਵੇਂ ਮਾਰਕ ਕਰਨੀ ਵਰਗਿਆਂ ਨੂੰ ਨੀਵਾਂ ਦਿਖਾਉਣਾ ਯਾਨੀ ਕਿ ਓਪੋਜੀਸ਼ਨ ਦੇ ਲੀਡਰਸ ਨੂੰ ਇੱਦਾਂ ਸਟਰੋਂਗ ਕਰ ਦੇਣਾ ਕਿ ਵੱਖਵਾਦੀ ਸੋਚ ਦੇ ਲੋਕ ਰੇਸਿਸਮ ਜਾਂ ਐਸੀਆਂ ਚੀਜ਼ਾਂ ਜਿਹੜੀਆਂ ਕੈਨੇਡਾ 'ਚ ਬਿਲਕੁਲ ਜਿਨ੍ਹਾਂ ਦੀ ਬੁਨਿਆਦ ਨਹੀਂ, ਉਹਨਾਂ ਨੂੰ ਜਨਮ ਦੇਣਾ ਅਮੈਰੀਕਾ ਦੀ ਤਰਜ਼ ਦੇ ਉੱਤੇ ਕਿ ਗੋਰੇ ਰਹਿਣਗੇ, ਬਾਕੀ ਤਾਂ ਇੱਥੇ ਐਵੇਂ ਹੀ ਤੁਰੇ ਫਿਰਦੇ ਨੇ, ਦੋਜ਼ ਕਾਇੰਡ ਆਫ ਥਿੰਗਸ, ਇਹ ਸਭ ਕੁਛ ਜਿਹੜਾ ਹੈਗਾ ਅੱਜ ਕੈਨੇਡਾ ਦੇ 'ਤੇ ਸੀ। ਡੋਨਲਡ ਟਰੰਪ, ਤੈਨੂੰ ਮਾਫ਼ ਕਰਦੇ ਹਾਂ ਅਤੇ ਤੂੰ ਆਪਣੀਆਂ ਗਲਤੀਆਂ ਇਸੇ ਤਰ੍ਹਾਂ ਕਰਦਾ ਰਹੇ। ਅਗਰ ਸਾਡਾ ਐਗਰੀਮੈਂਟ ਸਾਈਨ ਨਹੀਂ ਹੁੰਦਾ, ਮਾਰਕਰ ਨਹੀਂ ਕਹਿੰਦੇ, ਫਿਰ ਮੈਂ ਐਕਸਟੈਂਸ਼ਨ ਨਹੀਂ ਲਊਂਗਾ, ਮੈਂ ਐਕਸਟੈਂਸ਼ਨ ਲਈ ਮਨਾ ਕਰ ਦੂੰਗਾ। ਕੈਨੇਡਾ ਆਪਣੇ ਰਸਤੇ ਆਪ ਖੋਜੇਗਾ, ਆਉਣ ਵਾਲਾ ਸਮਾਂ ਦੋਨਾਂ ਮੁਲਕਾਂ ਲਈ ਕਿਸ ਤਰ੍ਹਾਂ ਦਾ ਹੋਊਗਾ ਉਹ ਦੇਖਿਆ ਜਾਵੇਗਾ। ਪਰ ਮੈਂ ਤੁਹਾਨੂੰ ਦੱਸਵਾਂ, ਅਗਰ ਐਗਰੀਮੈਂਟ ਸਾਈਨ ਨਹੀਂ ਹੁੰਦਾ ਫਰੋਮ ਡੇ ਨੈਕਸਟ ਤੋਂ ਇਹਦੇ 'ਤੇ ਕੋਈ ਇੰਪਲੀਮੈਂਟ ਨਹੀਂ ਹੁੰਦੀ। ਇਹਦੇ ਵਿੱਚ ਇੱਕ ਟਾਈਮ ਪੀਰੀਅਡ ਆ, ਕਲੋਜ਼ ਆ ਇਸ ਐਗਰੀਮੈਂਟ ਨੂੰ, ਜਿਹੜਾ ਕਿ ਤਿੰਨਾਂ ਮੁਲਕਾਂ ਦਾ UMCA ਜਿਹਨੂੰ ਕਹਿੰਦੇ ਨੇ, ਇਹ ਜਿਹੜਾ ਸਾਈਨ ਹੋਣਾ ਇਹਦੇ ਨਾਲ ਅਮੈਰੀਕਾ ਦੇ ਉੱਤੇ ਵੀ ਬੜਾ ਵੱਡਾ ਅਸਰ ਜਾਣਾ। ਡੋਨਲਡ ਟਰੰਪ ਜਿੱਥੇ ਨਿਚਲੇ ਲੈਵਲ ਦੀ ਆਪਣੀ ਪਾਪੂਲਰਿਟੀ, ਸਭ ਤੋਂ ਨਿਚਲੇ ਲੈਵਲ ਦੀ ਲੈ ਕੇ ਇਸ ਸਮੇਂ ਦਾ ਪ੍ਰਧਾਨ ਹੈ ਅੱਜ ਤੱਕ ਦੇ ਇਤਿਹਾਸ 'ਚ, ਉੱਥੇ ਮਿਡ ਟਰਮ ਇਲੈਕਸ਼ਨਸ ਜਿਹੜੀਆਂ ਅਕਤੂਬਰ ਦੇ ਵਿੱਚ ਸਟਾਰਟ ਹੋ ਜਾਣੀਆਂ ਨੇ, ਇਹਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੀ ਲਾਈਫ ਦੇ ਉੱਪਰ ਅਸਰ ਜਾਊਗਾ। ਚਾਹੇ ਉਹ ਵਪਾਰ ਜਗਤ ਹੈਗਾ, ਭਾਵੇਂ ਉੱਥੋਂ ਦੇ ਲੋਕਲ ਲੋਕ ਨੇ, ਭਾਵੇਂ ਇੰਡਸਟਰੀ ਅਤੇ ਭਾਵੇਂ ਵਰਕਰਸ ਯੂਨੀਅਨਸ ਨੇ, ਉਹਨਾਂ ਸਾਰਿਆਂ ਦੇ ਉੱਪਰ ਡੋਨਲਡ ਟਰੰਪ ਦੇ ਇਹਨਾਂ ਜਿਹੜੇ ਸਟੈਪਸ ਨੇ ਉਹਦਾ ਅਸਰ ਜਾਏਗਾ। ਔਰ ਮਿਡ ਟਰਮ ਇਲੈਕਸ਼ਨਸ ਦੇ ਵਿੱਚ ਜਿੱਥੇ ਪਹਿਲਾਂ ਹੀ ਕਮਜ਼ੋਰ ਦੱਸਿਆ ਜਾ ਰਿਹਾ, ਉਸ ਸਮੇਂ ਰਿਪਬਲਿਕਨਸ ਜਿਹੜੇ ਨੇ ਹੋ ਸਕਦਾ ਆਪਣੀ ਪੂਰੀ ਦੀ ਪੂਰੀ ਪਾਵਰ ਲੂਜ਼ ਕਰ ਜਾਣ। ਇਸ ਦੇ ਉੱਪਰ ਬੁੱਧੀਜੀਵੀ ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਨੇ ਉਹ ਚਿੰਤਿਤ ਨੇ, ਪਰ ਡੋਨਲਡ ਟਰੰਪ ਹਰੇਕ ਬੰਦੇ ਨੂੰ ਚੁੱਪ ਕਰਾਉਣਾ ਜਾਣਦਾ ਹੈ, ਜ਼ੋਰ ਜ਼ਬਰਦਸਤੀ ਦੇ ਨਾਲ ਅਤੇ ਅਲੱਗ ਹੀ ਢੰਗ ਦੇ ਨਾਲ, ਜਿੱਥੇ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾ ਰਿਹਾ, ਆਪਣੇ ਜਵਾਈ ਨੂੰ ਇਹਨੇ ਮਿਡਲ ਈਸਟ ਦੇ ਵਿੱਚ ਭੇਜਿਆ ਸੈਟਲਮੈਂਟ ਕਰਨ ਵਾਸਤੇ, ਉਹਨੂੰ ਅਗਲਾ ਪ੍ਰੈਜ਼ੀਡੈਂਟ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ। ਇੱਦਾਂ ਦੇ ਹੀ ਬਹੁਤ ਕੰਮ ਹੋਏ। ਜੇ ਮੈਂ ਯਾਦ ਆ ਤੁਹਾਨੂੰ ਕਿਹਾ ਸੀਗਾ ਕਿ ਜਦੋਂ ਕਦੇ ਸਰਮਾਏਦਾਰ ਇਕੱਠੇ ਹੋ ਜਾਣਗੇ ਤੁਹਾਨੂੰ ਫਿਰ ਕੋਈ ਸਰਕਾਰ ਜਾਂ ਕੁਛ ਹੋਰ ਨਹੀਂ ਮਿਲੂਗਾ, ਤੁਹਾਨੂੰ ਨਾਮੋਸ਼ੀ ਹੀ ਮਿਲੂਗੀ। ਸੋ ਰੇਡੀਓ ਵਾਜ਼ ਨੂੰ ਸੁਣ ਰਹੇ ਹੋ, ਸਟੂਡੀਓਜ਼ ਦੇ ਨੰਬਰ ਨੇ 905-673-3337, 905-673-3337। ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਤੁਸੀਂ ਕਿੱਥੇ ਕਿੱਥੇ ਹੋ, ਮਾੜੀ ਜਿਹੀ ਹਾਜ਼ਰੀ ਤਾਂ ਲਵਾਓ, ਚੈੱਕ ਤਾਂ ਕਰੀਏ। ਅਤੇ ਸੰਤੋਸ਼ ਮੇਰੇ ਨਾਲ ਆ ਗਏ, ਸੰਤੋਸ਼ ਕੀ ਹਾਲ ਚਾਲ ਨੇ? ਛੁੱਟੀ ਆ, ਸਾਰੇ ਗ੍ਰੋਸਰੀ ਖਰੀਦਣ ਜਾ ਰਿਹਾ, ਜ਼ਰੂਰ ਪਹੁੰਚੋ ਬਾਈ ਜੀ, ਤੁਸੀਂ ਆਉਂਦੇ ਕੈਨੇਡਾ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ।
1: ਹਾਂਜੀ ਅਮਨ ਭਾਅ ਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਹੈਪੀ ਕੈਨੇਡਾ ਡੇ ਤੋਂ ਸਾਰੇ ਆਪਣੇ ਕੈਨੇਡੀਅਨ ਜਿੰਨੇ ਹੈਗੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕੈਨੇਡਾ ਡੇ ਦੀਆਂ। ਸੋ ਇੰਜੋਏ ਕਰੋ ਔਰ ਆਪਣੀ ਫੈਮਿਲੀ ਨਾਲ ਵਧੀਆ ਵਧੀਆ ਟਾਈਮ ਸਪੈਂਡ ਕਰੋ। ਇਸ ਮੁਲਕ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ ਜੀ, ਸੋ ਇਸ ਮੁਲਕ ਦੇ ਹਮੇਸ਼ਾ ਵਫ਼ਾਦਾਰ ਬਣੇ ਰਹੀਏ। ਕਹਿੰਦੇ ਵੀ ਇੰਡੀਆ ਸਾਡਾ ਜਨਮ ਭੂਮੀ ਹੈ ਅਤੇ ਇਹ ਸਾਡੀ ਕਰਮ ਭੂਮੀ ਹੈ, ਇੱਥੇ ਆਪਾਂ ਸਾਰਾ ਕੁਛ ਬਣਾਇਆ, ਇਸ ਮੁਲਕ ਨੇ ਸਾਨੂੰ ਬਹੁਤ ਕੁਛ ਦਿੱਤਾ ਜੀ, ਸੋ ਇਹਦੇ ਹਮੇਸ਼ਾ ਹੀ ਅਸੀਂ ਰਹਿਣੀ ਆ। ਅਤੇ ਅਗੇਨ ਹੈਪੀ ਕੈਨੇਡਾ ਡੇ ਫਰੋਮ ਫਰੈਸ਼ ਗ੍ਰੋਸਰੀ ਡਿਪੂ। ਜੇ ਗ੍ਰੋਸਰੀ ਦੀ ਕੋਈ ਵੀ ਨੀਡ ਹੋਈ ਤਾਂ ਅਸੀਂ ਓਪਨ ਹਾਂ ਜੀ, ਅੱਜ ਤੁਸੀਂ ਦੋਵੇਂ ਲੋਕੇਸ਼ਨਾਂ ਸਾਡੀਆਂ ਓਪਨ ਨੇ ਅਤੇ ਪਹੁੰਚ ਸਕਦੇ ਹੋ। ਅਗੇਨ ਹੈਪੀ ਕੈਨੇਡਾ ਡੇ, ਥੈਂਕ ਯੂ ਜੀ,
0: ਬਹੁਤ ਸ਼ੁਕਰੀਆ। ਅਤੇ ਅੱਜ ਸਾਰੇ ਜਿਹੜੇ ਹੈਗਾ ਜ਼ਰੂਰ ਤੁਸੀਂ ਪਹੁੰਚੋ। ਅਤੇ ਸ਼ਿਵਾਨੂ ਮੇਰੇ ਨਾਲ, ਸ਼ਿਵਾਨੂ ਹੈਪੀ ਕੈਨੇਡਾ ਡੇ, ਕੈਨੇਡਾ ਜਿਸਨੇ ਹਮੇਂ ਸਭ ਕੁਛ ਦਿਆ,
2: ਬਿਲਕੁਲ
0: ਆਪਕੋ ਉਸਕਾ ਜੋ ਅੱਜ ਦਿਨ ਹੈ ਉਸਕੀ ਬਹੁਤ ਬਹੁਤ ਮੁਬਾਰਕਬਾਦ ਹੋ
2: ਜੀ। ਥੈਂਕ ਯੂ, ਥੈਂਕ ਯੂ, ਐਂਡ ਟੂ ਆਲ ਦ ਲਿਸਨਰਸ ਆਲਸੋ, ਹੈਪੀ ਕੈਨੇਡਾ ਡੇ।
0: ਔਰ ਕੈਨੇਡਾ ਜਹਾਂ ਖੜਾ ਹੈ, ਮੈਂ ਡੋਨਲਡ ਟਰੰਪ ਕੀ ਬਾਤ ਕਰ ਰਹਾ ਥਾ ਕਿ ਇਤਨੀ ਸ਼ਹਾਦਤੇ ਹੈ ਹਮਾਰੀ, ਇਤਨੀ ਸ਼ਹਾਦਤੇ, ਦੁਨੀਆ ਦੇ ਵਿੱਚ ਇੱਕ ਐਸਾ ਮੁਲਕ ਹੈ ਜਿਹਨੇ ਅਮੈਰੀਕਾ ਨੂੰ ਵਾਪਸ ਮੁੜਿਆ ਔਨ ਦੀ ਸਪੋਟ, ਉਹ ਹੈ ਕੈਨੇਡਾ। ਅਗਰ ਇਹਦਾ ਇਤਿਹਾਸ ਦੇਖਣਾ ਕੈਨੇਡਾ ਦਾ, ਤੁਸੀਂ ਮੈਨੀਟੋਬਾ ਦੇ ਵਿੱਚ ਬਣੇ ਹੋਏ ਮਿਊਜ਼ੀਅਮਸ ਦੇਖ ਸਕਦੇ ਹੋ ਭਾਜੀ, ਸਸਕੈਚਵਨ ਦੇ ਵਿੱਚ ਮਿਊਜ਼ੀਅਮ ਬਣੇ ਨੇ, ਓਨਟੈਰੀਓ ਦੇ ਵਿੱਚ ਥਾਂ ਥਾਂ 'ਤੇ ਅਤੇ ਕਿਊਬੈਕ 'ਚ ਮਿਊਜ਼ੀਅਮ ਬਣੇ ਨੇ ਜਿੱਥੇ ਅਮੈਰੀਕਾ ਨੇ ਕੈਨੇਡਾ ਦੇ ਉੱਤੇ ਅਟੈਕ ਕੀਤਾ ਸੀਗਾ। ਅਤੇ ਅਸੀਂ ਇਹਨਾਂ ਦੀਆਂ ਜਲ ਬੇੜੀਆਂ ਜਿਹੜੀਆਂ ਕਿਸ਼ਤੀਆਂ ਨੇ ਉਹ ਇੱਥੇ ਹੀ ਰੱਖ ਲਈਆਂ ਸੀ, ਤੈਰ ਕੇ ਬੰਦੇ ਵਾਪਸ ਗਏ ਸੀ ਉੱਧਰ ਨੂੰ, ਠੀਕ ਹੈ। ਤੁਸੀਂ ਫੋਰਟ ਏਰੀ ਜਿਹੜਾ ਇੱਕ ਨੈਗਰਾ ਫੋਲ ਘੁੰਮਣ ਜਾਂਦੇ ਹੁੰਦੇ ਹੋ, ਉਹ ਫੋਰਟ ਦੇਖ ਕੇ ਆਇਓ ਜਿੱਥੇ ਉਹ ਅਸਲਾ ਜਿਹੜਾ ਅਮੈਰੀਕਨਸ ਕੋਲੋਂ ਜ਼ਬਤ ਕੀਤਾ ਸੀ ਕੈਨੇਡੀਅਨਸ ਨੇ, ਉਹ ਪਿਆ। ਔਰ ਕੈਨੇਡਾ ਇੱਕ ਐਸਾ ਮੁਲਕ ਹੈ ਸ਼ਬਾਨੂ, ਦੁਨੀਆ ਮੇਂ ਦੋ ਮੁਲਕ ਇਸਕੇ ਸਾਥ ਖੜੇ ਹੋ ਗਏ ਅਮੈਰੀਕਾ ਕੇ ਸਾਥ ਟਕਰਾਵ ਕੇ ਲੀਏ, ਟ੍ਰੇਡ ਮੇਂ, ਟੈਰਿਫਸ ਮੇਂ ਕੈਨੇਡਾ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਮੁਲਕ ਹੈ, ਮੈਂ ਬੜੇ ਜੋ ਕਹੂੰਗਾ ਮਾਣ ਦੇ ਨਾਲ ਕਿ ਜਿਹਦੇ ਲਈ ਇੰਡੀਆ ਤੋਂ ਮੈਨੂੰ ਇੱਕ ਬੜੇ ਵੱਡੇ ਇੰਡਸਟਰੀਅਲਿਸਟ ਨੇ, ਉਹ ਕਹਿੰਦੇ ਯਾਰ ਬੰਦਾ ਤੁਹਾਡਾ ਘੈਂਟ ਹੈ ਮਾਰਕ ਕਰਨੀ, ਕੈਨੇਡਾ ਲਈ ਖੜ ਗਿਆ, ਬੰਦੇ ਨਾਲ ਲੜਨ ਲੱਗ ਗਿਆ। ਇੰਡੀਆ ਵਾਲਿਆਂ ਨੇ ਤਾਂ ਚੁੱਪ ਚੁੱਪੀ 'ਤੇ ਸਾਈਨ ਕਰਕੇ ਫਟਾਫਟ ਪੇਪਰ ਫੜਾਤੇ ਇਹਨੂੰ, ਜਿਵੇਂ ਇਹਨੇ ਕਿਹਾ ਸੀ। ਸੋ ਇਹ ਮਾਣ ਵਾਲੀ ਗੱਲ ਆ ਸਾਡੇ ਲਈ ਕਿ ਆਉਣ ਵਾਲਾ ਸਮਾਂ ਜਿਹੜਾ ਅਸੀਂ ਟਰੇਡ ਦੇ ਵਿੱਚ ਜਿਹੜੇ ਸਰਪਲਸ ਗਏ ਹਾਂ, ਜਿਹੜਾ ਕਿ ਅਮੈਰੀਕਾ ਤੋਂ ਬਿਨਾਂ ਟਰੇਡ ਕੀਤਾ ਸੀ, ਯਾਨੀ ਅੱਜ ਤੱਕ ਸ਼ਬਾਨੂ ਜਿੰਨਾ ਵੀ ਅਸੀਂ ਟਰੇਡ ਕੀਤਾ, ਹਿਸਟਰੀ ਆ ਕਿ ਫਸਟ ਟਾਈਮ ਇੰਨਾ ਐਕਸਪੋਰਟ ਅਮੈਰੀਕਾ ਨੂੰ ਛੱਡ ਕੇ ਦੂਜੇ ਮੁਲਕਾਂ ਨੂੰ ਕੀਤਾ ਸੀ, ਹਿਸਟਰੀ ਆ, ਸਰਪਲਸ ਗਏ ਹਾਂ ਅਸੀਂ। ਅਤੇ ਆਉਣ ਵਾਲਾ ਟਾਈਮ ਕੈਨੇਡਾ ਨੂੰ ਯੂਰਪ ਇਸ ਤਰ੍ਹਾਂ ਦੇਖ ਰਿਹਾ ਕਿ ਆਉਣ ਵਾਲਾ ਸਮਾਂ ਯੂਰਪ ਕੈਨੇਡਾ ਨੂੰ ਅਮੈਰੀਕਾ ਵਾਂਗੂ ਸ਼ਕਤੀਸ਼ਾਲੀ ਦੇਖਣਾ ਚਾਹੁੰਦਾ, ਯੂਰਪ ਚਾਹੁੰਦਾ ਹੈਗਾ ਕਿ ਕੈਨੇਡਾ ਸਟਰੋਂਗ ਹੋਵੇ। ਔਰ ਯੂਰਪ ਨੇ ਸਭ ਤੋਂ ਪਹਿਲਾਂ ਟਰੇਡ ਜਿਹੜੇ ਸਟਾਰਟ ਕੀਤੇ ਨੇ ਕੈਨੇਡਾ ਦੇ ਨਾਲ, ਸਭ ਤੋਂ ਪਹਿਲ ਕਦਮੀ ਉਹਨਾਂ ਨੇ ਕੀਤੀ ਹੈ। ਔਰ ਦੁਨੀਆ 'ਚ ਕਿਤੇ ਵੀ ਪ੍ਰੋਬਲਮ ਆਉਂਦੀ ਹੈ, ਕੈਨੇਡਾ ਹਮੇਸ਼ਾ ਨਾਲ ਖੜਦਾ ਸਾਰਿਆਂ ਦੇ। ਕੈਨੇਡਾ 'ਚ ਆਪ 'ਚ ਪ੍ਰੋਬਲਮ ਆ, ਉਹ ਆਉਣ ਵਾਲਾ ਸਮਾਂ ਆਪਣੇ ਆਪ ਨਜਿੱਠ ਲਵੇਗਾ। ਸ਼ਿਵਾਨੂੰ ਦੋ ਮੈਸੇਜ ਆਏ ਦਾ।
2: ਸੋ ਅਮਨ ਭਾਈ, ਮੌਸਮ ਆਪ ਦੇਖ ਹੀ ਰਹੇ ਹੋ, ਬਾਹਰ ਪੂਰੀ ਅੱਛੀ ਤਬੀਅਤ ਗਰਮੀ ਪੜ ਰਹੀ ਹੈ, ਔਰ ਅਗਰ ਆਪਕੋ ਐਸਾ ਫੀਲ ਹੋ ਰਹਾ ਹੈ ਕਿ ਭਾਈ ਆਪਕਾ ਏਸੀ ਕਾਮਯਾਬ ਨਹੀਂ ਹੈ ਔਰ ਵੋ ਠੰਡਾ ਨਹੀਂ ਕਰ ਰਹਾ ਹੈ ਘਰ ਕੋ, ਤੋ ਇਟਸ ਟਾਈਮ ਟੂ ਚੇਂਜ ਵਿੰਡੋਜ਼, ਕਿਉਂਕਿ ਵਿੰਡੋ ਜੋ ਹੈ ਆਪਕੇ ਘਰ ਮੇ ਸਭਸੇ ਬੜੇ ਬੜੇ ਹੋਲਸ ਹੈ ਵਿੰਡੋ ਕੇ ਅੰਦਰ, ਔਰ ਅਗਰ ਵੋ ਹੋਲਸ ਲੀਕ ਕਰ ਰਹੇ ਹੈ, ਦੈਟ ਮੀਨਸ ਆਪਕੇ ਘਰ ਮੇ ਹਵਾ ਆਰ ਪਾਰ ਹੋ ਰਹੀ ਹੈ, ਔਰ ਇਸ ਸਮੇਂ ਬਿਲਕੁਲ ਗਰਮ ਹਵਾ ਹੈ, ਮੈਂ ਬਾਹਰ ਹੀ ਥਾ ਅਭੀ, ਇਤਨੀ ਗਰਮ ਹਵਾ ਹੈ ਕਿ ਕੋਈ ਅਗਰ ਵਿੰਡੋ ਲੀਕ ਕਰ ਰਹੀ ਹੈ ਆਪਕੀ, ਤੋ ਡੈਫੀਨੇਟਲੀ ਆਪਕੋ ਪਤਾ ਚੱਲ ਰਹਾ ਹੋਗਾ ਕਿ ਆਪਕਾ ਏਸੀ ਨਹੀਂ ਫਿੱਟ ਕਰ, ਔਰ ਜੈਸੇ ਇਹ ਦੋ ਵਜੇਗੇ ਤੋ ਆਪਕੋ ਬਿਲਕੁਲ ਹੀ ਪਤਾ ਚੱਲ ਜਾਏਗਾ। ਸੋ आपको अगर एनर्जी स्टार विंडोज चाहिए जिसके अंदर अमेरिकन थर्मल ग्लास है, जो बिल्कुल आपके घर की एयर टाइटनेस कहते हैं हम उस वर्ड को, एयर टाइट कर देता है कि बाहर की हवा अंदर की हवा बाहर नहीं जा सकती और बाहर की अंदर नहीं आ सकती, अगर आपको ऐसी विंडोज चाहिए एनर्जी स्टार जिसमें जर्मन लॉक्स है, अमन भाई जो जर्मनी की जो चीजें हैं वो लॉकिंग में इसलिए बोलता हूँ क्योंकि उनकी चीजें टूटती नहीं है जल्दी, बड़ी सॉलिड
0: जर्मन ऐसी टेक्नोलॉजी है। ऐसे वाले वॉक्सवैगन ग्रुप का जड़ा है दुनिया भर च अपने जॉब कट कर रहा है, 1.5 लाख जॉब। जर्मन की जी टेक्नोलॉजी है, जर्मन के इंजन, जर्मन स्पेस शटल वर्ल्ड च सब तो वड्ड जिहड़ा ट्रेड दे विच पैसा कमाउंदा हैगा, चाइना नहीं जर्मन है। जर्मन दा जिहड़ा समान आ दुनिया दे विच टेक्नोलॉजी और स्ट्रोंगनेस करके, जापान भी टेक्नोलॉजी च पर जर्मन जिहड़ा हैगा स्पेस शटल तो लैके जिहड़ियां उपर उड़दियां ने चन्न ते तारियां ते पहुंचदियां ने, इह सारियां बनाउण लई जर्मन की टेक्नोलॉजी यूज कीती जांदी है। जी शिवान
2: जी, सो जर्मनी के लॉक्स है और अमेरिकन थर्मल ग्लास है, साथ में कैनेडियन अपना फ्रेम है, सो सारी चीजें इतनी हाई क्लास टॉप क्लास हैं कि जिसके अंदर आपको जो आप जैसा करना चाहते हैं उसी हिसाब से आप उस मुताबिक अपनी विंडोज को चूज कर सकते हैं। नॉर्मली हम देखते हैं जब हम कस्टमर के पास जाके जाते हैं तो वो कहते हैं जी हमको ट्रिपल ग्लास बताया है कि फ्री अपग्रेड कर रहे हैं, मैंने कहा आपको जरूरत है ट्रिपल ग्लास की, पहले आप ये तो समझो आप कहाँ रह रहे हो, ट्रिपल ग्लास में आज के वेदर में अंदर बंदा भुन जाएगा यू नो, क्योंकि ट्रिपल ग्लास हीट को भी तो रिटेन कर रहा है अंदर, सो लोग बिना सोचे कि जो वो प्रोडक्ट चिपकाते हैं वो कर देते हैं। अमन भाई एक यूनिक चीज मैंने करी है अभी, बाय डिफॉल्ट जितने भी घर हैं जिसपे कोड जाता है, जो नीचे वाली विंडोज है सारे घर की, उसको हमने ऑलमोस्ट बुलेट प्रूफ कर दिया है, जिसे हम लैमिनेट ग्लास कहते हैं। सो 6 इंच का ग्लास अंदर, 6 इंच का ग्लास बाहर, बंदा हथौड़ा ले आए, पत्थर ले आए, जो मर्जी कर ले वो ग्लास नहीं तोड़ सकता।
0: ਸੋ ਮੈਂ ਸਭ ਤੋਂ ਪਹਿਲਾਂ ਦੱਸਦਾ ਅੱਜ ਦੇ ਦੌਰ ਦੇ ਵਿੱਚ ਅਗਰ ਇੱਕ ਛੋਟਾ ਜਿਹਾ ਅਮਾਊਂਟ ਡਾਊਨ ਪੇਮੈਂਟ ਕਰਕੇ ਤੁਸੀਂ $70 ਤੋਂ ਲੈ ਕੇ $120 ਦੇ ਵਿਚਕਾਰ, ਡਿਪੈਂਡ ਔਨ ਯੂਅਰ ਪ੍ਰੋਪਰਟੀ, ਤੁਹਾਡੀ ਇੱਕ ਪ੍ਰੋਪਰਟੀ ਕਿੱਡੀ ਹੈ, ਮੰਥਲੀ ਇੰਸਟਾਲਮੈਂਟ ਦੇ ਉੱਤੇ ਵਿੰਡੋਜ਼ ਇੰਸਟਾਲ ਕਰਾਉਣੀਆਂ ਨੇ, ਰਾਈਟ ਵਿੰਡੋ ਫਿੱਟ ਜਿਹੜਾ ਹੈਗਾ, ਰਾਈਟ ਵਿੰਡੋ ਫੋਰਸ ਜਿਹੜੀ ਹੈ ਉਹ ਤੁਹਾਨੂੰ ਇਨਵਾਈਟ ਕਰਦੀ ਹੈ ਕੈਨੇਡਾ ਡੇ ਮੌਕੇ ਦੇ ਉੱਤੇ, ਹੈਪੀ ਕੈਨੇਡਾ ਡੇ ਕਹਿ ਕੇ ਤੁਸੀਂ ਗੱਲ ਕਰਨੀ ਹੈ, ਤੁਹਾਨੂੰ ਫਰੀ ਐਸਟੀਮੇਟ ਹੈ, ਐਸਟੀਮੇਟ ਅਤੇ ਵਿੰਡੋ ਨਾਲ ਲੈ ਕੇ ਆਉਣਗੇ। ਸ਼ਿਵਾਨੂੰ ਆਪਣਾ ਨੰਬਰ ਬੋਲ ਦਿਓ,
2: 416-206-3200,
0: 416-206-3200, ਰਾਈਟ ਵਿੰਡੋ ਫੋਰਸ। ਕੋਈ ਵੀ ਸ਼ਹਿਰ ਆ ਕਿਤੋਂ ਵੀ ਕਾਲ ਕਰੋ, ਹੈਪੀ ਕੈਨੇਡਾ ਡੇ ਕਹਿਣਾ, ਤੁਹਾਨੂੰ ਇੰਸਟਾਲਮੈਂਟਸ ਦੇ ਵਿੱਚ ਵਿੰਡੋਜ਼ ਮਿਲ ਸਕਦੀਆਂ ਨੇ, ਸ਼ਰਤਾਂ ਲਾਗੂ ਹੁੰਦੀਆਂ ਨੇ, ਅਤੇ ਨਾਲ ਕੁਆਲਿਟੀ ਜਿਹੜੀ ਹੈਗੀ ਆ ਉਸਨੂੰ ਚੈੱਕ ਕਰਾਇਆ ਜਾਊ ਕਿਸ ਤਰ੍ਹਾਂ ਇਹਨਾਂ ਦੀ ਵਿੰਡੋ ਬਾਕੀ ਵਿੰਡੋਜ਼ ਤੋਂ ਵੱਖਰੀ ਹੈ, ਔਨ ਸਪੋਟ ਐਂਡ ਨਾਲ ਲੈ ਕੇ ਆਉਣਗੇ। 416-206-3200 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 416-206-3200। ਅਜੇ ਤੁਸੀਂ ਮੇਰੇ ਨਾਲ ਕਾਫੀ ਟਾਈਮ ਤੋਂ ਹੋਲਡ ਤੇ ਹਾਂ। ਹਾਂਜੀ ਅਜੇ
3: ਠੀਕ ਗੱਲ ਜੀ, ਹੈਪੀ ਕੈਨੇਡਾ ਡੇ ਜੀ,
0: ਹੈਪੀ ਕੈਨੇਡਾ ਡੇ ਜੀ,
3: ਆਟਵਾ ਤੋਂ ਜੀ।
0: ਹੋਰ ਜੀ ਸਰ, ਤੁਸੀਂ ਕੰਮ ਤੇ ਹੋ?
3: ਨਹੀਂ ਜੀ, ਅੱਜ ਤਾਂ ਥੋੜੇ ਵਾਕ ਕਰਨ ਨਿਕਲੇ ਆ ਮੈਂ ਜੀ, ਹਲ ਤੋਂ ਸਵੇਰੇ ਸਵੇਰੇ।
0: ਹਾਂਜੀ
3: ਵਾਕ ਕਰਨ ਨਿਕਲੇ ਮੈਂ ਜੀ, ਵਾਕ ਕਰਨ ਥੋੜੀ ਬਹੁਤੀ।
0: ਕੀ ਬਾਤ ਆ ਸਰ, ਕੀ ਬਾਤ ਆ। ਤੇ ਸੰਤੋਸ਼ ਜੀ
4: ਜੀ, ਅਮਨ ਜੀ,
0: ਸੋ ਹੈਪੀ ਕੈਨੇਡਾ ਡੇ ਕਹਿ ਰਹੇ ਤੁਹਾਨੂੰ ਵੀ
4: ਜੀ? ਬਿਲਕੁਲ ਅਮਨ ਜੀ, ਹੈਪੀ ਕੈਨੇਡਾ ਡੇ ਸਾਰਿਆਂ ਨੂੰ,
3: ਸਾਰਿਆਂ ਨੂੰ ਜੀ।
0: ਬਹੁਤ ਬਹੁਤ ਮੁਬਾਰਕਾਂ ਜੀ
3: ਤੁਹਾਨੂੰ ਵੀ ਜੀ,
0: ਤੇ ਤੁਸੀਂ ਤੇ ਤੁਹਾਡਾ ਪਰਿਵਾਰ ਵਧੇ ਫੁੱਲੇ। ਹੈਪੀ ਕੈਨੇਡਾ ਡੇ ਟੂ ਯੂ ਆਲਸੋ।

0: ਸੋ ਕੈਨੇਡਾ ਦੇ ਦੀਆਂ ਬਹੁਤ ਬਹੁਤ ਮੁਬਾਰਕਬਾਦ। ਔਰ ਸੰਤੋਸ਼, ਆਪਾਂ ਚੈੱਕ ਕਰੀਏ ਭਾਈ ਕਿੱਥੇ ਕਿੱਥੇ ਸਾਰੇ ਸੁਣਦੇ ਪਏ ਨੇ ਅੱਜ, ਕਿੱਥੇ ਕਿੱਥੇ ਨਿਕਲੇ ਹੋਏ ਨੇ ਸਾਰੇ। ਤੁਸੀਂ ਕਿੱਥੇ ਕਿੱਥੇ ਹੈਗੇ ਹੋ ਤੇ 905-673-3337 905-673-3337 ਦੇ ਉੱਤੇ ਸਾਨੂੰ ਤੁਸੀਂ ਦੱਸਣਾ ਵੀ ਮੈਂ ਹੈਗਾ ਜੀ ਇਸ ਸਮੇਂ ਕਿਚਨਰ, ਮੈਂ ਹੈਗਾ ਜੀ ਇੱਥੇ, ਹੈਪੀ ਕੈਨੇਡਾ ਡੇ ਪਾਸਵਰਡ ਆ। ਤੇ ਅਸੀਂ ਬਾਬਾ ਬਖਤੌਰਾ 'ਚ ਥੋੜ੍ਹਾ ਜਿਹਾ ਦੱਸ ਦਈਏ ਸਾਰਿਆਂ ਨੂੰ, ਆਪਣੇ ਕੋਲ ਟਾਈਮ ਹੋਊਗਾ ਥੋੜ੍ਹਾ ਜਿਹਾ।
1: ਜੀ ਬਿਲਕੁਲ ਅਮਨ ਜੀ।
0: ਸੋ ਬਾਬਾ ਬਖਤੌਰਾ 'ਚ ਅਸੀਂ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ, ਨਾਲ ਆਪਣਾ ਡੇਟ ਆਫ ਬਰਥ ਵੀ ਬੋਲ ਦਿਓ ਅਤੇ ਨਾਲ ਨਾਲ ਤੁਸੀਂ ਹੈਪੀ ਕੈਨੇਡਾ ਡੇ ਕਹਿਣਾ ਹੈਗਾ, ਨਾਲ ਤੁਸੀਂ ਦੱਸਣਾ ਤੁਸੀਂ ਕਿੱਥੇ ਹੋ। ਅਤੇ ਇਹ ਤਾਂ ਚੈੱਕ ਹੋ ਜਾਵੇ ਕਿੰਨੇ ਕੁ ਲੋਕ ਇਸ ਵੇਲੇ ਕੰਮ 'ਤੇ ਜਾਂ ਬਾਹਰ ਨਿਕਲੇ ਹੋਏ ਨੇ, ਘਰਾਂ ਦੇ ਅੰਦਰ ਨਹੀਂ ਹੈਗੇ ਇਸ ਸਮੇਂ ਰੇਡੀਓ ਸ਼ੋਅ ਨੂੰ ਸੁਣ ਰਹੇ, ਕਿਉਂਕਿ ਜਦੋਂ ਮੈਂ ਆ ਰਿਹਾ ਸੀ ਮੇਰਾ ਬੇਟਾ ਕਹਿ ਰਿਹਾ ਸੀਗਾ ਕਿ ਅੱਜ ਕਿਹੜਾ ਕੋਈ ਪੋਪੋ ਹੋਣਾ ਕੋਈ ਸੁਣਨ ਵਾਲਾ, ਮੈਂ ਕਿਹਾ ਤੂੰ ਰੇਡੀਓ ਸੁਣੀ ਦੇਖੀ ਅੱਜ ਕਿੰਨੇ ਲੋਕ ਹੋਣਗੇ, ਅੱਜ ਤਾਂ ਸਮਾਂ ਜ਼ਿਆਦਾ ਲੋਕ ਹੋਣਗੇ, ਫ੍ਰੀ ਹੋਣਗੇ, ਫ੍ਰੀ ਮਾਈਂਡ ਹੋਣਗੇ। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ।
2: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਪੀ ਕੈਨੇਡਾ ਡੇ ਜੀ।
0: ਹੈਪੀ ਕੈਨੇਡਾ ਡੇ ਸਰ, ਕਿੱਥੇ ਹੋ, ਕਿਹੜੇ ਸ਼ਹਿਰ ਚੋਂ?
2: ਨਾਇਗਰਾ ਫਾਲਸ ਸੀ।
0: ਵਾਹ ਵਾਹ, ਕੀ ਬਾਤ ਹੈ, ਘੁੰਮਣ ਗਏ ਹੋ ਕੰਮ ਤੇ ਹੋ ਕਿ ਰਹਿ ਰਹੇ ਹੋ ਇੱਥੇ?
2: ਜੀ ਕੰਮ ਤੇ ਨਿਕਲੇ ਸੀ ਹੁਣੇ ਤੇ ਤੁਹਾਡਾ ਰੇਡੀਓ ਆਨ ਕੀਤਾ ਤੇ ਮੈਂ ਕਿਹਾ ਚਲੋ ਕਾਲ ਕਰਦੇ ਆ, ਮੈਂ ਨਾਇਗਰਾ ਫਾਲਸ ਹੀ ਰਹਿੰਦਾ ਜੀ।
0: ਵੈਰੀ ਗੁੱਡ ਸਰ ਹਰਵਿੰਦਰ, ਬਹੁਤ ਵਧੀਆ ਤੇ ਥੈਂਕ ਯੂ। ਹੈਪੀ ਕੈਨੇਡਾ ਡੇ, ਡੇਟ ਆਫ ਬਰਥ ਬੋਲੋ ਤੁਹਾਡੀ ਕੀ ਆ?
2: ਅਗਸਤ 1st ਹੈ ਜੀ।
0: ਅਗਸਤ 1st, ਲੈ ਕੋਈ ਸੁਣੋ ਜੀ ਤੁਹਾਡੇ ਵਾਸਤੇ ਫਿਰ ਇਹ ਆਦਤਾਂ ਨੇ ਸਿਰਫ ਆਦਤਾਂ।
2: ਹਾਂਜੀ
0: ਅਗਸਤ 1st ਦੇ ਵਿੱਚ ਇਹ ਕਹਿੰਦਾ ਹੈਗਾ ਕਿ ਹੌਸਲਾ ਬਹੁਤ ਹੈ, ਸੈਲਫ ਸੈਟਿਸਫੈਕਸ਼ਨ ਲੈਵਲ ਦੇ ਨੇੜੇ ਤੇੜੇ ਰਹਿੰਦੇ ਹੋ, ਹੁਣ ਤੱਕ ਜੋ ਕੰਮ ਕੀਤੇ ਆ ਕਿਸੇ 'ਤੇ ਵੀ ਘਰਣ ਨਹੀਂ ਮਹਿਸੂਸ ਹੁੰਦੀ, ਮਾਣ ਮਹਿਸੂਸ ਕਰਦੇ ਹੋ।
2: ਬਿਲਕੁਲ ਜੀ,
0: ਠੀਕ ਹੈ। ਪਰਪਸ ਲੈਸ ਜ਼ਿੰਦਗੀ, ਯਾਨੀ ਕਿ ਤੁਹਾਡੇ ਕੋਲ ਬਹੁਤ ਸਾਰੇ ਚਾਂਸਸ ਨੇ ਜਿਨ੍ਹਾਂ ਨੂੰ ਤੁਸੀਂ ਇਗਨੋਰ ਕਰ ਜਾਂਦੇ ਹੋ, ਵਿਲ ਪਾਵਰ ਨੂੰ ਸਟਰੋਂਗ ਕਰਨਾ ਪੈਣਾ ਤੁਹਾਨੂੰ।
2: ਠੀਕ ਹੈ ਜੀ।
0: ਨੋ ਪੇਨ ਨੋ ਗੇਨ।
2: ਠੀਕ ਹੈ ਜੀ,
0: ਠੀਕ ਹੈ। ਇੱਥੇ ਪਰਮਜ ਆਟੋ ਵਾਲਿਆਂ ਨੇ ਆਪਣਾ ਖੋਲਿਆ ਥੋਰਲ ਦੇ ਵਿੱਚ, ਅਤੇ ਜ਼ਰੂਰ ਵਿਜ਼ਿਟ ਕਰਕੇ ਆਓ ਜਿੱਦਣ ਗਏ, ਕਿਉਂਕਿ ਰੇਡੀਓ ਵਾਸਤੇ ਸੁਣ ਕੇ ਗਏ ਸੀ। ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਕਾਰ ਦੀ ਰਿਪੇਅਰ, ਤੁਹਾਡੇ ਕੋਈ ਟਰੱਕ ਐਸ ਯੂ ਵੀ ਦੀ, 299-498-1300 ਨੰਬਰ ਆ, 289-498-1300।
2: ਲੈਂਡਸਕੇਪਿੰਗ
0: ਦੀ ਕਰਦੇ ਹੋ?
2: ਹਾਂਜੀ ਹਾਂਜੀ
0: ਹਾਂ, ਠੀਕ ਹੈ, ਬਸ ਤੁਸੀਂ ਕਰਿਓ ਇਹਨਾਂ ਨੂੰ ਕਾਲ, ਠੀਕ ਹੈ।
2: ਹਾਂਜੀ ਬਸ, ਥੈਂਕ ਯੂ ਸੋ ਮਚ,
0: ਥੈਂਕ ਯੂ ਸੋ ਮਚ। ਤੇ ਸਟੂਡੈਂਟ ਨੰਬਰ 905-673-3337 ਤੇ ਕਾਲ ਕਰ ਰਹੇ ਸੀ।
3: ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ 45

0: ਤੁਸੀਂ ਆਪਣੀ ਵੇਸਟ ਸਿੱਟਣੀ ਚਾਹੁੰਦੇ ਹੋ, ਜਿਹੜਾ ਪੱਟ ਪੱਟੀਆ ਹੁੰਦਾ ਉਹ ਜਿਹੜਾ ਹੁੰਦਾ ਸਿੱਟਣਾ ਹੁੰਦਾ, 3 ਮਿੰਟ ਦੇ ਵਿੱਚ ਵਿਹਲੇ ਹੋ ਜਾਓਗੇ। ਕੈਨੇਡੀ ਐਂਡ ਡੇਅਰੀ ਦੇ ਇੰਟਰਸੈਕਸ਼ਨ ਦੇ ਉੱਤੇ ਨੇ, ਟਰੂ ਨੌਰਥ ਵਾਲਿਆਂ ਦਾ ਯਾਰਡ, 416-803-0603, 416-803-0623 'ਤੇ ਕਾਲ ਕਰਨੀ ਹੈ। ਹਾਂਜੀ, ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ,
1: ਹਾਂਜੀ
0: ਹਾਂਜੀ,
1: ਹੈਪੀ ਕੈਨੇਡਾ ਡੇ, ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਸਾਰੀ ਟੀਮ ਨੂੰ।
0: ਹਾਂਜੀ,
1: ਖੁਸ਼ ਰੱਖੇ, ਬਹੁਤ ਵਧੀਆ ਵੀ ਪ੍ਰੋਗਰਾਮ ਬਣਿਆ।
0: ਤੇ ਕਿਹੜੇ ਸ਼ਹਿਰ ਚੋਂ ਤੁਸੀਂ, ਕਿੱਥੇ ਹੋ?
1: ਮੈਂ ਸ਼ਹਿਰ ਤੋਂ ਬਰੈਂਪਟਨ ਵਾਲਾ ਹੀ, ਪਰ ਆਇਆ ਮੈਂ ਦੂਰ, ਮੈਂ ਸਕਾਰਬੋ ਆਇਆ।
0: ਚਲੋ, ਬਹੁਤ ਸ਼ੁਕਰੀਆ ਤੁਹਾਡਾ, ਡਰਾਈਵ ਸੇਫਲੀ ਤੁਹਾਡੇ ਨਾਲ ਗੱਲਾਂ ਕਰਦੇ ਜਾ ਰਹੇ ਹਾਂ। ਤੇ ਡੇਟ ਆਫ ਬਰਥ ਬੋਲੋ ਤੁਹਾਡੀ ਕੀ ਆ?
1: ਡੇਟ ਆਫ 3/3/1955, 3 ਮਾਰਚ 1955।
0: 3 ਮਾਰਚ, ਓਕੇ। 3 ਮਾਰਚ ਦੇ ਲਈ ਕਹਿੰਦਾ ਹੈਗਾ, ਰੋਮੈਂਟਿਕ, ਪਿਆਰ ਕਰਨ ਵਾਲਾ ਸੁਭਾਅ, ਕਾਇੰਡ, ਦਿਆਲਤਾ ਅੰਦਰ ਹੈਗੀ ਆ, ਅਤੇ ਸਮੇਂ ਦੇ ਪਾਬੰਧ, ਵਿਦ ਗੁੱਡ ਟੈਂਪਰ, ਗੁੱਸਾ ਆਉਂਦਾ ਹੁੰਦਾ ਸੀ ਹੁਣ ਢਾਲਣਾ ਆਉਣ ਲੱਗ ਪਿਆ ਹੈ, ਪਹਿਲਾਂ ਬਹੁਤ ਹੁੰਦਾ ਸੀ ਹੁਣ ਢਾਲਣ ਲੱਗ ਗਏ। ਅਨਰਲਿਸਟਿਕ, ਬੇਵਜ੍ਹਾ ਕਿਸੇ ਵੀ ਗੱਲ ਨੂੰ ਬਹੁਤ ਜ਼ਿਆਦਾ ਸੋਚ ਕੇ ਚਿੰਤਾ ਕਰਦੇ ਹੋ, ਉਹ ਬੰਦ ਕਰ ਦਿਓ।
1: ਥੈਂਕ ਯੂ,
0: ਹੈਪੀ ਕੈਨੇਡਾ ਡੇ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ। ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਬਾਈ ਜੀ,
2: ਅਮਨ ਜੀ। ਹਾਂਜੀ, ਮੈਂ ਰਵਿੰਦਰ ਸ਼ਰਮਾ ਬੋਲਦਾ ਓਕਬਲ ਤੋਂ ਜੀ। ਹੈਪੀ ਕੈਨੇਡਾ ਡੇ।
0: ਹੈਪੀ ਕੈਨੇਡਾ ਡੇ ਸਰ, ਬਹੁਤ ਖੁਸ਼ੀ ਤੁਸੀਂ ਸਾਰੇ ਭੱਜ ਭੱਜ ਕੇ ਸਾਡੇ ਨਾਲ ਗੱਲ ਕਰ ਰਹੇ ਹੋ, ਹੈਪੀ ਕੈਨੇਡਾ ਡੇ ਕਹਿ ਰਹੇ ਹੋ, ਤੁਹਾਡਾ ਫਰਜ਼ ਬਣਦਾ ਸਾਰਿਆਂ ਨੂੰ ਇਹ ਗੱਲ ਕਹਿਣ ਦਾ। ਤੇ ਬਹੁਤ ਸ਼ੁਕਰੀਆ ਰਵਿੰਦਰ ਜੀ, ਆਪਣੀ ਡੇਟ ਆਫ ਬਰਥ ਬੋਲ ਦਿਓ।
2: ਹਾਂਜੀ, 13 ਮਈ 1960 ਜੀ।
0: ਮਈ 13, ਓਕੇ, ਮਈ 13। ਤਿੰਨ ਤਿੰਨ ਗੱਲਾਂ ਹੀ ਬੋਲੂ, ਜ਼ਿਆਦਾ ਲੰਬਾ ਨਹੀਂ ਬੋਲੂੰਗਾ।
2: ਚਲੋ ਠੀਕ ਹੈ ਜੀ।
0: ਪੇਸ਼ੈਂਸ ਆ ਗਈ ਆ ਬਹੁਤ ਜ਼ਿਆਦਾ, ਇਮੋਸ਼ਨਲ ਹੋ, ਚੰਗਾ ਦਿਮਾਗ ਹੈ, ਅਤੇ ਲੋਇਲ ਬਹੁਤ ਹੋ, ਕਿਸੇ ਦੀ ਚੀਜ਼ ਕਿਸੇ ਦੀ ਸਮਝਦੇ ਹੋ, ਠੀਕ ਹੈ?
2: ਥੈਂਕ ਯੂ।
0: ਜਿਨ੍ਹਾਂ ਨਾਲ ਹੈਗੇ ਵਫ਼ਾਦਾਰ ਹੋ, ਜਦੋਂ ਕਦੇ ਤੁਸੀਂ ਲਾਲਚ ਕੀਤਾ ਉਦੋਂ ਹੀ ਪ੍ਰੋਬਲਮ ਆਈ ਤੁਹਾਨੂੰ, ਹਮੇਸ਼ਾ ਕਈ ਬੰਦਿਆਂ ਨੂੰ ਆਉਂਦੀ ਹੁੰਦੀ ਹੈ, ਠੀਕ ਹੈ?
2: ਹਾਂਜੀ।
0: ਅਤੇ ਕੋਈ ਵੀ ਚੀਜ਼ ਦੀ ਨਾਰਾਜ਼ਗੀ ਲੰਬਾ ਸਮਾਂ ਨਾਲ ਨਾ ਰੱਖਿਆ ਕਰੋ। ਬਹੁਤ ਛੋਟੀ ਜਿਹੀ ਆ ਜ਼ਿੰਦਗੀ ਬਾਈ ਜੀ ਸ਼ਰਮਾ ਜੀ, ਬਹੁਤ ਛੋਟੀ ਜੀ। ਆਹ ਬੱਚੇ ਲੜ ਪਏ ਸੀ ਪਿਛਲੇ ਵੀਕਐਂਡ ਦੀ ਗੱਲ ਹੈ, ਸੰਡੇ ਦੀ,
2: ਹਾਂਜੀ ਹਾਂਜੀ,
0: ਆਪਸ ਵਿੱਚ ਬਹਿਸ ਕਰਨ ਲੱਗੇ, ਕੈਨੇਡੀਅਨ ਬੋਰਨ ਸੀਗੇ ਸਾਰੇ ਇਹ ਜਵਾਕ। ਮੈਂ ਨਾ ਇਹਨਾਂ ਨੂੰ ਸਮਝਾਇਆ ਕਿ ਜ਼ਿੰਦਗੀ ਬਹੁਤ, ਉਹ ਤੋਂ ਬਾਅਦ ਨਾਲਦਿਆਂ ਦਾ ਐਕਸੀਡੈਂਟ ਹੋ ਗਿਆ, ਸੀਰੀਅਸ ਐਕਸੀਡੈਂਟ ਹੋ ਗਿਆ, ਏਅਰਲਿਫਟਡ ਕੀਤੇ ਗਏ। ਮੈਂ ਨਾ ਜਿਹੜਾ ਲੜਦਾ ਸੀ ਉਹਨੂੰ ਫੋਨ ਕਰਕੇ ਕਿਹਾ, ਮੈਂ ਤੈਨੂੰ ਕਿਹਾ ਸੀ ਨਾ ਜ਼ਿੰਦਗੀ ਬਹੁਤ ਛੋਟੀ ਆ, ਪਤਾ ਨਹੀਂ ਹੁੰਦਾ ਕਿੱਥੇ ਕੀ ਹੋਣਾ, ਆਪਾਂ ਬਦਲਾ ਲੈਣ ਨਹੀਂ, ਆਪਾਂ ਬਦਲਣ ਆਇਆ ਦੁਨੀਆਂ ਦੇ ਵਿੱਚ, ਆਪਣੇ ਆਪ ਨੂੰ ਪਿਛਲੇ ਗੁਨਾਹ ਨਾਲ ਚੱਕੀ ਫਿਰਦੇ ਆਪਾਂ ਪਿਛਲੇ ਜਨਮ ਦੇ, ਆਪਾਂ ਉਹ ਬਦਲ ਲੈਣੇ ਬਸ ਆਪਣੇ, ਠੀਕ ਹੈ? ਮੈਂ ਗੱਲਾਂ ਨਹੀਂ ਵੱਡੀਆਂ ਕਰਦਾ ਭਾਜੀ, ਜਿੰਨਾ ਮੈਂ ਗਲਤ ਬੰਦਾ ਨਾ ਸੰਤੋਸ਼ ਇਹ ਦੱਸ ਸਕਦੀ ਹਾਂ, ਹੋਰ ਨਹੀਂ ਕੋਈ ਦੱਸ ਸਕਦਾ, ਕਿਉਂ ਸੰਤੋਸ਼?
3: ਨਹੀਂ ਨਹੀਂ ਅਮਨ ਜੀ,
0: ਹਾਂ ਹਾਂ ਠੀਕ ਹੈ, ਥੈਂਕ ਯੂ ਸਰ। ਤੇ ਸੰਤੋਸ਼, ਹੈਪੀ ਕੈਨੇਡਾ ਡੇ ਬਈ, ਸਾਰੇ ਤੈਨੂੰ ਭੱਜ ਭੱਜ ਕੇ ਕਾਲ ਕਰ ਰਹੇ, ਦੇਖ ਲਓ 905-673-7337 ਲਾਈਨ ਨਹੀਂ ਖਾਲੀ ਹੋਣ ਦੇਣੀ, ਨੀਤੂ ਜੀ ਵੀ ਹੋਲ ਤੇ ਨੇ, ਤੇ 716 ਨੰਬਰ ਵੀ ਹੋਲ ਤੇ ਆ। हैप्पी कैनेडा डे कहने लिए तोड़ी लाइंस ओपन है।
4: ऑटो ओनर्स, क्या आप ज्यादा इंश्योरेंस प्रीमियम पे कर रहे हैं, या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कैनेडा में 3 सालों का इंश्योरेंस एक्सपीरियंस है, तो टेंशन मत लीजिए।
5: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 6476562810।
0: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ। ਔਰ ਨੈਕਸਟ ਕਾਲ ਸੀ ਮੇਰਾ ਨੀਤੂ ਜੀ। ਹੈਲੋ,
6: ਹਾਂਜੀ ਅਮਨ ਜੀ, ਹੈਪੀ ਕੈਨੇਡਾ ਡੇ।
0: ਹੈਪੀ ਕੈਨੇਡਾ ਡੇ ਸੰਤੋਸ਼ ਜੀ, ਤੁਹਾਨੂੰ ਨਹੀਂ ਕਿਹਾ ਇਹਨਾਂ ਨੇ?
6: ਨਹੀਂ ਨਹੀਂ, ਸੰਤੋਸ਼ ਜੀ ਨੂੰ ਵੀ ਹੈਪੀ ਕੈਨੇਡਾ ਡੇ, ਸਾਰਿਆਂ ਨੂੰ, ਸਾਰੀ ਟੀਮ ਨੂੰ ਹੈਪੀ ਕੈਨੇਡਾ ਡੇ।
0: ਅੱਜ ਛੁੱਟੀ?
6: ਨਹੀਂ ਨਹੀਂ, ਕੰਮ ਤੇ ਆਂ ਜੀ।
0: ਕੀ ਕਰਦੇ ਨੇ ਤੁਸੀਂ?
6: ਮੈਂ ਕਮਿਊਨਿਟੀ ਨਰਸ ਹਾਂ ਜੀ।
0: ਚਲੋ, ਬਹੁਤ ਮੁਬਾਰਕਾਂ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ, ਇਸੇ ਤਰ੍ਹਾਂ ਦਸਾਂ ਨੌਹਾਂ ਦੀ ਕਿਰਤ ਨਾਲ ਜੁੜੇ ਰਹੋ। ਮੈਂ ਹਾਜੀ ਮਸਤਾਨ ਦੀ ਕਹਾਣੀ ਅੱਜ ਸੁਣ ਰਿਹਾ ਸੀ। ਹਾਜੀ ਮਸਤਾਨ ਨਾ ਬੰਬੇ ਦਾ ਇੱਕ ਗੁੰਡਾ ਹੋਇਆ,
6: ਹਾਂਜੀ,
0: ਉਹਦੇ ਤੇ ਨਾ ਇੱਕ ਫਿਲਮ ਆਈ ਸੀ ਦੀਵਾਰ, ਅਮਿਤਾਭ ਬੱਚਨ ਦੀ ਦੀਵਾਰ, ਉਹ ਦੀਵਾਰ 'ਚ ਬਿੱਲਾ ਨੰਬਰ 786 ਸੀਗਾ, ਹਾਜੀ ਮਸਤਾਨ ਦਾ ਰੋਲ ਅਦਾ ਕੀਤਾ ਸੀ ਅਮਿਤਾਭ ਬੱਚਨ ਨੇ ਉਹ 'ਚ, ਫਿਲਮ 'ਚ। ਪਹਿਲਾਂ ਬੈਂਕਸ ਪੈਸੇ ਨਹੀਂ ਦਿੰਦੇ ਸੀ ਫਿਲਮਾਂ ਨੂੰ, ਹਾਜੀ ਮਸਤਾਨ ਪੈਸੇ ਦਿੰਦਾ ਹੁੰਦਾ ਸੀ। ਹਾਂਜੀ, ਬੰਬੇ ਦਾ ਸਭ ਤੋਂ ਵੱਡਾ ਗੁੰਡਾ ਸੀ, ਵਿਦਾਊਟ ਗਨ, ਵਿਦਾਊਟ ਰਿਵੋਲਵਰ। ਅੱਜ ਬੰਬੇ ਦੇ ਸਭ ਤੋਂ ਵੱਡੇ ਜਿਹੜੇ ਘਰ ਨੇ, ਹੁਣ ਮੈਂ ਗੁੰਡਾ ਵਰਡ ਤਾਂ ਨਹੀਂ ਯੂਜ਼ ਕਰੂੰ, ਪਰ ਹੁਣ

0: ਇਹ ਪੋਲਿਸੀਜ਼ ਕਾਰਪੋਰੇਟ ਪੋਲਿਸੀਜ਼ ਅਤੇ ਸਰਕਾਰਾਂ ਕਿਵੇਂ ਚੱਲਣਗੀਆਂ ਤੈਅ ਕਰਨ ਲੱਗ ਗਏ ਨੇ, ਅਡਾਨੀ ਫੈਮਿਲੀ ਹੋ ਗਈ ਚਾਹੇ ਅੰਬਾਨੀ ਫੈਮਿਲੀ ਹੋ ਗਈ, ਅੱਜ ਇਹ ਲੋਕ ਸਰਕਾਰਾਂ ਕੰਟਰੋਲ ਕਰ ਰਹੇ ਨੇ, ਸਰਕਾਰ ਚਲਾਉਂਦੇ ਨੇ, ਟ੍ਰੇਡ ਡੀਲ ਕਿਹੜੇ ਹਿਸਾਬ ਨਾਲ ਸਾਈਨ ਹੋਣਗੀਆਂ ਉਹ ਡਿਸਾਈਡ ਕਰਦੇ ਨੇ, ਮੰਤਰਾਲੇ ਤਾਂ ਸਿਰਫ ਪੇਪਰਾਂ 'ਤੇ ਸਾਈਨ ਕਰਦੇ ਨੇ। ਅਤੇ ਆਪਾਂ ਦਸਾਂ ਨੌਹਾਂ ਦੀ ਕਿਰਤ ਦੀ ਰੋਟੀ ਖਾ ਰਹੇ ਹਾਂ, ਬੜੇ ਵਧੀਆ, ਮੈਂ ਉਹਨਾਂ ਦੀ ਲਾਈਫ ਦੇਖਦਾ, ਐਂਡ ਦੇਖਦਾ ਉਹਨਾਂ ਦਾ ਕਿੰਨਾ ਮਾੜਾ ਹੋਇਆ। ਆਪਾਂ ਨਾ ਕਿ ਵਿਲਨ ਦੇਖਦੇ ਹੁੰਦੇ ਪੁਰਾਣੀਆਂ ਫਿਲਮਾਂ 'ਚ, ਸੰਤੋਸ਼ ਯਾਦ ਆ? ਸੰਤੋਸ਼ ਤਾਂ ਰੂਸ ਚਲੇ ਗਿਆ ਲੱਗਦਾ। ਸੰਤੋਸ਼
1: ਹਾਂਜੀ ਮੰਜੀ, ਸੋਰੀ ਮੇਰੀ ਨਾ ਸਾਈਡ ਮਿਊਟ ਸੀਗੀ, ਉਹ ਮੈਂ ਇਕੱਲੀ ਬੋਲੀ ਜਾ ਰਹੀ ਸੀ।
0: ਓ ਮਾਈ ਗੋਡ, ਤੁਸੀਂ ਮਿਊਟ ਨਾ ਸਾਨੂੰ ਪਾਇਆ ਕਰੋ।
1: ਆਮ ਸੋ ਸੋਰੀ।
0: ਨੋ ਸੋਰੀ ਵਾਲੀ ਕੀ ਗੱਲ ਹੈ, ਤੁਸੀਂ ਮਿਊਟ ਨਾ ਬਸ ਪਾਇਆ ਕਰੋ।
1: ਹਾਂਜੀ ਹਾਂ,
0: ਮੈਂ ਕਿਹੜੀ ਕਹਾਣੀ ਸੁਣਾ ਰਿਹਾ ਸੀ, ਦੱਸਿਓ ਮੈਨੂੰ ਮੜ ਜਾ।
1: ਅਮਨ ਜੀ ਅੱਜ ਸੋਰੀ, ਆਮ ਸੋ ਸੋਰੀ, ਮੈਂ ਸੋਨੀ।
0: ਸੰਤੋਸ਼ ਦਾ ਤਾਂ ਇਹ ਹਾਲਾ ਵੀ ਨਹੀਂ, ਡੈਸਕ ਤੇ ਖੜਾ ਕਰਨ ਲੱਗਿਆ ਮੈਂ, ਤੁਸੀਂ ਐਂਕਰ ਉੱਪਰ ਬਾਹਾਂ ਕਰਕੇ ਡੈਸਕ ਤੇ ਖੜੇ ਹੋ ਜਾਓ।
1: ਨਹੀਂ ਅੱਜ ਨਾ ਬੱਚੇ ਘਰੇ ਸੀਗੇ ਤੇ ਉਹ।
0: ਹਾਂ ਆਈ ਅੰਡਰਸਟੈਂਡ, ਆ ਤੁਸੀਂ ਤੁਸੀਂ ਬੇਸਿਕ ਡਿਸਕਨੈਕਟ ਕਰ ਦਿਓ ਸੰਤੋਸ਼, ਕੋਈ ਗੱਲ ਨਹੀਂ ਹੈ।
1: ਹਾਂਜੀ ਹਾਂਜੀ,
0: ਹੈ ਸੋ ਹਾਜੀ ਮਸਤਾਨ ਦੀ ਗੱਲ ਕਰ ਰਿਹਾ ਸੀ ਮੈਂ। ਓਕੇ, ਡੇਟ ਆਫ ਬਰਥ ਕੀ ਹੈ ਨੀਤੂ?
1: April 14।
0: ਅੱਛਾ, April 14, ਇਹ ਆਤਾ ਨੇ ਸਿਰਫ ਸਿਰਫ ਆਤਾ।
1: ਹਾਂਜੀ।
0: ਕੌਨਫੀਡੈਂਟ, ਕਰੇਜ, ਐਡਵੈਂਚਰ, ਜ਼ਿੰਦਗੀ ਦੇ ਰਸ ਨੂੰ ਵੀ ਭੋਗ ਰਹੇ ਹੋ, ਫੁੱਲ ਆਫ ਐਨਰਜੀ ਅਤੇ ਬਿਲੀਵ ਇਨ ਐਕਸ਼ਨ, ਕੰਮ ਤੋਂ ਥੱਕਦੇ ਨਹੀਂ, ਕੰਮ ਨੂੰ ਪਿਆਰ ਕਰਦੇ ਹੋ।
1: ਹਾਂਜੀ।
0: ਗੁੱਸਾ ਜਿਹੜਾ ਹੈਗਾ ਉਹਨੇ ਬਹੁਤ ਨੁਕਸਾਨ ਕਰਾਇਆ ਤੁਹਾਡਾ ਜ਼ਿੰਦਗੀ 'ਚ।
1: ਹਾਂਜੀ।
0: ਨਾਰਾਜ਼ਗੀਆਂ ਜਿਹੜੀਆਂ ਨੇ ਉਹਨਾਂ ਨੇ ਬਹੁਤ ਆਪਣੇ ਦੂਰ ਕਰ ਦਿੱਤੇ।
1: ਹਾਂਜੀ।
0: ਪੇਸ਼ੈਂਸ ਲੈਵਲ ਵਧਾਓ, ਸਭ ਨੂੰ ਕੰਟੈਕਟ ਕਰੋ। ਯਾਦ ਹੈ ਇੱਕ ਦਿਨ ਕਹਾਣੀ ਸੁਣਾਈ ਸੀ ਤਰਬੂਜ ਵਾਲੀ, ਉਹ ਛੋਟੀ ਜਿਹੀ ਕੁੜੀ ਦੀ, ਜਿਹ 'ਚ ਕਹਿੰਦੇ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖੀ ਦੇ। ਇੱਕ ਰੋਡ ਦੇ ਉੱਤੇ ਨਾ ਇੱਕ ਜਾ ਰਹੇ ਸੀ, ਮਹਾਰਾਸ਼ਟਰ ਦੀ ਗੱਲ ਹੈ, ਆਦਮੀ ਔਰ ਔਰਤ, ਅਤੇ ਬੱਚੇ ਨੂੰ ਪਿਆਸ ਲੱਗੀ, ਉਹਨਾਂ ਨੇ ਇੱਕ ਠੇਲਾ ਜਿਹਾ ਲੱਗੇ ਨਹੀਂ ਤਾਂ ਸੜਕ 'ਤੇ ਲਾਏ ਹੁੰਦੇ ਟੈਂਟ ਜਿਹਾ ਲਾ ਕੇ, ਉਹ ਖੜ ਗਏ। ਉਹਨਾਂ ਨੇ ਕਿਹਾ ਵੀ ਕੋਕ ਦੇ ਦਿਉ, ਕਹਿੰਦੀ ਉਹ ਨਹੀਂ ਹੈਗਾ। ਉਹ ਕਹਿੰਦੇ ਆਹ ਦੇ ਦਿਉ ਡਰਿੰਕ, ਦੇ ਦੇ ਕੋਈ ਹੈਗਾ? ਉਹ ਕਹਿੰਦੀ ਉਹ ਨਹੀਂ ਹੈ, ਮੇਰੇ ਕੋਲ ਠੰਡੇ ਠੰਡੇ ਤਰਬੂਜ ਨੇ। ਅਤੇ ਉਹ ਕਹਿੰਦੀ ਕਿੰਨੇ ਦਾ? ਉਹ ਕਹਿੰਦੀ 1000 ਰੁਪਈਏ ਦਾ, ਜਾਂ 100 XYZ ਅਮਾਊਂਟ ਆ। ਇਹ ਲੇਡੀ ਨੈਗੋਸ਼ੀਏਟ ਕਰਨ ਲੱਗ ਗਈ 100 ਰੁਪਈਏ ਦਾ, ਸੋਰੀ ਮੈਮ 1000 ਰੁਪਇਆ ਕਹਿਤਾ। ਉਹ ਕਹਿਣ ਲੱਗੀ ਮੈਂ ਤਾਂ 70 ਦਊਂਗੀ। ਉਹ ਕਹਿੰਦੀ ਮੈਂ ਤੈਨੂੰ ਜੀ 90 ਤੋਂ ਘੱਟ ਨਹੀਂ ਦੇਖ ਸਕਦੀ, ਲੜਕੀ ਕਹਿੰਦੀ। ਅਤੇ ਨਾ ਪਿੱਛੋਂ ਬੱਚੇ ਨੇ ਕਹਿਤਾ ਮੰਮੀ ਮੈਂ ਤਰਬੂਜ ਲੈਣਾ, ਤਰਬੂਜ ਲੈਣਾ, ਮੈਂ ਖਾਣਾ। ਅਤੇ ਇਹਦੀ ਮਾਂ ਕਹਿੰਦੀ ਨਹੀਂ ਨਹੀਂ ਗੱਡੀ ਚਲਾਓ। ਉਹਨੇ ਕੀ ਕੀਤਾ, ਤਰਬੂਜ ਨਾ ਅੱਧਾ ਕੱਟਿਆ ਹੋਇਆ ਮੁੰਡੇ ਨੂੰ ਫੜਾਇਆ। ਮਾਂ ਨੇ ਉੱਚੀ ਦੇ ਕੇ ਰੌਲਾ ਪਾਤਾ, ਤਰਬੂਜ ਕਿਉਂ ਪੜ ਰਿਹਾ ਤੂੰ, ਨਹੀਂ ਲੈਣਾ। ਉਹ ਤੋਂ ਛੁੱਟ ਕੇ ਥੱਲੇ ਗਿਰ ਗਿਆ ਜ਼ਮੀਨ ਦੇ ਉੱਤੇ, ਉਹ ਤਰਬੂਜ ਟੁੱਟ ਗਿਆ, ਟਾਕੀ ਖੋਲ੍ਹ ਕੇ ਫੜ ਰਿਹਾ ਸੀ ਨਾ, ਵਿੰਡੋ ਉਤਾਰ ਕੇ ਥੱਲੇ। ਅਤੇ ਇਹ ਕੁੜੀ ਬਿਲਕੁਲ ਹੀ ਘਬਰਾਈ, ਭੱਜ ਕੇ ਗਈ, ਦੂਜਾ ਤਰਬੂਜ ਲੈ ਕੇ ਉਹਨੂੰ ਫਿਰ ਫੜਾਉਣ ਲੱਗ ਗਈ। ਉਹਨੇ ਕਿਹਾ ਕਿ ਦੀਦੀ ਦੀਦੀ ਮੈਂ ਲੈਣਾ, ਦੀਦੀ ਵਰਡ ਕਿਹਾ ਸੀ ਉਹਨੇ, ਇਹਨੇ ਉਹਨੂੰ ਦਿੱਤਾ। ਹੁਣ ਨਾ ਇਹ ਲੇਡੀ ਬੋਲ ਪਈ ਕਿ ਅਸੀਂ ਪੈਸੇ ਨਹੀਂ ਦੇਣੇ ਤੈਨੂੰ ਇੰਨੇ ਤੋਂ ਉੱਪਰ, 1 ਰੁਪਇਆ ਵੀ 70 ਰੁਪਏ ਤੋਂ। ਤਾਂ ਉਹਦੇ ਘਰ ਵਾਲਾ ਬੋਲ ਪਿਆ, ਉਹਨੇ ਦੇਖਿਆ ਸੀਨ ਸਾਰਾ, ਉਹਨੇ 500 ਰੁਪਈਆ ਕੱਢਿਆ ਜੇਬ 'ਚੋਂ, 500 ਫੜਾਉਣ ਲੱਗਿਆ, ਕਹਿੰਦਾ ਬਸ ਕਰ ਬਹੁਤ ਹੋ ਗਿਆ। ਅਤੇ ਉਹ ਕਹਿੰਦੀ ਅੰਕਲ ਮੈਂ ਪੈਸੇ ਨਹੀਂ ਲੈਣੇ ਹੈਗੇ। ਉਹ ਕਹਿੰਦਾ ਕਿਉਂ ਬੇਟਾ? ਕਹਿੰਦਾ ਕਿਉਂਕਿ ਅੰਕਲ ਇਹਨੇ ਮੈਨੂੰ ਭਈਆ ਕਿਹਾ ਹੈਗਾ, ਮੇਰੀ ਮਾਂ ਨੇ ਸਿਖਾਇਆ ਸੀ ਰਿਸ਼ਤਿਆਂ 'ਚ ਬੜੇ ਹਿਸਾਬ ਕਿਤਾਬ ਨਹੀਂ ਦੇਖੀ ਦਿੰਦੇ ਆਪਾਂ ਰਿਸ਼ਤੇਦਾਰੀਆਂ 'ਚ ਨਾ, ਭਰਾ ਭਰਾਵਾਂ ਦੇ ਖੂਨ ਦੇ ਪੈਸੇ ਹੋ ਜਾਂਦੇ ਨੇ, ਭੈਣਾਂ ਬੋਲਣੋਂ ਹਟ ਜਾਂਦੀਆਂ ਨੇ ਪੈਸੇ ਧੇਲਿਆਂ ਦੇ ਕਰਕੇ, ਹਿਸਾਬਾਂ ਕਰਕੇ। ਉਹ ਕਹਿੰਦੇ ਮੇਰੀ ਮਾਂ ਨੇ ਕਿਹਾ ਸੀ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖੀ ਦੇ। ਹੁਣ ਇਹ ਕਹਿੰਦੀ ਆ ਔਰਤ ਕਿ ਰਿਸ਼ਤੇ ਤੇਰੇ ਦਰ 'ਤੇ ਅਸੀਂ ਕਿੱਥੋਂ ਗਏ, ਤੂੰ ਤਰਬੂਜ ਵੇਚਣਾ ਚਾਹੁੰਦੀ? ਕਹਿੰਦੀ ਨਹੀਂ ਆਂਟੀ, ਮੈਂ ਪੈਸੇ ਲੈਣੇ ਹੀ ਨਹੀਂ ਗਏ, ਤੁਸੀਂ ਜਾਓ, ਜੇ ਤੁਸੀਂ ਖਰੀਦੋਗੇ ਤੁਹਾਡੇ ਤੋਂ ਲਉਂਗੀ, ਇਹ ਤੋਂ ਮੈਂ ਪੈਸੇ ਨਹੀਂ ਲੈਣੇ, ਇਹਨੇ ਮੈਨੂੰ ਦੀਦੀ ਕਿਹਾ ਹੈਗਾ। ਅਤੇ ਨਾਲੇ ਦੇ ਸਿਰ 'ਚ ਹੱਥ ਫੇਰ ਕੇ ਉਹ ਜਦੋਂ ਜਾਣ ਲੱਗਦੀ ਆ, ਹਸਬੈਂਡ ਜਿਹੜਾ ਹੈਗਾ ਉਹਦੇ ਵੱਲ ਝਾਕਦਾ ਆਪਣੀ ਘਰਵਾਲੀ ਵੱਲ, ਉਹਦੇ ਹੱਥ 'ਚ ਨਾ ਛੋਟੀ ਜਿਹੀ ਮੁੰਦਰੀ ਪਾਈ ਹੋਈ ਸੀ। ਕਹਿੰਦੀ ਉਰੇ ਆ। ਉਹ ਆ ਗਈ ਕੋਲ, ਕਹਿੰਦੀ ਵੀ ਤੂੰ ਇਹਨੂੰ ਭਰਾ ਕਿਉਂ ਬਣਾਇਆ? ਕਹਿੰਦੀ ਮੇਰਾ ਛੋਟਾ ਜਿਹਾ ਭਰਾ ਸੀਗਾ, ਅਸੀਂ ਗਰੀਬ ਬਹੁਤ ਹਾਂ, ਸਾਡੇ ਤੋਂ ਇਲਾਜ ਨਹੀਂ ਹੋਇਆ, ਉਹ ਬਿਮਾਰੀ ਨਾਲ ਪੀਲੀਏ ਦੀ ਬਿਮਾਰੀ ਨਾਲ ਮਰ ਗਿਆ, ਵੀ ਜੋਇੰਟਸ ਵਗੈਰਾ ਹੋ ਗਿਆ ਸੀ ਉਹਨੂੰ, ਅਸੀਂ ਉਹਦਾ ਇਲਾਜ ਨਹੀਂ ਕਰਾ ਪਾਏ, ਸਾਡੇ ਕੋਲ ਪੈਸੇ ਨਹੀਂ ਸੀ, ਉਹ ਮਰ ਗਿਆ। ਬਈ ਮੈਨੂੰ ਉਹਦੇ 'ਚ ਇਹਦੇ 'ਚ ਉਹ ਨਜ਼ਰ ਆਇਆ। ਹੁਣ ਨਾ ਉਹ ਲੇਡੀ ਨੂੰ ਆਪਣੀ ਅੰਗੂਠੀ ਦੇਣ ਲੱਗ ਗਈ ਸੀ ਕਿ ਤੂੰ ਆਹ ਰੱਖ ਬੇਟਾ, ਨਾਲੇ ਪੜ੍ਹ ਲੈ, ਨਾਲ ਆਪਣਾ ਕੰਮ ਕਰੀ ਚੱਲ, ਪੜ੍ਹਨਾ ਸ਼ੁਰੂ ਕਰ, ਸਕੂਲ ਨਾ ਛੱਡ ਤੂੰ। ਚਲੋ ਲੌਂਗ ਸਟੋਰੀ ਸ਼ਾਰਟ, ਉਹਨੇ ਉਹ ਲਈ ਅੰਗੂਠੀ, ਇਹਨਾਂ ਨੇ ਉਹਨੂੰ ਪਿਆਰ ਕੀਤਾ ਗੱਡੀ 'ਚ ਉਤਰ ਕੇ। ਅੱਜ ਇਹ ਬੰਦੇ ਨੇ ਨਾ ਆਪਣੀ ਗੱਡੀ ਕਮਾ ਲਈ, ਹੋਰ ਪਾਸੇ ਜਾ ਕਿਤੇ ਹੋ ਰਹੇ ਸੀ ਇਹਨੇ। ਇਹ ਕਹਾਣੀ ਆ ਮਹਾਰਾਸ਼ਟਰ ਦੀ, ਇਹ ਹੈਗੀ ਆ ਰਾਜਸਥਾਨ ਦੀ, ਜੈਪੁਰ ਜੋਧਪੁਰ ਦੀ ਗੱਲ ਆ। ਉਹਨੇ ਜੋਧਪੁਰ 'ਚ ਉਹਦਾ ਭਰਾ ਸੀਗਾ, ਉੱਥੇ ਗੱਡੀ ਕਮਾ ਲਈ, ਕਿਉਂਕਿ ਮੈਂ ਮੂੰਹ ਜਵਾਨੀ ਗੱਲ ਕਰ ਦਿੰਦਾ, ਪੜ੍ਹੀਆਂ ਨੇ ਸਾਰੀਆਂ ਮੈਂ, ਅਤੇ ਪੜ੍ਹ ਕੇ ਤੁਹਾਨੂੰ ਸਾਰਿਆਂ ਨੂੰ ਸੁਣਾਉਂਦਾ ਤਾਂ ਜੋ ਤੁਹਾਡੇ ਸਾਰਿਆਂ ਅੰਦਰ ਨਾ ਇੱਕ ਐਨਰਜੀ ਆਵੇ, ਤੁਹਾਡੇ ਅੰਦਰ ਇੱਕ ਵਿਸ਼ਵਾਸ ਆਵੇ ਸਾਰਿਆਂ ਦੇ। ਇਹ ਮੈਂ ਕਾਉਂਸਲਿੰਗ ਹੀ ਕਰਦਾ, ਰੇਡੀਓ ਸ਼ੋਅ ਨਹੀਂ ਕਰਦਾ ਹੈਗਾ, ਨਾਲ ਮੈਂ ਆਪਣੀ ਰੋਟੀ ਕਮਾਉਂਦਾ, ਵਿੱਚ ਆਪਣੀ ਰੋਟੀ ਲਈ ਵੀ ਪੈਸੇ ਬਣਾਉਂਦਾ, ਨਾਲ ਨਾਲ ਤੁਹਾਡੇ ਲਈ ਵੀ ਕੁਛ ਨਾ ਕੁਛ ਚੰਗਾ ਲਿਆਉਂਦਾ ਹੁੰਦਾ ਜਦੋਂ ਕਦੇ ਹੋਵੇ। ਮੈਂ ਹਮੇਸ਼ਾ ਕਮਿਊਨਿਟੀ ਲਈ ਵੀ ਕੰਮ ਕੀਤਾ ਹੈਗਾ। ਮੈਨੂੰ ਇੱਕ ਦਿਨ ਇੱਕ ਬੰਦਾ ਕਹਿੰਦਾ ਵੀ ਬ੍ਰਿਜੀ ਨਾਲ ਤੁਹਾਡੀ ਪਾਰਟਨਰਸ਼ਿਪ ਆ, ਮੈਨੂੰ ਕਹਿੰਦੇ। ਮੈਂ ਕਿਹਾ ਨਾ, ਬ੍ਰਿਜੀ ਮਾਲਸ਼ ਦਾ ਕੰਮ ਕਰਦਾ। ਉਹ ਮੇਰੇ ਕੋਲ ਆਇਆ ਜਦੋਂ ਕੇਰਲਾ ਦਾ, ਮੈਨੂੰ ਉਹਨੇ ਕਿਹਾ ਕਿ ਮੁਝੇ ਹੈਲਪ ਕਾ ਜ਼ਰੂਰਤ ਹੈ ਜੀ, ਮੈਨੇ ਆਪਣਾ ਕੰਮ ਖੋਲ੍ਹਾ ਹੈ। ਤਾਂ ਮੈਂ ਬੜਾ ਮਨ ਮਨੋਸਿਆ ਗਿਆ ਵੀ ਕਿਸੇ ਦੇ ਕੰਮ ਤਾਂ ਨਹੀਂ, ਕਿਸੇ ਰੁੱਸੇ ਨੂੰ ਮਨਾਇਆ ਅਤੇ 10 ਖਾਂ ਰਾਹ 'ਚ ਰੋੜੇ ਨੂੰ ਉਠਾਇਆ ਅਤੇ 10 ਖਾਂ ਕਦੇ ਜ਼ਖਮੀ ਕਿਸੇ ਦਾ ਫੱਟ ਨਹੀਂ ਉਹ ਸੀਤਾ, ਐਵੇਂ ਫੇਰੀ ਤਸਬੀ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ, ਕੱਖ ਵੀ ਨਹੀਂ ਕੀਤਾ। ਹਾਂਜੀ, ਸੋ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਤਾਂ ਮੈਂ ਨਾ ਬ੍ਰਿਜੀ ਨੂੰ ਕਿਹਾ ਵੀ ਤੇਰੀ ਐਡ ਚਲਾਊਂਗਾ ਪਰ ਪੈਸੇ ਤੂੰ ਆਪਣੀ ਮਰਜ਼ੀ ਨਾਲ ਦੇਵੇਂਗਾ ਮੈਨੂੰ। ਕਹਿੰਦਾ ਨਹੀਂ ਐਸਾ ਨਹੀਂ, ਆਪ ਬਤਾਈਏ ਫਿਰ ਪ੍ਰੋਬਲਮ ਨਾ ਆ ਜਾਏ। ਮੈਂ ਕਿਹਾ ਤੂੰ ਇੱਕ ਕੰਮ ਕਰਦੀ, ਤੂੰ ਮਾਲਸ਼ ਦੇ ਪੈਸੇ ਘਟਾ ਦੇ ਆਪਣੇ। ਬਹੁਤ ਸਾਰੇ ਲੋਕ ਐਸੇ ਨੇ, ਗਰੀਬ ਗਊ ਨੇ, ਕੰਮਾਂ ਕਾਰਾਂ 'ਤੇ ਜਾਂਦੇ ਨੇ, ਉਹਨਾਂ ਦੀ ਸਾਰੀ ਦਿਹਾੜੀ ਦਾ ਪੈਸਾ $100 ਬਣਦਾ। ਤੂੰ ਇੱਕ ਘੰਟੇ 'ਚ ਉਹਨਾਂ ਤੋਂ $100 ਰਹੇਗਾ, ਉਹਨਾਂ ਤੋਂ ਵਿਚਾਰਾ ਤਾਂ ਅਫੋਰਡ ਨਹੀਂ ਹੋਣਾ। ਸਹੀ ਗੱਲ ਕਹੀ ਨੀਤੂ? ਮੈਂ ਕਿ ਨਹੀਂ, ਹਾਂ ਮੈਂ ਕਿਹਾ ਤੂੰ $55 ਲਿਆ ਕਰੀ ਇੱਕ ਸਾਲ ਵਾਸਤੇ, ਮੈਂ ਤੇ ਤੂੰ ਐਡ ਦੇ ਪੈਸੇ ਤੂੰ ਦੇਣੇ ਹੋਇਆ ਕਰਨਗੇ ਦੇ ਦਿਆ ਕਰੀ, ਨਹੀਂ ਦੇਣੇ ਨਾ ਦੇਈ, ਜਿੰਨੇ ਦੇਣੇ ਦੇ ਦੀ ਮੈਨੂੰ ਤੂੰ, ਠੀਕ ਹੈ? ਮੈਂ ਕਹਿੰਦਾ ਤੂੰ ਮੰਗੂੰਗਾ ਨਹੀਂ। ਤਾਂ ਬ੍ਰਿਜੀ ਮੈਨੂੰ ਕਹਿੰਦਾ ਵੀ ਠੀਕ ਹੈ ਜੀ, ਮੇਰੇ ਕੋਲ ਅੱਛਾ ਲੱਗਾ। ਮੈਂ ਸੋਚਿਆ ਕਿ ਇਹ ਆਦਮੀ $55 ਚੋਂ ₹10 ਦਾ ਤਾਂ ਸਮਾਨ ਲਾ ਦਿੰਦਾ ਹੋਊਗਾ, ਆਪਣਾ ਤੇਲ ਤੂਲ ਜਾਂ ਜੋ ਵੀ ਆ ਗੱਦੇ ਬਿਸਤਰੇ ਹੈਗੇ ਨੇ, ਫਿਰ ਉਹਦੇ ਵਿੱਚੋਂ ਆਪਣੀ ਮਿਹਨਤ ਵੀ ਲਾਉਂਦਾ ਵੀ ਇਹਨੂੰ ਕਰ ਕਰਾ ਕੇ ₹20 ਘੰਟੇ ਦੇ ਹੀ ਬਚਦੇ ਨੇ, ਪਰ ਇਹ ਲੋਕਾਂ ਦੀ ਸੇਵਾ ਕਰ ਰਿਹਾ। ਹਜ਼ਾਰਾਂ ਦੀ ਗਿਣਤੀ 'ਚ ਲੋਕ ਬ੍ਰਿਜੀ ਕੋਲ ਜਾਏ ਕਿਉਂਕਿ ਅਫੋਰਡੇਬਲ ਰੱਖਿਆ, ਉਹਨੇ ਆਪਣਾ ਰੇਟ ਨਹੀਂ ਵਧਾਇਆ, ਮੈਂ ਆਪਣੀ ਐਡ ਦੇ ਪੈਸੇ ਨਹੀਂ ਵਧਾਏ। ਇਹ ਹੁੰਦੇ ਨੇ ਕਮਿਊਨਿਟੀ ਵਰਕ। ਮਤਲਬ ਮੈਂ ਤੁਹਾਨੂੰ ਸੁਣਾ ਤਾਂ ਦਿਖਾ ਨਹੀਂ ਰਿਹਾ, ਮੈਂ ਤੁਹਾਨੂੰ ਸਮਝਾ ਰਿਹਾ ਵੀ ਤੁਸੀਂ ਵੀ ਦਸਵੰਧ ਦੇ ਵਿੱਚੋਂ ਕੁਛ ਨਾ ਕੁਛ ਪਾਇਆ ਕਰੋ। ਦਸਵੰਧ ਹੁੰਦਾ ਤੁਹਾਡੇ ਵਿਚਾਰਾਂ ਦਾ, ਦਸਵੰਧ ਹੁੰਦਾ ਤੁਹਾਡੀ ਤਾਕਤ ਦਾ, ਦਸਵੰਧ ਹੁੰਦਾ ਤੁਹਾਡੇ ਪੈਸੇ ਦਾ, ਦਸਵੰਧ ਹੁੰਦਾ ਤੁਹਾਡੀ ਬੋਲੀ ਦਾ। ਕਈ ਵਾਰੀ ਤੁਸੀਂ ਕਿਸੇ ਨੂੰ ਗਿਰੇ ਹੋਏ ਨੂੰ ਬੋਲ ਕੇ ਹੀ ਉੱਤੇ ਚੱਕ ਦਿੰਦੇ ਹੋ, ਦਸਵੰਧ ਜ਼ਰੂਰ ਪਾਇਆ ਕਰੋ। ਅਤੇ ਉਹ ਲੜਕੀ ਦੇ ਕੋਲੋਂ ਜਾਂ ਉਸ ਬੰਦੇ ਨੇ ਆਪਣੀ ਗੱਡੀ ਮੋੜੀ, ਉਹ ਗੱਡੀ ਮੋੜ ਕੇ ਨਾ ਲੈ ਗਿਆ ਜਿਹੜਾ ਆਪਣੇ ਭਰਾ ਦੇ ਕੋਲ। ਉਹਨੇ ਆਪਣੇ ਭਰਾ ਨੂੰ ਫੋਨ ਕੀਤਾ, ਇਹਨਾਂ ਦਾ ਮੁਕੱਦਮਾ ਚੱਲਦਾ ਸੀ ਆਪਣੇ ਘਰ ਨੂੰ ਲੈ ਕੇ ਜਿਹੜਾ ਪੁਰਾਣਾ ਘਰ ਸੀਗਾ। ਅਤੇ ਇਹ ਬੰਦਾ ਅਮੀਰ ਹੋ ਗਿਆ ਸੀ, ਭਰਾ ਉੱਥੇ ਹੀ ਜੋਧਪੁਰ 'ਚ ਗਰੀਬੀ ਦੀ ਲਾਈਫ ਜੀ ਰਿਹਾ ਸੀ, ਦੁਕਾਨ ਚਲਾ ਰਿਹਾ ਸੀ ਕੰਪਨੀ। ਇਹਨੇ ਬੜਾ ਉਹਨੂੰ ਫੋਨ ਕੀਤੇ, ਉਹਨੇ ਚੱਕਿਆ। ਇਹ ਕਹਿੰਦਾ ਵੀਰੇ ਜੀ ਤੁਹਾਨੂੰ ਮਿਲਣਾ, ਮੈਨੂੰ 2 ਤੋਂ 5 ਮਿੰਟ ਦਾ ਟਾਈਮ ਚਾਹੀਦਾ, ਹੋਰ ਕੁਛ ਨਹੀਂ। ਉਹ ਕਹਿੰਦਾ ਆਪਣੇ ਵਕੀਲ ਰਾਹੀਂ ਗੱਲ ਕਰ, ਮੈਨੂੰ ਸਿੱਧੀ ਕਾਲ ਨਾ ਕਰ। ਜਿਵੇਂ ਵਕੀਲ ਹੁੰਦੇ ਨਾ, ਵਕੀਲ ਕਹਿੰਦੇ ਗੱਲ ਕਰਿਓ ਗੱਲ ਕਰਿਓ, ਉਹਨਾਂ ਨੇ ਕਹਿੰਦਾ ਜੇ ਇਹਨਾਂ ਨੇ ਗੱਲ ਕਰ ਲਈ ਸੰਧੀ ਹੋ ਜਾਣੀ ਇਹਦੀ ਆਪਸ 'ਚ, ਜੇ ਇਹਨਾਂ ਨੂੰ ਗੱਲ ਤੋਂ ਦੂਰ ਰੱਖਾਂਗੇ ਨਾ ਇੱਕ ਦੂਜੇ ਤੋਂ, ਉਹ ਬੰਦਾ ਆਕੜ ਜਾਂਦਾ ਦੋਨੋਂ ਪਾਸੇ ਦਾ। ਉਹਦੇ 'ਚ ਨਾ ਹਉਮੇ ਭਰ ਜਾਂਦੀ ਆ ਵੀ ਲੈ ਵਕੀਲ ਨੇ ਕਹਿਤਾ ਫੋਨ ਨਹੀਂ ਚੁੱਕਣਾ, ਹੁਣ ਦੇਖ ਕਿਵੇਂ ਮੇਰੀਆਂ ਮਿੰਨਤਾਂ ਕਰਦਾ। ਮਿੰਨਤਾਂ ਨਹੀਂ ਹੁੰਦੀਆਂ ਹੁੰਦੀਆਂ, ਇਹ ਚੀਜ਼ਾਂ ਰਿਜ਼ੋਲਵ ਕਰਨ ਦੇ ਢੰਗ ਹੁੰਦੇ ਨੇ। ਹੁੰਦਾ ਕੀ ਐਂਡ 'ਚ ਇਹੀ ਵਕੀਲ ਜਿਹੜਾ ਤੁਹਾਨੂੰ ਕਹਿੰਦਾ ਫੋਨ ਨਾ ਚੱਕੀ, ਅਤੇ ਜੱਜ ਇਹਨੂੰ ਕਹਿੰਦਾ ਵੈ ਮੁਕੱਦਮਾ ਸ਼ੁਰੂ ਕਰਨ ਤੋਂ ਪਹਿਲਾਂ ਬੈਠ ਕੇ ਡਿਸਕਵਰੀ ਤੋਂ ਪਹਿਲਾਂ ਤੁਸੀਂ ਗੱਲਬਾਤ ਕਰ ਲਓ, ਜੇ ਨਿਬੜਦਾ ਨਿਬੇੜ ਲਓ। ਹੈਂਜੀ, ਜੱਜ ਵੀ ਤਾਂ ਉਹੀ ਕਹਿੰਦਾ ਨਾ, ਬਹਿ ਕੇ ਨਿਬੇੜ ਲਓ। ਇਹ ਸਿੱਧੀ ਨਿਬੇੜ ਸਕਦੇ ਸੀ ਆਪਸ ਦੇ ਵਿੱਚ, ਪਰ ਨਿਬੜਨ ਨਹੀਂ ਦੇਣੀ ਹੁੰਦੀ। ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੇ ਵਕੀਲ ਐਂ ਕਰਦੇ ਆ, ਬਹੁਤ ਸਾਰੇ ਕਰਦੇ ਨੇ ਇੱਦਾਂ। ਉਹ ਉਹਨਾਂ ਦੀ ਪ੍ਰੋਫੈਸ਼ਨ ਹੈ, ਉਹਨਾਂ ਦੇ ਗਾਹਕ ਨੇ, ਉਹ ਆਪਣੇ ਗਾਹਕ ਨਾਲ ਕਿਵੇਂ ਡੀਲ ਕਰਦੇ, ਉਹਦੇ 'ਚ ਮੇਰਾ ਲੈਣ ਦੇਣ ਨਹੀਂ ਕੋਈ। ਪਰ ਹੁੰਦਾ ਇੱਦਾਂ ਕਿ ਕਈ ਵਾਰੀ ਉਹ ਰਿਜ਼ੋਲਵ ਹੋਣ ਦਾ, ਉਹ ਰਿਜ਼ੋਲਵ ਹੋਣ ਦੀ ਬਜਾਏ ਉਲਝ ਜਾਂਦਾ ਬਹੁਤ ਜ਼ਿਆਦਾ। ਇਸ ਲਈ ਰਿਸ਼ਤਿਆਂ ਦੇ ਵਿੱਚ ਰੂਮ ਰੱਖਿਆ ਕਰੋ, ਜੇ ਕਿਤੇ ਗਰਮ ਠੰਡੇ ਹੋ ਜਾਂਦੇ ਹੋ ਇਹੋ ਜਿਹਾ ਰੂਮ ਰੱਖਿਆ ਕਰੋ ਦੁਬਾਰਾ ਇੱਕ ਦੂਜੇ ਨੂੰ ਮਿਲ ਸਕੀਏ। ਇਹ ਆਦਮੀ ਨੇ ਅੱਜ ਆਪਣੇ ਭਰਾ ਦੀ ਮਿਹਨਤ ਕੀਤੀ, ਜਦੋਂ ਉਹਦਾ ਭਰਾ ਆ ਗਿਆ ਕਿ ਵੀਰੇ ਮੈਂ ਆਪਣਾ ਕੇਸ ਖਤਮ ਕਰਨ ਲੱਗਿਆ, ਮੈਂ ਤੁਹਾਨੂੰ ਕਾਗਜ਼ ਬਣਾ ਕੇ ਭੇਜਣ ਲੱਗਿਆ, ਪਛਤੈਨੀ ਮਕਾਨ ਮੈਨੂੰ ਬਹੁਤ ਕੁਝ ਦਿੱਤਾ ਪਰਮਾਤਮਾ ਨੇ, ਤੁਸੀਂ ਰੱਖ ਲਓ। ਤਾਂ ਉਹ ਦੋਨੋਂ ਭਰਾ ਜੱਫੀ ਪਾ ਕੇ ਰੋਣ ਲੱਗ ਪਏ ਕਿ ਕਿੱਥੇ ਕੋਰਟ ਕਚਹਿਰੀਆਂ ਤੁਰੇ ਫਿਰਦੇ, ਕਿੱਥੇ ਇੱਕ ਮਾਂ ਦੇ ਜਾਏ, ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਸੀ। ਤਾਂ ਉਹ ਕਹਿੰਦਾ ਵੀ ਤੈਨੂੰ ਇੱਦਾਂ ਕਿਉਂ ਹੋਇਆ, ਮੰਮੀ ਨੇ ਕਿਸੇ ਨੇ ਕੁਛ ਕਿਹਾ? ਕਿਸੇ ਨੇ ਕਹਿੰਦਾ ਨਹੀਂ, ਇੱਕ ਛੋਟੀ ਜਿਹੀ ਕੁੜੀ ਨੇ ਕਿਹਾ ਕਿ ਰਿਸ਼ਤਿਆਂ 'ਚ ਹਿਸਾਬ ਕਿਤਾਬ ਨਹੀਂ ਦੇਖੀ ਜਾਂਦੇ। ਜ਼ਿੰਦਗੀ ਚੱਲੀ ਜਾਣ ਦਿਉ, ਜਿਉਂਦੇ ਵਾਸਤੇ ਰਹੋ, ਰੇੜੀ ਆਵਾਜ਼ ਨੂੰ ਸੁਣਦੇ ਰਹੋ। ਬਹੁਤ ਸ਼ੁਕਰੀਆ ਸਟੂਡੀਓ ਦੇ ਵਿੱਚ 905-673-3333 ਗੱਲਬਾਤ ਕਰ ਰਹੇ ਹੋ। ਆਪ ਸੁਣ ਰਹੇ ਹੋ ਟੋਰਾਂਟੋ ਕਾ ਸਭਸੇ ਜ਼ਿਆਦਾ ਸੁਣੇ ਜਾਣ ਵਾਲਾ ਰੇਡੀਓ ਸ਼ੋਅਜ਼, ਮੈਂ ਪੰਜਾਬੀ ਲੈਣਾ ਔਰ ਰੇਡੀਓ ਆਵਾਜ਼ ਕੋ। 905-673-3333 ਇੱਕ ਲਾਈਨ ਖਾਲੀ ਆ, ਕਾਲ ਕਰ ਸਕਦੇ ਹੋ।
2: ਯਾਰ ਅੱਜ ਕੱਲ੍ਹ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ ਤੇ ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
3: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8404-84-01
4: ड्राइव कर रहे हो शो नो एंजॉय कर रहे हो कुछ बोल रहे हो
5: ड्राइविंग लाइसेंस
4: नो
5: पुलिस ऑफिसर
4: नो नो
5: ट्रैफिक लाइसेंस
4: नो
5: देन
0: डायमंड इंश्योरेंस दे पवन कौर गिल दा ए मैसेज मोस्ट ऑफ इंटरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले आज ही कॉल करो 30 तो वध कंपनीज ना काम कर रहे पवन कौर गिल 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी 647-325-9900 647-325-9100 पवन कौर गिल फ्रॉम डायमंड इंश्योरेंस
6: जिंदगी एक सफर है सुहाना
7: यू आर लिसनिंग टू योर फेवरेट रेडियो शो रेडियो आवाज द वॉइस जिंदाबाद जिंदाबाद फॉर एडवर्टाइजिंग प्लीज कॉल 416-518-3200
0: 416-518-3200 ਸਾਡਾ ਨੰਬਰ ਆ ਕਿਸੇ ਨੇ ਵੀ ਸਾਡੇ ਨਾਲ ਗੱਲ ਕਰਨੀ ਹੋਵੇ ਤੁਹਾਡੇ ਕਾਲਸ ਹੋਲਡ ਤੇ ਨੇ ਬਸ ਸੰਤੋਸ਼ ਆਪਣਾ ਇੱਕ ਮੈਸੇਜ ਦੇ ਕੇ ਬਾਏ ਬਾਏ ਕਰ ਦੇਣ ਲਾਈਨ ਖਾਲੀ ਹੋ ਜੂਗੀ ਤੁਸੀਂ ਲਾਈਨਸ ਇਸੇ ਤਰ੍ਹਾਂ ਹੋਲਡ ਰੱਖੋਗੇ 519 ਨੰਬਰ ਹੈ 647-716 ਹੋਲਡ ਆਨ ਪਲੀਜ਼ ਸੰਤੋਸ਼ ਆਪਣਾ ਮੈਸੇਜ ਦਿਓ ਪਲੀਜ਼
1: ਜੀ ਬਿਲਕੁਲ ਅਮਨ ਜੀ ਮੇਰਾ ਇੱਕ ਛੋਟਾ ਜਿਹਾ ਮੈਸੇਜ ਹੈਗਾ ਹੈ ਸਾਡੇ ਕੋਲ ਡੈਰੀ ਕੁਈਨ ਦਾ ਬਿਜ਼ਨਸ ਹੈਗਾ ਸੇਲ ਲਈ ਰੀਸੈਂਟਲੀ ਅਸੀਂ ਸੇਲ ਕੀਤੇ ਵੀ ਆ ਦੋ ਬਿਜ਼ਨਸ ਤੇ ਇਹ ਲਿਸਟਿੰਗ ਸੰਬੰਧੀ ਤੁਹਾਨੂੰ ਕਦੀ ਵੀ MLS ਤੇ ਨਹੀਂ ਮਿਲਣਗੀਆਂ ਜੇ ਕੋਈ ਬਹੁਤ ਵਧੀਆ ਬਿਜ਼ਨਸ ਸ਼ੁਰੂ ਕਰਨਾ ਤੇ ਇਸ ਤੋਂ ਉੱਪਰ ਕੁਝ ਹੋ ਹੀ ਨਹੀਂ ਸਕਦਾ ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਨੂੰ ਪੂਰੇ ਫਾਈਨੈਂਸ਼ੀਅਲਸ ਰਿਵਿਊ ਕਰਵਾ ਦਾਂਗੇ ਸਾਲ ਦੇ ਵਿੱਚ ਘੱਟੋ ਘੱਟ 3-4 lakh ਦੀ ਤਾਂ ਇਨਕਮ ਹੈਗੀ ਆ ਦੋ ਇੰਪਲੋਈਜ਼ ਰੱਖ ਕੇ ਤੇ ਹੈਗੀ ਵੀ ਇਹ ਪੀਲ ਰੀਜਨ ਦੇ ਵਿੱਚ ਹੈ ਡੇਰੀ ਕੁਈਨ ਸੋ ਜੇ ਕੋਈ ਵੀ ਆਪਦਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਆਪਦੀ ਜੋਬ ਦੇ ਨਾਲ ਤੁਸੀਂ ਕੁਝ ਹੋਰ ਵੀ ਨਵਾਂ ਕਰਨਾ ਚਾਹੁੰਦੇ ਹੋ ਇਹ ਇੱਦਾਂ ਦਾ ਪ੍ਰੋਸੈਸ ਹੈ ਕਿ ਉਹਦੇ ਵਿੱਚ ਤੁਹਾਨੂੰ ਰਹਿ ਕੇ ਕੰਮ ਕਰਨ ਦੀ ਜ਼ਰੂਰਤ ਨਹੀਂ ਤੁਸੀਂ ਕਿੱਥੇ ਵੀ ਬਹਿ ਕੇ ਇਹ ਪ੍ਰੋਸੈਸ ਨੂੰ ਰਨ ਆਊਟ ਕਰ ਸਕਦੇ ਹੋ ਇਸ ਬਿਜ਼ਨਸ ਨੂੰ ਤੇ ਸਾਡੀ ਟੀਮ ਦਾ ਨੰਬਰ ਨੋਟ ਕਰ ਲਓ 416-473-4242 ਤੇ ਦੂਸਰਾ ਮੈਸੇਜ ਹੈਗਾ ਅਮਨ ਜੀ ਛੋਟਾ ਜਿਹਾ ਰੈਂਟਲ ਦੇ ਰਿਗਾਰਡਿੰਗ ਜੇ ਕਿਸੇ ਦਾ ਵੀ ਘਰ ਰੈਂਟ ਆਊਟ ਕਰਨਾ ਹੈ ਬੇਸਮੈਂਟ ਹੈ ਜਾਂ ਤੁਸੀਂ ਪੂਰਾ ਘਰ ਰੈਂਟ ਆਊਟ ਕਰਨਾ ਹੈ ਸਾਡੇ ਕੋਲ ਪ੍ਰੋਪਰ ਟੀਮ ਹੈਗੀ ਆ ਜੋ ਡਿਊ ਡਿਲੀਜੈਂਸ ਕਰਕੇ ਤੁਹਾਡੇ ਘਰ ਨੂੰ ਰੈਂਟ ਆਊਟ ਕਰੇਗੀ ਇੰਜੀ ਤੁਸੀਂ ਆਪਦਾ ਘਰ ਕਿਸੇ ਦੇ ਉੱਤੇ ਨਾ ਛੱਡੋ ਇੰਜੀ ਕਿਸੇ ਨੂੰ ਰੈਂਟ ਆਊਟ
0: ਤੁਸੀਂ ਪ੍ਰੋਪਰਟੀ ਰੈਂਟ ਕਰਨੀ ਹੈ ਪ੍ਰੋਪਰ ਵੇ ਨਾ ਕਮਰਸ਼ੀਅਲ ਔਰ ਰੈਜ਼ੀਡੈਂਸ਼ੀਅਲ ਦੋਨਾਂ ਦੇ ਲਈ ਕਾਲ ਕਰ ਸਕਦੇ ਹੋ ਪ੍ਰੋਪਰਟੀ ਵੇਚਣੀ ਹੈਗੀ ਹੈ ਵੇਚਣ ਲਈ ਇਹਨਾਂ ਕੋਲ ਓਕਵੈਲ ਦੇ ਵਿੱਚ ਬਰਲਿੰਗਟਨ 'ਚ ਇੱਕ ਬੜਾ ਵਧੀਆ ਘਰ ਆ ਰਿਹਾ ਹੈਗਾ ਜਿਹੜਾ ਕਿ ਤੁਸੀਂ ਬਰਲਿੰਗਟਨ ਓਕਵੈਲ 'ਚ ਅਗਰ ਵਿਦਾਊਟ ਅਜੇ MLS ਲਿਸਟ ਕੀਤੀਆਂ ਖਰੀਦਣਾ ਚਾਹੁੰਦੇ ਹੋ ਬਰੈਂਪਟਨ ਦੇ ਵਿੱਚ ਪ੍ਰੋਪਰਟੀ ਹੈਗੀ ਇਹਨਾਂ ਕੋਲ ਸੈਮੀ ਡਿਟੈਚ ਘਰ ਹੈਗਾ ਜਿਹੜਾ ਕਿ $30,000-$40,000 ਡਾਊਨ ਦੇ ਕੇ ਤੁਸੀਂ ਘਰ ਨੂੰ ਖਰੀਦ ਸਕਦੇ ਹੋ $30,000-$40,000 ਡਾਊਨ ਦੇ ਕੇ ਘਰ ਦੇ ਮਾਲਕ ਬਣ ਸਕਦੇ ਦੋ ਬੈਡਰੂਮ ਦੀ ਲੀਗਲ ਬੇਸਮੈਂਟ ਦੇ ਨਾਲ ਸੈਲਰ ਤੁਹਾਨੂੰ ਵੈਂਡਰ ਟੇਕ ਪੈਕ ਦੇਣ ਲਈ ਤਿਆਰ ਹੈਗਾ ਤੇ ਨੰਬਰ ਟੂ ਕਾਲ ਹੈ 416-473-4242 ਡੇਰੀ ਕੁਈਨ ਦਾ ਬਿਜ਼ਨਸ ਹੈ ਵਿਦਆਊਟ ਵਰਕਿੰਗ ਔਰ ਜੇ ਕੰਮ ਕਰਦੇ ਹੋ ਸਾਲ ਦਾ $70,000-$80,000 ਤੁਹਾਨੂੰ ਜਿਹੜਾ ਆਪਣੇ ਬਿਜ਼ਨਸ 'ਚ ਬੈਠ ਕੇ ਆ ਸਕਦਾ ਹੈਗਾ ਇਹਦੀ ਵੀ ਜਾਣਕਾਰੀ ਲਈ 416-473-4242 ਤੇ ਕਾਲ ਕਰਿਆ ਸੰਤੋਸ਼ ਨੂੰ 416-473-4242 416-473-4242 ਹਾਂਜੀ 519 ਨੰਬਰ ਹੈਲੋ ਹੈਲੋ ਹੈਲੋ 519 ਨੰਬਰ ਹਾਂਜੀ ਹੈਲੋ 80-13 ਲਾਸਟ ਹੈਲੋ ਚਲੋ ਨੈਕਸਟ ਹਾਂਜੀ ਸਤਿ ਸ਼੍ਰੀ ਅਕਾਲ 786 ਬਿੱਲਾ ਨੰਬਰ 786
8: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਤੁਹਾਡਾ ਨੰਬਰ ਵੀ 786 ਹੈ ਦੇ ਲਓ ਮੈਂ ਤਾਂ ਆਪਦਾ ਵੀ ਦੀਵਾਰ 'ਚ 786 ਸੀ ਹਾਂਜੀ
8: ਹੈਪੀ ਕੈਨੇਡਾ ਡੇ ਭਾਜੀ
0: ਹੈਪੀ ਕੈਨੇਡਾ ਡੇ ਸਰ ਕਿਹੜੀ ਜਗ੍ਹਾ ਹੋ
8: ਭਾਜੀ ਕੰਮ ਕਰਨ ਜਾ ਰਹੇ ਵਿਟ ਵੀ
0: ਦੇਖ ਲਾ ਬਈ ਕੀ ਕੰਮ ਕਰਦੇ ਮਿੱਤਰੋ
8: ਭਾਜੀ ਪੇਂਟਿੰਗ ਦਾ ਕੰਮ ਹੈ ਜੀ ਆਪਣਾ
0: ਚਲੋ ਬਹੁਤ ਸੋਹਣਾ ਕੰਪਨੀ ਦਾ ਨਾਂ ਕੀ ਹੈ
8: ਸਲੈਚ ਪੇਂਟਿੰਗ
0: ਵੈਰੀ ਗੁੱਡ ਤੇ ਜਿਉਂਦੇ ਵਾਸਤੇ ਰਹੋ ਅੱਗੇ ਵਧੋ ਹੋਰ ਹੋਰ ਕੰਮ ਚੱਕੋ ਬਾਉਂਡਰੀ ਲੈਸ ਹੋਵੋ ਜ਼ਿੰਦਗੀ 'ਚ ਠੀਕ ਹੈ ਡੇਟ ਆਫ ਬਰਥ ਭਾਜੀ
8: ਬਾਬਾ ਬਕਤੋਰਾ ਪੁੱਛਣਾ ਸੀ
0: ਡੇਟ ਆਫ ਬਰਥ ਕੀ
8: ਜਨਵਰੀ 3 ਭਾਜੀ
0: ਓਕੇ ਸਮਾਰਟ ਚੇਂਜਫੁਲ ਆਪਣੇ ਆਪ ਨੂੰ ਢਾਲ ਲੈਂਦੇ ਹੋ ਮੌਕੇ ਮੁਤਾਬਕ ਆਈਡੀਅਲ ਖੜਨੇ ਵਾਲੇ ਯਾਰਾਂ ਦੋਸਤਾਂ 'ਚੋਂ ਬਹੁਤ ਦੋਸਤੀ ਹੈ ਨਾ ਭਾਈਆਂ ਚੈਰੀਟੇਬਲ ਬਹੁਤ ਹੋ ਪ੍ਰੈਕਟੀਕਲ ਹੋ ਕੰਮ ਨੂੰ ਪਿਆਰ ਕਰਦੇ ਹੋ ਠੀਕ ਹੈ
8: ਥੈਂਕ ਯੂ ਸੋ ਮਚ ਭਾਜੀ ਥੈਂਕ ਯੂ
0: ਹੁਣ ਸੁਣ ਲਓ ਪਹਿਲਾਂ ਦੂਜਾ ਥੈਂਕ ਯੂ ਬਾਅਦ 'ਚੋਂ ਕਰਿਓ ਕੰਨਾਂ ਦੇ ਕੱਚੇ ਬਹੁਤ ਹੋ
8: ਅੱਛਾ ਜੀ
0: ਕੰਨਾਂ ਦਾ ਕੱਚਾ ਬੰਦਾ ਕਦੇ ਵੀ ਜ਼ਹਿਰ ਅੰਦਰ ਲੈ ਲੈਂਦਾ ਇੱਕ ਮਿੰਟ ਦੇ ਵਿੱਚ ਉਹ ਨਹੀਂ ਲੈਣੀ ਇੱਕ ਕਾਲੀ ਨਹੀਂ ਕਰਨੀ ਕਾਲੀ ਬਹੁਤ ਕਰਦੇ
8: ਠੀਕ ਹੈ ਭਾਜੀ,
0: ਇੱਕ ਜੇ ਕੋਈ ਟੋਕਦਾ ਜਾਣ ਪਛਾਣ ਚੋਂ ਲੜਨਾ ਨਹੀਂ ਉਹਨਾਂ ਨਾਲ, ਤਿੰਨ ਚੀਜ਼ਾਂ ਹੈਪੀ ਕੈਨੇਡਾ ਡੇ ਅਤੇ 716 ਨੰਬਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
9: ਹੈਲੋ,
0: ਹਾਂਜੀ, ਹੈਲੋ, ਹਾਂਜੀ ਜੀ,
9: ਸਤਿ ਸ਼੍ਰੀ ਅਕਾਲ ਅਮਨ ਜੀ ਅਤੇ ਸੰਤੋਸ਼ ਜੀ, ਸਤਿ ਸ਼੍ਰੀ ਅਕਾਲ, ਹੈਪੀ ਕੈਨੇਡਾ ਡੇ।
0: ਹਾਂਜੀ, ਕਿੱਥੇ ਹੋ ਤੁਸੀਂ ਇਸ ਸਮੇਂ, ਕਿਹੜੇ ਸ਼ਹਿਰ ਚੋਂ?
9: ਹਾਂਜੀ, ਬਫਲੋ।
0: ਸ਼ੁਭ ਨਾਮ ਆਪ ਜੀ ਦਾ?
9: ਅਮਰਜੀਤ ਚੀਮਾ ਜੀ।
0: ਸਿੰਘ ਵਿੱਚੋਂ ਕੱਟਤਾ ਜੀ?
9: ਅਮਰਜੀਤ ਸਿੰਘ ਚੀਮਾ। ਮੈਂ
0: ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੱਟਤੇ, ਬਾਕੀ ਰਹਿ ਗਿਆ ਸਾਰਾ ਕੁਛ। ਚਾਰ ਮੂਹੇ ਤੋਂ ਗਿਆ ਹੋਊਗਾ ਜੀਵਿਤ, ਕਈ ਹਜ਼ਾਰ ਚ ਆਪਾਂ ਆਉਂਦੇ ਹਾਂ, ਤੇ ਆਪਣੇ ਲਾਸਟ ਨੇਮ ਦੇ ਨਾਲ ਸਿੰਘ ਜ਼ਰੂਰ ਲਾਓ ਬਾਈ ਜੀ। ਮੇਰਾ ਕਿਸੇ ਵੀ ਜਗ੍ਹਾ ਤੇ ਅਮਨਦੀਪ ਸਿੰਘ ਬੈਨੀਪਾਲ ਤੁਹਾਨੂੰ ਲੱਗੂਗਾ ਨੀ ਕਿਤੇ। ਜੋ ਮੈਂ ਕਰਦਾ ਜੋ ਮੈਂ ਕਰਦਾ ਨੀ, ਮੈਂ ਕਦੇ ਕਿਸੇ ਨੂੰ ਕਹਿੰਦਾ ਨੀ ਤੁਸੀਂ ਕਰੋ, ਮੈਂ ਨੀ ਕਰਨਾ। ਡੇਟ ਆਫ ਬਰਥ ਬੋਲੋ ਕੀ ਹੈ? ਜੂਨ 6। ਬਾਈ ਜੀ, ਆ ਪਿੱਛੇ ਕੀ ਚੱਲਦਾ ਤੁਹਾਡੇ?
9: ਰੇਡੀਓ ਆ ਪਿੱਛੇ ਮਾੜਾ ਜਿਹਾ।
0: ਤੁਸੀਂ ਕੀ ਕੰਮ ਕਰਦੇ ਹੋ? ਸਮਝਦਾਰ ਬਹੁਤ ਹੋ, ਸਾਵਧਾਨ ਵੀ ਰਹਿੰਦੇ ਆਉਣ ਵਾਲੇ ਟਾਈਮ ਲਈ, ਤੇ ਜ਼ਿੰਦਗੀ ਨੂੰ ਹੰਡਾਇਆ ਨਹੀਂ ਜਿਆ ਹੈਗਾ, ਠੀਕ ਹੈ? ਟੈਨਸ਼ਨ ਬਹੁਤ ਲੈਂਦਾ ਬਾਈ ਜੀ, ਹਰ ਵੇਲੇ ਤੁਸੀਂ ਦਿਮਾਗ ਤੇ ਵਜਨ ਨਾਲ ਚੱਕੀ ਫਿਰਦੇ ਰਹਿੰਦੇ ਹੋ, ਉਹ ਬੰਦ ਕਰ ਦਿਓ। ਬੰਦ ਕਰ ਦਿਓ, ਥੈਂਕ ਯੂ। ਤੇ ਮੇਰੇ ਨਾਲ ਚੰਨਪ੍ਰੀਤ ਸਿੰਘ ਆ, ਕਹਿੰਦੇ ਆ ਕਿ ਕੋਈ ਦਿਨ, ਕੋਈ ਸਮਾਗਮ, ਕੋਈ ਜਗ੍ਹਾ ਇਸ ਫੁੱਲ ਤੋਂ ਬਿਨਾਂ ਮਹਿਕ ਨਹੀਂ ਲੈ ਕੇ ਆ ਸਕਦੀ। ਚੰਨਪ੍ਰੀਤ ਸਿੰਘ ਕੇਟਰਿੰਗ ਦੇ ਵਿੱਚ ਟੋਰੋਂਟੋ 'ਚ ਲੀਡਿੰਗ ਕੰਪਨੀ ਤਵਾ ਕਿਚਨ, ਅਤੇ ਡਿਵੀਜ਼ਨ ਜਿਹੜੀ ਇਹਦੀ ਡਿਵੀਜ਼ਨ ਆ ਇੱਕ, ਉਹ ਹੈ ਨਜ਼ਾਰਾ, ਜਿੱਥੇ ਲੋਕ ਚਰਪੀ। ਰਾਤ ਕਿੰਨੇ ਪਾਰਟੀ ਸੀ ਤੁਹਾਡੇ ਕੋਲ? ਰਾਤ
10: ਅਸੀਂ ਕੱਲ ਤਿੰਨ ਪਾਰਟੀਆਂ ਕੀਤੀਆਂ ਜੀ, ਬੈਕ ਟੂ ਬੈਕ।
0: ਹਾਂਜੀ,
10: ਇੱਕ ਵੱਡੀ ਸੀਗੀ, ਬਾਕੀ ਦੋ ਛੋਟੀਆਂ ਪਾਰਟੀ ਸੀਗੀ ਜੀ।
0: ਹਾਂਜੀ, ਸੋ ਕੱਲ ਇਹਨਾਂ ਨੇ ਤਿੰਨ ਕੇਟਰਿੰਗ ਜਿਹੜੇ ਡਨ ਕੀਤੇ ਨੇ। ਇੱਕ ਪਾਰਟੀ ਸੀ ਜਿਹਦੇ ਵਿੱਚ ਸਟੇਜ ਸਜਾਈ ਸੀ ਉਹਨਾਂ ਨੇ, ਲਾਈਟਸ ਲੱਗੀਆਂ ਹੋਈਆਂ ਨੇ, ਮਾਈਕ ਚੱਲਦੇ ਨੇ, ਡੀਜੇ ਹੈਗਾ, ਵੱਡੀਆਂ ਸਕਰੀਨ ਟੀਵੀ ਦੀਆਂ ਲੱਗੀਆਂ, ਤੁਸੀਂ ਆਪਣੀਆਂ ਫੋਟੋਜ਼ ਉਹਤੇ ਰਨ ਕਰਨੀਆਂ ਨੇ, ਆਪਣੀ ਮੈਮਰੀਜ਼ ਰਨ ਕਰਨੀਆਂ, ਸਾਰੇ ਦੇਖਣ। ਨਾਲ ਨਾਲ ਬਾਰ, ਨਾਲ ਨਾਲ ਪੈਟੀਓ ਬਾਹਰ ਬਣਿਆ ਹੋਇਆ, 7 ਤੋਂ ਵੱਧ ਵਾਸ਼ਰੂਮਸ ਨੇ ਇਸ ਫੈਸਿਲਿਟੀ ਦੇ ਵਿੱਚ। 100 ਬੰਦਾ ਆਵੇ ਕੋਈ ਚੱਕਰ ਨਹੀਂ, ਵਾਸ਼ਰੂਮ ਐਨ ਪੀਅਰਸਨ ਏਅਰਪੋਰਟ ਵਰਗੇ ਵਾਸ਼ਰੂਮ, ਖੁਸ਼ਬੂ ਆਉਂਦੀ ਹੈ ਅੰਦਰ, ਬਦਬੂ ਨਹੀਂ ਆਉਂਦੀ ਹੈਗੀ। ਸਪੈਸ਼ਲੀ ਹਰ ਵੀਕ ਇਹਨਾਂ ਵਾਸ਼ਰੂਮਸ ਦੇ ਵਿੱਚ ਕਲੀਨਿੰਗ ਦੇ ਉੱਪਰ ਜਿਹੜਾ ਹੈਗਾ ਬੜਾ ਵੱਡਾ ਪੈਸਾ ਖਰਚਿਆ ਜਾਂਦਾ। ਅਤੇ ਜਗ੍ਹਾ ਦਾ ਨਾਂ ਹੈ ਨਜ਼ਾਰਾ ਇੰਡੀਅਨ ਰੈਸਟੋ, ਜਿੱਥੇ ਲੋਕ ਔਨਲਾਈਨ ਡਾਇਨਿੰਗ ਦੀ ਬੁਕਿੰਗ ਕਰਾਉਂਦੇ ਆ। ਪ੍ਰਾਈਵੇਟ ਬੂਥ ਬਣੇ ਹੋਏ ਨੇ, ਤੁਸੀਂ ਆਪਣੇ ਇੱਕ ਕਮਰੇ 'ਚ ਬੈਠ ਕੇ ਪ੍ਰਾਈਵੇਟ 'ਚ ਖਾਣੇ ਨੂੰ ਇੰਜੋਏ ਕਰਦੇ ਹੋ, ਇਕੱਲੇ ਹੁੰਦੇ ਹੋ, ਕੋਈ ਤੁਹਾਨੂੰ ਦੇਖ ਨਹੀਂ ਰਿਹਾ, ਹੱਸ ਖੇਡ ਰਹੇ ਹੁੰਦੇ ਤੁਸੀਂ ਪੂਰੇ। ਇੰਡੀਅਨ ਰੈਸਟੋ ਐਂਡ ਬਾਰ ਦਾ ਲਾਂਚ ਨਜ਼ਾਰਾ, ਅਤੇ ਉੱਥੇ ਤਵਾ ਕਿਚਨ ਜਿੱਥੇ ਤੁਹਾਡੇ ਲਈ ਅਲੱਗ ਅਲੱਗ ਲੋਕੇਸ਼ਨ ਤੋਂ ਸਰਵ ਕਰ ਰਹੀ ਹੈ। ਚੋਟੀ ਦਾ ਨਾਮ ਪੀਲ ਡਿਸਟ੍ਰਿਕਟ ਦੇ ਸਕੂਲ ਬੋਰਡ ਦੇ ਵਿੱਚ ਫੂਡ ਡਿਲੀਵਰ ਕਰਨਾ ਸਕੂਲਾਂ ਦੇ ਵਿੱਚ ਲੰਚ ਪ੍ਰੋਗਰਾਮ 'ਚ, ਵਿਨਰਸ ਵਾਲਮਾਰਟ, ਅਤੇ ਤੁਸੀਂ ਹੋਸਪਿਟਲਸ ਜਿਹੜੇ ਹੋ ਗਏ, ਬ੍ਰੈਂਪਟਨ ਸਿਵਿਕ ਹੋਸਪਿਟਲ ਹੋ ਗਿਆ, ਹੋਸਪਿਟਲ ਹੋ ਗਿਆ ਇਟੋਬੀਕੋ ਨੌਰਥ ਦਾ, ਅਤੇ ਇਹਦੇ ਨਾਲ ਨਾਲ ਸਰਕਾਰੀ ਦਫ਼ਤਰਾਂ ਤੋਂ ਇਲਾਵਾ ਮੈਗਨਾ ਦੇ ਗਰੁੱਪ ਜਿੱਥੇ ਆਟੋ ਪਾਰਟਸ ਬਣਦੇ ਨੇ, ਅਤੇ ਟਰੱਕਿੰਗ ਕੰਪਨੀਜ਼ ਬਹੁਤ ਸਾਰੀਆਂ ਹੋ ਗਈਆਂ, ਅਤੇ ਲੋਕਾਂ ਦੇ ਘਰ ਹੋ ਗਏ, ਲੋਕਾਂ ਦੇ ਫੰਕਸ਼ਨਸ ਹੋ ਗਏ। ਇਹਨਾਂ ਸਭ ਦੇ ਵਿੱਚ ਕੰਪਨੀ ਦਾ ਨਾਮ ਹੈ ਤਵਾ ਕਿਚਨ, TAWA ਕਿਚਨ। ਫੂਡ ਟਰੱਕ, ਫੂਡ ਟ੍ਰੇਲਰਸ ਪਹੁੰਚ ਜਾਂਦੇ ਨੇ। ਅਤੇ ਚੰਪੀ ਦਾ, ਅੱਜ ਹੁਣ ਤੁਸੀਂ ਕੀ ਕਰ ਰਹੇ ਹੋ?
10: ਹਾਂਜੀ, ਅੱਜ ਅਸੀਂ ਨੌਰਥ ਯੋਰਕ ਚਲੇ ਜੀ, ਆਪਣਾ ਉਹਨਾਂ ਦਾ ਵਿਆਹ ਦਾ ਪ੍ਰੋਗਰਾਮ ਹੈਗਾ, ਉੱਥੇ ਲਾਈਵ ਟਿੱਕੇ ਆ ਪਵਾ ਕੇ, ਆਪਣਾ ਟਿੱਕੀ ਚਨਾ ਗਰਮ ਗਰਮ ਉੱਥੇ ਬਣਨਾ ਵਾ, ਉਹਦੇ ਨਾਲ ਨਾਲ ਤੁਹਾਡਾ ਸਪਰਿੰਗ ਰੋਲ ਜਿਹੜੇ ਹੈਗੇ ਆ, ਤੇ ਲਾਈਵ ਹੀ ਫਲੂਦਾ ਉੱਥੇ ਬਣਨਾ ਅੱਜ।
0: ਇੰਨੀ ਗਰਮੀ ਚ ਫਲੂਦਾ ਦਊਂਗੇ ਸਾਰਿਆਂ ਨੂੰ? ਠੰਡਾ ਠੰਡਾ ਹੈ।
10: ਹਾਂਜੀ, ਲਾਈਵ ਫਲੂਦਾ ਤੇ ਨਾਲ ਹੀ ਲੈਮਨੇਡ ਵੀ ਸਰਵ ਹੋਊਗਾ ਜੀ।
0: ਹਾਂਜੀ,
10: ਸੋ ਅੱਜ ਉਹਨਾਂ ਨੇ ਗਰਮੀ ਚ ਕਹਿਣਾ ਜੀ, ਸਰਦੀ ਦਾ ਅਹਿਸਾਸ ਕਰਾਉਣਾ ਉਹਨਾਂ ਨੂੰ ਅੱਜ।
0: ਸੋ ਲਾਈਵ ਕੇਟਰਿੰਗ ਤੇ ਇਸ ਤੋਂ ਬਾਅਦ ਚੱਲਣਾ ਤੁਸੀਂ ਹੁਣੇ ਥੋੜੀ ਦੇਰ ਤੱਕ, ਹੈ ਨਾ?
10: ਹਾਂਜੀ ਹਾਂਜੀ।
0: ਇਸ ਸਮੇਂ ਕਿਚਨ ਚ ਪ੍ਰੈਪਰੇਸ਼ਨ ਕਰਦੇ, ਚੈਂਪੀਅਨ ਨੇ ਮੈਨੂੰ ਕਿਹਾ ਸਰ ਛੇਤੀ ਛੇਤੀ ਪਾ ਦਿਓ ਯਾਰ ਤੇ, ਕਿਉਂਕਿ ਮੇਰੀ ਕੇਟਰਿੰਗ ਰੈਡੀ ਹੋ ਰਹੀ ਹੈ। ਉਸ ਤੋਂ ਬਾਅਦ ਕੀ ਹੈ ਤੁਹਾਡੇ ਕੋਲ ਸ਼ਾਮ ਨੂੰ?
10: ਸ਼ਾਮ ਨੂੰ ਸਾਡਾ ਨਜ਼ਾਰਾ ਤੇ ਇੱਕ ਵੱਡੇ ਪਾਰਟੀ ਹੈਗੀ ਜੀ ਬੱਚਿਆਂ ਦੀ।
0: ਹਾਂਜੀ,
10: ਸੋ ਉੱਥੇ ਵੀ ਜੇ ਤੁਸੀਂ ਕੋਈ ਇਵੈਂਟ ਕਰਾਉਣਾ ਚਾਹੁੰਦੇ ਹੋ, ਤੁਸੀਂ ਕਹਿੰਦੇ ਕਿ
0: ਤੁਸੀਂ ਵੀਡੀਓ ਦੇਖ ਲਓ ਸਾਰੇ, NAZARA, ਮੂੰਹ ਨਾਲ ਨਹੀਂ ਬੋਲਣਾ, ਵੀਡੀਓ ਚੈੱਕ ਕਰ ਲਓ, ਨਜ਼ਾਰਾ ਪਾ ਲਿਓ ਗੂਗਲ ਦੇ ਉੱਤੇ, ਨਜ਼ਾਰਾ ਇੰਡੀਅਨ ਰੈਸਟੋਰੈਂਟ ਲਾਂਚ। ਕਿਸੇ ਵੀ ਸ਼ਹਿਰ ਚੋਂ ਕੋਈ ਗਾਹ ਪਾਉਣ ਦੀ ਲੋੜ ਨਹੀਂ ਕਰੇ, ਤੁਸੀਂ ਆਓ ਸ਼ਾਨਦਾਰ ਤਰੀਕੇ ਨਾਲ, ਮਹਿਮਾਨਾਂ ਵਾਂਗੂ ਆਓ, ਬਸ ਮਹਿਮਾਨਾਂ ਦੇ ਆਸ ਪਾਸ ਰਹੋ, ਬਾਕੀ ਕੰਮ ਇਹਨਾਂ 'ਤੇ ਛੱਡ ਦਿਓ। ਮੈਂ ਬੇਨਤੀ ਕਰੂੰਗਾ ਅਗਰ ਕੋਈ ਪਾਰਟੀ ਕਰਦਾ ਹੁੰਦਾ ਤੁਸੀਂ ਨਾ ਐਡੀਸ਼ਨਲ ਪੇ ਕਰਕੇ ਸਰਵਰ ਜ਼ਰੂਰ ਲਿਆ ਕਰੋ, ਤੁਸੀਂ ਫੂਡ ਦੀ ਕੋਸਟ ਦੇ ਦਿੰਦੇ ਹੋ, ਜ਼ਰੂਰ ਤੁਸੀਂ ਐਡੀਸ਼ਨਲ ਸਰਵਰ ਲਿਆ ਕਰੋ, ਤੁਸੀਂ ਵੀ ਦਿਆ ਕਰੋ ਜੀ ਅਗਲੇ ਨੂੰ ਕਹੋ, ਸਰਵਰ ਬਾਏ ਕਰ ਲਓ, ਨਹੀਂ ਤਾਂ ਉਸ ਦਿਨ ਫਿਰ ਸਰਵਿਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਊ ਕਿਉਂਕਿ ਸਰਵਰ ਇਹਦੇ ਵਿੱਚ ਇੰਕਲੂਡ ਨਹੀਂ ਹੋ ਸਕਦੇ, ਰਾਈਟ? ਸੋ ਤੁਸੀਂ ਜ਼ਰੂਰ ਸਾਰੇ ਨਜ਼ਾਰਾ ਅਤੇ ਤਵਾ ਨੂੰ ਕਾਲ ਕਰ ਸਕਦੇ ਹੋ। ਇਸ ਸਮੇਂ ਇਹ ਕਾਲ ਲੈ ਰਹੇ ਹਾਂ 905-790-1699 ਜਾਂ 647-633-8878। ਟੈਂਟ ਦਾ ਇਹ ਕੰਮ ਕਰਦੇ ਨੇ, ਟੈਂਟ ਦੇ ਨਾਲ ਡੈਕੋਰੇਸ਼ਨ, ਇਹਨਾਂ ਕੋਲ ਅਲੱਗ ਡਿਵੀਜ਼ਨ ਹੈ, ਅਤੇ ਲਾਈਟਨਿੰਗ ਬੱਲਬ ਵਗੈਰਾ ਲਗਾਉਣੇ ਨੇ, ਲਾਈਟਨਿੰਗ, ਟੈਂਟ ਅਤੇ ਡੈਕੋਰੇਸ਼ਨ 647-633-8878। ਕੇਟਰਿੰਗ 'ਚ ਟੋਪ ਦਾ ਨਾਮ, ਫੂਡ ਟਰੱਕ ਟ੍ਰੇਲਰ ਤੋਂ ਲੈ ਕੇ ਲਾਈਵ ਤੰਦੂਰ ਵਿਚਾਲੇ ਲਾ ਕੇ ਤੁਸੀਂ ਆਲੇ ਦੁਆਲੇ ਬਹਿਣਾ ਹੈਗਾ, ਦੇਅਰ ਆਰ ਅਰੇਂਜਮੈਂਟਸ। 647-633-8878 'ਤੇ ਤੁਸੀਂ ਕਾਲ ਕਰਨੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਅਤੇ ਤਵਾ ਕਿਚਨ ਨੂੰ ਤੁਸੀਂ ਕੰਟੈਕਟ ਕਰਨਾ, ਤਵਾ ਜਾਂ ਨਜ਼ਾਰਾ ਨੂੰ। ਵਾਪਸ ਆ ਰਹੇ ਹਾਂ, ਜੂੰ ਗਏ ਯੂੰ ਆਏ।
2: ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: ਹੈਲੋ ਬ੍ਰੋ, ਕਿੱਥੇ ਆ ਤੂੰ?
11: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ।
5: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
11: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
5: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: Bangalore Drive, Brampton. Major intersection, Steels and Kennedy, 9054512600.
1: याद है मैनू जदों मेरा फर्स्ट एक्सीडेंट होया सी, किन्नी परेशान हो गई सी मैं। इंश्योरेंस नाल डील करना, गड्डी पेंट कराना, किन्ने झंझट। थैंक्स करदी हां मैं स्पीडएक्स ऑटो कलिजन वालियां दा, जिन्ना ने मेरी इंश्योरेंस नाल खुद डील किया, रेंटल कार भी दिती ते मेरी कार नू बिल्कुल नवी वर्गी बना दिता। ते तुसी भी पहुंचो स्पीडएक्स ऑटो कलिजन, 181 रदरफोर्ड रोड साउथ, यूनिट 11, ते या कॉल करो 416-277-9221, 416-277-9221।
2: महंगाई के इस दौर में मैं पूछता हूँ भाई बहनों, क्या आपको $10 for 2 कोई दे पाएगा कि नहीं? मैं आपसे पूछता हूँ, खाना चाहोगे कि नहीं?
3: क्यों नहीं खाना चाहेंगे? तवा किचन दे रहा है ना, अमृतसरी कुलचा 2 for 10, बिरयानी 2 for 10, न्यूट्री कुलचा 2 for 10।
4: अरे बस बस, फोन नंबर और एड्रेस तो दो।
1: तवा किचन @30 रैम्बलर ड्राइव, ब्रैम्पटन, क्लोज टू कैनेडी एंड स्टील्स, 905-455-2600, 905-451-2600।
4: इतना ही नहीं, ग्रैंड स्पेशल और भी आइटम है $10 for 2।
5: ओ यार, बिजनेस का माड़ा हाल होया पे, इतनी तरकीबा लगा चुका पर फिर भी कोई गल नहीं बन रही।
6: निर्बल बाबे ने क्या सी कृपा हो जाओगी, नींबू मिर्चा टंगो, पर कृपा तो हो ही नहीं।
7: ऑनलाइन भी मार्केटिंग करके देख ली पर कोई रिजल्ट ही नहीं आया।
8: एदा मतलब तुसी रेडियो आवाज ट्राई नहीं कीता।
9: रेडियो आवाज, रेडियो आवाज रोजाना सवेरे 9 to 10 बजे तक, एवरी सैटरडे 10 to 1 बजे तक, प्राइम टाइम ते। वधेरे जानकारी लई तुसी कॉल कर सकते हो 416-518-3200।
2: और स्टूडियो दे विच मेरे को कॉल होल्ड है बैठी। हाँ जी, हेलो।
10: हेलो, सत श्री अकाल जी।
2: सत श्री अकाल।
10: हैप्पी
2: कैनेडा डे। ते तुसी अज नजारा ते जाना है, ते तवा ते जरूर जाना बैठी। अज कुछ बढ़िया जा खाना है स्पेशल, ठीक है?
10: I'm so sorry,
2: परेड ते जाना सी।
10: ਕੈਨੇਡਾ ਦੇ ਪਰੇਡ ਐਮਸੀਪੀ ਦੇ ਨਾਲ ਜਾ ਰਹੀ ਹਾਂ ਮੈਂ।
2: ਕਿਹੜੀ ਜਗ੍ਹਾ?
10: ਬਰਲਿੰਗਟਨ ਤੇ ਉੱਪਰ ਨਾਰਥ।
2: ਆਪਣੇ ਐਮਪੀਪੀ ਨੂੰ ਕਿਹੋ ਕਿ ਮਕਾਨਾਂ 'ਚ ਕਬਜ਼ੇ ਕਰਕੇ ਕਿਰਾਏਦਾਰ ਬੈਠੇ ਨੇ, ਇਹਨਾਂ ਤੋਂ ਕਿਰਾਏਦਾਰਾਂ ਤੋਂ ਮਕਾਨ ਮਾਲਕਾਂ ਨੂੰ ਆਜ਼ਾਦੀ ਦਵਾਓ।
10: ਹਾਂਜੀ,
2: ਜਿਹੜੇ ਕ੍ਰਾਈਮ ਕਰਦੇ ਨੇ ਇਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕੋ, ਇਹਨਾਂ ਲਈ ਸਖਤ ਕਾਰਵਾਈਆਂ ਕਰੋ। ਆਟੋ ਇੰਸ਼ੋਰੈਂਸ ਦੇ ਵਿੱਚ ਕੰਪਨੀਆਂ ਨੇ ਲਹੂ ਪੀਤਾ ਹੋਇਆ, ਇਹਨਾਂ ਦਾ ਲਹੂ ਬੰਦ ਕਰੋ। ਤੁਹਾਡੀ ਪਰੇਡ 'ਚ ਅਸੀਂ ਆ ਜਾਵਾਂਗੇ, ਤੁਹਾਡੀ ਸਪੋਰਟ ਕਰ ਦਾਂਗੇ, ਕੋਈ ਗੱਲ ਨਹੀਂ। ਪਰ ਤੁਸੀਂ ਜਿਹੜੀ ਚੀਜ਼ ਦਾ ਵਾਅਦਾ ਕਰਕੇ ਪਾਵਰ 'ਚ ਆਏ ਸੀ ਉਹ ਵੀ ਕਰੋ, ਇਹਨਾਂ ਨੂੰ ਕਿਹੋ ਜ਼ਰੂਰ। ਠੀਕ ਹੈ,
10: ਤੁਸੀਂ 20-8 ਤਰੀਕ ਨੂੰ ਓਕਵਲ ਦੇ ਵਿੱਚ ਟਾਊਨ ਹਾਲ ਮੀਟਿੰਗ ਆ, ਮੈਨੂੰ ਇਨਵਾਈਟ ਕੀਤਾ ਉਹਨਾਂ ਨੇ ਆਪਣੀ ਆਟੋ ਥੈਫਟ ਤੇ ਪਬਲਿਕ ਸਿਕਿਉਰਿਟੀ ਲਈ ਮੀਟਿੰਗ ਆ 6:30 to 8 ਵਜੇ ਤੱਕ।
2: ਰਾਜੇ ਮੇਰੀ ਗੱਲ ਸੁਣੋ, ਮੇਰੇ ਕੋਲ ਪਾਵਰ ਹੋਵੇ, ਮੇਰੇ ਅੰਡਰ ਹੋਵੇ ਪੁਲਿਸ, ਮੈਨੂੰ ਪਤਾ ਹੋਵੇ ਚੋਰ ਕਿੱਥੇ ਫਿਰਦੇ ਨੇ, ਪੁਲਿਸ ਨੂੰ ਮੇਰੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੋਵੇ, ਬਸ ਫੜ ਲੈਣ।
10: ਮੈਂ ਉਹਨਾਂ ਨਾਲ ਗੱਲ ਕਰੂੰਗੀ ਤੇ ਆਪਾਂ
2: ਹਾਂ ਜ਼ਰੂਰ। ਮੈਂ ਲਾਸਟ ਵਿੱਚ ਕਰ, ਡੇਟ ਆਫ ਬਰਥ ਬੋਲੋ, ਡੇਟ ਆਫ ਬਰਥ ਬੋਲੋ ਜਲਦੀ, ਮੈਂ ਟਾਈਮ ਲੈ
10: ਕੇ।
2: ਅਕਤੂਬਰ 5 ਐਨਰਜੀ, ਪੋਜ਼ਿਟਿਵਿਟੀ, ਐਕਟੀਵਿਟੀ ਸਾਰਾ ਕੁਝ ਹੈਗਾ ਲਾਈਫ ਦੇ ਵਿੱਚ।
10: ਹਾਂਜੀ,
2: ਇੱਕਦਮ ਰਿਪਲਾਈ ਨਾ ਕਰਿਆ ਕਰੋ ਕਿਸੇ ਨੂੰ ਵੀ।
10: ਅੱਛਾ ਜੀ,
2: ਕਾਲੀ ਨਹੀਂ ਕਰਨੀ।
10: ਹਾਂਜੀ,
2: ਠੀਕ ਹੈ, ਮਨ ਦੇ ਸਾਫ ਹੋ, ਜੀਵ ਨਾਲ ਕੁਝ ਗੰਦਾ ਨਹੀਂ ਕਹਿਣਾ ਕਿਸੇ ਨੂੰ।
10: ਠੀਕ ਹੈ,
2: ਬਸ ਆ ਤਿੰਨ ਚੀਜ਼ਾਂ ਕੰਮ ਕਰ ਲਓ। ਥੈਂਕ ਯੂ ਸੋ ਮਚ। ਔਰ 519 ਬੋਲੋ ਜਲਦੀ, ਕੀ ਨਾਮ ਹੈ ਤੁਹਾਡਾ? ਹੈਲੋ।
11: ਹੈਲੋ,
2: ਹਾਂਜੀ ਜੀ,
11: ਮੈਂ ਕੈਨੇਡਾ ਤੋਂ ਬੋਲ ਰਿਹਾ ਜਿੰਦਰ।
2: ਹੈਪੀ ਕੈਨੇਡਾ ਡੇ ਜੀ।
11: ਹੈਪੀ ਕੈਨੇਡਾ ਡੇ।
2: ਹਾਂਜੀ,
11: ਮੇਰਾ ਡੇਟ ਆਫ ਬਰਥ ਹੈ ਅਕਤੂਬਰ 8, 52।
2: ਮਨ ਮਰਜ਼ੀ ਨਹੀਂ ਕਰਨੀ ਤੇ ਜਿੱਦ ਨਹੀਂ ਕਰਨੀ, ਬਸ।
11: ਥੈਂਕ ਯੂ।
2: ਓਕੇ ਜੀ, ਥੈਂਕ ਯੂ। ਤੇ ਤੁਸੀਂ ਬੋਲ ਦੋ ਜੀ, ਕਿਉਂਕਿ ਮੈਂ ਲਾਈਨਸ ਖਾਲੀ ਕਰਨੀ। ਹੋਰ ਕਾਲ ਨਾ ਕਰਿਓ ਪਲੀਜ਼, ਹੋਰ ਕਾਲ ਨਾ ਕਰਿਓ ਕੋਈ ਵੀ। ਹੈਲੋ।
12: ਹੈਲੋ,
2: ਹਾਂਜੀ
12: ਹਾਂਜੀ, ਹੈਪੀ ਕੈਨੇਡਾ ਡੇ ਜੀ।
2: ਹੈਪੀ ਕੈਨੇਡਾ ਡੇ।
12: ਹਾਂਜੀ, 31 ਮਾਰਚ ਜੀ ਡੇਟ ਆਫ ਬਰਥ।
2: ਬਾਬਾ ਬਾਬਾ 31 ਮਾਰਚ, ਠੀਕ ਹੈ, ਮੈਨੂੰ ਕੋਈ ਨਹੀਂ। 31 ਮਾਰਚ ਦੇ ਵਿੱਚ ਬਾਬਾ ਜੀ ਇਹ ਕਹਿੰਦਾ ਕਿ ਗੁੱਸੇ ਨੂੰ ਕੰਟਰੋਲ ਕਰਨਾ, ਪੇਸ਼ੈਂਸ ਲੈਵਲ ਵਧਾਉਣਾ ਆਪਣਾ, ਬਸ।
12: ਓਕੇ ਜੀ।
2: ਸਾਹਮਣੇ ਨੇ ਜੋ ਕਹਿਤਾ, ਜੇ ਕਿਸੇ ਨੇ ਕਹਿੰਦਾ ਤੂੰ ਕੁੱਤਾ ਬੰਦਾ ਤਾਂ ਕੁੱਤਾ ਨਹੀਂ ਬਣ ਜਾਣਾ, ਇਗਨੋਰ ਕਰਨਾ, ਕਹਿਣਾ ਕਿ ਮੈਂ ਤਾਂ ਕੁੱਤਾ ਨਹੀਂ ਬਣਿਆ, ਤੂੰ ਕੁੱਤਾ ਹੋ ਗਿਆ ਹੁਣ, ਇਹਦਾ ਮਤਲਬ ਜੇ ਮੈਂ ਤੈਨੂੰ ਜਵਾਬ ਨਹੀਂ ਦਿੱਤਾ ਨਾ, ਮਤਲਬ ਤੂੰ ਉਹ ਆ ਜੋ ਮੈਨੂੰ ਤੂੰ ਕਿਹਾ ਸੀ।
12: ਹਾਂਜੀ ਹਾਂਜੀ,
2: ਉਹਦੀ ਗੱਲ ਉਹਦੇ ਕੋਲ ਰਹਿਣ ਦੇਣੀ ਹੈ। ਠੀਕ ਹੈ, ਚੰਗਾ ਜੀ, ਸਤਿ ਸ਼੍ਰੀ ਅਕਾਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਪਾਰਟੀਸਪੇਟ ਕਰਨ ਲਈ। ਕੈਨੇਡਾ ਦੇ ਮੌਕੇ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਕਿ ਜੇ ਕੋਈ ਆਪਣੀ ਜ਼ਿੰਦਗੀ ਚੇਂਜ ਲੈ ਕੇ ਆਉਣੀ ਚਾਹੁੰਦਾ, ਕੋਈ ਲਾਇਸੈਂਸ ਵਗੈਰਾ ਨਵਾਂ ਲੈਣਾ ਹੈਗਾ, ਮੋਰਗੇਜ ਦਾ, ਰੀਅਲ ਸਟੇਟ ਦਾ, ਇੰਸ਼ੋਰੈਂਸ ਦਾ, ਕਾਰ ਇੰਸ਼ੋਰੈਂਸ ਦਾ, ਇਹਨਾਂ ਸਾਰਿਆਂ ਦੇ ਲਈ ਤੁਹਾਡਾ ਇੱਕ ਟੀਚਰ ਆ, ਤੁਹਾਡਾ ਗੁਰੂ ਆ, ਜਿਹੜਾ ਤੁਹਾਨੂੰ ਲੈ ਕੇ ਦਊਗਾ ਲਾਇਸੈਂਸ। ਔਰ ਇਹ ਲਾਇਸੈਂਸ ਦੀ ਪੂਰੀ ਤਿਆਰੀ ਤੁਸੀਂ ਅਗਰ ਕਰੋਗੇ 437 356 55 56 56 56. ਮਾਸਟਰ ਯੋਰ ਐਗਜ਼ਾਮ ਜਿਹੜਾ ਹੈਗਾ ਆਪਣੇ ਐਗਜ਼ਾਮ ਦੇ ਮਾਲਕ ਬਣੋ 4373765656 56 56. ਗ੍ਰੀਨ ਵੈਲੀ ਗਾਰਡਨ ਸੈਂਟਰ ਅੱਜ ਖੁੱਲ੍ਹਾ ਹੈਗਾ, ਇੱਥੇ ਸਾਰਿਆਂ ਨੇ ਪਹੁੰਚਣਾ, ਹੁਮਾ ਕੇ ਅੱਜ ਆਪਣੀਆਂ ਪਰਚੇਜ਼ ਕਰੋ ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ. ਗ੍ਰੀਨ ਵੈਲੀ ਗਾਰਡਨ ਸੈਂਟਰ ਐਂਬਲਟਨ ਦੇ ਉੱਪਰ ਆ, ਅਤੇ ਅੱਜ ਬੂਟੇ ਲੈ ਕੇ ਆਓ ਕੈਨੇਡਾ ਦੇ, ਅਤੇ ਦਰਖਤ ਲਾਓ ਆਪਣੇ ਘਰਾਂ ਦੇ ਵਿੱਚ, ਅਤੇ ਫੁੱਲ ਬੂਟੇ ਲਾਓ. ਸਪੈਸ਼ਲ ਲਗਾਇਆ 647-222-5601 647-222-5601. ਕਿਸੇ ਕੋਲ ਕਰਜ਼ਾ ਹੈਗਾ, ਕਰਜ਼ੇ ਤੋਂ ਮੁਕਤੀ ਚਾਹੁੰਦੇ ਹੋ, ਕਰਜ਼ਾ ਖਤਮ ਕਰਨਾ, ਜਾਂ ਕੋਈ ਹੋਰ ਸਲਾਹ ਮਸ਼ਵਰਾ, ਮੈਨੂੰ 416-568-3200. ਤਵਾ ਕਿਚਨ ਅਤੇ ਨਜ਼ਾਰਾ ਦੋਨੋਂ ਕੰਪਨੀ ਤੁਹਾਡਾ ਇੰਤਜ਼ਾਰ ਕਰਨਗੇ ਅੱਜ, ਖਾਣੇ ਦੇ ਵਿੱਚ, ਟੇਕ ਆਊਟ ਦੇ ਵਿੱਚ, ਆਰਡਰਸ ਦੇ ਵਿੱਚ, ਜਾਂ ਡਾਇਨਿੰਗ ਦੇ ਵਿੱਚ. ਇਹਨਾਂ ਨੂੰ ਕੰਟੈਕਟ ਕਰ ਸਕਦੇ 905-790-1699.
13: कमाल का कैच था यार, यकीन ही नहीं आ रहा.
14: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है.
13: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं. अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं.
14: तुम्हें ये सब कैसे पता?
13: क्योंकि मैंने भी पिछले साल ये लगवाया है.
14: अच्छा, वो क्या वेबसाइट थी?
13: saveonenergy.ca/eap.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests, and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this video show is for informational and entertainment purpose only. The hosts are not liable for any actions taken by listeners or callers based on the information provided. Enjoy.

0: 8877sofastudio.ca. ਥੈਂਕ ਯੂ ਜੀ।
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
3: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ
5: 416-819-6000। ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ, ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 Sandalwood Parkway East, 2 Silkeshan, 20 Gillingham Drive in Brampton। ਫੋਨ 2898010566। ਨੋਬਲ ਫ੍ਰੈਸ਼ ਫੂਡ।
6: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-405-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-5557-6472925757।
7: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
8: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-2340-23।
9: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਅਤੇ ਸਾਲ 2026 ਦਾ ਅਤੇ ਦਿਨ ਅੱਜ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਹੈਪੀ ਵੈਨਸਡੇ ਹੋ ਗਿਆ ਅਤੇ ਦੇਸੀ ਮਹੀਨਾ ਹਾੜ ਦਾ ਚੱਲ ਰਿਹਾ। ਅੱਜ ਹੋ ਗਈ 17 ਤਰੀਕ, ਸੰਮਤ ਨਾਨਕ ਸ਼ਾਹੀ 558। ਸਮਾਂ ਹੋ ਗਿਆ ਜੀ 10:08 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਤੁਸੀਂ ਵੀ ਗੱਲਬਾਤ ਕਰੋਗੇ ਕਿਉਂਕਿ ਅੱਜ ਬੜਾ ਹੀ ਸਪੈਸ਼ਲ ਦਿਨ ਹੈ। ਇੱਕ ਤਾਂ ਨਵੇਂ ਮਹੀਨੇ ਦੀ ਸ਼ੁਰੂਆਤ ਹੋਈ ਜੀ, ਜੁਲਾਈ ਮਹੀਨਾ ਉਹਦੀ ਸ਼ੁਰੂਆਤ ਹੋ ਗਈ, ਅੱਜ ਪਹਿਲੀ ਤਰੀਕ ਹੋ ਗਈ। ਅਤੇ ਫਿਰ 1 ਜੁਲਾਈ ਨੂੰ ਕੈਨੇਡਾ ਡੇ ਹੁੰਦਾ ਅਤੇ ਕੈਨੇਡਾ ਦੇ ਵਿੱਚ ਆਪਾਂ ਰਹਿੰਦੇ ਹਾਂ, ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੈਨੇਡਾ ਡੇ ਦੀਆਂ। ਹੈਪੀ ਕੈਨੇਡਾ ਡੇ ਟੂ ਆਲ ਆਫ ਯੂ। ਅਤੇ ਬਿਲਕੁਲ ਜੀ ਗੱਲਾਂ ਬਾਤਾਂ ਅੱਜ ਕਰਾਂਗੇ ਕਿ ਕੈਨੇਡਾ ਦੇ ਵਿੱਚ ਆਪਾਂ ਰਹਿ ਰਹੇ ਹਾਂ ਅਤੇ ਕੀ ਤਬਦੀਲੀਆਂ ਸਾਡੇ 'ਚ ਆਈਆਂ, ਕੋਈ ਚੇਂਜ ਆਈ ਕਿ ਨਹੀਂ। ਪਿੱਛੇ ਆਪਾਂ ਆਪਣਾ ਪਿਛੋਕੜ ਛੱਡ ਕੇ ਆਏ ਹਾਂ, ਜਿੱਥੋਂ ਵੀ ਆਏ ਹਾਂ, ਹੈ ਨਾ, ਸਾਡਾ ਬੈਕ ਹੋਮ ਜਿਹੜਾ ਹੈਗਾ ਬਿਲਕੁਲ ਬਹੁਤ ਪਿਆਰਾ ਆਪਾਂ ਨੂੰ, ਅਤੇ ਉਹ ਤਾਂ ਆਪਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉੱਥੇ ਆਪਾਂ ਜੰਮੇ ਹਾਂ, ਪਲੇ ਹਾਂ, ਇੱਥੇ ਪਹੁੰਚੇ ਹਾਂ। ਸੋ ਫਿਰ ਇਹਨੇ ਸਾਨੂੰ ਜਿਵੇਂ ਕਹਿੰਦੇ ਆ ਨਾ, ਖੁੱਲ੍ਹੀਆਂ ਬਾਹਾਂ ਦੇ ਨਾਲ ਸਾਡਾ ਮਾਣ ਸਤਿਕਾਰ ਕੀਤਾ, ਸਾਨੂੰ ਇੱਜ਼ਤ ਦਿੱਤੀ ਹੈ ਕੈਨੇਡਾ ਨੇ, ਅਤੇ ਫਿਰ ਆਪਾਂ ਇੱਥੇ ਵਿਚਰ ਰਹੇ ਹਾਂ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਵਿਚਰਨਾ। ਕੁਛ ਜੇ ਆਪਾਂ ਇਹ 'ਚ ਗਲਤੀਆਂ, ਹੈ ਨਾ, ਉਹ ਚੇਂਜਿਸ ਆਪਾਂ ਆਪਣੇ ਆਪ 'ਚ ਲਿਆ ਸਕਦੇ ਹਾਂ। ਅਤੇ ਅੱਜ ਆਪਾਂ ਨੇ ਇਹੀ ਗੱਲਾਂ ਬਾਤਾਂ ਕਰਨੀਆਂ ਕੈਨੇਡਾ ਦੀਆਂ ਕਿ ਕੈਨੇਡਾ ਕਿੰਨਾ ਵਧੀਆ ਕੰਟਰੀ ਹੈ, ਸਟੈਂਡਰਡ ਇੰਨਾ ਵਧੀਆ, ਨੰਬਰ 1 ਹੈ ਪੂਰੇ ਵਰਲਡ ਦੇ ਵਿੱਚ। ਜੇ ਦੇਖੀਏ ਨਾ, ਕਹਿੰਦੇ ਆ ਵੀ ਜੇ ਕਿਤੇ ਸਵਰਗ ਹੈ, ਚਲੋ ਵੈਸੇ ਸਵਿਟਜ਼ਰਲੈਂਡ ਨੂੰ ਕਹਿ ਦਿੰਦੇ ਆ, ਫਿਰ ਕਸ਼ਮੀਰ ਨੂੰ ਕਹਿੰਦੇ ਆਪਾਂ ਆਪਣੇ ਪੰਜਾਬ, ਆਪਣੇ ਇੰਡੀਆ ਦੇ ਵਿੱਚ, ਪਰ ਜੇ ਆਪਾਂ ਉਂਝ ਬਿਲਕੁਲ ਜਿਹੜੇ ਤੌਰ ਤਰੀਕੇ, ਵੈਦਰ, ਹਰ ਇੱਕ ਪੁਆਇੰਟ 'ਤੇ ਆਪਾਂ ਕੈਨੇਡਾ ਨੂੰ ਨੰਬਰ 1 ਆਫ ਦਾ ਵਰਲਡ ਕਹਿ ਸਕਦੇ ਹਾਂ ਕਿ ਇੰਨਾ ਵਧੀਆ ਕੰਟਰੀ ਹੈ ਜਿਵੇਂ ਇੱਕ ਸਵਰਗ ਹੁੰਦਾ। ਪਰ ਜੇ ਅਸੀਂ ਕਈ ਵਾਰ ਇੱਦਾਂ ਹੁੰਦਾ ਕਿ ਉਹ ਚੀਜ਼ ਜਦੋਂ ਤੱਕ ਨਹੀਂ ਮਿਲਦੀ ਤਾਂ ਸਾਨੂੰ ਲੱਗਦਾ ਵੀ ਹਾਏ ਮਿਲ ਜੇ ਤਾਂ ਬਸ ਫਿਰ ਮੇਰਾ ਪਾਰ ਉਤਾਰਾ ਹੀ ਹੈ, ਹੈ ਨਾ। ਜਾਂ ਜਦੋਂ ਆਪਾਂ ਬੈਕ ਹੋਮ ਸੀਗੇ, ਕਿੰਨੀ ਚਾਹਤ ਸੀਗੀ ਕਿ ਆਪਾਂ ਕੈਨੇਡਾ ਕਿਹੜੀ ਘੜੀ ਪਹੁੰਚੀਏ, ਕਿਹੜੀ ਘੜੀ ਹੋਊਗੀ ਸੁਲੱਖਣੀ, ਜਿਵੇਂ ਕਹਿੰਦੇ ਆ ਵੀ ਆਪਾਂ ਧਰਤੀ ਜਿਹੜੀ ਕੈਨੇਡਾ ਦੀ ਆ ਉਹਤੇ ਪੈਰ ਧਰਾਂਗੇ, ਉਹਨੂੰ ਟੱਚ ਕਰਾਂਗੇ, ਪਰ ਫਿਰ ਇੱਥੇ ਆ ਕੇ ਫਿਰ ਉਵੇਂ ਦੇ ਉਵੇਂ, ਹੈ ਨਾ। ਕਈ ਵਾਰ ਕਈ ਚੇਂਜ ਲਿਆਉਣਾ ਚਾਹੁੰਦੇ ਆ ਪਰ ਉਹਨਾਂ 'ਚ ਸਮੇਂ ਦੇ ਅਨੁਸਾਰ ਆਉਂਦੀ ਨਹੀਂ ਹੈਗੀ। ਪਰ ਆਪਾਂ ਜ਼ਰੂਰ ਗੱਲਬਾਤ ਅੱਜ ਕਰਾਂਗੇ। ਪਹਿਲਾਂ ਤਾਂ ਆਪਾਂ ਤੁਹਾਡੇ ਲਈ ਸ਼ਬਦ ਜਿਹੜਾ ਚੱਲ ਰਿਹਾ ਜੀ, ਬਿਲਕੁਲ ਇਹ ਸ਼੍ਰੀ ਦਰਬਾਰ ਸਾਹਿਬ ਤੋਂ ਬਿਲਕੁਲ ਲਾਈਵ ਹੈ, ਥੋੜ੍ਹਾ ਜਿਹਾ ਸੁਣਦੇ ਹਾਂ ਕਿਉਂਕਿ ਅੱਜ ਕੈਨੇਡਾ ਡੇ ਹੈ। ਅਤੇ ਫਿਰ ਦੇਖ ਲਓ, ਕਈ ਵਾਰ ਨਾ ਮਤਲਬ ਅਚਾਨਕ ਹੀ ਹੋ ਜਾਂਦਾ। ਹੁਣ ਸ਼ਬਦ ਜਿਹੜਾ ਇਹ ਚੱਲ ਰਿਹਾ ਸੀ, ਤੁਸੀਂ ਵੀ ਮੇ ਬੀ ਲਾਈਨ ਜ਼ਰੂਰ ਸੁਣੀ ਹੋਊਗੀ, ਉਹਦੇ ਵਿੱਚ ਐਸੇ ਛੋਡੇ ਦੇਸ਼ ਵਿਲਾਇਤ ਗਏ, ਦੇਖ ਲਓ, ਮਤਲਬ ਕਿ ਐਕਸੀਡੈਂਟਲੀ ਆਪਾਂ ਕਹਿ ਸਕਦੇ ਹਾਂ, ਜਿਵੇਂ ਵੀ ਰੱਬ ਦੀ ਕਿਰਪਾ ਹੀ ਕਹਿ ਸਕਦੇ ਹਾਂ ਕਿ ਆਪਾਂ ਜਦੋਂ ਔਨ ਏਅਰ ਇਹ ਸ਼ਬਦ ਗਿਆ ਤਾਂ ਅੱਜ ਕੈਨੇਡਾ ਡੇ ਵੀ, ਆਪਾਂ ਆਪਣਾ ਬੈਕ ਹੋਮ ਛੱਡ ਕੇ ਕੈਨੇਡਾ ਆਏ ਹਾਂ, ਹੈ ਨਾ। ਸੋ ਕਿਉਂਕਿ ਜਿਹੜਾ ਕੈਨੇਡਾ ਉਹ ਕੰਟਰੀ ਹੀ ਇਮੀਗ੍ਰੈਂਟਸ ਦਾ ਹੈਗਾ, ਜ਼ਿਆਦਾ ਇੱਥੇ ਇਮੀਗ੍ਰੈਂਟਸ ਹੀ ਹੈਗੇ ਆ, ਜਿਹੜੇ ਇੱਥੇ ਦੇ ਨੇਟਿਵ ਪੀਪਲ ਹੈ, ਇਨਿਊਟ ਪੀਪਲ ਹੈ, ਇੰਡੀਜੀਨੀਅਸ ਲੋਕ ਹੈ, ਉਹ ਹੈਗੇ ਆ ਪਰ ਬੜੇ ਘੱਟ ਹੈ, ਹੈ ਨਾ, ਬਾਹਰੋਂ ਆਏ ਹੋਏ ਲੋਕ ਜ਼ਿਆਦਾ। ਸੋ ਛੋਡੇ ਦੇਸ਼ ਵਿਲਾਇਤ ਗਏ, ਸੋ ਵਿਲਾਇਤ ਵੈਸੇ ਉਹਨੂੰ ਕਹਿੰਦੇ ਇੰਗਲੈਂਡ ਨੂੰ, ਹੈ ਨਾ, UK ਨੂੰ, ਪਰ ਜਦੋਂ ਇੰਡੀਆ 'ਚ ਹੁੰਦੇ ਆ ਅਤੇ ਪਿੰਡਾਂ 'ਚ ਕੋਈ ਗੱਲਬਾਤ, ਉਹ ਤਾਂ ਕਹਿੰਦਾ ਭਾਈ ਵਲੈਤ ਚਲਾ ਗਿਆ। ਸੋ ਬਾਹਰ ਜਾਣ ਨੂੰ ਵੀ ਵਲੈਤ ਹੀ ਕਹਿੰਦੇ ਆ। ਸੋ ਥੋੜ੍ਹਾ ਜਿਹਾ ਸ਼ਬਦ ਹੋਰ ਸੁਣਦੇ ਹਾਂ ਜੀ, ਬਿਲਕੁਲ ਦਰਬਾਰ ਸਾਹਿਬ ਤੋਂ, ਬਿਲਕੁਲ ਲਾਈਵ ਜਿਹੜਾ ਇਹ ਕੀਰਤਨ ਆਪਾਂ ਸੁਣ ਰਹੇ ਹਾਂ।

0: ਲਓ ਜੀ 10:14 ਹੋ ਚੁੱਕੇ ਆ ਤੇ ਤੁਸੀਂ ਜੁੜੇ ਹੋ ਜੀ ਗੁਰਦਾਸ ਰੇਡੀਓ ਦੇ ਨਾਲ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਅੱਜ ਫਿਰ ਕੈਨੇਡਾ ਡੇ ਆ ਹੈਪੀ ਕੈਨੇਡਾ ਡੇ ਕਿਵੇਂ ਕੈਨੇਡਾ ਡੇ ਸੈਲੀਬ੍ਰੇਸ਼ਨ ਤੁਸੀਂ ਕਰ ਰਹੇ ਹੋ ਤੇ ਜ਼ਰੂਰ ਸਾਂਝ ਪਾਉਣੀ ਹੈ ਆਪਾਂ ਨੇ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਤੇ ਬਿਲਕੁਲ ਜੀ ਅੱਜ ਆਪਾਂ ਨੇ ਕੈਨੇਡਾ ਡੇ ਜਿਹੜਾ ਹੈਗਾ ਆਪਣਾ ਜਿਹਨੂੰ ਆਪਾਂ ਕਹਿੰਦੇ ਹਾਂ ਆਪਣਾ ਨੈਸ਼ਨਲ ਐਂਥਮ ਹੈ ਉਹ ਵੀ ਤੁਹਾਡੇ ਲਈ ਬਸ ਹੁਣੇ ਮੈਂ ਲਾਉਣਾ ਤੇ ਪਹਿਲਾਂ ਆਪਾਂ ਦੇਖੀਏ ਮੌਸਮ ਕਿਵੇਂ ਦਾ ਮੌਸਮ ਐਨ ਬੜੀ ਵਧੀਆ ਧੁੱਪ ਜਿਹੜੀ ਨਿਕਲੀ ਹੋਈ ਬਾਹਰ ਤੇ ਇਸ ਸਮੇਂ 31°C ਟੈਂਪਰੇਚਰ ਹੈ ਤੇ ਸਨੀ ਡੇ ਅੱਜ ਐਨ ਪੂਰਾ ਅੱਜ ਤਾਂ ਵੈਸੇ ਹੀ ਜਿਵੇਂ ਕਹਿੰਦੇ ਆ ਨਾ ਧੁੱਪ ਪੂਰੇ ਚਮਕਾਰੇ ਮਾਰ ਰਹੀ ਹੈ ਰੱਬ ਵੀ ਪੂਰਾ ਦਿਆਵਾਨ ਹੈ ਸੂਰਜ ਦੇਵਤਾ ਤੇ ਉਹ ਕਹਿੰਦਾ ਅੱਜ ਕੈਨੇਡਾ ਦਾ ਬਰਥਡੇ ਹੈਗਾ ਸੋ ਫਿਰ ਕਿਉਂ ਨਾ ਮੈਂ ਪੂਰਾ ਚਮਕਾਂ ਹੈ ਚਮਕਾਰੇ ਮਾਰਾਂ ਤਾਂ ਕਿ ਸਾਡਾ ਜਿਹੜਾ ਕੈਨੇਡਾ ਉਹ ਪੂਰਾ ਚਮਕਾਰੇ ਮਾਰੇ ਸੋ ਬਿਲਕੁਲ ਜੀ ਅੱਜ ਪੂਰਾ ਸਨੀ ਡੇ ਰਹਿਣ ਵਾਲਾ ਤੇ ਜੇ ਗੱਲ ਕਰੀਏ ਇਸ ਸਮੇਂ 31°C ਹੈ ਅੱਜ ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਸ਼ੋ ਹੋ ਰਿਹਾ ਜੀ ਉਹ ਹੋ ਰਿਹਾ 35°C ਤੱਕ ਜਾਣਾ ਦੁਪਹਿਰੇ 3-4 ਦੇ ਵਿੱਚ 35°C ਹੋਊਗਾ ਤੇ 9:04 ਤੇ ਸਨਸੈਟ ਹੋਣਾ ਰਾਤ ਦਾ ਟੈਂਪਰੇਚਰ ਵੀ 29-28-26 ਤੇ ਸਵੇਰੇ 5 ਹੋਊਗਾ ਜੀ 25°C ਤੇ 5:42 ਤੇ ਸਨਰਾਈਜ਼ ਹੋਣਾ ਤੇ ਵਧੀਆ ਮੌਸਮ ਹੈ ਜੀ ਇੰਜੋਏ ਕਰੋ ਅੱਜ ਦੇ ਦਿਨ ਨੂੰ ਤੇ ਸੁਣਦੇ ਰਹੋ ਗੁਰਦਾਸ ਰੇਡੀਓ ਤੇ ਇੱਕ ਕਾਲਰ ਜੁੜੇ ਸਾਡੇ ਨਾਲ ਹਾਂਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਮੈਡਮ ਜੀ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਸੁਣ ਰਿਹਾ ਸੀ ਮੈਂ ਨਾਲੇ ਡਰਾਈਵਿੰਗ ਕਰ ਰਿਹਾ ਸੀ ਬੜਾ ਵਧੀਆ ਲੱਗ ਰਿਹਾ ਹੈ ਹੈਪੀ ਕੈਨੇਡਾ ਡੇ ਜੀ ਸਾਡਾ ਸਵਰਗਾਂ ਵਰਗਾ ਕੰਟਰੀ ਜੀ ਠੀਕ ਹੈ ਤੇ ਸ਼ਬਦ ਵੀ ਬਹੁਤ ਹੀ ਪਿਆਰਾ ਸੀ ਚਲੋ ਮੈਂ ਸੁਣੇ ਦੋ ਬੋਲ ਬਹੁਤ ਹੀ ਵਧੀਆ ਅੱਜ ਮੈਂ ਕਦੀ ਫਰਮਾਇਸ਼ ਨੀ ਕੀਤੀ ਪਰ ਤੁਸੀਂ ਲਾਓਗੇ ਅੱਜ ਸ਼ਬਦ ਜਿਸਕੇ ਸਿਰ ਉੱਪਰ ਤੂੰ ਸਵਾਮੀ
0: ਜਿਸ ਦੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਚਲੋ ਕੈਨੇਡਾ ਡੇ ਦਾ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ ਨਾ ਉਹਨੂੰ ਸੁਣਦੇ ਆ ਕਿਉਂਕਿ ਅੱਜ ਕੈਨੇਡਾ ਡੇ ਹੈ ਫਿਰ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਆ ਸਰਾਸ਼ ਤੁਹਾਡੀ ਕਾਲ ਲੈਂਦੇ ਆ ਪਹਿਲਾਂ ਆਪਾਂ ਉਹ ਕੈਨੇਡਾ ਸੁਣ ਲਈਏ ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਆ ਵੇਟ ਕਰੋ

0: ਬਿਲਕੁਲ ਜੀ, ਉਹ ਕੈਨੇਡਾ ਤੇ ਹੈਪੀ ਕੈਨੇਡਾ ਡੇ ਤੁਹਾਨੂੰ ਸਾਰਿਆਂ ਨੂੰ। ਤੇ ਬਿਲਕੁਲ ਜੀ, ਕੈਨੇਡਾ ਨੇ ਇੰਨਾ ਕੁਛ ਦਿੱਤਾ ਸਾਨੂੰ ਸਾਰਿਆਂ ਨੂੰ ਹੀ, ਤੇ ਫਿਰ ਇਹਨੂੰ ਜਿਹੜਾ ਹੈਗਾ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇਹਦੀ ਸੁਰੱਖਿਆ ਵੀ ਕਰੀਏ, ਗਾਰਡ ਵੀ ਕਰੀਏ ਜਦੋਂ ਵੀ ਲੋੜ ਪਵੇ ਤਾਂ। ਬਿਲਕੁਲ ਜੀ, ਫਿਰ ਜਾਨ ਕੁਰਬਾਨ ਹੈ ਜੇ ਸਾਨੂੰ ਬਾਹਾਂ ਫੈਲਾ ਕੇ ਇਸ ਕੈਨੇਡਾ ਕੰਟਰੀ ਨੇ ਅਪਣਾਇਆ, ਤੇ ਫਿਰ ਸਾਡੀ ਵੀ ਡਿਊਟੀ ਬਣਦੀ ਹੈ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਕੈਨੇਡਾ ਨੂੰ ਪੈਂਦੀ ਹਰ ਇੱਕ ਨਾਗਰਿਕ ਦੀ, ਸੋ ਫਿਰ ਉਹਨੂੰ ਵੀ ਰੇਡੀ ਰਹਿਣਾ ਚਾਹੀਦਾ ਇਸ ਦੇਸ਼ ਕੌਮ ਤੋਂ ਕੁਰਬਾਨ ਹੋਣ ਦੇ ਲਈ। ਸੋ ਬਿਲਕੁਲ ਜੀ, ਹੈਪੀ ਕੈਨੇਡਾ ਡੇ ਟੂ ਆਲ ਆਫ ਯੂ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਤੇ ਅੱਜ ਇਹੀ ਹੈ ਕਿ ਕੈਨੇਡਾ ਡੇ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੋਈ ਵਿਸ਼ੇਸ਼ ਤੌਰ ਤੇ ਮੈਸੇਜ ਦੇਣਾ ਚਾਹੋ, ਜੋ ਵੀ ਆਪਾਂ ਦੇਖ ਰਹੇ ਹਾਂ, ਜੋ ਕੁਛ ਵਿਚਰ ਰਿਹਾ ਇਸ ਸਮੇਂ ਦੇ ਵਿੱਚ, ਉਹਨੂੰ ਆਪਾਂ ਉਹ ਤੋਂ ਨਿਜਾਤ ਕਿਵੇਂ ਪਾ ਸਕਦੇ ਹਾਂ, ਜਾਂ ਤੁਹਾਡੇ ਵਿੱਚ ਇੱਕ ਚੰਗੀ ਆਦਤ ਜਾਂ ਚੰਗੀ ਚੇਂਜ ਆਪਾਂ ਕਹਿ ਸਕਦੇ ਹਾਂ ਕੈਨੇਡਾ ਆਉਣ ਤੇ ਕਿਹੜੀ ਆਈ ਹੈ। ਜਿਵੇਂ ਆਪਾਂ ਨੂੰ ਫੀਲ ਹੁੰਦਾ ਨਾ, ਹਾਂ ਮੈਂ ਜਦੋਂ ਬੈਕ ਹੋਮ ਸੀ ਤਾਂ ਮੇਰੇ 'ਚ ਆਹ ਕਮੀ ਸੀਗੀ, ਪਰ ਜਦੋਂ ਮੈਂ ਇੱਥੇ ਆ ਗਿਆ ਜਾਂ ਆ ਗਈ ਤੇ ਫਿਰ ਮੇਰੇ 'ਚ ਆਹ ਵਾਲੀ ਚੇਂਜ ਆ ਗਈ, ਹੈ ਨਾ, ਵਧੀਆ ਹੋ ਗਿਆ ਮੈਂ। ਤੇ ਉਹ ਤੁਸੀਂ ਜ਼ਰੂਰ ਦੱਸਣਾ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313। ਤੇ ਲਓ ਜੀ, ਹੁਣ ਗੱਲਬਾਤ ਆਪਾਂ ਥੋੜ੍ਹੀ ਜਿਹੀ ਪਹਿਲਾਂ ਕਰੀਏ, ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਭਾਜੀ ਜੁੜੇ ਆ, ਉਹਨਾਂ ਨਾਲ ਥੋੜ੍ਹੀ ਜਿਹੀ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੈਪੀ ਕੈਨੇਡਾ ਡੇ ਸਾਰਿਆਂ ਨੂੰ
0: ਜੀ,
1: ਪੰਜਾਬ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ। ਤੇ ਬਹੁਤ ਹੀ ਚੰਗਾ ਕੰਟਰੀ, ਇਸ ਕੰਟਰੀ ਨੇ ਸਾਨੂੰ ਇੰਨਾ ਵੱਡਾ ਜਿਹੜਾ ਪਲੇਟਫਾਰਮ ਪ੍ਰੋਵਾਈਡ ਕੀਤਾ, ਤੇ ਬਹੁਤ ਬਹੁਤ ਮੁਬਾਰਕਾਂ ਜੀ ਪੰਜਾਬ ਇੰਸ਼ੋਰੈਂਸ ਦੀ ਸਾਰੀ ਟੀਮ ਵੱਲੋਂ ਸਾਰਿਆਂ ਨੂੰ। ਸੋ ਜਦੋਂ ਪੰਜਾਬ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਜਾਂ RDSP ਦੀ ਗੱਲ ਕਰਦੇ ਹਾਂ, ਆਈ ਆਲਵੇਜ਼ ਰਿਕਮੈਂਡ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੇਫਟੀ ਮੇਨਟੇਨ ਕਰਕੇ ਰੱਖਣੀ ਪਏਗੀ। ਇਸ ਕੰਟਰੀ ਚ ਆਪਾਂ ਇੱਕ ਚੰਗੀ ਲਾਈਫ ਲਈ ਆਏ ਸੀ, ਇੱਕ ਚੰਗੇ ਫਿਊਚਰ ਲਈ ਆਪਾਂ ਆਏ ਹੈਗੇ ਆ। ਸੋ ਅਗਰ ਬਾਈ ਚਾਂਸ ਕਿਸੇ ਹੈਲਥ ਰੀਜ਼ਨ ਕਰਕੇ ਜਾਂ ਇੰਜਰੀ ਕਰਕੇ ਜਾਂ ਡੈਥ ਹੋਣ ਕਰਕੇ ਅਗਰ ਕੋਈ ਸਾਡਾ ਇਦਾਂ ਦਾ ਕੋਈ ਮਿਸਐਪ ਹੁੰਦਾ, ਤਾਂ ਉਸ ਕੇਸ ਦੇ ਵਿੱਚ ਘੱਟੋ ਘੱਟ ਜਿਹੜੇ ਪਰਿਵਾਰਿਕ ਮੈਂਬਰ ਸਾਡੇ ਤੇ ਫਾਈਨੈਂਸ਼ਲੀ ਡਿਪੈਂਡੈਂਟ ਹੈਗੇ ਨੇ, ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਇੱਥੇ ਦੇਖਿਆ ਹੈਗਾ ਕੋਈ ਪਰਸਨ ਚਾਹੁੰਦੇ ਹੋਏ ਵੀ ਜਿਹੜਾ ਹੈਗਾ ਕਿਸੇ ਦੀ ਫਾਈਨੈਂਸ਼ੀਅਲ ਰੈਗੂਲਰ ਸਪੋਰਟ ਨਹੀਂ ਕਰ ਸਕਦਾ। ਸੋ ਜਿਹੜੀ ਇੰਸ਼ੋਰੈਂਸ ਕੰਪਨੀਆਂ ਨੇ ਕੈਨੇਡਾ ਦੀਆਂ ਬਹੁਤ ਬਹੁਤ ਸਟਰੋਂਗ ਹੈ, 150-150 ਸਾਲ ਪੁਰਾਣੀਆਂ ਕੰਪਨੀਆਂ ਨੇ, ਐਂਡ ਜਿਹੜੇ ਕਲੇਮ ਡਿਪਾਰਟਮੈਂਟ ਨੇ ਬਹੁਤ ਹੀ ਸਟਰੋਂਗ ਨੇ। ਅਗਰ ਕੱਲ ਨੂੰ ਕੋਈ ਕਲੇਮ ਆਉਂਦਾ ਤੇ ਇਮੀਡੀਏਟਲੀ ਜਿਹੜਾ ਇੰਸ਼ੋਰੈਂਸ ਕੰਪਨੀਆਂ ਵੱਲੋਂ ਕਲੇਮ ਪੇ ਕੀਤੇ ਜਾਂਦੇ ਨੇ, ਐਂਡ ਹਜ਼ਾਰਾਂ ਕਲੇਮ ਅਸੀਂ ਅੱਜ ਤੱਕ ਜਿਹੜਾ ਹੈਗਾ ਪਿਛਲੇ 26 ਸਾਲਾਂ ਦੇ ਵਿੱਚ ਜਿਹੜਾ ਦੇ ਚੁੱਕੇ ਹਾਂ। ਤੇ ਮੈਂ ਇਹੀ ਕਹਾਂਗਾ, ਅਗਰ ਤੁਸੀਂ ਕੈਨੇਡਾ ਚ ਆ ਕੇ ਅਜੇ ਤੱਕ ਆਪਣੀ ਕੋਈ ਚੰਗੀ ਇੰਸ਼ੋਰੈਂਸ ਪਾਲਿਸੀ ਨਹੀਂ ਕਰਾਈ, ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-916-9000-416-9100-9000, ਵੈਬਸਾਈਟ ਹੈ punjabinsurance.ca। ਤੇ ਜਦੋਂ ਆਪਾਂ ਆਪਣੀ RDSP ਦੀ ਗੱਲ ਕਰਦੇ ਹਾਂ, ਬਹੁਤ ਹੀ ਚੰਗਾ ਪ੍ਰੋਗਰਾਮ ਹੈ ਜੋ ਫੈਡਰਲ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ। ਉਮਰ ਜਿਹੜੀ ਹੈ 49 ਸਾਲ ਤੋਂ ਅਗਰ ਘੱਟ ਹੈਗੀ ਹੈ, ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ, ਤੇ ਆਪਾਂ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਲੈ ਸਕਦੇ ਹਾਂ। ਕਿਉਂਕਿ ਪਹਿਲਾਂ ਇਹ ਜਿਹੜੀ ਗ੍ਰਾਂਟ ਸੀਗੀ ਇਹ ਸਿਰਫ ਜਿਹੜੇ ਲੋਕ ਇੱਥੇ ਪਰਮਾਨੈਂਟ ਰੈਜੀਡੈਂਟ ਸੀਗੇ, PR ਜਾਂ ਸਿਟੀਜ਼ਨ, ਉਹੀ ਲੈ ਸਕਦੇ ਸੀ। ਪਰ ਹੁਣ ਅਗਰ ਤੁਸੀਂ ਟੈਂਪਰੇਰੀ ਬੇਸ ਤੇ ਵੀ ਕੈਨੇਡਾ ਵਿੱਚ ਰਹਿ ਰਹੇ ਹੈਗੇ ਹੋ, ਸੋਸ਼ਲ ਇੰਸ਼ੋਰੈਂਸ ਨੰਬਰ 9 ਤੋਂ ਸਟਾਰਟ ਹੁੰਦਾ, ਪਰ ਵੈਲਿਡ ਅਗਰ ਤੁਹਾਡੇ ਕੋਲ ਇੰਸ਼ੋਰੈਂਸ ਨੰਬਰ ਹੈਗਾ ਤਾਂ ਡੈਫੀਨੇਟਲੀ ਆਪਾਂ ਇਹ ਗ੍ਰਾਂਟ ਅਪਲਾਈ ਕਰਕੇ ਇਹਦੇ ਬੈਨੀਫਿਟ ਲੈ ਸਕਦੇ ਹਾਂ। ਜਿਹੜੇ ਗਵਰਨਮੈਂਟ ਨੇ ਵੀ ਕਿਹਾ ਹੈਗਾ ਵੀ ਅਗਰ ਪਿਛਲੇ 10 ਸਾਲਾਂ ਦੀ ਤੁਹਾਡੀ ਐਲੀਜੀਬਿਲਿਟੀ ਬਣਦੀ ਸੀਗੀ, ਜੋ ਕਿ ਆਪਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੇ ਮੈਂਸ਼ਨ ਕੀਤਾ ਹੁੰਦਾ ਪਤਾ ਲੱਗ ਜਾਂਦਾ, ਤੇ ਆਪਾਂ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਲੈ ਸਕਦੇ ਹਾਂ। ਸੋ ਤੁਸੀਂ ਕਾਲ ਕਰਨਾ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਮੈਂ ਇਹੀ ਕਹਾਂਗਾ, ਜਿਹੜਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਇਹਦਾ ਜਿਹੜਾ ਪ੍ਰੋਸੈਸ ਹੈਗਾ, ਕਿੱਦਾਂ ਆਪਾਂ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ, CRA ਨੂੰ ਅਪਲੋਡ ਕਰਨਾ ਪੈਂਦਾ ਫਾਰਮ, ਐਂਡ ਅਪਰੋਕਸੀਮੇਟਲੀ ਅੱਜ ਕੱਲ੍ਹ 2 ਮਹੀਨੇ ਲੱਗ ਜਾਂਦੇ ਨੇ ਇਹ ਸਰਟੀਫਿਕੇਟ ਆਉਣ ਤੇ। ਸੋ ਜਿੰਨੀ ਜਲਦੀ ਅਸੀਂ ਆਪਣਾ ਇਹ ਸਰਟੀਫਿਕੇਟ ਆਪਾਂ ਅਗਰ ਸਾਨੂੰ ਲੱਗਦਾ ਵੀ ਅਸੀਂ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹਾਂ, CRA ਤੋਂ ਲਵਾਂਗੇ ਤੇ ਆਪਣੀਆਂ ਗ੍ਰਾਂਟਸ ਜਿਹੜੀਆਂ ਹੈ ਜਲਦੀ ਆਉਣੀਆਂ ਸ਼ੁਰੂ ਹੋ ਜਾਣਗੀਆਂ। ਐਂਡ ਅਗਰ ਸਾਡੇ ਕੋਲ ਸਰਟੀਫਿਕੇਟ ਹੈਗਾ, ਐਂਡ ਬੱਚਿਆਂ ਦੀ ਕਹਿ ਲਓ ਉਮਰ 18 ਸਾਲ ਤੋਂ ਘੱਟ ਹੈ ਜਿਹਨਾਂ ਦੇ ਕੋਲ ਇਹ ਸਰਟੀਫਿਕੇਟ ਹੈਗਾ, ਤੇ ਪੇਰੈਂਟਸ ਨੂੰ ਸਪੈਸ਼ਲੀ ਜਿਹੜਾ ਗਵਰਨਮੈਂਟ ਨੇ ਕੱਲ ਹੀ ਬੈਨੀਫਿਟ ਇਨਕਰੀਜ਼ ਕੀਤਾ ਅਪ ਟੂ $290 ਜਿਹੜਾ ਹੈਗਾ ਹਰ ਮਹੀਨੇ ਪੇਰੈਂਟਸ ਨੂੰ ਜਿਹੜਾ ਹੈਗਾ ਗੌਰਮੈਂਟ ਵੱਲੋਂ ਜਿਹੜਾ ਫੈਡਰਲ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਬਾਅਦ ਹੈ ਉਹਨਾਂ ਨੂੰ ਪਿਛਲੇ ਜੋ ਸਾਲ ਬੈਨੀਫਿਟ ਸਟਾਰਟ ਹੋਇਆ ਸੀਗਾ ਜੁਲਾਈ ਮਹੀਨੇ ਤੋਂ ਅਪ ਟੂ $200 ਹਰ ਮਹੀਨੇ ਜਿਹੜਾ ਹੈਗਾ ਮਿਲ ਰਿਹਾ ਹੈਗਾ। ਸੋ ਅਗਰ ਤੁਸੀਂ ਇਹ ਗ੍ਰਾਂਟ ਸਪਲਾਈ ਨਹੀਂ ਕੀਤੀਆਂ ਤਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਪੰਜਾਬ ਇੰਸ਼ੋਰੈਂਸ .ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਜ਼ਰੂਰ ਜਿਹੜੀ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰਨੀ ਹੈ ਤਾਂ ਕਿ ਤੁਹਾਨੂੰ ਬਹੁਤ ਵਧੀਆ ਜਾਣਕਾਰੀ RDSP ਦੀ ਮਿਲ ਜਾਵੇ ਤੇ ਫਿਰ ਜਦੋਂ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਸਾਰੀ ਜਾਣਕਾਰੀ ਮਿਲ ਜਾਣੀ ਤੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਫਿਰ, ਠੀਕ ਹੈ ਨਾ। ਸੋ ਨੰਬਰ ਤੁਸੀਂ ਇੱਕ ਵਾਰ ਨੋਟ ਕਰ ਲਓ, 416-910-9000 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ, ਹੁਣ ਆਪਾਂ ਸਰਾਂਸ਼ ਨਾਲ ਗੱਲਬਾਤ ਕਰੀਏ ਥੋੜ੍ਹੀ ਜਿਹੀ। ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਸਰਾਂਸ਼ ਜੁੜੇ ਹੈ ਤੇ ਇਹ ਕਹਿੰਦੇ ਆ ਵੀ ਐਜੂਕੇਸ਼ਨ ਤੁਸੀਂ ਲਓ, ਗੌਰਮੈਂਟ ਤੁਹਾਨੂੰ ਦੇ ਰਹੀ ਗ੍ਰਾਂਟ ਉਹਦਾ ਫਾਇਦਾ ਲੈ ਲਓ, ਕਿਉਂਕਿ ਗ੍ਰਾਂਟ ਫਿਰ ਆਉਣ ਵਾਲੇ ਸਮੇਂ 'ਚ ਕਹਿੰਦੇ ਬੰਦ ਹੋ ਜਾਣੀ ਹੈ, ਸਿਰਫ ਇਹ ਲੋਨ ਰਹਿ ਜਾਣਾ। ਸੋ ਜ਼ਰੂਰ ਤੁਸੀਂ ਐਕਟ ਕਰਨਾ ਜੀ। ਸੋ ਮੈਂ ਨੰਬਰ ਇੱਕ ਵਾਰ ਦੇ ਦਿੰਦੀ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਦਾ, 407-264-3175-4372-634-3175 ਤੇ ਤੁਸੀਂ ਸਰਾਂਸ਼ ਨਾਲ ਗੱਲਬਾਤ ਕਰੋ, ਪੂਰੀ ਜਾਣਕਾਰੀ ਲਓ, ਉਸ ਤੋਂ ਬਾਅਦ ਤੁਸੀਂ ਐਨਰੋਲ ਹੋ ਸਕਦੇ ਹੋ ਕੋਰਸਿਸ ਦੇ ਵਿੱਚ ਜਿਹੜਾ ਤੁਹਾਡਾ ਮਨਪਸੰਦ ਦਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਐਜੂਕੇਸ਼ਨ ਹੋ ਜਾਣੀ, ਨਾਲ ਹੀ ਨਾਲ ਤੁਹਾਨੂੰ ਗ੍ਰਾਂਟ ਮਿਲ ਜਾਣੀ ਹੈ। ਸਰਾਸ਼ ਕੀ ਹਾਲ ਚਾਲ ਜੀ? ਜੀ ਬਹੁਤ ਵਧੀਆ, ਤੇ ਅੱਜ ਹੈਪੀ ਕੈਨੇਡਾ ਡੇ ਹੋ ਗਿਆ।
2: ਥੈਂਕ ਯੂ ਜੀ, ਅੱਜ ਆਪ ਕੰਮ ਕਰ ਰਹੇ, ਬਾਕੀ ਲੋਕ ਨੇ ਸੇ ਰਿਕਾਰਡਿੰਗ ਸ਼ੋ ਲਗਾ ਰੱਖਾ ਹੋਗਾ, ਤੋ ਆਪਣੀ ਅੱਛੀ ਬਾਤ ਆਵਾਜ਼ ਵੀ ਕੰਮ ਤੇ ਹੈ।
0: ਹਾਂ ਬਿਲਕੁਲ, ਨਹੀਂ ਆਵਾਜ਼ ਤੋਂ ਮੈਨੇ ਕਹਾ ਕੈਨੇਡਾ ਡੇ ਆ, ਅੱਜ ਤੋਂ ਨਹੀਂ ਵੀ ਪ੍ਰੋਗਰਾਮ ਕਰਨੇ ਕਾ ਮਨ ਕਰਦਾ, ਫਿਰ ਵੀ ਕਰਨਾ ਹੈ ਬਿਲਕੁਲ। ਤੋ ਸਰਾਂਸ਼ ਥੋੜਾ ਬਤਾਏ, ਜੋ ਹਮਾਰੀ ਗੌਰਮੈਂਟ ਹੈ, ਦੇਖੋ ਕਿਤਨਾ ਕੈਨੇਡਾ ਬੜੀਆ ਕੰਟਰੀ ਹੈ, ਜੋ ਕਿ ਹੈਲਪ ਕਰਤਾ ਹਰ ਇੱਕ ਤਰ੍ਹਾਂ ਸੇ, ਹੈ ਨਾ। ਜੈਸੇ ਅਭੀ ਰਾਣਾ ਭਾਜੀ ਆਕੇ ਗਏ RDSP ਕਾ, ਤੋ ਆਪ ਐਜੂਕੇਸ਼ਨ ਕੇ ਬਾਰੇ ਮੈਂ ਬਤਾਓਗੇ ਕਿ ਕੌਨ ਕੌਨ ਸੇ ਕੋਰਸਿਸ ਕਰ ਸਕਤੇ ਹੋ, ਤੋ ਗ੍ਰਾਂਟ ਕੌਨ ਕੌਨ ਐਲੀਜੀਬਲ ਹੈ ਇਸਕੋ ਲੈਣ ਕੇ ਲੀਏ, ਵੋ ਬਤਾਏ ਥੋੜਾ ਸਾ।
2: ਹਾਂਜੀ, ਸੋ ਸਿਰਫ 17 ਡੇਜ਼ ਰਹਿ ਗਏ ਹੈ, ਤੋ ਇਹ ਨਹੀਂ ਕਿ ਆਪ ਮੇਰੇ ਪਾਸ ਹੈ, ਹਮਾਰੇ ਪਾਸ 20 ਦਿਨ ਬਾਅਦ ਆਏਗਾ, ਬੋਲੇਗਾ ਸਰ ਆਪ ਕਰਾ ਦੋ, ਹੈ ਨਾ। ਹਮ ਪਹਿਲੇ ਸੇ ਟਾਈਮਲਾਈਨ ਮੈਂਸ਼ਨ ਕਰ ਰਹੇ ਹੈ, ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ, ਤੋ ਜੋ ਮੈਂ ਇਨਫੋਰਮੇਸ਼ਨ ਦੇ ਰਹਾ ਵੋ ਸਿਰਫ 17 ਡੇਜ਼, ਨੈਕਸਟ 17 ਡੇਜ਼ ਤੱਕ ਵੈਲਿਡ ਹੈ। ਔਰ ਇਸਮੇ ਆਪ ਲਾਈਕ ਗਵਰਨਮੈਂਟ ਫੰਡਡ ਐਜੂਕੇਸ਼ਨ ਪ੍ਰੋਗਰਾਮਸ ਕਰਤੇ ਹੈ, ਆਸਾਨ ਸੇ ਕੋਰਸਿਸ ਹੈ, ਫੁਲੀ ਆਨਲਾਈਨ ਕੋਰਸਿਸ ਹੈ, ਕੋਈ ਏਜ ਲਿਮਿਟ ਨਹੀਂ ਹੈ, ਆਪ ਚਾਹੇ 30 ਕੇ ਹੈ, ਚਾਹੇ 75 ਕੇ ਪੈਨਸ਼ਨ ਪੇ ਹੈ। ਅਗਰ ਆਪਕੀ ਇਨਕਮ $70,000 ਸੇ ਕਮ ਹੈ ਨੋਟਿਸ ਆਫ ਅਸੈਸਮੈਂਟ ਪੇ, ਤੋ ਹੀ ਆਪ ਇਸਕੇ ਹੱਕਦਾਰ ਹੈ, ਤੋ ਹੀ ਆਪ ਹਮੇ ਇਸੇ ਕਾਲ ਕਰੇ ਹਮੇ, ਕਿਉਂਕਿ ਅਗਰ ਆਪਕੀ ਇਨਕਮ ਜ਼ਿਆਦਾ ਹੈ, ਆਪਕੋ ਫਾਇਦਾ ਨਹੀਂ ਹੈ, ਤੋ ਹਮ ਕੁਛ ਲਾਈਕ ਗੰਜੇ ਕੋ ਕੰਗੀ ਨਹੀਂ ਵੇਚਤੇ, ਹਮ ਸੀਧਾ ਸਾਧਾ ਕਾਮ ਕਰਤੇ ਹੈ ਜੀ, ਕੁਛ ਨੰਬਰ ਇਸਮੇ ਹਿਲ ਨਹੀਂ ਸਕਤੇ ਹੈ, ਕੋਈ ਇਸਮੇ ਸੈਟਿੰਗ ਹੈ ਨਹੀਂ। ਅਗਰ ਆਪਕੀ ਇਨਕਮ ਕਮ ਹੈ, ਆਪ ਸੈਲਫ ਇੰਪਲਾਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਕਾਲ

ਜਿਵੇਂ ਸਨੈਕ ਜੇ ਹੈ ਨਾ ਇੱਕ ਦੋ, ਤੇ ਉਹ 700-800 ਰੁਪਇਆ ਬਣਾਤਾ ਉਹਨਾਂ ਨੇ। ਉਹ ਚਲੋ ਇੱਥੇ ਦੇ ਹਿਸਾਬ ਨਾਲ ਆਪਾਂ ਨੂੰ ਨਹੀਂ ਲੱਗਦਾ ਵੀ ਇੰਨਾ ਹੈਗਾ, ਬਟ ਜਿਹੜੇ ਉੱਥੇ ਹੀ ਰਹਿੰਦੇ ਆ ਉੱਥੇ, ਜਿਨ੍ਹਾਂ ਦੀ ਇਨਕਮ ਉੱਦਾਂ ਹੈਗੀ ਹੈ, ਤੇ ਤੁਸੀਂ ਲਾ ਲਓ ਵੀ ਕਿੰਨਾ ਖਰਚ ਹੈ। ਪਰ ਹੁਣ ਚਲੋ ਕਹਿੰਦੇ ਸੀਐਮ ਭਗਵੰਤ ਮਾਨ, ਅੱਜ 1 ਜੁਲਾਈ ਹੈ ਤੇ $1,000 ਜਾ ਰਿਹਾ ਜਿਹੜੇ ਅਕਾਊਂਟ ਦੇ ਵਿੱਚ ਬੀਬੀਆਂ ਭੈਣਾਂ ਦੇ। ਉੱਥੇ ਜਿਹੜੇ ਇੱਕ ਯੋਜਨਾ ਉਹਨਾਂ ਨੇ ਬਣਾਈ ਹੈ ਕਿ ਜਿਹੜੀਆਂ ਬੀਬੀਆਂ ਭੈਣਾਂ ਉਹਨਾਂ ਨੂੰ ਸਤਿਕਾਰ ਕਰਨਾ ਉਹਨਾਂ ਦਾ, ਮਾਵਾਂ ਭੈਣਾਂ ਦਾ, ਤੇ ਉਹਨਾਂ ਨੂੰ $1,000, ਸੋਰੀ ਡਾਲਰ ਕਹਿ ਹੋ ਜਾਂਦਾ, ₹1,000 ਜਿਹੜਾ ਹੈਗਾ ਪਰ ਮੰਥ ਜਾਣਾ। ਤੇ ਹੁਣ ਕਹਿੰਦੇ ਆ ਵੀ ਅੱਜ ਰਾਤ ਨੂੰ 12 ਵਜੇ ਤੋਂ, ਬੜੀ ਵਧੀਆ ਉਹ ਨਾ ਵੀਡੀਓ ਬੜੀ ਵਾਇਰਲ ਹੋ ਰਹੀ ਜਿਹਦੇ 'ਚ ਕਹਿੰਦੇ ਆ ਵੀ ਤੁਹਾਡਾ ਜਿਹੜਾ ਫੋਨ ਹੈ ਉਹ ਟੂੰ ਟੂੰ ਕਰੂਗਾ ਹੈ। ਸੋ ਰਾਤ ਨੂੰ 12 ਵਜੇ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆ ਜਾਣੇ ਆ, ਸੋ 3 ਮਹੀਨਿਆਂ ਦੇ। ਸੋ 3,000 ਜਾਂ ਕਈਆਂ ਨੂੰ ਜਿਹੜੇ ਜਿਹਨਾਂ ਨੂੰ 1,500 ਮਿਲਣੇ ਉਹਨਾਂ ਨੂੰ ਜ਼ਿਆਦਾ, ਵੈਸੇ $1,000 ਦੇ ਹਿਸਾਬ ਨਾਲ ਕਹਿੰਦੇ 3 ਮਹੀਨਿਆਂ ਦੇ �₹3,000 ਜਿਹੜੇ ਆ ਤੁਹਾਡੇ ਅਕਾਊਂਟ 'ਚ ਅੱਜ ਆ ਗਏ ਹੋਣੇ। ਕਹਿੰਦੇ ਬੀਬੀਆਂ ਭੈਣਾਂ ਅੱਜ ਖੁਸ਼ ਹੋ ਜਾਣੀਆਂ। ਸੋ 1 ਤਰੀਕ ਆ, ਤੇ ਲਓ ਜੀ ਮੈਂ ਗੱਲ ਕਰ ਰਹੀ ਸੀ ਗਰੋਸਰੀ ਦੀ, ਵੀ ਗਰੋਸਰੀ ਇੱਥੇ ਬੜੇ ਰੇਟ ਸਿਰ, ਬੜੇ ਭਾਅ ਸਿਰ ਮਿਲਦੀ ਹੈ, ਤੇ ਜ਼ਿਆਦਾ ਵਧੀਆ ਭਾਅ ਕਿੱਥੇ ਆ, ਨੋਬਲ ਫਰੈਸ਼ ਫੂਡ ਤੇ। ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਕੁਛ ਵੀ ਲੈਣਾ ਚਾਹੁੰਦੇ ਹੋ, ਦਾਲਾਂ, ਆਟੇ, ਮਸਾਲੇ, ਡਰਾਈ ਫਰੂਟ, ਤੇ ਨਾਲ ਦੀ ਨਾਲ ਫੋਲਡਿੰਗ ਬੈੱਡ, ਕੁਛ ਵੀ ਲੈਣਾ ਚਾਹੁੰਦਾ, ਬਹੁਤ ਵਧੀਆ ਰੇਟ ਹੈਗਾ ਜੀ। ਤੇ ਨੰਬਰ ਤੁਸੀਂ ਨੋਬਲ ਫਰੈਸ਼ ਫੂਡ ਦਾ ਜਿਹੜਾ ਲਿਖ ਲਓ ਤੇ ਜਾਣਕਾਰੀ ਲੈ ਲਓ, ਕਿਉਂਕਿ ਦੋ ਲੋਕੇਸ਼ਨ ਹੈ ਇਹਨਾਂ ਦੀਆਂ, 2898010566, 2898010566, 299-801 0566 ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ETN ਟਰੈਵਲਸ ਨੂੰ ਕੰਟੈਕਟ ਕਰੋ ਜੇ ਟਿਕਟਾਂ ਲੈਣੀਆਂ, ਹੁਣ ਬੱਚਿਆਂ ਦੀਆਂ ਹੋ ਗਈਆਂ ਛੁੱਟੀਆਂ, ਘੁੰਮਣਾ ਫਿਰਨਾ, ਤੁਸੀਂ ਕਰੂਜ਼ ਤੇ ਜਾਣਾ, ਕੋਈ ਟੂਰ ਟ੍ਰਿਪ ਪੈਕੇਜ ਲੈਣਾ ਚਾਹੁੰਦੇ ਹੋ, ਤੇ ਫਿਰ ਤੁਸੀਂ ਜਾਂ ਬੈਕ ਹੋਮ ਜਾਣਾ, ਤੇ ਵਧੀਆ ਰੇਟ ਤੇ ਟਿਕਟਾਂ ਤੁਹਾਨੂੰ ਦੇਣਗੇ ETN ਟਰੈਵਲਸ। ਤੇ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਕਦੇ ਵੀ ਇਹਨਾਂ ਨੂੰ ਵਿਜ਼ਿਟ ਕਰੋ। ETN ਟਰੈਵਲਸ ਨੰਬਰ ਹੈਗਾ ਜੀ ਇਹਨਾਂ ਦਾ 905-463-1301, 9054631301, ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਲਓ ਜੀ ਆਪਾਂ ਗੱਲਾਂ ਬਾਤਾਂ ਕੈਨੇਡਾ ਡੇ ਦੀਆਂ ਕਰ ਰਹੇ ਹਾਂ। ਸੋ ਇੱਕ ਤਾਂ ਚਲੋ ਮੈਂ ਹੀਟ ਵੇਵ ਦੀ ਗੱਲ ਕੀਤੀ ਨਾ, ਗਰਮੀ ਚਲੋ ਇਸ ਅਗਲੇ ਵੀਕ 'ਚ, 1-2 ਵੀਕ 'ਚ ਐਨ ਹੋਣੀ ਹੈ ਭਰਪੂਰ, ਤੇ ਆਪਣਾ ਉਂਝ ਧਿਆਨ ਰੱਖੋ ਪਰ ਗਰਮੀ ਨੂੰ ਇੰਜੋਏ ਕਰੋ। ਇਹ ਨਹੀਂ ਉਹ ਹੀਟ ਆ ਗਈ, ਹੀਟ ਆ ਗਈ, ਹੀਟ ਅਲਰਟ ਆ ਗਿਆ। ਚਲੋ ਇੱਥੇ ਦੇ ਅਕੋਰਡਿੰਗ ਇਹਨਾਂ ਨੇ ਹੀਟ ਅਲਰਟ ਕਰਨਾ ਹੁੰਦਾ ਹੈ ਨਾ, ਤੁਸੀਂ ਬਸ ਉਹੀ ਹੈ, ਜ਼ਿਆਦਾ ਪਾਣੀ ਪੀਓ ਜਾਂ ਜਦੋਂ ਧੁੱਪ ਵਿੱਚ ਜਾਂਦੇ ਹੋ ਆਪਣੇ ਆਪ ਨੂੰ ਕਵਰ ਕਰਕੇ ਰੱਖੋ, ਚਾਹੇ ਛੱਤਰੀ ਲੈ ਲਓ, ਜਾਂ ਫਿਰ ਤੁਸੀਂ ਉਂਝ ਤਾਂ ਚਲੋ ਗੱਡੀਆਂ 'ਚ ਹੁੰਦੇ ਆ, ਆਫਿਸਾਂ 'ਚ ਸਭ ਜਗ੍ਹਾ AC ਚੱਲਦਾ, ਤੇ ਉਹ ਚੀਜ਼ ਦਾ ਬਸ ਤੁਸੀਂ ਧਿਆਨ ਰੱਖਣਾ। ਬਾਕੀ ਤਾਂ ਹਰ ਇੱਕ ਵੈਦਰ ਜਿਹੜਾ ਉਹ ਇੰਜੋਏ ਕਰਨਾ ਚਾਹੀਦਾ। ਕਈ ਵਾਰ ਨਾ ਆਪਾਂ ਬਸ ਇਹੀ ਸੋਚ ਸੋਚ ਕੇ, ਇਹ ਹੈ ਇੱਦਾਂ ਗਰਮੀ ਨੂੰ ਕਹਿੰਦੇ ਬੜੀ ਗਰਮੀ ਆ ਗਈ, ਸਨੋਅ ਪੈਣ ਲੱਗ ਗਈ ਤਾਂ ਪ੍ਰੋਬਲਮ ਹੋ ਗਈ। ਸੋ ਹਰ ਇੱਕ ਜਿਹੜਾ ਵੈਦਰ ਹੈ ਨਾ ਉਹਨੂੰ ਇੰਜੋਏ ਕਰਨਾ ਬੜਾ ਜ਼ਰੂਰੀ ਹੈ। ਤੇ ਅੱਜ ਤਾਂ ਕੈਨੇਡਾ ਡੇ ਆ, ਪੂਰਾ ਮਜ਼ੇਦਾਰ ਧੁੱਪ ਨਿਕਲੀ ਹੋਈ ਆ, ਸੋ ਬੜਾ ਵਧੀਆ, ਗੁੱਡ ਹੈ। ਪਰ ਨਾ ਮੈਂ ਹੀਟ ਵੇਵ ਜਿਹੜੀ ਹੈ ਬੜਾ ਇੰਪੈਕਟ ਕਰ ਰਹੀ ਹੈ ਜਿਹੜਾ ਯੂਰਪ ਕੰਟਰੀਜ਼ ਹੈਗੇ ਆ। ਸੋ UK ਦੀਆਂ ਰੋਡਸ ਕਹਿੰਦੇ 40°C ਟੈਂਪਰੇਚਰ ਦੇ ਵਿੱਚ ਮੈਲਟ ਹੋ ਗਈਆਂ। ਸੋ ਉੱਥੇ ਬਹੁਤ ਬੰਦਿਆਂ ਦੀ ਵੈਸੇ ਡੈਥ ਵੀ ਹੋਈ ਹੈ, ਕਿਉਂਕਿ ਕਹਿੰਦੇ ਚੇਂਜ ਕਾਫੀ ਵੈਦਰ ਦੇ ਵਿੱਚ ਹੋ ਗਿਆ, ਗਰਮੀ ਬੜੀ ਹੋ ਗਈ ਹੈ ਨਾ। ਸੋ ਚਲੋ ਇੱਥੇ ਵੀ ਗਰਮੀ ਆ, ਆਪਣਾ ਬਚ ਕੇ ਰਹੋ ਥੋੜ੍ਹਾ, ਜਿਵੇਂ ਫੈਨ AC ਤਾਂ ਚਲੋ ਹਰ ਜਗ੍ਹਾ ਲੱਗੇ। ਹੁਣ 1 ਜੁਲਾਈ ਹੈ, 1 ਜੁਲਾਈ ਤੋਂ ਕੁਛ ਚੇਂਜਿਸ ਵੀ ਆਈਆਂ। ਇੱਕ ਤਾਂ ਚਲੋ ਆਟੋ ਇੰਸ਼ੋਰੈਂਸ ਦੇ ਵਿੱਚ ਜਿਹੜੇ ਨਵੇਂ ਰੂਲਸ ਆ ਉਹ ਅੱਜ ਤੋਂ ਇਨ ਇਫੈਕਟ ਹੋ ਗਏ ਆ, ਠੀਕ ਹੈ। ਉਹਦੇ ਵਿੱਚ ਜਿਵੇਂ ਪਹਿਲਾਂ ਇਨਬਿਲਟ ਸੀਗਾ ਜਿਹੜੇ ਵੀ ਆਪਸ਼ਨ ਸੀਗੇ, ਹੁਣ ਉਹ ਤੁਸੀਂ ਚੂਜ਼ ਕਰਨੇ ਪੈਣੇ ਤੁਹਾਨੂੰ, ਹੈ ਨਾ, ਵੀ ਕਿਹੜੇ ਕਿਹੜੇ ਤੁਸੀਂ ਲੈ ਸਕਦੇ ਹੋ। ਸੋ ਥੋੜ੍ਹੀ ਜਿਹੀ ਫਲੈਕਸੀਬਿਲਿਟੀ ਆ ਗਈ ਇਹਦੇ 'ਚ। ਬਾਕੀ ਇੱਕ ਜਿਹੜੀ ਹੋਰ ਚੇਂਜ ਆਈ ਹੈ ਇਨ ਜਿਹੜਾ ਰੂਲ ਇੱਕ ਇਫੈਕਟਿਵ ਹੋਇਆ ਅੱਜ ਤੋਂ 1 ਜੁਲਾਈ ਤੋਂ, ਇਹ ਹੈਗਾ ਨਿਊ ਓਨਟੈਰੀਓ ਟੈਨੈਂਟ ਏਅਰ ਕੰਡੀਸ਼ਨਿੰਗ ਰੂਲਸ, ਜਿਹਦੇ ਵਿੱਚ ਇਹ ਹੈ ਜੇ ਤੁਸੀਂ ਕਿਰਾਏ 'ਤੇ ਦੇ ਰਹੇ ਹੋ ਨਾ ਆਪਣਾ ਘਰ, ਤੇ ਕਿਰਾਏ 'ਤੇ ਜਿਹੜਾ ਤੁਸੀਂ ਘਰ ਦੇਣਾ ਹੈਗਾ ਉਹਦੇ ਵਿੱਚ ਜਿਹੜੇ ਤੁਸੀਂ ਕਿਰਾਏਦਾਰ ਰੱਖਣੇ ਆ, ਉਹ ਐਂ ਨਹੀਂ ਵੀ ਗਰਮੀ 'ਚ ਮਰੀ ਜਾਣ, ਉਹ ਜਿਹੜਾ ਉਹਨਾਂ ਦਾ ਪੂਰਾ ਤੁਸੀਂ ਧਿਆਨ ਰੱਖਣਾ, ਜਿਵੇਂ ਆਪਾਂ ਕਹਿੰਦੇ ਹਾਂ ਕਿ 26°C ਤੋਂ ਜ਼ਿਆਦਾ ਟੈਂਪਰੇਚਰ ਦੇ ਵਿੱਚ ਨਹੀਂ ਉਹ ਹੋਣੇ ਚਾਹੀਦੇ, ਕਿ ਕੋਈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੋ ਜਾਵੇ, ਜ਼ਿਆਦਾ ਗਰਮੀ ਲੱਗ ਜਾਵੇ, ਹੈ ਨਾ, ਅਤੇ ਫਿਰ ਜ਼ਿੰਮੇਵਾਰ ਕੌਣ ਹੋਊਗਾ, ਮਕਾਨ ਮਾਲਿਕ। ਸੋ ਇਸ ਕਰਕੇ ਜਿਹੜਾ ਕਿਰਾਏ 'ਤੇ ਦੇਣਾ ਵੀ, ਕਿਰਾਏ
ਦਾਰ ਦੀ ਪੂਰੀ ਰਿਸਪੋਂਸੀਬਿਲਟੀ ਮਕਾਨ ਮਾਲਕ ਦੀ ਹੁੰਦੀ ਹੈ। ਕਈ ਵਾਰ ਨਾ ਜਿਵੇਂ ਉਹੀ ਆਪਾਂ ਪਿਛਲੇ ਸਮੇਂ 'ਚ ਸੁਣ ਰਹੇ, ਕਿੰਨੇ ਕਿੰਨੇ ਜਣੇ ਇੱਕ ਕਮਰੇ 'ਚ ਰਹਿੰਦੇ ਆ, ਫਿਰ ਉਹਨਾਂ ਨੂੰ ਸੁੱਖ ਸਹੂਲਤਾਂ ਪੂਰੀਆਂ ਨਹੀਂ ਮਿਲਦੀਆਂ। ਕਈ ਵਾਰੀ ਜਿਹੜੇ ਇੱਦਾਂ ਦੇ ਇਨਸੀਡੈਂਟ ਵੀ ਹੋਇਆ ਜਿਹਦੇ 'ਚ ਜਾਨ ਚਲੀ ਗਈ ਲੋਕਾਂ ਦੀ, ਹੈ ਨਾ, ਅਤੇ ਉਹ ਫਿਰ ਗਲਤੀ ਉੱਥੇ ਮਕਾਨ ਮਾਲਕ ਦੀ ਕੱਢੀ ਜਾਣੀ ਹੈ। ਇਸ ਕਰਕੇ ਜੇ ਤੁਸੀਂ ਕਿਰਾਏ 'ਤੇ ਦੇ ਰਹੇ ਹੋ ਨਾ, ਚਾਹੇ ਬੇਸਮੈਂਟ ਹੈ ਚਾਹੇ ਕੋਈ ਘਰ ਦਿੱਤਾ ਤੁਸੀਂ ਕਿਰਾਏ 'ਤੇ ਜਾਂ ਕੁਛ ਆ, ਉਹਨੂੰ ਥੋੜ੍ਹਾ ਬਹੁਤਾ ਦੇਖਦੇ ਪਾਖਦੇ ਰਹੋ ਅਤੇ ਵੀ ਸਾਰਾ ਕੁਛ ਐਵਰੀਥਿੰਗ ਇਜ਼ ਓਕੇ ਹੈ ਕਿ ਨਹੀਂ, ਤਾਂ ਕਿ ਕੱਲ੍ਹ ਨੂੰ ਕੋਈ ਜੇ 19 ਗੱਲ ਹੁੰਦੀ ਹੈ ਤਾਂ ਫਿਰ ਤੁਹਾਨੂੰ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੈ। ਸੋ ਇਹ ਨਿਊ ਇੰਟੈਰੀਓ ਟੈਨੈਂਟ ਏਅਰ ਕੰਡੀਸ਼ਨਿੰਗ ਰੂਲਸ ਜਿਹੜੇ ਆ ਉਹ ਅੱਜ ਤੋਂ ਇਫੈਕਟਿਵ ਹੋ ਗਏ ਆ। ਸੋ ਬਿਲਕੁਲ ਤੁਸੀਂ ਧਿਆਨ ਰੱਖਣਾ ਜੀ। ਅਤੇ ਲਓ ਜੀ, ਆਪਾਂ ਅੱਜ ਜ਼ਿਆਦਾ ਇਹ ਗੱਲਾਂ ਬਾਤਾਂ ਨਹੀਂ ਬਹੁਤੀਆਂ ਕਰਦੇ, ਬਸ ਮੈਂ ਤਾਂ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਅੱਜ ਤੋਂ ਇਹ ਲਾਗੂ ਹੋ ਗਏ ਆ। ਅਤੇ ਬਾਕੀ ਜਿਹੜਾ ਹੈਗਾ ਅੱਜ ਆਪਾਂ ਕੈਨੇਡਾ ਡੇ ਦੀ ਗੱਲਬਾਤ ਕਰ ਰਹੇ ਹਾਂ, ਮੈਂ ਗੀਤ ਵੀ ਲਾਉਣਾ ਅਤੇ ਪਹਿਲਾਂ ਸ਼ਬਦ ਵੀ ਲਾਉਣਾ ਜਿਹੜਾ ਭਾਅ ਜੀ ਨੇ ਕਿਹਾ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਸੋ ਬਿਲਕੁਲ ਜੀ, ਤੁਹਾਡੇ ਸਾਰਿਆਂ ਦੀ ਰੱਖਿਆ ਕਰੇ ਰੱਬ, ਆਪਾਂ ਸਾਰਿਆਂ ਦੀ ਰੱਬ ਦੀ ਕਿਰਪਾ ਬਣਾ ਕੇ ਰੱਖੇ ਹਮੇਸ਼ਾ। ਅਤੇ ਅੱਜ ਜਿਹੜੇ ਕੁਐਸਚਨ ਮੈਂ ਪੁੱਛਿਆ ਤੁਹਾਨੂੰ, ਇੱਕ ਤਾਂ ਪੁੱਛਿਆ ਹੈਗਾ ਕਿ ਚੰਗੀ ਆਦਤ ਜਾਂ ਚੰਗੀ ਚੇਂਜ ਤੁਹਾਡੇ ਵਿੱਚ ਕਿਹੜੀ ਆਈ ਹੈ ਕੈਨੇਡਾ ਆ ਕੇ। ਥੋੜ੍ਹਾ ਖੰਗਾਲੋ ਆਪਣੇ ਆਪ ਨੂੰ, ਦੇਖੋ ਕਿਹੜੀ ਕੋਈ ਚੰਗੀ ਆਦਤ ਆਈ ਵੀ ਹੈਗੀ ਕਿ ਬੁਰੀ ਕੋਈ ਅਪਣਾ ਲਈ, ਹੈ ਚੰਗੀ ਆਦਤ ਜਾਂ ਚੰਗੀ ਚੇਂਜ ਤੁਹਾਡੇ 'ਚ ਕੈਨੇਡਾ ਆਉਣ ਦੇ ਨਾਲ ਕਿਹੜੀ ਆਈ ਹੈ, ਇੱਕ ਦੱਸਣੀ ਤੁਸੀਂ, ਜ਼ਿਆਦਾ ਨਹੀਂ। ਕਈਆਂ 'ਚ ਤਾਂ ਬਹੁਤ ਚੇਂਜ ਆਈਆਂ ਚੰਗੀਆਂ ਚੰਗੀਆਂ, ਅਤੇ ਕਈਆਂ ਦੀ ਤਾਂ ਲਿਸਟ ਬੜੀ ਲੰਬੀ ਹੋਣੀ, ਕਈਆਂ ਦੀ ਕਿਤੇ ਬਲੈਂਕ ਤਾਂ ਨਹੀਂ ਰਹਿ ਗਈ। ਦੇਖ ਲਓ, ਜੇ ਨਹੀਂ ਅਪਣਾਈ ਕੋਈ ਚੰਗੀ ਆਦਤ ਅੱਜ ਤੋਂ ਅਪਣਾ ਲਓ, ਪ੍ਰਣ ਕਰ ਲਓ ਅੱਜ, ਹੈ। ਸੋ ਇੱਕ ਇਹ ਤੁਸੀਂ ਦੱਸਣਾ, ਇੱਕ ਦੱਸਣਾ ਕਿ ਅੱਜ ਕਿੰਨਵੀਂ ਜਿਹੜੀ ਐਨਵਰਸਰੀ ਮਨਾ ਰਿਹਾ ਕੈਨੇਡਾ, ਕੈਨੇਡਾ ਡੇ ਕਿੰਨਵਾਂ ਹੈਗਾ ਜੀ? 647, 874, 13-13 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ। 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ।

0: ਵਾਹ ਜੀ ਵਾਹ, ਬਿਲਕੁਲ ਬਹੁਤ ਵਧੀਆ ਗੀਤ ਲਿਖਿਆ ਤੇ ਗਾਇਆ, ਕਮਾਲ ਹੈ। ਵੈਸੇ ਸਹੀ ਗੱਲ ਹੈ, ਬੜੇ ਆਪਣੇ, ਚਲੋ ਕੰਟਰੀ ਬਹੁਤ ਵਧੀਆ ਤੇ ਆਪਣੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਵੀ ਬਹੁਤ ਕੀਤੀ ਹੈ ਨਾ, ਕੋਈ ਫੀਲਡ ਇਦਾਂ ਦਾ ਨਹੀਂ ਛੱਡਿਆ ਜਿੱਥੇ ਕਿ ਆਪਣੇ ਲੋਕਾਂ ਨੇ ਮੱਲਾਂ ਨਾ ਮਾਰੀਆਂ ਹੋਣ, ਹੈ ਨਾ। ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ, ਬੜੇ ਵਧੀਆ ਮੁਲਕ ਦੇ ਵਿੱਚ ਤੁਸੀਂ ਹੈਗੇ ਹੋ। ਤੇ ਲਓ ਜੀ, ਆਪਾਂ ਹੁਣ ਅਪਲਾਇੰਸ ਜੰਕਸ਼ਨ ਉੱਥੇ ਤੁਸੀਂ ਜਾਣਾ ਹੈ ਤੇ ਬਹੁਤ ਵਧੀਆ ਅਪਲਾਇੰਸਸ ਤੁਸੀਂ ਲੈ ਸਕਦੇ ਹੋ। ਮਨਜੀਤ ਨੂੰ ਤੁਸੀਂ ਕਾਲ ਕਰਨੀ ਹੈ।
1: ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੰਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ। ਹੁਣ ਸਮਝ ਨਹੀਂ ਆ ਰਿਹਾ ਅਪਲਾਇੰਸਸ ਕਿੱਥੋਂ ਲਈਏ।
2: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਇੰਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਇੰਸ ਜੰਕਸ਼ਨ, ਕਾਲ 905-450-0054, 905-450-0054।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ? ਸਾਰੇ ਸੁੱਖ ਸਾਂ ਦੇ ਚਾਹ ਭਾਈ, ਪਰਿਵਾਰ ਆ ਜੀ ਖੁਸ਼ ਆ। ਪੰਜਾਬੀ ਵਿਰਸਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰ ਰਹੇ ਹਾਂ। ਔਰ ਤਕਰੀਬਨ 11:07 ਜੋ ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ, ਔਰ ਤੁਹਾਡੇ ਨਾਲ ਗੱਲਾਂ ਬਾਤਾਂ ਸਿਲਸਿਲਾ ਬਿਲਕੁਲ ਜਾਰੀ ਹੋਏਗਾ। ਤੁਹਾਡੇ ਮਨਪਸੰਦ ਦੇ ਗੀਤ ਔਰ ਸੰਗੀਤ ਟੈਨਸ਼ਨ ਫਰੀ ਕਰਾਂਗੇ, ਤੁਹਾਨੂੰ 1 ਘੰਟੇ ਲਈ ਪੂਰਾ ਸਟ੍ਰੈਸ ਫਰੀ ਕਰਾਂਗੇ। ਔਰ ਕੀ ਸੱਜੇ ਖੱਬੇ ਹੋ ਰਿਹਾ ਸਾਰੀਆਂ ਚੀਜ਼ਾਂ ਛੱਡ ਦਿਓ, ਸਿਰਫ ਸਿਰਫ ਇੰਟਰਟੇਨਮੈਂਟ ਵੱਲ ਖਿਆਲ ਕਿਓ, ਜਿਹੜਾ ਕਿ ਤੁਹਾਨੂੰ ਬਾਡੀ ਤੁਹਾਡੀ ਨੂੰ ਰਿਲੈਕਸ ਕਰਦਾ ਹੈ, ਜਿਹੜਾ ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰਦਾ ਹੈ। ਜਦੋਂ ਤੁਸੀਂ ਆਪਣੇ ਦਿਮਾਗ ਦੇ ਉੱਤੇ ਕਿਸੇ ਚੀਜ਼ ਦਾ ਜ਼ਿਆਦਾ ਜ਼ੋਰ ਪਾਉਂਦੇ ਹਾਂ ਤਾਂ ਫਿਰ ਡੈਫੀਨੇਟਲੀ ਬੰਦਾ ਸਟ੍ਰੈਸ ਦੇ ਵਿੱਚ ਹੋ ਜਾਂਦਾ ਹੈ। ਕਹਿੰਦੇ ਆ ਕਿ ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ, ਬਲੱਡ ਪ੍ਰੈਸ਼ਰ ਕੋਈ ਬਿਮਾਰੀ ਨਹੀਂ ਹੈ, ਇਹ ਸਿਰਫ ਇੱਕ ਸੋਚ ਹੈ ਔਰ ਸੋਚ ਦੇ ਨਾਲ ਹੀ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਔਰ ਘਰ ਦੇ ਕੰਮਕਾਰ, ਘਰ ਦੇ ਫਿਕਰ, ਫਾਈਨੈਂਸ਼ਲੀ ਤੌਰ 'ਤੇ ਇਸ ਕਰਕੇ ਪੰਜਾਬੀ ਵਿਰਸਾ ਰੇਡੀਓ ਤੁਹਾਡੇ ਵਾਸਤੇ ਹਾਜ਼ਰ ਹੈ। ਬਲੱਡ ਪ੍ਰੈਸ਼ਰ ਹੁਣ ਚੈੱਕ ਕਰ ਲਿਓ, ਬਿਲਕੁਲ ਨੋਰਮਲ ਹੋਊਗਾ ਗੋਲੀ ਖਾਣ ਤੋਂ ਬਿਨਾਂ। ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ, ਇੱਕ ਬੇਨਤੀ, ਇੱਕ ਅਰਜੋਈ ਉਸ ਸੱਚੇ ਪਾਤਸ਼ਾਹ ਅੱਗੇ, ਈਸ਼ਵਰ ਅੱਲਾਹ ਤਾਲਾ ਪਰਮਾਤਮਾ ਦੇ ਵਿੱਚ ਜਿਹੜੇ ਜਿਹੜੇ ਜਿੱਥੇ ਇੱਥੇ ਵਿਸ਼ਵਾਸ ਕਰਦਾ ਹੈ, ਉੱਥੇ ਹੀ ਵਿਸ਼ਵਾਸ ਹੋਣਾ ਚਾਹੀਦਾ ਹੈ। ਤੁਹਾਡੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ, ਤੁਹਾਡੇ ਸਾਰਿਆਂ ਦੀ ਸਭ ਤੋਂ ਪਹਿਲਾਂ ਤੰਦਰੁਸਤੀ ਅਰਦਾਸ ਕਰਦਾ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ ਹਾਜ਼ਰ ਹੈ। ਔਰ ਕਰਦੇ ਹਾਂ ਸ਼ੁਰੂ ਗੱਲਾਂ ਬਾਤਾਂ। ਔਰ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ ਤੁਹਾਡੇ ਵਾਸਤੇ। ਅੱਜ ਮੌਸਮ ਗਰਮੀ ਦਾ ਹੈ, ਬਾਹਰ ਕੁਛ ਗਰਮੀ ਦੇ ਮੌਸਮ ਵਿੱਚ ਇੱਦਾਂ ਦਾ ਪਿਆਰ ਵਾਲਾ ਮਿੱਠਾ ਜਿਹਾ ਗੀਤ ਦੱਸੋਗੇ, ਤੁਹਾਨੂੰ ਰਾਈਟ ਵੇ ਤੁਹਾਡੇ ਸੋਹਣੇ ਸੱਜਣ ਦੀ ਯਾਦ ਆ ਕੇ ਫਿਰ ਨਿੱਗ ਦੇ ਵਿੱਚ ਤੁਸੀਂ ਹੋ ਜਾਓ, ਪਿਆਰ ਦੇ ਨਿੱਘ ਦੇ ਵਿੱਚ ਹੋ ਜਾਵੋ। ਕੁਛ ਇੱਦਾਂ ਦਾ ਗੀਤ ਹੋਵੇ ਸਵੇਰੇ ਸਵੇਰੇ ਸੁਣ ਕੇ ਵਾਕਈ ਲੱਗੇ ਯਾਰ ਗੱਡੀ ਦਾ ਏਸੀ ਚਲਾਉਣ ਦੀ ਲੋੜ ਹੀ ਨਹੀਂ ਹੈ, ਗੀਤ ਸੁਣ ਕੇ ਹੀ ਏਸੀ ਆਨ ਹੋ ਗਿਆ ਗੱਡੀ ਦਾ, ਤੇ ਸ਼ੀਸ਼ੇ ਖੋਲ੍ਹ ਕੇ ਪੰਜਾਬੀ ਵਿਰਸਾ ਰੇਡੀਓ ਦੀ ਆਵਾਜ਼ ਉੱਚੀ ਛੱਡ ਗਏ, ਤੇ ਨਾਲੇ ਆਪ ਗੁਣਗਣਾਓ, ਤੇ ਨਾਲੇ ਨਾਲ ਜਾਂਦੇ ਜਿਹੜੇ ਸੜਕਾਂ ਦੇ ਬਈ ਤੁਹਾਡੀ ਨੈਕਸਟ ਲੇਨ ਦੇ ਵਿੱਚ ਬੰਦਾ ਉਹਨੂੰ ਵੀ ਸੁਣਾਓ ਬਈ ਪੰਜਾਬੀ ਵਿਰਸਾ ਜਾ ਰਿਹਾ 11:12 ਸਿੰਘ ਹਰਜੀਤ ਸ਼ੋ। ਲਓ ਜੀ, ਅੱਜ ਕਿਹੜੇ ਇੱਦਾਂ ਦੀ ਗੀਤ ਦੀ ਫਰਮਾਇਸ਼ ਹੋਈ ਤੁਹਾਡੇ ਵਾਸਤੇ ਸਵੇਰੇ ਸਵੇਰੇ, ਜਿਹੜਾ ਕਿ ਤੁਹਾਨੂੰ ਬੜਾ ਪਸੰਦ ਹੋਵੇ, ਪੰਜਾਬੀ ਦਾ ਹੋਵੇ, ਹਿੰਦੀ ਦਾ ਹੋਵੇ, ਤੇ ਦੋ ਹੀ ਲੈਂਗੁਏਜ ਆਪਾਂ ਲਾਉਂਦੇ ਜ਼ਿਆਦਾ। ਪਿਛਲੇ ਵਾਰੀ ਤਾਂ ਜੇ ਇੱਕ ਭਾਈ ਹਰਿਆਣਵੀ ਆਇਆ ਸੀ, ਉਹ ਵੀ ਲਾ ਤਾ ਸੀ ਆਪਾਂ ਹੀਰੋ ਹੋਂਡਾ ਵਾਲਾ, ਤੇ ਕਿਹੜਾ ਇੱਦਾਂ ਦਾ ਗੀਤ ਸਵੇਰੇ ਸਵੇਰੇ ਤੁਹਾਡੇ ਵਾਸਤੇ ਲਾਇਆ ਜਾਵੇ ਜਿਹੜਾ ਕਿ ਸੁਣ ਕੇ ਤੁਹਾਨੂੰ ਥੋੜ੍ਹਾ ਜਿਹਾ ਸਕੂਨ ਮਿਲ ਸਕੇ, ਤੁਹਾਨੂੰ ਥੋੜ੍ਹਾ ਜਿਹਾ ਆਰਾਮ ਮਿਲ ਸਕੇ, ਤੁਹਾਡੀ ਬਾਡੀ ਦੇ ਵਿੱਚ ਥੋੜ੍ਹਾ ਜਿਹਾ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਦਾ ਨਾ ਵੀ ਬਿਨ ਖਾਧਿਓ ਬਿਨ ਪੀਤਿਓ ਹੀ ਸੋਹਣੇ ਸਜਣਾ ਦਾ ਨਸ਼ਾ ਤੁਹਾਡੀਆਂ ਅੱਖਾਂ ਦੇ ਵਿੱਚ ਹੋ ਜਾਵੇ, ਕੁਛ ਇੱਦਾਂ ਦਾ ਗੀਤ ਸੰਗੀਤ ਹੋਵੇ ਜਿਹੜਾ ਕਿ ਸੁਣ ਕੇ ਕਈ ਵਾਰ ਕਹਿੰਦੇ ਹੁੰਦੇ ਰੂਹ ਦੀ ਖੁਰਾਕ ਹੁੰਦੇ ਆ ਗੀਤ, ਤੇ ਕੁਛ ਇੱਦਾਂ ਦੇ ਗੀਤ ਹੋਣ ਜਿਹੜੇ ਕਿ ਰੂਹ ਦੀ ਖੁਰਾਕ ਵਾਲੇ ਹੋਣ, ਜਿਹੜੇ ਕਿ ਸਵੇਰੇ ਸੁਣ ਕੇ ਤੁਹਾਨੂੰ ਵੀ ਚੰਗਾ ਲੱਗੇ ਤੇ ਨਾਲ ਮੈਨੂੰ ਵੀ ਚੰਗਾ ਲੱਗੇ। 905-673-3337 905-673-3337 ਤੇ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਸਟੂਡੀਓ ਦੇ ਵਿੱਚ ਤੁਹਾਡੀਆਂ ਮਿੱਠੀਆਂ ਮਿੱਠੀਆਂ ਤੇ ਫਿਰ ਬਹੁਤ ਹੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਨਾਲ ਗੱਲਬਾਤ ਹੋ ਸਕਦੀ ਹੈ। ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਜਾ ਰਿਹਾ ਤੁਹਾਡੇ ਵੱਲੋਂ, ਦੱਸਦੇ ਅੱਗੇ ਜਾ ਕੇ।

0: ਸਿੰਗਰ ਵੀ ਬੜੀ ਜਲਦੀ ਸਟੂਡੀਓ ਚ ਪਹੁੰਚਣ ਵਾਲੇ ਆ ਔਰ ਕੱਲ ਉਹਨਾਂ ਨੇ ਕਿਹਾ ਸੀ ਆਉਣ ਵਾਸਤੇ, ਦੇਖਦੇ ਹਾਂ ਕਿ ਉਹ ਵੀ ਕਿੰਨੇ ਵਜੇ ਪਹੁੰਚਦੇ ਆ, ਤੁਹਾਡੀ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਔਰ ਨਾਲ ਨਾਲ ਵਿਧੀ ਛਾਪੜਾ ਜੀ ਵੀ ਸਟੂਡੀਓ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ। ਹੈਲੋ
1: ਹੈਲੋ ਬਾਈ ਜੀ, ਸਤਿ ਸ੍ਰੀ ਅਕਾਲ।
0: ਆਹੋ ਜੀ, ਕੀ ਹਾਲ ਆ ਪਿਆਰੇ ਹੋ?
1: ਬਹੁਤ ਵਧੀਆ ਜੀ, ਮੁਬਾਰਕਾਂ ਬਹੁਤੀਆਂ ਬਹੁਤੀਆਂ ਕੈਨੇਡਾ ਡੇ ਦੀਆਂ।
0: ਮੁਬਾਰਕਾਂ ਜੀ, ਕੈਨੇਡਾ ਦੇ ਕੱਲ ਆ, ਚਲੋ ਕੋਈ ਗੱਲ ਨੀ, ਅੱਜ ਮੁਬਾਰਕਾਂ ਦੇ ਦੋ, ਕੋਈ ਗੱਲ ਨੀ ਜੀ। ਸਰ
1: ਇੱਕ ਗਾਣਾ ਸੀ ਕੈਨੇਡਾ ਤੇ ਗਾਇਆ ਕਿਸੇ ਵੀਰ ਨੇ, ਡਿਊਟ ਹੈ, ਚੱਲ ਕੇ ਕੈਨੇਡਾ ਤੋਂ ਮੈਂ ਪਿੰਡ ਤੇਰੇ ਆਈ।
0: ਓ, ਚੱਲ ਕੇ ਪਿੰਡ ਤੋਂ ਕੈਨੇਡਾ ਆਈ ਤੇ ਚੱਲ ਕੇ ਕੈਨੇਡਾ ਤੋਂ ਪਿੰਡ ਆਈ?
1: ਕੈਨੇਡਾ ਤੋਂ ਪਿੰਡ ਗਈ ਆ ਉਹਦੇ ਕੋਲੇ ਨਾ ਮਿਲਣ ਵਾਸਤੇ।
0: ਅੱਛਾ, ਪਿਆਰ ਦੀ ਤਾਂਘ ਆ ਵੀ ਜਾਣਾ ਹੀ ਪੈਂਦਾ ਬੰਦੇ ਨੂੰ, ਇਹ ਤਾਂ ਹੈ ਗੱਲ। ਠੀਕ ਆ,
1: ਪਲੀਜ਼ ਜੇ ਹੋ ਸਕਿਆ ਤੇ ਕਰ ਦਿਓ ਹਮੇਸ਼ਾ।
0: ਕੋਈ ਗੱਲ ਨੀ, ਹੁਣੇ ਲਾ ਦਿੰਦੇ। ਥੈਂਕ ਯੂ ਵੈਰੀ ਮੱਚ ਤੁਹਾਡੀ ਕਾਲ ਦਾ, ਪੰਜਾਬੀ ਵਿਰਸਾ ਵਿਦ ਸਿੰਘ ਜੀ ਸ਼ੋ। ਨੈਕਸਟ ਕਾਲ। ਹੈਲੋ,
2: ਹਾਂਜੀ ਨਮਸਕਾਰ ਸਰ ਜੀ।
0: ਓ ਆਓ ਜੀ, ਨਮਸਕਾਰ। ਚੰਬੇ ਵਾਲੀ ਸਰਕਾਰ, ਕੀ ਹਾਲ ਹੈ?
2: ਬਸ ਵਧੀਆ ਵਧੀਆ, ਤੁਸੀਂ ਸੁਣਾਓ, ਠੀਕ ਹੋ?
0: ਬਸ ਸਰ, ਮੇਰੀ ਆਵਾਜ਼ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਨਾ, ਬਿਲਕੁਲ ਠੀਕ ਹੈ। ਬਿਜ਼ੀ ਹੁੰਦਾ ਭਾਜੀ, ਫਿਰ ਏਦਾਂ ਨੀ, ਉਸੇ ਵੇਲੇ ਨਾ
2: ਸਾਰੇ 24 ਘੰਟੇ 12 ਘੰਟੇ ਬਣਦੇ ਆ ਜੇ ਗਾਣੇ।
0: ਅੱਛਾ ਚਲੋ, ਦੇਖਦੇ ਆ, ਗੱਲਬਾਤ ਕਰਕੇ ਸ਼ਾਇਦ ਕੰਮ ਛੱਡ ਕੇ ਬੰਦਾ ਆ ਹੀ ਸਕਦਾ। ਨੈਕਸਟ ਕਾਲ। ਹੈਲੋ, ਮੇਰੀ ਮਹਿਬੂਬਾ ਹੈ, ਬੜੀ ਮਸਤਾਨੀ ਹੈ, ਕਿਆ ਬਾਤ ਹੈ, ਗਾਣੇ ਦੋਨੇ ਲਾਉਣ ਵਾਲੇ ਤੁਹਾਡੇ। ਥੈਂਕ ਯੂ ਤੁਹਾਡੀ ਕਾਲ ਦਾ। ਨੈਕਸਟ ਵਨ। ਹੈਲੋ ਹੈਲੋ ਜੀ,
3: ਹੈਲੋ ਪਿਆਰ ਭਰੇ ਗੀਤ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
3: ਤੇ ਤੁਸੀਂ ਕਹਿੰਦੇ ਨਾ ਬਲੱਡ ਗੱਲ ਕਰਦੇ ਆ, ਤੇ ਇਹ ਤੁਸੀਂ ਕਹਿੰਦੇ ਟੈਨਸ਼ਨ ਹੁੰਦਾ, ਟੈਨਸ਼ਨ ਨਹੀਂ ਹੁੰਦਾ ਮੇਰਾ ਕਹਿਣਾ, ਠੀਕ ਹੈ? ਕਹਿੰਦੇ ਜੇ ਇੱਦਾਂ ਹੋਵੇ ਤੇ ਡਾਕਟਰ ਕਹਿੰਦੇ ਵੀ ਇੱਥੇ ਹਾਰਟ ਨੂੰ ਜ਼ੋਰ ਪਵੇ ਜਾਂ ਕਿਡਨੀ ਨੂੰ ਜ਼ੋਰ ਪਵੇ, ਡਾਕਟਰ ਦਵਾਈਆਂ ਕਰਦੇ ਆ ਹਨਾ, ਓਦਾਂ ਤੁਸੀਂ ਕਹਿੰਦੇ ਵੀ ਠੀਕ ਹੋਣ, ਓਦਾਂ ਕਿੱਦਾਂ ਹੋ ਸਕਦਾ? ਦਵਾਈਆਂ ਤੋਂ ਬਗੈਰ ਤੇ ਹੋ ਨਹੀਂ ਸਕਦਾ, ਗਾਂ ਤੋਂ ਗਾਂ, ਤੁਹਾਨੂੰ ਪਤਾ ਗੋਲੀ ਤੋਂ ਬਗੈਰ ਤੇ ਗੱਲ ਨਹੀਂ ਬਣਨੀ।
0: ਇਹ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਚਲੋ ਤੁਸੀਂ ਜੋ ਕਹਿੰਦੇ ਠੀਕ ਆ, ਮੈਂ ਕਿਸੇ ਦੀ ਗੱਲ ਨੂੰ ਇਨਕਾਰ ਨਹੀਂ ਕਰਦਾ ਹੁੰਦਾ। ਇਹ ਬਲੱਡ ਪ੍ਰੈਸ਼ਰ ਬਿਮਾਰੀ ਅਸੀਂ ਆਪਣੇ ਆਪ ਨੂੰ ਆਪੇ ਲਾਈ ਹੈ, ਇਹ ਬਿਮਾਰੀ ਨਹੀਂ ਹੈ ਸਹੀ, ਜਿਹਨੂੰ ਮਰਜ਼ੀ ਪੁੱਛ ਲਓ। ਜੇ ਮੈਂ ਕੋਈ ਗੱਲ ਔਨ ਏਅਰ ਕਰਦਾ ਹੁੰਦਾ ਨਾ, ਉਹ ਗੱਲ ਦੇ ਵਿੱਚ ਕੁਛ ਨਾ ਕੁਛ ਮਤਲਬ ਹੁੰਦੇ ਆ।
3: ਨਹੀਂ ਨਹੀਂ, ਉਹ ਤਾਂ ਸਮਝ ਰਹੇ
0: ਹਾਂ।
3: ਤੇ ਦੂਸਰੀ ਗੱਲ ਇਹ ਆ, ਤੱਤੀ ਵਾਰ ਲੱਗੇ ਸ਼ਬਦ ਲਾ ਦੋ,
0: ਸ਼ਬਦ ਹੀ ਲਾ ਦੇਣਾ। ਥੈਂਕ ਯੂ ਤੁਹਾਡੀ ਕਾਲ ਦਾ ਜੀ। ਪੰਜਾਬੀ ਵਿਰਸਾ। ਨੈਕਸਟ ਵਨ। ਟ੍ਰੈਫਿਕ ਜੈਮ ਮਿਲਣਾ ਪੰਜਾਬੀ ਵਿਰਸਾ ਦਾ ਵੀ। ਨੈਕਸਟ ਵਨ। ਹੈਲੋ,
4: ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਸਰ, ਕੀ ਹਾਲ ਆ? ਮਹਿਬੂਬ ਆ ਜਾਵੇ ਇੱਦਾਂ ਦਾ ਕੀ ਦੱਸੋ।
4: ਚਲੋ ਗਾਣਾ ਹੈਗਾ ਮੈਂ ਤੁਹਾਡੇ ਵਾਸਤੇ, ਚਲੋ ਲਾ ਦੋ। ਤੇਰੀ ਨੀਲੀ ਨੀਲੀ ਆਂਖੋਂ ਤੇ ਦਿਲ ਪੇ ਤੀਰ ਚਲ ਗਏ।
0: ਨੀਲੀ ਨੀਲੀ ਆਖੋਂ ਦੇ, ਉਹਦਾ ਅਗਲੇ ਲੈਂਸ ਪਵਾਏ ਹੋਣੇ ਆ ਫਿਰ ਅੱਖਾਂ ਦੇ, ਅੱਜ ਕੱਲ ਲੈਂਸ ਬੜੇ ਚੱਲਦੇ।
4: ਲੈਂਸ ਨਹੀਂ ਪੈਂਦੇ ਜਦੋਂ ਪਿਆਰ ਹੁੰਦਾ, ਅੱਖਾਂ ਆਪਣੇ ਆਪ ਹੀ ਨੀਲੀਆਂ ਦਿਸਦੀਆਂ।
0: ਓਹੋ, ਤੁਸੀਂ ਕਿੱਥੇ ਸਵੇਰੇ ਸਵੇਰੇ ਤੁਰ ਪਏ ਆ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਨੈਕਸਟ ਕਾਲ ਤੇ ਜਾਂਦੇ ਆ। ਟ੍ਰੈਫਿਕ ਜੈਮ। ਹੈਲੋ,
5: ਸਤਿ ਸ੍ਰੀ ਅਕਾਲ ਜੀ। ਮਤਲਬ
0: ਓਏ ਆਓ, ਲੇਟ ਹੋ ਗਏ, ਕੀ ਗੱਲ ਹੈ?
5: ਬਾਈ ਜੀ, ਮੈਂ ਲੇਟ ਨਹੀਂ, ਤੁਹਾਡੀ ਸਕੇਜੂਲ ਬੜਾ ਟਾਈਟ ਆ ਜੀ।
0: ਸਕੇਜੂਲ ਰੋਜ਼ ਹੀ ਟਾਈਟ ਹੁੰਦਾ ਸਾਡਾ ਬਾਈ ਜੀ, ਕੋਈ ਗੱਲ ਦੱਸ ਦੋ।
5: ਬੰਦਾ ਹੀ ਬਾਲਾ ਗੁੱਸੇ ਵਾਲਾ ਮੈਂ ਬਸ ਗੱਲ ਇਹ ਹੈ ਬਾਈ ਜੀ
0: ਬੜੇ ਪਿਆਰ ਦੇ ਬੰਦੇ ਆ, ਇਹ ਤਰਜਿੰਦਰ ਗਾਣਾ ਸੀ, ਅੱਜ ਮੌਸਮ ਬੜਾ ਬੇਈਮਾਨ ਆ,
5: ਗਰਮੀ ਜ਼ਿਆਦਾ ਵਾ।
0: ਨਹੀਂ ਨਹੀਂ, ਇਹ ਬੇਈਮਾਨ ਮੌਸਮ ਹੈ, ਬਾਹਰ ਤਾਂ ਨਹੀਂ ਗਰਮੀ ਪੈਣ ਡਈ ਆ।
5: ਗਰਮੀ ਸੈਰ ਨਹੀਂ ਕਰਦੀ, ਬੇਈਮਾਨੀ ਦੀ ਗਰਮੀ ਚ ਕਿਹੜਾ ਟੈਂਪਰੇਚਰ 45 ਟੈਂਪਰੇਚਰ ਆ,
0: ਤੇ ਫਿਰ ਇਹ ਕੋਈ ਬੇਈਮਾਨ ਵਾਲਾ ਮੌਸਮ ਹੈ? ਬੇਈਮਾਨ ਤਾਂ ਹੁੰਦਾ, ਠੰਡੀਆਂ ਜੀ ਹਵਾਵਾਂ ਚੱਲਦੀਆਂ ਹੁਣ, ਥੋੜੀ ਬੂੰਦਾ ਬਾਂਦੀ ਜੀ ਪੈਂਦੀ ਹੋਵੇ ਤੇ ਉਹ ਤੋਂ ਸੋਹਣੇ ਸੱਜਣਾ ਦਾ ਫੋਨ ਆ ਜਾਵੇ, ਉਹ ਹੁੰਦਾ ਬੇਈਮਾਨ ਮੌਸਮ। ਤੁਸੀਂ ਆਹ ਮੌਸਮ ਨੂੰ ਬੇਈਮਾਨ ਕਰੀ ਜਾਂਦੇ ਆ, ਕਮਾਲ ਦੀ ਗੱਲ ਕਰਦੇ ਆ। ਬਲਵਿੰਦਰ ਭਾਈ, ਤੁਸੀਂ ਵੀ 905-673-33-37 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ।

0: ਸੁਣ ਲਓ ਗਾਣਾ ਹੁਣ 2 ਮਿੰਟ ਚਲੋ ਕੋਈ ਨਹੀਂ 2-4 ਕਾਲ ਜਿਹੜੀ ਹੋ ਲੈ ਲੈਣੇ ਹੈਲੋ
1: ਹਾਂਜੀ ਭਾਜੀ
0: ਸਤਿ ਸ੍ਰੀ ਅਕਾਲ ਪਿਆਰੇ ਹੋ ਕੀ ਹਾਲ ਆ
1: ਵਧੀਆ ਵਧੀਆ
0: ਹੁਕਮ
1: ਬੇਨਤੀ ਆ ਸੁਰਿੰਦਰ ਸ਼ਿੰਦਾ ਤੇ ਕੋਮਲ ਦਾ ਛਤਰੀ ਲਿਆ ਦੇ ਚੰਨ ਵੇ
0: ਛਤਰੀ ਲਿਆ ਦੇ ਵੇ ਆਪਣਾ ਚੱਲਦਾ ਇੱਥੇ ਪਤਾ ਨੀ ਹਲੇ ਚੱਲਦਾ ਅਸੀਂ ਆਪ ਹੀ ਏਸੀ ਵਰਗੇ ਹੋਏ ਫਿਰਦੇ ਆ ਚਲੋ ਰੇਡੀਓ ਕਰਦੇ ਅਸੀਂ ਏਸੀ ਵਰਗੇ ਹੋ ਜਾਂਦੇ ਆ
1: ਕਿਉਂਕਿ ਤੁਹਾਡੇ ਚ ਐਨਰਜੀ ਵੱਧਦਾ ਸਿਆਣੇ ਬੰਦੇ ਤੁਸੀਂ ਤਾਂ ਹੋਣਾ ਹੀ ਆ
0: ਇਹ ਫਿਰ ਦੇਖ ਲੋ ਫਿਰ ਐਨਰਜੀ ਵੱਧ ਵੀ ਕਿਸੇ ਕਾਰਨ ਕਰਕੇ ਆਉਂਦੀ ਹੈ ਕਿਉਂਕਿ ਅਸੀਂ ਮਹਿਬੂਬ ਨੂੰ ਯਾਦ ਕਰ ਲਈਦਾ ਲੱਸੀ ਪੀਓ ਜਿਹੜਾ ਘਰ ਦੇ ਪਿੱਛੇ ਪੁਦੀਨਾ ਲਾਇਆ ਨਾ ਤਾਜ਼ਾ ਜਿਹੜਾ ਉਹ ਤੀਜੇ ਗੁਆਂਢੀ ਦੇ ਘਰਾਂ ਵੀ ਪਹੁੰਚ ਗਿਆ ਪੁਦੀਨਾ ਪਾ ਕੇ ਪੀਆ ਕਰੋ ਲੱਸੀ ਸਵੇਰੇ ਠੀਕ ਆ
1: ਗੁਆਂਢੀ ਦਾ ਤੋੜ ਜਾਈ ਥੋੜਾ ਜਿਹਾ
0: ਹੈ ਪੂਰੀ ਸਟਰੀਟ ਪਦੀਨਾ ਪਦੀਨਾ ਹੋ ਜਾਓ ਨੈਕਸਟ ਕਾਲ ਹੈਲੋ
1: ਹੈਲੋ
0: ਹਾਂਜੀ
1: ਸਿੰਘ ਜੀ
0: ਸਤਿ ਸ੍ਰੀ ਅਕਾਲ ਜੀ
1: ਹਾਂਜੀ ਤੁਸੀਂ ਜੀ ਆ ਮਹਿਬੂਬ ਮਹਿਬੂਬ ਦੇ ਗਾਣੇ ਤਾਂ ਫੇਰ ਲਾ ਲਿਓ
0: ਹਾਂਜੀ
1: ਅੱਜ 6ਵੇਂ ਪਾਤਸ਼ਾਹ ਜਨਮ ਦਿਨ ਆ
0: ਜੀ ਜੀ ਉਹ ਵੀ ਕਰ ਦੇਣਾ ਜੀ ਬੜਾ ਧੰਨਵਾਦ ਤੁਹਾਡਾ ਸਰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਪ੍ਰੋਗਰਾਮ ਪੰਜਾਬੀ ਵਿਰਸਾ

0: ਸ਼ੇਵਾ ਪਾਤਸ਼ਾਹ ਦਾ ਅੱਜ ਕਹਿੰਦੇ ਵੀ ਅੱਜ ਗੁਰਪੁਰਬ ਵੀ ਹੈ ਔਰ ਉਸ ਦੀ ਵੀ ਬਹੁਤ ਬਹੁਤ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਪਿਛਲੇ ਦਿਨਾਂ ਤੋਂ ਪਰਮਜੀਤ ਭਾਜੀ ਤੁਹਾਨੂੰ ਪਤਾ ਕਿ ਮੋਰਗੇ ਦੇ ਸਪੈਸ਼ਲਿਸਟ ਆ ਔਰ ਸ਼ਹਿਰ ਦੇ ਵਿੱਚ ਕੰਮ ਕੋਈ ਅੜਿਆ ਹੋਵੇ ਤੇ ਫਿਰ ਤੁਹਾਨੂੰ ਪਤਾ ਕਿ ਫਾਈਲ ਜਿਹੜੀ ਆ ਐਂਡ ਆਫ ਦਾ ਡੇ ਮਿਸਟਰ ਪਰਮਜੀਤ ਦੇ ਕੋਲ ਹੀ ਆ ਜਾਣੀ ਹੈ ਔਰ ਅੱਜ ਮੈਂ ਪਰਸਨਲੀ ਤੌਰ ਤੇ ਰਿਕੁਐਸਟ ਕੀਤੀ, ਮੈਂ ਕਿਹਾ ਭਾਜੀ ਸਟੂਡੀਓ ਆਓ, ਬਹੁਤ ਲੋਕਾਂ ਦੇ ਕੰਮ ਅੜੇ ਹੋਏ ਆ, ਪੂਰੀ ਡਿਟੇਲ ਦੇ ਵਿੱਚ ਦੱਸੋ ਕਿਉਂਕਿ ਕਈ ਵਾਰੀ ਟੈਲੀਫੋਨ ਤੇ ਗੱਲ ਹੁੰਦੀ ਹੈ, ਚੰਗੀ ਲੰਬੀ ਗੱਲ ਨਹੀਂ ਹੁੰਦੀ ਤੇ ਮੈਂ ਭਾਜੀ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਭਾਜੀ ਸਟੂਡੀਓ ਆਓ ਤੇ ਆਪਾਂ ਇਹਦੇ ਬਾਰੇ ਬੈਠ ਕੇ ਗੱਲਬਾਤ ਕਰਦੇ ਹਾਂ ਕਿ ਮੋਰਗੇ ਦਾ ਸਹੀ ਮਾਇਨੇ 'ਚ ਅੱਜ ਕੱਲ੍ਹ ਲੋਕ ਫਸੇ ਕਿਵੇਂ ਪਏ ਆ। ਪਰਮ ਜੀ ਕੀ ਹਾਲ ਆ ਜੀ? ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਹਰਜੀਤ ਭਾਜੀ, ਬਹੁਤ ਵਧੀਆ ਔਰ ਨਾ ਬੜਾ ਵਧੀਆ ਲੱਗਾ ਮੈਨੂੰ, ਜਿੰਨੀਆਂ ਕੁ ਫੋਨ ਕਾਲ ਆਈਆਂ ਨਾ ਸਾਰਿਆਂ ਦੇ ਹੱਸਦੇ ਕਿਸੇ ਦੀ ਆਵਾਜ਼ 'ਚ ਮੈਨੂੰ ਦੱਸੀ, 1% ਵੀ ਕਿਸੇ ਦੀ ਆਵਾਜ਼ 'ਚ ਦੱਸੀ।
0: ਮਾਰਾ ਪੰਜਾਬੀ ਵਿਰਸਾ ਸੁਣਨਾ ਅਸੀਂ ਨਹੀਂ ਦੱਸੀ ਆਉਂ ਦਿੰਦੇ ਕਿਸੇ ਦੇ ਮੂੰਹ ਦੇ,
1: ਹਨਾ? ਮੈਂ ਕਹਿੰਦਾ ਵੀ ਇੱਦਾਂ ਹੱਸਦੇ ਖੇਡਦੇ 24 ਘੰਟੇ ਯਾਰ ਇੱਦਾਂ ਹੱਸਦੇ।
0: ਤੁਸੀਂ ਦੇਖੋ ਮੈਂ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ ਇੱਥੇ
1: ਜੀ,
0: ਉਧਰ ਭਗਵੰਤ ਮਾਨ ਦਾ ਕੀ ਬਣਨਾ ਵੀ ਦੱਸੋ, ਚਲੋ ਠੀਕ ਆ ਸਾਡਾ ਮੂੰਹ ਆ ਸਾਡਾ ਪਿਆਰ, ਅਸੀਂ ਉਸ ਧਰਤੀ ਜਨਮ ਲਿਆ
1: ਜੀ,
0: ਪਰ ਅਸੀਂ ਸਿਰਫ ਗੱਲਾਂ ਕਰਕੇ ਰਾਜੀ ਹੋ ਜਾਂਦੇ ਆ
1: ਜੀ। ਬਿਲਕੁਲ,
0: ਅਸੀਂ ਇੱਥੇ ਰੇਡੀਓ ਤੇ ਲੜਨ ਲੱਗ ਪਏ ਨੇ ਇੱਕ ਦੂਜੇ ਨਾਲ,
1: ਬਿਲਕੁਲ
0: ਕੋਈ ਯਾਰ ਇਹ ਆਉਣਾ ਅਕਾਲੀ ਇਹ ਕਿੱਦਾਂ ਕਰਕੇ, ਉਹ ਸੁਖਬੀਰ ਦਾ ਕਰਦਾ, ਮੈਂ ਬਿਲਕੁਲ ਪੱਤਾ ਕੱਟਿਆ
1: ਜੀ।
0: ਸਾਰਿਆਂ ਦਾ ਸਤਿਕਾਰ ਕਰੋ
1: ਜੀ,
0: ਸਾਰਿਆਂ ਵਾਸਤੇ ਸ਼ੋਭੀ ਸ਼ਾਵਾਂ ਕਰੋ, ਜਿਹੜੀ ਸਰਕਾਰ ਆਵੇ ਨਾ, ਮੈਂ ਬਾਹਲੀ ਹੋਲੀ ਇੱਥੇ ਦੀ ਕਿਤੇ ਗੱਲ ਜ਼ਰੂਰ ਕਰ ਲੈਂਦਾ ਵੀ ਕਿਉਂਕਿ ਅਸੀਂ ਇਸ ਕੰਟਰੀ ਦੇ ਚੋਂ ਰਹਿੰਦੇ ਇੰਨੇ ਸਾਲਾਂ ਤੋਂ
1: ਜੀ,
0: ਤੇ ਅਸੀਂ ਸਾਨੂੰ ਪੰਜਾਬ ਦੇ ਨਾਲ ਸਾਡਾ ਪਿਆਰ ਹੋ ਸਕਦਾ, ਮੋਹ ਹੋ ਸਕਦਾ, ਪਰ ਕਿਤੇ ਸਾਨੂੰ ਪੰਜਾਬ ਦਾ ਇਹ ਨਹੀਂ ਕਹਿ ਸਕਦੇ ਸਾਨੂੰ ਇੱਥੇ ਬੈਠੇ ਕੋਈ ਫਾਇਦਾ ਹੋ ਜਾਵੇ, ਉਸ ਇਹ ਨਹੀਂ ਹੋ ਸਕਦਾ ਆਪਾਂ ਨੂੰ,
1: ਨਹੀਂ ਬਿਲਕੁਲ ਨਹੀਂ। ਔਰ ਜਿੰਨਾ ਕਿ ਇਸ ਵਕਤ ਜਿਹੜਾ ਸੋਸ਼ਲ ਮੀਡੀਆ ਸਟਰੋਂਗ ਹੈਗਾ, ਹਰੇਕ ਮਿੰਟ ਮਿੰਟ ਦੀ ਖਬਰ ਹਰੇਕ ਦੇ ਸੈੱਲ ਫੋਨ ਦੇ ਉੱਤੇ,
0: ਕਈ ਉਹਦੇ ਚੱਕੀ ਜਾਂਦੇ ਕੰਮ ਨੂੰ, ਇਹ ਕਰਤਾ ਉਹ ਕਰਤਾ, ਕਈ ਵਾਰੀ ਝੂਠੀਆਂ ਖਬਰਾਂ ਬਥੇਰੀਆਂ ਆ ਜਾਂਦੀਆਂ, ਪਰ ਇਹ ਨਹੀਂ ਵੇ ਪੰਜਾਬ ਦੀ ਖਬਰਾਂ ਜਿਹੜੇ ਕਰਨ ਵਾਲੇ ਮੇਰੇ ਵੀਰ ਰੇਡੀਓ ਵਾਲੇ ਉਹਨਾਂ ਵਾਸਤੇ ਸ਼ੁਭ ਸ਼ਾਵਾਂ ਔਰ ਤੁਸੀਂ ਜਿਹੜੇ ਸੁਣਦੇ ਹੋ ਤੁਹਾਡੇ ਵਾਸਤੇ ਸ਼ੁਭ ਸ਼ਾਵਾਂ। ਪਰ 11 ਤੋਂ 12 ਜੇ ਪੰਜਾਬੀ ਵਿਰਸਾ ਰੇਡੀਓ ਸੁਣਨਾ ਤੇ ਫੁੱਲ ਪਿਓਰ ਇੰਟਰਟੇਨਮੈਂਟ ਪ੍ਰੋਗਰਾਮ ਹੋਣਾ, ਤੇ ਐਵੇਂ ਨਹੀਂ ਕਹਿੰਦੇ ਵੀ ਜਿਵੇਂ ਪਰਮਜੀਤ ਵੀ ਕਹਿੰਦੇ ਬੰਦਿਆਂ ਚੋਂ ਬੰਦਾ ਪਛਾਣ ਲੈਂਦੇ ਆ ਕਿ ਇੱਕ ਬੰਦੇ ਵੀ ਸਾਰੇ ਹੱਸਦੇ ਚਿਹਰਿਆਂ ਲਈ ਆਏ ਆ, ਹੱਸਦੇ ਹੱਸਦੇ ਗੱਲ ਕੀਤੀ ਹੈ, ਕੋਈ ਟੈਨਸ਼ਨ ਵਾਲਾ ਬੰਦਾ ਨਹੀਂ ਆਇਆ ਦੇ ਲੋ।
1: ਹਾਂ, ਇੱਕ ਵੀ ਬੰਦਾ ਨਹੀਂ ਟੈਨਸ਼ਨ ਵਾਲਾ ਸੀਗਾ, ਨਾ ਇੱਕ ਵੀ ਨਹੀਂ।
0: ਕਿੰਨੀਆਂ ਕਾਲਸ ਦੇ ਖਬਰ ਨਹੀਂ ਆ, ਮੈਨੂੰ ਨਹੀਂ ਲੱਗਦਾ 2-4 ਮਿੰਟ ਜੀ ਕਿੰਨੀਆਂ ਕਾਲਸ ਹਨੇਰੀ ਆਈ ਪਈ ਸੀ।
1: ਬਿਲਕੁਲ, ਉਹ ਫਲੈਸ਼ ਕਰੀ ਜਾਂਦਾ ਤੁਹਾਡਾ ਹੁਣ ਵੀ ਫੋਨ ਫਲੈਸ਼ ਕਰੀ ਜਾਂਦਾ।
0: ਸੁਲਤਾਨ ਜੀ ਵੈ, ਸੁਲਤਾਨ ਜੀ ਨਾਲ ਗੱਲਬਾਤ ਵੀ ਕਰਾਂਗੇ। ਪਰਮ ਜੀ ਦੱਸੋ, ਅੱਜ ਕੱਲ੍ਹ ਜਿਹੜੀ ਫੈਮਲੀਜ਼ ਥੋੜੀ ਜਿਹੀ ਮੋਰਗੇ ਸਟ੍ਰੈਸ ਦੇ ਵਿੱਚ, ਉਹਨੂੰ ਰਿਲੀਫ ਕਰੋ ਥੋੜਾ ਜਿਹਾ।
1: ਦੇਖੋ, ਜਿਹੜਾ ਸਟ੍ਰੈਸ ਹੈ ਨਾ ਜੀ, ਇਹ ਸਾਡਾ ਆਪਣਾ ਹੀ ਬੁਣਿਆ ਹੋਇਆ ਜਾਲ ਹੈ, ਸਾਡੇ ਆਪਣੇ ਸਵਾਲਾਂ ਦਾ ਬੁਣਿਆ ਹੋਇਆ ਜਾਲ ਹੈ, ਕਿਉਂਕਿ ਤੁਸੀਂ ਕਿਸੇ ਐਕਸਪਰਟ ਨਾਲ ਗੱਲ ਨਹੀਂ ਕਰਦੇ। ਹੁਣ ਨਾ ਕਰੋ ਯਾਰ ਤੁਸੀਂ ਮੇਰੇ ਨਾਲ ਗੱਲ, ਕਿਸੇ ਹੋਰ ਨਾਲ ਕਰ ਲਓ, ਕੋਈ ਹੋਰ ਤੁਹਾਡਾ ਕੋਈ ਪਸੰਦੀਦਾ ਹੋਊਗਾ ਮੋਰਗੇ ਜਾਲਾ ਜਾਂ ਕੋਈ ਰਿਸ਼ਤੇਦਾਰ ਹੋਊਗਾ, ਉਹਦੇ ਨਾਲ ਗੱਲ ਕਰਕੇ ਉਹਨੂੰ ਸਿਚੁਏਸ਼ਨ ਤਾਂ ਦੱਸੋ ਨਾ ਆਪਣੀ ਤੁਸੀਂ। ਹੁਣ ਜਦੋਂ ਤੁਸੀਂ ਐਂਡ ਮੂਮੈਂਟ ਤੱਕ ਵੇਟ ਕਰਦੇ ਹੋ ਨਾ ਬਿਮਾਰੀ ਵਧਣ ਦਾ, ਵੀ ਹੁਣ ਬੈਂਕ ਦੇ ਲੈਟਰ ਆ ਗਏ ਨੇ ਤੇ ਬੈਂਕ ਕਹਿੰਦੇ ਪੈਸੇ ਵਾਪਸ ਕਰੋ ਨਹੀਂ ਤਾਂ ਘਰ ਨੂੰ ਤੁਹਾਡੇ ਨੂੰ ਅਸੀਂ ਤਾਲਾ ਲਾ ਦੇਣਾ, ਉਸ ਵਕਤ ਫਿਰ ਕੰਮ ਖਰਾਬ ਹੋ ਜਾਂਦਾ। ਉਸ ਵਕਤ ਹਰੇਕ ਬੰਦਾ ਤੁਹਾਡਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ, ਉਹਨੂੰ ਪਤਾ ਵੀ ਹੁਣ 15-20 ਦਿਨ 'ਚ ਡੀਲ ਕਲੋਜ਼ ਕਰਨੀ ਆ, ਇਹ ਬੈਂਕ ਤੋਂ ਤਾਂ ਹੋਣੀ ਨਹੀਂ, ਹੁਣ ਇਹਨੂੰ ਫਿਲਹਾਲ ਪ੍ਰਾਈਵੇਟ ਦੇ ਦਿਓ, 90 ਦਿਨਾਂ ਬਾਅਦ ਬੈਂਕ ਤੋਂ ਕੱਢ, ਦੋਹਰਾ ਕਮਿਸ਼ਨ ਲਓ, ਪਹਿਲਾਂ ਇੱਕ ਵਾਰੀ ਪ੍ਰਾਈਵੇਟ ਤੋਂ ਝੰਬ ਲਓ ਅਗਲੇ ਨੂੰ ਆਏ ਨੂੰ, ਫਿਰ ਦੂਸਰੀ ਵਾਰੀ ਜਦੋਂ ਫਿਰ ਬੀ ਸਾਈਡ ਤੋਂ ਏ ਸਾਈਡ ਤੋਂ ਕਰਾਉਣੀ, 1-2% ਦਾ ਟੀਕਾ ਉਦੋਂ ਲਾ ਲਓ, ਤੁਹਾਡੀ ਬੱਲੇ ਬੱਲੇ ਅਗਲਾ ਜਾਏ ਸੱਤਾਂ ਚੁੱਲਿਆਂ 'ਚ। ਭਾਜੀ
0: ਇੱਕ ਗੱਲ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ ਪ੍ਰਣਵ ਜੀ, ਇੱਕ ਫੈਮਲੀ ਸਿਰਫ 2-2.5 ਸਾਲ 3 ਸਾਲ ਹੀ ਹੋਏ ਸੀ, ਇਹਨੂੰ ਪੈਸੇ ਪੂਸੇ ਲੈ ਕੇ ਹੋਇਆ ਸੀ, ਉਹ ਚਿੱਠੀਆਂ ਚੁੱਠੀਆਂ ਆਈਆਂ ਬੈਂਕ ਦੀਆਂ, ਉਹਨੂੰ ਸੋਚਿਆ ਉਹਨੇ ਇੰਡੀਆ ਦਾ ਜਿਹੜਾ ਹਿਸਾਬ ਤਾਂ ਹੁੰਦਾ ਉਹਨਾਂ ਨੇ ਇਗਨੋਰ ਜਿਹਾ ਕਰਤੀਆਂ ਚਿੱਠੀਆਂ
1: ਜੀ,
0: ਤੇ ਉਹ ਫਿਰ ਜਿਹੜੇ ਇੱਦਾਂ ਕਈ ਵਾਰ ਚਿੱਠੀਆਂ ਇਗਨੋਰ ਕਰ ਦਿੰਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ, ਚਿੱਠੀ ਇਗਨੋਰ ਨਾ ਕਰੋ, ਜਦੋਂ ਚਿੱਠੀ ਤੁਸੀਂ ਇਗਨੋਰ ਕਰ ਦਿੰਦੇ ਨਾ ਜੀ, ਫਿਰ ਉਹ ਪ੍ਰਾਪਰਟੀ ਨੂੰ ਅਬੈਂਡਨ ਕੰਸੀਡਰ ਕਰਕੇ ਉਹ ਲੋਕ ਐਨੀ ਟਾਈਮ ਚੇਂਜ ਕਰ ਜਾਂਦੇ ਨੇ।
0: ਉਹ ਇਦਾਂ ਹੀ ਹੋਇਆ ਸੀ, ਕਹਿੰਦੇ ਸਾਨੂੰ ਘਰ ਦਾ ਸਮਾਨ ਵੀ ਚੱਕਣ ਦਿੱਤਾ ਉਹਨਾਂ।
1: ਬਿਲਕੁਲ ਜੀ, ਤੁਸੀਂ ਚਿੱਠੀ ਜਿਹੜੀ ਵੀ ਆਉਂਦੀ ਹੈ, ਅਗਰ ਤੁਸੀਂ ਇਸ ਸਿਚੁਏਸ਼ਨ ਨਾਲ ਕੋਰਟ ਦਾ ਕੋਈ ਵੀ ਨੋਟਿਸ ਜਿਹੜਾ ਤੁਹਾਨੂੰ ਸਮਨ ਇਸ਼ੂ ਹੁੰਦੇ ਨੇ, ਬਾਈ ਹੈਂਡ ਦੀ ਰਿਸੀਵ ਕਰੀ ਜਾਓ, ਰਿਸੀਵ ਹੋ ਗਿਆ, ਹਾਂਜੀ ਹੋ ਗਿਆ ਜੀ, ਲੱਗੇ ਹੋਏ ਆ ਜੀ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ ਤੁਸੀਂ ਟਾਈਮ ਬਾਈ ਆਊਟ ਕਰ ਸਕਦੇ, ਤੁਸੀਂ ਨੋਟਿਸ ਹੀ ਰਿਸੀਵ ਨਹੀਂ ਕਰਨਾ। ਉਹ ਕਹਿੰਦੇ ਫਿਰ ਜਦ ਕੋਈ ਰਿਸੀਵ ਹੀ ਨਹੀਂ ਕਰ ਰਿਹਾ ਤਾਂ ਇਸ ਮਿੰਟ ਕੋਈ ਰਹਿੰਦਾ ਹੀ ਨਹੀਂ ਇੱਥੇ, ਮੌਕਾ ਦੇ ਕੇ ਉਹ ਲੋਕ ਚੇਂਜ ਕਰ ਜਾਂਦੇ। ਖਾਸ ਕਰਕੇ ਹੁੰਦਾ ਕੀ ਆ, ਸਮਟਾਈਮ ਵੱਡੀ ਪ੍ਰੋਬਲਮ ਪਤਾ ਕਿਹਨਾਂ ਨੂੰ ਆਉਂਦੀ ਆ, ਜਿਹਨਾਂ ਨੇ 2 ਘਰ ਲਏ ਸੀਗੇ, ਹੁਣ ਪੁਰਾਣੇ ਘਰ ਦੇ ਵਿੱਚੋਂ ਛੱਡ ਕੇ ਉਹ ਹਲੇ ਕਿਰਾਏ ਤੇ ਦਿੱਤਾ ਨਹੀਂ, ਅਗਲੇ ਘਰ ਨਵੇਂ ਦੇ ਵਿੱਚ ਚਲੇ ਗਏ, ਪੇਮੈਂਟਾਂ ਟੁੱਟ ਗਈਆਂ, ਹੁਣ ਪੁਰਾਣੇ ਘਰ ਦੇ ਵਿੱਚ ਮੇਲ ਚੈੱਕ ਕਰਨ ਵੀ ਨਹੀਂ ਜਾ ਰਹੇ, ਉੱਥੇ ਨੋਟਿਸ ਬੰਦਾ ਸਰਵ ਕਰਨ ਆ ਰਿਹਾ ਦਰਵਾਜ਼ੇ ਤੇ, ਉੱਥੇ ਕੋਈ ਨਹੀਂ ਹੈ, ਤੇ ਤੁਸੀਂ 4-5 ਦਿਨਾਂ ਬਾਅਦ ਜਾਂਦੇ ਹੋ, ਤੁਸੀਂ ਦੇਖ ਦਿਓ ਤੁਹਾਡੀ ਚਾਬੀ ਨਹੀਂ ਲੱਗਦੀ ਪਈ।
0: ਇਹ ਬੜੀ ਕਮਾਲ ਦੀ ਗੱਲ ਤੁਸੀਂ ਦੱਸ ਰਹੇ ਹੋ, ਕਈ ਵਾਰੀ ਕੋਈ ਪ੍ਰਾਪਰਟੀ ਦਿੱਤੀ ਹੁੰਦੀ ਆ, ਇਹ ਤੁਸੀਂ ਬੜੀ ਵਧੀਆ ਗੱਲ ਦੱਸੀ ਹੈ, ਕਈ ਵਾਰੀ ਨੋਟਿਸ ਆਏ ਹੁੰਦੇ ਸਾਨੂੰ ਇਗਨੋਰ ਕਰ ਦਿੰਦੇ ਉਹਨਾਂ ਚੀਜ਼ਾਂ ਨੂੰ, ਉਹ ਫਿਰ ਐਂਡ ਆਫ ਦਾ ਡੇ ਆਪਾਂ ਨੂੰ ਹੀ ਪ੍ਰੋਬਲਮ ਆਉਂਦੀ ਹੈ।
1: ਬਿਲਕੁਲ,
0: ਔਰ ਅੱਜ ਮੈਂ ਤੁਹਾਨੂੰ ਜਾਣ ਨਹੀਂ ਦੇਣਾ, ਅੱਜ ਮੈਂ ਪੂਰੀ ਡਿਟੇਲ ਤੁਹਾਡੇ ਕੋਲ ਜਾਣ ਕੇ ਲੈਣੀ ਹੈ। ਮੈਨੂੰ ਪਤਾ ਕਿ ਬਹੁਤ ਫੈਮਿਲੀਜ਼ ਇਸ ਵੇਲੇ ਡਿਸਟਰਬ ਹੈਗੀਆਂ, ਬਹੁਤ ਫੈਮਿਲੀਜ਼ ਇਸ ਵੇਲੇ ਥੋੜ੍ਹੀ ਪਰੇਸ਼ਾਨੀ ਵਿੱਚ ਆ ਰਹੀਆਂ। ਉਹਨਾਂ ਨੂੰ ਅੱਜ ਆਪਾਂ ਜੇ ਅਸੀਂ ਕਹਿੰਦੇ ਹਾਂ ਨਾ ਪੰਜਾਬੀ ਵਿਰਸਾ ਰੇਡੀਓ, ਤੁਹਾਨੂੰ ਬ੍ਰੇਨ ਤਾਂ ਬ੍ਰੇਨ ਜਿਵੇਂ ਕਹਿੰਦੇ ਹੁੰਦੇ ਦਿਮਾਗੀ ਤੌਰ 'ਤੇ ਤੁਹਾਨੂੰ ਰਿਲੀਫ ਕਰਦਾ ਹੈ, ਅਤੇ ਅੱਜ ਉਹਨਾਂ ਨੂੰ ਆਪਾਂ ਰਿਲੀਫ ਕਰਨਾ। ਇੱਥੇ ਐਕਸਪਰਟਸ ਜਿਹੜੇ ਕਿ ਮੋਰਗੇ ਦੇ ਸਾਡੇ ਸਟੂਡੀਓ 'ਚ ਬੈਠੇ ਆ, 416-804-2015 416-804-2015 ਦੇ ਕਾਲ ਕੀਤੀ ਜਾ ਸਕਦੀ ਹੈ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ? ਸੁਲਤਾਨ ਜੀ
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ ਸਰ।
2: ਤੇ ਫੈਮਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ। ਖਾਸ ਤੌਰ ਤੇ ਇੱਕ ਕੈਨੇਡਾ ਡੇ ਸਪੈਸ਼ਲ ਸੇਲ ਹੈ ਜਿਹੜੀ ਕਿ ਸੈਟਰਡੇ ਤੋਂ ਸਟਾਰਟ ਹੋ ਚੁੱਕੀ ਹੈ ਤੇ ਕੱਲ ਕੈਨੇਡਾ ਡੇ ਵੈਨਸਡੇ ਆਫੀਸ਼ੀਅਲੀ ਆ ਰਿਹਾ। ਸੋ ਅੱਜ ਸਮਝੋ ਇਹਨੂੰ ਲਾਸਟ ਡੇ ਕੰਸਿਡਰ ਕੀਤਾ ਜਾ ਸਕਦਾ, ਪਰ ਤੁਸੀਂ ਇਹਦਾ ਫਾਇਦਾ ਚੁੱਕ ਸਕਦੇ ਹੋ ਕਿਉਂਕਿ ਇਹਦੇ ਵਿੱਚ GE ਫਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਅਰਗੀਆਂ ਕੰਪਨੀਆਂ ਨੇ ਪਾਰਟਿਸਪੇਟ ਕੀਤਾ। ਜਰਮਨ ਬ੍ਰਾਂਡ 'ਚ ਦੇਖਿਆ ਜਾਏ ਤੇ ਬੋਸ਼, ਤੇ ਇਟਾਲੀਅਨ ਬ੍ਰਾਂਡ 'ਚ ਐਲੀਕਾ, ਤੇ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਆਂ ਜਿਹੜੀਆਂ ਉਹ ਡਿਸਕਾਊਂਟ ਦੇ ਰਹੀਆਂ। ਕੈਨੇਡਾ ਡੇ ਸਪੈਸ਼ਲ ਡਿਸਕਾਊਂਟ ਹੈ। 85 ਇੰਚ ਟੀਵੀ ਦੀ ਗੱਲ ਕਰੀਏ ਤੇ 85 ਇੰਚ ਜਿਹੜਾ ਅੱਜ ਦੇ ਰਹੇ ਜੀ ਸੋਨੀ ਬਰੇਵੀਆ ਮਾਡਲ ਹੈ, ਸੋਨੀ ਬਰੇਵੀਆ 3 ਜਿਹੜਾ ਕਿ $2300 ਦਾ $1599 ਦਾ ਕੈਨੇਡਾ ਡੇ ਸਪੈਸ਼ਲ ਸੇਲ ਤੇ ਦੇ ਰਹੇ ਹਾਂ, ਤੇ $1599 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 55 ਇੰਚ ਦੀ ਗੱਲ ਕਰੀਏ $800 ਵਾਲਾ ਸਿਰਫ $399 ਦਾ, 65 ਇੰਚ ਦੀ ਗੱਲ ਕਰੀਏ $1000 ਵਾਲਾ ਕੈਨੇਡਾ ਡੇ ਤੇ ਸਿਰਫ $699 ਦਾ, 75 ਇੰਚ ਦੀ ਗੱਲ ਕਰੀਏ $1200 ਵਾਲਾ ਸਿਰਫ $899 ਦਾ ਸਪੈਸ਼ਲ ਕੈਨੇਡਾ ਡੇ ਸੇਲ ਹੈ
0: ਸਰ।
2: 6 ਮਹੀਨੇ ਚ ਤੁਸੀਂ ਪੇ
0: ਕਰੋਗੇ,
2: ਇੰਟਰਸਟ ਨਹੀਂ ਹੈ।
0: ਪੈਸੇ ਤਾਂ ਅਸੀਂ 6 ਮਹੀਨੇ ਚ ਪੇ ਕਰਨੇ ਹੀ ਕਰਨੇ ਆ ਵੀਰਾ ਜੀ, ਪਰ ਗੱਲ ਇਹ ਹੈ ਕਿ ਤੁਹਾਨੂੰ ਪਤਾ ਕਿ ਮੈਨੂੰ ਟੀਵੀ ਕਿਹੜਾ ਪਸੰਦ ਹੈ। ਅੱਜ ਤੁਸੀਂ ਉਹਦੀ ਗੱਲਬਾਤ ਨਹੀਂ ਕਰ ਰਹੇ ਤੇ ਮੈਂ ਉਹ ਚੀਜ਼ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਯਾਦ ਕਰਾ ਰਿਹਾ ਕਿ ਪੰਜਾਬੀ ਵਿਰਸਾ ਦੇ ਲਿਸਨਰਸ ਵਾਸਤੇ ਟੀਵੀ ਸਾਨੂੰ, ਤੁਹਾਨੂੰ ਪਤਾ ਪੰਜਾਬੀਆਂ ਨੂੰ ਵੱਡੇ ਘਰ ਵੱਡੀਆਂ ਗੱਡੀਆਂ ਤੇ ਹਰ ਚੀਜ਼ ਵੱਡੀ ਪਸੰਦ ਹੈ, ਤੇ ਉਹ ਟੀਵੀ ਕਿਹੜਾ ਸੀ ਦੱਸੋ।
2: ਨਹੀਂ ਹਰਜੀਤ ਜੀ, ਆਪਾਂ 98 ਇੰਚ ਟੀਵੀ ਦੀ ਵੀ ਗੱਲ ਕਰਾਂਗੇ ਕਿਉਂਕਿ 98 ਇੰਚ ਟੀਵੀ ਤੇ ਤਾਂ $1500 ਕੈਨੇਡਾ ਡੇ ਤੇ ਸੇਵ ਕਰ ਰਹੇ ਆ ਕਸਟਮਰ
0: ਜੀ ਜੀ,
2: $3500 ਵਾਲਾ $1999 ਦਾ, ਔਰ $1999 ਵੀ 6 ਮਹੀਨੇ ਚ ਪੇ ਕਰਨਾ। ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਉਹਨਾਂ ਨੂੰ ਹੋਮ ਅਪਲਾਈਸਿਸ ਚਾਹੀਦੇ ਆ, ਤੇ ਕੈਨੇਡਾ ਡੇ ਸੇਲ ਤੇ 40% ਦਾ ਡਿਸਕਾਊਂਟ ਜਿਹੜਾ ਬੰਡਲ ਪੈਕੇਜ ਦੇ ਉੱਪਰ ਅਸੀਂ ਲੈ ਕੇ ਦੇ ਰਹੇ ਹਾਂ, ਜਿਹਦੇ ਚ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $2999 ਦਾ, ਇਹਦੇ ਚ $2000 ਦੀ ਸੇਵਿੰਗ ਹੈ। ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ $2500-2600 ਵਾਲਾ $1799 ਦਾ, ਇਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਹੈ। ਇਹਦੇ ਚ $800 ਕੱਲਾ ਵਾਸ਼ਰ ਐਂਡ ਡਰਾਇਰ ਖਰੀਦਣ ਤੇ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਮਿਲ ਰਹੀ ਹੈ
0: ਜੀ ਜੀ।
2: ਮਿਸ ਨਾ ਕਰਨਾ ਜੀ, ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 98 ਇੰਚ 98 ਇੰਚ 98 ਇੰਚ,
0: ਵਾਹ,
2: ਉਹ ਵੀ ਸੈਮਸੰਗ ਦਾ 98 ਇੰਚ ਹੈ, ਓਨਲੀ $1999 ਤੇ $1999 ਵੀ 6 ਮਹੀਨੇ ਚ ਪੇ ਕਰਨਾ। ਸੋ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਆਲ ਸਾਈਜ਼ ਆਫ ਟੀਵੀਜ਼ ਦੇ ਉੱਪਰ ਕੈਨੇਡਾ ਡੇ ਸਪੈਸ਼ਲ ਸੇਲ ਹੈ। 905-450-2828 ਨੰਬਰ ਹੈ।

0: ਵਿਧੀ ਛਾਬੜਾ ਜੀ ਅੱਜ ਸਟੂਡੀਓ ਚ ਨਹੀਂ ਆਏ, ਪਤਾ ਨਹੀਂ ਕੀ ਗੱਲ। ਵਿਧੀ ਜੀ ਕੀ ਹਾਲ ਚਾਲ ਹੈ?
1: ਬਿਲਕੁਲ ਠੀਕ ਠਾਕ ਹਰਜੀਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ।
0: ਅੱਜ ਗਰਮੀ ਲੱਗ ਗਈ, ਜ਼ਿਆਦਾ ਲੱਗਦੀ ਮੈਨੂੰ?
1: ਨਹੀਂ, ਮੈਨੂੰ ਕੋਈ ਗਰਮੀ ਨਹੀਂ ਲੱਗੀ, ਮੈਂ ਬਸ ਥੋੜੀ ਦੂਰ ਸੀਗੀ ਆਪਣੀ ਅਪਾਇੰਟਮੈਂਟ ਲਈ ਤੇ ਮੈਂ ਪਹੁੰਚ ਨਹੀਂ ਪਾਈ।
0: ਚਲੋ ਕੋਈ ਗੱਲ ਨਹੀਂ, ਔਰ ਅੱਜ ਕੀ ਕਹਿਣਾ ਚਾਹੋਗੇ ਮੈਮ? ਪਲੀਜ਼।
1: ਅੱਜ ਗੱਲ ਕਰਾਂਗੀ ਹਰਜੀਤ ਜੀ ਉਹਨਾਂ ਬਾਰੇ ਜਿਨ੍ਹਾਂ ਦੀ ਟਰਮ ਇੰਸ਼ੋਰੈਂਸ ਜਿਹੜੀ ਹੈ ਐਕਸਪਾਇਰ ਹੋ ਰਹੀ ਹੈ। ਮੈਨੂੰ ਬਹੁਤ ਕਾਲਸ ਆਉਂਦੇ ਨੇ ਇਸ ਕਰਕੇ ਕਿਉਂਕਿ 50 ਦੇ ਜਿਹੜੇ ਨੇੜੇ ਨੇ ਜਾਂ 60 ਦੇ ਏਜ ਦੇ ਵਿੱਚ ਹੋ, ਤੁਸੀਂ ਯੂਜੁਅਲੀ ਤੁਹਾਡੀ ਟਰਮ ਇੰਸ਼ੋਰੈਂਸ ਤੁਸੀਂ ਅਗਰ ਦੇਖੋਗੇ, ਅਗਰ ਤੁਸੀਂ ਲਿੱਤੀ ਹੋਈ ਹੈ ਕਾਫੀ ਸਾਲ ਪਹਿਲਾਂ ਤੇ ਉਹ ਐਕਸਪਾਇਰ ਹੋ ਰਹੀ ਹੋਏਗੀ, ਤੇ ਤੁਸੀਂ ਜਦੋਂ ਫੋਨ ਕਰਦੇ ਹੋ ਇਹ ਕੁਐਸਚਨ ਜ਼ਰੂਰ ਆਉਂਦਾ ਮੇਰੇ ਕੋਲ ਹਰਜੀਤ ਜੀ ਕਿ ਸਾਡੀ ਟਰਮ ਇੰਸ਼ੋਰੈਂਸ ਜਿਹੜੀ ਐਕਸਪਾਇਰ ਹੋ ਰਹੀ ਹੈ ਤੇ ਸਾਨੂੰ ਇਹਦੇ ਵਿੱਚ ਕੀ ਮਿਲਣਾ। ਤੇ ਅਨਫੋਰਚੁਨੇਟਲੀ ਮੇਰਾ ਆਂਸਰ ਇਹੀ ਹੁੰਦਾ ਕਿ ਟਰਮ ਇੰਸ਼ੋਰੈਂਸ ਦੇ ਅੰਦਰ ਤੁਹਾਨੂੰ ਕੁਛ ਨਹੀਂ ਮਿਲਦਾ। ਟਰਮ ਇੰਸ਼ੋਰੈਂਸ ਇੱਕ ਇੰਸ਼ੋਰੈਂਸ ਬਣੀ ਹੈ ਤੁਹਾਡੀ ਪ੍ਰੋਟੈਕਸ਼ਨ ਲਈ। ਇਟ ਇਜ਼ ਬੇਸਿਕਲੀ ਅ ਰੈਂਟ ਕਿ ਜਿਹੜੇ ਤੁਸੀਂ ਆਪਣੀ ਲਾਈਫ ਦੇ ਉੱਤੇ ਦੇ ਰਹੇ ਹੋ, ਜਿਹਦੇ ਵਿੱਚ ਕਵਰੇਜ ਬਹੁਤ ਜ਼ਿਆਦਾ ਹੁੰਦੀ ਹੈ। ਤੇ ਅਗਰ ਉਹਦੀ ਨੀਡ ਦਾ ਹਿਸਾਬ ਹੁੰਦਾ ਹੈ ਕਿ ਅਗਰ ਤੁਹਾਡੇ ਛੋਟੇ ਬੱਚੇ ਨੇ, ਤੁਹਾਡੇ ਉੱਤੇ ਮੋਰਗੇਜ ਹੈ, ਤੇ ਤੁਸੀਂ ਟਰਮ ਇੰਸ਼ੋਰੈਂਸ ਲੈਂਦੇ ਹੋ ਕਿਉਂਕਿ ਉਹ ਤੁਹਾਨੂੰ ਕਵਰ ਕਰਦੀ ਹੈ ਇਨ ਕੇਸ ਸਮਥਿੰਗ ਹੈਪਨਸ। ਕਿਉਂਕਿ ਯੂਜੁਅਲੀ ਅਸੀਂ ਦੇਖਿਆ ਮੇਲ ਆਰ ਦਾ ਬ੍ਰੈਡ ਅਰਨਰ ਇਨ ਦਾ ਫੈਮਿਲੀ ਤੇ ਫੀਮੇਲਸ ਵੀ ਕੰਮ ਕਰਦੀਆਂ ਨੇ ਯੂਜੁਅਲੀ ਮੈਜੋਰਟੀ ਆਫ ਦਾ ਟਾਈਮ। ਤੁਸੀਂ ਐਸ ਮੇਲ ਤੁਸੀਂ ਟਰਮ ਇੰਸ਼ੋਰੈਂਸ ਲਿੱਤੀ ਹੁੰਦੀ ਹੈ, ਬਟ ਐਸ ਅ ਫੀਮੇਲ ਆਲਸੋ ਅਗਰ ਤੁਸੀਂ ਟਰਮ ਇੰਸ਼ੋਰੈਂਸ ਲਿੱਤੀ ਹੈ, ਟਰਮ ਇੰਸ਼ੋਰੈਂਸ ਦਾ ਇਹੀ ਮਤਲਬ ਹੈ ਕਿ ਟਰਮ ਇੰਸ਼ੋਰੈਂਸ ਨੇ ਤੁਹਾਨੂੰ ਪਰਟੀਕੁਲਰ ਪੀਰੀਅਡ ਲਈ ਕਵਰ ਕਰਤਾ। ਹੁਣ ਅਗਰ ਤੁਸੀਂ ਦੂਜਾ ਆਪਸ਼ਨ ਦੇਖਦੇ ਹੋ ਕਿ ਹਾਂਜੀ ਤੁਹਾਨੂੰ ਉਹਦੇ ਵਿੱਚ ਕੀ ਮਿਲਣਾ ਹੈ, ਤੇ ਅਗਰ ਤੁਸੀਂ ਇਨ ਇਫ ਯੂ ਆਰ ਇਨ ਯੂਅਰ 60s ਜਾਂ ਤੁਸੀਂ ਆਪਣੇ ਅਰਾਊਂਡ 50s ਦੇ ਵਿੱਚ ਹੋ ਤੇ ਤੁਸੀਂ ਮੈਨੂੰ ਸੁਣ ਰਹੇ ਹੋ, ਦੂਜਾ ਆਪਸ਼ਨ ਤੁਹਾਡੇ ਕੋਲ ਹੁੰਦਾ ਹੈ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਦਾ। ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਅੰਦਰ ਤੁਸੀਂ ਜਿਵੇਂ ਕਿ ਨਾ ਬਣਿਆ, ਤੁਸੀਂ ਹੋਲ ਲਾਈਫ ਲਈ ਕਵਰ ਹੁੰਦੇ ਹੋ, ਤੁਹਾਡੀ ਲਾਈਫ ਇੰਸ਼ੋਰੈਂਸ ਜਿਹੜੀ ਹੈ ਹੋਲ ਲਾਈਫ ਲਈ ਹੁੰਦੀ ਹੈ। ਇਹਦੇ ਵਿੱਚ ਡਿਫਰੈਂਟ ਪਲਾਨਸ ਹੁੰਦੇ ਨੇ ਜਿਹਦੇ ਅੰਦਰ ਤੁਸੀਂ 10 ਸਾਲ ਲਈ ਪੇ ਕਰਦੇ ਹੋ ਜਾਂ ਤੁਸੀਂ 20 ਸਾਲ ਲਈ ਪੇ ਕਰਦੇ ਹੋ ਤੇ ਤੁਸੀਂ ਹੋਲ ਲਾਈਫ ਲਈ ਕਵਰ ਹੁੰਦੇ ਹੋ। ਇਹਦੇ ਅੰਦਰ ਤੁਹਾਡੀ ਪਾਲਿਸੀ ਦੇ ਅੰਦਰ ਇੱਕ ਕੈਸ਼ ਵੈਲਿਊ ਵੀ ਬਿਲਡ ਹੁੰਦੀ ਹੈ ਓਵਰ ਟਾਈਮ ਵਿੱਚ ਇਜ਼ ਟੈਕਸ ਸ਼ੈਲਟਰ, ਤੇ ਤੁਸੀਂ ਇਸ ਪਾਲਿਸੀ ਨੂੰ ਲੈ ਕੇ ਅਫਕੋਰਸ ਤੁਹਾਨੂੰ ਇੱਕ ਕੈਸ਼ ਵੈਲਿਊ ਵੀ ਵਧੀਆ ਮਿਲਦੀ ਹੈ ਜਿਹੜੀ ਤੁਸੀਂ ਆਪਣੀ ਰਿਟਾਇਰਮੈਂਟ ਦੇ ਟਾਈਮ ਯੂਜ ਕਰ ਸਕਦੇ ਹੋ। ਉਹਦੀ ਪ੍ਰੋਪਰ ਸਟ੍ਰੈਟਜੀ ਹੁੰਦੀ ਹੈ, ਸਾਰੇ ਬੰਦੇ ਜਿਹੜੇ ਨੇ ਉਹਦੇ ਵਿੱਚ ਨਹੀਂ ਆਉਂਦੇ ਨੇ। ਫੋਰ ਐਨ ਐਗਜ਼ਾਮਪਲ ਅਗਰ ਤੁਸੀਂ 70 ਸਾਲ ਦੇ ਹੋ ਤੁਹਾਡੇ ਲਈ ਡਿਫਰੈਂਟ ਹੈ, ਅਗਰ ਤੁਸੀਂ 60 ਸਾਲ ਦੇ ਹੋ ਤਾਂ ਤੁਹਾਡੇ ਲਈ ਡਿਫਰੈਂਟ ਸਟ੍ਰੈਟਜੀ ਹੈ।
0: ਠੀਕ ਹੈ।
1: ਸੋ ਅਗਰ ਤੁਸੀਂ ਹੋਲ ਲਾਈਫ ਇੰਸ਼ੋਰੈਂਸ ਬਾਰੇ ਕੋਈ ਵੀ ਤੁਹਾਡਾ ਕੁਐਸਚਨ ਹੈ ਕਿ ਅਗਰ ਤੁਹਾਨੂੰ ਲੱਗਦਾ ਹੈ ਕਿ ਯੂ ਨੀਡ ਅ ਪਾਲਿਸੀ ਲਾਈਕ ਦੈਟ ਜਿਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜੀ ਕੈਸ਼ ਵੈਲਿਊ ਉਹ ਮਿਲਣੀ ਚਾਹੀਦੀ ਹੈ ਤੇ ਤੁਹਾਨੂੰ ਹੋਲ ਲਾਈਫ ਜਿਹੜੀ ਪਾਲਿਸੀ ਹੈ ਕਵਰ ਕਰੇ, ਇਟ ਵਿਲ ਹੈਲਪ ਯੋਰ ਚਿਲਡਰਨ, ਇਟ ਵਿਲ ਹੈਲਪ ਬਿਲਡ ਅਪ ਦ ਲੈਗਸੀ, ਤੇ ਤੁਸੀਂ ਡੈਫੀਨੇਟਲੀ ਮੇਰੇ ਨਾਲ ਇਹਦੇ ਵਿੱਚ ਕੰਸਲਟੇਸ਼ਨ ਲੈ ਸਕਦੇ ਹੋ। ਕੱਲ ਵੀ ਵੀ ਆਰ ਓਪਨ 9 AM ਅੰਟਿਲ 9 PM, ਨੋ ਪ੍ਰੋਬਲਮ, ਇਟਸ ਅ ਕੈਨੇਡਾ ਡੇ, ਯੂ ਆਰ ਆਲ ਸੈਲੀਬ੍ਰੇਟਿੰਗ, ਬਟ ਤੁਸੀਂ ਫਿਰ ਵੀ ਅਪਾਇੰਟਮੈਂਟ ਲੈ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, ਯੂ ਕੈਨ ਟੇਕ ਐਨ ਅਪਾਇੰਟਮੈਂਟ ਡਿਸਕਸ ਹੋਲ ਲਾਈਫ ਇੰਸ਼ੋਰੈਂਸ ਪਾਲਿਸੀ ਵਿਦ ਮੀ। ਨੰਬਰ ਹੈ 416-500-2535-35, 416-500-2535-35।
0: ਬੜੀ ਮਿਹਰਬਾਨੀ ਵਿਧੀ ਜੀ, ਥੈਂਕ ਯੂ ਵੈਰੀ ਮੱਚ, ਔਰ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਡੈਫੀਨੇਟਲੀ ਜੀ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਅੱਛਾ, ਜਿਹੜਾ ਇਹ ਬੰਦੇ ਨੇ ਗਾਣਾ ਗਾਇਆ, ਇਹ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੋਣਾ ਕਿ ਆਰਟਿਸਟ ਕੌਣ ਆ। ਜੇ ਕਿਸੇ ਨੂੰ ਪਤਾ ਹੈ ਆਰਟਿਸਟ ਕੌਣ ਆ, ਤੇ ਇਹ ਆਰਟਿਸਟ ਸਟੂਡੀਓ ਵਿੱਚ ਆ ਰਹੇ ਹਨ ਵਿਦ ਦ ਨੈਕਸਟ 2 ਮਿੰਟ ਦੇ ਵਿੱਚ ਆਏ ਨਾ। ਕਿਸੇ ਨੂੰ ਯਾਦ ਆ ਵੀ ਆਰਟਿਸਟ ਕੌਣ ਆ? ਮੈਨੂੰ ਦੱਸਿਓ ਤੇ ਆਰਟਿਸਟ ਕੌਣ ਆ ਵੀ, ਬਹੁਤਿਆਂ ਨੂੰ ਪਤਾ ਹੋਣਾ ਮੇਰਾ ਖਿਆਲ।

ਲਓ ਜੀ ਮੇਰਾ ਗਾਣਾ ਹੀ ਇੰਨਾ ਸੁਣਾਤਾ, ਤੁਹਾਨੂੰ ਮਿਊਜ਼ਿਕ ਵੀ ਨਹੀਂ ਸੁਣਾਇਆ। ਇਹ ਤੁਹਾਨੂੰ ਬਿਲਕੁਲ ਪਤਾ ਲੱਗ ਜਾਣਾ ਚਾਹੀਦਾ ਕਿ ਆਰਟਿਸਟ ਕੌਣ ਗਾ ਰਿਹਾ ਔਰ ਕਿਹੜੀ ਮੂਵੀ 'ਚ ਗੀਤ ਆਇਆ, ਤੁਹਾਨੂੰ ਇਹ ਵੀ ਪਤਾ, ਔਰ ਇਹ ਮੂਵੀ ਨੇ ਕਿੰਨਾ ਬਿਜ਼ਨਸ ਕੀਤਾ ਤੁਹਾਨੂੰ ਇਹ ਵੀ ਪਤਾ, ਇਹ ਆਰਟਿਸਟ ਦਾ ਨਾਮ ਕੀ ਹੈ ਕਿਸੇ ਨੂੰ ਪਤਾ ਦੱਸਿਓ ਜ਼ਰੂਰ, ਬੁੱਝ ਲਓ ਬਾਈ।

0: ਹਾਂਜੀ
1: ਅੱਛਾ ਚਲੋ ਦੇਖ ਲੈਂਦੇ ਬਈ ਜੇ ਪਹੁੰਚ ਲੈਂਦਾ ਕੋਈ ਬੰਦਾ ਹੋਰ ਵੀ ਕਿਤੇ ਹਰਮਜੀਤ ਜੀ ਆਪਾਂ ਥੋੜਾ ਜਿਹਾ ਦੱਸੀਏ ਕਿ ਬਹੁਤ ਲੋਕਾਂ ਦੀ ਇਸ਼ੂ ਜਿਹੜਾ ਆ ਰਿਹਾ ਮੋਰਗੇ ਦਾ ਉਹਦੇ ਬਾਰੇ ਡਿਟੇਲ ਦੱਸੋ ਜਿਹੜੀ ਕਿ ਆਪਾਂ ਨੂੰ ਅਪਰੇਜ਼ਲ ਨਹੀਂ ਉਹਨਾਂ ਦੀ ਆ ਰਹੀ ਜਾਂ ਹੋਰ ਕੋਈ ਪ੍ਰੋਬਲਮਸ ਕ੍ਰੀਏਟ ਹੋ ਜਾਂਦੀ ਉਹਦੇ ਬਾਰੇ ਕੀ ਡਿਟੇਲ ਹੈ ਸਰ
2: ਬਿਲਕੁਲ ਜੀ ਜੇ ਕਿਸੇ ਨੇ ਬਿਲਡਰ ਦੇ ਕੋਲੋਂ ਘਰ ਬੁੱਕ ਕਰਵਾਇਆ ਸੀ ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ ਅਤੇ ਅਗਰ ਤੁਹਾਡਾ ਲਾਇਰ ਤਗੜਾ ਜਾਂ ਤੁਹਾਡਾ ਮੋਰਗੇ ਵਾਲਾ ਤਗੜਾ ਲੱਖ ਲੱਖ ਦੋ ਲੱਖ ਐਵੇਂ ਕਟਵਾਈ ਜਾਂਦਾ ਬਿਲਡਰ ਨੂੰ ਕਹਿੰਦਾ ਔਰ ਬਿਲਡਰ ਘੱਟ ਵੀ ਕਰੀ ਜਾਂਦਾ ਜੀ
1: ਅੱਛਾ ਕਰ ਰਹੇ ਆ
2: ਬਿਲਕੁਲ ਘੱਟ ਕਰ ਰਹੇ ਨੇ ਔਰ ਜੇ ਕੋਈ ਨਹੀਂ ਘੱਟ ਕਰ ਰਿਹਾ ਉਹ ਕਹਿੰਦਾ ਇੱਦਾਂ ਮੈਂ ਪ੍ਰਾਈਜ਼ ਘੱਟ ਕਰ ਦਿੰਦਾ ਮੈਨੂੰ 5 ਸਾਲ ਬਾਅਦ ਪੈਸੇ ਮੋੜ ਦਿਓ ਮੈਂ 3.5% ਦੇ ਤੁਹਾਨੂੰ ਸੈਕਿੰਡ ਮੋਰਗੇਜ ਪਿੱਛੇ ਦੇ ਅਟੈਚ ਕਰਵਾ
1: ਇੱਦਾਂ ਦੇ ਦਿੰਦੇ
2: ਇੱਦਾਂ ਵੀ ਹੋ ਜਾਂਦਾ ਔਰ ਇਹ ਗੱਲ ਕੀਤੇ ਮਸਲੇ ਦਾ ਹੱਲ ਨਿਕਲਣਾ ਪਰ ਅਗਰ ਕਿਸੇ ਮੇਰੇ ਭੈਣ ਭਰਾ ਨੂੰ ਇਸ ਸਿਚੁਏਸ਼ਨ 'ਚ ਫਸ ਗਿਓ ਤਾਂ ਨੰਬਰ ਤੁਸੀਂ ਮੇਰਾ ਨੋਟ ਕਰਕੇ ਰੱਖੋ 416-8-4-20-15 ਜਾਂ ਫਿਰ ਕਿਸੇ ਨੇ ਕੋਈ ਸੈਕਿੰਡ ਮੋਰਗੇਜ ਲੈਣੀ ਹੈ ਸੈਕਿੰਡ ਮੋਰਗੇਜ ਦੇਖੋ ਪਹਿਲਾਂ ਫਸਟ ਮੋਰਗੇਜ 7.5-8% ਦੇ ਹੁੰਦੀ ਸੀ ਅਗਰ ਕਿਸੇ ਨੂੰ ਸੈਕਿੰਡ ਮੋਰਗੇਜ ਚਾਹੀਦੀ ਤਾਂ 8% ਮੇਰੇ ਕੋਲ ਰੇਟ ਹੈ ਉਹ 'ਚ ਤੁਹਾਡਾ ਪ੍ਰਿੰਸੀਪਲ ਵੀ ਜਾਏਗਾ ਤਾਂ ਇੰਟਰਸਟ ਵੀ ਜਾਏਗਾ ਉਹਦੇ ਲਈ ਵੀ ਨੰਬਰ ਨੋਟ ਕਰੋ 416-8-4-20-15 ਅਗਰ ਕਿਸੇ ਦੀ ਮੋਰਗੇਜ ਪ੍ਰਾਈਵੇਟ ਹੈ ਔਰ ਜਾਂ ਕਿਸੇ ਨੇ ਬੀ ਸਾਈਡ ਦੇ ਵਿੱਚ ਜਿਹੜਾ ਵੀ ਬੰਦਾ 5% ਤੋਂ ਉੱਪਰ ਰੇਟ ਦੇ ਰਿਹਾ ਉਹ ਚਾਹੁੰਦਾ ਵੀ 3.5% ਰੇਟ ਲੈਣਾ ਹੈ ਔਰ ਮੇਜਰ ਬੈਂਕ ਤੋਂ ਡੀਲ ਕਰਾਉਣੀ ਹੈ ਤਾਂ 3.5% ਆਪਣੇ ਕੋਲ ਇੰਟਰਸਟ ਮੇਜਰ ਬੈਂਕ ਦਾ ਹੈ ਸਿਰਫ ਤੁਹਾਡੇ ਕੋਲ ਸਕੋਰ 650 ਤੋਂ ਉੱਪਰ ਚਾਹੀਦਾ ਕੰਮ ਕਰ ਦਿਓ ਤਾਂ ਵੀ ਕੋਈ ਫਰਕ ਨਹੀਂ ਲਾਈਨ 150 ਤੇ ਇਨਕਮ ਹੈ ਤਾਂ ਵੀ ਕੋਈ ਫਰਕ ਨਹੀਂ ਤੇ ਤੁਸੀਂ ਨੰਬਰ ਨੋਟ ਕਰਕੇ ਰੱਖੋ 416-8-4-20-15 ਜਿਹੜੀ ਮੋਰਗੇਜ ਬਾਹਰੋਂ ਹੁੰਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲਿਓ
1: ਇਹ ਤੁਸੀਂ ਇੱਦਾਂ ਕੋਈ ਕਹਿ ਦਿੰਦੇ ਆ ਜਿਹੜੀ ਹੁੰਦੀ ਕਰਾ ਲਓ ਇਹ ਮੈਨੂੰ ਸਮਝ ਨਹੀਂ ਆਈ
2: ਬਾਹਰੋਂ ਹੋਣੀ ਨਹੀਂ ਨਾ ਬਾਹਰੋਂ ਹੋਣੀ ਨਹੀਂ
1: ਇਹ ਤੁਸੀਂ ਆਨ ਹੀ ਕਹਿ ਦਿੰਦੇ ਆ ਵੀ ਸਿੱਧਾ ਹੀ ਜਿਵੇਂ ਕਹਿੰਦੇ ਹੁੰਦੇ ਕਿਸੇ ਚੀਜ਼ ਦੇ ਨਾਲ ਚੈਲੰਜ ਹੋ ਜਾਂਦਾ ਵੀ ਜਿਹੜੀ ਹੁੰਦੀ ਕਰਾ ਲਓ ਜਿਹੜੀ ਨਹੀਂ ਹੁੰਦੀ ਮੇਰੇ ਕੋਲ ਆ ਜਾਓ
2: ਉਹ ਜਿਹੜੀ ਹੁੰਦੀ ਜਦੋਂ ਆ ਦੇਖੋ ਹੁਣ ਕਿੰਨੀ ਸੋਹਣੀ ਹਵਾ ਚੱਲਦੀ ਹੈ ਨਾ ਤੇ ਪਤੰਗ ਛੱਡੋ ਉਹਨੇ ਆਪਣੇ ਆਪ ਹੀ ਚੜ ਜਾਣਾ ਕੋਈ ਚੜਾਉਣ ਵਾਲੇ ਦਾ ਕੋਈ ਏਡਾ ਕੋਈ ਆਰਟ ਵਰਕ ਹੈ ਨਹੀਂ ਜਦੋਂ ਹਵਾ ਬੰਦ ਹੋਵੇ ਨਾ ਤਾਂ ਤੁਣਕੇ ਮਾਰ ਕੇ ਗੁੱਡੀ ਚਾੜਨੀ ਪੈਂਦੀ ਹੈ ਉਹ ਫਿਰ ਐਕਸਪਰਟ ਬੰਦਾ ਮੰਨਿਆ ਜਾਂਦਾ ਹੈ ਨਾ ਹਵਾ ਬੰਦ ਵੀ ਹੋਵੇ ਤਾਂ ਕੋਈ ਨਹੀਂ ਪਤੰਗ ਚਾੜ ਲਾਵਾਂਗੇ ਮੈਂ ਕਹਿੰਦਾ ਉਹਨਾਂ ਬੰਦੇ ਤੇ ਸਾਹ ਚੱਲਦੇ ਹੋਣ ਉਹ ਕੋਈ ਨਹੀਂ ਯਾਰ ਡੀਲ ਡੂਲ ਆਪਾਂ ਕਰ ਲਾਂਗੇ
1: ਤੁਸੀਂ ਜਿਹੜੇ ਸਕੋਰਾਂ ਦੀ ਸਪੋਜ਼ ਕਰੋ ਕਿਸੇ ਨੇ ਬਿਲਡਰ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਇਹ ਕਲੋਜ਼ਿੰਗ ਕਰਾਉਣੀ ਪੈਣੀ ਹੈ
2: ਜੀ
1: ਸਪੋਜ਼ ਕਿਸੇ ਬਿਲਡਰ ਨੇ ਉਹ ਟਰਾਈ ਕਰ ਹਟੇ ਪਰਸਨਲੀ ਤੌਰ ਤੇ ਵੀ ਬਿਲਡਰ ਦੇ ਆਫਿਸ ਵੀ ਜਾਏ ਉਹ ਕਹਿੰਦੇ ਜੀ ਨਹੀਂ ਜੀ ਤੁਹਾਨੂੰ ਕਲੋਜ਼ਿੰਗ ਕਰਾਉਣੀ ਪੈਣੀ ਹੈ ਫਿਰ ਤੁਸੀਂ ਉਹਨਾਂ ਨੂੰ ਕੀ ਸਲਾਹ ਦਿਓਗੇ
2: ਕਿਉਂਕਿ ਬਿਲਡਰ ਦਾ ਕੋਈ ਲੈਣਾ ਦੇਣਾ ਇਹਨਾਂ ਦੇ ਵਿੱਚ ਜਦੋਂ ਬਿਲਡਰ ਨੇ ਤੁਹਾਨੂੰ ਘਰ ਵੇ ਤਾਂ ਬਿਲਡਰ ਦਾ ਕੰਮ ਤਾਂ ਖਤਮ ਹੈ ਉਹ ਡਾਕੂਮੈਂਟ ਸਾਰੇ ਲਾਇਰ ਕੋਲ ਚਲੇ ਗਏ ਉਹਨਾਂ ਦੇ ਆਪਣੇ ਅਪੁਆਇੰਟਡ ਲਾਇਰ ਨੇ ਜਿਹਨਾਂ ਨਾਲ ਤੁਸੀਂ ਗੱਲ ਕਰਨੀ ਔਰ ਤੁਸੀਂ ਲਾਇਰ ਦੇ ਨਾਲ ਸਿੱਧੀ ਗੱਲ ਕਰ ਨਹੀਂ ਸਕਦੇ ਉਹ ਕਾਨੂੰਨੀ ਕਰਦਾ ਨਾ ਤਾਂ ਢੰਗ ਦੇ ਨਾਲ ਗੱਲ ਹਨਾ ਤੁਹਾਨੂੰ ਵੀ ਕਾਨੂੰਨੀ ਬੰਦਾ ਕਿਉਂ ਚਾਹੀਦਾ ਤੁਹਾਨੂੰ ਫਿਰ ਵਕੀਲ ਚਾਹੀਦਾ ਤੁਸੀਂ ਆਪ ਨਾ ਵਕੀਲ ਬਣ ਜਾ ਕਰੋ
1: ਤੁਹਾਡੇ ਕੋਈ ਇਦਾਂ ਦੇ ਵਕੀਲ ਹੈ ਜਿਹੜੇ ਕਿ ਬਿਲਡਰ ਨਾਲ ਥੋੜੀ ਜਿਹੀ ਮੋਟੀ ਇਸ ਚੀਜ਼ ਦੇ ਨੈਗੋਸ਼ੀਏਟ ਕਰ ਸਕਣ ਜਾਂ ਕਿਸ ਤਰ੍ਹਾਂ ਕਰ ਸਕਣ ਬਈ ਅੱਜ ਕੱਲ੍ਹ ਤੁਹਾਨੂੰ ਸਾਰਾ ਪਤਾ ਹਾਲਾਤ
2: ਜੋ ਹਾਲਾਤ ਚੱਲਦੇ ਆ ਮਾਰਕੀਟ ਮੰਦੀ ਹੈ ਸਰ ਤੁਸੀਂ ਕਿਸੇ ਨੂੰ ਕਹਿ ਕੇ ਤਾਂ ਦੇਖੋ ਬੰਦਾ ਤਾਂ ਅੱਡੀਆਂ ਭਾਰ ਹੋ ਕੇ ਪੱਬਾਂ ਭਾਰ ਹੋ ਕੇ ਤੁਹਾਡਾ ਕੰਮ ਕਰਦਾ ਤੁਸੀਂ ਗੱਲ ਤਾਂ ਕਰੋ ਨਾ ਕਿਸੇ ਦੇ ਨਾਲ ਗੱਲ ਕੀਤੇ ਦੇ ਨਾਲ ਹੀ ਹੈ
1: ਮੈਂ ਉਹੀ ਕਹਿੰਦਾ ਕਈ ਵਾਰੀ ਨਾ ਅਸੀਂ ਲੋਕ ਸੰਗਦੇ ਰਹਿੰਦੇ ਆ ਯਾਰ ਅਸੀਂ ਨਹੀਂ ਗੱਲ ਨਹੀਂ ਕਰਨੀ ਅਸੀਂ ਘਰ ਛੱਡ ਹੀ ਦੇਣਾ ਇਦਾਂ ਹੋ ਗਿਆ $1,00,000 ਘੱਟ ਗਿਆ $1,00,000 ਵੱਧ ਗਿਆ ਵਾ ਤੇ ਉਹ ਚੀਜ਼ਾਂ ਦੇ ਵਿੱਚ ਆ ਕੇ ਫਿਰ ਪਹਿਲਾਂ ਤੁਹਾਨੂੰ ਕਾਲ ਕਰ ਲਾਂ
2: ਬਿਲਕੁਲ ਜੀ ਜੇ ਸਲਾਹ ਦੇਖੋ ਦੇਖੋ ਭੱਜਣਾ ਤਾਂ ਕੋਈ ਹੱਲ ਨਹੀਂ ਨਾ ਹੈਗਾ ਭੱਜਣਾ ਤਾਂ ਉਦੋਂ ਸੀਗਾ ਜਦੋਂ ਤੁਸੀਂ ਘਰ ਬੁੱਕ ਕਰਵਾਉਣਾ ਸੀ ਹਰਜੀਤ ਭਾਈ ਕਿੱਦਾਂ ਕਰੀਏ ਰੱਖ ਲਈਏ ਨਾ ਬੁੱਕ ਕਰਾਈਏ ਡਿਪੋਜ਼ਿਟ ਵਾਪਸ ਲੈ ਲਈਏ 10 ਦਿਨ ਦਾ ਕੂਲਿੰਗ ਪੀਰੀਅਡ ਹੈ ਹੁਣ $2,00,000 ਤੁਸੀਂ ਡਿਪੋਜ਼ਿਟ ਦੇ ਦਿੱਤਾ ਹੁਣ $2,00,000 ਦਾ ਮਤਲਬ ਸਮਝਦੇ ਕਦੋਂ ਇਕੱਠਾ ਹੋਊਗਾ ਇਹ ਤੁਹਾਡਾ ਮਾਰਕੀਟ ਦਾ ਫਿਰ 3-4 ਸਾਲ ਬਾਅਦ ਅਪ ਹੋਜੂ ਪਰ ਉਹ $2,00,000 ਕਦੋਂ ਇਕੱਠਾ ਹੋਊਗਾ ਜਿਹੜੀ ਸੇਵਿੰਗ ਆ ਉਹ ਨਹੀਂ ਇਕੱਠੀ ਹੋਣੀ ਇੱਕ ਵਾਰੀ ਔਰ ਜੇ ਤੁਹਾਨੂੰ ਇਹੀ ਲੱਗ ਰਿਹਾ ਨਾ ਵੀ ਸੇਲ ਪਰਚੇਸ ਐਗਰੀਮੈਂਟ 'ਚ ਬਿਲਡਰ ਨੇ ਸਿਰਫ ਇਹੀ ਲਿਖਿਆ ਸੀ ਵੀ ਇੰਨੇ ਦਾ ਮਕਾਨ ਆ ਇੰਨੇ ਸਕੇਅਰ ਫੁੱਟ ਆ ਬਾਕੀ ਸੈੱਟ ਆ ਬਾਕੀ ਤੁਹਾਨੂੰ ਜੇ ਲੱਗ ਰਿਹਾ ਵੀ 200 ਪੰਨੇ ਦੇ ਵਿੱਚ ਸਿਰਫ ਆਹੀ ਕੁਛ ਹੈਗਾ ਤਾਂ ਤੁਸੀਂ ਬਹੁਤ ਵੱਡੇ ਭੋਲੇ ਇਨਸਾਨ ਹੋ ਦੁਨੀਆ ਦੇ ਉੱਤੇ 200 ਪੰਨੇ ਦੇ ਵਿੱਚ ਇਹੀ ਲਿਖਿਆ ਹੋਰ ਤੁਹਾਨੂੰ ਮਜ਼ੇ ਵਾਲੀ ਗੱਲ ਦੱਸ ਦਿੰਦਾ ਬਹੁਤ ਸਾਰੇ ਬੰਦੇ ਕਹਿੰਦੇ ਨੇ ਦੱਸ ਦੇਣਾ ਨਾ ਯਾਰ ਇੱਦਾਂ ਕਰਦੇ ਆ ਮੈਂ ਨਾ ਬਿਲਡਰ ਤੋਂ ਘਰ ਬੁੱਕ ਕਰਵਾਇਆ ਹੋਇਆ ਮੈਂ ਨਾ ਆਪਣਾ ਘਰ ਟ੍ਰਾਂਸਫਰ ਕਰ ਦੇਣਾ ਜਿਹੜਾ ਮੇਰਾ ਪ੍ਰਿੰਸੀਪਲ ਹੋਮ ਹੈ ਚੈਕੁਟੀ ਬਹੁਤ ਆ ਬੇਟੇ ਦੇ ਨਾਂ ਦੇ ਉੱਤੇ ਫਿਰ ਮੇਰੇ ਨਾਂ ਤੇ ਕੁਛ ਰਹਿ ਹੀ ਨਹੀਂ ਗਿਆ ਬਿਲਡਰ ਆ ਜਾਵੇ ਪਿੱਛੇ ਬਿਲਡਰ ਕੋਲ ਤਾਕਤ ਹੈ 4 ਜ਼ੀਰੋਸ ਕਰਾ ਲੇਗਾ ਤੁਹਾਡਾ
1: ਕਿੱਦਾਂ ਇਹ
2: ਹਾਂਜੀ ਜਦੋਂ ਘਰ ਟ੍ਰਾਂਸਫਰ ਹੋ ਗਿਆ ਨਾ ਜੀ ਕੋਰਟ ਨੂੰ ਵੀ ਪਤਾ ਜਦੋਂ ਉਹਨੂੰ ਕੋਰਟ ਦੇ ਵਿੱਚ ਗਿਆ ਨਾ ਉਹਨੂੰ ਦੱਸ ਦੇਣਾ ਜੀ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਇਹਨੂੰ ਫਰਾਡ ਕਹਿੰਦੇ ਨੇ ਵੀ ਤੁਸੀਂ ਪਹਿਲੇ ਘਰ ਆਪਣਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਦੱਸਦਾ ਹੁਣ ਤੁਸੀਂ ਘਰ ਬੁੱਕ ਕਰਵਾਇਆ ਸੀ ਨਵਾਂ
1: ਅੱਛਾ
2: ਹੁਣ ਤੁਸੀਂ ਕਲੋਜ਼ ਨਹੀਂ ਕਰਵਾਉਣਾ ਤੁਸੀਂ ਭੱਜਣਾ ਠੀਕ ਹੈ ਜੀ ਪਰ ਤੁਹਾਡੇ ਕੋਲ ਇੱਕ ਘਰ ਆ ਜਿਹ ਚ ਤੁਸੀਂ ਰਹਿੰਦੇ ਹੋ ਔਰ ਤੁਹਾਨੂੰ ਪਤਾ ਵੀ ਜੇ ਮੈਂ ਜਿਹੜਾ ਘਰ ਬੁੱਕ ਕਰਾਇਆ ਮੈਂ ਇਹਦੇ ਕੋਲੋਂ ਜੇ ਭੱਜਿਆ ਤਾਂ ਜਿਹੜੇ ਘਰ ਦੇ ਵਿੱਚ ਮੈਂ ਰਹਿ ਰਿਹਾ ਬਿਲਡਰ ਨੇ ਉਸ ਘਰ ਉੱਤੇ ਲੀਨ ਪਾ ਦੇਣੀ ਫਿਰ ਅਸੀਂ ਸੋਚਦੇ ਸੀ ਘਰ ਹੀ ਕਿਸੇ ਦੇ ਨਾਂ ਤੇ ਟ੍ਰਾਂਸਫਰ ਕਰ ਦਿੰਦੇ ਨਾ ਰਹੂਗਾ ਬਾਂਸ ਨਾ ਵੱਜੂਗੀ ਬਾਂਸਰੀ ਪਰਮ
1: ਅੱਛਾ ਜੇ ਉਹ ਘਰ ਕਿਸੇ ਬੱਚੇ ਦੇ ਨਾਂ ਦੇ ਜਾਂ ਆਪਣੇ ਨਾਂ ਦੇ ਕਿਸੇ ਦੇ ਕਰਾਤਾ
2: ਉਹ 4 ਜੀ ਡਿਵੋਰਸ ਕਰਾ ਲੈਣਾ ਬਿਲਡਰ ਨੇ
1: ਅੱਛਾ
2: ਕਿਉਂਕਿ ਬਿਲਡਰ ਨੂੰ ਤਾਂ ਪਤਾ ਹੀ ਹੈ ਨਾ ਜਦੋਂ ਉਹਨੇ ਟਾਈਟਲ ਤੁਹਾਡਾ ਸਰਚ ਮਾਰਨਾ ਵੀ ਇਸ ਬੰਦੇ ਨਾਂ ਦੇ ਪ੍ਰੋਪਰਟੀ ਸੀਗੀ ਹੁਣ 15 ਦਿਨਾਂ 'ਚ ਪ੍ਰੋਪਰਟੀ ਦੇ ਨਾਂ ਤੋਂ ਚਲੀ ਗਈ ਕਿਹਦੇ ਨਾਂ 'ਤੇ ਚਲੀ ਗਈ ਹੈ ਜੀ ਹਰਜੀਤ ਸਿੰਘ ਦੇ ਜੀ ਆਪਣੇ ਬੇਟੇ ਜਾਂ ਪਰਮਜੀਤ ਸਿੰਘ ਨੇ ਆਪਣੇ ਬੇਟੇ ਦੇ ਨਾਂ 'ਤੇ ਕਰਤੀ ਉਹ ਕੋਰਟ ਤੋਂ ਚਾਰਜਰ ਕਰਾਉਣਾ
1: ਅੱਛਾ ਇੱਦਾਂ ਫੈਮਿਲੀ ਮੈਂਬਰ ਦੇ ਨਾਂ ਦੇ ਜੇ ਹੋਵੇ ਪ੍ਰੋਪਰਟੀ ਉਹ ਫਿਰ ਹੋ ਜਾਂਦਾ ਹੁੰਦਾ
2: ਤੁਸੀਂ ਜਿੱਧਰ ਨੂੰ ਮਰਜ਼ੀ ਭੱਜ ਲਓ ਬਿਲਡਰ ਭੱਜਣ ਨਹੀਂ ਦਿੰਦਾ ਤੁਹਾਨੂੰ ਬਟ ਇਹਨੂੰ ਬਹਿ ਕੇ ਇੱਕ ਮਤੇ ਦੇ ਵਿੱਚ ਆ ਕੇ ਤੁਸੀਂ ਇਹਦਾ ਹੱਲ ਕੱਢ ਸਕਦੇ ਹੋ ਹੱਲ ਕਿਸੇ ਪ੍ਰੋਫੈਸ਼ਨਲ ਲਈ ਕੱਢਣਾ ਨੰਬਰ ਨੋਟ ਕਰਕੇ ਰੱਖੋ 416-864-2015-416-804-2015 ਔਰ ਤੁਸੀਂ ਮੈਨੂੰ ਇੱਕ ਸਵਾਲ ਪੁੱਛਿਆ ਪਰਮਜੀਤ ਤੁਸੀਂ ਇਹ ਗੱਲ ਕਿੱਦਾਂ ਕਹਿਤੀ ਵੀ ਜਿਹੜੀ ਡੀਲ ਬਾਹਰੋਂ ਹੁੰਦੀ ਕਰਵਾ ਲਓ ਜਿਹੜੀ ਨਹੀਂ ਹੁੰਦੀ ਮੇਰੇ ਕੋਲ ਲਿਓ ਉਹ ਬਾਹਰੋਂ ਵੀ ਜਿਹੜੀ ਗਈ ਨਾ ਉਹ ਮੇਰੇ ਕੋਲ ਆ ਜਾਣੀ ਮੈਨੂੰ ਪਤਾ ਕਿਉਂਕਿ ਇਸ ਵਕਤ ਮੇਰੇ ਕੋਲ 165 ਏਜੰਟ ਜਿਹੜੇ ਨੇ ਉਹ ਫੁੱਲ ਟਾਈਮ ਕੰਮ ਕਰ ਰਹੇ ਨੇ ਕਿਸੇ ਨਾ ਕਿਸੇ ਨੂੰ ਤੁਸੀਂ ਕਾਲ ਕਰ ਲੈਣੀ ਮੁੜ ਕੇ ਫਿਰ ਉਹ ਮੇਰੇ ਕੋਲ ਆ ਜਾਣੀ ਹੈ
1: ਬੜੀ ਇਹ ਜ਼ਰੂਰੀ ਚੀਜ਼ਾਂ ਹੁੰਦੀਆਂ ਜਿਸ ਵੇਲੇ ਕੋਈ ਐਕਸਪਰਟਸ ਤੁਹਾਨੂੰ ਆ ਕੇ ਪੂਰੀ ਡਿਟੇਲਸ ਦੇ ਵਿੱਚ ਆਉਣ ਦਾ ਕੇ ਚੀਜ਼ਾਂ ਦੱਸਦਾ ਕਿਉਂਕਿ ਆਪਾਂ ਨੂੰ ਘਰ ਘਰ ਭੱਜਣ ਦੀ ਲੋੜ ਨਹੀਂ ਸਿੱਧੇ ਜਿਹੜੇ ਘਰ ਦੇ ਹੈੱਡ ਹੁੰਦੇ ਆ ਜਿਵੇਂ ਕਿ ਸਕੂਲ ਦੇ ਮਾਸਟਰ ਨੂੰ ਕਹਿਣ ਦੀ ਲੋੜ ਨਹੀਂ ਸਿੱਧੇ ਪ੍ਰਿੰਸੀਪਲ ਨੂੰ ਜਾ ਕੇ ਮਿਲੋ ਔਰ ਇਹ ਸਰ ਬ੍ਰੋਕਰ ਆਫ ਰੈਕਡ ਦਾ ਕੀ ਮਤਲਬ ਹੁੰਦਾ ਜਿਹੜਾ ਤੁਸੀਂ ਕਹਿੰਦੇ ਹੁੰਦੇ
2: ਜੀ ਜੀ ਇੱਕ ਬ੍ਰੋਕਰ ਆਫ ਰੈਕਡ ਜਿਹੜਾ ਹੁੰਦਾ ਜੀ ਇੱਕ ਟੀਮ ਬਿਲਟ ਕਰਦਾ ਜੀ ਠੀਕ ਹੈ ਜੀ ਇਹਦੇ ਕੋਲ ਆਪਣੇ ਸਿੱਧੇ ਲਿੰਕਸ ਹੁੰਦੇ ਨੇ ਬੈਂਕਸ ਦੇ ਨਾਲ ਠੀਕ ਹੈ ਜੀ ਸਿੱਧੇ ਲੈਂਡਰਸ ਨਾਲ ਲਿੰਕ ਨੇ ਔਰ ਇੱਕ ਦੀ ਟੀਮ ਹੁੰਦੀ ਜਿਹੜੀ 100-150 ਬੰਦੇ ਦੀ ਕੰਮ ਕਰਦੀ ਇਹਨਾਂ ਦੇ ਅੰਡਰ ਠੀਕ ਹੈ ਜੀ ਜਿਹੜੇ ਦੂਸਰੇ ਨੇ ਜੀ ਏਜੰਟ ਹੁੰਦੇ ਨੇ ਉਹ ਸਿਰਫ ਇੰਡੀਪੈਂਡੈਂਟਲੀ ਕਿਸੇ ਵੀ ਬ੍ਰੋਕਰੇਜ ਦੇ ਹੇਠਾਂ ਕੰਮ ਕਰਦੇ ਨੇ ਜੀ
1: ਅੱਛਾ ਤੇ ਇਹ ਫਿਰ ਪਤਾ ਕਿਵੇਂ ਲੱਗੂਗਾ ਸਾਨੂੰ ਤੁਸੀਂ ਬ੍ਰੋਕਰ ਆ ਜੇ ਦੂਜਾ ਬੰਦਾ ਏਜੰਟ ਆ ਜੇ
2: ਸਰ ਸੈਲਫੋਨ ਤੁਹਾਡੇ ਕੋਲ ਹੈ ਨਾਮ ਪਾਓ ਪਤਾ ਲੱਗ ਜਾਣਾ ਲੈਵਲ 1 ਏਜੰਟ ਹੈ ਲੈਵਲ 2 ਹੈ ਕਿ ਬ੍ਰੋਕਰ ਹੈ ਬਾਕੀ ਤੁਸੀਂ ਜਾ ਕੇ ਅਗਲੇ ਦਾ ਕਾਰਡ ਦੇਖੋ ਕਾਰਡ ਦੇ ਉੱਤੇ ਲਿਖਣਾ ਪੈਂਦਾ ਅੱਜ ਕੱਲ੍ਹ
1: ਕਿ
2: ਏਜੰਟ 1 ਲੈਵਲ ਹੈ ਕਿ ਏਜੰਟ 2 ਲੈਵਲ ਹੈ
1: ਨਹੀਂ ਉੱਥੇ ਲਿਖਦੇ ਕੀ ਹੈ ਏਜੰਟ 1
2: ਹਾਂਜੀ ਲੈਵਲ 1 ਲੈਵਲ 1 ਏਜੰਟ ਹਾਂਜੀ ਲੈਵਲ 2 ਏਜੰਟ
1: ਜਿਹੜਾ ਲੈਵਲ 1 ਦਾ ਹੋਏ ਉਹ ਫਿਰ ਨਵੇਂ
2: ਹਾਂਜੀ ਲੈਵਲ 2 ਵਾਲਾ ਨੂੰ 2 ਸਾਲ ਹੋ ਗਏ ਨੇ ਜਿਹੜਾ ਬ੍ਰੋਕਰ ਆ ਉਹਨੂੰ ਤਾਂ ਪਤਾ ਹੀ ਨਹੀਂ ਕਿੰਨੇ ਸਾਲ ਮੈਂ ਹੁਣ 29 ਸਾਲ ਇਸ ਫੀਲਡ ਦੇ ਵਿੱਚ ਕੱਢ ਦਿੱਤੇ
1: ਉਹ ਤੇ ਤੁਹਾਡੇ ਕਾਰਡ ਦੇ ਤੇ ਫਿਰ ਕੀ ਲਿਖਿਆ ਬ੍ਰੋਕਰ
2: ਬ੍ਰੋਕਰ ਲਿਖਿਆ ਜੀ ਮੇਰੇ ਕਾਰਡ ਦੇ
1: ਅੱਛਾ ਇਦਾਂ ਇਹ ਫਿਰ ਬੜਾ ਕਿੰਨਾ ਸਾਲ ਹੋ ਗਏ ਪਰਮਜੀਤ ਜੀ
2: ਮੈਨੂੰ ਆਲਮੋਸਟ 29.5 ਸਾਲ ਹੋ ਚੱਲੇ ਨੇ ਜੀ
1: ਇਸੇ ਫੀਲਡ ਦੇ
2: ਇਸੇ ਫੀਲਡ ਦੇ ਵਿੱਚ ਜੀ
1: ਵਾਹ ਬਈ ਵਾਹ
2: ਕਮਾਲ ਹੋਰ ਕੋਈ ਕੰਮ ਆਉਂਦਾ ਵੀ ਨਹੀਂ ਇਸ ਤੋਂ ਇਲਾਵਾ ਜੀ ਮੌਰਗੇਜ ਕਿੰਗ ਦਾ ਮੈਂ ਬਾਰ-ਬਾਰ ਤੁਹਾਡੇ ਮਹਿਮਾਨ ਵੀ ਆਉਣ ਵਾਲੇ ਨੇ ਉਸ ਤੋਂ ਪਹਿਲਾਂ ਮੈਂ ਮਤਲਬ ਇਜਾਜ਼ਤ ਲਵਾਂਗਾ ਮੌਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੌਮਕਨ ਦੇ ਜਿਹੜੇ ਸਿਵੇ ਨੇ ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ ਯੂਨਿਟ ਨੰਬਰ 22 ਡੇਰੀ ਐਂਡ ਟੌਮਕਨ ਦਾ ਇੰਟਰਸੈਕਸ਼ਨ ਹੈ ਜੀ ਮੇਰਾ ਨੰਬਰ ਗਵਾ ਬੈਠੋ ਤਾਂ ਹਰਜੀਤ ਭਾਈ ਤੋਂ ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ 416-804-2015-416-804-2015
1: ਜੀ ਇਹ ਨੰਬਰ ਬਹੁਤ ਈਜ਼ੀ ਹੈ ਔਰ ਨੰਬਰ ਵੀ ਬੜੇ ਸਾਲਾਂ ਤੋਂ ਸੇਮ ਨੰਬਰ ਹੀ ਹੈ ਔਰ ਬੜੀਆਂ ਡਿਟੇਲਸ ਦੇ ਵਿੱਚ ਤੁਹਾਨੂੰ ਪਰਮਜੀਤ ਭਾਜੀ ਨੇ ਸਾਰੀਆਂ ਗੱਲਾਂ ਦੱਸੀਆਂ ਔਰ ਇਹਨਾਂ ਦਾ ਪ੍ਰੋਫੈਸ਼ਨਲ ਆਫਿਸ ਹੈ ਮੈਂ ਤਾਂ ਅੱਗੇ ਇੱਕ ਦਿਨ ਆਫਿਸ ਗਿਆ ਮੈਂ ਤਾਂ ਦੇਖਿਆ ਵੀ ਲੋਕਾਂ ਦੇ ਕੰਮ ਹੈ ਨਹੀਂ ਤੁਸੀਂ ਤਾਂ ਕੁੜੀਆਂ ਨਵੀਆਂ ਹਾਇਰ ਕੀਤੀਆਂ ਉੱਥੇ
2: ਹਾਂ ਬਿਲਕੁਲ ਨਹੀਂ ਕੰਮ ਹੈਗਾ ਨੋ ਡਾਊਟ ਹੈ ਪਰ ਇੰਨਾ ਹੈਗਾ ਵੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਕੋਸ਼ਿਸ਼ ਇਹ ਕਰੀ ਦੀ ਹੈ ਵੀ ਯਾਰ ਕਿਸੇ ਦਾ ਕੰਮ ਵਧੀਆ ਟਰਮ ਐਂਡ ਕੰਡੀਸ਼ਨ 'ਤੇ ਹੋ ਜਾਏ ਤਾਂ ਕਿ ਬੰਦਾ ਦੁਬਾਰਾ ਵੀ ਆ ਜਾਏ ਕਿਉਂਕਿ ਇਹ ਤਾਂ ਹੈ ਨਹੀਂ ਵੀ ਇੱਕ ਵਾਰੀ ਬੰਦੇ ਦਾ ਕੰਮ ਕਰਤਾ ਦੁਬਾਰਾ ਬੰਦੇ ਨੂੰ ਟੱਕਰਨਾ ਹੀ ਨਹੀਂ ਹੈ ਨਾ ਛੋਟਾ ਜਿਹਾ ਬ੍ਰਾਂਡ ਹੁੰਦਾ ਛੋਟਾ ਜਿਹਾ ਟਰਾਂਟੋ ਦੁਬਾਰਾ ਫਿਰ ਮਿਲਣਾ ਰਿਪੀਟਡ ਕਲਾਇੰਟ ਬਹੁਤ ਨੇ ਜੀ
1: ਬੜੀ ਮਿਹਰਬਾਨੀ ਨੰਬਰ ਇੱਕ ਵਾਰੀ ਥੋੜ੍ਹਾ ਜਿਹਾ ਨੰਬਰ ਦੁਬਾਰਾ ਦੇ ਦਿਓ ਜਾਣ ਲੱਗਿਆ ਸਰ
2: ਨੰਬਰ ਮੈਂ ਦੱਸਣਾ 416-804-2015-416-804-2015
1: ਲਓ ਜੀ ਖਾਨ ਸਾਹਿਬ ਨੂੰ ਮਿਲਾਉਂਦੇ ਹਾਂ ਤੁਹਾਨੂੰ ਬੜੀ ਜਲਦੀ
0: ਭਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ ਓਏ ਉਹਦੇ ਤੋਂ ਵਧੀਆ ਕੋਈ ਨਹੀਂ
4: ਜੀ ਹਾਂ ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ Eagle Truck Sales, 17 Stratton Avenue, Brampton. Call Will Seiko, 416-819-6000.
5: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ ਇਹ ਸ਼ੈਲ ਗੈਸ ਸਟੇਸ਼ਨ ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੀ ਇਹਦੇ ਚ ਟਨਲ ਕਾਰਵਾਸ਼ ਹੈਗਾ ਚਾਰ ਕੋਇਨ ਕਾਰਵਾਸ਼ ਹੈਗੇ ਨੇ ਇਹ ਚ ਕੋਇਨ ਲਾਂਡਰੀ ਹੈਗੀ ਜੀ ਇਹ ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ 3 ਬੈਡਰੂਮ ਅਪਾਰਟਮੈਂਟ ਹੈਗਾ ਟੇਕ ਆਊਟ ਰੈਸਟੋਰੈਂਟ ਹੈਗਾ ਯੂ ਨੇਮ ਇਟ ਬਿਊਟੀਫੁਲ ਲੋਕੇਸ਼ਨ 1.2 ਏਕੜ ਲੋਟ ਹੀ ਹੈ ਕੁਆਥਰਾ ਲੇਕਸ ਏਰੀਆ ਚ ਹੈਗਾ ਵੀ ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੀ ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ ਇਹਦੇ ਵਾਸਤੇ ਕਾਲ ਕਰਨੀ ਹੋਏਗੀ 647-988-4449 ਹਸੀਬ ਸ਼ੇਖ 647-988-4449 ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ
6: A1 cakes and pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ ਕੇਕਸ ਪੇਸਟਰੀਜ ਮਠਿਆਈਆਂ ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ ਨਕਲ ਕਰਕੇ ਕੇਕਸ ਅਤੇ ਪੇਸਟਰੀਜ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ
7: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
1: ਰੈਵ ਸਿੰਘ ਕੈਨੇਡੀਅਨ ਜੰਪਲ ਸਾਡਾ ਆਪਣਾ ਰੈਲਟਰ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ ਰੈਵ ਸਿੰਘ ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ
8: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ ਸਾਡੇ ਅਪਰੂਵਲ ਫਾਸਟ ਨੇ ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ ਨੰਬਰ ਹੈ 416-526-3535 416-524-3535 ਵਿਦੇਸ਼ ਆਬਰਾ ਫਰਮ ਪਲੈਨਟ ਇੰਸ਼ੋਰੈਂਸ
9: Listening to Punjabi Versa, Monday to Friday, 11 a.m. to 12 p.m. For more information, call 647-448-1000.
1: ਵਿਧੀ ਚਾਵੜਾ ਜੀ ਦਾ ਨੰਬਰ ਤੁਸੀਂ ਪੁੱਛ ਰਹੇ ਆ ਔਰ ਨੰਬਰ 20 ਬਹੁਤ ਜ਼ਿਆਦਾ ਜ਼ਰੂਰੀ ਹੈ ਵਿਧੀ ਜੀ ਦਾ ਤੁਸੀਂ ਵਿਧੀ ਜੀ ਨੂੰ ਕਾਲ ਵੀ ਕਰ ਸਕਦੇ ਆ ਔਰ ਤੁਹਾਡੇ ਵਾਸਤੇ ਜਿੱਥੇ ਵਿਧੀ ਚਾਵੜਾ ਜੀ ਤੁਹਾਨੂੰ ਡਿਟੇਲਸ ਨਾਲ ਪੂਰੀਆਂ ਕਵਰੇਜ ਤੁਹਾਡੀ ਦੱਸਦੇ ਆ 416-524-3535 ਤੇ ਕਾਲ ਕੀਤੀ ਜਾ ਸਕਦੀ ਵਿਧੀ ਜੀ ਔਰ ਅੱਜ ਮੈਨੂੰ ਦੁਬਾਰਾ ਇਹ ਦੱਸੋ ਕਿ ਜਿਹੜੇ ਬਹੁਤ ਸਾਡੇ ਫੈਮਿਲੀਜ਼ ਪੇਰੈਂਟਸ ਆ ਰਹੇ ਆ ਇੰਡੀਆ ਤੋਂ ਪਾਕਿਸਤਾਨ ਤੋਂ ਉਹਨਾਂ ਨੂੰ ਥੋੜਾ ਦੱਸੋ ਸੁਪਰ ਵੀਜ਼ਾ ਵਾਸਤੇ ਕੀ ਰਿਕੁਆਇਰਮੈਂਟਸ ਹੁੰਦੀ ਹੈ ਵੀਜ਼ਾ ਦੀ
10: ਸੁਪਰ ਵੀਜ਼ਾ ਇੰਸ਼ੋਰੈਂਸ ਜਿਹੜੀ ਹੈ ਇੱਕ ਮੈਂਡੇਟੋਰੀ ਕਵਰੇਜ ਹੈ ਹਜੀ ਜੀ ਲੱਖ ਡਾਲਰ ਦੀ ਤੁਹਾਨੂੰ ਕਵਰੇਜ ਚਾਹੀਦੀ ਹੁੰਦੀ ਹੈ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਇੱਥੇ ਬੁਲਾ ਰਹੇ ਹੋ ਸਮ ਟਾਈਮਸ ਦੇਖਿਆ ਸੀ ਇਸ ਪੇਰੈਂਟਸ ਦੀ ਅਗਰ ਤੁਸੀਂ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਲਾ ਰਹੇ ਹੋ ਉਸ ਟਾਈਮ ਤੁਸੀਂ ਸਿਰਫ ਸੁਪਰ ਵੀਜ਼ਾ ਲੈਣਾ ਹੁੰਦਾ ਇੰਸ਼ੋਰੈਂਸ ਦਾ ਪੇਪਰ ਤੁਹਾਨੂੰ ਚਾਹੀਦਾ ਹੁੰਦਾ ਵਿਚ ਇਜ਼ ਨੋਟ ਦ ਕੇਸ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਅਗਰ ਪੇਰੈਂਟਸ ਨੂੰ ਮਿਲ ਗਿਆ ਸੁਪਰ ਵੀਜ਼ਾ ਤੇ ਉਹਦੇ ਬਾਅਦ ਅਸੀਂ ਇੰਸ਼ੋਰੈਂਸ ਕੈਂਸਲ ਕਰਾਉਣੀ ਹੈ ਤੇ ਫਿਰ ਕੀ ਕਰਨਾ ਅਸੀਂ ਉਸ ਟਾਈਮ ਤੁਹਾਡੀ $150 $150 ਤੁਹਾਨੂੰ ਕੈਂਸਲੇਸ਼ਨ ਚਾਰਜ ਲੱਗ ਜਾਂਦਾ ਹੈ ਬਟ ਸਾਡੇ ਕੋਲੋਂ ਉਹਦਾ ਵੀ ਸੋਲਿਊਸ਼ਨ ਹੁੰਦਾ ਕਿ ਅਗਰ ਤੁਹਾਡੇ ਪੇਰੈਂਟਸ ਨੇ ਨਹੀਂ ਆਉਣਾ ਇਸ ਸਾਲ ਤੇ ਅਸੀਂ ਡੇਟ ਚੇਂਜ ਕਰ ਦਿੰਦੇ ਹਾਂ ਉਹਨਾਂ ਦੇ ਇੰਸ਼ੋਰੈਂਸ ਦੇ ਅੰਦਰ ਵਿਚ ਇਜ਼ ਨੈਕਸਟ ਈਅਰ ਤੇ ਉਹਦੇ ਵਿੱਚ ਤੁਹਾਡੀ ਕੋਈ ਫੀਸ ਨਹੀਂ ਲੱਗਦੀ ਤੁਸੀਂ ਆਪਣੇ ਪੈਸੇ ਜ਼ਰੂਰ ਬਚਾ ਲੈਂਦੇ ਹੋ ਦੂਜਾ ਕੇਸ ਹੁੰਦਾ ਹੈ ਜਿਹਦੇ ਵਿੱਚ ਆਲਰੇਡੀ ਤੁਹਾਡੇ ਪੇਰੈਂਟਸ ਦੇ ਕੋਲੋਂ ਸੁਪਰ ਵੀਜ਼ਾ ਹੈਗਾ ਬਟ ਉਹਨਾਂ ਨੇ ਆਉਣਾ ਇੱਥੇ ਤੇ ਉਹਨਾਂ ਨੂੰ ਫਿਰ ਵੀ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਬਟ ਉਹਨਾਂ ਨੇ ਆਉਣਾ ਸਿਰਫ 60 ਦਿਨ ਲਈ ਹੈ ਜਾਂ ਸਮਰ ਲਈ ਆਉਣਾ ਵਾਪਸ ਜਾਣਾ ਉਹਦੇ ਵਿੱਚ ਦੋ ਪਲਾਨਸ ਹੁੰਦੇ ਨੇ ਐਨੂਅਲ ਪਲਾਨ ਹੈ ਜਾਂ ਤਾਂ ਤੁਸੀਂ ਸਾਲ ਦਾ ਤੁਹਾਨੂੰ ਲੈਣਾ ਪੈਂਦਾ ਜਾਂ ਤੁਸੀਂ ਮੰਥਲੀ ਪਲਾਨ ਤੇ ਵੀ ਲੈ ਸਕਦੇ ਹੋ ਬਟ ਉਹਦੇ ਵਿੱਚ ਪਾਲਿਸੀ ਫੀ ਹੁੰਦੀ ਹੈ $120 ਦੀ ਅਗਰ ਤੁਸੀਂ ਪਾਲਿਸੀ ਫੀ ਆਪਣੀ ਨਹੀਂ ਦੇਣੀ $120 ਤੁਸੀਂ ਬਚਾਉਣੇ ਨੇ ਸੇਵ ਕਰਨੇ ਨੇ ਤਾਂ ਤੁਸੀਂ ਐਨੂਅਲ ਪਲਾਨ ਵੀ ਲੈ ਸਕਦੇ ਹੋ ਜਿਹਦੇ ਵਿੱਚ ਰੀਫੰਡ ਤੁਹਾਨੂੰ ਮਿਲ ਜਾਂਦਾ ਫੋਰ ਦ ਡੇਜ਼ ਜਦੋਂ ਤੁਹਾਡੇ ਪੇਰੈਂਟਸ ਇੱਥੇ ਨਹੀਂ ਰਹਿ ਰਹੇ ਫਿਰ ਜੀ ਜੀ ਇਹਦੇ ਨਾਲ ਨਾਲ ਮੈਂ ਹੋਰ ਵੀ ਦੱਸਣਾ ਚਾਹਾਂਗੀ ਕਿ ਜਦੋਂ ਤੁਸੀਂ ਐਨੂਅਲ ਪਲਾਨ ਲੈਂਦੇ ਹੋ ਮੈਨੂੰ ਬਹੁਤ ਵਾਰੀ ਮੇਰੇ ਕਲਾਇੰਟ ਫੋਨ ਕਰਦੇ ਨੇ ਕਿ ਪੁੱਛਦੇ ਨੇ ਕਿ ਅਸੀਂ ਪਹਿਲਾਂ ਕਿੱਥੋਂ ਹੋਰ ਤੋਂ ਪਾਲਿਸੀ ਲਿੱਤੀ ਸੀਗੀ ਬਟ ਸਾਡੀ ਪਾਲਿਸੀ ਦੇ ਅੰਦਰ ਕਲੇਮ ਆ ਗਿਆ ਤੇ ਮੈਨੂੰ ਕੋਈ ਰੀਫੰਡ ਨਹੀਂ ਮਿਲਿਆ ਆਪਣੇ ਪੇਰੈਂਟਸ ਤੇ ਜਿਹੜਾ ਅਸੀਂ ਪ੍ਰੀਮੀਅਮ ਲਿੱਤਾ ਐਨੂਅਲ ਸਾਡੇ ਕੋਲੋਂ ਉਹ ਵੀ ਕੰਪਨੀ ਹੈ ਕਿ ਅਗਰ ਪਾਲਿਸੀ ਦੇ ਅੰਦਰ ਕਲੇਮ ਆਉਂਦਾ ਹੈ ਤੇ ਤੁਹਾਨੂੰ ਫੋਰ ਦ ਰੈਸਟ ਆਫ ਦ ਪੀਰੀਅਡ ਜਦੋਂ ਤੁਹਾਡੇ ਪੇਰੈਂਟਸ ਇੱਥੇ ਨਹੀਂ ਰਹਿ ਰਹੇ ਉਹ ਵੀ ਤੁਹਾਨੂੰ ਰੀਫੰਡ ਮਿਲ ਸਕਦਾ ਸੋ ਤੁਸੀਂ ਕਾਲ ਕਰ ਸਕਦੇ ਹੋ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਤੁਹਾਡਾ ਕੋਈ ਵੀ ਮੇਰੇ ਕੋਲੋਂ ਕੋਈ ਵੀ ਤੁਹਾਡਾ ਕੁਐਸਚਨ ਹੈ ਮੈਂ ਜ਼ਰੂਰ ਆਨਸਰ ਕਰਾਂਗੀ ਇਨ ਡੀਟੇਲ 416-524-3535 ਮੇਰਾ ਨੰਬਰ ਹੈ 416-524-3535
1: ਨੰਬਰ ਵਿਧੀ ਜੀ ਇੱਕ ਵਾਰੀ ਦੁਬਾਰਾ ਫਿਰ ਦੇ ਦਿਓ ਦੁਬਾਰਾ
10: ਬਿਲਕੁਲ 416-524-3535 416-524-3535
1: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਔਰ ਢਿੱਲੋਂ ਵੀਡੀਓ ਸੈਮੀ ਸਾਹਿਬ ਕੀ ਹਾਲ ਚਾਲ ਹੈ ਸਰ
11: ਬਹੁਤ ਵਧੀਆ ਹਰਜੀਤ ਜੀ ਬਹੁਤ ਵਧੀਆ
1: ਕਿਵੇਂ ਸਿਹਤਾਂ ਗਰਮੀ ਪਵਾਈਆਂ ਨੇ ਬੜੀ
11: ਅੱਜ ਪਹਿਲੇ ਦਿਨ ਹੀ ਹੋਈ ਹੈ ਜੀ ਫਿਕਰ ਨਾ ਕਰੋ ਹਜੇ ਤਾਂ ਗਾਹ ਦੇਖੋ ਕੀ ਹੁੰਦਾ ਹੈ
1: ਅੱਛਾ ਚਲੋ ਚੰਗੀ ਗੱਲ ਹੈ ਗਰਮੀਆਂ ਵੀ ਆਉਣੀਆਂ ਚਾਹੀਦੀਆਂ ਔਰ ਜਿੱਥੇ ਅਸੀਂ ਇਹਨਾਂ ਠੰਡੇ ਮੁਲਕਾਂ 'ਚ ਰਹਿੰਦੇ ਹਾਂ ਔਰ ਗਰਮੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ
11: ਸੋ ਪਹਿਲਾਂ ਤਾਂ ਜੀ ਕੱਲ੍ਹ ਨੂੰ ਕੈਨੇਡਾ ਡੇ ਆ तो इस खूबसूरत कंट्री नू हमेशा सलाम आ साडा जिने इमिग्रेंट्स नू इत्थे कहंदे हुंदे आ के कबूलिया इस कंट्री ने और इह इत्थों असी रिज़्क कमाया और जिन्ने भी पुराने इत्थे इमिग्रेंट्स आया जी उहनां नू नवयां नू सारयां नू कैनेडा डे दीआं बहुत बहुत मुबारकां और बाकी ढिल्लों वीडियो दी इनफॉर्मेशन दिंदे आ जी सो राइट नाउ फीफा कप चल रहा हैगा आ और तुसीं फीफा कप अपने आई पी टीवी बॉक्स जां फिर तुसीं नवां बॉक्स लेना हैगा आ जां तुसीं ऐप दे उत्ते आई पी टीवी देखना चाहुंदे हो तां डेफिनेटली तुसीं साडे नाल तालमेल कर सकदे हो ढिल्लों वीडियो दे उत्ते एबनीजर एंड गोर रोड दी साडी लोकेशन हैगी आ और कल नूं वी साडा जिहड़ा स्टोर आ जी खुल्ला होएगा 11 तों लैके 7 बजे तक और कोई भी इनफॉर्मेशन लई तुसीं सानूं साडा नंबर इक्को इक हैगा जी ढिल्लों वीडियो दा 905-204-1313
1: नंबर इक वारी दुबारा दे दो प्लीज ढिल्लों साहब
11: बिल्कुल जी 905-204-1313 और एक बार फिर कैनेडा डे दियां आपां सारयां नूं जी बहुत बहुत मुबारक
1: बड़ी मेहरबानी सर थैंक यू

0: ਵਿਰਸਾ ਸੁਣ ਰਹੇ ਹਾਂ ਸਿੰਘ ਜੀ ਸ਼ੋਅ ਦੇ ਨਾਲ। ਔਰ ਜਿਵੇਂ ਤੁਹਾਨੂੰ ਪਹਿਲੇ ਦੱਸ ਕੇ ਹਟੇ ਸੀ ਕਿ ਖਾਨ ਸਾਹਿਬ ਅੱਜ ਕੱਲ੍ਹ ਆਰਟਿਸਟ ਦੀਆਂ ਕਤਾਰਾਂ ਦੇ ਵਿੱਚ ਸਭ ਤੋਂ ਮੋਹਰੇ ਆ ਕੇ ਖੜੇ ਹੋ ਗਏ ਆ, ਔਰ ਮੂਵੀ ਦੇ ਵਿੱਚ ਐਸਾ ਪਿਆਰਾ ਔਰ ਐਸਾ ਮਿੱਠਾ, ਐਸੀ ਗੀਤ ਦੇ ਜ਼ਰੀਏ ਪੂਰੇ ਵਰਲਡ ਦੇ ਵਿੱਚ ਇਹਨਾਂ ਨੇ ਆਪਣੀ ਇੱਕ ਅਲੱਗ ਤੋਂ ਪਹਿਚਾਣ ਬਣਾ ਲਈ ਹੈ। ਜਿੱਥੇ ਮੈਂ ਆਪਣੇ ਵੀਰ ਪੁਸ਼ਪਿੰਦਰ ਸਾਹਿਬ ਦਾ, ਪੁਸ਼ਪਿੰਦਰ ਹੈਪੀ ਵੀਰ ਦਾ ਥੈਂਕ ਯੂ ਕਰਦਾ, ਸਾਡੇ ਵੀਰ ਆ। ਔਰ ਪਿਛਲੇ ਦਿਨ ਵੀ ਇੱਥੇ ਗਿੱਪੀ ਸਾਹਿਬ ਆਏ, ਉਹਨਾਂ ਦੀ ਮੂਵੀ ਕੈਰੀ ਔਨ ਜੱਟਾ ਜਿਹੜੀ ਕਿ 4 ਤੁਹਾਡੇ ਵਾਸਤੇ ਅੱਜ ਕੱਲ੍ਹ ਥੀਏਟਰਸ ਵਿੱਚ ਆ ਰਹੀ ਹੈ, ਤੁਸੀਂ ਵੀ ਆਪਣੇ ਪਰਿਵਾਰਾਂ ਸਮੇਤ ਇਹ ਮੂਵੀ ਦੇਖਣੀ ਹੈ। ਔਰ ਅੱਜ ਗੱਲਬਾਤ ਕਰਾਂਗੇ ਖਾਨ ਸਾਹਿਬ ਦੇ ਨਾਲ, ਥੋੜ੍ਹੀ ਜਿਹੀ ਸਟੂਡੀਓ 'ਚ ਪਹੁੰਚੇ ਆ। ਖਾਨ ਸਾਹਿਬ ਸਤਿ ਸ਼੍ਰੀ ਅਕਾਲ, ਵੈਲਕਮ ਜੀ, ਕੀ ਹਾਲ ਚਾਲ ਆ?
1: ਸਤਿ ਸ਼੍ਰੀ ਅਕਾਲ ਜੀ, ਅਸਲਾਮ ਅਲੈਕੁਮ, ਕਿੱਦਾਂ ਭਾਈ? ਠੀਕ ਠਾਕ
0: ਠੀਕ ਠਾਕ ਹੋ ਪਿਆਰੇ ਹੋ?
1: ਬਹੁਤ ਸ਼ੁਕਰੀਆ ਅੱਲਾ ਦਾ।
0: ਔਰ ਕੈਸੀ ਕਮਾਲ ਦੀ ਗੱਲ ਹੈ, ਔਰ ਮੇਰਾ ਖਿਆਲ ਤੁਸੀਂ ਪੰਜਾਬੀ ਵਿਰਸਾ ਸਟੂਡੀਓ ਦਾ ਪਹਿਲੀ ਵਾਰੀ ਆਏ ਹੋ, ਪਿਛਲੀ ਵਾਰੀ ਆਏ ਸੀ, ਤੁਹਾਡੇ ਨਾਲ ਗੱਲਬਾਤ ਜ਼ਰੂਰ ਹੋਈ ਸੀ
1: ਜੀ।
0: ਤੁਸੀਂ ਉਦੋਂ ਵੈਨਕੂਵਰ ਤੋਂ ਆਏ ਸੀ ਉੱਥੇ, ਔਰ ਉਦੋਂ ਵੀ ਤੁਹਾਡਾ ਪ੍ਰੋਗਰਾਮ ਸੀ
1: ਜੀ।
0: ਔਰ ਥੋੜੀ ਜੀ ਇੱਕ ਸਟੋਰੀ ਹੈ ਜਿਵੇਂ ਕਿ ਇਸ ਗੀਤ ਬਾਰੇ, ਇਸ ਕਵਾਲੀ ਬਾਰੇ ਕਹਿ ਲਓ, ਇਸ ਜੋ ਵੀ ਕਹਿ ਸਕਦੇ ਹਾਂ, ਇਹ ਕਿਵੇਂ ਸਵਾਬ ਬਣਿਆ ਬਾਲੀਵੁੱਡ ਦੇ ਵਿੱਚ ਤੁਹਾਨੂੰ ਇਸ ਗੀਤ ਨੂੰ ਗਾਉਣ ਦਾ, ਔਰ ਕਿਵੇਂ ਸਵਾਬ ਬਣ ਗਿਆ?
1: ਬਸ ਭਾਜੀ ਉਹ ਆਪਣੇ ਜਿਹੜੇ ਆਦਿਤਿਆ ਸਰ ਜੀ ਹੈ ਜਿਹੜੇ ਡਾਇਰੈਕਟਰ ਨੇ
0: ਜੀ ਜੀ,
1: ਤੇ ਸ਼ਾਸ਼ਵਤ ਭਾਈ ਆ।
0: ਅੱਛਾ ਜੀ,
1: ਮਿਊਜ਼ਿਕ ਕਰਦੇ ਨੇ, ਜਿਹੜਾ ਤੁਸੀਂ ਡਰਮ ਕਹਿ ਰਹੇ ਨਾ ਉਹ ਉਹਨਾਂ ਦੇ ਕਮਾਲ ਹੈ ਸਰ, ਉਹਨਾਂ ਨੇ ਵਜਵਾਇਆ। ਤੇ ਇਹ ਮੇਰੀਆਂ ਰੀਲਸ ਦੇਖ ਰਹੇ ਸੀਗੇ।
0: ਅੱਛਾ ਜੀ,
1: ਸਕਰੋਲ ਕਰ ਰਹੇ ਸੀਗੇ ਜਿੱਦਾਂ ਲਾਈਕ ਆਪਾਂ ਨੋਰਮਲੀ ਕਰਦੇ ਆ, ਤੇ ਸਰਚ ਦੇ ਵਿੱਚ ਜਿੱਦਾਂ ਮੰਨ ਲਓ ਉਦਾਂ ਰੀਲਸ ਦੇ ਵਿੱਚ ਜਾ ਕੇ ਬੰਦਾ ਸਕਰੋਲ ਨਹੀਂ ਕਰਦਾ।
0: ਹਾਂਜੀ ਹਾਂਜੀ ਹਾਂਜੀ,
1: ਤੇ ਉਦਾਂ ਕਰ ਰਹੇ ਸੀਗੇ ਤੇ ਵਿੱਚ ਮੇਰੀ ਰੀਲ ਆ ਗਈ ਕਿਤੇ।
0: ਅੱਛਾ,
1: ਦਿਲ ਪੇ ਜ਼ਖਮ ਖਾਤੇ ਮੈਂ ਪਹਿਲਾਂ ਵੀ ਕੀਤੀ ਸੀ, ਉਹ ਘੱਟੋ ਘੱਟ ਨਹੀਂ 10 ਕੁ ਮਿਲੀਅਨ ਹੋਈ ਆ।
0: ਅੱਛਾ ਠੀਕ ਆ,
1: ਹਾਂਜੀ 10 ਕੁ ਮਿਲੀਅਨ ਹੋਈ ਆ। ਤੇ ਉਹ ਫਿਰ ਇਹ ਦੇਖਦੇ ਸੀਗੇ, ਉਹ ਦੇਖਦੇ ਸੀਗੇ ਤੇ ਉਹਨਾਂ ਨੂੰ ਲੱਗ ਗਿਆ, ਉਹ ਕਹਿੰਦੇ ਵੀ ਯਾਰ ਬਈ ਆਹ ਤਾਂ ਯਾਰ ਬਈ ਆਹ ਆਵਾਜ਼ ਚਾਹੀਦੀ ਆ ਸਾਨੂੰ, ਕਹਿੰਦੇ ਕਹਿੰਦੇ ਭਾਈ ਇਹੀ ਚਾਹੀਏ।
0: ਅੱਛਾ,
1: ਹਾਂ, ਕਿਉਂ ਰਾਈਟਸ ਉਹਨਾਂ ਦੇ ਕੋਲ ਹੈਗੇ ਸੀਗੇ,
0: ਹਾਂ ਹਾਂ,
1: ਜਾਨ ਸੇ ਗੁਜ਼ਰਤੇ ਹੈਂ, ਦਿਲ ਪੇ ਜ਼ਖਮ ਖਾਤੇ ਹੈਂ
0: ਜੀ ਜੀ,
1: ਇਹ ਰਾਈਟਸ ਉਹਨਾਂ ਦੇ ਕੋਲ ਹੈਗੇ ਸੀ। ਫਿਰ ਉਹਨਾਂ ਨੇ ਜੁਬਿਨ ਬਾਈ ਨੂੰ ਕੀਤੀ ਕਾਲ, ਕਿਉਂਕਿ ਜੁਬਿਨ ਬਾਈ ਦੇ ਅਸੀਂ ਘਰੇ ਸ਼ੋਅ ਵੀ ਕਰਕੇ ਆਏ ਸੀਗੇ।
0: ਅੱਛਾ ਜੀ,
1: ਜੁਬਿਨ ਨੋਟਿਆਲ ਉਹਨਾਂ ਦੇ ਘਰੇ ਸ਼ੋਅ ਵੀ ਕਰਕੇ ਆਏ ਸੀ, ਤੇ ਫਿਰ ਉਹਨਾਂ ਦੇ ਜਿਹੜੇ ਸਾਡੇ ਮਿਊਚੁਅਲ ਫਰੈਂਡ ਨੇ ਸਾਡੇ ਹਰਜੀ ਵੀਰ, ਤੇ ਉਹ ਵੀ ਉਹ ਫਿਰ ਉਹਨਾਂ ਦੇ ਕਰਕੇ ਵੀ ਸਾਡਾ ਵਧੀਆ ਪਿਆਰ ਸੀਗਾ। ਤੇ ਉਹ ਫਿਰ ਨਾ ਕੀ ਹੋਇਆ ਬਈ, ਉਹ ਜਦੋਂ ਉਹਨਾਂ ਨੇ ਜੁਬਿਨ ਬਾਈ ਨੂੰ ਫੋਨ ਕੀਤਾ ਤੇ ਜੁਬਿਨ ਬਾਈ ਨੇ ਕਹਾਂ ਕੀਤਾ ਹਰਜੀ ਵੀਰੇ ਨੂੰ।
0: ਅੱਛਾ,
1: ਤੇ ਹਰਜੀ ਵੀਰੇ ਨੇ ਫਿਰ ਮੈਨੂੰ ਫੋਨ ਕੀਤਾ।
0: ਅੱਛਾ,
1: ਉਹ ਕਹਿੰਦੇ ਵੀ ਇੱਦਾਂ ਇੱਦਾਂ ਕਰਕੇ ਉਹ ਤੁਹਾਡੀ ਜਿੱਦਾਂ ਕਹਿੰਦੇ
0: ਸਵਾਬ ਕੋਈ ਨਾ ਕੋਈ ਬੰਨਾ ਹੁੰਦਾ,
1: ਚਾਹੁੰਦੇ ਆ ਕਹਿੰਦੇ ਵੋਕਲ ਚਾਹੁੰਦੇ ਆ। ਤੇ ਫਿਰ ਬਸ ਏਦਾਂ ਹੀ
0: ਤੁਹਾਡਾ
1: ਵੱਖਰਾ ਨਾਮ ਬਣਾ ਦਿੱਤਾ, ਕਿਉਂ ਇਸ ਕਵਾਲੀ ਦਾ ਇੱਕ ਆਪਣਾ ਹੀ ਵੱਖਰਾ ਮਿਆਰ ਆ। ਤੇ ਉਸਤਾਦ ਜੀ ਨੇ ਜਿੱਦਾਂ ਗਾਈ ਆ ਉਹ ਤੁਹਾਨੂੰ ਪਤਾ ਹੀ ਆ
0: ਜੀ ਜੀ,
1: ਉਦਾਂ ਤਾਂ ਨਾ ਮੈਂ ਤੇ ਨਾ ਕੋਈ ਵੀ ਨੀ, ਕੋਈ 7 ਜਨਮ ਲੈ ਕੇ ਵੀ ਗਾਲ ਵੀ ਉਦਾਂ ਦੀ ਨਹੀਂ ਗਾ ਸਕਦਾ,
0: ਠੀਕ ਹੈ
1: ਹਨਾ। ਤੇ ਪਰ ਚਲੋ ਇਹ ਇੱਕ ਗੱਲ ਹੁੰਦੀ ਹੈ ਵੀ ਜਿਹੜਾ ਗਾਣਾ ਜਾਂ ਕਵਾਲੀ ਜਾਂ ਕੋਈ ਚੀਜ਼ ਹੈ ਨਾ
0: ਜੀ,
1: ਉਹ ਜਿਹੜਾ ਗਾਣਾ ਆ ਉਹ ਆਰਟਿਸਟ ਨੂੰ ਬਣਾਉਂਦਾ ਹੁੰਦਾ, ਨਾ ਕਿ ਆਰਟਿਸਟ ਗਾਣੇ ਨੂੰ ਬਣਾਉਂਦਾ।
0: ਬਿਲਕੁਲ ਸਹੀ ਗੱਲ,
1: ਜਿਹੜਾ ਗਾਣਾ ਆ ਉਹ ਆਰਟਿਸਟ ਨੂੰ ਬਣਾਉਂਦਾ ਆ। ਹੁਣ ਦੇਖੋ ਤੁਸੀਂ ਆ ਦਿਲ ਪੇ ਜ਼ਖਮ ਖਾਤੇ ਹੈ, ਉਹ ਸਾਰੇ ਬੰਬੇ ਤੱਕ ਮੇਰਾ ਪਤਾ ਲੱਗ ਗਿਆ ਨਾ
0: ਅੱਲਾ
1: ਦੇ ਕਰਮ ਨਾਲ। ਪਹਿਲਾਂ ਵੀ ਜ਼ਿੰਦਗੀ ਤੇਰੇ ਨਾਲ ਵੀ ਬੜਾ ਸੁਣਦੇ ਸੀਗੇ ਉੱਥੇ,
0: ਠੀਕ ਹੈ,
1: ਦਿੱਲੀ ਬੰਬੇ ਚ, ਪਰ ਇੰਨੀ ਜ਼ਿਆਦਾ ਮਿਕਦਾਰ ਦੇ ਵਿੱਚ ਲੋਕੀ ਨਹੀਂ ਸੀ ਜਾਣਦੇ,
0: ਠੀਕ ਹੈ।
1: ਤੇ ਉਹ ਫਿਰ ਜਾਨ ਸੇ ਗੁਜ਼ਰਤੇ ਹੈ
0: ਬੜੀ ਕਮਾਲ ਦੀ ਗੱਲ ਆ। ਔਰ ਮੈਂ ਸਮਝਦਾ ਕਿ ਤੁਹਾਡਾ ਪ੍ਰੋਗਰਾਮ ਤੁਹਾਡਾ ਸ਼ੋਅ ਵੀ ਹੋ ਰਿਹਾ, ਔਰ ਪੁਸ਼ਪਿੰਦਰ ਜੀ ਥੋੜਾ ਜਿਹਾ ਮੈਨੂੰ ਦੱਸੋ ਕਿ ਸ਼ੋਅ ਦੀ ਤਰੀਕ ਕਿਹੜੀ ਹੈ, ਕਿਹੜੀ ਤਰੀਕ ਨੂੰ ਸ਼ੋਅ ਹੋ ਰਿਹਾ ਇੱਥੇ?
2: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਸ਼ੋਅ ਹੋ ਰਿਹਾ ਜੀ ਇਹ 12 ਸਪਟੰਬਰ ਨੂੰ, ਹੈਨਾ। ਸੋ ਦਾ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਹੈਗਾ ਜਿਹੜਾ, ਉੱਥੇ ਸ਼ੋਅ ਹੋਣਾ। ਸੋ ਖਾਨ ਸਾਹਿਬ ਇੱਥੇ ਆਏ ਹੋਏ ਸੀ, ਫਿਰ ਮੈਂ ਕਿਹਾ ਵੀ ਹਾਜ਼ਰੀ ਜ਼ਰੂਰ ਲਵਾ ਲਈ ਹਰਜੀਤ ਭਾਜੀ ਕੋਲ, ਤੇ ਸ਼ੋਅ ਲਈ ਫਿਰ ਇਹਨਾਂ ਨੇ ਹੁਣ ਸਪਟੰਬਰ 'ਚ ਹੁਣ ਤਾਂ ਵਾਪਸ ਚਲੇ ਜਾਣਾ,
0: ਠੀਕ ਹੈ।
2: ਸੋ ਦੁਬਾਰਾ ਫੇਰ ਵਿਦ ਬੈਂਡ ਦੇ ਨਾਲ ਪੂਰੇ ਦੇ ਨਾਲ ਆਉਣਗੇ ਤੇ ਘੈਂਟ ਕਵਾਲੀ ਕਰਨਗੇ,
0: ਮਤਲਬ
2: ਜਿਹੜੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ
0: ਜੀ। ਇਹ ਵਾਕਈ ਜਿਹੜਾ ਸਾਡਾ ਐਡੀਟੋਰੀਅਮ ਹੈ ਬਹੁਤ ਜ਼ਿਆਦਾ ਵਧੀਆ ਐਡੀਟੋਰੀਅਮ ਹੈ, ਬਹੁਤ ਸਾਡੇ ਇੱਥੇ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਪਸੰਦ ਹੈ। ਔਰ ਮੇਰੇ ਵੀਰ ਵਿੱਕ ਜੀ ਵੀ ਸਟੂਡੀਓ ਪਹੁੰਚੇ ਆ, ਵਿੱਕ ਜੀ ਤੁਹਾਡਾ ਵੀ ਜੀ ਹੈ। ਖਾਨ ਸਾਹਿਬ ਸਮਾਂ ਤਕਰੀਬਨ ਆਪਣੇ ਕੋਲ ਸਮਾਪਤੀ ਵੱਲ ਜਾ ਰਿਹਾ, ਥੋੜਾ ਤੁਸੀਂ ਲੇਟ ਵੀ ਹੋ ਗਏ, ਚਲੋ ਕੋਈ ਗੱਲ ਨਹੀਂ। ਔਰ ਮੈਂ ਚਾਹੂੰਗਾ ਕਿ ਅੱਜ ਇਸੇ ਹੀ ਚੀਜ਼ ਦੇ ਕੀ ਕਹਿ ਰਹੇ ਸੀ,
1: ਮੈਂ ਕਿਹਾ ਤੁਸੀਂ ਸ਼ੁਕਰ ਕਰੋ ਅੱਜ ਛੇਤੀ ਉੱਡ ਖੜੇ ਆ
0: ਕਲਾਕਾਰਾਂ ਵਾਸਤਾ ਜੀ, ਕੀ ਕਰੀਏ, ਇਹਨਾਂ ਨੂੰ 3 ਵਜੇ ਪਹਿਲਾਂ ਨਹੀਂ ਫੋਨ ਕਰਨਾ ਚਾਹੀਦਾ। ਚਲੋ ਅਸੀਂ ਵੀ ਕਿਤੇ ਮਾੜੀ ਮੋਟੀ ਹਿੱਸਾ ਹੁੱਸਾ ਪਾ ਲਈਦਾ, ਬਾਕੀ ਪਸ਼ਵਿੰਦਰ ਵੀਰ ਨੂੰ ਪਤਾ ਹੀ ਹੈ ਆਪਣਾ ਪਿਆਰ ਇਹਨਾਂ ਨਾਲ। ਔਰ ਮੈਂ ਚਾਹੂੰਗਾ ਕਿ ਮੈਨੂੰ ਪਤਾ ਕਿ ਸਵੇਰੇ ਸਵੇਰੇ ਕਈ ਵਾਰੀ ਉੱਠਣ ਦਿਨ ਨਹੀਂ ਕਰਦਾ ਕਿਉਂਕਿ ਆਪਾਂ ਲੇਟ ਨਾਈਟ ਤੱਕ ਜਾਗਦੇ ਰਹਿੰਦੇ
1: ਹਾਂ। ਰਾਤ ਦਾ ਹੀ ਕੰਮ ਹੁੰਦਾ ਭਾਈ ਆਪਣਾ, ਰਾਤ ਨੂੰ ਕ੍ਰੀਏਟੀਵਿਟੀ ਜਿੱਦਾਂ ਮਨ ਹੁੰਦੀ ਹੈ
0: ਬਹੁਤ ਜ਼ਿਆਦਾ ਹੁੰਦੀ ਹੈ,
1: ਗਾਣਾ ਲਿਖਣਾ ਜਾਂ ਕੰਪੋਜ਼ ਕਰਨੀ ਉਹ ਫਿਰ ਰਾਤ ਨੂੰ ਹੀ ਭਾਜੀ ਹੁੰਦਾ ਹੈ ਸਰ।
0: ਬਿਲਕੁਲ ਸਹੀ ਗੱਲ ਹੈ। ਮੈਂ ਚਾਹੂੰਗਾ ਕਿ ਇਸ ਕੁਆਲੀ ਦਾ ਮੁੱਖੜਾ ਸਾਡੇ ਜਿਹੜੇ ਕਿ ਇਸ ਟਾਈਮ ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ, ਕਿਉਂਕਿ ਸਾਡਾ ਜਿਹੜਾ AM 530 ਚੈਨਲ ਹੈ ਇਹ ਇਕੱਲਾ ਕੈਨੇਡਾ ਵਿੱਚ ਨਹੀਂ, ਇਸ ਵੇਲੇ ਅਮੈਰੀਕਾ 'ਚ ਵੀ ਲੋਕ ਸੁਣ ਰਹੇ
1: ਜੀ ਜੀ ਜੀ।
0: ਔਰ ਇਹ ਇੱਕ ਵਾਹਿਦ ਐਸਾ ਚੈਨਲ ਹੈ ਟੋਰਾਂਟੋ ਦਾ ਜਿਹੜਾ ਕਿ ਕੈਨੇਡਾ ਔਰ ਅਮੈਰੀਕਾ 'ਚ ਇਸ ਦੀ ਆਵਾਜ਼ ਜਾਂਦੀ ਹੈ। ਮੈਂ ਚਾਹੂੰਗਾ ਤੁਹਾਡੇ ਚਾਹਣ ਵਾਲਿਆਂ ਨੂੰ ਤੁਹਾਡੀ ਆਵਾਜ਼ ਜਿੱਥੇ ਅਸੀਂ ਪੰਜਾਬੀ ਵਿਰਸਾ ਰੇਡੀਓ ਤੋਂ ਲਾਈਵ ਵੀ ਕਰ ਰਹੇ ਹਾਂ, ਸਿੰਘ ਹਰਜੀਤ ਪੇਜ ਤੋਂ ਲਾਈਵ ਕੀਤਾ ਜਾ ਰਿਹਾ, ਫੇਸਬੁੱਕ ਤੋਂ ਉੱਤੋਂ ਵੀ, ਮੁੱਖੜਾ ਥੋੜਾ ਜਿਹਾ ਸੁਣਾ ਦੋਗੇ ਤੇ ਬੜੀ ਮਿਹਰਬਾਨੀ ਹੋਊਗੀ ਸਰ।
1: ਦਿਲ ਪੇ ਜ਼ਖਮ ਖਾਤੇ ਹੈ ਜਾਨ ਸੇ ਗੁਜ਼ਰਤੇ ਹੈ, ਦਿਲ ਪੇ ਜ਼ਖਮ ਖਾਤੇ ਹੈ
0: ਵਾਹ
1: ਜਾਨ ਸੇ ਗੁਜ਼ਰਤੇ ਹੈ,

0: やばな、
1: ペザクもこってガバパニニザザニニザザニニババレザニバガバニバガレガバガレザレガレザドペザクもこって
0: やばな。ਔਰ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਜਿਹੜੇ ਸੁਰੀਲੇ ਆਰਟਿਸਟ ਹੁੰਦੇ ਆ, ਜਿਹੜੇ ਬਹੁਤ ਸਿੱਖੇ ਹੋਏ ਆਰਟਿਸਟ ਹੁੰਦੇ ਆ, ਜਿਹੜੇ ਸੁਰ ਦੇ ਨਾਲ ਜਿਨ੍ਹਾਂ ਦੀ ਮੁਹੱਬਤ ਹੁੰਦੀ ਹੈ, ਜਿਹੜੇ ਸੁਰ ਨੂੰ ਆਪਣਾ ਗੁਰੂ ਇਬਾਦਤ ਕਰਦੇ ਆ, ਉਹਨਾਂ ਆਰਟਿਸਟਾਂ ਦੇ ਸ਼ੋਅ ਦੇਖਣ ਵਾਸਤੇ ਜ਼ਰੂਰ ਜਾਇਆ ਕਰੋ। ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਵਾਰ ਵਾਰ ਕਈ ਵਾਰੀ ਗੱਲ ਯਾਦ ਆ ਜਾਂਦੀ ਹੈ, ਖਾਨ ਸਾਹਿਬ ਦਾ ਸ਼ੋਅ ਕਰਾਇਆ ਸੀ ਟੋਰਾਂਟੋ 'ਚ, ਮੈਂ ਜਿੰਨੇ ਵੀ ਸ਼ੋਅ ਆ ਤੁਹਾਡੇ ਅਜ਼ੀਜ਼ ਨੇ ਕਰਾਏ ਇੱਥੇ ਪੰਜਾਬੀ ਵਿਰਸਾ ਵੱਲੋਂ, ਗੁਲਾਮ ਅਲੀ ਖਾਨ ਸਾਹਿਬ ਦੀ ਗੱਲ ਕਰ ਰਿਹਾ ਮੈਂ।
1: ਅੱਛਾ ਅੱਛਾ ਅੱਛਾ।
0: ਔਰ ਖਾਨ ਸਾਹਿਬ ਇਸੇ ਸਟੂਡੀਓ 'ਚ ਬੈਠੇ ਸੀ ਅਤੇ ਮੈਨੂੰ ਕਹਿੰਦੇ ਰਜੀਤ ਇਹ ਬੜੀ ਅੱਛੀ ਗੱਲ ਆ, ਸਿਆਣੇ ਬੰਦੇ ਦੀਆਂ ਗੱਲਾਂ ਬੜੀਆਂ ਕਮਾਲ ਦੀਆਂ ਹੁੰਦੀਆਂ। ਔਰ ਕਹਿੰਦੇ ਹਰਜੀਤ ਜੇ ਪਾਣੀ ਅਸੀਂ ਇਕੱਲਾ ਪੀਣਾ ਹੋਵੇ ਉਹ ਸਿੰਪਲ ਪਾਣੀ ਹੋ ਜਾਂਦਾ, ਤੇ ਜੇ ਅਸੀਂ ਉਹਦੇ 'ਚ ਇੱਕ ਚਮਚ ਸ਼ੂਗਰ ਦਾ ਪਾ ਦਈਏ ਨਾ ਉਹ ਮਿੱਠਾ ਹੋ ਜਾਂਦਾ, ਜੇ ਉਹਦੇ 'ਚ ਕੜਛੀ ਪਾ ਦਈਏ ਉਹ ਥੋੜ੍ਹਾ ਜਿਹਾ ਹੋਰ ਮਿੱਠਾ ਚਾਸ਼ਨੀ ਦਾ ਰੂਪ ਧਾਰਨ। ਕਹਿੰਦੇ ਜੇ ਬੋਰੀ ਸੁੱਟ ਦਿਓ ਕਿਤੇ ਪਤੀਲੇ 'ਚੋਂ ਚਾਸ਼ਨੀ ਬਣ ਜਾਂਦੀ ਹੈ, ਫਿਰ ਉਹ ਹੱਥ ਨਾਲ ਲਾਓ ਨਾ ਉਹ ਬੜੀ ਇੱਕ ਤੁਹਾਨੂੰ ਅਲੱਗ ਤੋਂ ਉਸ ਚੀਜ਼ ਦਾ ਜਿਹੜਾ ਕਿ ਖੁਸ਼ੀ ਹੋ ਜਾਂਦੀ ਹੈ ਜਾਂ ਉਸਦਾ ਇੱਕ ਮਿਆਰ ਵੱਡਾ ਹੋ ਜਾਂਦਾ ਚਾਸ਼ਨੀ ਦਾ। ਆਰਟਿਸਟ ਕਹਿੰਦੇ ਉਹ ਚੀਜ਼ ਹੈ ਕਿ ਜਿੰਨਾ ਜ਼ਿਆਦਾ ਰਿਆਜ਼ ਕਰੇਗਾ, ਜਿੰਨਾ ਜ਼ਿਆਦਾ ਰਿਆਜ਼ ਕਰੇਗਾ ਉਸੇ ਤਰ੍ਹਾਂ ਆਰਟਿਸਟ ਹੋਰ ਮਿੱਠਾ ਮਿੱਠਾ ਮਿੱਠਾ ਮਿੱਠਾ ਆਉਂਦਾ ਜਾਏਗਾ। ਇਹ ਖਾਨ ਸਾਹਿਬ ਦੇ ਇੱਥੇ ਮੈਨੂੰ ਗੱਲ ਕਹੀ ਸੀ, ਔਰ ਮੈਂ ਸਮਝਦਾ ਕਿ ਤੁਸੀਂ ਰਿਆਜ਼ ਕਾਫੀ ਕੀਤਾ, ਜਿਸ ਵੇਲੇ ਫਿਰ ਇੱਦਾਂ ਦੇ ਅਲਾਪ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪਤਾ ਚੱਲਦੀਆਂ ਉਹ ਫਿਰ ਆਮ ਆਰਟਿਸਟ ਨਹੀਂ ਕਰਦਾ। ਅਖੀਰ 'ਤੇ ਆਪਣੇ ਜਿਹੜੇ ਟੋਰਾਂਟੋ ਨਿਵਾਸੀ ਜਾਂ ਅਮੈਰੀਕਾ ਬਫਲੋ 'ਚ ਬੈਠੇ ਸਾਨੂੰ ਸੁਣ ਰਹੇ ਆ, ਉਹਨਾਂ ਨੂੰ ਇਹ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਬਾਰੇ? ਸਰ ਟਿਕਟਾਂ ਪੁਸ਼ਪਿੰਦਰ ਜੀ ਕਿੱਥੋਂ?
2: ticketmaster.ca ਤੇ ਜਾ ਕੇ ਲੈ ਸਕਦੇ ਹੋ ਤੁਸੀਂ, ਸਰਚ ਕਰੋਗੇ ਜੀ, 12 ਸਪਟੰਬਰ ਦਾ ਸ਼ੋਅ ਆ। ਸੋ ਟਿਕਟਾਂ ਜਿਹੜੀ ਵੀ ਤੁਹਾਡੀ ਚੋਇਸ ਹੈਗੀ ਆ ਉਹਦੇ ਹਿਸਾਬ ਨਾਲ ਸਾਰੀਆਂ ਟਿਕਟਾਂ ਅਵੇਲੇਬਲ ਨੇ,
0: ਠੀਕ ਹੈ,
2: ਜੇ ਸ਼ੁਰੂ ਹੀ ਕੀਤਾ ਹਜੇ। ਸੋ ਪਲੀਜ਼ ਜਿਹਨੇ ਵੀ ਲੈਣਾ, ਬਾਕੀ ਕੋਈ ਕਿਸੇ ਵੀ ਤਰੀਕੇ ਦੀ ਤੁਹਾਡੀ ਇਨਕੁਆਇਰੀ ਹੋਵੇ ਤੁਸੀਂ ਗੂਗਲ ਕਰੋਗੇ, ਸਾਰੀ ਇਨਫੋਰਮੇਸ਼ਨ ਉੱਥੇ ਹੈਗੀ ਹੈ।
0: ਬਹੁਤ ਅੱਛੀ ਗੱਲ ਹੈ ਖਾਨ ਸਾਹਿਬ। ਅਖੀਰ ਤੇ ਆਪਣੇ ਵੱਲੋਂ ਜਿਹੜਾ ਜਿੰਨੇ ਵੀ ਸਾਡੀ ਕਮਿਊਨਿਟੀ ਸੁਣ ਰਹੀ ਹੈ ਆਪਣੇ ਵੱਲੋਂ ਮੈਸੇਜ ਦੇ ਦਿਓ ਸਰ ਸਾਰਿਆਂ ਨੂੰ ਇੱਕ ਵਾਰੀ।
1: ਹਾਂਜੀ, ਜਿੰਨੇ ਜਿਹੜੇ ਸੁਣ ਰਹੇ ਆ ਸਾਰਿਆਂ ਨੂੰ ਮੈਂ ਕਹਿਣ ਜਾ ਰਿਹਾ ਕਿ ਮੈਂ ਇਕੱਲਾ ਕੈਨੇਡਾ ਦੇ ਵਿੱਚ ਨਹੀਂ, ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਅਮੈਰੀਕਾ ਦੋਨੇ ਜਗ੍ਹਾ ਸਾਡੇ ਸ਼ੋਅ ਹੋਣ ਜਾ ਰਹੇ ਆ, ਤੇ ਜਿਹੜਾ ਆਪਣਾ ਪਹਿਲਾ ਸ਼ੋਅ ਆ, ਸਭ ਤੋਂ ਪਹਿਲਾ ਸ਼ੋਅ ਆ, ਤੇ ਉਹ ਜਿਹੜੇ ਇੰਨੇ ਜ਼ਿਆਦਾ ਦਿਲ ਵਾਲੇ ਬੰਦੇ ਆ, ਟੋਰਾਂਟੋ ਤੋਂ ਖਾਸ ਕਰਕੇ ਪੰਜਾਬੀਆਂ ਦਾ ਗੜ੍ਹ ਹੈ ਨਾ ਜਿਹਨੂੰ ਕਹਿੰਦੇ, ਤੇ ਟੋਰਾਂਟੋ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ 12 ਸਪਟੰਬਰ ਨੂੰ
0: ਪਹਿਲਾ ਸ਼ੋਅ ਟੋਰਾਂਟੋ ਸ਼ੁਰੂ ਹੋ ਰਿਹਾ।
1: ਹਾਂਜੀ ਹਾਂਜੀ, 12 ਸਪਟੰਬਰ ਨੂੰ ਹੋਣ ਜਾ ਰਿਹਾ, ਤੇ ਇਹ ਦ ਗ੍ਰੇਟ ਕੈਨੇਡੀਅਨ ਕਸੀਨੋ ਦੇ ਵਿੱਚ ਹੋਣ ਜਾ ਰਿਹਾ, ਤੇ ਮਾਸ਼ਾਅੱਲਾ ਬਹੁਤ ਅੱਛਾ। ਅਸੀਂ ਆਪਣਾ ਕੀ ਉਹਨੂੰ ਕਹਿੰਦੇ ਵਿਜ਼ਿਟ ਵੀ ਕਰਨੀ ਹੁਣ ਇਨਸ਼ਾਅੱਲਾ, ਤੇ ਦੇਖਾਂਗੇ ਵੀ ਉਹਨੂੰ, ਤੇ ਉੱਥੇ ਵੀ ਤੁਹਾਡਾ ਯਾਦਾਂ ਥੋੜੀਆਂ ਸਾਂਝੀਆਂ ਕਰਾਂਗੇ, ਉਹ ਮੈਂ ਵੀਡੀਓ ਰੀਰੋਲ ਪਾਉਂਗਾ, ਤੇ ਸਾਡਾ ਥੋੜਾ ਫਾਰਮੈਟ ਰੈਡੀ ਹੈਗਾ।
0: ਬੜੀ ਮਿਹਰਬਾਨੀ। ਔਰ ਮੈਂ ਸਮਝਦਾ ਕਿ ਖਾਨ ਸਾਹਿਬ ਦਾ ਸ਼ੋਅ ਦੇਖਣਾ, ਇੱਕ ਅੱਛੇ ਮਿਊਜ਼ਿਕ ਦਾ ਸਾਥ ਦੇਣਾ ਹੈ, ਇੱਕ ਅੱਛੇ ਆਰਟਿਸਟ ਦਾ ਸਾਥ ਦੇਣਾ ਹੈ, ਔਰ ਮੰਥ ਆਫ ਸਤੰਬਰ ਦਿਸ ਈਅਰ 12 ਤਰੀਕ ਨੂੰ ਇਹ ਸ਼ੋਅ ਹੋਏਗਾ, ਔਰ ਤਕਰੀਬਨ 7 ਵਜੇ ਡੋਰਸ ਓਪਨ ਹੋ ਜਾਣੀਆਂ ਪੁਸ਼ਪਿੰਦਰ ਜੀ, ਔਰ 8 ਵਜੇ ਸ਼ੋਅ ਸਟਾਰਟ ਹੋਏਗਾ। ਸਾਰਿਆਂ ਨੂੰ ਸੱਦਾ ਪੱਤਰ ਦੇਵੇ ਟਿਕਟਾਂ ticketmaster.ca ਤੋਂ ਜਾ ਕੇ ਆਪਣੀਆਂ ਟਿਕਟਾਂ ਰਾਖੀਆਂ ਕਰ ਲਓ। ਔਰ ਤੁਸੀਂ ਸਟੂਡੀਓ ਆਏ ਸਰ, ਪੁਸ਼ਪਿੰਦਰ ਜੀ, ਵਿਖ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ, ਔਰ ਤੁਹਾਡੇ ਵਾਸਤੇ ਆਉਣ ਵਾਲੇ ਫਿਊਚਰ ਵਾਸਤੇ, ਤੁਹਾਡੇ ਸ਼ੋਅ ਵਾਸਤੇ ਸ਼ੁਭ ਇਸ਼ਾਵਾਂ, ਔਰ ਇਸੇ ਤਰ੍ਹਾਂ ਹੀ ਰੱਬ ਅੱਲਾਹ ਤਾਲਾ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ਣ ਜੀ, ਔਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ।
1: ਥੈਂਕ ਯੂ,
0: ਬੜੀ ਮਿਹਰਬਾਨੀ ਜੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਵਿਰਸਾ ਸਮਾਂ ਤਕਰੀਬਨ ਸਮਾਪਤੀ ਹੈ ਜੀ, ਖਾਨ ਸਾਹਿਬ ਦਾ ਸ਼ੋਅ 12 ਸਤੰਬਰ ਨੂੰ ਆਪਾਂ ਰਲ ਕੇ ਸਾਰੇ ਦੇਖਾਂਗੇ।

0: another Dawn clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: मस्कोका अंदर डेढ़ एकड़ ते 2600 स्क्वायर फुट दी कॉटेज सेल ते आई है 3 बेडरूम 2 एंड हाफ वॉशरूम हन हाई एंड दे फर्नीचर नाल फुली फर्निश्ड है $30,000 दा जनरेटर अते 14x14 फीट दा पैड भी बनया है 2 साल दी नवी कॉटेज $100,000 दी इनकम जनरेट करदी है 12x30 फुट दा डेक है प्लस वॉकआउट बेसमेंट भी है मस्कोका रूम भी फर्निश कीता गया है पीछे पानी है अते खूबसूरत है क्लब हाउस बन रहा है जिथे स्विमिंग पूल भी होवेगा बीच भी नजदीक है जानकारी लिए कॉल जितेंद्र गंदम 416-265-2222 416-265-2222 बाई बाई 265 बाई बाई
5: 32-55-80
6: 98
5: एक ही गलत काउंटिंग सिखाई जाने हो
6: वो काउंटिंग नहीं ए ते 32-55-80 ते 98 इंच दे टीवी ने जो आज ही ब्रैम्पटन टीवी एंड अप्लायंसेस तो आए ने इना गोल सारे हाउसहोल्ड अप्लायंसेस मिलेंगे हर ब्रांड बहुत ही बढ़िया प्राइस ते 32-98 इंच दे लेटेस्ट टीवी भी अवेलेबल ने
5: ब्रैम्पटन टीवी एंड अप्लायंसेस 801 गोवे ड्राइव नियर चिंगोजी कॉल 905-450-2828 905-450-2828
7: Wakey, wakey, wakey, wakey.
8: Here's wake up time. Here's wake up time.
7: Now is the time to wake up.
9: Crank up the radio. You're listening to the Dave Toddler Show, brought to you in part by Culture of Punjab.
10: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਸਫਲਤਾ ਦੀ ਕੁੰਜੀ ਸਾਡੇ ਕੋਲ ਹੈ ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ
11: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
12: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵ

0: 8168176500.
1: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੌਰਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
2: ਤਾਂ ਫਿਕਰ ਕਿਉਂ ਕਰਦੇ ਹੋ ਨੀਲਮ ਸੇਜੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
1: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
2: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
1: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
2: ਅੱਜ ਹੀ ਕਾਲ ਕਰੋ ਨੀਲਮ ਸੇਜੋਫ ਨੂੰ
1: 647-10-647-739-8710 शीशा हो या दिल हो
3: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ ਰੀਤੀ ਗਲਾਸ ਐਂਡ ਵਿੰਡੋ 9057908335-790-8383 ਔਰ ਵਿਜ਼ਿਟ www.reetiglass.com
4: ਅੱਜ ਤਾਂ ਬੋਲ ਅੱਜ ਤਾਂ ਬੋਲ ਗੁਰਪ੍ਰੀਤ ਸਿਆ
5: ਹਾਂ
4: ਬੋਲਣਾ ਪੈਣਾ ਹੈ ਤੈਨੂੰ
5: ਅੱਛਾ ਅੱਗੇ ਪਿੱਛੇ
4: ਅੱਜ ਤਾਂ ਬੋਲ ਗੁਰਪ੍ਰੀਤ ਸਿਆ ਬੋਲਣਾ ਪੈਣਾ ਹੈ ਤੈਨੂੰ ਨਾ
5: ਕੀ ਨਾ
4: ਮੈਨੂੰ ਕੀ ਬਹੁਤ ਲੋਕਾਂ ਨੇ ਸੋਚਿਆ ਕਿ ਬਣੀ ਨਹੀਂ ਉਹ ਗੱਲ
5: ਮੈਂ ਵੀ
4: ਬਹੁਤ ਲੋਕਾਂ ਨੇ ਸੋਚਿਆ
5: ਕਿ ਬਣੀ ਨਹੀਂ ਗੱਲ
4: ਤੇ ਆਪ ਬਣਾ ਲੋ ਵੱਡ ਖਾਣ ਨੂੰ ਮੈਂ ਨਹੀਂ ਪੈਂਦਾ
5: ਅੱਛਾ
4: ਅਰਜ਼ ਕੀਤਾ ਹੈ
5: ਵੱਡ ਖਾਣ ਨੂੰ
4: ਮੈਂ ਨਹੀਂ ਪੈਂਦਾ
5: ਹਾਂ
4: ਪੈਂਦੀ ਏ ਸਾਰੀ ਦੁਨੀਆ
5: ਅੱਛਾ ਅੱਗੇ
4: ਅੱਗੇ ਸਾਰੀ ਦੁਨੀਆ ਵਿੱਚ ਆ ਗਈ ਗਾਂ ਕੀ ਰਹਿ ਗਿਆ ਹੁਣ
5: ਕਿੱਦਾਂ ਤੇਰੀ ਸਿਹਤ ਸੁਹਤ ਠੀਕ ਹੈ ਅਜੇ ਤਾਂ
4: ਸਿਹਤ ਮੇਰੀ ਕਾਇਮ ਆ
5: ਬਿਲਕੁਲ ਕਾਇਮੋ ਕਾਇਮ ਆ
4: ਬਸ ਗੁਆਂਢੀਆਂ ਨੂੰ ਵਹਿਮ ਆ
5: ਮੈਨੂੰ ਤਾਂ ਆਪ ਵਹਿਮ ਆ
6: ਏ ਅੱਜ ਚੜਿਆ ਗੋਡੀ ਕੇ ਅੱਜ ਚੜਿਆ
4: ਵੈਸੇ ਜਿਹੜੇ ਲੋਕ ਮੰਗਦੇ ਸੀ ਦੁਆਵਾਂ ਮੇਰੇ ਚਲੇ ਜਾਣ ਦੀਆਂ
5: ਤੈਨੂੰ ਗੱਲ ਦੱਸਾਂ ਹੁਣ
4: ਪੂਰੀ ਲਾਈਨ ਸੁਣ ਹਾਂ ਵੈਸੇ ਜਿਹੜੇ ਲੋਕ ਮੰਗਦੇ ਸੀ ਦੁਆਵਾਂ ਮੇਰੇ ਚਲੇ ਜਾਣ ਦੀਆਂ ਹਾਂ ਉਹਨਾਂ ਦੇ ਲਈ ਹੁਣ ਤਾਂ ਮੇਰੇ ਕੋਲ ਗਾਣੇ ਹੀ ਨੇ ਉਹ ਵੀ ਪੈਂਦੀਆਂ
5: ਓ ਧਿਆਨ ਨਾਲ
4: ਇਹਦਾ ਮਤਲਬ ਸਭ ਫੜੇ ਜਾਣਗੇ ਇਹ ਦੇਖੋ ਇਹਨੂੰ ਇਹ ਮੇਰੇ ਉਸਤਾਦ ਜੀ ਨੇ ਮੈਨੂੰ ਗਈ ਗੱਲ ਕਹਿੰਦੇ ਕਾਕਾ ਇੱਕ ਅੱਧੀ ਕਵਿਤਾ ਏਦਾਂ ਦੀ ਕਰੋ ਨਾ ਨਾਲ ਦੀ ਨਾਲ ਹੀ ਮੱਛੀਆਂ ਫੜੀਆਂ ਜਾਂਦੀਆਂ ਜਿਨ੍ਹਾਂ ਦੇ ਦਿਲ ਚ ਕੁਛ ਹੁੰਦਾ ਆਹ ਦੇਖ ਲੋ ਫੜੀ ਗਈ ਨਾ ਸੁਣ ਧਿਆਨ ਨਾਲ ਹੁਣ ਜਿਨ੍ਹਾਂ ਨੂੰ ਮੇਰੇ ਨਾਲ ਕੋਈ ਪ੍ਰੋਬਲਮ ਨਹੀਂ ਉਹ ਦੇਖ ਖੁਸ਼ ਨੇ ਉਹਨਾਂ ਸਗੋਂ ਇਹੀ ਲਾਈਨ ਲੱਗੇ
5: ਹੁਣ ਆਪ ਮੁਸਕਰਾ ਰਹੇ ਆ
4: ਉਹਨਾਂ ਕਿਤੇ ਹੋਰ ਲਾਈਨੇ ਵਰਤ ਲੈਣੀ ਆ ਵੀ ਆਹ ਤਾਂ ਵਧੀਆ ਯਾਰ ਲਾਗੋਂ ਬੰਦਾ ਉਸੇ ਵੇਲੇ ਬੋਲ ਪੈਂਦਾ ਉਹ ਤੂੰ ਧਿਆਨ ਨਾਲ ਬੋਲ ਓਏ ਜਿੱਦਾਂ ਇਹ ਬੋਲੀ ਵੀ
5: ਧਿਆਨ ਨਾਲ
7: 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
8: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
7: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
8: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
7: 40 ਸਾਲਾਂ ਤੋਂ ਬੇਦਾਗ ਸਰਵਿਸ
9: ਗਿੱਲ ਇੰਟਰਨੈਸ਼ਨਲ ਟ੍ਰੈਵਲ
8: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ
9: ਸਰਵਿੰਗ ਕੈਨੇਡਾ ਨੇਸ਼ਨ ਵਾਈਡ
8: 9056718400 ਔਰ 9057968800 ਔਰ ਵਿਜ਼ਿਟ giltravels.ca
10: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ
11: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
10: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
12: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
10: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
12: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
13: ਦੇਖੋ ਜੀ ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੁੱਛ ਪਾਣੀ ਆ ਜਾਂਦਾ ਹੈ ਇੰਡੀਅਨ ਸਵੀਟ ਮਾਸਟਰ ਤੋਂ ਮਿਲ ਜਾਓ ਅੱਜ ਹੀ ਚੱਕ ਲਓ
14: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ ਕਾਲ 9054502800
15: ਨਾਓ ਓਪਨ ਟਿਲ 2 AM मैं क्या किथे जा रही है?
16: दस वारी क्या पिछो हाक ना मारिया करो। ब्रैम्पटन कैश एंड कैरी चली सी।
15: ब्रैम्पटन कैश एंड कैरी हूँ 60,000 स्क्वेयर फीट ते मूव हो गया।
17: 100 कैनेडी रोड ब्रैम्पटन। हर तरह की ग्रोसरी ले पहुंचो। ब्रैम्पटन कैश एंड कैरी 416-700-9100।
18: जानू जी जिंदगी च किसी तो कोई गलती हो जावे फिर
19: इदा करो कि दो मिनट अखा बंद करके सोचो कि एदा हुण इल्जाम केदे सर लाउणा है।
20: फिट्टे मूंह तेरे।
21: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
22: Vision Vanities de new shipment aa gayi hai. Bathroom Vanities de selected models se bhi up to 60% off. Contractors lay special prices. Inna hi nahi, Vanities de purchase de selected range of mirrors free. Vision Vanities, Dixie and Dairy de bilkul nazdeek. Call 905-671-1800. 905-671-1800.
23: Conditions apply.
24: ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL because we care.
25: I am Dave Tatla, and you are not.
26: ਗੱਲ ਦੱਸਣ ਲੱਗੀ ਆ।
4: ਤੂੰ ਦੋ ਦੱਸ ਭਾਵੇਂ,
26: ਜਿਹਦੇ ਨਾਲ ਨਾ ਤੂੰ ਹੈਰਾਨ ਹੋ ਜਾਏਗਾ।
4: ਪਰੇਸ਼ਾਨ ਤਾਂ ਨਹੀਂ ਹੋਊਗਾ?
26: ਪਰੇਸ਼ਾਨ ਵੀ ਹੋ ਜਾਏਗਾ।
4: ਬਾਅਦ ਚ ਮੈਂ ਗੀਤ ਵੀ ਗਾਉਂਗਾ।
26: ਕਿਹੜਾ?
4: ਮੈਂ ਪਰੇਸ਼ਾਨ
26: ਪਰੇਸ਼ਾਨ ਪਰੇਸ਼ਾਨ ਮੈਂ ਵੀ ਬਸ ਨਹੀਂ ਮੈਂ ਵੀ ਤੂੰ ਗਾਵੇਂ ਵੀ। ਕਿਉਂਕਿ ਇੱਕ ਨਾ ਰਿਪੋਰਟ ਆਈ ਆ ਜਿਹਦੇ ਵਿੱਚ ਪਤਾ ਲੱਗਿਆ ਕਿ ਹਰ ਸਾਲ ਪਰ ਈਅਰ 13,300 crore ਰੁਪਏ ਦੇ ਨਾ ਫਲ ਤੇ ਸਬਜ਼ੀਆਂ ਬਰਬਾਦ ਹੋ ਜਾਂਦੇ ਆ ਐਵਰੀ ਈਅਰ। ਦੇਖ ਲੈ ਇੱਕ ਪਾਸੇ ਇੰਨੇ ਬਰਬਾਦ ਹੁੰਦੇ ਆ ਤੇ ਦੂਜੇ ਪਾਸੇ ਜਿਹੜਾ ਪਿੱਛੇ ਜੇ ਰਿਪੋਰਟ ਆਈ ਸੀ ਉਹ ਚ ਪਤਾ ਲੱਗਿਆ ਸੀ ਵੀ ਪਤਾ ਨੀ ਕਿੰਨੇ ਕਰੋੜ ਲੋਕ ਜਿਹੜੇ ਨੇ ਉਹ ਮਜਬੂਰ ਨੇ ਭੁੱਖੇ ਸੌਣ ਨੂੰ।
4: ਦੇਖੋ ਗੱਲ ਪਤਾ ਕੀ ਹੈ,
26: ਹਾਂ
4: ਇਹ ਜ਼ਿਆਦਾਤਰ ਮੇਰੇ ਖਿਆਲ ਨਾਲ ਇੰਡੀਆ ਚ ਬਰਬਾਦ ਹੁੰਦੇ ਕਿਉਂਕਿ ਚੱਕਰ ਪਤਾ ਕੀ ਹੈ, ਹੁਣ ਉੱਥੇ ਕੋ ਫਲ ਸਬਜ਼ੀਆਂ ਨੂੰ ਸੰਭਾਲਣ ਦਾ ਤਾਂ ਹਿਸਾਬ ਤਾਂ ਹੈ ਨੀ। ਮਤਲਬ ਇੱਕ ਕਰਾਂ ਉਹਨੂੰ ਤੋੜ ਲਈ ਦੇ ਪਾਣੀ ਦੇ ਪਾਣੀ ਦੇ ਵਿੱਚ ਸਰੋਂ ਦਾ ਤੇਲ ਪਾ ਪਾ ਕੇ ਮਾਰੀ ਜਾਓ, ਛੱਟੇ ਵੀ ਲਿਸ਼ਕਦੀਆਂ ਰਹਿਣ ਸਬਜ਼ੀਆਂ। ਹੁਣ ਇੱਕ ਦਿਨ ਕੱਢ ਜਾਣਗੀਆਂ, ਦੋ ਦਿਨ ਕੱਢ ਜਾਣਗੀਆਂ, ਹੈ ਨਾ। ਪਹਿਲਾਂ ਸਬਜ਼ੀ ਵਾਲੇ ਦਾ ਮੂੰਹ ਚੱਕਿਆ ਹੁੰਦਾ ਤਾਂ ਨੂੰ, ਮਤਲਬ 20 ਦੀ ਚੀਜ਼ ਪੈਣ ਜੀ 45 rupees ਕਿਲੋ, 40 ਲੈ ਲਾਂਗੇ ਪਲੋ। ਉਹ ਭਲਿਆ ਜਿਹੜੀ 20 ਦੀ ਚੀਜ਼ ਤੂੰ 20 ਦੀ ਦੇ, ਭੈਣ ਜੀ ਵੀ ਲੈ ਕੇ ਜਾਣ ਵਾਲੀ ਬਣੇ, ਉਧਰੋਂ ਵਿਚਾਰੀ ਭੈਣ ਜੀ ਵੀ ਸੋਚਦੀ ਵੀ ਚੱਲ ਕੋਈ ਗੱਲ ਨੀ ਪਾਣੀ ਭਰਾ ਵੱਧ ਪਾ ਲਾਂਗੇ, 1/2 kilo ਦੇ ਦੋ ਵੀਰ ਜੀ। ਬਾਅਦ ਦੇ ਵਿੱਚ ਜਦੋਂ ਖਰਾਬ ਹੋਣ ਦੇ ਕਿਨਾਰੇ ਤੇ ਹੁੰਦੀ ਹੈ, ਆਜੋ ਦਹਾਂ ਦੇ ਆਜੋ ਦਹਾਂ ਦੇ ਆਜੋ ਦਹਾਂ ਦੇ।
26: ਵੈਸੇ ਬਾਕੀ ਤੇਰੀ ਗੱਲ ਸਹੀ ਆ, ਫੇਰ
4: ਤਾਂ ਉਹਦੇ ਕਿਸੇ ਨੇ ਕੀ ਕਰਨੇ ਭਲਿਆ ਲੋਕਾਂ।
26: ਹਾਂ
4: ਉਹਨਾਂ ਦੇ ਨਾ ਮਤਲਬ ਜਿਹੜੇ ਉੱਥੇ ਬਾਹਰ ਡੰਗਰ ਨਹੀਂ ਤੁਰੇ ਫਿਰਦੇ, ਉਹ ਵੀ ਮਤਲਬ ਮੂੰਹ ਜਿਹਾ ਵੱਟ ਕੇ ਚੱਲੇ ਆਉਂਦੇ, ਚਲਾ ਦਹਾਂ ਦੇ।
25: ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040, 647-429-4040।
27: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
28: ਨਹੀਂ ਨਹੀਂ,
27: ਤੂੰ ਚੋਰ ਹੈ,
28: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
29: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
4: ਕੀ ਕਿਉਂ ਜਾਨੀ ਮੁਸਕਰਾਈ ਜੀ ਕਿਉਂ ਜਾਨੀ
0: ਗੱਲ ਹੀ ਇਦਾਂ ਦੀ ਹੈ ਕੀ ਕਰਾਂ
4: ਮੈਨੂੰ ਕਿਉਂ ਲੱਗਦਾ ਹੈ ਕਿ ਗੱਲ ਕੋਈ ਟੇਢੀ ਏ
0: ਹਾਂ
4: ਇਸੇ ਕਰਕੇ ਤੂੰ ਦਿੰਦੀ ਪਈ ਹੈ ਸਮਾਈਲ
0: ਹਾਂ ਐਗਜ਼ੈਕਟਲੀ ਹੁਣ ਕਹਿੰਦੇ ਨੇ ਇਹ ਵੀ ਜਿਹੜੀ ਗਲੋਬਲ ਵਾਰਮਿੰਗ ਆ ਬਹੁਤ ਜ਼ਿਆਦਾ ਵੱਧ ਰਹੀ ਹੈ
25: ਤੇਰੇ ਹੁਸਨ ਦੀ ਗਲੋਬਲ ਵਾਰਮਿੰਗ
0: ਨਹੀਂ ਤੇ ਸਭ ਕੁਝ ਮਤਲਬ ਕਹਿੰਦੇ ਨਾ ਈਕੋ ਫ੍ਰੈਂਡਲੀ ਹੋਣਾ ਚਾਹੀਦਾ
4: ਜੀ
0: ਹੈ ਨਾ ਸੋ ਹੁਣ ਉਹਨਾਂ ਨੇ ਤਿਆਰੀ ਕਰ ਲਈ ਹੈ ਵੀ ਜਿਹੜੀਆਂ ਇੱਟਾਂ ਹੁੰਦੀਆਂ ਨੇ ਨਾ ਉਹ ਵੀ ਈਕੋ ਫ੍ਰੈਂਡਲੀ ਬਣਾ ਦਈ ਹੈ
4: ਇੱਟਾਂ
0: ਹਾਂ
4: ਉਹ ਵੀ ਈਕੋ ਫ੍ਰੈਂਡਲੀ
0: ਹਾਂ
4: ਮਤਲਬ ਇੱਟ ਦੇ ਉੱਪਰ ਲਿਖਿਆ ਹੋ ਭਾਈ ਈਕੋ ਫ੍ਰੈਂਡਲੀ ਇੱਟ ਹੈ
0: ਨਹੀਂ ਇੱਟ ਦੇ ਉੱਪਰ ਲਿਖਿਆ ਹੋਊਗਾ ਬੀਅਰ
4: ਮਤਲਬ
0: ਬੀਅਰ ਦੇ ਨਾਲ ਬਣਨੀਆਂ ਨੇ ਈਕੋ ਫ੍ਰੈਂਡਲੀ ਇੱਟਾਂ ਗੱਲ ਹੈਗੀ ਇੱਦਾਂ ਕਿ ਹੁਣ ਜਿਹੜੇ ਸਾਇੰਟਿਸਟ ਨੇ ਨਾ ਉਹਨਾਂ ਨੇ ਕਿਹਾ ਵੀ ਜਿਹੜੀ ਬੀਅਰ ਹੁੰਦੀ ਆ ਉਹਦੇ ਵਿੱਚ ਹੀਟ ਟ੍ਰੈਪ ਕਰਨ ਦੀ ਐਬਿਲਿਟੀ ਜ਼ਿਆਦਾ ਹੁੰਦੀ ਆ ਹਨਾ ਠੰਡੀ ਹੁੰਦੀ ਆ ਨਾ ਬੀਅਰ ਤੇ ਇਸ ਲਈ ਉਹਨਾਂ ਨੇ ਸੋਚਿਆ ਵੀ ਹੁਣ ਜਿਹੜੀਆਂ ਇੱਟਾਂ ਨੇ ਉਹ ਵੀ ਉਹ ਬੀਅਰ ਤੋਂ ਬਣਾਉਣ ਲੱਗ ਜਾਣਗੇ ਜਿਹਦੇ ਨਾਲ ਮਤਲਬ ਉਹ ਜਿਹੜੀ ਹੀਟ ਵੱਧਦੀ ਪਈ ਆ ਉਹਨੂੰ ਉਹ ਗ੍ਰਾਸਪ ਕਰੀ ਜਾਊਗੀ ਹਨਾ ਉਹਨਾਂ ਹੀਟ ਜਿਹੜੀ ਆ ਉਹ ਘਟੂਗੀ ਤੇ ਇੱਕੋ ਫ੍ਰੈਂਡਲੀ ਇੱਟਾਂ ਹੋਣਗੀਆਂ
4: ਦੇਖੋ ਜੀ ਆ ਤਾਂ ਮੈਨੂੰ ਪਤਾ ਨੀ ਪਰ ਇੰਨਾ ਜ਼ਰੂਰ ਹੈ ਵੀ ਜੇ ਆਪਣੀ ਇਹ ਇੱਟਾਂ ਪੰਜਾਬ 'ਚ ਜਾ ਵੜੀਆਂ ਇਹ ਤਾਂ ਪੰਜਾਬੀਆਂ ਦਾ ਹਾਲ ਮਾੜਾ ਕਿਉਂਕਿ ਅੱਗੇ ਤਾਂ ਕੱਲੇ ਕੱਲੇ ਮੋੜ ਤੇ ਠੇਕਾ ਹੈ ਹੁਣ ਤੁਸੀਂ ਆਪ ਸੋਚੋ ਵੀ ਇੱਕੋ ਫ੍ਰੈਂਡਲੀ ਇੱਟਾਂ ਜਿਹੜੀਆਂ ਕਿ ਬੀਅਰ ਵਾਲੀਆਂ ਹੋਣਗੀਆਂ ਉਹਨਾਂ ਤੋਂ ਬਣੀ ਬਿਲਡਿੰਗ ਦੇ ਵਿੱਚ ਸ਼ਰਾਬ ਦਾ ਠੇਕਾ ਚੱਲ ਰਿਹਾ ਹੋਵੇ ਤੁਹਾਨੂੰ ਕੀ ਲੱਗਦਾ ਬੰਦਾ ਛੇਤੀ ਪਹੁੰਚ ਜੂ ਘਰੇ ਬਹੁਤ ਛੇਤੀ ਮਤਲਬ ਚੰਦ ਦੀ ਦਿਨਾਂ ਦੇ ਵਿੱਚ ਹਵਾਵਾਂ ਫਿਜ਼ਾਵਾਂ ਚ ਮਿਲ ਕੇ ਉਹਨੇ ਵੀ ਇੱਕੋ ਫ੍ਰੈਂਡਲੀ ਹੋਏਗੀ
25: ਅਗਰ ਤੁਸੀਂ ਕੰਪੈਕਟ ਟਰੈਕਟਰ ਦੇਖ ਰਹੇ ਹੋ ਜਿਹੜਾ ਵੱਡਾ ਟਰੈਕਟਰ ਨਹੀਂ ਹੁੰਦਾ ਵਿਚਾਲਾ ਸਾਈਜ਼ ਜਿਹਾ ਹੁੰਦਾ ਔਰ ਉਹਦੇ ਨਾਲ ਤੁਸੀਂ ਘਾਹ ਕੱਟ ਸਕਦੇ ਹੋ ਸਨੋ ਹਟਾ ਸਕਦੇ ਹੋ ਲੈਂਡਸਕੇਪਿੰਗ ਵਗੈਰਾ ਕਰ ਸਕਦੇ ਹੋ 20,000 ਤੋਂ ਸ਼ੁਰੂ ਹੁੰਦੇ ਆ ਸਨੋ ਬਲੋਰ ਲਵਾ ਲਓ ਮੂਰੇ ਜਿਹੜੀ ਬਾਲਟੀ ਜੀ ਹੁੰਦੀ ਹੈ ਇੱਕ ਬਕਟ ਜਿਹਨੂੰ ਕਹਿੰਦੇ ਆ ਉਹ ਲਵਾ ਸਕਦੇ ਹੋ ਘਰ ਘਰ ਆ ਕੇ ਇਹ ਗੱਲ ਕੀ ਆ ਜੇ 20-25,000 ਦਾ ਮਿਲਦਾ ਤੇ ਇਕੱਠੇ ਪੈਸੇ ਨਹੀਂ ਦੇਣੇ ਨੋ ਪ੍ਰੋਬਲਮ ਤੁਸੀਂ ਇਹਦੀ ਫਾਈਨੈਂਸਿੰਗ ਵੀ ਕਰਾ ਸਕਦੇ ਹੋ ਤੇਜ ਬਾਈ ਨੂੰ ਫੋਨ ਕਰ ਲਓ 647-6427-1754 ਮੈਂ ਚਾਰ ਯੂਨਿਟ ਖੜੇ ਨੇ ਵੱਖੋ ਵੱਖਰੇ ਮਾਡਲ ਨੇ ਹਾਈਵੇ 10 ਦੇ ਉੱਪਰ ਹੀ ਖੜੇ ਨੇ ਫੋਨ ਕਰ ਲਓ 647-6427-1754 ਐਵਰੈਸਟ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦੇ ਆ ਏਜ ਦੇ ਡਰਾਈਵਰ ਚਾਹੀਦੇ ਆ ਆਟੋ ਪਾਰਟ ਦੇ ਡੈਡੀਕੇਟਡ ਰਾਨੇ ਸ਼ਾਮ ਨੂੰ ਇਹਨਾਂ ਨੇ ਘਰੇ ਆ ਜਾ ਕਰਨਾ 3000 ਮੀਲ ਵੀਕ ਦੇ ਮਿਲਣਗੇ ਨਾਲ ਦੀ ਨਾਲ ਧਿਆਨ ਦੇਣਾ ਨਾਲ ਦੀ ਨਾਲ ਮਿਡ ਵੈਸਟ USA ਅਤੇ US East ਲਈ ਵੀ ਡਰਾਈਵਰ ਚਾਹੀਦੇ ਨੇ 905-846-2229 ਐਕਸਟੈਂਸ਼ਨ 4
1: ਕੈਨੇਡਾ ਡੇ ਸੇਲਸ ਉਹਦੇ ਵਿੱਚ ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਸੋਨੀ ਬਰੇਵੀਆ ਮਾਡਲ ਸੋਨੀ ਬਰੇਵੀਆ 3 85 ਇੰਚ ਦਾ 85 ਇੰਚ ਦਾ ਸੋਨੀ ਬਰੇਵੀਆ 3 ਹਾਈ ਐਂਡ ਟੈਕਨੋਲੋਜੀ ਦੇ ਨਾਲ ਸੋਨੀ ਨੇ $2300 ਤੋਂ $1599 ਸਪੈਸ਼ਲ ਪ੍ਰਾਈਸ ਕੀਤੀ ਹੈ ਜੀ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ ਫਸਟ ਕਮ ਫਸਟ ਸਰਵ ਕੋਈ ਵੀ ਸੋਨੀ ਦਾ ਤੁਸੀਂ ਟੀਵੀ ਲੈਣਾ ਤੁਹਾਨੂੰ ਮਿਲੇਗਾ ਲੋਐਸਟ ਪ੍ਰਾਈਸ ਬਿਕੋਜ਼ ਆਫ ਕੈਨੇਡਾ ਡੇ ਸਪੈਸ਼ਲ ਸੇਲ 905-450-2828 ਨੰਬਰ ਹੈ ਜੀ 55 ਇੰਚ $299 ਦਾ ਤੇ 65 ਇੰਚ $699 ਦਾ ਇਹਦੀ $800 ਪ੍ਰਾਈਸ ਸੀਗੀ ਰੈਗੂਲਰ ਪਰ $699 ਚ ਸਪੈਸ਼ਲ ਦਿੱਤਾ ਜਾ ਰਿਹਾ ਤੇ 75 ਇੰਚ $899 ਦਾ ਜਿਹਦੀ $1200 ਪ੍ਰਾਈਸ ਸੀ ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ $899 ਦਾ ਮਿਲੇਗਾ ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3500 ਵਾਲਾ $1999 ਦਾ ਮਿਲੇਗਾ ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ ਫੀਫਾ ਵਰਲਡ ਕੱਪ ਚੱਲ ਰਿਹਾ ਜੀ ਸੋਕਰ ਦੇ ਸ਼ੌਕੀਨ ਜਿਹੜੇ ਆ ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਸ ਦੇਖਣਾ ਚਾਹੁੰਦੇ ਹੋ ਤੇ ਡੈਫੀਨੇਟਲੀ $600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਕੇ 905-450-2828 ਨੰਬਰ ਹੈ ਤੇ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਸੁਣਾ ਕਰਨ ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਤੁਹਾਨੂੰ $5000 ਵਾਲਾ $29.99 ਚ ਮਿਲੇਗਾ ਇਹਦੇ ਚ $2000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ ਤੇ ਟੌਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $10.99 ਦਾ ਪੇਅਰ ਮਿਲੇਗਾ $10.99 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣੇ ਆ
25: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਵਾਲੇ ਹਿੱਸੇ ਚ ਸਰ
1: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ $17.99 ਦਾ ਮਿਲਣਾ ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ ਤੇ ਫ੍ਰੀ ਹੋਮ ਡਿਲੀਵਰੀ ਹੈ ਔਰ ਇਹ $17.99 ਪੇ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿਨ੍ਹਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ ਤੇ ਤੁਹਾਨੂੰ $2200 ਤੋਂ ਸਿਰਫ $1499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 Bovey Drive West 905-450-2828 ਨੰਬਰ ਹੈ 905-450-2828 ਜੀ
25: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
2: ਸੋਲਦਾਰ ਗੰਡਾ ਸਿੰਘ ਰਿਪੋਰਟਿੰਗ ਸਰ।
3: ਪਤਨੀ ਵਿਆਹ ਤੋਂ ਪਹਿਲਾਂ ਨੂੰ ਮੈਨੂੰ ਢੇਰ ਤੋਹਫੇ ਦਿਆ ਕਰਦਾ ਸੀ, ਹੁਣ ਕਿਉਂ ਨੀ ਦਿੰਦਾ? ਮਤਲਬ ਪਤਨੀ ਨੇ ਪਤੀ ਨੂੰ ਕਿਹਾ, ਅੱਗੋਂ ਪਤੀ ਕਹਿੰਦਾ ਕਦੇ ਤੂੰ ਸੁਣਿਆ ਮਛਲੀ ਪਕੜ ਲੈਣ ਤੋਂ ਬਾਅਦ ਵੀ ਮਛੇਰਾ ਨੂੰ ਗੋਲੀ ਪਾਉਂਦਾ?
26: ਹੈਲੋ
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
6: Indian Fruitland, one stop for all your grocery needs.
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
8: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 647-784-1213
25: ਮੋਰਗਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। ਸੱਜਣਾ ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋਅ ਸਰ, ਕੀ ਹਾਲ ਹੈ?
9: ਸਸਿਕਲ ਦੇਫਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗਸ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਕਾਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵ ਨੇ, 1.5 ਸਾਲ ਦੇ ਅੰਦਰ ਕਲੋਜਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
26: ਜਿਹੜੇ ਦਿਨ ਚੱਲਦੇ ਪਏ ਆ ਨਾ, ਕੀ ਹੋ ਗਿਆ?
4: ਮੈਂ ਹੁਣ ਜੇ ਚੱਲਦੇ ਹੀ ਪਏ ਤੇ ਮੈਂ ਜ਼ਰੂਰ ਰੋਕਣੇ।
26: ਓ ਨਹੀਂ, ਤੈਨੂੰ ਤਾਂ ਕੀ ਆ, ਤੈਨੂੰ ਹਰ ਗੱਲ ਚ ਮਜ਼ਾਕ ਸੋਚਦਾ।
4: ਮੈਨੂੰ ਹਰ ਗੱਲ ਚ ਨਹੀਂ, ਮੈਨੂੰ ਹਰ ਮਜ਼ਾਕ ਚ ਗੱਲ ਸੋਚਦੀ ਹੈ।
26: ਨਹੀਂ ਓ, ਮੈਨੂੰ ਤਾਂ ਇਹਨਾਂ ਦਿਨਾਂ ਚ ਪੰਜਾਬ ਦੀ ਯਾਦ ਇੰਨੀ ਜ਼ਿਆਦਾ ਆਉਂਦੀ ਪਈ ਆ ਨਾ।
4: ਕਿਉਂ?
26: ਮੈਂ ਤੈਨੂੰ ਦੱਸ ਨਹੀਂ ਸਕਦੀ।
4: ਮਤਲਬ
26: ਕਿਆ? ਮਤਲਬ ਸੀਜ਼ਨ ਹੁਣ ਤੈਨੂੰ ਪਤਾ ਨਾ ਪੰਜਾਬ ਦੇ ਵਿੱਚ ਕਿਹੜਾ ਸ਼ੁਰੂ ਹੋ ਗਿਆ।
4: ਪੰਜਾਬ ਦੇ ਵਿੱਚ ਸੀਜ਼ਨ ਹੁਣ ਤਾਂ ਮਤਲਬ ਇਲੈਕਸ਼ਨਾਂ ਜੀਆਂ ਦਾ ਹੀ ਹੈ।
26: ਨਹੀਂ ਓ, ਸਾਗ ਦਾ।
4: ਕਿੱਦਾਂ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਜੀ। ਸਾਗ ਦੀ ਐਡੀ ਫੈਨ ਹੈ ਕੁੜੀ, ਉਹਨੇ ਦਿਨ ਬਿਆ ਸਾਗ ਖਾਂਦੇ ਨੇ ਜਦੋਂ ਤੱਕ ਮਤਲਬ ਧੋਨੀ ਧੋਨੀ ਤੇ ਸਰੋਂ ਦਾ ਫੁੱਲ ਨਾ ਹੋਗਾ।
26: ਨਹੀਂ ਇੱਦਾਂ ਦਾ ਕੁਛ ਨਹੀਂ ਹੈ, ਬਟ ਸੀਰੀਅਸਲੀ ਸਿਰਫ ਮੈਨੂੰ ਹੀ ਨਹੀਂ, ਇਵਨ ਤੈਨੂੰ ਵੀ ਆ ਰਿਹਾ ਹੋਣਾ ਯਾਰ, ਮੈਨੂੰ ਪਤਾ ਆ, ਐਂਡ ਇਵਨ ਸੁਣਨ ਵਾਲਿਆਂ ਨੂੰ ਵੀ ਆ ਰਿਹਾ।
4: ਆਪਾਂ ਸਾਗ ਦੀ ਗੱਲ ਕਰਨੀ ਹੈ?
26: ਨਹੀਂ, ਪੰਜਾਬ ਦੀ ਗੱਲ ਕਰਨੀ ਹੈ।
4: ਸਾਗ ਦੀ ਨਹੀਂ,
26: ਪੰਜਾਬ
4: ਦੀ ਗੱਲ। ਅੱਗੇ
26: ਸੋਚ ਰਹੀ ਆ ਵੀ ਹੈ ਜੀ, ਆਪਾਂ ਵੀ ਇਹਨਾਂ ਦਿਨਾਂ ਚ ਉੱਥੇ ਹੁੰਦੇ
4: ਜੀ, ਹੈਨਾ, ਸਾਗ ਖਾਂਦੇ।
26: ਹਾਂ ਹੈਨਾ, ਸਾਗ ਖਾਂਦੇ ਹੋਣਾ ਸੀ। ਪਿੰਨੀਆਂ ਪਿੰਨੀਆਂ ਵੀ ਬਣਦੀਆਂ ਹੁੰਦੀਆਂ ਨਾ ਘਰਾਂ ਚ। ਆਏ ਹਾਏ ਹਾਏ, ਮੈਨੂੰ ਤਾਂ ਬਹੁਤ ਯਾਦ ਆ ਰਿਹਾ।
4: ਮੇਰਾ ਖਿਆਲ ਆ ਵੀ ਤੁਸੀਂ ਜਿਹਨੂੰ ਨਹੀਂ ਵੇਖਿਆ ਤੁਸੀਂ ਇਮੇਜਿਨ ਕਰ ਸਕਦੇ ਵੀ ਕੁੜੀ ਫੈਨ ਕਿਹੜੀਆਂ ਚੀਜ਼ਾਂ ਦੀ ਹੈ। ਸਾਗ ਪਿੰਨੀਆਂ ਹੈ ਨਾ, ਉਸ ਹਾਨੇ ਦੀ ਗੋਗੜ ਦਾ ਸਾਇਦ ਤੁਸੀਂ ਆਪ ਹਾਲਤ ਲਾ।
26: ਜਿਹੜੇ ਆਂਟੀ ਜੀ ਨੂੰ ਦੱਸ ਰਹੇ ਆ ਨਾ, ਉਹ ਵੀ ਇਵਨ ਫੈਨ ਆ।
4: ਨਹੀਂ ਨਹੀਂ, ਫੈਨ ਤਾਂ ਹੈਗੇ ਆਂਟੀ ਦਾ, ਸਰ ਗਿਆ ਹੁਣ ਉਹਨਾਂ ਲੱਗਾ ਮੁੰਡਾ ਵਿਆਹਣ ਵਾਲਾ, ਉਹਨਾਂ ਦੀ ਗੋਗੜ ਦਾ ਕੋਈ ਪ੍ਰੋਬਲਮ ਨਹੀਂ ਹੈਗੀ।
26: ਅੱਛਾ,
4: ਗੋਗੜ ਤੇਰੀ ਦੀ ਗੱਲ ਹੈ ਨਾ, ਜਦੋਂ ਕੱਲ ਨੂੰ ਮਤਲਬ ਵਿਆਹ ਹੋਇਆ, ਮੰਨ ਲਿਆ ਜਾਵੇ ਜਿੱਦਾਂ ਹੁੰਦਾ ਨੀ ਮਤਲਬ ਪਾਣੀ ਵਾਰ ਬੰਨੇ ਦੀਏ ਮਾਏ, ਉਦੋਂ ਉਹਨਾਂ ਨੇ ਕਹਿਣਾ ਵੀ ਪਾਣੀ ਵਾਰ ਬੰਨੇ ਦੀਏ ਮਾਏ, ਬੰਨਾ ਤੇ ਪਿੰਨੀ ਬਾਹਰ ਖੜੇ ਬੰਨੀ ਨਹੀਂ, ਕਿਉਂਕਿ ਮਤਲਬ ਘਰ ਦੇ ਵਿੱਚ ਪੈਰ ਤੇਰਾ ਬਾਹਰ ਚ ਐਂਟਰ ਹੋਣਾ, ਗੋਗੜ ਪਹਿਲਾਂ ਐਂਟਰ ਹੋ ਜਾਣੀ। ਗੋਗੜ ਦੇ ਧਾਕੇ ਲੈ ਜਾਣਾ ਸਭ ਕੋਈ, ਆਹੀ ਤੁਸੀਂ ਇਮੇਜਿਨ ਕਰ ਰਹੇ ਨਾ ਇਸ ਵਕਤ
26: ਕੀ ਹਾਲਾਤ।
4: ਇਮੇਜਿਨ ਨਹੀਂ ਕੀਤੀ ਉਹ ਜਿਹੜਾ ਵਿਚਾਰਾ ਮੂਲੀ ਵਾਲਾ ਭਾਈ ਨੀ ਹੁੰਦਾ ਜਿਹਨੇ ਮੋਢੇ ਤੇ ਕੈਮਰਾ ਰੱਖਿਆ ਹੁੰਦਾ, ਉਹ ਵਿਚਾਰਾ ਹੈਰਾਨ ਹੁੰਦਾ ਵੀ ਮੈਂ ਗੋਗੜ ਦੀ ਮਤਲਬ ਕਲੋਜ਼ ਅਪ ਕੱਟਾਂ ਕਿ ਮੈਂ ਚਿਹਰੇ ਤੇ ਜਾਵਾਂ, ਜਾਂ ਮਤਲਬ ਜਿਹੜੀ ਉਹ ਪਾਣੀ ਵਾਰ ਬੰਨੇ ਦੀ ਮਾਏ ਵਾਲੀ ਮਾਂ ਵਿਚਾਰੀ ਹੈਰਾਨ ਪਰੇਸ਼ਾਨ ਆ ਵੀ ਹਾਏ ਹਾਏ ਵੇ ਆ ਕੀ ਹੋ ਗਿਆ।
10: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
11: If risk transportation hire kar rahe ne, cross border easy drivers, bahut hi shandar opportunity, dedicated auto

0: $500 ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ ਰੂਪਾ ਬਰਾੜ 416-999-5939
1: ਮੈਨੂੰ ਕਿਉਂ ਲੱਗਦਾ ਏ ਤੈਨੂੰ ਵੀ ਬਾਦਲ ਸਾਹਿਬ ਨੂੰ ਕੋਈ ਚੈੱਕ ਗੁਪਤ ਭੇਜਿਆ
2: ਮਤਲਬ ਕੀ ਆ
1: ਰੋਜ਼ ਉਹਨਾਂ ਦਾ ਬਿਆਨ
3: ਚਾਰ ਮਾਰਗੀ ਸੜਕਾਂ ਬਣਾ ਦਿਆਂਗੇ ਛੇ ਛੇ ਮਾਰਗੀ ਸੜਕਾਂ ਬਣਾ ਦਿਆਂਗੇ
1: ਮੈਨੂੰ ਤਾਂ ਇਹ ਨੀ ਸਮਝ ਆਈ ਪਿਆ ਜੀ ਉਹਨਾਂ ਨੂੰ ਤੁਰ ਮਤਲਬ ਦੋ ਸਾਲ ਹੋਰ ਲੱਗਣੇ ਜਦੋਂ ਤੱਕ ਮਤਲਬ ਗਾਂ ਵਿਧਾਨ ਸਭਾ ਇਲੈਕਸ਼ਨ ਆਉਣੀਆਂ ਨਾ
3: ਬਾਰਾਂ ਬਾਰਾਂ ਮਾਰਗੀ ਸੜਕਾਂ ਅਸੀਂ ਬਣਾਤੀਆਂ ਤਾਂ ਕਿਹੋ
2: ਅੱਛਾ
3: ਪੰਜਾਬ ਦੇ ਵਿੱਚ ਇੰਨਾ ਵਿਕਾਸ ਕਰ ਦਿਆਂਗੇ ਵਿਕਾਸ ਖੁਦ ਲੁਕਦਾ ਫਿਰੂਗਾ ਭਾਜੀ ਹੋਰ ਨਾ ਕਰ ਦਿਓ ਕਿਤੇ
2: ਅੱਛਾ ਨਹੀਂ ਆਪਾਂ ਵੈਸੇ ਜਦੋਂ ਸੜਕਾਂ ਤੋਂ ਜਾਂਦੇ ਆ ਠੀਕ ਹੈ ਤਾਂ ਮਤਲਬ ਕਿੱਦਾਂ ਕਿੱਦਾਂ ਦੇ ਸੀਨਸ ਹੁੰਦੇ ਆ ਨਾ
1: ਸੜਕਾਂ ਦੇ ਸੀਨ ਓਏ ਮਜ਼ੇਦਾਰ ਚੀਜ਼ ਹੈ ਜੀ
2: ਹੈ ਨਾ ਹੈ ਨਾ
1: ਦੇਖੋ ਜਦੋਂ ਤੁਸੀਂ ਪੰਜਾਬ ਦੇ ਵਿੱਚ ਆਪਾਂ ਮੇਰਾ ਖਿਆਲ ਤੜਕੇ ਤੋਂ ਸ਼ੁਰੂ ਕਰ ਲਈ ਸਵੇਰ
2: ਸਵੇਰ ਤੋਂ ਇੱਕ ਸੋਹਣੀ ਜੀ ਸਵੇਰ
1: ਹੋ ਗਿਆ ਸਵੇਰ ਤੋਂ ਜਦੋਂ ਸੈਰ ਹੁੰਦੀ ਹੈ ਨਾ ਓਏ ਹੋਏ ਉਹ ਤਾਂ ਹੈਰਾਨੀ ਵਾਲੀ ਚੀਜ਼ ਹੁੰਦੀ ਹੈ
2: ਕਿਉਂ
1: ਮਤਲਬ ਬੰਦਾ ਮਤਲਬ ਆਪਣੇ ਵੱਲੋਂ ਤਾਂ ਹੁੰਦਾ ਵੀ ਜਿਹੜੀ ਤੜਕੇ ਤੜਕੇ ਸੈਰ ਕਰਨੀ ਤਰ੍ਹਾਂ ਪੰਜਾਬ ਚ ਕਰਦੇ ਲੋਕ ਕਹਿੰਦੇ ਬੰਦੇ ਦਾ ਮਨ ਸਾਰਾ ਦਿਨ ਸ਼ਾਂਤ ਰਹਿੰਦਾ ਠੰਡਾ ਰਹਿੰਦਾ
2: ਨਾਲੇ ਕਹਿੰਦੇ ਵੀ ਆਪਣੇ ਜਿਹੜੀਆਂ ਕਿਡਨੀ ਸੀ ਉਹਨਾਂ ਦੇ ਲਈ ਵੀ ਚੰਗਾ ਹੁੰਦਾ ਬੰਦਾ ਤਾਜ਼ੀ ਹਵਾ ਅੰਦਰ ਲੈਂਦਾ
1: ਉਹ ਕਿਡਨੀ ਲਈ ਨਹੀਂ ਲੰਗਸ ਲਈ
2: ਓ ਸੌਰੀ ਲੰਗਸ ਲਈ
1: ਫੇਫੜੇ ਸਾਹ ਲੈਂਦੇ ਪਤਾ ਨਹੀਂ ਇਹਦਾ ਭਾਈ ਕੋ ਨਾਲੀ ਨੂੰ ਗਲਤ ਲੱਗੀ ਸ਼ਾਇਦ ਇਹਦੀਆਂ ਕਿਡਨੀਆਂ ਸਾਹ ਲੈਂਦੀਆਂ ਹੁਣ ਲੰਗਸ ਦੇ ਨਾਲੇ ਤੇ ਮਤਲਬ
2: ਓ ਨਹੀਂ ਨਹੀਂ ਕਿਡਨੀਆਂ ਵੀ ਤਾਂ ਸਾਫ ਹੁੰਦੀਆਂ ਜਦੋਂ ਸਾਫ ਹਵਾ ਅੰਦਰ ਜਾਂਦੀਆਂ ਤਾਂ ਖੂਨ ਸਾਫ ਹੁੰਦਾ ਫੇ ਕਿਡਨੀਆਂ ਵੀ ਸਾਫ ਹੁੰਦੀਆਂ
1: ਹਾਰਨ ਮਾਰ ਦਾਰਨ ਮਾਰਨ ਦੀ ਦੇਰ ਹੁੰਦੀ ਹੈ ਨਾਲ ਉਹ ਭੱਬੇ ਤੋਂ ਸ਼ੁਰੂ ਹੋ
2: ਜਾਂਦਾ
1: ਤੂੰ ਟਰੱਕ ਲੰਘਾਉਣਾ ਆ ਸੜਕ ਨੀ ਦੀਦੀ ਤੈਨੂੰ ਖੋਚਾਂ ਲਿਆ ਲਿਆ ਕੇ ਹਾਰਨ ਮਾਰਦਾ ਤੂੰ ਮੇਰੇ ਹੈ ਬੰਦਾ ਸੋਚਦਾ ਭਾਈ ਸਾਹਿਬ ਤੁਸੀਂ ਆਪਣੇ ਮਤਲਬ ਡਾਕਟਰ ਨੇ ਤਾਂ ਵੇਖ ਕਰਕੇ ਕਿਹਾ ਤੁਹਾਡਾ ਬੀਪੀ ਵੱਧਦਾ ਸੈਰ ਕਰੋ ਤੁਸੀਂ ਬੀਪੀ ਇੱਥੇ ਵਧਾਈ ਜਾਂਦੇ ਉਹ ਵਿਚਾਰਾ ਮਤਲਬ ਜਿਹੜਾ ਦੂਜਾ ਗੱਡੀ ਤੇ ਜਦੋਂ ਤੂੰ ਆਨੇ ਨਾ ਮੈਂ ਸੜਕੋਂ ਕੋਈ ਇੰਜੋਏ ਕਰਨਾ ਸ਼ੀਸ਼ਾ ਹੀ ਚਾੜ ਲੈਂਦਾ ਫਿਰ ਮੁੜ ਕੇ ਉਹ ਰਾਵਾ ਇੰਜੋਏ ਹੋ ਗਿਆ ਹੁਣ
0: ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040 647-429-4040 And you are not.
4: ਘਰ ਦੀ ਯਾਦ ਆ ਰਹੀ ਹੈ ਉਹੀ ਖੁਸ਼ਬੂ ਉਹੀ ਸਵਾਦ ਤੇ ਉਹੀ ਮਾਂ ਦੇ ਹੱਥ ਦਾ ਪਿਆਰ ਸਭ ਕੁਝ ਮਿਲੇਗਾ ਮਿਠਾਈ ਸਵੀਟ ਫੈਕਟਰੀ ਤੇ ਵੈਜ ਟਿਫਿਨ ਸਿਰਫ $220 ਪਰ ਮੰਥ ਘਰ ਵਰਗਾ ਖਾਣਾ ਤੇ ਪੂਰੇ ਪੈਸੇ ਵਸੂਲ ਫਰੈਸ਼ ਮਿਠਾਈਆਂ ਸਟਾਰਟਿੰਗ ਐਟ $5 ਐਂਡ $9 ਸਮੋਸਾ ਟਿੱਕੀ ਤੇ ਵੈਜ ਸਪਰਿੰਗ ਰੋਲ ਸਿਰਫ 75 cents ਦੇ ਵਿੱਚ ਤੇ ਕਚੌਰੀ ਸਿਰਫ $1 ਦੇ ਵਿੱਚ ਪਾਰਟੀ ਹੋਵੇ ਜਾਂ ਫਿਰ ਫੰਕਸ਼ਨ ਕੇਟਰਿੰਗ ਵੀ ਹੈ ਸਿਰਫ $10 ਪਰ ਪਰਸਨ ਦੇ ਵਿੱਚ ਮਿਠਾਈ ਸਵੀਟ ਫੈਕਟਰੀ ਜਿੱਥੇ ਹਰ ਬਾਈਟ ਦੇ ਵਿੱਚ ਹੈ ਦੇਸੀ ਡਿਲਾਈਟ
2: ਜੋ ਬੱਸਾਂ ਦੇ ਅੰਦਰਲਾ ਹਾਲ ਹੁੰਦਾ ਨਾ ਪੁੱਛੀ
1: ਨਾ ਦੱਸਿਆ ਜਾਂਦਾ ਨੀ ਮੇਰੇ ਕੋਲ ਅੱਜ ਕੱਲ ਭਾਜੀ ਏਸੀ ਬੱਸਾਂ ਦਾ ਬੜਾ ਪ੍ਰਚਲਨ ਚੱਲ ਗਿਆ ਪੰਜਾਬ ਤੁਸੀਂ ਹੁਣ ਵੈਸੇ ਉਹਨਾਂ ਨੇ ਸਕੀਮ ਲਾ ਲਈ ਹੈ ਪਹਿਲਾਂ ਜਦੋਂ ਨਵੀਆਂ ਨਵੀਆਂ ਏਸੀ ਬੱਸਾਂ ਚੱਲੀਆਂ ਸੀ ਨਾ ਉਦੋਂ ਬਹੁਤ ਮੰਦਾ ਹਾਲ ਹੁੰਦਾ ਤੜਕੇ ਤੜਕੇ ਚੰਡੀਗੜ੍ਹ ਨੂੰ ਜਾਣੀਆਂ ਵੀ ਏਸੀ ਬੱਸਾਂ ਤੇ ਹੁਣ ਜਿਹੜੇ ਵਿਚਾਰੇ ਨੇ 5 ਵਜੇ ਉੱਠ ਕੇ 2-4 ਮੂਲੀਆਂ ਵਾਲੇ ਖਾਲੇ ਨਾਲ 2-4 ਬੰਨ ਲਏ ਸਵਾਰੀ ਤੇ ਲਾਗੇ ਫਿਰ ਜੇ ਧੰਨ ਬਾਬਾ ਹੀ ਕਰਦੀ ਜਾਂਦੀ ਉਹ ਵਿਚਾਰੇ ਸੋਚਦੇ ਭਾਈ ਨੇ ਉਤਰਨਾ ਪਤਾ ਨੀ ਕਿੱਥੇ ਹੈ ਨਾ ਉਹਨੇ ਜਿਹਨੂੰ ਕੰਡਕਟਰ ਆ ਜਾਂਦਾ ਹਾਂ ਭਾਈਆ ਕਿੱਥੇ ਜਾਣਾ
5: ਪਹੁੰਚੀ ਚੰਡੀਗੜ੍ਹ ਦੀ ਦੇ ਦੇ ਸਿੱਧੀ
1: ਜਦੋਂ ਉਹ ਸੁਣ ਲਈ ਨਾ ਸਵਾਰੀ ਲਾਗ ਲਈ ਵੀ ਭਾਈ ਇਹਨਾਂ ਦਾ ਸਿੱਧਾ ਚੰਡੀਗੜ੍ਹ ਜਾਣਾ ਉਦੋਂ ਦਾ ਕੰਡਕਟਰ ਮੈਡਮ ਨੂੰ ਪੁੱਛਦਾ ਐ ਮੈਡਮ ਤੁਸੀਂ ਕਿੱਥੇ ਜਾਣਾ ਕੁਛ ਨੀ ਬਸ ਨੈਕਸਟ ਸਟਾਪ ਤੇ ਮੈਨੂੰ ਉਤਾਰ ਦਿਓ ਮੈਂ ਪਿਛਲੀ ਬੱਸ ਲੈ ਲੈਣੀ ਆ ਉਹਨੂੰ ਪਤਾ ਹੁੰਦਾ ਵੀ ਜੇ

0: ਚੰਡੀਗੜ੍ਹ ਤੱਕ ਇਹਦੇ ਨਾਲ ਚੱਲ ਗਈ
1: ਮੈਂ ਬੇਹੋਸ਼ੀ ਹੋ
0: ਜਾ ਬਾਅਦ ਪਤਾ ਲੱਗੇ ਕਿਡਨੀਆਂ ਸਾਫ਼ ਕਰਾਉਂਦੀ ਫਿਰ ਮੈਂ
2: ਇਹਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਨੇਡਾ ਡੇ ਦੀ ਜਿਹੜੀ ਜ਼ਬਰਦਸਤ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਫਰਨੀਚਰ ਤੇ ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ
3: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਦੇ ਭਾਜੀ ਬਿਲਕੁਲ ਮੰਡੇ ਤੋਂ ਅਸੀਂ ਪਰਿਵਾਰਾਂ ਨੂੰ ਮੈਸੇਜ ਦਿੰਦੇ ਆ ਰਹੇ ਸੀ ਕਿ ਫਰਾਈਡੇ ਵਾਲੇ ਦਿਨ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਹੈ ਕੈਨੇਡਾ ਡੇ ਦੀ ਸੇਲ ਇੰਤਜ਼ਾਰ ਦੀਆਂ ਕੜੀਆਂ ਖਤਮ ਖਤਮ ਖਤਮ ਬਿਲਕੁਲ ਇੰਤਜ਼ਾਰ ਦੀਆਂ ਕੜੀਆਂ ਖਤਮ ਹੋ ਚੁੱਕੀਆਂ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤੇ ਰਾਈਟ ਵਿੱਚ ਤੁਸੀਂ ਗੱਡੀਆਂ ਹੁਣ ਘੁਮਾ ਲਓ ਪਹੁੰਚੋ ਸੇਵਿੰਗ ਕਰ ਲਓ ਤੇ ਨਾਲ ਦੀ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਓ ਪਹੁੰਚੋ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮੈਂਡੀਆਂ ਉਹਨੇ ਵਾਅਦਾ ਤੇ ਦਾਅਵਾ ਕਰ ਰਹੇ ਹਾਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਇਸ ਵੀਕਐਂਡ ਦੇ ਉੱਪਰ ਲੈ ਕੇ ਜਾ ਸਕਦੇ ਹੋ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਰਾਈਟ ਵੇ ਪਹੁੰਚੋ ਹੁਣ ਪਹੁੰਚਣਾ ਪੈਣਾ ਤੁਹਾਨੂੰ 6085 ਟੋਮਗਨ ਰੋਡ ਦੇ ਉੱਪਰ 6685 ਟੋਮਗਨ ਰੋਡ ਦੇ ਉੱਪਰ ਤੁਸੀਂ ਭਾਰੀ ਡਾਲਰਾਂ ਦੀ ਸੇਵਿੰਗ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 7-800 ਡਾਲਰ ਸੀ ਕੈਨੇਡਾ ਡੇ ਸਪੈਸ਼ਲ 399 ਦਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਕੈਨੇਡਾ ਡੇ ਸਪੈਸ਼ਲ 399 ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਬੈਡ ਤੁਸੀਂ ਬਾਈ ਕਰੋ 399 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੇ ਵੱਡੇ ਡਿਸਕਾਊਂਟ ਜਿਹੜੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6085 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6085 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਦੇ ਸੇਲ ਸੇਲ ਸੇਲ ਦੇ ਭਾਜੀ
2: ਬੜੀ ਮਿਹਰਬਾਨੀ ਸਰ
0: ਡਰਾਈਵਰ ਦੇ ਨਾਲ ਜਿਹੜਾ ਇੰਜਣ ਦੇ ਉੱਪਰ ਬੰਦਾ ਨੀ ਬੈਠਾ ਹੁੰਦਾ ਜਾਂ ਤੈਨੂੰ ਬੈਠੇ ਨੂੰ ਵੇਖ ਲੋ ਤੇ ਜਾਂ ਬਹਿ ਕੇ ਵੇਖ ਲੋ
1: ਨਹੀਂ ਤਾਂ ਉਹਦੇ ਫੇਸ ਐਕਸਪ੍ਰੈਸ਼ਨ ਦਾ ਪੜ ਹੀ ਲਓ
0: ਉਹਨੇ ਭਾਈ ਸਾਹਿਬ ਉੱਥੋਂ ਉਹਦੇ ਚ ਨਾ ਐਕਸਪ੍ਰੈਸ਼ਨ ਦਾ ਵੀ ਬੜਾ ਫਰਕ ਹੁੰਦਾ ਦੇਖੋ ਜੇ ਤੇ ਮਤਲਬ ਇੰਜਣ ਦੇ ਥੱਲੇ ਇਨਸੂਲੇਸ਼ਨ ਜੀ ਲੱਗੀ ਹੋਈ ਹੈ ਪ੍ਰੋਪਰ ਹਨਾ ਉਹ ਜਿਹੜਾ ਬੋਨਟ ਜਿਹਾ ਗਰਮ ਨਹੀਂ ਹੁੰਦਾ ਫੇਰ ਤਾਂ ਉਹ ਵਿਚਾਰਾ ਆਪਣੀਆਂ ਗੱਲਾਂ ਚ ਮਸਤ ਹੁੰਦਾ ਨਹੀਂ ਤੇ 5 ਮਿੰਟ ਉਹਨੇ ਪਾਸਾ ਜਿਹਾ ਵੱਟੀ ਜਾਣਾ ਹੁੰਦਾ ਬਿਲਕੁਲ ਕਿੰਨਾ ਕੁ ਟਾਈਮ ਲੱਗਣਾ ਆਪਾਂ ਨੂੰ ਸ਼ਹਿਰ ਜਾਂਦਾ ਜੀ ਤੇ ਬਿੱਲਾ ਉਹਨੂੰ ਕੀ ਦੱਸਿਓ ਉਹਨੂੰ ਤੇ ਆਪਣੇ ਨੂੰ ਪਤਾ ਮੈਂ ਗਰਮ ਇੰਜਣ ਤੇ ਬਹਿ ਕੇ ਹੁਣ ਹਾਲ ਮੇਰਾ ਮਾੜਾ ਹੁੰਦਾ ਥੱਲੇ ਸਰਦੀਆਂ
1: ਦੀ ਆਪਾਂ ਜਿਵੇਂ ਗੱਲ ਕਰ ਰਹੇ ਸੀ
0: ਅਗਲੀ ਤੂੰ ਪੂਰੀ ਗੱਲ ਨੀ ਸੁਣਦੀ ਉਹ ਵਿਚਾਰਾ ਬੋਲਣ ਤੇ ਬੈਠਾ ਪਪਣ ਡਿਆ ਤੂੰ ਸਰਦੀਆਂ ਚ ਲੈ ਜਾ ਬਿੱਲਾ ਉਹਦੇ ਵੱਲ ਵੇਖਣਾ ਡਰਾਈਵਰ ਹੁੰਦਾ ਬਿੱਲਾ ਉਹ ਵੇਖਦਾ ਮਾਮਾ ਬਹੁਤਾ ਹੀ ਬੁੜਕਦਾ ਕੋਈ ਇੰਨੀ ਤੇ ਬੁੜਕਣ ਵਾਲੀ ਗੱਲ ਹੈ ਨੀ
2: ਆਓ ਇੱਕ ਵਾਰ ਫੇਰ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੇ ਸੁਲਤਾਨ ਜੀ ਕੋਲੇ ਸਰ ਵੈਲਕਮ ਟੂ ਦਾ ਸ਼ੋਅ
4: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
2: ਸੁਲਤਾਨ ਜੀ ਹੋਰ ਕੀ ਅਪਡੇਟ ਹੈ ਜਨਾਬ
4: ਬਿਲਕੁਲ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੇ ਕੈਨੇਡਾ ਡੇ ਦੀ ਸਪੈਸ਼ਲ ਪ੍ਰਮੋਸ਼ਨ ਹੈ ਕੈਨੇਡਾ ਡੇ ਦੀ ਪ੍ਰਮੋਸ਼ਨ ਦੀ ਜਦੋਂ ਗੱਲ ਕਰਦੇ ਹਾਂ ਜੀ ਤੇ ਕੰਪਨੀਜ਼ ਪਾਰਟਿਸਿਪੇਟ ਕਰਦੀਆਂ GE ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਸੋਨੀ ਸੈਮਸੰਗ ਵਰਗੇ ਬ੍ਰਾਂਡਸ ਜਿਹੜੇ ਆ ਪਾਰਟਿਸਿਪੇਟ ਕਰ ਰਹੇ ਆ ਜਰਮਨ ਬ੍ਰਾਂਡ ਬੋਸ਼ ਨੇ ਵੀ ਕੈਨੇਡਾ ਡੇ ਸਪੈਸ਼ਲ ਤੇ ਸੇਲ ਪ੍ਰਾਈਸ ਅਨਾਉਂਸ ਕੀਤੀਆਂ ਜਿਹੜੀਆਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਤੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ ਇਹਦੇ ਵਿੱਚ ਸਪੈਸ਼ਲ ਜੇ ਦੇਖਿਆ ਜਾਏ ਜੀ ਤੇ ਸੋਨੀ ਦਾ ਬ੍ਰੇਵੀਆ ਮਾਡਲ ਸੋਨੀ ਬ੍ਰੇਵੀਆ 3 ਇਹ ਲੇਟੈਸਟ ਟੈਕਨੋਲੋਜੀ ਹੈ ਸੋਨੀ ਬ੍ਰੇਵੀਆ 3 ਜਿਹੜਾ ਕਿ X1 ਪ੍ਰੋਸੈਸਰ ਦੇ ਨਾਲ ਹੈ ਔਰ ਇਹਦੇ ਨਾਲ ਨਾਲ X1 ਪ੍ਰੋਸੈਸਰ ਦੇ ਟ੍ਰਾਈਲੂਮੀਨਸ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਟਾਪ ਆਫ ਦਾ ਲਾਈਨ ਟੈਕਨੋਲੋਜੀ ਆ ਤੇ 85 ਇੰਚ ਸੋਨੀ ਬਰੇਵੀਆ 3 $2300 ਤੋਂ $1599 ਦਾ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਤੇ ਕੀਤਾ ਜੀ। ਜਿਹੜੇ ਵੀ ਕਸਟਮਰ ਇਹ $400 ਤੋਂ ਲੱਗ ਕੇ $600 ਡਿਫਰੈਂਟ ਡਿਫਰੈਂਟ ਸਾਈਜ਼ ਦੇ ਟੀਵੀਆਂ ਤੇ ਸੇਵ ਕਰਨਾ ਚਾਹੁੰਦੇ ਜ਼ਰੂਰ ਕੈਨੇਡਾ ਡੇ ਸੇਲ ਦਾ ਫਾਇਦਾ ਚੁੱਕਣ। ਬੋਵੇਡ ਐਂਡ ਚਿੰਕੂਜ਼ੀ ਤੇ 55 ਇੰਚ $399 ਦਾ, ਜਦਕਿ ਇਹਦੀ ਪ੍ਰਾਈਸ $800 ਹੈ, ਤੇ 65 ਇੰਚ $699 ਦਾ, ਇਹਦੀ ਰੈਗੂਲਰ ਪ੍ਰਾਈਸ $1000 ਹੈ, ਤੇ 75 ਇੰਚ $899 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ, ਜਦਕਿ ਇਹਦੀ ਪ੍ਰਾਈਸ $1200 ਹੈ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ। ਜਿਹੜੇ ਕਸਟਮਰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਲੈਣਾ ਚਾਹੁੰਦੇ $12000 ਵਾਲਾ, ਕੈਨੇਡਾ ਡੇ ਸਪੈਸ਼ਲ ਸੇਲ ਤੇ $6900 ਚ ਲੈ ਕੇ $5100 ਦੀ ਸੇਵਿੰਗ ਕਰ ਸਕਦੇ ਜੀ। ਈਵਨ ਸਿੰਗਲ ਪੀਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਲੈਣਾ, ਤਦ ਵੀ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $1799 ਦਾ ਲੈ ਕੇ $800 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ। ਫ੍ਰੀ ਹੋਮ ਡਿਲੀਵਰ ਹੋਏਗਾ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ। 905-450-2828
2: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸੁਲਤਾਨ ਜੀ ਥੈਂਕ ਯੂ।
4: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਤੁਸੀਂ
0: ਆਪਣੀ ਗੱਡੀ ਸਾਧਨ ਬੱਸ ਬੁਸ ਕਿਤੇ ਜਾਓ, ਤੁਹਾਨੂੰ ਸਾਹਮਣੇ ਦੋ ਗੱਡੀਆਂ ਬਰਾਬਰ ਤੇ ਜਾਂਦੀਆਂ ਨਜ਼ਰ ਆਉਂਦੀਆਂ। ਇੱਕ ਤੇ ਮਲਹਾਰ ਹੂਰ ਲੱਗੇ ਹੁੰਦੇ, ਇੱਕ ਨਾਲ ਮਤਲਬ ਪਾਟੀ ਜੀ ਸੁਮਾ ਹੁੰਦੀ ਹੈ, ਉਹਦੇ ਚ ਮੂਲੀ ਵਾਲੇ ਭਾਈ ਨੇ ਬਾਹਰ ਨੂੰ ਕੈਮਰਾ ਕੱਢਿਆ ਹੁੰਦਾ ਕੁੜੀ ਦੀ ਫੋਟੋ ਹੈ ਨਾ, ਉਹਨੂੰ ਐ ਕਦੀ ਉਹਨਾਂ ਨੇ ਖੱਬੇ ਬੰਨੇ ਸਕਰੀਨ ਦੇ, ਕਦੀ ਸੱਜੇ ਬੰਨੇ ਸਕਰੀਨ ਦੇ,
1: ਕਦੀ ਉਹਦੇ ਹੱਥਾਂ ਚੋ, ਕਦੀ ਉਹਦੇ ਸਿਹਰੇ ਚੋ, ਕਦੀ ਪਤਾ ਨੀ ਕਿੱਧਰੋਂ
0: ਉਹ ਕੱਢ ਕੇ, ਤੇ ਮਤਲਬ ਨਾਲ ਉਹ ਗੱਡੀ ਵਾਲੀ ਫੋਟੋ ਲੱਗਣੀ ਹੁੰਦੀ ਹੈ, ਉਹ ਜਾਰੇ ਕਦੀ ਸਫੈਦੇ ਨੂੰ ਜਾ ਰਿਹਾ, ਕਦੀ ਟੋਏ ਤੋਂ ਗੱਡੀ ਵਿਚਾ ਰਿਹਾ, ਕਬਾੜ ਨੂੰ ਸਾਈਡ ਤੇ ਕਰ ਲਾ, ਉੱਥੇ ਜਾ ਕੇ ਮੂਵੀ ਨਾ ਬਣੂਗੀ ਜਿਹੜੀ ਮਾਂ ਇੱਥੇ ਰਾਜ ਬਣਾਉਣ ਡਿਆ, ਅੱਕੇ ਲੋਕੀ ਵਿਚਾਰੇ ਕਰਨਗੇ
1: ਦੱਸੋ। ਸਹੀ ਗੱਲ ਆ।
0: ਫੇਰ ਹੁਣ ਓਦਾਂ ਦੇ ਕੇਸ ਦੇ ਵਿੱਚ ਨਾ ਕਈ ਵਾਰ ਆਪਾਂ ਇਹ ਵੀ ਦੇਖਣ ਨੂੰ ਮਿਲਦਾ ਸੜਕਾਂ ਦੇ ਉੱਪਰ ਵੀ ਦੋ ਬਰਾਤਾਂ ਇਕੱਠੀਆਂ ਹੋ
1: ਗਈਆਂ,
0: ਇੱਕ ਆਪਣੇ ਪੰਜਾਬ ਚ ਰਿਵਾਜ ਆ ਵੀ ਹਾਂ ਜੀ ਜੋ ਬਰਾਤਾਂ ਮਿਲ ਗਈਆਂ ਰੁਪਈਆ ਵਟਾ ਲਓ, ਉਹ ਪਤਾ ਨੀ ਕਿਉਂ ਨਹੀਂ ਹੁੰਦੀ, ਸਕੀਮ ਹੁੰਦੀ ਮੈਨੂੰ ਪਤਾ ਨੀ ਕੀ ਹੁੰਦੀ, ਰੁਪਈਆ ਵਟਾਉਣ ਦੇ ਲਈ ਫਿਰ ਉੱਤੇ ਐ ਮਤਲਬ ਦੋ ਦੂਲੇ ਨਿਕਲਦੇ ਆ ਮੋਸਟਲੀ, ਮੈਂ ਜਿੰਨੀ ਗੱਲ ਦੇਖੇ ਉਹਦੇ ਚੋਂ ਇੱਕ ਦੂਲਾ ਸਾਹ ਦੇ ਚੰਗੇ ਹੁੰਦੇ ਆ, ਪਰਸਨੈਲਿਟੀ ਤੋਂ ਲੱਗ ਜਾਂਦਾ ਵੀ ਇਹ ਦੂਲਾ, ਦੂਜਾ ਵਿਚਾਰਾ ਐ ਹੁੰਦਾ ਵੀ ਜਿਹੜਾ ਕਿਰਾਏ ਦਾ ਦੂਲਾ ਲੈ ਕੇ ਚੱਲੇ ਹੁੰਦੇ, ਉਹਦੀ ਵਿਚਾਰੀ ਦੀ ਸ਼ਕਲ ਤੇ ਲਿਖਾਂਗਾ ਭਾਜੀ 5 ਮਿੰਟ ਲਈ ਮੈਨੂੰ ਪੱਗ ਲਾ ਲੈਣ ਦਿਓ, ਕਿਉਂਕਿ ਨਾ ਸੁਰਮਾ ਪਾ ਪਾ ਕੇ ਅੱਖਾਂ ਉਹਦੀਆਂ ਭਰੀਆਂ ਹੁੰਦੀਆਂ ਭਾਬੀਆਂ ਨੇ, ਉਹ ਉਗੜਨ ਨਹੀਂ ਡਈਆਂ ਹੁੰਦੀਆਂ, ਉਧਰੋਂ ਮਤਲਬ ਤੜਕੇ ਦਾ ਵਿਚਾਰਾ ਤਿਆਰ ਕਰਕੇ ਤੇ ਮਤਲਬ 7-8 ਬੰਦੇ ਤੇ ਉਹਦੀ ਗੱਡੀ ਚ ਵੜੇ ਹੁੰਦੇ ਆ,
1: ਮੂਵੀ
0: ਵਾਲਾ ਭਾਈ ਥੋੜੀ ਧੌਣ ਖੱਬੇ ਕਰੋ, ਕਹਿੰਦਾ ਭਰਾਵਾ ਆਕੜ ਗਈ ਹੋਣ ਡੇ ਖੱਬੇ ਸੱਜੇ ਹੋਣੀ ਕਿਤੇ ਵੀ, ਉਹ ਜਿਹੜਾ ਸੀਨ ਹੈ ਨਾ ਉਹ ਬੜਾ ਮਜ਼ੇਦਾਰ ਹੁੰਦਾ, ਉਦੋਂ ਬਾਅਦ ਰੁਪਈਆ ਰੁਪਈਆ ਵਟਾ ਕੇ ਨਾ ਦੂਜੇ ਦੁੱਲਾ ਸਾਹਿਬ ਤੇ ਮੁੜ ਜਾਣਗੇ, ਉਹ ਵਿਚਾਰਾ ਬੌਂਗਿਆ ਉੱਥੇ ਖਲੋਤਾ ਦਾ, ਬਾਕੀ ਭੱਜ ਕੇ ਕਾਰ ਚ ਬਹਿੰਦੇ, ਉਹਨੂੰ ਫਿਰ ਕਾਰ ਦਾ ਡਰਾਈਵਰ ਲੈ ਕੇ ਆਉਂਦਾ, ਭਾਈ ਆਜੋ ਆਜੋ ਆਪਾਂ ਚੱਲੀ ਹੁਣ।
2: ਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ, 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
5: Indian Fruitland, one stop for all your grocery needs.
6: ले इको जगह तो किथे सारा कुछ मिलता है। दो चीजां लई एक जगह रुको, फिर अगलियां दो दी दूजी जगह रुको।
5: इंडियन फ्रूटलैंड है सच्ची वन स्टॉप फॉर ऑल योर ग्रोसरी नीड्स। सब तो वधिया ग्रोसरी, सब तो वधिया प्राइसेस से आज ही पहुंचो। हुन इंडियन फ्रूटलैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन।
2: सजना लाइफ दा कोई भरोसा नहीं। There is only one life to live. Ash karo.
1: Hun gaddi oh tur payi hai.
0: Gaddi tur payi hai, main tuhanu Punjab diyan sadkaan de nazare vikha reha.
1: Haan, sahi gall hai, eh ta changa tu sadkaan te ghumaya sanu.
0: Dekho gall pata ki hai?
1: Haan.
0: Matlab sadkaan de na naal tuhanu holding vi nazar aunge.
1: Kidda kidda ve?
0: Matlab jidda tusi side de upar gaddi matlab likhi hoyi hai, jidda matlab traffic police wale vichare karde hai. ਉਹਨਾਂ ਲਿਖਿਆ ਹੁੰਦਾ ਵੀ ਗੱਡੀ ਹੌਲੀ ਚਲਾ, ਹੈ ਨਾ। ਉਹਦੇ ਥੱਲੇ ਵਾਲੀ ਲਾਈਨ ਦੇ ਉੱਪਰ ਮਤਲਬ 5-4 ਪੋਸਟਰ ਲੱਗੇ ਹੁੰਦੇ ਆ, ਆ ਜਾ ਭਾਬੀ ਨਹੀਂ ਤਾਸ਼ ਖੇਡੀਏ, ਹੈ ਨਾ। ਤੀਸਰਾ ਮਹਾਨ ਮੇਲਾ, ਪਹੁੰਚ ਰਹੀਆਂ ਸ਼ਖਸੀਅਤਾਂ। ਇੱਕ ਉਹ ਮਤਲਬ ਵਿੱਚੇ ਕੋਈ ਮਾੜਾ ਮੋੜ ਜਾਏ, ਇਲੈਕਸ਼ਨਾਂ ਤੇ ਆਈਆਂ ਹੁੰਦੀਆਂ, ਇੱਕ ਅੱਧਾ ਸਿੱਧਾ ਹੁੰਦਾ ਮਤਲਬ ਆਪਣੀ ਵੋਟ ਮਤਲਬ ਘਾਲ ਹੀ ਨੀ ਪਾਓ,
1: ਹੈ ਨਾ, ਬਾਲਟੀ ਨੂੰ ਬਾਲਟੀ
0: ਬਾਲਟੀ ਨੂੰ ਵੋਟ ਪਾਓ, ਹੈ ਨਾ, ਬਾਲਟੀ ਭਰ ਭਰ ਕੇ ਖੁਸ਼ਹਾਲੀ ਵੀ ਆਪਣੇ ਘਰ ਲੈ ਜਾਓ। ਬੰਦਾ ਸੋਚਦਾ ਭਾਜੀ ਇਹਦੇ ਤੇ ਲਿਖਿਆ ਕੀ, ਕਿਤੇ ਨੂੰ ਜਾਣਾ,
1: ਮੰਨੀਏ ਕਿਹੜੇ ਵਾਲੇ ਦੀ,
0: ਮੰਨੀਏ ਕਿਹੜੇ ਵਾਲੇ। ਅੱਗੇ ਸੜਕ ਦਾ ਕੰਮ ਚੱਲ ਰਿਹਾ, ਹੌਲੀ ਚੱਲੋ। ਬੰਦਾ ਸੋਚਦਾ ਵੀ ਸੜਕ ਦਾ ਕੰਮ ਚੱਲ ਰਿਹਾ, ਬਾਈ ਹੌਲੀ ਕਰ ਲੋ, ਹੌਲੀ ਕਰ ਲੋ। ਉਹ ਬਾਅਦ ਦੇ ਪਾ ਲੱਗਦਾ ਵੀ ਡਿਵਰਜਨ ਵਾਲਾ ਬੋਰਡ ਹੀ ਭੁੱਲ ਗਏ ਸੀ, ਉੱਥੇ ਸੜਕ ਬਣੀ ਨੂੰ 2 ਮਹੀਨੇ ਹੋ ਗਏ। ਉਹ ਵਿਚਾਰੇ 1 ਕਿਲੋਮੀਟਰ ਹੌਲੀ ਹੌਲੀ ਯਾਰ, ਧੁੰਦ ਬੜੀ, ਅੱਗੇ ਸੜਕ ਦਾ ਕੰਮ ਚੱਲ ਰਿਹਾ ਉਹਨਾਂ ਵਿਖਾਇਆ। ਜਦੋਂ ਉੱਥੋਂ ਮੁੜਦੇ ਆ ਵੇਹਦੇ, ਕਹਿੰਦੇ ਯਾਰ ਸੜਕ ਤੇ ਚੰਗੀ ਭਲੀ, ਉਹਨਾਂ ਦਾ ਬੋਰਡ ਹੀ ਇੱਥੇ ਰਹਿ ਗਿਆ।
1: ਨਹੀਂ ਤਾਂ ਕਈਆਂ ਨੇ ਨਾ ਜਿੱਥੇ ਯੂ ਟਰਨ ਹੁੰਦਾ ਉਹਦੇ ਉੱਪਰ ਪੋਸਟਰ ਲਾਇਆ ਹੁੰਦਾ, ਬੰਦਾ ਧੁੰਦ ਚ ਅੱਗੇ ਲੰਘ ਜਾਂਦਾ, ਕਹਿੰਦਾ ਬੋਰਡ ਬੋਰਡ ਤਾਂ ਕਿਤੇ ਦਿਖਿਆ ਨੀ।
0: ਅੱਜ ਕੱਲ ਮੋਬਾਇਲ ਵਾਲਾ ਬੜਾ ਜੋਗ। ਕਿੱਥੋਂ ਜੀ? ਅੱਛਾ ਅੱਛਾ, ਹਰੇ ਰੰਗ ਦਾ ਬੋਰਡ ਆਊਗਾ, ਠੀਕ ਠੀਕ ਠੀਕ ਠੀਕ। ਕੋਈ ਹਰੇ ਰੰਗ ਦੇ ਮੋੜ ਤੋਂ ਫਿਰ ਬੋਰਡ ਤੋਂ ਮੋੜ ਲਿਆ। ਉਹ ਬੰਦਾ ਜਿਹੜਾ ਸੋਚਦਾ ਜਾਂਦਾ ਵੀ ਹਰੇ ਰੰਗ ਦਾ ਬੋਰਡ ਕਿਹੜਾ ਆਊਗਾ। ਹੁਣ ਜਿੱਦਾਂ ਦੇ ਆਪਣੇ ਬੋਰਡਾਂ ਦੀ ਮਤਲਬ ਕੁਆਲਿਟੀ ਲਾਉਂਦੇ ਆ ਉਧਰ ਸਰਕਾਰ, ਉਹ ਹਰੇ ਰੰਗ ਦਾ ਬੋਰਡ ਤੇ ਕਰਦਾ ਉੱਤਰ ਅਤਰ ਕੇ ਜੰਗਾ ਲਿਆ ਹੁੰਦਾ, ਉੱਥੇ ਘਰੇ ਜਾ ਕੇ ਲੜ ਦਿੰਦਾ ਮੁੜ ਕੇ ਉਹਦੇ ਨਾਲ। ਤੂੰ ਸਿੱਧਾ ਕਹਿ ਯਾਰ ਬੋਰਡ ਲੱਗਾ, ਤੂੰ ਹਰੇ ਰੰਗ ਦਾ ਕੱਲ ਹੀ ਕਹਿਤਾ, ਅਸੀਂ 4 ਕਿਲੋਮੀਟਰ ਅੱਗੋਂ ਜਾ ਕੇ ਮੁੜ ਕੇ ਆਏ ਢਾਬੇ ਤੋਂ।
2: ਜਸ਼ਨ ਟੈਂਟ, ਤੁਸੀਂ ਟੈਂਟ ਲਵਾਉਣੇ ਨੇ ਛੋਟੇ ਵੱਡੇ ਜਿਹੜੇ ਵੀ ਟੈਂਟ ਲਵਾਉਣਾ ਲਾ ਸਕਦੇ ਹੋ, ਉਹ ਜਿਹੜੀ ਚੁੰਝੀ ਬਾਹਰ ਨੂੰ ਕੱਢੀ ਹੁੰਦੀ ਆ ਉਹ ਵੀ ਲਾ ਸਕਦੇ ਹੋ, ਕਲੀਅਰ ਟੌਪ ਵਾਲੇ ਵੀ ਲਾ ਸਕਦੇ ਹੋ ਤਾਂ ਕਿ ਰੋਸ਼ਨੀ ਹੋਰ ਵੀ ਆਏ। ਟੇਬਲ, ਚੇਅਰ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ ਦਾ ਵੀ ਇੰਤਜ਼ਾਮ ਕਰਦੇ ਨੇ ਜਸ਼ਨ ਟੈਂਟ। 416-294-2858 ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀ ਸਾਡੇ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ। ਨਵਾਂ ਘਾਹ ਲਵਾਉਣਾ, ਨਵੇਂ ਦਰਖਤ ਲਾਉਣੇ, ਨਵੇਂ ਬੂਟੇ ਲਾਉਣੇ, ਨਵੇਂ ਕਿਆਰੀਆਂ ਪਾਉਣੀਆਂ, ਲੈਂਡਸਕੇਪਿੰਗ ਦਾ ਕੰਮ ਕਰਾਉਣਾ ਹੈ, ਇੰਟਰਲੋਕਿੰਗ ਦਾ ਕੰਮ ਕਰਾਉਣਾ ਹੈ, ਫੋਨ ਕਰ ਲਓ 647-84-1213 784-1213 ਇਹਨਾਂ ਦਾ ਨੰਬਰ ਆ। ਇੱਕ ਵਾਰ ਫੇਰ ਨੋਟ ਕਰੋ, ਕੈਲਦਨ ਵਿਖੇ ਗੋਲਡਨ ਲਾਈਨ ਟਰੈਕਟਰ ਵਾਲੇ ਹਾਜ਼ਰ ਨੇ, ਜਿੱਥੇ ਕਿ ਕੌਂਪੈਕਟ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਨੇ, ਜਿਹੜੇ ਕਿ 20,000 ਤੋਂ ਸ਼ੁਰੂ ਹੁੰਦੇ ਨੇ, ਲੋਡਰ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਜਾਇਦਾਦ ਦੀ ਦੇਖਭਾਲ ਕਰ ਸਕਦੇ ਹੋ, ਹੋਰ ਵੀ ਬੜੇ ਯੂਜ਼ ਕਰ ਸਕਦੇ ਹਾਂ, ਮੋਰ ਲਾ ਸਕਦੇ ਹੋ, ਲੋਡਰ ਲਾ ਸਕਦੇ ਹੋ, ਸਨੋ ਬਲੋਰ ਲਾ ਸਕਦੇ ਹੋ, ਹਰ ਇੱਕ ਚੀਜ਼ ਹੋ ਜਾਂਦੀ ਹੈ। ਲੇਕਿਨ ਲੈਣ ਲਈ ਅੱਛਾ ਫਾਈਨੈਂਸਿੰਗ ਵੀ ਕਰ ਦਿੰਦੇ ਨੇ, 20,000 ਇਕੱਠਾ ਦੇਣ ਦੀ ਲੋੜ ਨਹੀਂ, 20-25,000 ਤੁਸੀਂ ਫਾਈਨੈਂਸਿੰਗ ਲਈ ਤੇਜ਼ ਨੂੰ ਫੋਨ ਕਰ ਲਓ 647-622-1754 622-1754 ਇਹਨਾਂ ਦਾ ਨੰਬਰ ਹੈ।
0: ਅੱਛਾ ਹਰਮਨ ਜੀ,
1: ਹਾਂਜੀ,
0: ਹੁਣ ਆਪਾਂ ਸੜਕ ਜਿਹੜੀ ਹੈ ਮਤਲਬ ਬਾਹਰ ਹੀ ਚਲਾਈ ਜਾਂਦੇ ਸਾਰੀ, ਥੋੜੀ ਬਹੁਤ ਸ਼ਹਿਰ ਚ ਵੀ ਵਾੜੀ ਹੈ ਸੜਕ।
1: ਚਲੋ ਫਿਰ ਲੈ ਚੱਲੀਏ।
0: ਲਓ ਜੀ, ਜਿਵੇਂ ਮਤਲਬ ਸੜਕ ਜਿਹੜੀ ਸ਼ਹਿਰ ਚ ਵੜਦੀ ਹੈ, ਨਾਲ ਦੀ ਨਾਲ ਹੀ
1: ਤੁਹਾਨੂੰ
0: ਮਤਲਬ ਚਿੱਟੀ ਕਮੀਜ਼ ਪਾਈ ਤੇ ਨੀਲੀ ਪੱਗ ਬੰਨੀ ਤੇ ਨੀਲੀ ਪੈਂਟ ਪਾਈ ਇੱਕ ਜਨਾਬ ਨਜ਼ਰ ਆਉਂਦੇ ਆ।
1: ਪੁਲਿਸ ਵਾਲੇ ਟ੍ਰੈਫਿਕ ਪੁਲਿਸ ਮੁਲਾਜ਼ਮ
0: ਬਿਲਕੁਲ
1: ਓਕੇ
0: ਉਹਨਾਂ ਦੀ ਐਸੀ ਬਾਜ ਵਰਗੀ ਅੱਖ ਹੁੰਦੀ ਉਹਨਾਂ ਨੂੰ ਦੂਰੋਂ ਪਾ ਲੈਂਦਾ ਵੀ ਇਹ ਸੋਮੋ ਕਿਰਾਏ ਵਾਲੀ ਹੈ ਕਿ ਆਪਣੀ ਹੈ ਦੂਰੋਂ ਮੰਨ ਲਓ ਵੀ ਇੱਕ ਅੱਧਾ ਬੰਦਾ ਵਿਚਾਰਾ ਮਤਲਬ ਇੱਕ ਤੋਂ ਕੰਨ ਠਰਦੇ ਹੁੰਦੇ ਬੰਦੇ ਦੇ ਜਿਹਨੇ ਹੈਲਮਟ ਨਹੀਂ ਪਾਇਆ ਹੁੰਦਾ ਹੈਨਾ ਉਹ ਵਿਚਾਰਾ ਮਤਲਬ ਕੁੱਕੜ ਬਣਿਆ ਜਾਣ ਲਿਆ ਮੋਟਰਸਾਈਕਲ ਤੇ ਉਹ ਤੇ ਵਿਚਾਰਾ ਔਖਾ ਹੋ ਕੇ ਬੈਠਾ ਹੁੰਦਾ ਭਾਜੀ ਹੁਣ ਜਿੱਥੇ ਰੇਸ ਜੀ ਜੰਮ ਗਈ ਵਾ ਤੁਰੇ ਜਾਣ ਦੇ ਮੈਨੂੰ
1: ਇਹ ਤੋਂ ਬਾਅਦ ਜੇ ਮੈਂ ਹੱਥ ਹੈਗੀ ਤਾਂ ਹਵਾ ਅੰਦਰ
0: ਹੁਣ ਉਹਦੀ ਚਿਹਰੇ ਦੀ ਸੈਟਿੰਗ ਹੀ ਕੀਤੀ ਹੁੰਦੀ ਉਹਨੂੰ ਵੀ ਜਨਾਬ ਆ ਗਿਆ ਸ਼ਰਟ ਤੋਂ ਲਾਲ ਕੱਟ ਲਿਆ ਉਹ ਵਿਚਾਰਾ ਕਹਿੰਦਾ ਭਰਾਵਾ ਮਹਾ ਮੇਰੀ ਰੇਸ ਜੀ ਬਣੀ ਹੁਣ ਇਹਨਾਂ ਸੌ ਪੰਜਾਹ ਲੈਣਾ ਜੀ ਉਹ ਜਿਹੜਾ ਮਤਲਬ ਜਿੱਥੇ ਵੀ ਏਦਾਂ ਦਾ ਮਾਹੌਲ ਨਜ਼ਰ ਆਵੇ ਉਹਦੇ ਤੋਂ ਜਿਹੜੀ ਮਤਲਬ 15-20 ਗਜ ਪਿੱਛੇ ਵਾਲੀ ਸੜਕ ਆ ਨਾ ਉਹ ਸੜਕ ਜੇ ਬੋਲਦੀ ਹੋਵੇ ਪੰਜਾਬ ਦੀ ਤੁਹਾਨੂੰ ਐਸੀਆਂ ਐਸੀਆਂ ਗਾਲਾਂ ਉਹ ਸੁਣਾਊਗੀ ਕਿਉਂਕਿ ਨਿਕਲ ਜਾਂਦੀਆਂ ਲੋਕਾਂ ਕੋਲ ਵਧੀ ਵਧੀ ਇਹਨਾਂ ਦੀ ਮੈਂ ਟਿਊਂ ਟੂੰ ਟੂੰ ਟੂੰ ਆ ਲਾ ਸਾਈਡ ਤੇ ਟੂੰ ਟੂੰ ਟੂੰ ਫਿਰ ਉਹ ਜਿੱਥੇ ਐਗਜੈਕਟ ਭਾਣਾ ਵਾਪਰਦਾ ਹੈ ਉਹ ਤੋਂ 15-20 ਗਜ ਵਾਲੀ ਜਿਹੜੀ ਅਗਲੀ ਸੜਕ ਆ ਉਹ ਜਿਹੜੀ ਸੜਕ ਨਾ ਉਹ ਤੁਹਾਨੂੰ ਤਰਲੇ ਗਣਾਏਗੀ ਭਾਈ ਜਾ ਲੈ ਤੂੰ ਭਾਈ ਭਾਈ ਦੇ ਐਕਸੀਡੈਂਟ ਹੋ ਗਿਆ ਭਾਈ ਮੈਂ ਇਹਦੇ ਨਾਲ ਮੰਗਵਾ ਮੋਟਰਸਾਈਕਲ ਲੈ ਕੇ ਉਹ ਬੰਦੇ ਦੀ ਵਰਡਿੰਗ ਦਾ ਹਿਸਾਬ ਲਾ ਲੈਂਦੇ ਵੀ ਇਹਦਾ ਮੋਟਰਸਾਈਕਲ ਵਿਚਾਰਦਾ ਸੱਚੀ ਮੰਗਵਾ ਉਹ ਕਹਿੰਦਾ ਜਾਣਦੇ ਯਾਰ ਭਰਾਵਾ ਮੈਂ ਦੱਸਦਾ ਇੱਕ ਨਾਕੇ ਤੇ ਮੈਂ ਵੀ ਘਟਨਾ ਵੇਖੀ ਉਹ ਕੀ ਸੀ ਵੀ ਮਤਲਬ ਸੁਖਵਿੰਦਰ ਬਾਦ ਆਪਣੇ ਪੰਜਾਬੀਆਂ ਦੀ ਸਿਹਤ ਬੜੀ ਹੈ ਉਹ ਮਤਲਬ ਸਾਡੇ ਪਿੰਡ ਦਾ ਇਹਨੇ ਇੱਕ ਮੋਟਾ ਜਿਹਾ ਸੀਗਾ ਵੈਨ ਵਾਲਾ ਉਹਦੀ ਵੈਨ ਕਿਰਾਏ ਤੇ ਕੀਤੀ ਤੇ ਉਹਨੂੰ ਅੜਬ ਬੋਲਣ ਦੀ ਬੜੀ ਆਦਤ ਸੀ ਇਸੇ ਕਰਕੇ ਉਹਦੀ ਕੋਈ ਵੈਨ ਨਹੀਂ ਕਰਦਾ ਮਜਬੂਰੀ ਜੇ ਕਰਾਂ ਮੈਂ ਵੀ ਚੜਿਆ ਜਾਵਾਂ ਵੈਨ ਚ ਅੱਗੋਂ ਉਹਨਾਂ ਨੇ ਰੋਕ ਲਿਆ ਕਹਿੰਦਾ ਸਾਈਡ ਤੇ ਲਾਓ ਵੀ ਹੈਨਾ ਜੀ ਬੈਲਟ ਨੀ ਲਾਈ ਕਹਿੰਦਾ ਬੈਲਟ ਨੀ ਲਾਈ ਉਤਰ ਗਿਆ ਥੱਲੇ ਉਤਰ ਕਹਿੰਦਾ ਦੇਖਾਂ ਗੋਗੜ ਚੁੱਕ ਕੇ ਖਾਉਣ ਕਹਿੰਦਾ ਲਾਈ ਤੇ ਹੈਗੀ
1: ਖੜੇ ਹੁੰਦੇ ਆ ਜਿੰਨੇ ਵੀ ਪੁਲਿਸ ਵਾਲੇ ਆ ਹਨਾ ਅਗਲਾ ਤਾਂ ਆਪਣੇ ਵੱਲੋਂ ਚਲਾਕੀ ਝਾੜਦਾ ਕਿ ਮੈਂ ਲਾਈਟ ਹੋਈ ਤਾਂ ਨਿਕਲ ਜਾਣਾ ਉੱਥੇ ਠੰਡ ਕਰਕੇ ਮੋਟਰਸਾਈਕਲ ਬੰਦ ਹੋ ਜਾਂਦਾ
0: ਤੀਜੀ ਕਿੱਕ ਮਾਰਦੇ ਨੂੰ ਨਾ ਉਹਨੇ ਜਿਹਨੂੰ ਜਨਾਬ ਆ ਕੇ ਚਾਬੀ ਕੱਢ ਲਈ ਹੈ
1: ਹਾਂ ਬਈ
0: ਕੋਈ ਨੀ ਕਾਕਾ ਪਤਾ ਕਰਕੇ ਬਾਅਦ ਤੋੜ ਦਿੰਦੇ ਤੂੰ ਇੱਧਰ ਆ ਜਾ
7: ਜਨਕ
8: ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
2: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ
9: ਕੋਈ ਨਾ ਅੱਜ ਤੇਰੀ ਤਰੀ ਬਣਾਉ ਮੈਂ ਚਾਪਾ ਕੇ ਚੰਗਾ ਰਾੜਾ ਲਾਉ
2: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800 ਇਹਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਨੇਡਾ ਡੇ ਦੀ ਜਿਹੜੀ ਜ਼ਬਰਦਸਤ ਸੇਲ ਲੱਗੀ ਹੋਈ ਹੈ ਜੀ ਗ੍ਰੈਂਡ ਫਰਨੀਚਰ ਤੇ ਸੁਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ
3: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਦੇ ਭਾਜੀ ਬਿਲਕੁਲ ਮੰਡੇ ਤੋਂ ਅਸੀਂ ਪਰਿਵਾਰਾਂ ਨੂੰ ਮੈਸੇਜ ਦਿੰਦੇ ਆ ਰਹੇ ਸੀ ਕਿ ਫਰਾਈਡੇ ਵਾਲੇ ਦਿਨ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਹੈ ਕੈਨੇਡਾ ਡੇ ਦੀ ਸੇਲ ਇੰਤਜ਼ਾਰ ਦੀਆਂ ਘੜੀਆਂ ਖਤਮ ਖਤਮ ਖਤਮ ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਤੇ ਰਾਈਟ ਵਿੱਚ ਤੁਸੀਂ ਗੱਡੀਆਂ ਹੁਣ ਘੁਮਾ ਲਓ ਪਹੁੰਚੋ ਸੇਵਿੰਗ ਕਰ ਲਓ ਤੇ ਨਾਲ ਦੀ ਨਾਲ ਤੁਸੀਂ ਆਪਣੇ ਘਰ ਲੈ ਕੇ ਜਾਓ ਪਹੁੰਚੋ 6085 ਟਾਊਨਗੜ ਰੋਡ ਦੇ ਉੱਪਰ 66 ਰੋਡ ਦੇ ਉੱਪਰ ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮੰਡੀਆਂ ਆਨ ਏਅਰ ਵਾਅਦਾ ਤੇ ਦਾਅਵਾ ਕਰ ਰਹੇ ਹਾਂ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਇਸ ਵੀਕਐਂਡ ਦੇ ਉੱਪਰ ਲੈ ਕੇ ਜਾ ਸਕਦੇ ਹੋ ਤੁਸੀਂ ਬੈਡਰੂਮ ਸੈੱਟ ਲੈਣਾ ਸੋਫਾ ਸੈੱਟ ਲੈਣਾ ਡਾਇਨਿੰਗ ਟੇਬਲ ਲੈਣਾ ਕੌਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਰਾਈਟ ਵੇ ਪਹੁੰਚੋ ਹੁਣ ਪਹੁੰਚਣਾ ਪੈਣਾ ਤੁਹਾਨੂੰ 6685 ਟੋਮਗਰ ਰੋਡ ਦੇ ਉੱਪਰ 6685 ਟੋਮਗਰ ਰੋਡ ਦੇ ਉੱਪਰ ਤੁਸੀਂ ਭਾਰੀ ਡਾਲਰਾਂ ਦੀ ਸੇਵਿੰਗ ਹੈ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 7-800 ਡਾਲਰ ਸੀ ਕੈਨੇਡਾ ਡੇ ਸਪੈਸ਼ਲ 399 ਦਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਕੈਨੇਡਾ ਡੇ ਸਪੈਸ਼ਲ 399 ਦੇ ਵਿੱਚ ਲੈ ਕੇ ਜਾ ਸਕਦੇ ਹੋ ਤੇ ਨਾਲ ਤੋਹਫਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਬੈਡ ਤੁਸੀਂ ਬਾਈ ਕਰੋ 399 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੇ ਵੱਡੇ ਡਿਸਕਾਊਂਟ ਜਿਹੜੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸੇਲ ਸੇਲ ਸੇਲ ਦੇ ਭਾਜੀ
2: ਬੜੀ ਮਿਹਰਬਾਨੀ ਸਰ
0: ਹਾਂਜੀ ਹਰਮਨ ਜੀ
1: ਹਾਂਜੀ
0: ਦੇਖੋ ਗੱਲ ਇਹ ਆ ਵੀ ਇਹਨਾਂ ਸੜਕਾਂ ਦੇ ਉੱਪਰ ਨਾ ਜਦੋਂ ਤੁਸੀਂ ਚਲੇ ਜਾਂਦੇ ਹੋ ਕਿਸੇ ਨਾ ਕਿਸੇ ਸਿਗਨਲ ਦੇ ਉੱਪਰ ਆਮ ਹੀ ਮਤਲਬ ਬੰਦਾ ਤੇ ਆਪਣੇ ਵਿੱਚ ਗੱਲਾਂ ਕਰਨ ਲਿਆਉਂਦਾ ਮਤਲਬ ਇੱਕ ਸਾਈਡ ਤੋਂ ਐ ਐ ਆਵਾਜ਼ ਆਉਂਦੀ ਆ ਬੰਦਾ ਸੋਚਦਾ ਸ਼ੀਸ਼ਾ ਭੰਨਣ ਵਾਲਾ ਕਿਹੜਾ ਆ ਗਿਆ ਤੁਸੀਂ ਮਾੜਾ ਸ਼ੀਸ਼ਾ ਅੰਦਰ ਕਰ ਥੱਲੇ ਕਰ ਦੇਣਾ
10: ਭਗਵਾਨ ਬੱਲਾ ਕਰ ਤੇਰੀਆਂ ਵੱਡੀਆਂ ਨੰਬਰਾਂ ਆਉਣੀਆਂ ਤੇਰੀਆਂ ਜੋੜੀਆਂ ਜੀਦੀਆਂ ਰਹਿਣਾ ਦੇਖੇ ਜਾਈ ਖਾਲੀ ਹੱਥ ਰਹਿ ਜਾਈ
0: ਉਹਨਾਂ ਥੋੜਾ ਵੇਖਣਾ ਵੀ ਜਿਹੜੇ ਵਿੱਚ ਬੈਠੇ ਭੈਣ ਭਰਾ ਉਹ ਜੋੜੀਆਂ ਉਹਦੀਆਂ ਬਣਾਈਆਂ ਰਹਿੰਦੀਆਂ
1: ਸਹੀ ਗੱਲ
0: ਗੱਡੀ ਚਲਾਵੇ ਤੇ ਉਹ ਨਾਲ ਦੀ ਸੀਟ ਤੇ ਬੈਠੀ ਮੈਂ ਥੋੜਾ ਛੋਟਾ ਮੈਂ ਮਗਰਲੇ ਬੰਨ ਤੇ ਉਹ ਉਹਨੂੰ ਆਉਂਦੇ ਏਦਾਂ ਦੁਆਵਾਂ ਨਾ ਦੇਣ ਲੱਗ ਪਈ
10: ਨਵੀਂ ਵਿਆਹੀ ਜੋੜੀ ਕੁਝ ਦੇ ਕੇ ਜਾਈ ਰੱਬ ਤੈਨੂੰ ਕਾਕੇ ਦੇ ਭਾਗ ਲਾਵੇ
0: ਬਸ ਫਿਰ ਉਹਨੇ ਇੰਨੀ ਗੱਲ ਕੀਤੀ ਕਜ਼ਨ ਆਪਣੇ ਨੂੰ ਮੈਂ ਆਖਿਆ ਭਾ ਹੁਣ ਤੇ ਗਾਲਾਂ ਵੀ ਮੋਗੀਆਂ ਆ ਚੱਲੀਏ ਲੋਕਾਂ ਸਮਝਾਇਆ ਕਹਿੰਦੇ ਯਾਰ ਉਹ ਤਾਂ ਮੂੰਹ ਤੇ ਚੜੀ ਲੈਣ ਤੁਸੀਂ ਕਿਉਂ ਟੈਨਸ਼ਨ ਲੈ ਗਏ ਤੁਸੀਂ ਤਾਂ ਭਾਈ ਸੀਰੀਅਸ ਲੈ ਗਏ ਕਹਿੰਦੇ
1: ਨਹੀਂ ਗੱਲ ਤਾਂ ਸਹੀ ਹੈ ਵੈਸੇ ਉਹ ਲੋਕ ਨਾ ਇਹ ਦੇਖਦੇ ਆ ਕਿ ਮਾਹੌਲ ਕੀ ਆ ਨਾ ਉਹ ਲੋਕ ਮਤਲਬ ਈਵਨ ਕਿ ਮੈਂ ਤਾਂ ਇਹ ਵੀ ਹਾਲ ਦੇਖਿਆ ਕਿ ਜਦੋਂ ਮੈਂ ਉਧਰ ਗਈ ਸੀ ਕਿ ਜੇ ਉਹਨਾਂ ਨੂੰ ਕਹੋ ਨਾ ਵੀ ਤੁਸੀਂ ਆ ਜਾਓ ਤੁਹਾਨੂੰ ਕੰਮ ਦਿੰਨੇ ਆ ਅਸੀਂ ਤੁਸੀਂ ਆ ਕੇ ਸਾਡੇ ਘਰ ਚ ਨਾਲੇ ਕੰਮ ਕਰੋ ਨਾਲੇ ਰੋਟੀ ਖਾਓ ਨਾਲੇ ਪੈਸੇ ਦੇਵਾਂਗੇ ਤਾਂ ਉਹ ਚੀਜ਼ ਕਰਨ ਚ ਰੈਡੀ ਨਹੀਂ ਹੈਗੇ
0: ਤੇਰਾ ਦਿਮਾਗ ਖਰਾਬ ਤੂੰ ਸਵੇਰ ਤੋਂ ਸਾਨੂੰ ਮੱਝਾਂ ਨਵਾਉਣ ਤੇ ਲਾਇਆ ਹੋਵੇ ਸ਼ਾਮ ਨੂੰ ਰੁਪਈਆ 100 ਦੇਣਾ ਅਸੀਂ ਤਾਂ ਪੰਜਾਂ ਜਣ ਦਵਾਵਾਂ
10: ਜੇ ਜੇ ਕਹਿ ਕਹਿ ਦੇ ਬੱਚੇ ਨੂੰ ਪੱਟੀ ਕਿਲਾ ਦਵਾਵਾਂ ਜੇ ਜੇ ਕਹਿ ਕਹਿ ਦੇ ਬੱਚੇ ਨੂੰ ਪੱਟੀ ਕਿਲਾਉਣੀ ਕਰ ਕੁਰ ਕੇ
0: ਚੱਲ 500-400 ਦਿਹਾੜੀ ਬਣਾ ਲੈਣੀ
11: ਸ਼ਰਾਬ ਦੇ ਮਾਮਲੇ 'ਚ ਤਾਂ ਤੁਸੀਂ ਡਾਕਟਰ ਦੀ ਸਲਾਹ ਤੇ ਹੀ ਚੱਲ ਰਹੇ ਹੋ ਨਾ
10: ਹਾਂਜੀ ਹਾਂਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਕਿਹਾ ਜੀ ਉਦਾਂ ਹੀ 4 ਪੈਗ ਵਾਲੇ ਕੰਮ ਹੈ ਜੀ
11: 4 ਪੈਗ ਪਰ ਮੈਂ ਤਾਂ ਤੁਹਾਨੂੰ 2 ਪੈਗ ਲਾਉਣ ਨੂੰ ਕਿਹਾ ਸੀ
10: ਹਾਂਜੀ ਉਹੀ ਤਾਂ ਦੱਸੀ ਜਾਂਦਾ ਜੀ ਡਾਕਟਰ ਨੇ ਸਾਹਿਬ ਵੀ ਤੁਹਾਡੇ ਤੋਂ ਪਹਿਲਾਂ ਜਿਹੜੇ ਡਾਕਟਰ ਨੂੰ ਦਿਖਾਇਆ ਸੀ 2 ਪੈਗ ਉਹਨੇ ਵੀ ਤਾਂ ਕਹੇ ਸੀ ਨਾ ਜੀ
0: ਹਰਮਨ ਕੌਰੇ ਚੰਗੀਆਂ ਚੰਗੀਆਂ ਚੀਜ਼ਾਂ ਤੇ ਸਾਰੀਆਂ ਕਰ ਲਈਆਂ ਪਰ ਪੰਜਾਬ ਦੀਆਂ ਸੜਕਾਂ ਦੇ ਉੱਪਰ ਹੋਰ ਜਿਹੜੀ ਚੀਜ਼ ਨਜ਼ਰ ਆਉਂਦੀ ਹੈ ਉਹ ਇਹ ਚੀਜ਼ ਨਜ਼ਰ ਆਉਂਦੀ ਹੈ ਵੀ ਮਤਲਬ ਕਈ ਵਾਰ ਬੰਦਾ ਮੋਟਰ ਸਕੂਟਰ ਤੇ ਜਾਂਦਾ ਹੋਵੇ ਨਾ ਲਾਗ ਦੀ ਬੱਸ ਲੰਘੇ ਇੱਕਦਮ ਉਹਦੀ ਜੈਕਟ ਤੇ ਨਜ਼ਰ ਜਾਂਦੀ ਹੈ
1: ਜੈਕਟ ਤੇ
0: ਹਾਂ
1: ਕਿਉਂ
0: ਪਤਾ ਨਹੀਂ ਕਹਿੰਦਾ ਛਿੱਟੇ ਜੇ ਪਏ
1: ਆਏ ਹਾਏ ਜੀ
0: ਉਹਦੋਂ ਨਾਲ ਜਿਹਦਾ ਬੱਸਾਂ ਨੂੰ ਮਿਲਦਾ ਇੱਕ ਤਰ੍ਹਾਂ ਦੀ ਬੀਬੀ ਬਾਹਰ ਨੂੰ ਸਿਰ ਕੱਢ ਕੇ ਲੱਗੀ ਹੁੰਦੀ ਕੀ ਕਰੀਏ ਹੁਣ ਹੁੰਦੀ ਭਾਣਾ ਵਾਪਰ ਜਾਂਦਾ ਚਲੋ ਸ਼ਹਿਰਾਂ ਵਿੱਚ ਤੇ ਉਹ ਬਚਾ ਕਰ ਲੈਂਦੇ ਕੰਧਾਂ ਤੇ ਲਿਖਿਆ ਹੁੰਦਾ ਉਹ ਦੇਖੋ ਕੁੱਤੇ ਦਾ ਪੁੱਤਰ ਕੀ ਕਰ ਰਿਹਾ ਕਹਿੰਦੇ ਹੁਣ ਬਾਹਰ ਬਾਹਰ ਖੁੱਲੀਆਂ ਥਾਵਾਂ ਤੇ ਕਹਿੰਦੇ ਲਿਖਿਆ ਹੁੰਦਾ ਬੰਦਾ ਆ ਸੋਚਦਾ ਵੀ ਯਾਰ ਪਤਾ ਨੀ ਅੱਗੇ ਇੰਡੀਕੇਟਰ ਜੇ ਜਗਨ ਡਿਆ ਇੱਕ ਮਿੰਟ ਯਾਰ ਹੌਲੀ ਚਲਾਓ ਹੌਲੀ ਚਲਾਓ ਮਤਲਬ ਮਗਰਲੀ ਗੱਡੀ ਵਾਲਾ ਕਹਿੰਦਾ ਧੁੰਦ ਚ ਪਹਿਲਾਂ ਦਾ ਅੱਗੇ ਜਾਣ ਦੇ ਅੱਗੇ ਜਾਣ ਦੇ ਅੱਗੇ ਜਾਣ ਦੇ ਇੱਕ ਬੰਦੇ ਗੱਡੀ ਡੱਕੀ ਹੁੰਦੀ ਹੈ ਉਹ ਬਾਰੀ ਖੋਲਦਾ ਇੱਕ ਨਾਲ ਹੀ ਲੱਗਾ ਹੁੰਦਾ ਪਰੇ ਨੂੰ ਮੈਂ ਤਾਂ ਕਈ ਨਾ ਸੋਚਦਾ ਨਾ ਵੀ ਜੇ ਵਿਚਾਰਾ ਕੋਈ ਗੋਰਾ ਗਾਰਾ ਜਿਹੜਾ ਆਪਣੇ ਗੋਰੇ ਨਹੀਂ ਝੋਲਾ ਝਾਲਾ ਚੱਕ ਕੇ ਉਧਰ ਬੜਾ ਇੰਡੀਆ ਲਈ ਭ੍ਰਮਣ ਕਰਨ ਚੱਲੇ ਉਹ ਇਨਕ੍ਰੈਡੀਬਲ ਇੰਡੀਆ ਦੇਖਣ ਜਾਂਦੇ ਜਿਹੜੇ ਉਹ ਵਿਚਾਰਾ ਕਿਤੇ ਕੀ ਵਿਚਾਰੇ ਯਾਦਾਂ ਲੈ ਕੇ ਆਉਂਦੇ ਹੋਣਗੇ ਉਹਨਾਂ ਨੂੰ ਆਦਤ ਹੁੰਦੀ ਨਾ ਕੈਮਰਾ ਬਾਹਰ ਹੀ ਵੇਖਣਾ ਬਸ ਹੈ ਜਿੱਥੇ ਕੋਈ ਮੌਕਾ ਮਿਲਿਆ ਫੋਟੋ ਖਿੱਚ ਲਈ ਮੰਨ ਲਿਆ ਕੋਈ ਇਹੋ ਜਿਹੇ ਮੂਵਮੈਂਟ ਕਦੇ ਫੋਟੋ ਖਿੱਚਦਾ ਖਿੱਚਦਾ ਉਹਨਾਂ ਨੂੰ ਪਤਾ ਬਾਅਦ ਚ ਲੱਗੇ ਵੀ ਯਾਰ ਉਹ ਮੈਂ ਤਾਂ ਫੁੱਲਾਂ ਦੀ ਫੋਟੋ ਖਿੱਚ ਰਿਹਾ ਮਗਰ ਗੱਡੀ ਵਾਲੇ ਭਾਈ ਸਾਹਿਬ ਵੀ ਕਰ ਰਹੇ ਆ।
1: ਪਤਾ ਕੀ ਉਹ ਲੋਕ ਕਹਿੰਦੇ ਹੋਣਗੇ ਵਾਕਈ ਇੰਡੀਆ ਆਜ਼ਾਦ ਮੁਲਕ ਆ, ਲੋਕ ਬਹੁਤ ਆਜ਼ਾਦ ਨੇ ਕਿਤੇ ਵੀ
0: ਭਾਈ ਸਾਹਿਬ।
1: ਇੰਨਾ ਕੁਛ ਹੋ ਗਿਆ ਸੜਕਾਂ ਤੇ, ਮਤਲਬ ਕਿ ਮੈਂ ਤਾਂ ਪੂਰਾ ਉਹ ਸੜਕਾਂ ਦੇ ਉੱਪਰ ਆਪ ਹੀ ਘੁੰਮ ਰਹੀ ਸੀ ਜਿੱਦਾਂ ਅੱਗੇ ਅੱਗੇ ਜਾਂਦੇ ਆਉਂਦੇ। ਪਰ ਇੱਕ ਚੀਜ਼ ਤੁਸੀਂ ਭੁੱਲ ਗਏ ਹੋ, ਜਿਹੜੀ ਸੜਕਾਂ ਦੇ ਉੱਪਰ ਨਾ ਮੋਸਟਲੀ ਸਰਦੀਆਂ ਚ ਤਾਂ ਮੋਸਟਲੀ ਦੇਖਣ ਨੂੰ ਮਿਲਦੀ ਹੈ, ਗਰਮੀਆਂ ਚ ਜਦੋਂ ਦੁਪਹਿਰ ਕਰੇ ਦਾ ਵੇਲਾ ਹੁੰਦਾ ਉਦੋਂ ਦੇਖਣ ਨੂੰ ਮਿਲਦੀ ਹੈ ਲੜਾਈ ਹੈ ਨਾ, ਕਿਉਂਕਿ ਗਰਮੀਆਂ ਚ ਬੰਦਾ ਜਿਹੜਾ ਹੈ ਉਹ ਧੁੱਪ ਨਾਲ ਖਿਜਿਆ ਸੜਿਆ ਹੁੰਦਾ ਤੇ ਉਹ ਕਿਸੇ ਨਾ ਕਿਸੇ ਨਾਲ ਉਲਝ ਜਾਂਦਾ ਹੈ ਨਾ। ਸਰਦੀਆਂ ਦੇ ਵਿੱਚ ਉਹਨੂੰ ਆਪ ਨੂੰ ਵਿਚਾਰੇ ਨੂੰ ਇੰਨੀ ਠੰਡ ਲੱਗ ਰਹੀ ਹੁੰਦੀ ਆ ਜਾਂ ਧੁੰਦ ਚ ਦੇਖਦਾ ਨਹੀਂ ਹੈ।
0: ਓਏ ਹੋਏ ਨਾ, ਕਾਰ ਵਾਲੇ ਨੂੰ ਧੁੰਦ ਚ ਦੀਦਾ ਨਹੀਂ ਉਹ ਤਾਂ ਖਿਜਿਆ, ਲਾਗਲਾ ਮੋਟਰਸਾਈਕਲ ਜਿਹੜਾ ਠਰਦਾ ਹੁੰਦੇ ਉਹ ਤਾਂ ਖਿਜਿਆ।
1: ਹਾਂ ਨਾਲੇ ਕਾਰ ਵਾਲੇ ਨੂੰ ਇੱਕ ਦੋ ਖੋਰ ਹੁੰਦਾ ਆਪਣੀ ਜਨਾਨੀ ਦੇ ਉੱਪਰ ਜਿਹੜੀ ਕਹਿੰਦੀ ਵੀ ਪੇਕਿਆਂ ਦੇ ਲੈ ਕੇ ਚੱਲੂ ਵੀ ਇੰਨੀ ਧੁੰਦ ਚ
0: ਇਹਨੂੰ ਅੱਗ ਲੱਗੀ ਮੈਂ ਵੀਰ ਦੇ ਵਿਆਹ ਜਾਣਾ ਵੇਖ ਅੱਗੇ ਲੈ ਬਨੇ ਕੋ ਦਿਸਦਾ ਖਾਲੀ ਸੜਕ ਮਿਲ ਜਾਏ ਨਾ ਕਿਤੇ ਚੰਗੇ ਭਲੇ ਤੁਰੇ ਜਾਣਗੇ, ਖੱਡਾ ਆਪ ਨੂੰ ਨੀ ਦਿਖਦਾ ਜਦੋਂ ਖੜਾ ਚੁੱਕਾ ਕੇ ਗੱਡੀ ਵਿੱਚ ਬਹਿ ਜਾਣਾ ਇਹਦੀ ਮੈਂ ਸਰਕਾਰ ਦੁਆਲੇ। ਕੁੱਲ ਮਿਲਾ ਕੇ ਜੀ ਪੰਜਾਬ ਦੀਆਂ ਸੜਕਾਂ ਜਿਹੜੀਆਂ ਕਿ 12 ਮਾਰਗੀ ਛੇਤੀ ਹੋ ਰਹੀਆਂ, ਵਿਕਾਸ ਹੀ ਵਿਕਾਸ ਨੂੰ ਦੇਵੇਗਾ। ਪਰ ਇੱਕ ਚੀਜ਼ ਮੈਂ ਕਹਾਂ, ਜੋ ਪੰਜਾਬ ਦੀਆਂ ਸੜਕਾਂ ਸਭ ਤੋਂ ਵੱਡੀਆਂ ਗਵਾਹ ਨੇ ਮਰ ਰਹੀ ਇਨਸਾਨੀਅਤ ਦੀਆਂ, ਜਿੱਥੇ ਕਿ ਇਨਸਾਨੀਅਤ ਦਾ ਹਰ ਕੁਝ ਘੰਟਿਆਂ ਬਾਅਦ ਕਤਲ ਕੀਤਾ ਜਾਂਦਾ, ਬੜਾ ਸਾਫ਼ ਕੀਤਾ ਜਾਂਦਾ, ਤੇ ਉਸ ਇਨਸਾਨੀਅਤ ਦੀ ਉੱਥੇ ਮੌਤ ਹੋ ਰਹੀ ਹੁੰਦੀ ਹੈ। ਕਿਉਂਕਿ ਜਦੋਂ ਸਾਹਮਣੇ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੁੰਦਾ ਜਾਂ ਕਿਸੇ ਨੂੰ ਕੋਈ ਲੋੜ ਹੁੰਦੀ ਹੈ ਤਾਂ ਲਾਗੋਂ ਦੀ ਉਹੀ ਇਨਸਾਨ ਮੂੰਹ ਫੇਰ ਕੇ ਲੰਘ ਜਾਂਦਾ।
1: ਬਿਲਕੁਲ।
0: ਪਰ ਕੀ ਕਰ ਸਕਦੇ ਜੀ ਪੰਜਾਬ ਦੀਆਂ ਸੜਕਾਂ ਨੇ।
1: ਬਿਲਕੁਲ।
0: ਬਾਕੀ ਇਹ ਪ੍ਰੋਗਰਾਮ ਕਿਵੇਂ ਦਾ ਲੱਗਿਆ ਤੁਹਾਨੂੰ, ਇਹਦੇ ਬਾਰੇ ਆਪਣੀ ਫੀਡਬੈਕ ਸਾਨੂੰ ਜ਼ਰੂਰ ਦਿੰਦੇ ਰਿਹਾ ਕਰੋ।
2: ਬਾਕੀ ਬਈ ਸਾਡੇ ਤੈਨੂੰ ਮੈਂ ਇੱਕ ਮਿੰਟ ਆ ਮੈਂ ਸੈਰ ਤਾਂ ਨਹੀਂ ਕਰਦਾ ਜੀ ਮੈਂ।
12: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
13: ਤੈਨੂੰ ਇਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
12: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
13: ਤੈਨੂੰ ਇਹ ਸਭ ਕਿਵੇਂ ਪਤਾ?
12: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
13: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
12: saveonenergy.ca/eap।
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
15: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
16: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਝੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
15: ਦਿਸ ਇਜ਼ ਵਤਨੋਂ ਦੂਰ ਰੇਡੀਓ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪਿੰਗਸ ਨਾਨਸਟਾਪ
4: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸਾਹਿਬ ਸਿੰਘ ਸਹਿਜਾ ਆਟੋ ਹੋਮ ਐਂਡ ਲਾਈਫ ਇੰਸ਼ੋਰੈਂਸ ਬ੍ਰੋਕਰ ਫੋਰ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਦੀ ਕੋਟ ਲਈ ਅਸੀਂ ਡੀਲ ਕਰਦੇ ਹਾਂ ਮੋਰ ਦੈਨ 15 ਇੰਸ਼ੋਰੈਂਸ ਕੰਪਨੀਜ਼ ਨਾਲ ਤਾਂ ਅੱਜ ਹੀ ਕਾਲ ਕਰੋ 647-241-1309 647-241-1309 ਨੂੰ ਜੇਕਰ ਤੁਸੀਂ TFSA RRSP ਜਾਂ RESP ਜਾਂ ਸਿਪ ਖੁਲਵਾਉਣਾ ਚਾਹੁੰਦੇ ਹਾਂ ਜਾਂ ਫਿਰ ਬਿਜ਼ਨਸ ਓਨਰ ਆ ਆਪਣੀ ਰਿਟੇਨ ਅਰਨਿੰਗਸ ਨੂੰ ਸਟ੍ਰੈਟੇਜਿਕਲੀ ਰਾਈਟਲੀ ਇਨਵੈਸਟ ਕਰਨਾ ਚਾਹੁੰਦੇ ਹਾਂ ਤਾਂ ਹੀ ਕਾਲ ਕਰੋ 647-241-1309 647-241-1309
5: नजर बदलो नजारे बदल जाएंगे आप भी अपनी जिंदगी की खूबसूरती को देखें स्पेक्स एक्सप्रेस के साथ जहां है वर्ल्ड क्लास क्वालिटी डिजाइनर सनग्लासेस आई ग्लास फ्रेम्स एंड लार्ज सिलेक्शन ऑफ कॉन्टैक्ट लेंसेज
6: गेट सिलेक्टेड फ्रेम रेगुलर सिंगल विजन लेंसेज फॉर जस्ट $129 35 रेजोल्यूशन ड्राइव ब्रैम्पटन इन वॉलमार्ट प्लाजा कॉल 9054608888 दैट्स 9054608888
5: सर्विंग फ्रॉम टू लोकेशंस बेस्ट सर्विस बेस्ट प्राइस स्पेक्स एक्सप्रेस के साथ
7: लिसन लाइव वतनो दो रेडियो विद सुखी निचर
8: ਜੀ ਦੋਸਤੋ ਵਤਨ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ 5:30 AM ਦੇ ਉੱਤੇ ਤੁਸੀਂ ਇਸ ਟਾਈਮ ਵਤਨ ਦੂਰ ਦੇ ਹਿੱਸੇ ਦੇ ਨਾਲ ਜੁੜ ਚੁੱਕੇ ਹੋ ਔਰ ਹੁਣੇ ਹੁਣੇ ਤੁਸੀਂ ਦੇਵ ਤਾਤਲਾ ਜੀ ਦੇ ਨਾਲ ਜੁੜੇ ਹੋਏ ਸੀ ਗੱਲਾਂ ਬਾਤਾਂ ਸੁਣੀਆਂ ਨਿਊਜ਼ ਵਗੈਰਾ ਉਹਨਾਂ ਨੇ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਬਾਹਰ ਦਾ ਮੌਸਮ ਵੀ ਬੜਾ ਚੰਗਾ ਸੋ ਲਓ ਦੋਸਤੋ ਇੱਕ ਵਾਰੀ ਫਿਰ ਤੁਹਾਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਵੀ ਘੁੰਮਣ ਜਾ ਰਹੇ ਹੋ ਜਿੱਥੇ ਵੀ ਆਪਣੇ ਪਰਿਵਾਰਾਂ ਸਮੇਤ ਤੁਸੀਂ ਇੰਜੋਏ ਕਰ ਰਹੇ ਹੋ ਮੌਸਮ ਵਧੀਆ ਅਤੇ ਅੱਜ ਦੀ ਛੁੱਟੀ ਦਾ ਔਰ ਇੰਜੋਏ ਕਰੋ ਕਿਉਂਕਿ ਆਲਮੋਸਟ ਇਹ ਵੀਕ ਹੈ ਜਿਹੜਾ ਕਾਫੀ ਤੁਹਾਨੂੰ ਲੱਗੇਗਾ ਛੁੱਟੀਆਂ ਵਾਲਾ ਮਾਹੌਲ ਜਿਹਾ ਕਿਉਂਕਿ ਮੌਸਮ ਵੀ ਵਧੀਆ ਅਤੇ ਨਾਲ ਲੌਂਗ ਵੀਕਐਂਡ ਵੀ ਹੈ ਸਾਰਾ ਕੁਛ ਤਾਂ ਇਸੇ ਵੀਕ ਦੇ ਵਿੱਚ ਹੀ ਹੈ ਤੁਹਾਡੇ ਲਈ ਔਰ ਲਓ ਫਿਰ ਅੱਜ ਦੇ ਪ੍ਰੋਗਰਾਮ ਜਿੱਥੇ ਕੁਛ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਸਾਡੇ ਸਪੋਂਸਰ ਦੇ ਸੰਦੇਸ਼ ਹੋਣਗੇ ਅਤੇ ਅੱਜ ਵਧੀਆ ਵਧੀਆ ਗੀਤ ਸੰਗੀਤ ਵੀ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦਾ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ 9057990999 'ਤੇ ਕਾਲ ਕਰ ਸਕਦੇ ਹੋ 9057900999 ਦੇ ਉੱਤੇ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀ ਕਾਲ ਦੀ ਅਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ

ਬਹੁਤ ਖੂਬਸੂਰਤ ਲਾਈਨਾਂ ਦੇਵੀ ਮਖਸੂਸ ਪੂਰੀ ਹੋਣਾਂ ਦੀਆਂ ਲਿਖੀਆਂ ਹੋਈਆਂ ਅਤੇ ਰਣਜੀਤ ਰਾਣਾ ਹੋਣਾਂ ਦੀਆਂ ਗਾਈਆਂ ਹੋਈਆਂ, ਔਰ ਇਸ ਦੇ ਨਾਲ ਹੋਰ ਵੀ ਕੁਝ ਗੀਤਾਂ ਦੀਆਂ ਫਰਮਾਇਸ਼ਾਂ ਆਈਆਂ ਨੇ, ਉਹ ਵੀ ਤੁਹਾਡੇ ਤੱਕ ਅੱਜ ਪੇਸ਼ ਕਰਾਂਗੇ। ਅਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰਸ ਦੇ ਬਿਲਡ ਸਭ ਫੈਬ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਸਮਰ ਦੇ ਦਿਨ ਚੱਲ ਰਹੇ ਨੇ, ਆਪਣੇ ਘਰ ਦੇ ਪਿੱਛੇ ਕੁਛ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਅਲਮੋਨੀਅਮ ਦਾ ਜਾਂ ਗਲਾਸ ਦਾ ਕੋਈ ਬਰਾਂਡਾ ਵਗੈਰਾ ਬਣਾਉਣਾ, ਜਾਂ ਫਿਰ ਕੋਈ ਸ਼ੈੱਡ ਬਣਾਉਣਾ, ਜਾਂ ਫਿਰ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਾਉਣੀ ਚਾਹੁੰਦੇ ਹੋ, ਤਾਂ ਸੰਪਰਕ ਕਰ ਸਕਦੇ ਹੋ ਜੀ 4379552220 ਦੇ ਉੱਤੇ, 4379552220 ਦੇ ਉੱਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਜਿੱਥੇ ਵੀ ਤੁਸੀਂ ਹੋਵੋਗੇ ਉੱਥੇ ਆ ਕੇ ਤੁਹਾਨੂੰ ਐਸਟੀਮੇਟ ਦੇ ਕੇ ਜਗ੍ਹਾ ਮਿਣ ਕੇ ਦੱਸ ਦੇਣਗੇ ਕਿ ਕੁਛ ਇੱਥੇ ਹੋ ਸਕਦਾ ਜੀ। ਇਸ ਦੇ ਨਾਲ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਗਰੋਸਰੀ ਦੀ ਖਰੀਦਦਾਰੀ ਕਰਨੀ ਚਾਹੁੰਦੇ ਹੋ, ਨੋਵਲ ਫਰੈਸ਼ ਫੂਡ ਦੋ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਇੱਕ ਤਾਂ ਗਿਲਿੰਗਮ ਡਰਾਈਵ ਦੇ ਉੱਤੇ ਹੈ ਜੋ ਕਿ ਬੋਵੇਡ ਅਤੇ ਹਾਈਵੇ 10 ਦਾ ਕਾਰਨਰ ਹੈ, ਅਤੇ ਦੂਜਾ ਹੈ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ। ਦੋਨਾਂ ਸਟੋਰਾਂ ਦੇ ਉੱਤੇ ਸੇਲ ਚੱਲ ਰਹੀ ਹੈ। ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ ਕੀਮਤਾਂ ਨੂੰ ਬਹੁਤ ਘਟਾ ਦਿੱਤਾ ਗਿਆ, ਤੁਸੀਂ ਜਾ ਕੇ ਆਪਣੀਆਂ ਉੱਥੋਂ ਕੋਈ ਵੀ ਘਰ 'ਚ ਵਰਤਣ ਵਾਲੀ ਚੀਜ਼ ਹੈ ਲੈ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਤਿੰਨ ਲੋਕੇਸ਼ਨਾਂ ਨੇ ਤੁਹਾਡੇ ਲਈ, ਮੇਨ ਲੋਕੇਸ਼ਨ ਜਿਹੜੀ ਟੋਬੀਕੋ ਦੇ ਵਿੱਚ ਹੈ, ਅਤੇ ਦੋ ਜਿਹੜੀਆਂ ਨੇ ਉਹ ਚਲੋ ਫਰਿਸ਼ਕੋ ਦੇ ਵਿੱਚ ਹੈ। ਹੈੱਡ ਆਫਿਸ ਦਾ ਨੰਬਰ ਹੈ 4162131165। ਬੁੱਡਵਾਈਨ ਬੈਂਕਟ ਹਾਲ ਅਤੇ ਡਰੀਮ ਕਨਵੈਨਸ਼ਨ ਸੈਂਟਰ ਦੋਨਾਂ ਹੀ ਬੈਂਕਟ ਹਾਲਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਤੁਸੀਂ ਆਉਣ ਵਾਲੇ ਦਿਨਾਂ 'ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ, ਪਾਰਟੀ ਕਰਨੀ ਚਾਹੁੰਦੇ ਹੋ, ਅਤੇ ਉੱਥੇ ਤੁਹਾਡੀ ਵਧੀਆ ਖਾਣੇ ਦੇ ਨਾਲ ਵਧੀਆ ਆਏ ਹੋਏ ਮਹਿਮਾਨਾਂ ਦੀ ਸੇਵਾ ਕਰਨਗੇ। ਨੰਬਰ ਹੈ ਜੀ 4167430003। ਕਾਲ ਕਰਕੇ ਆਪਣੀ ਅਗਲੀ ਜਿਹੜੀ ਹੈ ਬੁਕਿੰਗ ਉਹ ਲੈ ਸਕਦੇ ਹੋ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਔਰ ਬੱਚਿਆਂ ਦੀ ਇੰਸ਼ੋਰੈਂਸ ਚਾਹੀਦੀ ਆ, RESP ਚਾਹੀਦੀ ਆ, ਜਾਂ ਸੇਵਿੰਗ ਪਲੈਨਸ, ਅਤੇ ਤੁਸੀਂ ਮੋਨਾ ਮਹਿੰਗੀ ਹੋਰਾਂ ਨਾਲ ਗੱਲਬਾਤ ਕਰ ਲਓ। 4165091509 ਇਹਨਾਂ ਦਾ ਨੰਬਰ ਹੈ। ਜੁਐਲਰੀ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਤਾਂ ਸਿੰਗਾਪੁਰ ਜੁਐਲਰ ਤੁਹਾਡੇ ਲਈ ਇਸ ਟਾਈਮ ਹਾਜ਼ਰ ਹੈ ਜੀ। ਸਿੰਗਾਪੁਰ ਜੁਐਲਰ ਜਿੱਥੇ ਕਿ ਜਾ ਕੇ ਤੁਸੀਂ ਜੁਐਲਰੀ ਦੀ ਵਧੀਆ ਜਿਹੜੀ ਸ਼ੋਪਿੰਗ ਕਰਨ ਦੇ ਲਈ ਚੰਗੇ ਜਿਹੜੀ ਹੈਗੇ ਆ ਉਹ ਡਾਲਰਾਂ ਦੀ ਵੀ ਬੱਚਤ ਕਰ ਸਕਦੇ ਹੋ, ਕਿਉਂਕਿ ਸਿੰਗਾਪੁਰ ਜੁਐਲਰ ਦੇ ਉੱਤੇ ਵੀ ਸੇਲ ਚੱਲ ਰਹੀ ਹੈ। ਡਾਇਮੰਡ ਦੀ ਜੁਐਲਰੀ ਦੇ ਉੱਤੇ 905-612-1500 ਇਹਨਾਂ ਦਾ ਨੰਬਰ ਹੈ। ਅਤੇ ਇਲੈਕਟ੍ਰੋਨਿਕ ਦੀ ਕੋਈ ਵੀ ਚੀਜ਼ ਖਰੀਦਣੀ ਚਾਹੁੰਦੇ ਹੋ, ਤੁਸੀਂ TV ਖਰੀਦਣਾ, ਫਰਿੱਜ ਖਰੀਦਣੀ ਹੈ, ਸਟੋਵ ਖਰੀਦਣਾ, ਕੁਛ ਵੀ ਖਰੀਦਣਾ ਚਾਹੁੰਦੇ ਹੋ, ਅਤੇ ਟੈਲੀਟੈਮ ਇਲੈਕਟ੍ਰੋਨਿਕ ਦੇ ਨਾਲ ਸੰਪਰਕ ਕਰ ਲਓ 905-455-1666 ਦੇ ਉੱਤੇ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹੈ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਟਿੱਕਾ ਜੰਕਸ਼ਨ ਤੁਹਾਨੂੰ ਪਤਾ ਰਦਰਫੋਰਡ ਅਤੇ ਕੁਈਨ ਦੇ ਕਾਰਨਰ ਦੇ ਉੱਪਰ ਹੈ, ਜਿੱਥੇ ਤੁਸੀਂ ਜਾ ਕੇ ਵਧੀਆ ਖਾਣਾ ਖਾ ਸਕਦੇ ਹੋ ਆਪਣੇ ਸੱਜਣਾ ਮਿੱਤਰਾਂ ਨਾਲ ਬੈਠ ਕੇ, ਅਤੇ ਨਾਲ ਪਲੱਸ ਲਾਈਵ ਮਿਊਜ਼ਿਕ ਹੁੰਦਾ ਉਹਦਾ ਮਜ਼ਾ ਵੀ ਤੁਸੀਂ ਲੈ ਸਕਦੇ ਹੋ ਜੀ ਟਿੱਕਾ ਜੰਕਸ਼ਨ ਤੋਂ। ਅਤੇ ਪ੍ਰੋਗਰਾਮ 'ਚ ਸਾਡੇ ਨਾਲ ਕੋਈ ਗੀਤ ਸੰਗੀਤ ਸੁਣਨਾ ਹੈ, ਕੋਈ ਗੱਲਬਾਤ ਕਰਨੀ ਹੈ, ਅਤੇ 9057990999 'ਤੇ ਕਾਲ ਕਰ ਸਕਦੇ ਹੋ। ਔਰ ਅਸੀਂ ਵਾਰ ਵਾਰ ਦੱਸਦੇ ਹਾਂ ਕਿ ਅਗਰ ਕੋਈ ਬਿਜ਼ਨਸ ਹੈ ਤੁਹਾਡਾ, ਤੁਸੀਂ ਲੱਭ ਰਹੇ ਹੋ ਜਗ੍ਹਾ ਆਪਣੀ, ਰੈਂਟ ਦੇ ਉੱਤੋਂ ਜ਼ਿਆਦਾ ਰੈਂਟ ਦੇ ਕੇ ਤੁਸੀਂ ਫੈਡਅਪ ਹੋ, ਤਾਂ ਚਾਹੁੰਦੇ ਤੁਹਾਡੀ ਆਪਣੀ ਜਗ੍ਹਾ ਹੋਵੇ, ਅਤੇ ਇੱਕ ਬਹੁਤ ਵਧੀਆ ਇਲਾਕੇ ਦੇ ਵਿੱਚ ਬ੍ਰਹਮਟਨ ਦੇ ਵਿੱਚ ਹਾਈਵੇ 410 ਅਤੇ ਜਿਹੜਾ ਹੈ ਉਹ ਮੇਫੀਲਡ ਦੇ ਲਾਗੇ ਇੱਕ ਪਲਾਜ਼ਾ ਬਣ ਜਾ ਰਿਹਾ, ਜਿੱਥੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣ ਲਈ ਆਪਣਾ ਯੂਨਿਟ ਰਾਖਵਾਂ ਕਰਵਾ ਸਕਦੇ ਹੋ। 2 ਸਾਲ ਦੇ ਵਿੱਚ ਇਹ ਪਲਾਜ਼ਾ ਬਣ ਕੇ ਤਿਆਰ ਹੋਣਾ। ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਵਾ ਲਓ, ਹਾਲੇ ਤੁਹਾਡੇ ਲਈ ਅਵੇਲੇਬਲ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹ ਸਕਦੇ ਹੋ। ਤੁਸੀਂ ਲਾਅ ਆਫਿਸ ਖੋਲ੍ਹਣਾ, ਮੌਰਗੇਜ ਆਫਿਸ ਖੋਲ੍ਹਣਾ, ਰੀਅਲ ਸਟੇਟ ਦਾ ਆਫਿਸ ਖੋਲ੍ਹਣਾ, ਜਾਂ ਫਿਰ ਤੁਸੀਂ ਕੋਈ ਜੁਐਲਰੀ ਦੀ ਦੁਕਾਨ ਖੋਲ੍ਹਣੀ ਆ, ਜਾਂ ਤੁਸੀਂ ਕੋਈ ਗਰੋਸਰੀ ਸਟੋਰ ਖੋਲ੍ਹਣਾ, ਰੈਸਟੋਰੈਂਟ ਖੋਲ੍ਹਣਾ, ਕੁਛ ਵੀ ਖੋਲ੍ਹਣਾ, ਅਤੇ ਉੱਥੇ ਹਾਲੇ ਅਵੇਲੇਬਲ ਹੈ, ਤੁਸੀਂ ਖੋਲ੍ਹ ਸਕਦੇ ਹੋ। ਨੰਬਰ ਹੈ 4168817070, 4168817070 'ਤੇ ਕਾਲ ਕਰਕੇ ਤੁਸੀਂ ਰਾਖਵਾਂ ਕਰਾ ਸਕਦੇ ਹੋ, ਹੋਲਡ ਕਰਵਾ ਸਕਦੇ ਹੋ ਆਪਣਾ ਯੂਨਿਟ। ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਆਪਣਾ ਬਣਾ ਸਕਦੇ ਹੋ ਜੀ। 4168817070। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹਾਂ। 4168817065100 ਇਹਨਾਂ ਦਾ ਨੰਬਰ ਹੈ। ਮੌਸਮ ਬੜਾ ਅੱਛਾ ਹੈ ਜੀ, ਤੁਸੀਂ ਪਰਿਵਾਰ ਸਮੇਤ ਇਸ ਵੀਕਐਂਡ ਦੇ ਉੱਤੇ ਜਾਂ ਕੈਨੇਡਾ ਡੇ ਦੇ ਆਸ ਪਾਸ ਅਗਰ ਨਾਗਰਾ ਫਾਲ ਵਗੈਰਾ ਜਾਣ ਦਾ ਤੁਹਾਡਾ ਬਣਦਾ ਹੈ ਸਵੱਬ, ਅਤੇ ਫਿਰ ਤੁਸੀਂ ਢਾਬਾ ਔਨ ਦਾ ਫਾਲ ਜਾਣਾ, ਜਿੱਥੇ ਕਿ ਖਾਣਾ ਬਹੁਤ ਹੀ ਵਧੀਆ ਹੁੰਦਾ ਔਰ ਘਰ ਵਰਗਾ ਸਵਾਦ ਬਿਲਕੁਲ ਹੁੰਦਾ, ਔਰ ਪਾਰਕਿੰਗ ਬਿਲਕੁਲ ਫ੍ਰੀ ਤੁਹਾਨੂੰ ਉੱਥੇ ਮਿਲਦੀ ਆ। ਢਾਬਾ ਔਨ ਦਾ ਫਾਲ ਜਾ ਸਕਦੇ ਹੋ ਜੀ। ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਜੀ
ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਦੇ ਨਾਲ ਕਿਤੇ ਵੀ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਤੁਹਾਨੂੰ ਚਾਹੀਦੀਆਂ 9056781200 ਤੇ ਅਵਤਾਰ ਕਟਾਰੀਆ ਜੀ ਨਾਲ ਸੰਪਰਕ ਕਰ ਲਓ ਤੇ ਪੀਜ਼ਾ ਡੀਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਲਓ ਫਿਰ ਇਹਨਾਂ ਦੇ ਹੀ ਫਰਮਾਇਸ਼ ਦੇ ਉੱਤੇ ਇੱਕ ਬੜਾ ਜਿਹਾ ਪਿਆਰਾ ਗੀਤ ਪ੍ਰੋਗਰਾਮ 'ਚ ਗਾਂ ਉਸ ਤੋਂ ਬਾਅਦ ਅਸੀਂ ਜਲੰਧਰ ਸ਼ਹਿਰ ਦੇ ਨਾਲ ਜੁੜਨ ਜਾ ਰਹੇ ਹਾਂ ਮਨਪ੍ਰੀਤ ਹੋਰਾਂ ਦੇ ਨਾਲ।

0: విమలో విలీజ్ లో విలీజ్ పడుది పీయొచ్చు జంట పడదా విమలో విలీజ్ లో విలీజ్ విమలో విలీజ్ లో విలీజ్ పడుది ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ
1: ਨੋਬਲ ਫਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
0: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589856।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: यारों के साथ टशन या फैमिली के साथ करना हो जशन, ढाबा ऑन द फॉल जाए। टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864
4: 905-358-0864 Dhaba on the Falls।

0: गाले कुजोरे तुम्हा भैया जे चारे पासे तुसी भी आओ 1850 Albion Road in Rexdale 416213-1165
1: Kataria Tours and Travels located near 2883 Derry Road East Upper Airport and Derry the intersection upper tusi cheap flight tickets di pal de vich Toronto to Delhi Delhi to Amritsar de route options suno chahide ne ja tusi visa services di pal de vich puri family vacation upar jaan di soch rahe ne jithe tanu all inclusive vacation packages bhi milde ne pahunchna va ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection open
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਟੌਪ ਟੌਪਿੰਗਸ ਨਾਨ ਸਟਾਪ
4: ਮਿੱਤਰਾਂ ਦੇ ਜੰਕਸ਼ਨ ਤੇ
5: ਹੋ ਕਿਹੜੇ ਜੰਕਸ਼ਨ ਤੇ
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ
4: ਰਾਤ ਲੱਗੀਆਂ ਮਹਿਫਲਾਂ ਨਾਰੇ
6: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
7: Listen live Vatno Do Radio with Sukhi Nijer.
8: ਜੀ ਦੋਸਤੋ ਇੱਕ ਵਾਰੀ ਫਿਰ ਵਤਨ ਦੂਰ ਚ ਸਵਾਗਤ ਤੁਹਾਡਾ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਜੀ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ ਅਗਰ ਤੁਸੀਂ ਡਿਜੀਟਲ ਆਈਪੀ ਬਾਕਸ ਦੀ ਭਾਲ ਦੇ ਵਿੱਚ ਹੋ ਜਾਂ ਆਈਪੀ ਐਪ ਲੋਡ ਕਰਨਾ ਚਾਹੁੰਦੇ ਹੋ ਜਾਂ ਫਿਰ ਘਰ ਬੈਠੇ ਬਿਠਾਏ ਜਿਹੜੇ ਮੈਚ ਚੱਲ ਰਹੇ ਨੇ ਉਹ ਦੇਖਣਾ ਚਾਹੁੰਦੇ ਹੋ ਤੇ ਕਾਫੀ ਕੁਝ ਤੁਹਾਨੂੰ ਮਿਲਦਾ ਢਿੱਲੋਂ ਵੀਡੀਓ ਤੋਂ ਨੰਬਰ ਹੈ 905-204-1313 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਨੇਜ਼ਰ ਤੇ ਗੋਰ ਦੇ ਏਰੀਏ ਦੇ ਵਿੱਚ ਢਿੱਲੋਂ ਵੀਡੀਓ ਦਾ ਸ਼ਾਪ ਵੀ ਹੈ ਉੱਥੇ ਵੀ ਜਾ ਸਕਦੇ ਹੋ ਜੀ ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਤੁਹਾਡੇ ਤੱਕ ਅਸੀਂ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਹਾਂ ਅਤੇ ਲਓ ਫਿਰ ਕੋਈ ਵੀ ਕੋਰਸ ਕਰਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ ਅਤੇ ਲਾਈਨ ਸਾਡੀ ਇਸ ਟਾਈਮ ਜਿਹੜੀ ਹੈਗੀ ਆ ਉਹ ਜਲੰਧਰ ਦੇ ਨਾਲ ਵੀ ਜੁੜ ਚੁੱਕੀ ਆ ਮਨਪ੍ਰੀਤ ਹੋਰੀ ਵੀ ਆ ਗਏ ਨੇ ਮਨਪ੍ਰੀਤ ਜੀ ਆਇਆਂ ਨੂੰ
9: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਸਾਡੇ ਲਿਸਨਰਸ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
8: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਔਰ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਤੇ ਯੂਰਪ ਦੇ ਵਿੱਚ ਵੀ ਖਾਸ ਕਰਕੇ ਜਦੋਂ ਖਬਰਾਂ ਆਉਂਦੀਆਂ ਨੇ ਕਿ ਯੂਰਪ ਦੇ ਵਿੱਚ ਏਰੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਪੈ ਰਹੀ ਆ ਅਤੇ ਹੁਣ ਕੁਛ ਦਿਨ ਤੋਂ ਕੈਨੇਡਾ ਦੀ ਧਰਤੀ ਦੇ ਉੱਤੇ ਵੀ ਕਾਫੀ ਗਰਮੀ ਦਾ ਮਾਹੌਲ ਬਣਿਆ ਹੋਇਆ ਪੂਰਾ ਹਫ਼ਤਾ ਜਿਹੜਾ ਕਾਫੀ ਗਰਮੀ ਰਹਿਣੀ ਆ ਅਤੇ ਇੱਦਾਂ ਹੀ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਇਸ ਟਾਈਮ ਜਿਹੜਾ ਹੈਗਾ ਕਾਫੀ ਗਰਮੀ ਆ
9: ਬਿਲਕੁਲ ਸੁਖੀ ਜੀ ਯੂਰਪ ਦੀਆਂ ਤੇ ਸੱਚੀ ਖਬਰਾਂ ਪੜ੍ਹ ਕੇ ਉਹ ਜਿੱਦਾਂ ਪੰਜਾਬ ਦੀ ਗਰਮੀ ਤੋਂ ਕੰਨਾਂ ਨੂੰ ਹੱਥ ਲੱਗ ਰਹੇ ਨੇ ਉੱਥੇ ਤਾਂ ਕੁਝ ਤਸਵੀਰਾਂ ਆਈਆਂ ਕਹਿੰਦੇ ਵੀ ਸੜਕਾਂ ਜਿਹੜੀਆਂ ਨੇ ਮੋਮ ਵਾਂਗੂ ਪਿਘਲ ਰਹੀਆਂ ਨੇ ਉੱਥੇ ਸੋ ਸੇਮ ਹੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਿਤੇ ਕਿਤੇ ਕਈ ਜ਼ਿਲ੍ਹਿਆਂ ਦੇ ਵਿੱਚ ਬੱਦਲ ਵਾਲੀ ਸੀ ਵੀ ਜਿਵੇਂ ਸੰਡੇ ਨੂੰ ਵੀ ਜਿਹੜਾ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਸਵੇਰੇ ਗਰਜ ਦੇ ਨਾਲ ਹਲਕੀ ਬਾਰਿਸ਼ ਹੋਈ ਇਸ ਤੋਂ ਬਾਅਦ ਧੁੱਪ ਨਿਕਲੀ ਔਰ ਜਿਹਦੇ ਨਾਲ ਸੁਖੀ ਜੀ ਬਹੁਤ ਜ਼ਿਆਦਾ ਹੁੰਮਸ ਵਧਿਆ ਲੋਕਾਂ ਨੂੰ ਕਾਫੀ ਗਰਮੀ ਦਾ ਜਿਹੜਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਰਾਹਤ ਭਰੀ ਖਬਰ ਜਿਹੜੀ ਇਹ ਆਈ ਵੀ ਸੂਬੇ ਦੇ ਵਿੱਚ ਜਿਹੜਾ ਹੈ ਮਤਲਬ ਕੁਝ ਦਿਨਾਂ ਤੋਂ ਜਿਹੜਾ ਹੈ ਮੌਨਸੂਨ ਨੇ ਜਿਹੜੀ ਦਸਤਕ ਦਿੱਤੀ ਆ ਪਰ ਇੱਕਦਮ ਉਹਦੇ ਨਾਲ ਵਿੱਚ ਵਿੱਚ ਜਿਹੜੀ ਧੁੱਪ ਨਿਕਲਦੀ ਉਹ ਕੰਮ ਖਰਾਬ ਕਰਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਆ ਬਾਰਿਸ਼ ਪੈਣ ਦੀ ਜਿਹੜੀ ਸੰਭਾਵਨਾ ਆ ਬੱਦਲ ਗਰਜ ਬਿਜਲੀ ਲਿਸ਼ਕੂਗੀ ਔਰ 15 ਦਿਨ ਦੇ ਲਈ ਪੰਜਾਬ ਦੇ ਸਮੇਤ ਕਈ ਹੋਰ ਰਾਜਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਮੌਸਮ ਜਿਹੜਾ ਕਾਫੀ ਖੁਸ਼ਨੁਮਾ ਠੀਕ ਰਹੂਗਾ ਤੇ 12 ਘੰਟਿਆਂ ਦੇ ਅੰਦਰ ਅੰਦਰ ਲਗਭਗ ਦੇਸ਼ ਦੇ 15 ਰਾਜਾਂ ਦੇ ਵਿੱਚ ਮੌਸਮ ਦਾ ਜਿਹੜਾ ਪਲਟਾ ਖਾਣ ਦੀ ਜਿਹੜੀ ਵੱਡੀ ਚੇਤਾਵਨੀ ਜਿਹੜੀ ਦਿੱਤੀ ਗਈ ਆ ਤੇਜ਼ ਤੂਫਾਨ ਕਈ ਜਗ੍ਹਾ ਤੇ ਆਉਣਗੇ ਸੋ ਉਹਦੇ ਲਈ ਅਸੀਂ ਦੁਆ ਅਰਦਾਸ ਕਰਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਜਦੋਂ ਨੁਕਸਾਨ ਵੀ ਹੁੰਦਾ ਸੁੱਖੀ ਜੀ ਉਹਦੀ ਛੇਤੀ ਰਿਕਵਰੀ ਵੀ ਨਹੀਂ ਹੁੰਦੀ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਜਦੋਂ ਕਾਫੀ ਤੂਫਾਨ ਤੇਜ਼ ਆਇਆ ਇੱਕ ਦਿਨ ਦੀ ਬਾਰਿਸ਼ ਨੇ ਹੀ ਇੱਕ ਦਿਨ ਦੇ ਵਿੱਚ 2-3 ਘੰਟੇ ਦੀ ਕਹਿ ਸਕਦੇ ਹਾਂ ਬਾਰਿਸ਼ ਤੇ ਤੂਫਾਨ ਨੇ ਹੀ ਕਈ ਜਗ੍ਹਾ ਦੇ ਉੱਪਰ ਜਾਂ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਥਾਵਾਂ 'ਚ ਸ਼ਹਿਰਾਂ ਕਸਬਿਆਂ 'ਚ 3-4 ਦਿਨ ਜਿਹੜੀ ਬਿਜਲੀ ਠੱਪ ਰਹੀ ਬਿਜਲੀ ਦੀਆਂ ਤਾਰਾਂ ਖੰਭੇ ਡਿੱਗ ਗਏ ਟਰਾਂਸਫਾਰਮ ਜਿਹੜੇ ਉਹ ਡਿੱਗੇ ਦਰਖਤਾਂ ਦਾ ਬਹੁਤ ਨੁਕਸਾਨ ਹੋਇਆ ਪਰ ਲੇਟੈਸਟ ਜਿਹੜੀ ਖਬਰ ਇਹੀ ਆ ਕਿ ਅੱਜ ਵੀ ਕਈ ਜ਼ਿਲ੍ਹਿਆਂ ਦੇ ਵਿੱਚ 46 ਤੋਂ ਪਾਰਾ ਜਿਹੜਾ ਸੁਖੀ ਜੀ ਪਾਰ ਸੀ ਤੇ ਸੜਕਾਂ ਦੇ ਉੱਪਰ ਕੋਈ ਦਿਸ ਨਹੀਂ ਸੀ ਰਿਹਾ, ਬਾਜ਼ਾਰ ਬਿਲਕੁਲ ਖਾਲੀ ਸੀਗੇ।
7: ਲਿਸਨ ਲਾਈਵ ਵਕਨੋ ਦੋ ਰੇਡੀਓ ਵਿਦ ਸੁਖੀ ਨਿਚਰ।
8: ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ 9057990999 ਤੇ ਕਾਲ ਕਰ ਸਕਦੇ ਹੋ। 905-799-0999 ਦੇ ਉੱਤੇ ਇੰਤਜ਼ਾਰ ਕਰ ਰਹੇ ਹਾਂ ਜੀ ਤੁਹਾਡੀ ਕਾਲ ਦੀ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਨਾਲ।

0: ਔਰ ਇਸ ਦੇ ਨਾਲ ਹੋਰ ਵੀ ਕੁਝ ਗੀਤਾਂ ਦੀਆਂ ਫਰਮਾਇਸ਼ਾਂ ਆਈਆਂ ਨੇ, ਉਹ ਵੀ ਤੁਹਾਡੇ ਤੱਕ ਅੱਜ ਪੇਸ਼ ਕਰਾਂਗੇ। ਤੇ ਦੱਸਦੀ ਹੈ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰਸ ਦੇ ਬਿਲਡ ਸਬ ਫੈਬ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਆ। ਸਮਰ ਦੇ ਦਿਨ ਚੱਲ ਰਹੇ ਨੇ, ਆਪਣੇ ਘਰ ਦੇ ਪਿੱਛੇ ਕੁਛ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ, ਅਲਮੋਨੀਅਮ ਦਾ ਜਾਂ ਗਲਾਸ ਦਾ ਕੋਈ ਬਰਾਂਡਾ ਵਗੈਰਾ ਬਣਾਉਣਾ, ਜਾਂ ਫਿਰ ਕੋਈ ਸ਼ੈੱਡ ਬਣਾਉਣਾ, ਜਾਂ ਫਿਰ ਤੁਸੀਂ ਲਗਜ਼ਰੀ ਆਊਟਡੋਰ ਕਿਚਨ ਬਣਾਉਣੀ ਚਾਹੁੰਦੇ ਹੋ, ਤਾਂ ਸੰਪਰਕ ਕਰ ਸਕਦੇ ਹੋ ਜੀ 4375522200 ਦੇ ਉੱਤੇ। ਬਿਲਕੁਲ ਜੀ। ਔਰ ਮਨਬੀਰ ਜੀ, ਇੰਨੀ ਗਰਮੀ ਜਿਹੜੀ ਪੈ ਰਹੀ ਆ, ਤੇ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੇ ਨੇ ਕਿ NRI ਵਗੈਰਾ ਇਸ ਟਾਈਮ ਵੀ ਆ ਰਹੇ ਹੋਣਗੇ?
1: ਸੁਖੀ ਜੀ, ਉਧਰ ਵਿਆਹ ਨੇ ਔਰ ਸ਼ਾਪਿੰਗ ਦੇ ਲਈ ਕਦੇ ਕਦੇ ਕੋਈ ਕੋਈ ਜਿਹੜਾ NRI ਭੈਣ ਭਰਾ ਆਉਂਦਾ, ਔਰ ਕਿੱਥੋਂ ਪਤਾ ਚੱਲਦਾ ਹੈ ਕਿ ਸ਼ਾਪਿੰਗ ਦੇ ਲਈ ਆਏ ਹੋਏ ਨੇ। ਜਦੋਂ ਕੋਈ ਚੰਗੇ ਮੂਡ ਦੇ ਵਿੱਚ ਸ਼ਾਮ ਵੇਲੇ ਕਹਿੰਦਾ ਕਿ ਚਲੋ ਬਾਹਰ ਖਾਣ ਪੀਣ ਦੇ ਲਈ ਕੋਈ ਹਵੇਲੀ ਦਾ ਚੱਕਰ ਲਗਾਓ, ਕਿਤੇ ਥੋੜਾ ਬਹੁਤਾ ਘੁੰਮ ਫਿਰ ਆਓ, ਤਾਂ ਫਿਰ ਉਦੋਂ NRI ਭੈਣ ਭਰਾਵਾਂ ਦੇ ਵੀ ਦਰਸ਼ਨ ਹੁੰਦੇ ਨੇ, ਜਾਂ ਆਮ ਅਪਡੇਟਸ ਆਪਣੇ ਹੀ ਰਿਸ਼ਤੇਦਾਰਾਂ ਦੇ ਵਿੱਚੋਂ ਮਿਲ ਜਾਂਦੀਆਂ ਨੇ, ਕੋਈ ਸਾਨੂੰ ਸੋਸ਼ਲ ਮੀਡੀਆ ਤੇ ਅਪਡੇਟਸ ਮਿਲ ਜਾਂਦੀਆਂ ਨੇ ਕਿ ਘੁੰਮਣ ਆਉਂਦੇ ਨੇ, ਤਾਂ ਬਹੁਤ ਸੁਖੀ ਜੀ ਘੁੰਮਣ ਵੀ ਆਉਂਦੇ ਨੇ ਨਾਲ ਦੀ ਨਾਲ। ਫਿਰ ਤੁਹਾਨੂੰ ਪਤਾ ਹੈ ਜਦੋਂ ਕੋਈ ਪੰਜਾਬ ਆਵੇ ਤਾਂ ਉਹ ਕਹਿੰਦੇ ਆ ਕਿ ਅਸੀਂ ਦਰਸ਼ਨਾਂ ਦੇ ਲਈ ਵੀ ਜਾਈਏ, ਤਾਂ ਉਹ ਦਰਸ਼ਨਾਂ ਦੇ ਲਈ ਵੀ ਜਾਂਦੇ ਨੇ, ਤੇ ਪਰ ਫਿਰ ਵੀ ਉਹਨਾਂ ਨੂੰ ਐਡਵਾਈਜ਼ਰੀ ਇਹੀ ਹੁੰਦੀ ਆ ਸਾਰਿਆਂ ਨੂੰ, ਕਿਉਂਕਿ ਸਭ ਕਿਤੇ ਨਾ ਕਿਤੇ ਰੇਡੀਓ ਸੁਣਨ ਦੇ ਸ਼ੌਕੀਨ ਹੁੰਦੇ ਨੇ, ਕਈਆਂ ਨੂੰ ਤਾਂ ਟਾਈਮ ਵੀ ਨਹੀਂ ਲੱਗਦਾ, ਫਿਰ ਉਹ ਕਈ ਵਾਰੀ ਕਿਸੇ ਨਾ ਕਿਸੇ ਦੇ ਥਰੂ ਵੀ ਪਤਾ ਚੱਲਦਾ ਵੀ ਅੱਛਾ ਕੀ ਚੱਲ ਰਿਹਾ। ਅੱਜ ਕੱਲ੍ਹ ਸਾਰੇ ਸੋਸ਼ਲ ਮੀਡੀਆ ਤੇ ਸਭ ਤੋਂ ਵੱਧ ਤਾਂ ਸੁਖੀ ਜੀ ਸਾਡੇ ਮੋਬਾਈਲ ਜਿਹੜੇ ਨੇ, ਸਾਡੀਆਂ ਖ਼ਬਰਾਂ ਨੇ, ਸਾਡਾ ਮੀਡੀਆ ਆ, ਜਦੋਂ ਖੋਲਦੇ ਆ ਤਾਂ ਅਪਡੇਟਸ ਉੱਥੇ ਆਉਂਦੀਆਂ। ਸੋ ਅਵੇਅਰ ਸਾਰਿਆਂ ਨੂੰ ਰਹਿਣਾ ਚਾਹੀਦਾ ਹੈ, ਔਰ NRI ਦੀ ਵਾਕਈ ਜਿਹੜੀ ਆ ਆਉਣ ਜਾਣ ਜਾਂ ਭੀੜ ਲੱਗੀ ਹੋਈ ਹੈ, ਇੱਕ ਤਾਂ ਉਹਨਾਂ ਦੇ ਸ਼ਾਪਿੰਗ ਦਾ ਇਹ ਬਹੁਤ ਵਧੀਆ ਸੁਖੀ ਜੀ ਮਾਹੌਲ ਆ, ਕਿਉਂਕਿ ਬਾਜ਼ਾਰਾਂ 'ਚ ਰਸ਼ ਘੱਟ ਹੈ, ਉਹਨਾਂ ਨੂੰ ਉਹਨਾਂ ਦੀ ਚੁਆਇਸ ਦੀ ਜਿਹੜੀ ਚੀਜ਼ ਆ ਉਹ ਮਿਲ ਰਹੀ ਆ, ਉਹਨਾਂ ਨੂੰ ਦੁਕਾਨਦਾਰ ਬੜੀ ਵਧੀਆ ਤਰੀਕੇ ਦੇ ਨਾਲ ਹੰਬਲ ਹੋ ਕੇ ਸੁਣਦੇ ਨੇ ਤੇ ਉਹਨਾਂ ਦੀ ਚੁਆਇਸ ਨੂੰ ਜਿਹੜਾ ਪੂਰਿਆਂ ਕਰਦੇ ਆ, ਤੇ ਦੂਸਰਾ ਉਹਨਾਂ ਨੂੰ ਘੁੰਮਣ ਫਿਰਨ ਦਾ ਮਜ਼ਾ ਆਉਂਦਾ। ਮੈਂ ਇੱਕ ਚੀਜ਼ ਦੇਖੀ ਆ NRI ਦੇ ਵਿੱਚ ਸੁਖੀ ਜੀ, ਮੈਨੂੰ ਵੀ ਆਪਣੇ ਪਰਿਵਾਰ ਦੇ ਨਾਲ ਹੀ ਇੱਧਰ ਮੌਕਾ ਮਿਲਿਆ ਸ਼ਾਪਿੰਗ ਕਰਨ ਦਾ, ਵੀ ਉਧਰ ਦੇ ਬਾਹਰਨ ਬੱਚੇ ਜਿਹੜੇ ਆ ਉਹ ਇੱਧਰ ਆ ਕੇ ਗਰਮੀ ਵੀ ਨਹੀਂ ਮਨਾ ਰਹੇ, ਭਾਵੇਂ ਉਹਨਾਂ ਨੂੰ ਲੱਗ ਰਹੀ ਆ ਉਹ ਹੈਪੀ ਆ, ਉਹ ਕਹਿੰਦੇ ਵੀ ਇਸ ਸਮੇਂ ਦੇ ਵਿੱਚ ਜਿਹੜੀ ਸਾਡੀ ਗੱਲਬਾਤ ਆ ਉਹ ਸ਼ਾਪਕੀਪਰ ਬੜੀ ਧਿਆਨ ਦੇ ਨਾਲ ਸੁਣਦੇ ਨੇ, ਔਰ ਅਸੀਂ ਕੀ ਡਿਮਾਂਡ ਕਰਦੇ ਹਾਂ ਉਸ ਸਾਡੀ ਡਿਮਾਂਡ ਨੂੰ ਪੂਰਿਆਂ ਕੀਤਾ ਜਾ ਰਿਹਾ, ਜੇ ਕੋਈ ਕਮੀ ਪੇਸ਼ੀ ਵੀ ਆ ਤੇ ਅਸੀਂ ਰਾਈਟ ਵੇ ਜੇ ਕਹਿੰਦੇ ਆ ਵੀ ਆਹ ਚੇਂਜਸ ਹੋਣੀਆਂ ਚਾਹੀਦੀਆਂ ਆ, ਤੇ ਸਮਾਂ ਸਾਡੀ ਸ਼ਾਪਿੰਗ ਦੇ ਲਈ ਬਿਲਕੁਲ ਹੀ ਪੰਜਾਬ ਦੇ ਵਿੱਚ ਵਧੀਆ, ਕਿਉਂਕਿ ਤੁਹਾਨੂੰ ਪਤਾ ਹੋਰ ਇੱਕ ਡੇਢ ਮਹੀਨੇ ਬਾਅਦ ਸ਼ਾਪਿੰਗ ਦਾ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੀ ਰੌਣਕ ਆ ਰਸ਼ ਆ ਉਹ ਵੱਧ ਜਾਣਾ, ਕਿਉਂਕਿ ਪੰਜਾਬ ਦੇ ਵਿਆਹਾਂ ਦਾ ਸੀਜ਼ਨ ਜਿਹੜਾ ਉਹ ਸਟਾਰਟ ਹੋ ਜਾਂਦਾ ਆ ਅਕਤੂਬਰ ਨਵੰਬਰ ਤੋਂ, ਫਿਰ ਮਾਰਚ ਤੱਕ ਅਪ੍ਰੈਲ ਤੱਕ ਪੰਜਾਬ ਦੇ ਵਿੱਚ ਵੀ ਰਹਿੰਦਾ ਆ, ਤੇ ਉਹਦਾ ਕਰਕੇ ਫਿਰ ਦੁਕਾਨਦਾਰ ਕਿਸੇ ਦੀ ਗੱਲ ਨਹੀਂ ਚੰਗੀ ਤਰ੍ਹਾਂ ਸੁਣਦੇ ਤੇ ਡਿਮਾਂਡ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ। ਸੋ NRI ਜ਼ਿਆਦਾ ਖੁਸ਼ ਹੋ ਕੇ ਮੌਸਮ ਨੂੰ ਪਾਸੇ ਤੇ ਰੱਖ ਕੇ ਸ਼ਾਪਿੰਗ ਵੱਲ ਧਿਆਨ ਦੇ ਕੇ ਖੁਸ਼ ਹੋ ਕੇ ਜਾ ਰਹੇ ਨੇ।
0: ਕਿਆ ਬਾਤ! ਅੱਛਾ ਮਨਪ੍ਰੀਤ ਜੀ, ਇਹਨਾਂ ਦਿਨਾਂ ਦੇ ਵਿੱਚ ਕਿਹੜਾ ਫਰੂਟ ਜਾਂ ਕਿਹੜੀਆਂ ਸਬਜ਼ੀਆਂ ਜ਼ਿਆਦਾਤਰ ਹੁੰਦੀਆਂ ਨੇ ਜਿਹੜੇ ਕਿ ਲੋਕ ਬੜੇ ਚਾਹ ਨਾਲ ਜਿਹੜੇ ਖਾਂਦੇ ਨੇ, ਸੀਜ਼ਨ ਦੇ ਵਿੱਚ ਕੀ ਕੀ ਹੁੰਦਾ?
1: ਸੁਖੀ ਜੀ, ਇਹਨਾਂ ਦਿਨਾਂ ਦੇ ਵਿੱਚ ਸਾਰੇ ਪਾਸੇ ਕੱਦੂ ਕੱਦੂ ਹੋਇਆ ਪਿਆ, ਖੇਤਾਂ 'ਚ ਵੀ ਕੱਦੂ ਤੇ ਪਤੀਲਿਆਂ 'ਚ ਵੀ ਕੱਦੂ। ਸੋ ਕੱਦੂ ਤੋਰੀਆਂ ਬਣ ਰਹੇ ਨੇ, ਕਰੇਲੇ ਬਣ ਰਹੇ ਨੇ, ਭਿੰਡੀ ਤੋਰੀ ਬਣ ਰਹੀ ਆ, ਤੇ ਫਲ ਫਰੂਟ ਦੇ ਵਿੱਚ ਆੜੂ ਆ ਰਿਹਾ, ਆਲੂ ਬੁਖਾਰਾ ਆ ਰਿਹਾ, ਜ਼ਿਆਦਾ ਲੀਚੀ ਆ ਰਹੀ ਆ, ਬਨਾਨਾ ਜਿਹੜਾ ਹੈ ਉਹ ਤਾਂ ਤੁਹਾਨੂੰ ਹਰ ਸੀਜ਼ਨ ਦੇ ਵਿੱਚ ਹੀ ਮਿਲਦਾ ਹੀ ਮਿਲਦਾ ਆ। ਤਾਂ ਤਲਨ ਸਾਹਿਬ ਕੱਲ੍ਹ ਮੱਥਾ ਟੇਕਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਉੱਥੇ ਤੇ ਸੰਤਰੇ ਵੀ ਆ ਰਹੇ, ਮੈਂ ਕਿਹਾ ਪਤਾ ਨਹੀਂ ਇਹ ਕਿਹੜੀ ਰੁੱਤ ਦੇ ਆ ਰਹੇ ਤੇ ਕਿੱਥੋਂ ਆ ਰਹੇ, ਪਰ ਉੱਥੇ ਕਿਸੇ ਨੇ ਕੱਲ੍ਹ ਸੰਤਰਿਆਂ ਦਾ ਚੜਾਵਾ ਚੜਾਇਆ ਸੀ ਤੇ ਪ੍ਰਸ਼ਾਦ ਮਿਲ ਰਿਹਾ ਸੀ। ਤੇ ਫਿਲਹਾਲ ਜੇ ਗੱਲ ਕਰੀਏ ਤਾਂ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਲੋਕ ਘਰਾਂ ਤੋਂ ਵੀ ਬੋਤਲਾਂ ਪਾਣੀ ਦੀਆਂ ਲੈ ਕੇ ਜੇ ਕੰਮ ਲਈ ਨਿਕਲਦੇ ਨੇ ਤੇ ਜਾਂਦੇ ਨੇ, ਸਭ ਤੋਂ ਅਸੀਂ ਇਹਨੂੰ ਫਲ ਤਾਂ ਨਹੀਂ ਕਹਿ ਸਕਦੇ ਪਰ ਇਹ ਉਹ ਸਰੋਤ ਆ ਜਿਹੜਾ ਸਾਡੇ ਸਰੀਰ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਚਾਹੀਦਾ ਹੁੰਦਾ। ਤੇ ਇੰਨੀ ਗਰਮੀ ਦੇ ਵਿੱਚ ਵੀ ਜਗ੍ਹਾ ਜਗ੍ਹਾ ਤੇ, ਚਾਹੇ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾ ਲਈਏ, ਚਾਹੇ ਯਾਤਰਾਵਾਂ ਦੇ ਲਈ ਸੰਗਤਾਂ ਜਾ ਰਹੀਆਂ ਉਹਨਾਂ ਦੇ ਲਈ ਲਾ ਲਈਏ, ਪਰ ਬਹੁਤਿਆਂ ਨੇ ਸੱਚੀ ਮੁੱਚੀ ਰਾਹਗੀਰਾਂ ਦੇ ਲਈ ਪਾਣੀ ਦੇ ਲੰਗਰ ਰਸਤਿਆਂ ਦੇ ਵਿੱਚ ਲਾਏ ਹੋਏ ਨੇ ਵੀ ਤੁਹਾਨੂੰ ਪਾਣੀ ਪੰਜਾਬ ਦੇ ਵਿੱਚ ਹਰ ਮੋੜ ਮੋੜ ਤੇ ਮਿਲ ਰਿਹਾ। ਜੇ ਤੁਸੀਂ ਕਿਸੇ ਗਲੀ ਮੁਹੱਲੇ ਚੋਂ ਵੀ ਗੁਜ਼ਰ ਰਹੇ ਹੋ ਤਾਂ 2-4 ਘਰਾਂ ਨੇ ਟੱਬ ਪਾਣੀ ਦੇ ਭਰ ਕੇ ਰੱਖੇ ਹੋਏ ਨੇ ਤੇ ਤੁਹਾਨੂੰ ਪਾਣੀ ਦੀ ਜਿਹੜੀ ਫੈਸਿਲਿਟੀ ਆ ਉਹ ਹਰ ਜਗ੍ਹਾ ਮਿਲ ਰਹੀ ਆ। ਬਾਕੀ ਸੀਜ਼ਨਲ ਸਬਜ਼ੀਆਂ ਜਿਹੜੀਆਂ ਤੁਹਾਨੂੰ ਮੈਂ ਦੱਸ ਹੀ ਦਿੱਤੀਆਂ ਤੇ ਫਰੂਟ ਅੰਗੂਰ ਮਿਲ ਰਹੇ ਨੇ, ਅੰਗੂਰਾਂ ਦੀ ਚਟਨੀ ਬਹੁਤ ਸਵਾਦਾਂ ਨਾਲ ਲੋਕ ਖਾ ਰਹੇ ਆ। ਲੋਕਾਂ ਦੇ ਘਰਾਂ ਦੇ ਵਿੱਚ ਸੁੱਕੀ ਜੀ ਅੰਬਾਂ ਦੇ ਦਰਖਤ ਨੇ ਇਸ ਵਕਤ, ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਮੋਸਟਲੀ ਦੁਆਬੇ ਦੇ ਵਿੱਚ ਤੇ ਜ਼ਿਆਦਾ ਹਰ ਘਰ ਦੇ ਵਿੱਚ, ਮੈਂ ਸ਼ਹਿਰ ਦੀ ਗੱਲ ਕਰਾਂ ਤਾਂ ਸੁੱਕੀ ਜੀ ਮਾਡਲ ਟਾਊਨ ਦਾ ਤਾਂ ਕੋਈ ਇਹੋ ਜਿਹਾ ਘਰ ਹੀ ਨਹੀਂ ਨਾ ਹੈਗਾ ਜਲੰਧਰ ਦਾ ਜਿੱਥੇ ਅੰਬਾਂ ਦੇ 1-2 ਰੁੱਖ ਨਹੀਂ ਹੈਗੇ। ਸੋ ਅੰਗੂਰਾਂ ਦੀਆਂ ਵੇਲਾਂ ਨੇ, ਅੰਬਾਂ ਦੇ ਦਰਖਤ ਨੇ, ਇਸ ਲੋਕ ਚਟਨੀ ਬਣਾ ਕੇ ਖਾ ਰਹੇ ਆ, ਅੰਬਾਂ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਅਮਰੂਦਾਂ ਦੇ ਨਾਲ ਰੋਟੀ ਖਾਣੀ ਬਹੁਤ ਪਸੰਦ ਕਰਦੇ ਆ, ਕਚਾਲੂ ਆ ਗਏ ਹੋਏ ਨੇ ਬਾਜ਼ਾਰਾਂ ਦੇ ਵਿੱਚ। ਬਹੁਤ ਕੁਝ ਜਿਹੜਾ ਸੀਜ਼ਨਲ ਆ ਸੁਖੀ ਜਿਹਾ ਆਇਆ ਹੋਇਆ, ਤੁਸੀਂ ਆਓ ਗਰਮੀ ਦੇ ਚੱਕਰ ਲਾਓ, ਤੁਹਾਨੂੰ ਗਰਮੀ ਨਹੀਂ ਲੱਗਣ ਦਿੰਦੇ, ਪਰ ਗਰਮੀਆਂ ਦੇ ਸੀਜ਼ਨਲ ਸਬਜ਼ੀਆਂ ਫਰੂਟ ਤੁਹਾਨੂੰ ਉਹ ਖੂਬ ਖਵਾਵਾਂਗੇ।
0: ਤੁਸੀਂ ਗੱਲਾਂ ਚ ਹੀ ਮੈਨੂੰ ਭੁੱਖ ਲਾਤੀ ਹੈ, ਮੈਨੂੰ ਲੱਗਦਾ ਕਿ ਫਟਾਫਟ ਰੇਡੀਓ ਖਤਮ ਕਰਕੇ ਕੁਛ ਨਾ ਕੁਛ ਖਾਈਏ। ਸੋ ਸਾਡੀਆਂ ਗੱਲਾਂ ਬਾਤਾਂ ਜੀ ਇਸੇ ਤਰ੍ਹਾਂ ਮਨਪ੍ਰੀਤ ਹੋਰਾਂ ਦੇ ਨਾਲ ਚੱਲਦੀਆਂ ਰਹਿਣੀਆਂ ਨੇ, ਕੁਝ ਸਾਡੇ ਸਪੋਂਸਰ ਦੇ ਸੰਦੇਸ਼ ਵੀ ਲੈ ਲਈਏ, ਔਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਮਨਪ੍ਰੀਤ ਹੋਰਾਂ ਨਾਲ ਗੱਲ ਕਰਨੀ ਚਾਹੁੰਦੇ ਹੋ 9057999999 ਤੇ ਕਾਲ ਕੀਤੀ ਜਾ ਸਕਦੀ ਹੈ। ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ। ਅਗਰ ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਹੈ, ਘਰ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈ, ਲਾਈਫ ਇੰਸ਼ੋਰੈਂਸ ਕਰਾਉਣੀ ਹੈ, ਜਾਂ ਫਿਰ ਕੋਈ ਗਰੁੱਪ ਬੈਨੀਫਿਟ ਲੈਣੇ ਨੇ, ਤਾਂ JD ਇੰਸ਼ੋਰੈਂਸ ਨਾਲ ਸੰਪਰਕ ਕਰ ਲਓ। ਨੰਬਰ ਹੈ 4169020706। ਔਰ ਦੱਸ ਦਈਏ ਕਿ ਅਗਰ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਜੇ ਕਰਦ ਅਗਰ ਲਾਇਸੈਂਸ ਹੈ ਤਾਂ ਤੁਹਾਨੂੰ ਜਿਹੜੀ ਹੈਗੀ ਆ ਜੋਬ ਵੀ ਮਿਲ ਸਕਦੀ ਹੈ। ਔਰ ਉਸਦੇ ਲਈ ਨੰਬਰ ਮੈਂ ਫਿਰ ਇੱਕ ਵਾਰੀ ਦੱਸ ਦਿੰਦਾ ਤੁਹਾਨੂੰ 4169020706 ਦੇ ਉੱਤੇ ਗੱਲਬਾਤ ਹੋ ਸਕਦੀ ਹੈ ਜੀ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਮੈਂ ਫਿਰ ਦੱਸਦਾ ਕਿ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ। 905-204-1313 ਇਹਨਾਂ ਛੁੱਟੀਆਂ ਦੇ ਵਿੱਚ ਲੋ ਵੀਡੀਓ ਖੁੱਲ੍ਹ ਰਿਹਾ, ਔਰ ਬਹੁਤ ਜਲਦੀ ਅਸੀਂ ਸੈਮੀ ਢਿੱਲੋਹਰਾ ਦੇ ਨਾਲ ਵੀ ਗੱਲਬਾਤ ਕਰਾਂਗੇ। ਔਰ ਫਿਲਹਾਲ ਅਸੀਂ ਸਾਡੀ ਜਿਹੜੀ ਇਸ ਟਾਈਮ ਲਾਈਨ ਹੈ ਉਹ ਜਿਹੜੀ ਜੁੜ ਚੁੱਕੀ ਹੈ ਜੀ ਪੰਜਾਬ ਇੰਸ਼ੋਰੈਂਸ ਤੋਂ, ਰਾਣਾ ਜੀ ਸਾਡੇ ਨਾਲ ਨੇ, ਔਰ ਕਾਫੀ ਬੈਨੀਫਿਟ ਜਿਹੜੇ ਨੇ ਇਸ ਟਾਈਮ ਮਿਲ ਰਹੇ ਨੇ ਗੌਰਮੈਂਟ ਵੱਲੋਂ, ਉਹਨਾਂ ਦੀ ਜਾਣਕਾਰੀ ਦਿੰਦੇ ਨੇ ਤੁਹਾਨੂੰ ਸਮੇਂ ਸਮੇਂ ਮੁਤਾਬਕ। ਜੀ ਆਇਆਂ ਨੂੰ ਜੀ
2: ਥੈਂਕ ਯੂ ਸੋ ਮਚ ਸੁਖੀ ਭਾਜੀ, ਤੁਹਾਨੂੰ ਤੇ ਸਾਰੇ ਲਿਸਟਰਸ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ। ਸੋ ਵਾਕਈ ਜਿਹੜਾ RDSP ਪਲਾਨ ਹੈ, ਸਤਿ ਸ਼੍ਰੀ ਅਕਾਲ। ਸੋ RDSP ਪਲਾਨ ਹੈ, ਬਹੁਤ ਹੀ ਫੈਡਰਲ ਗਵਰਨਮੈਂਟ ਵੱਲੋਂ ਇੱਕ ਚੰਗਾ ਇਨੀਸ਼ੀਏਟਿਵ ਹੈਗਾ, ਉਹ ਹੈਲਪ ਕਰਨਾ ਚਾਹੁੰਦੇ ਉਹਨਾਂ ਸਭ ਲੋਕਾਂ ਦੀ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਕਿਸੇ ਵੀ ਕਾਰਨ ਉਹ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੋ ਗਏ, ਐਂਡ ਆਪਣਾ ਇਹ ਕਹਿ ਸਕਦੇ ਹੈਗੇ ਆ ਵੀ $90,000 ਦੀ ਜਿਹੜੀ ਵੱਡੀ ਗ੍ਰਾਂਟ ਹੈ ਉਹ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੁਹਾਡੇ ਕੋਲ ਉਹਨਾਂ ਦਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਆਪਾਂ ਅੱਜ ਇਮੀਡੀਏਟਲੀ ਜਿਹੜਾ ਅਕਾਊਂਟ ਓਪਨ ਕਰ ਸਕਦੇ ਹਾਂ ਜਿਹਦੇ ਨਾਲ ਕਿ ਤੁਹਾਡੀਆਂ ਜਿਹੜੀਆਂ ਗ੍ਰਾਂਟਸ ਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਗਵਰਨਮੈਂਟ ਇਹ ਗ੍ਰਾਂਟ ਦੇਣਾ ਚਾਹੁੰਦੀ ਹੈ ਉਹਨਾਂ ਸਭ ਲੋਕਾਂ ਦੇ ਫਿਊਚਰ ਲਈ। ਸਪੈਸ਼ਲੀ ਮੈਂ ਕਹੂੰਗਾ ਜਿੱਦਾਂ ਮੰਨ ਲਓ ਕੋਈ ਬੱਚੇ ਹੈਗੇ ਨੇ ਸਪੈਸ਼ਲ ਨੀਡ ਵਾਲੇ, ਜਿੰਨੀ ਦੇਰ ਤੱਕ ਪੇਰੈਂਟਸ ਅਲਾਈਵ ਹੈਗੇ ਨੇ ਇਸ ਦੁਨੀਆਂ ਤੇ ਹੈਗੇ ਨੇ, ਉਸ ਬੱਚੇ ਦੀ ਬੜੀ ਵਧੀਆ ਟੇਕ ਕੇਅਰ ਕਰ ਰਹੇ ਹੁੰਦੇ ਨੇ, ਪਰ ਕਦੇ ਸੋਚਿਆ ਕੱਲ ਨੂੰ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਜਾਂਦਾ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ ਕਰਨੀ ਹੈ। ਤਾਂ ਹੀ ਗਵਰਨਮੈਂਟ ਇਹ ਗ੍ਰਾਂਟ ਦੇ ਰਹੀ ਹੈ ਤਾਂ ਕਿ ਬੱਚਾ ਕੱਲ ਨੂੰ ਕਿਸੇ ਤੇ ਫਾਈਨੈਂਸ਼ੀਅਲ ਡਿਪੈਂਡੈਂਟ ਨਾ ਹੋਵੇ, ਤੇ $2,00,000 ਤੱਕ ਪੇਰੈਂਟਸ ਵੀ ਇਸ ਅਕਾਊਂਟ ਦੇ ਵਿੱਚ ਆਪਣਾ ਡਿਪੋਜ਼ਿਟ ਕਰ ਸਕਦੇ ਹੈਗੇ ਨੇ। ਸੋ ਬਹੁਤ ਹੀ ਇੱਕ ਚੰਗਾ ਪਲਾਨ ਹੈਗਾ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਐਗਜ਼ਾਮਪਲਸ ਦੱਸਣੀਆਂ ਚਾਹੂੰਗਾ ਜਿਹੜੀਆਂ ਇੰਪੇਅਰਡ ਕੰਡੀਸ਼ਨ ਹੈਗੀਆਂ ਨੇ ਜਿਹਦੇ ਅੰਡਰ ਇਹ ਗ੍ਰਾਂਟ ਅਪਲਾਈ ਕੀਤੀ ਜਾ ਸਕਦੀ ਹੈ। ਤੁਹਾਨੂੰ $90,000 ਜਿਹੜਾ ਫੈਡਰਲ ਗਵਰਨਮੈਂਟ ਦੇ ਰਿਹਾ ਉਹਦਾ ਫਾਇਦਾ ਹੋ ਸਕਦਾ, ਕਿਉਂਕਿ ਜਿਹੜੇ ਪ੍ਰੋਵਿੰਸ਼ੀਅਲ ਬੈਨੀਫਿਟ ਹੈਗੇ ਨੇ ਜੋ ਅੰਟਰੀਓ ਦੀ ਜਿਹੜੀ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਉਹ ਵੀ ਮਿਲਦੇ ਰਹਿਣੇ ਨੇ, ਇਹ ਅਡੀਸ਼ਨਲ ਅਮਾਊਂਟ ਹੈ ਜਿਹੜਾ ਤੁਹਾਨੂੰ ਮਿਲ ਸਕਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਲਈਏ ਕੋਈ ਪਰਸਨ Type 1 ਡਾਇਬਿਟਿਕ ਹੈਗਾ, ਇਨਸੁਲਿਨ ਡਿਪੈਂਡੈਂਟ ਆਪਾਂ ਹੈਗੇ ਹਾਂ ਤਾਂ ਵੀ ਇਹ ਗ੍ਰਾਂਟ ਲੈ ਸਕਦੇ ਹਾਂ। ਔਟਿਜ਼ਮ ਹੈ ਜਿੱਦਾਂ ਡਾਊਨ ਸਿੰਡਰਮ ਹੋ ਗਿਆ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ ਹੋ ਗਿਆ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਸ ਹੋ ਗਈਆਂ, ਕਰੋਨਿਕ ਕੋਈ ਕੰਡੀਸ਼ਨ ਹੈ ਤੁਹਾਡੀ, MS, ਕੋਰਨ ਡਿਜ਼ੀਜ਼, ਸਵੇਅਰ ਕੋਲਾਈਟਸ, ਸਵੇਅਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦੇ ਕੋਈ ਪੇਸ਼ੈਂਟ ਹੈ, ਇਲਾਜ ਲੰਬਾ ਉਹਨਾਂ ਦਾ ਕਾਫੀ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ ਹੈ। ਐਂਡ ਈਵਨ ਗਵਰਨਮੈਂਟ ਨੇ ਵੀ ਕਿਹਾ ਅਗਰ ਤੁਸੀਂ ਕੁਆਲੀਫਾਈ ਕਰਦੇ ਹੈਗੇ ਪਿਛਲੇ 10 ਸਾਲਾਂ ਦਾ, ਅਗਰ ਤੁਸੀਂ ਇਹ ਅਕਾਊਂਟ ਓਪਨ ਨਹੀਂ ਸੀ ਕੀਤਾ RDSP ਤੇ, ਅਕਾਊਂਟ ਹੁਣ ਆਪਾਂ ਓਪਨ ਕਰਕੇ ਪਿਛਲੇ 10 ਸਾਲ ਦੀ ਜਿਹੜੀ ਸਾਨੂੰ ਗ੍ਰਾਂਟ ਨਹੀਂ ਵੀ ਮਿਲੀ ਸੀ ਉਹ ਵੀ ਗ੍ਰਾਂਟ ਆਪਾਂ ਲੈ ਸਕਦੇ ਹਾਂ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ। ਸੋ ਕਾਫੀ ਲੰਬੀ ਲਿਸਟ ਹੈਗੀ ਹੈ, ਜਦੋਂ ਤੁਸੀਂ ਤੁਹਾਨੂੰ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਵੀ ਵੈਦਰ ਤੁਹਾਨੂੰ ਇਹ $90,000 ਦੀ ਗ੍ਰਾਂਟ ਮਿਲ ਵੀ ਸਕਦੀ ਹੈ ਕਿ ਨਹੀਂ। ਪਰ ਜਿਹੜਾ ਇਹ ਅਕਾਊਂਟ ਹੈ ਜ਼ਰੂਰੀ ਹੈ, 49 ਸਾਲ ਦੀ ਉਮਰ ਤੋਂ ਪਹਿਲਾਂ ਅਗਰ ਓਪਨ ਹੋਏਗਾ ਤਾਂ ਹੀ ਸਾਨੂੰ ਇਹ ਗ੍ਰਾਂਟ ਦਾ ਫਾਇਦਾ ਹੋਏਗਾ। ਐਂਡ ਇਸ ਤੋਂ ਇਲਾਵਾ ਗਵਰਨਮੈਂਟ 2 ਹੋਰ ਅਡੀਸ਼ਨਲ ਬੈਨੀਫਿਟ ਦੇ ਰਹੀ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਅਗਰ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ, ਤੇ ਪੇਰੈਂਟਸ ਨੂੰ ਅਪ ਟੂ $284 ਐਕਸਟਰਾ ਜਿਹੜਾ ਹੈਗਾ ਹਰ ਮਹੀਨੇ ਮਿਲਣੇ ਨੇ, ਜਿਹਨਾਂ ਦੀ ਉਮਰ 18 ਤੋਂ ਅਬਵ ਹੈਗੀ ਹੈ। ਪਿਛਲੇ ਸਾਲ ਗਵਰਨਮੈਂਟ ਨੇ ਨਵਾਂ ਬੈਨੀਫਿਟ ਸਟਾਰਟ ਕੀਤਾ ਸੀ, ਅਪ ਟੂ $200 ਹਰ ਮਹੀਨੇ ਉਹਨਾਂ ਦੀ ਐਡੀਸ਼ਨਲ ਹੈਲਪ ਫੈਡਰਲ ਗਵਰਨਮੈਂਟ ਕਰ ਰਹੀ ਹੈ। ਤੁਹਾਡੇ ਮਾਇੰਡ 'ਚ ਕੋਈ ਵੀ ਸਵਾਲ ਹੋਵੇ $90,000 ਦੀ ਗ੍ਰਾਂਟ ਬਾਰੇ, ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਗ੍ਰਾਂਟ ਲੈ ਕੇ ਦੇਣ ਦੇ ਵਿੱਚ ਕਿਸੇ ਕਲਾਇੰਟ ਤੋਂ ਕੋਈ ਵੀ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਨੰਬਰ ਹੈ ਪੰਜਾਬ ਇੰਸ਼ੋਰੈਂਸ ਦਾ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।
0: ਇਸ ਦੇ ਨਾਲ ਨਾਲ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ। ਕੋਈ ਵੀ ਤੁਸੀਂ ਗ੍ਰੋਸਰੀ ਕਰਨੀ ਚਾਹੁੰਦੇ ਹੋ ਕੈਨੇਡਾ ਡੇ ਨੂੰ ਮੱਦੇਨਜ਼ਰ ਰੱਖਦੇ ਹੋਏ, ਦੋਨੋਂ ਲੋਕੇਸ਼ਨਾਂ ਦੇ ਉੱਤੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਕਾਫੀ ਡਿਸਕਾਊਂਟ ਹੈ, ਕਾਫੀ ਡਾਲਰਾਂ ਦੀ ਬਚਤ ਹੋ ਸਕਦੀ ਆ। ਇੱਕ ਲੋਕੇਸ਼ਨ ਹੈ ਜੀ ਹਾਈਵੇ 10 ਤੇ ਬਵੇੜ ਦਾ ਕਾਰਨਰ ਹੈ, ਦੂਜੀ ਸੈਂਡਲਵੁੱਡ ਤੇ ਏਅਰਪੋਰਟ ਦਾ ਕਾਰਨਰ ਹੈ। ਇੱਥੋਂ ਜਾ ਕੇ ਤੁਸੀਂ ਹੋਲਸੇਲ ਦੇ ਭਾਅ ਦੇ ਨਾਲ ਜਿਹੜੀ ਗ੍ਰੋਸਰੀ ਹੈ ਉਹ ਲੈ ਸਕਦੇ ਹੋ ਜੀ, ਔਰ ਨੋਵਲ ਫਰੈਸ਼ ਫੂਡਸ। ਨਾਲ ਦੀ ਨਾਲ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਈਏ ਕਿ ਜਿਵੇਂ ਦੱਸ ਕੇ ਗਏ ਸੀ ਤੁਹਾਡੇ ਵੱਲੋਂ ਕਾਫੀ ਫੋਨ ਆ ਰਹੇ ਨੇ, ਸਾਰੇ ਦੇ ਸਾਰੇ ਫੋਨ ਜ਼ਰੂਰ ਆਨਸਰ ਹੋਣਗੇ। ਔਰ ਇਹ ਹੈ ਜੀ ਕਿ ਇੱਕ ਪਲਾਜ਼ਾ ਬਣ ਜਾ ਰਿਹਾ, 2 ਸਾਲ ਦੇ ਵਿੱਚ ਕੰਪਲੀਟ ਹੋਵੇਗਾ। ਬ੍ਰੈਂਪਟਨ ਦੇ ਹਾਈਵੇ 410 ਅਤੇ ਇਹ ਮੇਫੀਲਡ ਦੇ ਏਰੀਏ ਦੇ ਵਿੱਚ ਬਣੇਗਾ, ਜਿੱਥੇ ਤੁਸੀਂ ਕਿਸੇ ਪ੍ਰਕਾਰ ਦਾ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਤੇ ਤੁਸੀਂ ਇਹ ਯੂਨਿਟ ਆਪਣਾ ਆਮ ਮੁੱਲ ਲੈ ਸਕਦੇ ਹੋ। ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ, 2 ਸਾਲ ਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਪੇਮੈਂਟਾਂ ਦੇ ਨਾਲ ਇਹ ਤੁਹਾਡਾ ਯੂਨਿਟ ਹੋ ਜਾਵੇਗਾ। ਨੰਬਰ ਹੈ 416-881-7070, 416-881-7070 ਤੇ ਤੁਸੀਂ ਕਾਲ ਕਰ ਲੈਣੀ ਹੈ ਜੀ। ਸੋ ਇਸ ਟਾਈਮ ਸਾਡੀ ਲਾਈਨ ਜੁੜੀ ਹੈ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਰਾਜਨ ਜੀ ਸਾਡੇ ਨਾਲ ਨੇ, ਔਰ ਇਹਨਾਂ ਕੋਲੋਂ ਵੀ ਪੁੱਛਦੇ ਹਾਂ ਕਿ ਇਸ ਵੀਕਐਂਡ ਦੇ ਉੱਤੇ ਜਾਂ ਇਸ ਛੁੱਟੀਆਂ ਦੇ ਦੌਰਾਨ ਕੀ ਇਹਨਾਂ ਦਾ ਸਕੈਜੂਲ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਸਨ ਗਲਾਸਿਸ ਲੈਣੀਆਂ ਜਾਂ ਫਿਰ ਨਿਗਾਹ ਦੀਆਂ ਗਲਾਸਿਸ ਲੈਣੀਆਂ ਜਾਂ ਫਿਰ ਅੱਖਾਂ ਚੈੱਕ ਕਰਵਾਉਣੀਆਂ ਚਾਹੁੰਦੇ ਹੋ ਤੇ ਲਓ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਪੈਕਸ ਐਕਸਪ੍ਰੈਸ ਤੇ। ਜੀ ਆਇਆਂ ਨੂੰ ਜੀ
2: ਬਹੁਤ ਬਹੁਤ ਧੰਨਵਾਦ ਜੀ ਸੁੱਖੀ ਭਾਜੀ, ਤੁਹਾਨੂੰ ਤੇ ਵੱਧੋਂ ਦੂਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਡਾਕਟਰ ਜੀ ਸਾਡੇ ਕੋਲ ਕੱਲ ਨੂੰ ਅਵੇਲੇਬਲ ਨੇ, ਜਿਹੜੇ ਵੀ ਸਾਡੇ ਸਰੋਤੇ ਕੱਲ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲ ਵਿਜਿਟ ਕਰ ਸਕਦੇ ਨੇ ਸਾਡੀ ਸੈਂਡਲ ਰੋਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਜੀ, ਤੇ ਜੇ ਤੁਸੀਂ ਇੱਧਰ ਰੈਜੋਲੂਸ਼ਨ ਦਾ ਬੁੱਕ ਕਰਵਾਉਣਾ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਜਿਵੇਂ ਸੁੱਖੀ ਭਾਜੀ ਹਮੇਸ਼ਾ ਹੀ ਦੱਸਦੇ ਸੀ ਕਿ ਜਿਹੜਾ ਇੱਥੇ ਸਾਡੇ ਐਗਜ਼ਾਮ ਹੁੰਦਾ ਬੜਾ ਡਿਟੇਲਡ ਕੰਪ੍ਰੀਹੈਂਸਿਵ ਐਗਜ਼ਾਮ ਹੁੰਦਾ, ਕਿਉਂਕਿ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ, ਇਹਦੇ ਚ OCT, ਟੋਪੋਗ੍ਰਾਫੀ, ਰੈਟਨੋਗ੍ਰਾਫੀ, ਤਕਰੀਬਨ 6 ਤੋਂ 7 ਅਲੱਗ ਅਲੱਗ ਨਵੀਆਂ ਮਸ਼ੀਨਾਂ ਨੇ ਜਿਹੜੀਆਂ ਤੁਹਾਡੀ ਅੱਖਾਂ ਦਾ ਪੂਰਾ ਬੈਕ ਸਕੈਨ ਕਰਦੀਆਂ ਨੇ, ਤੇ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਕਿ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਜੇ ਕੱਲ੍ਹ ਨਹੀਂ ਕਰਵਾ ਸਕਦੇ ਤੇ ਸਾਡੇ ਕੋਲ ਡਾਕਟਰ ਜੀ ਥਰਸਡੇ, ਫਰਾਈਡੇ ਤੇ ਸੈਟਰਡੇ ਅਗਲੇ 4 ਦਿਨ ਅਵੇਲੇਬਲ ਹੈ ਜੀ। ਇਹਨਾਂ ਦਿਨਾਂ 'ਚ ਵੀ ਜੇ ਆਪਣੀ ਅਪੋਇੰਟਮੈਂਟ ਬੁੱਕ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 905-460-8888। ਇਸ ਤੋਂ ਇਲਾਵਾ ਕੈਨੇਡਾ ਡੇ ਕਰਕੇ ਜੀ ਸਪੈਸ਼ਲ ਸੇਲ ਚੱਲ ਰਹੀ ਹੈ, ਖਾਸ ਕਰਕੇ ਜਿਹੜੇ ਸਾਡੇ ਕੋਲ ਸਮਰ ਕਲੈਕਸ਼ਨ ਆਈ ਹੋਈ ਹੈ 2026 ਦੀ ਲੇਟੈਸਟ, ਇਹਦੇ 'ਚ ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟਿਫਨੀ ਦੇ, ਟੋਮ ਫੋਰਡ ਦੇ, ਇਹ ਸਾਰੇ ਹੀ ਵਧੀਆ ਵਧੀਆ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤੇ ਜੇ ਤੁਸੀਂ ਰੇਵਨ ਦੇ ਫਰੇਮ ਲੈਣੇ ਨੇ ਜਾਂ ਅਰਮਾਨੀ ਦੇ, ਕੋਚ ਦੇ, ਮਾਰਕ ਚੇਕਅਪ ਦੇ, ਮਾਈਕਲ ਕੋਰਸ ਦੇ, ਕੇਚ ਪੇਡ ਦੇ, ਇਹ ਸਾਰਿਆਂ ਦੇ ਉੱਤੇ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸੁੱਖੀ ਭਾਜੀ ਸੀ ਸਪੈਸ਼ਲ ਸੈਕਸ਼ਨ ਬਣਾਇਆ ਹੋਇਆ ਕਲੀਅਰੈਂਸ ਸੈਕਸ਼ਨ, ਇਹਦੇ 'ਚ ਅਸੀਂ ਬਹੁਤ ਸਾਰੇ ਟੋਮੀ ਹਿਲਫਿਗਰ ਦੇ ਫਰੇਮ, ਫੈਂਡੀ ਦੇ ਫਰੇਮ, ਵੈਲੈਂਟੀਨੋ ਦੇ ਫਰੇਮ ਤੇ ਕੈਲਵਿਨ ਕਲਾਈਨ ਦੇ ਫਰੇਮ ਰੱਖੇ ਨੇ, ਇਹ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਸੇਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀ ਐਂਡ ਸੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਹੁੰਦਾ ਚਾਹੇ ਤੁਹਾਡਾ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਆਉਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ 905-460-8888, 905-460-8888। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ ਦੋਸਤੋ ਜੁੜੇ ਹੋ ਤੁਸੀਂ ਇਸ ਟਾਈਮ ਵਤਨ ਦੂਰ ਦੇ ਨਾਲ ਪੰਜਾਬ ਦੇ ਨਾਲ ਵੀ ਸਾਡੀ ਲਾਈਨ ਜਿਹੜੀ ਜੁੜੀ ਹੋਈ ਹੈ ਮਨਪ੍ਰੀਤ ਹੋਰੀ ਸਾਡੇ ਨਾਲ ਨੇ ਕੁਝ ਖਬਰਾਂ ਦੇ ਉੱਤੇ ਹੋਰ ਆਪਾਂ ਝਾਤ ਪਾਉਂਦੇ ਹਾਂ ਅਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਹਾਂ ਕਿ ਅਗਰ ਤੁਸੀਂ ਕੋਈ ਵਪਾਰ ਹੈ ਤੁਹਾਡਾ ਕੋਈ ਬਿਜ਼ਨਸ ਹੈ ਅਗਰ ਉਸਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਰੇਡੀਓ ਦੇ ਰਾਹੀਂ ਅਤੇ ਜਾਂ ਫਿਰ ਟੀ ਵੀ ਦੇ ਰਾਹੀਂ ਅਤੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ 9057990999 ਜਿਹੜਾ ਵਤਨ ਦੂਰ ਦਾ ਨੰਬਰ ਹੈ ਜੇ ਕੋਈ ਕਿਸੇ ਸਪੋਂਸਰ ਦਾ ਨੰਬਰ ਵੀ ਚਾਹੀਦਾ ਹੁੰਦਾ ਜਾਂ ਕੋਈ ਹੋਰ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕੋਈ ਆਸ ਪਾਸ ਦੀ ਖਬਰ ਹੈ ਉਹ ਸਾਂਝੀ ਕਰਨੀ ਚਾਹੁੰਦੇ ਹੋ ਕਮਿਊਨਿਟੀ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਦ ਵੀ ਤੁਸੀਂ ਕਾਲ ਕਰ ਸਕਦੇ ਹੋ 9057990999 ਦੇ ਉੱਤੇ ਔਰ ਜੇਕਰ ਕੋਈ ਪ੍ਰੋਪਰਟੀ ਤੁਸੀਂ ਵੇਚਣੀ ਚਾਹੁੰਦੇ ਹੋ ਤੁਹਾਡੀ ਆਪਣੀ ਕੋਈ ਪ੍ਰੋਪਰਟੀ ਹੈ ਚੰਗੇ ਪੈਸੇ ਉਹਨਾਂ ਤੁਸੀਂ ਵੱਟਣੇ ਚਾਹੁੰਦੇ ਹੋ ਤਾਂ ਸਾਡੀ ਟੀਮ ਨਾਲ ਸੰਪਰਕ ਕਰ ਲਓ 416-881-7070 416-881-7070 'ਤੇ ਗੱਲਬਾਤ ਹੋ ਸਕਦੀ ਹੈ ਕੁਝ ਇੱਕ ਸਾਡੇ ਕੋਲ ਇਨਵੈਸਟਮੈਂਟ ਵਾਲੀਆਂ ਵੀ ਪ੍ਰੋਪਰਟੀਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਕਾਫੀ ਇਨਕਮ ਆ ਰਹੀ ਹੈ ਚਾਹੁੰਦੇ ਹੋ ਤੁਸੀਂ ਕਿ ਥੋੜ੍ਹੇ ਜਿਹੇ ਪੈਸਿਆਂ ਨਾਲ ਤੁਹਾਡੀ ਇਨਕਮ ਕ੍ਰੀਏਟ ਹੋਵੇ ਅਤੇ ਨੰਬਰ 416-881-7070 'ਤੇ ਗੱਲ ਹੋ ਸਕਦੀ ਹੈ ਜੀ ਔਰ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਉਹਨਾਂ ਵੱਲੋਂ ਹੁਣੇ ਹੁਣੇ ਸਾਨੂੰ ਸਟੂਡੀਓ ਦੇ ਵਿੱਚ ਮੈਸੇਜ ਆਇਆ ਕਿ ਟਰਾਂਟੋ ਤੋਂ ਦਿੱਲੀ ਜਾਣਾ ਅਤੇ 1-way ਦੀ ਟਿਕਟ ਹੈ $1,050 ਦੀ ਤੁਹਾਨੂੰ ਮਿਲੇਗੀ ਅਤੇ ਟਰਾਂਟੋ ਤੋਂ ਅੰਮ੍ਰਿਤਸਰ ਜਾਣਾ ਹੈ ਅਤੇ ਉਹ ਤੁਹਾਨੂੰ$1,300 ਦੀ ਜਿਹੜੀ ਆ 1-way ਟਿਕਟ ਦੇਣਗੇ ਕਟਾਰੀਆ ਟੂਰ ਐਂਡ ਟਰੈਵਲ ਵਾਲੇ ਅਤੇ ਜੇ ਇਹੀ ਟਿਕਟਾਂ ਤੁਸੀਂ ਰਿਟਰਨ ਲੈਣੀਆਂ ਟਰਾਂਟੋ ਤੋਂ ਅੰਮ੍ਰਿਤਸਰ ਦੀ ਰਿਟਰਨ ਟਿਕਟ ਜਿਹੜੀ ਉਹ $2,420 ਦੀ ਹੈ ਅਤੇ ਟਰਾਂਟੋ ਤੋਂ ਦਿੱਲੀ ਦੀ ਜਿਹੜੀ ਰਿਟਰਨ ਟਿਕਟ ਹੈ ਉਹ $1,890 ਦੀ ਆ ਅਤੇ ਪਾਕਿਸਤਾਨ ਜਾਣਾ ਚਾਹੁੰਦੇ ਹੋ ਤੁਸੀਂ ਟਰਾਂਟੋ ਤੋਂ ਕਰਾਚੀ ਜਾਣਾ ਅਤੇ 1-way $1,190 ਦੇ ਵਿੱਚ ਆ ਅਤੇ ਇਸਲਾਮਾਬਾਦ ਦੀ ਜਿਹੜੀ ਆ ਉਹ $1,200 ਦੀ ਟਿਕਟ ਹੈ ਸੋ ਇਸ ਦੇ ਨੰਬਰ ਹੈ 905-678-1200 'ਤੇ ਕਾਲ ਕਰ ਲਓ ਅਵਤਾਰ ਕਟਾਰੀਆ ਜੀ ਨੂੰ 905-678-1200 ਇਹਨਾਂ ਦਾ ਨੰਬਰ ਹੈ ਜੀ ਔਰ ਤੁਹਾਨੂੰ ਵਧੀਆ ਸੀਟਾਂ ਲੱਭ ਕੇ ਵਧੀਆ ਫਲਾਈਟ ਦੇ ਵਿੱਚ ਬਿਠਾਲ ਕੇ ਪੂਰਾ ਖਾਣ ਪੀਣ ਦਾ ਪ੍ਰਬੰਧ ਕਰਕੇ ਭੇਜਦੇ ਨੇ ਜਿਹੜੇ ਵੀ ਮੁਲਕ 'ਚ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਜੇ ਕਿਸੇ ਤੁਸੀਂ ਯੂਰਪ ਜਾਣਾ ਜਾਂ ਕੋਈ ਮੈਕਸੀਕੋ ਵਗੈਰਾ ਜਾਣਾ ਉਹ ਵੀ ਇਹਨਾਂ ਕੋਲ ਬੜੇ ਵਧੀਆ ਪੈਕੇਜ ਚੱਲ ਰਹੇ ਨੇ 905-678-1200 ਦੇ ਉੱਤੇ ਗੱਲਬਾਤ ਹੋ ਸਕਦੀ ਆ ਸੋ ਮਨਪ੍ਰੀਤ ਜੀ ਸਮਾਂ ਵੀ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਆਲਮੋਸਟ ਜਿਹੜਾ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਪਰ ਜਾਂਦੇ ਜਾਂਦੇ ਥੋੜ੍ਹੀ ਜਿਹੀ ਆਪਾਂ ਸਿਆਸਤ ਦੀ ਗੱਲਬਾਤ ਵੀ ਕਰ ਲਈਏ ਇਹਦੇ ਵਿੱਚ ਵੀ ਕਾਫੀ ਜਿਹੜਾ ਕੁਛ ਕਈ ਕੁਛ ਹੋ ਰਿਹਾ ਉਤਲ ਕੀ ਕਹਿ ਦਈਏ ਹੁਣ ਉਤਰਾਅ ਚੜਾਅ ਆ ਰਹੇ ਨੇ ਕੁਛ ਸਿਆਸੀ ਵੋਟਾਂ ਵੀ ਅਗਾਂਹ ਨੂੰ ਆ ਰਹੀਆਂ ਸੋ ਉਹਨਾਂ ਨੂੰ ਲੈ ਕੇ ਵੀ ਕਾਫੀ ਕੁਛ ਹੋ ਰਿਹਾ ਜੇ ਕੋਈ ਖਾਸ ਖਬਰ ਹੈ ਤਾਂ ਉਹਦੇ 'ਤੇ ਵੀ ਗੱਲ ਕਰ ਲਈ
1: ਸੁਖੀ ਜੀ ਸਭ ਤੋਂ ਵੱਡੀ ਤੇ ਖਾਸ ਖਬਰ ਜਿਹੜੀ ਆ ਸਾਡੀ ਕਮਿਊਨਿਟੀ ਸਾਨੂੰ ਸੁਣ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਆਪਾਂ ਸ਼ੇਅਰ ਕਰਦੇ ਹਾਂ ਸਰੋਤਿਆਂ ਦੇ ਨਾਲ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਬੇਅਦਬੀ ਕਾਨੂੰਨ ਖਾਸ ਕਰਕੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 226 ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਇੱਕ ਮਹੀਨੇ ਦੇ ਅੰਦਰ ਸੋਧ ਕਰੇ ਅੱਜ ਸੋਮਵਾਰ ਨੂੰ ਸੁਣਵਾਈ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਜਿਹੜਾ ਕਾਨੂੰਨ ਉੱਤੇ 5 ਜਿਹੜੇ ਨੇ ਵੱਡੇ ਇਤਰਾਜ਼ ਜਤਾਏ ਨੇ ਉਹਨਾਂ ਦੇ ਵਿੱਚੋਂ ਕਈ ਤਾਂ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਕਾਨੂੰਨ ਪਾਸ ਨਹੀਂ ਕੀਤਾ ਤੁਸੀਂ ਗੁਰੂ ਮਹਾਰਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਦੀ ਜਗ੍ਹਾ ਜਿਹੜਾ ਬੀੜ ਲਿਖਿਆ ਹੈ ਜਾਂ ਕਈ ਹੋਰ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਉਹਨਾਂ ਨੇ ਕਹੀਆਂ ਸੋ ਪੂਰੀ ਵਜ਼ਾਰਤ ਕਹਿ ਸਕਦੇ ਹਾਂ ਜਿਹੜੇ ਆਜ਼ਾਦ ਉਮੀਦਵਾਰ ਨੇ ਜਾਂ ਜਿੰਨੀਆਂ ਵੀ ਪਾਰਟੀਆਂ ਦੇ ਹੋਰ ਉਮੀਦਵਾਰ ਨੇ ਨੇਤਾ ਨੇ ਉਹ ਉੱਥੇ ਪੁੱਜੇ ਸੀਗੇ ਔਰ ਉਹਨਾਂ ਨੇ ਸਾਰਿਆਂ ਨੇ ਕਿਤੇ ਨਾ ਕਿਤੇ ਆਪਣੀ ਗਲਤੀ ਵੀ ਉੱਥੇ ਮੰਨੀ ਆ ਕਿ ਵਾਕਈ ਜਦੋਂ ਇਹ ਕਾਨੂੰਨ ਸੋਧ ਹੋਇਆ ਸੀ ਤਾਂ ਅਸੀਂ ਬਿਨਾਂ ਪੜ੍ਹੇ ਲਿਖੇ ਜਾਂ ਬਿਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਨਜ਼ੂਰੀ ਤੋਂ ਇਹਦੇ 'ਤੇ ਅਸੀਂ ਸਾਰਿਆਂ ਨੇ ਜਿਹੜੇ ਦਸਤਖਤ ਕੀਤੇ ਨੇ ਸੋ ਸਾਰਿਆਂ ਨੇ ਉੱਥੇ ਆਪਣੀ ਗਲਤੀ ਮੰਨੀ ਔਰ ਇੱਕ ਮਹੀਨੇ ਦੇ ਵਿੱਚ ਜਿਹੜਾ ਆ ਸੋਧ ਬਿੱਲ ਦੇ ਵਿੱਚ ਕਹਿ ਸਕਦੇ ਹਾਂ ਉਹਨਾਂ ਨੇ ਜੋ ਵੀ ਆਪਣੀਆਂ ਰੱਖੀਆਂ ਨੇ ਮੰਗਾਂ ਜਾਂ ਜੋ ਵੀ ਇਤਰਾਜ਼ ਉਹਦੇ 'ਤੇ ਜਤਾਏ ਨੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਤੋਂ ਸੋਧ ਜਿਹੜੀ ਮੰਗੀ ਆ ਤੇ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਜੋ ਵੀ ਹੁਕਮ ਜਿਹੜਾ ਆ ਸਿੱਖ ਕਮਿਊਨਿਟੀ ਨੂੰ ਲੈ ਕੇ ਹੋਊਗਾ ਜਾਂ ਗੁਰੂ ਘਰਾਂ ਨੂੰ ਲੈ ਕੇ ਹੋਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਲੈ ਕੇ ਹੋਊਗਾ ਉਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਸਕਦਾ ਆ ਸਰਕਾਰਾਂ ਨੂੰ ਜਿਹੜਾ ਆ ਕੋਈ ਵੀ ਉਹਦਾ ਹੱਕ ਜਾਂ ਅਥਾਰਟੀ ਨਹੀਂ ਦਿੱਤੀ ਜਾ ਸਕਦੀ ਜੇ ਸਰਕਾਰਾਂ ਕੁਝ ਕਰਨੀਆਂ ਚਾਹੁੰਦੀਆਂ ਆ ਤਾਂ ਮਨਜ਼ੂਰੀ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਜ਼ਰੂਰੀ ਹੋਊਗੀ ਸੋ ਇਹ ਅੱਜ ਇੱਕ ਵੱਡਾ ਕਹਿ ਸਕਦੇ ਹਾਂ ਬਿਆਨ ਆਇਆ ਔਰ ਬਿਆਨ ਤੋਂ ਬਾਅਦ ਜਿਹੜਾ ਪਾਰਟੀਆਂ ਨੂੰ ਸਹਿਮਤ ਹੋਣਾ ਪਿਆ ਸਿਰ ਨਵਾਇਆ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਤੇ ਉੱਥੇ ਫਿਰ ਜਕਾਰੇ ਜਿਹੜੇ ਗੂੰਜੇ ਨੇ ਔਰ ਫੈਸਲੇ ਦੀ ਜਿਹੜੀ ਪ੍ਰਵਾਨਗੀ ਉਹ ਹੋਈ ਆ ਤੇ ਅਗਲੀ ਜਿਹੜੀ ਸੁਣਵਾਈ ਆ ਉਹ ਅਗਲੇ ਹੁਕਮਾਂ ਦੇ ਤੱਕ ਹੋਊਗੀ ਕੀ ਸੋਧਾਂ ਹੁੰਦੀਆਂ ਨੇ ਉਹ ਸਾਹਮਣੇ ਆਉਣਗੀਆਂ
0: ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਔਰ ਹੁਣ ਆਪਣੀ ਗੱਲਬਾਤ ਕੱਲ੍ਹ ਹੋਵੇਗੀ ਗੁੱਡ ਨਾਈਟ ਔਰ ਇਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਕਿ ਇੱਕ ਵਾਰੀ ਫਿਰ ਕਿ ਇੱਕ ਬਹੁਤ ਹੀ ਵਧੀਆ ਇਲਾਕੇ ਦੇ ਵਿੱਚ ਇੱਕ ਜਿਹੜਾ ਹੈਗਾ ਪਲਾਜ਼ਾ ਬਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ। ਅਗਰ ਤੁਸੀਂ ਚਾਹੁੰਦੇ ਹੋ ਇੱਥੇ ਆਪਣਾ ਯੂਨਿਟ ਬੁੱਕ ਕਰਨਾ, ਰਾਖਵਾਂ ਕਰਾਉਣਾ, ਕਿਸੇ ਤਰ੍ਹਾਂ ਦਾ ਵੀ ਕੋਈ ਬਿਜ਼ਨਸ ਖੋਲ੍ਹਣ ਲਈ 416-888-7070 'ਤੇ ਗੱਲ ਕਰ ਲਓ। ਔਰ ਜੇਕਰ ਚਾਹੁੰਦੇ ਹੋ ਤੁਸੀਂ ਇਨਵੈਸਟਮੈਂਟ ਵਾਸਤੇ, ਸਾਡੇ ਕੋਲ ਕੁਝ ਪ੍ਰੋਪਰਟੀਆਂ ਆਈਆਂ ਨੇ ਜਿਨ੍ਹਾਂ 'ਚੋਂ ਇਨਕਮ ਆ ਰਹੀ ਹੈ, ਉਹਨਾਂ ਦਾ ਜਿਹੜਾ ਵੇਰਵਾ ਅਸੀਂ ਤੁਹਾਨੂੰ ਟੈਲੀਫੋਨ 'ਤੇ ਦੱਸ ਸਕਦੇ ਹਾਂ। ਨੰਬਰ ਨੋਟ ਕਰ ਲਓ 416-888-7070। ਅਤੇ ਜੇਕਰ ਤੁਸੀਂ ਕੋਈ ਘਰ ਵੇਚਣਾ ਚਾਹੁੰਦੇ ਹੋ, ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਸਾਡੇ ਕੋਲ ਕਲਾਇੰਟ ਨੇ ਜੀ ਮਾਲਟਨ ਦੇ ਇਲਾਕੇ ਦੇ ਵਿੱਚ ਘਰ ਲੱਭ ਰਹੇ ਨੇ। ਔਰ ਕੋਈ ਵੀ ਸੈਮੀ ਹੋਵੇ ਜਾਂ ਬੰਗਲੋ ਹੋਵੇ, ਉਹਨਾਂ ਦੀ ਮੌਰਗੇਜ ਦਾ ਕੋਈ ਚੱਕਰ ਨਹੀਂ ਹੈ, ਪ੍ਰੂਵ ਹੋਈ ਹੈਗੀ ਆ, ਔਰ ਘਰ ਤੁਹਾਡਾ ਤੁਹਾਡੀ ਕੀਮਤ ਦੇ ਮੁਤਾਬਕ ਵਿਕ ਜਾਵੇਗਾ। ਨੰਬਰ 416-888-7070। ਦਿਓ ਇੱਥੇ ਇਜਾਜ਼ਤ, ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਆ। ਤਦ ਤੱਕ ਦੇ ਲਈ ਸੁਣਦੇ ਰਹਿਣਾ ਜੀ 530, ਹੁਣ ਰਾਜਵੀਰ ਹੋਰੀ ਤੁਹਾਡੇ ਨਾਲ ਆਉਣਗੇ ਜੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਕੈਨੇਡਾ ਡੇ ਦਾ ਅੱਜ ਵਿਸ਼ੇਸ਼ ਪ੍ਰੋਗਰਾਮ, 1 ਜੁਲਾਈ ਦਾ। ਤੁਸੀਂ ਪ੍ਰੋਗਰਾਮ ਸੁਣਿਆ, ਗੀਤ ਸੰਗੀਤ ਦਾ ਆਨੰਦ ਮਾਣਿਆ, ਅਤੇ ਆਪਣੇ ਪੂਰੇ ਪਰਿਵਾਰਾਂ ਸਮੇਤ ਜਿੱਥੇ ਵੀ ਜਾ ਰਹੇ ਹੋ ਖੁਸ਼ ਰਹੋ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਇਹੀ ਅਰਦਾਸ ਹੈ। ਅਤੇ ਜੁਲਾਈ ਮਹੀਨਾ ਚੜ੍ਹ ਗਿਆ, ਅਤੇ ਲਓ ਫਿਰ ਕੱਲ੍ਹ ਤੋਂ ਫਿਰ ਰੈਗੂਲਰ ਤੁਸੀਂ ਕੰਮਾਂ ਕਾਰਾਂ 'ਤੇ ਜਾਣਾ, ਅਤੇ ਅਸੀਂ ਵੀ ਰੈਗੂਲਰ ਪ੍ਰੋਗਰਾਮ ਲੈ ਕੇ ਆਵਾਂਗੇ। ਦਿਓ ਇੱਥੇ ਇਜਾਜ਼ਤ, ਇੱਕ ਵਾਰੀ ਫਿਰ ਸਾਡੀ ਵਤਨੋਂ ਦੂਰ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਹੈਪੀ ਹੈਪੀ ਕੈਨੇਡਾ ਡੇ। ਕੋਈ ਗੱਲਬਾਤ ਕਰਨੀ ਚਾਹੋ 9057990999 ਤੇ ਕਰ ਰਿਹਾ ਇੰਤਜ਼ਾਰ। ਧੰਨਵਾਦ, ਸਤਿ ਸ਼੍ਰੀ ਅਕਾਲ।

0: ਸਤਿ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕਿਆ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ 2 ਤੋਂ ਲੈ ਕੇ 3 ਵਜੇ ਤੱਕ। ਅਤੇ ਅੱਜ ਦਾ ਇਹ ਸਪੈਸ਼ਲ ਪ੍ਰੋਗਰਾਮ ਕੈਨੇਡਾ ਡੇ 'ਤੇ ਰਹੇਗਾ ਜੀ। ਸੋ ਕੈਨੇਡਾ ਡੇ 'ਤੇ ਸਾਰੇ ਪਰਿਵਾਰਾਂ ਨੂੰ ਕੈਨੇਡਾ ਡੇ ਦੀਆਂ ਲੱਖ ਲੱਖ ਵਧਾਈਆਂ। ਕੈਨੇਡਾ ਨੇ ਖਾਸ ਤੌਰ 'ਤੇ ਹਰ ਇੱਕ ਵਰਗ ਦੇ ਲਈ, ਹਰ ਇੱਕ ਕਮਿਊਨਿਟੀ ਦੇ ਲਈ, ਹਰ ਇੱਕ ਇਮੀਗ੍ਰੈਂਟ ਦੇ ਲਈ ਇੱਕ ਵੱਖਰੀ ਛਾਪ, ਵੱਖਰਾ ਜਿਹੜੀ ਦਿਲ ਦੇ ਵਿੱਚ ਜਗ੍ਹਾ ਕੈਨੇਡਾ ਨੇ ਦਿੱਤੀ ਹੈ। ਅਤੇ ਜਿਵੇਂ ਆਪਾਂ ਕਹਿੰਦੇ ਹਾਂ ਕਿ ਕੈਨੇਡਾ ਸੁਪਨਿਆਂ ਦਾ ਦੇਸ਼ ਹੈ, ਅਤੇ ਇਹ ਦੇਸ਼ ਦੇ ਵਿੱਚ ਨੀਤਾਂ ਨੂੰ ਮੁਰਾਦਾਂ ਨੇ। ਤੁਸੀਂ ਚੰਗੀ ਨੀਤ ਨਾਲ, ਚੰਗੀ ਜਾਂ ਮਿਹਨਤ ਨਾਲ ਕੋਈ ਵੀ ਕੰਮ ਕਰਦੇ ਹੋ ਅਤੇ ਉਹ ਕੰਮ ਤੁਹਾਡਾ ਪਾਰ ਹੁੰਦਾ ਅਤੇ ਕੈਨੇਡਾ ਉਹਦਾ ਮੁੱਲ ਮੋੜਦਾ। ਸੋ ਅੱਜ ਦੇ ਇਸ ਕੈਨੇਡਾ ਡੇ 'ਤੇ ਸਾਰਿਆਂ ਨੂੰ ਜਿੱਥੇ ਵਧਾਈਆਂ ਨੇ, ਉੱਥੇ ਹੀ ਅੱਜ ਸਾਡੇ ਸਪੋਂਸਰ ਸਾਹਿਬਾਨ ਕਹਿੰਦੇ ਭਾਈ ਕੈਨੇਡੀਅਨਜ਼ ਪਰਿਵਾਰਾਂ ਦੇ ਲਈ ਅਸੀਂ ਅੱਜ ਆਪਣੇ ਮਾਰਜਨ ਜ਼ੀਰੋ ਕਰਕੇ ਅੱਜ ਅਸੀਂ ਜੋ ਜੋ ਪਰਿਵਾਰਾਂ ਨੇ, ਚਾਹੇ ਉਹ ਫਰਨੀਚਰ ਆ, ਚਾਹੇ ਅਪਲਾਇੰਸਿਸ ਆ, ਜੋ ਵੀ ਬਿਜ਼ਨਸ ਆ, ਉਹਨਾਂ ਨੇ ਆਪਣੀਆਂ ਡੀਲਸ ਜਿਹੜੀਆਂ ਪਰਿਵਾਰਾਂ ਲਈ ਲੈ ਕੇ ਆਏ ਨੇ। ਸੋ ਉਹ ਵੀ ਅਪਡੇਟ ਕਰਾਂਗੇ, ਗੀਤ ਸੰਗੀਤ ਵੀ ਆ, ਛੁੱਟੀ ਦਾ ਦੇਣਾ। ਸੋ ਪੂਰਾ ਰੌਣਕਾਂ ਲਾਈ ਰੱਖਾਂਗੇ ਅੱਜ ਰੇਡੀਓ ਪ੍ਰੋਗਰਾਮ ਸਾਰੰਗ ਦੇ ਵਿੱਚ। ਅਤੇ ਰਾਜੀਵ ਬਪਰਾਏ ਸਾਡੇ ਨਾਲ ਜੁੜ ਚੁੱਕੇ ਨੇ। ਬਪਰਾਏ ਸਰ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ, ਅਤੇ ਹੈਪੀ ਕੈਨੇਡਾ ਡੇ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮੁਬਾਰਕਾਂ ਕੈਨੇਡਾ ਡੇ ਦੀਆਂ ਸਾਰੇ ਜਿੰਨੇ ਸਾਡੇ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਲਿਸਨਰਸ ਨੇ, ਉਹਨਾਂ ਨੂੰ ਬਹੁਤ ਬਹੁਤ ਢੇਰ ਸਾਰੀਆਂ ਮੁਬਾਰਕਾਂ। ਤੇ ਅੱਜ ਸਾਡੀ ਟੀਮ ਪਹੁੰਚੀ ਹੋਈ ਹੈ ਲਾਈਵ ਔਨ ਲੋਕੇਸ਼ਨ ਤੇ। ਲਾਈਵ ਔਨ ਲੋਕੇਸ਼ਨ ਕਿੱਥੇ ਹੋਣਾ? ਗ੍ਰੈਂਡ ਫਰਨੀਚਰ ਤੇ ਬਾਈ ਜੀ ਲਾਈਵ ਔਨ ਲੋਕੇਸ਼ਨ ਜਦੋਂ ਲੈ ਕੇ ਪਹੁੰਚ ਗਏ ਹਾਂ
2: ਜੀ,
1: ਤੇ ਬੈੱਡ ਸੈੱਟ ਬਹੁਤ ਸੋਹਣਾ, ਬੈੱਡ ਸੈੱਟ ਜਿਹੜਾ $4,899
2: ਬਿਲਕੁਲ
1: $4,899 ਦਾ ਜਿਹੜਾ ਬੈੱਡ ਸੈੱਟ ਆ
2: ਜੀ,
1: ਇਹ ਕੈਨੇਡਾ ਡੇ ਤੇ ਪਹਿਲੀ ਡੀਲ ਦੇਣ ਲੱਗੇ ਹੋ
2: ਬਿਲਕੁਲ,
1: ਕਿੰਨੇ ਦਾ ਦੇ ਸਕਦੇ ਹੋ?
2: ਬੁਪਰਾ ਸਾਹਿਬ, ਕੈਨੇਡਾ ਕੈਨੇਡਾ ਕੈਨੇਡਾ ਡੇ ਸੇਲ ਦੇ ਉੱਪਰ ਆ ਬੈਡਰੂਮ ਸੈੱਟ, ਮੈਨੂੰ ਮੈਂ ਐਕਸਪਲੇਨ ਕਰ ਦਵਾਂ ਪਰ ਉਹਨਾਂ ਨੂੰ ਲੱਗੇ ਵੀ ਸੱਚੀ ਬਈ ਇਹਦੀ ਪ੍ਰਾਈਸ ਇੰਨੀ ਹੈ। 12 ਫੁੱਟ ਲੰਬੀ ਢੋ,
1: 12 ਫੁੱਟ,
2: ਤੇ ਸਾਈਡਾਂ ਤੇ ਗਲਾਸ ਲੱਗਾ ਹੋਇਆ, ਲੈਂਪਾਂ ਦੇ ਨਾਲ ਹੀ ਲੱਗੀਆਂ ਹੋਈਆਂ
1: ਵਿੱਚ ਹੀ ਆ,
2: ਤੇ ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ ਲੱਗੇ ਹੋਏ ਆ, ਹਾਈਡ੍ਰੋਲਿਕ ਸਟੋਰੇਜ ਆ, ਬੇਜ ਕਲਰ ਦਾ ਲੈਦਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਦੇ ਆ ਜਿਹੜੇ ਉੱਪਰ ਮਾਰਬਲ ਟਾਪ, ਮਿਰਰ ਦੇ ਵਿੱਚ ਐਲਈਡੀ ਲਾਈਟ, ਦੋਨੋਂ ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਹੈ।
1: ਗੋਲਡਨ ਜੀ ਵਿੱਚ ਤੁਸੀਂ ਦੱਸ ਸਕਦੇ
2: ਹੋ ਤੁਸੀਂ ਨਾ ਸਰ, ਸਟ੍ਰੈਪਸ ਲੱਗੀਆਂ, ਡਿਜ਼ਾਈਨਰ ਬੈਡਰੂਮ ਸੈੱਟ, ਜਰਮਨੀ ਤੀਜੇ ਨੰਬਰ ਵਾਲਾ ਬੈਡਰੂਮ ਸੈੱਟ, ਤੁਸੀਂ ਆ ਕਹਿਣਾ ਭਾਈ ਪੈਰਿਸ ਬੈਡਰੂਮ ਸੈੱਟ ਲੈਣਾ, ਪੈਰਿਸ ਪੈਰਿਸ ਪੈਰਿਸ ਪੈਰਿਸ, ਜਿਹੜਾ ਪਰਿਵਾਰ ਹੁਣੇ ਸਟੋਰ ਆ ਜਾਊਗਾ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਆ ਜਾਓ, ਪੂਰਾ ਬੈਡਰੂਮ ਸੈੱਟ $4,899 ਵਾਲਾ, ਸਿਰਫ ਸਿਰਫ
1: ਪਟਾਕੇ ਪੈਂਦੇ ਦੇਖਿਓ ਜਰਾ, ਹੁਣ ਲਾਈਵ ਔਨ ਲੋਕੇਸ਼ਨ ਤੇ $4,899 ਦਾ ਬੈੱਡ ਸੈੱਟ ਸੀਗਾ, ਇਹ ਬਾਜੀ ਕਿੰਨੇ ਦਾ ਦੇਵੋਗੇ?
2: ਚਲੋ 500 ਦਾ ਕਰ ਦਿੰਦੇ ਮੈਡਮ,
1: ਆ ਫਿਰ ਬੇਚਣੀ ਗੱਲ ਕਰਕੇ ਹੁਣ 500 ਦਾ। ਜੇ ਤੁਸੀਂ ਪਤਾ ਕੀ ਆ, ਤੁਸੀਂ ਕਹਿੰਦੇ ਅੱਜ 399 ਦਾ, ਮੈਂ ਮੰਨ ਲੈਣਾ ਸੀ, ਉਹ ਵੀ ਵਿੱਚ ਹੀ ਪਾਓ ਹੋਣੇ 299 ਵਿੱਚ ਹੀ ਪਾ ਦਿੰਦਾ ਜੀ, ਉਹ ਫ੍ਰੀ ਕਰਤਾ
3: ਭਾਜੀ. ਇਸ ਤੋਂ ਵੱਡੀ ਡੀਲ ਨਹੀਂ ਹੋ ਸਕਦੀ,
1: ਵੱਡੀ ਕਰਨੀ ਵੱਡੀ. ਮੈਂ ਇਹ ਤੇ ਯਾਰ ਮੈਂ ਇਹ ਤੇ ਹੈਰਾਨ
3: ਹੋ ਗਿਆ, ਮੈਂ ਤਾਂ ਭਾਜੀ ਦੇਖ ਰਹੇ ਕਸਟਮਰ ਗਰਮੀ, ਇੰਨੀ ਗਰਮੀ ਹੋ ਗਈ ਹੈ ਕਿ ਇੰਨੀ ਗਰਮੀ ਹੁਣ ਬੰਦੇ ਨੂੰ ਪਾਣੀ ਬਣਾਓ, ਪਾਣੀ ਬਣਾਓ ਇਹਨਾਂ ਨੂੰ.
0: ਬਹੁਤ ਬਹੁਤ ਧੰਨਵਾਦ ਜੀ, ਮੈਨੂੰ ਲੱਗਦਾ ਜਿਹੜੇ ਪਰਿਵਾਰ ਛੁੱਟੀ ਜਾ ਰਹੇ ਹੋਣਗੇ ਉਹ ਵੀ ਕਹਿਣਗੇ ਯਾਰ ਨਿਆਗਰਾ ਫਾਲ ਤਾਂ ਬਾਅਦ ਚ ਬਾਅਦ ਜਾਂਗੇ, ਪਹਿਲਾਂ ਇਹ ਡੀਲ ਗ੍ਰੈਂਡ ਡੀਲ ਜ਼ਰੂਰ ਲੈ ਕੇ ਆਈਏ। ਸੋ ਤੁਸੀਂ ਪਹੁੰਚਣਾ ਜੀ ਗ੍ਰੈਂਡ ਹੋਮ ਫਰਨੀਚਰ ਤੇ ਗ੍ਰੈਂਡ ਡੀਲ ਦੇ ਲਈ। ਸੋ ਪ੍ਰੋਗਰਾਮ ਦਾ ਜਿੱਥੇ ਇਹ ਹਿੱਸਾ ਸਪੋਂਸਰ ਕਰਦੇ ਨੇ ਸਾਡੇ ਖਾਸ ਮੋਨਾ ਮਹਿੰਗੀ ਜੀ। ਮੋਨਾ ਮਹਿੰਗੀ ਜੀ ਜ਼ਰੂਰ ਸਮਾਂ ਕੱਢ ਕੇ ਕਹਿੰਦੇ ਨੇ ਜਿਹੜੇ ਦਿਨ ਛੁੱਟੀ ਆ, ਜਦੋਂ ਛੁੱਟੀਆਂ ਨੇ ਭਾਈ, ਆਪਣੀਆਂ ਜਿਹੜੀਆਂ ਪੋਲਿਸੀਜ਼ ਨੇ ਉਹ ਰਿਵਿਊ ਜ਼ਰੂਰ ਸਮੇਂ ਸਮੇਂ 'ਤੇ ਕਰਵਾਉਂਦੇ ਰਹੋ, ਉਹ ਪੋਲਿਸੀਜ਼ ਨੂੰ ਵਾਚ ਵੀ ਕਰਦੇ ਰਹੋ, ਅਤੇ ਨਵੀਆਂ ਪੋਲਿਸੀਆਂ ਜਦੋਂ ਆਪਾਂ ਬੌਂਡ ਕਰਵਾਉਣੀਆਂ ਨੇ ਤਾਂ ਇਕੱਲਾ ਇਕੱਲਾ ਕਲੋਜ ਸਮਝੋ, ਫਿਰ ਆਪਣੀ ਜਿਹੜੀ ਪੋਲਿਸੀ ਤੁਸੀਂ ਬਣਵਾ ਸਕਦੇ ਹੋ। ਨੰਬਰ ਟੂ ਕਾਲ 416-509-1509 ਮੋਨਾ ਜੀ ਇੰਸ਼ੋਰੈਂਸ ਫੋਰ ਯੂ ਤੋਂ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ ਅਤੇ ਹੈਪੀ ਕੈਨੇਡਾ ਡੇ।
4: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਾਜਵੀਰ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਐਂਡ ਹੈਪੀ ਕੈਨੇਡਾ ਡੇ ਟੂ ਐਵਰੀਵਨ।
0: ਅੱਜ ਗਰਮੀ ਬਹੁਤ ਜ਼ਿਆਦਾ ਆ, ਐਂਡ ਗਰਮੀ ਦੇ ਬਹੁਤ ਬੰਦੇ ਤਾਂ ਜਿਹੜੇ ਸਨੋਹ ਦੇ ਵਿੱਚ ਤੰਗ ਹੁੰਦੇ ਨੇ, ਉਹ ਗਰਮੀਆਂ ਨੂੰ ਤਰਸਦੇ ਹੁੰਦੇ ਨੇ, ਅਤੇ ਇਹ ਦਿਨ ਕਹਿੰਦੇ ਨੇ ਕਿ ਅਸੀਂ ਗਰਮੀ ਨੂੰ ਇੰਜੋਏ ਕਰਦੇ ਹਾਂ ਅਤੇ ਘੁੰਮਣ ਜਾਂਦੇ ਨੇ। ਬਹੁਤ ਲੋਕ ਤਾਂ ਵੈਂਫ ਵੱਲ ਜਾਂਦੇ ਨੇ, ਬਹੁਤ ਲੋਕ ਆਊਟ ਆਫ ਕੰਟਰੀ ਆਉਂਦੇ ਨੇ, ਬਹੁਤ ਲੋਕ ਇੰਡੀਆ ਦੇ ਵਿੱਚੋਂ ਇੱਥੇ ਆਉਂਦੇ ਨੇ। ਸੋ ਵਿਜ਼ਟਰ ਸੁਪਰ ਵੀਜ਼ਾ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ, ਇਹਨਾਂ ਬਾਰੇ ਜ਼ਰੂਰ ਅਪਡੇਟ ਕਰ ਦਿਓ ਜੀ। ਅਤੇ ਕਿੰਨਾ ਕੁ ਟਾਈਮ ਲੱਗਦਾ ਜੇ ਅੱਜ ਅਸੀਂ ਮੰਨ ਲਓ ਨੈਕਸਟ ਵੀਕ ਕਿਤੇ ਬਾਹਰ ਜਾਣਾ, ਸਮਰ ਵਕੇਸ਼ਨ 'ਤੇ ਬੱਚਿਆਂ ਨੂੰ ਲੈ ਕੇ ਬਾਹਰ ਜਾਣਾ, ਕਿੰਨੇ ਕੁ ਦਿਨ ਪਹਿਲਾਂ ਇਹ ਕਰਵਾਉਣੀ ਚਾਹੀਦੀ ਹੈ ਜੀ?
4: ਬਿਲਕੁਲ ਜੀ, ਸਭ ਨਾਲੋਂ ਪਹਿਲਾਂ ਜਿਨ੍ਹਾਂ ਨੇ ਬਾਹਰ ਜਾਣਾ ਉਹਨਾਂ ਦੀ ਹੀ ਗੱਲ ਕਰ ਲੈਂਦੇ ਹਾਂ, ਕਿਉਂਕਿ ਓਬਵੀਅਸਲੀ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਇਸ ਟਾਈਮ ਤੇ, ਬਹੁਤ ਸਾਰੀ ਫੈਮਿਲੀਜ਼ ਹੈ ਜਿਨ੍ਹਾਂ ਦੇ ਪਲੈਨਸ ਹੈਗੇ ਨੇ ਕਿ ਟਰੈਵਲ ਕਰਨਾ ਹੈ। ਐਂਡ ਇਹਨਾਂ ਪੋਲਿਸੀਜ਼ ਦੇ ਵਿੱਚ ਮੈਂ ਕਹੂੰਗੀ ਕਿ ਸਭ ਨਾਲੋਂ ਵੱਡੀ ਗੱਲ ਇਹ ਚੀਜ਼ ਆ ਜਾਂਦੀ ਹੈਗੀ ਕਿ ਕੋਸਟ ਬਹੁਤ ਥੋੜ੍ਹੀ ਹੁੰਦੀ ਹੈਗੀ ਹੈ, ਕਵਰੇਜ ਮਿਲੀਅਨਸ ਆਫ ਡਾਲਰਸ ਦੀ ਹੁੰਦੀ ਹੈ। ਨਾਲ ਦੀ ਨਾਲ ਸਭ ਨਾਲੋਂ ਵਧੀਆ ਗੱਲ ਜਿਹੜੀ ਹੈਗੀ ਹੈ ਟਾਈਮ, ਹਰੇਕ ਪਰਸਨ ਨੂੰ ਹੁੰਦਾ ਹੈ ਕਿ ਸਾਡੇ ਕੋਲ ਟਾਈਮ ਘੱਟ ਹੈਗਾ, ਬਿਜ਼ੀ ਸਕੇਜੂਲ ਹੈਗੇ ਹੈ, ਸੋ ਇਸ ਲਈ ਤੁਹਾਨੂੰ ਆਫਿਸ ਆਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਓਵਰ ਦਾ ਫੋਨ ਤੁਹਾਡੀ ਟਰੈਵਲ ਇੰਸ਼ੋਰੈਂਸ ਹੋ ਜਾਂਦੀ ਹੈ। ਪਰ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਆਪਾਂ ਓਨਟੈਰੀਓ ਤੋਂ ਬਾਹਰ ਜਾਣ ਤੋਂ ਪਹਿਲਾਂ ਇਹ ਕਵਰੇਜ ਕਰਵਾਉਣੀ ਹੈ। ਇੱਕ ਵਾਰ ਜੇ ਓਨਟੈਰੀਓ ਤੋਂ ਬਾਹਰ ਚਲੇ ਗਏ ਤਾਂ ਮੋਸਟ ਆਫ ਦਾ ਕੰਪਨੀਜ਼, ਕੋਈ ਵੀ ਮੋਸਟ ਆਫ ਦਾ ਕੰਪਨੀਜ਼ ਆਈ ਵੁੱਡ ਸੇ ਕਿ ਉਹ ਨਹੀਂ ਪ੍ਰੋਵਾਈਡ ਕਰਦੀਆਂ ਕਵਰੇਜ, ਤਾਂ ਉਸ ਟਾਈਮ ਤੇ ਕੋਈ ਵੀ ਹੈਲਪ ਆਊਟ ਨਹੀਂ ਕਰ ਸਕਦਾ। ਸੋ ਇਸੇ ਕਰਕੇ ਜ਼ਰੂਰੀ ਹੈਗਾ ਜਾਣ ਤੋਂ ਪਹਿਲਾਂ। ਦੂਜੀ ਚੀਜ਼ ਇਹ ਹੈਗੀ ਹੈ ਕਿ ਜੇ ਵਿਜ਼ਿਟਰ ਕਿਸੇ ਨੇ ਆਉਣਾ ਹੈ ਸੁਪਰ ਵੀਜ਼ਾ ਤੇ, ਕਿਸੇ ਨੇ ਇੱਥੇ ਆਉਣਾ ਹੈਗਾ ਆਪਣੇ ਕੋਲ, ਤਾਂ ਉਹਨਾਂ ਦੇ ਲਈ ਵੀ ਮੈਂ ਜ਼ਰੂਰ ਕਹੂੰਗੀ ਕਿ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਈਏ। ਮੈਂ ਬਹੁਤ ਵਾਰ ਇੱਦਾਂ ਦੇਖਦੀ ਹੈਗੀ ਹਾਂ ਕਿ ਜ਼ਿਆਦਾਤਰ ਅਵੇਅਰਨੈਸ ਹੈਗੀ ਹੈ ਇਸ ਟਾਈਮ ਤੇ, ਹਰੇਕ ਪਰਸਨ ਅੰਡਰਸਟੈਂਡ ਕਰਦਾ ਹੈ ਕਿ ਕੱਲ ਨੂੰ ਜੇ ਕੋਈ ਇੱਦਾਂ ਦੀ ਪ੍ਰੋਬਲਮ ਆਈ ਵੇਟਿੰਗ ਪੀਰੀਅਡ ਆ ਸਕਦਾ ਜੇ ਉਹਨਾਂ ਦੇ ਆਉਣ ਤੋਂ ਬਾਅਦ ਕਰਵਾਉਂਦੇ ਹਾਂ ਪੋਲਿਸੀ, ਜਿਹਦੇ ਨਾਲ ਕਿ ਐਕਸਟਰਾ ਆਪਾਂ ਨੂੰ ਹਸਲ ਐਂਡ ਵਸਲ ਵੀ ਹੋ ਜਾਂਦੀ ਹੈ। ਕਾਫੀ ਵਾਰ ਹੁੰਦਾ ਕਿ ਕਲੇਮਸ ਉਸ ਟਾਈਮ ਤੇ ਪ੍ਰੋਬਲਮਸ ਵੀ ਕ੍ਰੀਏਟ ਕਰ ਜਾਂਦੇ, ਕਿਉਂਕਿ ਜੇ ਰਸਤੇ ਦੇ ਵਿੱਚ ਹੀ ਤਬੀਅਤ ਖਰਾਬ ਹੋ ਗਈ, ਕੋਈ ਪਰਸਨ ਫੈਲ ਡਾਊਨ ਹੋ ਗਿਆ, ਕੋਈ ਇੰਜਰੀ ਹੋ ਗਈ ਹੈ, ਸੋ ਉਸ ਟਾਈਮ ਤੇ ਉਹਨਾਂ ਚੀਜ਼ਾਂ ਦਾ ਐਕਸਕਲੂਜਨ ਆ ਜਾਣਾ ਜੇ ਅਸੀਂ ਪਹਿਲਾਂ ਪੋਲਿਸੀ ਨਹੀਂ ਕਰਵਾਈ। ਜੇ ਅਸੀਂ ਪਹਿਲਾਂ ਕਰਵਾਈਏ, ਨੋ ਡਾਊਟ ਪੋਲਿਸੀ ਨੇ ਸ਼ੁਰੂ ਤਾਂ ਉਦੋਂ ਤੋਂ ਹੀ ਹੋਣਾ ਜਦੋਂ ਉਹਨਾਂ ਨੇ ਟਰੈਵਲ ਕਰਨਾ, ਜਦੋਂ ਉਹਨਾਂ ਨੇ ਐਰੋਪਲੇਨ ਦੇ ਵਿੱਚ ਬੈਠਣਾ ਉਦੋਂ ਤੋਂ ਹੀ ਕਵਰੇਜ ਸ਼ੁਰੂ ਹੋਏਗੀ। ਕੋਈ ਵੀ ਮਨੀ ਤੁਸੀਂ ਐਕਸਟਰਾ ਨਹੀਂ ਪੇ ਕਰੋਗੇ, ਸੋ ਤੁਹਾਨੂੰ ਐਕਸਟਰਾ ਬੈਨੀਫਿਟਸ ਮਿਲ ਸਕਦੇ ਹੁੰਦੇ ਨੇ, ਮੇਕ ਸ਼ੁਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ। ਤੇ ਦੂਜਾ ਚੀਜ਼ ਇਹ ਹੈਗੀ ਕਿ ਜੇ ਇੱਥੇ ਆ ਵੀ ਜਾਂਦੇ ਨੇ, ਕਾਫੀ ਵਾਰ ਹੁੰਦਾ ਕਿ ਆਪਣਾ ਮਾਇੰਡ ਬਣ ਜਾਂਦਾ ਕਿ ਉਹਨਾਂ ਦੀ ਸਟੇ ਐਕਸਟੈਂਡ ਕਰਨੀ ਹੈਗੀ ਹੈ, ਤਾਂ ਉਸ ਟਾਈਮ ਤੇ ਉਹਨਾਂ ਦੀ ਪੋਲਿਸੀ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਨਵੀਂ ਪੋਲਿਸੀ ਕਰਵਾਈ ਜਾਵੇ, ਤਾਂ ਕਿ ਕੋਈ ਵੇਟਿੰਗ ਪੀਰੀਅਡ ਨਾ ਪਵੇ। ਇਹ ਚੀਜ਼ਾਂ ਅਸੀਂ ਬਹੁਤ ਵਾਰ, ਮੈਨੂੰ ਲੱਗਦਾ ਕਿ ਕਈ ਵਾਰ ਮੈਨੂੰ ਏਦਾਂ ਲੱਗਦਾ ਕਿ ਅਸੀਂ ਹਰ ਵੀਕ ਇਹਨਾਂ ਚੀਜ਼ਾਂ ਨੂੰ ਅਸੀਂ ਰਿਪੀਟ ਕਰਦੇ ਹਾਂ, ਪਰ ਉਹਦੇ ਨਾਲ ਮੈਨੂੰ ਲੱਗਦਾ ਕਿ ਬੈਨੀਫਿਟ ਇਸ ਚੀਜ਼ ਦਾ ਹੈਗਾ ਕਿ ਜ਼ਿਆਦਾ ਤੋਂ ਜ਼ਿਆਦਾ ਫੈਮਿਲੀਜ਼ ਦੇ ਵਿੱਚ ਅਵੇਅਰਨੈਸ ਹੈਗੀ ਹੈ। ਐਂਡ ਪਹਿਲਾਂ ਦੀ ਤਰ੍ਹਾਂ ਅਸੀਂ ਦੇਖਦੇ, ਜਿਵੇਂ ਪਹਿਲਾਂ ਦੇਖਦੇ ਹੁੰਦੇ ਸੀ, ਜ਼ਿਆਦਾਤਰ ਇੱਦਾਂ ਦੀਆਂ ਕੰਡੀਸ਼ਨਸ ਆ ਜਾਂਦੀਆਂ ਸੀ ਕਿ ਤਬੀਅਤ ਖਰਾਬ ਹੋ ਗਈ ਹੈ, ਹੋਸਪਿਟਲ ਜਾਣਾ ਪੈ ਗਿਆ, ਉਹਨਾਂ ਦੇ ਕੋਲ ਇੰਸ਼ੋਰੈਂਸ ਨਹੀਂ ਹੈਗੀਆਂ, ਉਹ ਚੀਜ਼ਾਂ ਬਹੁਤ ਘੱਟ ਹੋ ਗਈਆਂ ਨੇ ਹੁਣ ਇਸ ਟਾਈਮ ਤੇ। ਸੋ ਅਸੀਂ ਚਾਹਾਂਗੇ ਸਾਡੀ ਕਮਿਊਨਿਟੀ ਫਾਈਨੈਂਸ਼ਲੀ ਸਿਕਿਓਰ ਹੋਵੇ, ਫਾਈਨੈਂਸ਼ਲੀ ਸਿਕਿਓਰ ਐਂਡ ਸਾਊਂਡ ਹੋਵੇ। ਕੋਈ ਵੀ ਸਾਡੇ ਲਿਸਨਰਸ ਨੂੰ ਜਾਣਕਾਰੀ ਚਾਹੀਦੀ ਹੋਵੇ ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਕੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-4165-09-1509।
0: 416-509-1509 ਤੇ ਮੁੰਨੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਇਕੱਲੇ ਵਿਜ਼ਟਰ ਟਰੈਵਲ ਸੁਪਰਵਿਜ਼ਾ ਇੰਸ਼ੋਰੈਂਸ ਨਹੀਂ, ਕੋਈ ਵੀ ਇੰਸ਼ੋਰੈਂਸ, ਲਾਈਫ, ਕ੍ਰਿਟੀਕਲ ਡਿਸਬਿਲਟੀ, ਇਹਨਾਂ ਦਾ ਕੋਂਬੋ ਕਰਵਾਉਣਾ ਹੋਵੇ ਤਾਂ ਮੋਨਾ ਜੀ 416-509-1509।

0: ਸਟੂਡੀਓ ਨੰਬਰ ਆਪਣੇ ਫਰਮੈਸ਼ੀ ਗੀਤ ਸਿੰਘ ਜੀ ਜੇ ਕੋਈ ਗੱਲਬਾਤ ਕਰਨੀ ਹੋਵੇ ਤਾਂ 905-564-4444 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਾਡੀ ਲਾਈਨ ਜਾ ਚੁੱਕੀ ਆ ਦ ਮੈਪਲ ਕਲੀਨਿਕ ਤੇ। ਢਿੰਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ। ਕੈਨੇਡਾ ਡੇ ਤੇ ਕੀ ਸਪੈਸ਼ਲ ਆਫਰ ਕਰ ਰਹੇ ਹੋ ਸਾਡੇ ਪਰਿਵਾਰਾਂ ਨੂੰ?
1: ਹਾਂਜੀ ਬਾਈ ਜੀ, ਆਪਣਾ ਕਲੀਨਿੰਗ ਦਾ ਕੰਮ ਹੈ ਜੀ, ਤੇ ਆਪਾਂ ਰੈਜੀਡੈਂਸ਼ੀਅਲ ਕਮਰਸ਼ੀਅਲ ਸਾਰੇ ਤਰ੍ਹਾਂ ਦੀ ਕਲੀਨਿੰਗ, ਚਾਹੇ ਉਹ ਡੀਪ ਕਲੀਨਿੰਗ, ਚਾਹੇ ਉਹ ਰੈਗੂਲਰ ਕਲੀਨਿੰਗ ਹੋਵੇ ਵੀਕਲੀ, ਬਾਈ ਵੀਕਲੀ, ਮੰਥਲੀ, ਤੇ ਡੀਪ ਕਲੀਨਿੰਗ ਜਿਹੜੀ ਹੁੰਦੀ ਹੈਗੀ ਉਹਦੇ ਵਿੱਚ ਆਪਾਂ ਘਰ ਦੀ ਪ੍ਰੋਪਰ ਏ ਟੌਪ ਟੂ ਬੋਟਮ ਸਾਰਾ ਫਰਿੱਜ ਵਗੈਰਾ ਮੂਵ ਕਰਕੇ, ਸਟੋਵ ਮੂਵ ਕਰਕੇ ਪ੍ਰੋਪਰ ਕਲੀਨ ਕਰਦੇ ਹਾਂ ਜੀ। ਤੇ ਅੱਜ ਕੈਨੇਡਾ ਡੇ ਦੇ ਸੰਬੰਧ ਵਿੱਚ ਜੀ ਆਪਾਂ ਆਫਰ ਦੇ ਰਹੇ ਹਾਂ, ਜਿਹੜੇ ਸਰੋਤੇ ਅੱਜ ਕਾਲ ਕਰਨਗੇ ਜੀ ਉਹਨਾਂ ਨੂੰ ਆਪਾਂ ਡੀਪ ਕਲੀਨਿੰਗ ਜੇ ਸਾਡੇ ਨਾਲ ਬੁੱਕ ਕਰਦੇ ਆ ਤਾਂ ਕਾਰ ਕਲੀਨਿੰਗ ਕਿੱਟ ਫ੍ਰੀ ਆਫ ਕੋਸਟ ਦੇਵਾਂਗੇ ਜੀ।
0: ਸੋ ਘਰ ਦੀ ਕਲੀਨਿੰਗ ਤੁਸੀਂ ਕਰੋਗੇ, ਕਾਰ ਕਲੀਨਿੰਗ ਕਿੱਟ ਤੁਸੀਂ ਫ੍ਰੀ ਦੇ ਕੇ ਆਓਗੇ ਪਰਿਵਾਰਾਂ ਲਈ?
1: ਬਿਲਕੁਲ ਜੀ।
0: ਤੇ ਕੋਈ ਆਫ ਆਫ ਵੀ ਦੇ ਦੋ ਜੀ, ਅੱਜ ਸਾਰੇ ਪਰਿਵਾਰਾਂ ਨੇ ਸਾਡੇ ਜਿਹੜੇ ਨੇ ਉਹ ਜ਼ੀਰੋ ਮਾਰਜਨ ਤੇ ਕੰਮ ਕਰ ਰਹੇ ਨੇ।
1: ਸਰ ਆਪਾਂ ਇੱਦਾਂ ਕਰਦੇ ਹਾਂ ਜੀ, ਫਿਰ ਵਿੰਡੋਜ਼ ਕਲੀਨਿੰਗ ਹੈ ਜਿਹੜੀ ਆਪਾਂ ਉਹ 3-stage ਫਿਲਟਰ ਦੇ ਨਾਲ, ਡੀ ਆਈ ਫਿਲਟਰ ਹੁੰਦੇ ਆ ਜੀ, ਵਾਟਰ ਲੈਵਲ ਟੀ ਡੀ ਐਸ ਦਾ ਜ਼ੀਰੋ ਕਰਕੇ ਫਿਰ ਆਪਾਂ ਵਿੰਡੋਜ਼ ਵਾਸ਼ ਕਰਦੇ ਹਾਂ ਜੀ, ਉਹਦੇ ਤੇ ਆਪਾਂ ਡੀਪ ਕਲੀਨ ਦੇ ਨਾਲ 50% ਆਫ ਲਾ ਦਿੰਦੇ ਹਾਂ।
0: ਸੋ ਤੁਸੀਂ ਕਾਰ ਡੀਪ ਕਲੀਨਿੰਗ ਦੇ ਨਾਲ ਜਿੱਥੇ ਕਾਰ ਕਲੀਨਿੰਗ ਕਿੱਟ ਫ੍ਰੀ ਦੇਓਗੇ ਉੱਥੇ ਵਿੰਡੋ ਕਲੀਨਿੰਗ ਤੇ 50% ਆਫ। ਕੈਨੇਡਾ ਡੇ ਤੇ ਅੱਜ ਆਖਰੀ ਦਿਨ ਹੈ ਡੀਲ ਦਾ?
1: ਹਾਂਜੀ ਸਰ, ਡੀਪ ਕਲੀਨ ਦੇ ਵਿੱਚ ਜਿਹੜੀਆਂ ਇਨਸਾਈਡ ਵਿੰਡੋਜ਼ ਨੇ ਉਹ ਅੰਦਰੋਂ ਇਨਕਲੂਡਡ ਹੁੰਦੀਆਂ ਨੇ, ਬਟ ਜਿਹੜੀਆਂ ਆਊਟਸਾਈਡ ਵਿੰਡੋਜ਼ ਨੇ ਉਹਦਾ ਆਲਵੇਜ਼ ਪੈਕੇਜ ਵੱਖਰਾ ਹੁੰਦਾ, ਆਊਟਸਾਈਡ ਵਿੰਡੋਜ਼ ਤੇ ਆਪਾਂ 50% ਆਫ ਦਵਾਂਗੇ ਜੀ।
0: ਸੋ ਜਿਹੜੀਆਂ ਚਾਹੇ ਰੈਂਟਲ ਪ੍ਰੋਪਰਟੀਆਂ ਨੇ, ਬੇਸਮੈਂਟ ਆ, ਘਰ ਆ, ਕੌਂਡੋ ਆ, ਬਿਜਨਸ ਆ, ਪੋਸਟ ਕੰਸਟਰਕਸ਼ਨ ਆ, ਜੰਕ ਰਿਮੂਵ ਆ, ਬੈਕ ਯਾਰਡ, ਸਾਈਡ ਵਾਕਾਂ, ਡਰਾਈਵ ਵੇ, ਗਰਾਜ, ਜਿਹੜੀ ਜਿਹੜੀ ਸਰਵਿਸ ਲੈਣੀ ਉਹ ਤੁਹਾਡੇ ਕੋਲ ਅਵੇਲੇਬਲ ਆ?
1: ਸਾਰਾ ਕੁਛ ਜੀ, ਏ ਟੂ ਜੈਡ, ਇੱਕੋ ਛੱਤ ਹੇਠਾਂ ਜੀ, ਚਾਹੇ ਕਿਸੇ ਨੇ ਸੀਲਰ ਮਰਵਾਉਣਾ ਹੋਵੇ, ਪਾਵਰ ਵਾਸ਼ ਕਰਾਉਣਾ ਹੋਵੇ ਘਰ ਨੂੰ ਜੀ, ਸਾਰਾ ਕੁਛ ਆਪਾਂ ਕਰਦੇ ਹਾਂ ਜੀ।
0: ਸੋ ਦੋਸਤੋ ਇਹਨਾਂ ਦਾ ਪੇਜ ਜ਼ਰੂਰ ਚੈੱਕ ਕਰਿਓ, ਦਾ ਮੈਪਲ ਕਲੀਨਿੰਗ, ਵੱਡੀਆਂ ਵੱਡੀਆਂ ਕੰਪਨੀਆਂ ਨਾਲ, ਵੱਡੇ ਵੱਡੇ ਮੈਂਸ਼ਨ, ਚਾਹੇ ਛੋਟੀ ਬੇਸਮੈਂਟ ਆ ਚਾਹੇ ਮੈਂਸ਼ਨ ਆ, ਸਾਰੀ ਚੀਜ਼ ਕਲੀਨ ਕਰਨਗੇ। ਤੇ ਬਾਕੀ ਘਰ ਇੱਦਾਂ ਫੀਲ ਕਰ ਦਿੰਦਾ ਕਈ ਵਾਰ ਨਾ, ਘਰ ਦੇ ਵਿੱਚ ਕੋਈ ਅਲੱਗ ਤਰ੍ਹਾਂ ਦੀ ਅਡੋਰ ਜੀ ਜਾਂ ਤੇਲ ਦੀ ਸਮੈਲ, ਕੁਛ ਅਲੱਗ ਚੀਜ਼ਾਂ ਆਉਣ ਲੱਗ ਜਾਂਦੀਆਂ ਨੇ। ਸਾਫ ਸਫਾਈ ਦਾ ਜ਼ਰੂਰ ਧਿਆਨ ਰੱਖੋ। ਇੰਡੀਆ ਦੇ ਵਿੱਚ ਆਪਾਂ ਦੀਵਾਲੀ 'ਤੇ ਸਾਫ ਸਫਾਈ ਕਰਦੇ ਹਾਂ, ਕੈਨੇਡਾ ਡੇ 'ਚ ਬਹੁਤ ਲੋਕ ਕੈਨੇਡਾ ਡੇ 'ਤੇ ਘਰ ਨੂੰ ਰੀਸੈੱਟ ਕਰਵਾ ਲੈਂਦੇ ਨੇ, ਬੱਚਿਆਂ ਨੇ ਵੀ ਘਰ ਰਹਿਣਾ। ਸਾਫ ਸਫਾਈ ਦੇ ਲਈ ਦਾ ਮੈਪਲ ਕਲੀਨਿੰਗ ਨੂੰ ਕਾਲ ਕਰੋ, ਅਤੇ ਕਾਰ ਕਲੀਨਿੰਗ ਕਿੱਟ ਫ੍ਰੀ ਰਾਈਟ ਵੇ ਕਾਲ ਕਰ ਲਓ 647-286-0077 647-286-0077 647-286-0077 647-286-0077 647-286-0077 647-286-0077 ਬਹੁਤ ਸ਼ੁਕਰੀਆ ਭਾਈ ਜੀ, ਧੰਨਵਾਦ।
1: ਸਤਿ ਸ਼੍ਰੀ ਅਕਾਲ।

0: ਬਫਰਾ ਸਾਹਿਬ, ਜਿਹੜੀਆਂ ਤੁਸੀਂ ਗ੍ਰੈਂਡ ਡੀਲਾਂ ਲੈ ਕੇ ਆਏ ਹੋ, ਕਿਉਂਕਿ ਕਈ ਪਰਿਵਾਰਾਂ ਦਾ ਹੁੰਦਾ ਕਿ ਅੱਜ ਛੁੱਟੀ ਆ, ਚਲੋ ਭਾਈ ਆਪਾਂ ਇੱਥੇ ਚੱਲੇ ਆਉਂਦੇ ਹਾਂ, ਡਾਊਨਟਾਊਨ ਚੱਲੇ ਆਉਂਦੇ ਹਾਂ, ਕੋਈ ਪਾਰਕ 'ਚ ਜਾ ਆਉਂਦੇ ਹਾਂ, ਉਹ ਸਾਰਿਆਂ ਨੇ ਗੱਡੀਆਂ ਹੁਣ ਗ੍ਰੈਂਡ ਹੋਮ ਫਰਨੀਚਰ ਵੱਲ ਪਾ ਲਈਆਂ ਅਤੇ ਇਹ ਡੀਲਾਂ ਨਾ ਪਿੱਛੇ ਰਹਿ ਜਾਈਏ, ਸੋ ਦਿਓ ਜਾਣਕਾਰੀ ਜੀ।
1: ਬਾਈ ਜੀ, ਮੈਨੂੰ ਤਾਂ ਮੈਸੇਜ ਆਉਣੇ ਸ਼ੁਰੂ ਹੋ ਗਏ ਆ ਕਿ ਬਾਈ ਜੀ ਸਾਡੇ ਲਈ ਇਹ ਡੀਲ ਗ੍ਰੈਂਡ ਡੀਲ, ਮੈਂ ਪਰ ਉਹ ਮੈਸੇਜ ਤੇ ਹੋਲਡ ਨਹੀਂ ਕਰਵਾ ਸਕਦਾ। ਪਰ ਇੱਕ ਇਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੁਣ ਵੀਰ ਦਾ ਜਿਹੜਾ ਮੈਸੇਜ ਸੀ ਉਹ ਲੰਡਨ ਸੀ
2: ਜੀ,
1: ਉਹਨਾਂ ਨੇ ਉਹ ਕਹਿੰਦੇ ਬਾਈ ਅਸੀਂ ਲੰਡਨ ਗੱਡੀ ਦੇ ਵਿੱਚ ਸੀਗੇ ਤੇ ਅਸੀਂ ਸੁਣ ਲਿਆ ਆ ਜਾਵਾਂ, ਪਰ ਆਵਾਂਗੇ ਲੇਟ।
2: ਬਫਰਾ ਸਾਹਿਬ, ਅੱਜ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ।
1: ਇੱਕ ਵਾਅਦਾ ਕਰੋ
2: ਜੀ,
1: ਜਿਹੜੇ ਉਹ ਲੰਡਨ ਵਾਲੇ ਵੀਰ ਨੇ, ਜੇ ਤੁਹਾਡੇ ਦੋ ਉਦੋਂ ਪਹਿਲਾਂ ਦੇ ਜਿਹੜੇ ਗਰੰਟੀ ਲਾ ਹੋ ਗਏ ਡਨ
2: ਜੀ,
1: ਤਾਂ ਉਹਨਾਂ ਨੂੰ ਜੇ ਉਹ ਪਹੁੰਚਦੇ ਚਾਹੇ ਉਹ 7 ਵਜੇ ਪਹੁੰਚਣ ਚਾਹੇ ਉਹ 8 ਵਜੇ ਪਹੁੰਚਣ, ਚਾਹੇ ਉਹ ਉਹਨਾਂ ਦੇ ਲਈ ਇੱਕ ਲੰਡਨ ਵਾਲਿਆਂ ਲਈ ਸਪੈਸ਼ਲ ਮੈਸੇਜ ਜਿਹੜਾ ਉਹਨਾਂ ਨੇ ਕੀਤਾ ਵਾ ਉੱਥੋਂ, ਕਿਉਂਕਿ ਤੁਹਾਨੂੰ ਪਤਾ 2.5 ਘੰਟੇ ਲੱਗ ਜਾਣੇ ਆ ਉਹਨਾਂ ਲਈ, ਉਹ ਤੁਹਾਨੂੰ ਚਾਹੇ ਐਕਸਟਰਾ ਕਰਨੀ ਪੈ
2: ਜਾਵੇ।
1: ਆ ਜਾਓ ਤੁਸੀਂ ਜੇ ਲੰਡਨ ਤੋਂ ਵੀ ਹੋ ਤਾਂ ਤੁਹਾਡੇ ਲਈ ਰਾਖਵੀਂ ਰੱਖਤੀ ਹੈ ਡੀਲ ਤੁਹਾਨੂੰ ਮਿਲੂਗੀ। ਜਿਹੜੀ ਗੱਲ 2999 ਵਿੱਚ ਦੋ ਬੈੱਡ ਸੀਗੇ, ਇੱਕ ਬਹੁਤ ਆਲਾ ਦਰਜ ਦਾ ਕਮਾਲ ਦਾ ਬੈੱਡ, ਇੱਕ ਕਿੰਗ ਦਾ ਬੈੱਡ ਸੀ, ਇੱਕ ਕੁਈਨ ਦਾ ਬੈੱਡ ਸੀ, ਦੋਨਾਂ ਦੇ ਮੈਟਰਸ ਸੀ, ਇੱਕ ਸੋਫਾ ਸੀ ਲੈਦਰ ਵਾਲਾ, ਇੱਕ ਡਾਇਨਿੰਗ ਟੇਬਲ ਸੀ, 6 ਚੇਅਰਾਂ ਸੀ ਇੱਕ ਨਾਲ,
2: ਤੇ ਨਾਲ ਟੀਵੀ ਟੈਲੀਵਿਜ਼ਨ ਸੀਗਾ।
1: ਉਹ ਸਾਰੀ 2999 ਵਿੱਚ ਉਹ ਤੁਹਾਨੂੰ ਬਾਈ ਜੀ ਸਾਰੇ ਘਰ ਦਾ ਤੁੰਨ ਕੇ ਭਰਤਾ ਸਮਾਨ 2999 ਵਿੱਚ। ਇੱਕ ਬੈੱਡ ਨਹੀਂ ਹੁੰਦਾ, ਇਹ ਇਕੱਲਾ ਹੀ ਬੈੱਡ ਜਿਹੜਾ ਇੱਥੇ ਲੱਗਿਆ ਹੋਇਆ, ਆ ਕੇ ਚੈੱਕ ਕਰ ਲਿਓ, 2899 ਦਾ ਲੱਗਿਆ ਹੋਇਆ ਸੀਗਾ
2: ਜੀ।
1: ਜਿਹੜਾ ਬੰਦਾ ਹੁਣ ਨੇੜੇ ਤੇੜੇ ਗੱਡੀ ਕਿਤੇ ਹੈਗਾ ਉਹ ਆਵੇ ਤੇ ਗ੍ਰੈਬ ਕਰਕੇ ਲੈ ਜਾਵੇ 4 ਵਜੇ ਤੋਂ 3 ਵਜੇ ਤੋਂ ਪਹਿਲਾਂ ਪਹਿਲਾਂ।
2: ਸੋਫਾ ਕੰਮ ਬੈੱਡ ਦੀ ਵੀਰ ਲਈਏ, ਛੋਟਾ ਲੈ ਗੱਡੀ ਚ ਵੀ ਆ ਜਾਵੇ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕੰਮ ਬੈੱਡ ਗ੍ਰੇ ਕਲਰ ਦਾ ਕੋਟਰਾਈ ਫੈਬਰਿਕ ਦਾ ਬਾਈ ਜੀ, ਸੋਹਣਾ ਨਾ, ਇਹਦੀ ਮਾਰਕੀਟ ਦੀ ਕੀਮਤ 800-900 ਡਾਲ ਲਿਆ, ਪਰ ਅੱਜ ਪਰਿਵਾਰ ਜਿਹੜਾ ਰਾਈਟ ਵੀ ਆ ਜਾਊਗਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਸੋਫਾ ਕੰਮ ਬੈੱਡ ਗ੍ਰੇ ਕਲਰ ਦਾ, ਆ ਜਾਓ 294 ਵੋਕਰ ਡਰਾਈਵ, 294 ਵੋਕਰ ਡਰਾਈਵ ਉੱਪਰ ਸੋਫਾ ਕੰਮ ਬੈੱਡ ਗ੍ਰੇ ਕਲਰ ਦਾ ਕੋਟਰਾਈ ਫੈਬਰਿਕ ਦਾ ਸਿਰਫ 499
1: ਬੈੱਡ ਦੇ ਉੱਤੇ ਕੋਈ ਮੈਟਰਸ ਵਗੈਰਾ ਲਾਉਣਾ
2: ਨਹੀਂ, ਇੱਦਾਂ ਬੈੱਡ ਬਣ ਜਾਣਾ
1: ਸਰ, ਬਣਾਏ ਯਾਰ, ਇਹ ਬਹੁਤ ਸੋਹਣਾ ਵਾ, ਥੋੜੀ ਜਿਹੀ ਜਗ੍ਹਾ ਚ ਰੱਖਿਆ ਜਾਣਾ, ਬੈੱਡ ਦਾ ਬੈੱਡ ਆ, ਸੋਫੇ ਦਾ ਸੋਫਾ, ਚਾਹੇ ਤੁਸੀਂ ਬੇਸਮੈਂਟ ਚ ਰੱਖਣਾ, ਚਾਹੇ ਤੁਸੀਂ ਉੱਪਰ ਰੱਖਣਾ, ਚਾਹੇ ਤੁਸੀਂ ਗਰਾਜ ਚ ਰੱਖਣਾ, ਜਿੱਥੇ ਮਰਜ਼ੀ ਰੱਖ ਲਓ ਬਾਈ ਇਹਨੂੰ। ਤਾਂ
2: ਹੁਣ ਡੀਲ ਮੈਂ ਹੁਣ ਦਿੰਦੀ ਆ, ਦੇਖਿਓ ਹੁਣ ਪਰਿਵਾਰ ਜਿਹੜੇ ਰਾਈਟ ਦੇ ਦੋ ਪਰਿਵਾਰ ਇੰਸਟੋਰ ਆ ਜਾਣਗੇ, ਅੱਜ ਇਹੋ ਜਿਹੀਆਂ ਡੀਲਾਂ ਕਿਹੜਾ ਅੱਗੇ ਕੱਢਣੀਆਂ ਰਾਤ 10 ਵਜੇ ਤੱਕ, ਸੋਫਾ ਕੰਮ ਬੈੱਡ ਸਿਰਫ 499 ਡਾਲਰ ਦਾ, ਪਹਿਲੇ ਦੋ ਪਰਿਵਾਰਾਂ ਨੂੰ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ,
1: ਇਹਨਾਂ ਦਾ ਟੀਵੀ ਹੋਊਗਾ ਬਾਈ ਜੀ,
2: ਕੀ ਕਰ ਦਿੰਦੇ ਆ।
1: ਐਲ ਈ ਡੀ ਜ਼ਿੰਦਗੀ ਹੈ ਵੀਰੇ।

0: ਅਪਲਾਇੰਸ ਦੇ ਵਿੱਚ ਵੀ ਬਹੁਤ ਲੋਕਾਂ ਨੂੰ ਖੁਸ਼ੀ ਹੁੰਦੀ ਹੈ, ਚਾਹੇ ਉਹ ਟੈਲੀਵਿਜ਼ਨ ਹੋਮ ਅਪਲਾਇੰਸ ਦੇ ਉੱਤੋਂ ਦੀ ਫੀਫਾ ਵਰਲਡ ਕੱਪ ਚੱਲ ਰਿਹਾ ਹੋਵੇ, ਅਤੇ ਫਿਰ ਇਹਦੇ ਲਈ ਚੱਲਦੇ ਆ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਉੱਤੇ ਲੈ ਕੇ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਹੈਪੀ ਕੈਨੇਡਾ ਡੇ ਜੀ।
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ ਭੁੱਲਰ ਸਾਹਿਬ, ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਫਰੈਂਡਸ ਫੈਮਿਲੀ ਨੂੰ, ਤੁਹਾਡੇ ਲਿਸਨਰਸ ਨੂੰ, ਤੇ ਸਾਰੰਗ ਰੇਡੀਓ ਪ੍ਰੋਗਰਾਮ ਦੇ ਸਾਰੇ ਹੀ ਲਿਸਨਰਸ ਨੂੰ, ਸਾਡੇ ਕਸਟਮਰਸ ਨੂੰ, ਬ੍ਰੈਂਟਨ ਟੀਵੀ ਐਂਡ ਅਪਲਾਇੰਸਿਸ ਦੀ ਪੂਰੀ ਮੈਨੇਜਮੈਂਟ ਵੱਲੋਂ ਵੈਰੀ ਵੈਰੀ ਹੈਪੀ ਕੈਨੇਡਾ ਡੇ ਜੀ। ਕੈਨੇਡਾ ਇੱਕ ਐਸਾ ਦੇਸ਼ ਹੈ ਜਿੱਥੇ ਕਿ ਅਸੀਂ ਆ ਕੇ ਤੇ ਜ਼ੀਰੋ ਤੋਂ ਸਟਾਰਟ ਲੈ ਕੇ ਵੀ ਤੇ ਕੋਈ ਨਾ ਕੋਈ ਤਰੱਕੀਆਂ ਕਰਦੇ ਹਾਂ। ਕੈਨੇਡਾ ਨੂੰ ਸਲੂਟ ਐਂਡ ਸਲਾਮ ਹੈ ਜਿਹਨੇ ਹਮੇਸ਼ਾ ਇੱਕ ਅਪਰਚੁਨਿਟੀਜ਼ ਦਿੱਤੀਆਂ, ਲੈਂਡ ਆਫ ਅਪਰਚੁਨਿਟੀ ਹੈ ਜੀ।
0: ਤੇ ਕੈਨੇਡਾ ਡੇ ਤੇ ਜੀ, ਜੇ ਅਪਲਾਇੰਸ ਸੈਕਸ਼ਨ ਦੇ ਵਿੱਚ ਸੇਵਿੰਗ ਕਰਨੀ ਹੋਵੇ ਜਾਂ ਟੈਲੀਵਿਜ਼ਨ ਦੀ ਇੱਕ ਵਾਰੀ ਦੱਸੋ, ਕਿਉਂਕਿ ਬਿਗ ਸਕਰੀਨ ਟੈਲੀਵਿਜ਼ਨ ਤਾਂ ਕਈ ਵਾਰ ਆਊਟ ਆਫ ਸਟਾਕ ਰਹਿੰਦੇ ਨੇ ਜਾਂ ਇਹਨਾਂ ਤੇ ਡੀਲਾਂ ਘੱਟ ਆਉਂਦੀਆਂ ਨੇ, ਤੇ ਅੱਜ ਕੈਨੇਡਾ ਡੇ ਤੇ ਕੀ ਸਪੈਸ਼ਲ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ?
1: 85 ਇੰਚ ਟੀਵੀ ਦੇ ਉੱਪਰ ਸ਼ਾਨਦਾਰ ਡੀਲ ਹੈ, 55 ਇੰਚ, 65 ਇੰਚ, 75 ਇੰਚ, ਹੁਣ 85 ਇੰਚ ਜਿਹੜਾ, ਕਿਉਂਕਿ ਕੈਨੇਡਾ ਡੇ ਸੇਲ ਤੇ GE ਇਲੈਕਟ੍ਰੋਲਕਸ ਫਰਿੱਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ, ਇਟਾਲੀਅਨ ਬ੍ਰੈਂਡ ਐਲੀਕਾ, ਜਰਮਨ ਬ੍ਰੈਂਡ ਬੋਸ਼, ਸੋਨੀ, ਸੈਮਸੰਗ ਵਰਗੇ ਬ੍ਰੈਂਡਸ ਪਾਰਟੀਸਪੇਟ ਕਰ ਰਹੇ ਆ ਜੀ। ਤੇ ਸੋਨੀ ਬ੍ਰੇਵੀਆ 3 ਇਹ ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ। ਸੋਨੀ ਬ੍ਰੇਵੀਆ 3 85 ਇੰਚ ਦਾ $2300 ਵਾਲਾ $1599 'ਚ ਅਸੀਂ ਦੇ ਰਹੇ ਹਾਂ। ਕੈਨੇਡਾ ਡੇ ਸੇਲ 'ਤੇ $1599 ਵੀ ਤੁਸੀਂ 6 ਮਹੀਨੇ 'ਚ ਪੇ ਕਰਨਾ ਹੈ। 55 ਇੰਚ ਲੈਣਾ ਜੀ, 55 ਇੰਚ ਮਿਲੇਗਾ ਕੈਨੇਡਾ ਡੇ ਸੇਲ ਤੇ $399 ਦਾ। 65 ਇੰਚ ਲੈਣਾ, 65 ਇੰਚ $1000 ਵਾਲਾ ਕੈਨੇਡਾ ਡੇ ਸੇਲ ਤੇ ਮਿਲੇਗਾ $699 ਦਾ। 75 ਇੰਚ ਲੈਣਾ ਚਾਹੁੰਦੇ ਜੀ, $1200-1300 ਵਾਲਾ ਸਿਰਫ $899 ਦਾ ਕੈਨੇਡਾ ਡੇ ਸੇਲ ਅੱਜ ਸ਼ਾਮ 7 ਵਜੇ ਤੱਕ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਮਿਲ ਰਿਹਾ ਜੀ। ਸ਼ੋਰੂਮ 'ਚ ਆ ਕੇ ਚੈੱਕ ਕਰੋ, ਕੰਪੇਅਰ ਕਰੋ, ਫਿਰ ਡਿਲੀਵਰੀ ਸਕੈਜੂਅਲ ਕਰਨਾ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ 'ਚ ਹੀ ਕਰਨੀ ਹੈ। ਅੱਜ ਜ਼ਰੂਰ ਪਹੁੰਚਣਾ। ਇਸ ਵਕਤ ਵੀ 3 ਫੈਮਿਲੀਜ਼ ਜਿਹੜੀਆਂ ਸ਼ੋਪਿੰਗ ਕਰ ਰਹੀਆਂ, ਜਦੋਂ ਫੈਮਿਲੀ ਦੀ ਗੱਲ ਕਰਦੇ ਹਾਂ 3 ਤੋਂ 4 ਪਰਸਨ ਦੀ ਫੈਮਿਲੀ ਹੁੰਦੀ ਹੈ। 3 ਫੈਮਿਲੀਜ਼ ਡਿਫਰੈਂਟ ਸੈਕਸ਼ਨ 'ਚ ਹੈ, ਇਲੈਕਟ੍ਰੋਨਿਕਸ, ਹੋਮ ਅਪਲਾਇੰਸਿਸ ਐਂਡ ਲਾਂਡਰੀ 'ਚ ਸ਼ੋਪਿੰਗ ਕੀਤੀ ਜਾ ਰਹੀ ਹੈ, ਕਿਉਂਕਿ ਕੈਨੇਡਾ ਡੇ ਸੇਲ 'ਤੇ $500-$400 ਦਾ ਡਿਸਕਾਊਂਟ ਦਿੱਤਾ ਜਾ ਰਿਹਾ। 9054502828 ਸਾਡਾ ਨੰਬਰ ਹੈ ਜੀ, 9054508828 ਜੀ,
0: 9054508828। ਤੇ ਸੁਲਤਾਨ ਜੀ, ਉਹਨਾਂ ਲਈ ਮੌਕਾ ਕਿੱਦਾਂ ਦਾ ਜਿਨ੍ਹਾਂ ਨੇ ਪੂਰੇ ਘਰ ਦੇ ਅਪਲਾਇੰਸ ਲੈਣੇ ਆ, ਹੋਮ ਅਪਲਾਇੰਸ ਲੈਣੇ ਆ, ਬੰਡਲ ਪੈਕੇਜ ਲੈਣੇ ਆ, ਚਾਹੇ ਉਹਨਾਂ ਦੀ ਕਲੋਜ਼ਿੰਗ ਅੱਜ ਤੋਂ 1-2 ਮਹੀਨੇ ਬਾਅਦ ਆ, ਕੀ ਅੱਜ ਹੀ ਡੀਲ ਕਲੋਜ਼ ਕੀਤੀ ਜਾ ਸਕਦੀ?
1: ਬਿਲਕੁਲ ਜੀ, ਡੀਲ ਅੱਜ ਕਲੋਜ਼ ਕਰਨ ਦਾ ਬਹੁਤ ਫਾਇਦਾ ਹੋਣਾ, ਕਿਉਂਕਿ ਅੱਜ 40% ਡਿਸਕਾਊਂਟ ਮਿਲ ਰਿਹਾ। ਜੇ 40% ਦੀ ਗੱਲ ਕਰੀਏ ਤੇ ਸਿੰਗਲ ਪੀਸ ਖਰੀਦਣ ਤੇ ਵੀ $800 ਬਚਣਾ, ਕਿਉਂਕਿ 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ, $2500 ਵਾਲਾ $1799 ਚ ਮਿਲ ਰਿਹਾ, $800 ਤੁਹਾਡਾ ਸੇਵ ਹੋ ਰਿਹਾ, ਫ੍ਰੀ ਡਿਲੀਵਰੀ ਹੈ, ਤੇ $1799 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਜੇ ਬੰਡਲ ਪੈਕੇਜ ਲਵੋਗੇ ਫਿਰ ਤਾਂ $5000 ਤੱਕ ਦੀ ਸੇਵਿੰਗ ਹੈ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ $12000 ਵਾਲਾ ਬੰਡਲ ਪੈਕੇਜ ਸਿਰਫ $6900 ਚ ਮਿਲ ਜਾਣਾ। $5100 ਤੁਸੀਂ ਸੇਵ ਕਰਨਾ ਬਿਲਟ ਇਨ ਕਿਚਨ ਤੇ। ਫਿਰ ਇਸੇ ਤਰ੍ਹਾਂ ਹੀ ਟੋਪ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ $1700 ਵਾਲਾ $1099 ਦਾ ਪੇਅਰ ਹੈ ਜੀ। ਤੇ ਜੇ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਾਂ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਜਿਹਦੇ ਚ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਵੀ $2200-2300 ਵਾਲਾ $1499 ਦਾ, ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। ਐਂਡ 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਹਦੇ ਲਈ ਅੱਜ ਪਹੁੰਚਣਾ ਜੀ, ਕੈਨੇਡਾ ਡੇ ਸੇਲ, ਕੈਨੇਡਾ ਡੇ 7 ਵਜੇ ਤੱਕ ਸ਼ਾਮ ਸਟੋਰ ਓਪਨ ਹੈ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 9054502828 ਸਾਡਾ ਨੰਬਰ ਹੈ, 9054508828 ਜੀ,
0: 9054508828। ਤੇ ਅੱਜ ਤੁਸੀਂ 7 ਵਜੇ ਤੱਕ ਓਪਨ ਹੈ?
1: 7 ਵਜੇ ਤੱਕ ਅੱਜ ਓਪਨ ਹੈ ਜੀ, ਤੇ ਹਰ ਚੀਜ਼ $500-600 ਡਿਸਕਾਊਂਟ ਤੇ ਵੀ ਹੈ, ਤੇ ਪੇਮੈਂਟ ਵੀ 6 ਮਹੀਨੇ ਚ ਕਰਨੀ, ਕੋਈ ਇੰਟਰਸਟ ਨਹੀਂ।
0: ਬਹੁਤ ਅੱਛੇ, ਬਹੁਤ ਸ਼ੁਕਰੀਆ ਸੁਲਤਾਨ ਜੀ, ਧੰਨਵਾਦ।

0: 905-450-2828 ਜੀ।
1: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ

0: ਮੋਨਾ ਜੀ ਵੀ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ। ਮੋਨਾ ਜੀ, ਅਗਲੀ ਜਿਹੜੀ ਇਨਕੁਆਇਰੀ ਪਰਿਵਾਰਾਂ ਦੀ ਆਉਂਦੀ ਹੈ ਉਹ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਆਉਂਦੀ ਹੈ, ਤੇ ਖਾਸ ਤੌਰ ਜਿਹੜਾ ਪ੍ਰੋਡਕਟ ਹੈ ਨੋਨ ਮੈਡੀਕਲ ਲਾਈਫ ਇੰਸ਼ੋਰੈਂਸ, ਇਹਦੇ ਬਾਰੇ ਸਮਝਾਓ ਤੇ ਇਹਦਾ ਕਿਹੜਾ ਬੈਸਟ ਟਾਈਮ ਹੁੰਦਾ ਜੀ ਇਹ ਪਾਲਿਸੀ ਲੈਣ ਦਾ?
1: ਵੈਸੇ ਤਾਂ ਇਹ ਹੁੰਦਾ ਕਿ ਹਰਵੀਰ ਜੀ, ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਤਾਂ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਜੇ ਟਾਈਮ ਪੁੱਛੇ ਕਿਹੜਾ ਬੈਸਟ ਟਾਈਮ ਹੈ, ਅੱਜ ਹੀ ਹੁਣੇ ਹੀ। ਸੋ ਕਿਉਂਕਿ ਰੀਜ਼ਨ ਕੀ ਹੈਗਾ ਕਿ ਸਾਨੂੰ ਕੱਲ੍ਹ ਦਾ ਨਹੀਂ ਪਤਾ, ਅਗਲੀ ਘੜੀ ਦਾ ਨਹੀਂ ਪਤਾ ਹੁੰਦਾ ਕਦੋਂ ਸਾਡੀ ਹੈਲਥ ਦੇ ਵਿੱਚ ਚੇਂਜਿਸ ਆ ਜਾਂਦੀਆਂ ਨੇ। ਸੋ ਇਸੇ ਕਰਕੇ ਜਿੰਨੀ ਜਲਦੀ ਹੋ ਸਕਦਾ ਹੁੰਦਾ ਆਪਣੀ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਪਰਸਨ ਜ਼ਰੂਰ ਕਰਾਵੇ, ਚਾਹੇ ਉਹ ਨੋਨ ਮੈਡੀਕਲ ਹੈ ਚਾਹੇ ਉਹ ਮੈਡੀਕਲ ਦੇ ਨਾਲ ਹੈ। ਪਰ ਦੂਜੀ ਚੀਜ਼ ਇਹ ਆ ਜਾਂਦੀ, ਨੋਨ ਮੈਡੀਕਲ ਹੁੰਦੀ ਕਿਹਨਾਂ ਦੇ ਲਈ ਹੈ? ਸਮਟਾਈਮਸ ਪੀਪਲ ਸੋਚਦੇ ਨੇ ਕਿ ਸ਼ਾਇਦ ਨੋਨ ਮੈਡੀਕਲ ਹੈਗੀ ਹੈ ਕਿ ਨਾਮ ਤੋਂ ਲੱਗਦਾ ਕਿ ਬਲੱਡ ਟੈਸਟ ਯੂਰਿਨ ਟੈਸਟ ਨਹੀਂ ਹੋਣਾ, ਇਸ ਕਰਕੇ ਇਹਨੂੰ ਨੋਨ ਮੈਡੀਕਲ ਕਹਿ ਦਿੱਤਾ। ਪਰ ਇਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਉਹਨਾਂ ਦੇ ਲਈ ਸਪੈਸ਼ਲਾਈਜ਼ ਕਰਦੀ ਹੈ ਜਿਹਨਾਂ ਨੂੰ ਆਲਰੇਡੀ ਹੈਲਥ ਇਸ਼ੂਜ ਆ ਚੁੱਕੇ ਨੇ। ਬਹੁਤ ਵਾਰ ਹੁੰਦਾ ਕਿ ਹਾਂਜੀ, ਕਿਸੇ ਨੂੰ 5 ਸਾਲ ਪਹਿਲਾਂ 10 ਸਾਲ ਪਹਿਲਾਂ ਕੋਈ ਹਾਰਟ ਅਟੈਕ, ਸਟ੍ਰੋਕ, ਕੈਂਸਰ, ਟਿਊਮਰ, ਇੱਦਾਂ ਦੀਆਂ ਕੰਡੀਸ਼ਨਸ ਆਈਆਂ ਸੀਗੀਆਂ, ਪਰ ਅੱਜ ਪਰਸਨ ਸਟੇਬਲ ਹੈਗੇ ਆ ਲਾਸਟ 5 ਈਅਰਸ ਤੋਂ 10 ਈਅਰਸ ਤੋਂ, ਤਾਂ ਉਹਨਾਂ ਨੂੰ ਇਹ ਪਾਲਿਸੀਜ਼ ਮਿਲ ਸਕਦੀਆਂ ਨੇ। ਤਾਂ ਕਿ ਆਪਣੀ ਮੋਰਗੇਜ ਨੂੰ ਕਵਰ ਅਪ ਕਰਨਾ, ਮੋਰਗੇਜ ਇੰਸ਼ੋਰੈਂਸ ਚਾਹੀਦੀ ਹੈ, ਸਟੇਟ ਪਲੈਨਿੰਗ ਕਰਨਾ ਚਾਹੁੰਦੇ ਨੇ, ਜਾਂ ਫਿਰ ਫੈਮਿਲੀ ਯੰਗਰ ਸਟੇਜ ਦੇ ਵਿੱਚ ਹੈਗੀ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਨੇ। ਸੋ ਹਰ ਤਰ੍ਹਾਂ ਦੀ ਆਪਸ਼ਨ ਇਹਦੇ ਵਿੱਚ ਹੋ ਸਕਦੀ ਹੈਗੀ ਹੈ, ਐਜ ਲੌਂਗ ਐਜ ਪਰਸਨ ਦੀ ਏਜ 18 ਤੋਂ ਲੈ ਕੇ 85 ਦੇ ਏਜ ਗਰੁੱਪ ਦੇ ਵਿੱਚ ਹੈ, 18 ਤੋਂ 85 ਦੇ ਵਿੱਚ ਏਜ ਗਰੁੱਪ ਹੈਗੇ ਆ। ਈਵਨ ਕਿ ਜਿਹੜੇ ਸੀਨੀਅਰ ਹੈਗੇ ਆ, ਕਾਫੀ ਵਾਰ ਸਾਨੂੰ ਕੰਸਰਨ ਆਉਂਦੇ ਫਾਈਨਲ ਐਕਸਪੈਂਸ ਕਵਰੇਜ, ਫਿਊਨਰਲ ਕੋਸਟ ਐਕਸਪੈਂਸ ਕਵਰੇਜ, ਜਿਹੜੀ ਕਿ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਕੰਟਰੀਜ਼ ਦੇ ਵਿੱਚ। ਕਿਉਂਕਿ ਕੀ ਹੁੰਦਾ ਕਿ ਅਕਸਰ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਜਦੋਂ ਤੱਕ ਜਿੰਦੇ ਹੈਗੇ ਤਦੋਂ ਤੱਕ ਤਾਂ ਹਾਂ, ਪਰ ਬਾਅਦ ਚੋਂ ਜਦੋਂ ਵੀ ਇੱਦਾਂ ਦਾ ਕਦੇ ਟਾਈਮ ਆਉਂਦਾ ਤਾਂ ਉਸ ਟਾਈਮ ਤੇ ਸਾਡੀ ਫੈਮਿਲੀ ਦੇ ਉੱਤੇ ਬਰਡਨ ਨਾ ਪਵੇ, ਉਸ ਟਾਈਮ ਤੇ ਕੋਈ ਫਾਈਨੈਂਸ਼ੀਅਲ ਉਹਨਾਂ ਦੇ ਉੱਤੇ ਬਰਡਨ ਨਾ ਹੋਵੇ। ਸੋ ਉਹਦੇ ਲਈ ਬਿਲਕੁਲ ਅਸੀਂ ਅਰੇਂਜ ਕਰ ਸਕਦੇ ਹੁੰਦੇ ਹਾਂ ਕਿ ਆਪਣੀ ਫਾਈਨਲ ਐਕਸਪੈਂਸ ਕਵਰੇਜ ਕਰਵਾ ਲਈਏ। ਇੱਕ ਤਾਂ ਉਹਦੇ ਵਿੱਚ ਫਾਇਦਾ ਇਹ ਹੋ ਜਾਂਦਾ ਕਿ ਤੁਹਾਨੂੰ ਵਰਲਡ ਵਾਈਡ ਕਵਰ ਕਰਦੀ ਹੈ, ਤੁਸੀਂ ਕਿਸੇ ਪਰਟੀਕੁਲਰ ਲੋਕੇਸ਼ਨ ਦੇ ਨਾਲ, ਪਰਟੀਕੁਲਰ ਕੋਈ ਫਰਮ ਦੇ ਨਾਲ ਲੌਕਡ ਇਨ ਨਹੀਂ ਹੈ, ਕਿ ਉਹ ਵਰਲਡ ਵਾਈਡ ਕਿਤੇ ਵੀ ਹੋਵੋ ਉੱਥੇ ਪਰ ਫੈਮਿਲੀ ਨੇ, ਤੁਹਾਡੀ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਕਵਰ ਕਰਨਾ। ਕਿਤੇ ਵੀ ਕਲੇਮ ਆਵੇ, ਕੋਈ ਵੀ ਨੈਚੁਰਲ ਐਕਸੀਡੈਂਟਲ ਕੋਈ ਡਿਜ਼ੀਜ਼ ਕਰਕੇ, ਤਾਂ ਤੁਹਾਡੀ ਫੈਮਿਲੀ ਨੂੰ ਪੂਰੀ ਅਮਾਊਂਟ ਮਿਲਦੀ ਹੈਗੀ ਹੈ। ਦੂਜੀ ਚੀਜ਼ ਇਹ ਚੀਜ਼ ਆ ਜਾਂਦੀ ਹੈਗੀ ਕਿ ਜਦੋਂ ਵੀ ਨੋਨ ਮੈਡੀਕਲ ਦੀ ਗੱਲ ਆਉਂਦੀ ਹੈ, ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਾਫੀ ਵਾਰ ਇੱਦਾਂ ਦੇ ਮੈਂ ਦੇਖੇ ਕੇਸਿਸ ਜਿਹਦੇ ਵਿੱਚ ਕਿ ਸਾਨੂੰ ਖੁਦ ਨੂੰ ਪਤਾ ਹੁੰਦਾ ਹੈਗਾ ਕਿ ਇਸ ਪਰਸਨ ਦੀ ਇੰਸ਼ੋਰੈਂਸ ਸਟੈਂਡਰਡ ਮਾਰਕੀਟ ਦੇ ਵਿੱਚ ਨਹੀਂ ਹੋ ਸਕਦੀ, ਜਿੱਥੇ ਇੱਕ ਸਟੈਂਡਰਡ ਪਰਸਨ ਨੂੰ ਜਿਹਨੂੰ ਕਿ ਕੋਈ ਹੈਲਥ ਇਸ਼ੂਜ਼ ਨਹੀਂ ਹੈਗੇ ਜਾਂ ਸਟੇਬਲ ਕੰਡੀਸ਼ਨਸ ਨੇ, ਉੱਥੇ ਇੱਕ ਪਰਸਨ ਨੂੰ ਜਿੱਥੇ ਮਿਲ ਸਕਦੀ ਹੈ। ਕੋਈ ਕਿ ਕੋਈ ਹੈਲਥ ਇਸ਼ੂਜ਼ ਇੱਦਾਂ ਦੇ ਹੁੰਦੇ ਨੇ ਪਰ ਦੂਜਿਆਂ ਨੂੰ ਉੱਥੇ ਨਹੀਂ ਮਿਲ ਸਕਦੀ ਹੁੰਦੀ, ਹਾਰਟ ਫੇਲਅਰ ਹੋ ਗਿਆ, ਕੋਈ HIV ਦੀ ਕੰਡੀਸ਼ਨ ਹੈ। ਪਰ ਉਸ ਟਾਈਮ ਤੇ ਮੈਂ ਦੇਖਿਆ ਕਿ ਪਰਸਨ ਕਿਤੇ ਵੀ ਜਾਂਦੇ ਨੇ ਕਿਸੇ ਵੀ ਐਡਵਾਈਜ਼ਰ ਦੇ ਨਾਲ, ਚਾਹੇ ਕਿਸੇ, ਪਰ ਕਈ ਵਾਰ ਹੁੰਦਾ ਕਿ ਪਰਸਨ ਨਵਾਂ ਹੈਗਾ ਫੀਲਡ ਦੇ ਵਿੱਚ, ਉਹਨਾਂ ਨੂੰ ਪਤਾ ਹੀ ਨਹੀਂ ਇਸ ਟਾਈਮ ਤੇ ਵੀ ਕਿੱਥੇ ਇਹਨਾਂ ਦੀ ਇੰਸ਼ੋਰੈਂਸ ਅਪਲਾਈ ਕਰਨੀ ਹੈਗੀ ਆ। ਜਸਟ ਇੱਦਾਂ ਹੀ ਐਪਲੀਕੇਸ਼ਨ ਕਰਵਾ ਦਿੰਦੇ ਨੇ ਤੇ ਉਹਨਾਂ ਦੇ ਰੈਕਰਡ ਦੇ ਉੱਤੇ ਉਹ ਡਿਕਲਾਈਨ ਦਾ ਚੜ ਜਾਂਦਾ ਹੈਗਾ ਕਿ ਇਹਨਾਂ ਦੀ ਪਾਲਿਸੀ ਆਲਰੇਡੀ ਡਿਕਲਾਈਨ ਹੋ ਚੁੱਕੀ ਹੈਗੀ ਹੈ। ਸੋ ਮੇਕ ਸ਼ੋਰ ਕਰੋ ਕਿ ਇੱਕ ਐਕਸਪੀਰੀਅੰਸਡ ਐਡਵਾਈਜ਼ਰ ਦੇ ਨਾਲ ਡੀਲ ਕਰੋ ਤਾਂ ਕਿ ਤੁਹਾਨੂੰ ਪ੍ਰੋਪਰ ਗਾਈਡ ਕਰ ਸਕੇ। ਇਹ ਨਾ ਹੋਵੇ ਕਿ ਹਾਂ ਤੁਸੀਂ ਇਸ ਕੰਪਨੀ 'ਚ ਵੀ ਐਪਲੀਕੇਸ਼ਨ ਭੇਜ ਦਿਓ, ਉਸ 'ਚ ਵੀ ਭੇਜ ਦਿੱਤੀ, ਦੇਖਾਂਗੇ ਕਿਹੜੀ ਅਪਰੂਵ ਕਰਦੀ ਹੈ, ਐਂਡ ਐਂਡਿੰਗ ਅਪ ਤੁਹਾਨੂੰ ਪਤਾ ਲੱਗਦਾ ਕਿ ਕਿਸੇ ਨੇ ਵੀ ਅਪਰੂਵਲ ਨਹੀਂ ਦਿੱਤਾ। ਕਿਉਂਕਿ ਜਦੋਂ ਸਾਨੂੰ ਪਤਾ ਹੈ ਕਿ ਇਹ ਪਰਸਨ ਦੀ ਕਵਰੇਜ ਕਿਹੜੀ ਕੰਪਨੀ ਨੋਨ ਮੈਡੀਕਲ ਦੇ ਵਿੱਚ ਹੋਣੀ ਹੈ, ਕਿੰਨੀ ਅਮਾਊਂਟ ਤੱਕ ਕਿਹੜੇ ਪਲਾਨ ਦੇ ਵਿੱਚ ਜਾਣਾ ਹੈਗਾ, ਸੋ ਉੱਥੇ ਹੀ ਐਲੀਜੀਬਲ ਹੋ ਰਹੇ ਨੇ। ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਆਲਰੇਡੀ ਨੋਨ ਮੈਡੀਕਲ ਇੰਸ਼ੋਰੈਂਸ ਕੋਈ ਚੱਲ ਰਹੀ ਹੈ, ਟਰਮ ਇੰਸ਼ੋਰੈਂਸ ਸੀਗੀ ਐਕਸਪਾਇਰ ਹੋਣ ਵਾਲੀ ਹੈ ਸੋਨ ਹੀ, ਜਾਂ ਫਿਰ 10 ਸਾਲ ਦੀ 20 ਸਾਲ ਦੀ ਕਰਵਾਈ ਸੀਗੀ, ਅਨਦਰ ਆਪਸ਼ਨ ਦੇਖਣਾ ਚਾਹੁੰਦੇ ਹੋ, ਜ਼ਰੂਰ ਮੈਨੂੰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ। ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509।
0: ਬਿਲਕੁਲ ਜੀ, ਬਹੁਤ ਧੰਨਵਾਦ। 416-509-1509, 416-509-1509।

0: ਆਓ ਜੀ ਲੈ ਕੇ ਚੱਲੀਏ ਲਾਈਵ ਔਨ ਲੋਕੇਸ਼ਨ। ਅੱਜ ਦੇ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਤੇ 294 ਵਾਕਰ ਡਰਾਈਵ, 294 ਵਾਕਰ ਡਰਾਈਵ ਤੇ। ਵਪਰਾਜ ਸਾਹਿਬ ਆਉਂਦਾ ਫਿਰ, ਵਪਰਾਜ ਸਾਹਿਬ ਆਉਂਦਾ ਜੀ, ਡੀਲਾਂ ਲਈ ਪਰਿਵਾਰ ਵੇਟ ਕਰ ਰਹੇ ਨੇ।
1: ਜੀ ਬਹੁਤ ਬਹੁਤ ਧੰਨਵਾਦ, ਜਿੰਨੇ ਪਿਆਰ ਨਾਲ ਅਸੀਂ ਸੱਦਾ ਦੇ ਰਹੇ ਹਾਂ ਉਦੋਂ ਵੱਧ ਪਿਆਰ ਨਾਲ ਲੋਕ ਨੇ ਜਿਹੜੇ ਆ ਰਹੇ। ਅੱਛਾ, ਮੈਨੂੰ ਇਹ ਲੱਗਦਾ ਸੀ ਬਈ ਗਰਮੀ ਆ
2: ਜੀ,
1: ਗਰਮੀ ਦੇ ਵਿੱਚ ਸ਼ਾਮ ਨੂੰ ਆਉਣੇ ਸ਼ੁਰੂ ਹੋਣਗੇ, ਪਰ ਤੁਹਾਡੀ ਜਿਹੜੀ ਪਾਰਕਿੰਗ ਲੋਟ ਵਿੱਚ ਦੇਖ ਕੇ ਚਾਹ ਚੜ ਗਿਆ, ਇਹ ਲੱਗ ਗਿਆ
2: 4-5-6-7-8-9-10-11-12 ਤੇ 13 ਗੱਡੀਆਂ ਖੜੀਆਂ,
1: 13 ਗੱਡੀਆਂ ਪਾਰਕਿੰਗ ਦੇ ਵਿੱਚ ਇਸ ਟਾਈਮ ਤੇ, ਤਿੰਨ ਪਰਿਵਾਰ ਅੰਦਰ ਆ ਜਿਹੜੇ ਉਹ ਸ਼ਾਪਿੰਗ ਕਰ ਰਹੇ ਆ। ਉਹਦਾ ਕਾਰਨ ਇਹ ਆ ਕਿ ਜਿਹੜਾ ਪਹਿਲਾਂ ਲੈ ਗਿਆ ਸੋ ਲੈ ਗਿਆ ਕੰਮ ਹੋਇਆ ਪਿਆ ਵਾ, ਜਿਹੜੇ ਦੋ ਸਕਦੇ ਤੇ ਦੋ, ਅੱਛਾ ਰਿਕਲਾਈਨਰ ਦਾ ਵੀ ਕੋਈ ਇੱਕ ਤਾਂ ਦਿੱਤਾ ਨੀ
2: ਬਿਲਕੁਲ ਬਬਰਾ ਸਾਹਿਬ, ਰਿਕਲਾਈਨਰ ਦੇ ਅੱਖ ਪੈ ਗਈ
1: ਤਾਂ ਐ ਨਾ ਕਰੋ ਹੁਣ ਤੁਸੀਂ, ਮੈਨੂੰ ਲੱਗਦਾ ਸੋਚਣ ਜਦੋਂ ਬਿਲਕੁਲ ਇਹਦਾ ਮਤਲਬ ਬੰਦਾ ਦਿਮਾਗ 'ਚ ਹੋ ਜਾਏਗਾ ਵਾ ਨਾ ਨਾ। ਮੈਂ ਅੱਛਾ ਮੈਂ ਬਾਡੀ ਲੈਂਗੁਏਜ ਪੜ੍ਹੀ ਹੋਈ ਆ, ਉਹਦਾ ਮਤਲਬ ਕਿ ਜੇ ਤਾਂ ਤੁਸੀਂ ਖੱਬੇ ਪਾਸੇ ਨੂੰ ਅੱਖਾਂ ਵਧੀਆ ਲੈ ਗਏ, ਆਪਣੀ ਆਈ ਬਾਲ ਖੱਬੇ ਪਾਸੇ ਲੈ ਗਏ, ਇਹਦਾ ਮਤਲਬ ਤੁਸੀਂ ਕੋਈ ਸਟੋਰੀ ਕ੍ਰੀਏਟ ਕਰ ਰਹੇ ਹੋ ਦਿਮਾਗ ਦੇ ਵਿੱਚ, ਤੇ ਜੇ ਸੱਜੇ ਪਾਸੇ ਨੂੰ ਲੈ ਗਏ ਇਹਦਾ ਮਤਲਬ ਤੁਸੀਂ ਕੋਈ ਯਾਦ ਕੀਤੀ ਹੋਈ ਇਹਨੂੰ ਰਿਪੀਟ ਕਰ ਰਹੇ ਹੋ। ਸੋ ਜੇ ਪੈਰ ਤੁਸੀਂ ਜੋੜ ਕੇ ਬੈਠੇ ਹੋ ਸਾਰੇ ਐਂ ਐਂ, ਅੱਛਾ ਅੱਛਾ ਸਾਰਾ ਕੁਝ ਐਂ ਥੋੜਾ ਦੱਸ ਦੇਣਾ ਹੁਣੀ ਮੈਂ, ਮੈਂ ਹੁਣ ਤੁਹਾਡਾ ਇਹ ਸੋਚ ਲਿਆ ਵੀ ਬਿਲ ਜਿਹੜਾ ਕੈਨੇਡਾ ਦੇ ਸਟੂਡੀਓ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਬਾਕੀ ਸੀਲਾਂ ਬਹੁਤ ਲਾਜਵਾਬ ਨੇ ਤੇ ਸਾਡੇ ਸਾਰੇ ਸਪੋਂਸਰਾਂ ਦੇ ਬਿਹਾਫ ਤੇ ਤੁਹਾਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਜਿੱਥੋਂ ਕਿ ਗੋਗੀ ਲੂਥਰਾ ਸਾਹਿਬ ਤੁਹਾਨੂੰ ਕੈਨੇਡਾ ਡੇ ਦੀਆਂ ਸ਼ੁਭਕਾਮਨਾਵਾਂ ਭੇਜਦੇ ਨੇ, ਉੱਥੇ ਹੀ ਸਾਡੇ ਨਾਲ ਨਾਗਪਾਲ ਸਾਹਿਬ ਵੀ ਜੁੜ ਚੁੱਕੇ ਨੇ ਜੋ ਤੁਹਾਨੂੰ ਕੈਨੇਡਾ ਡੇ ਦੀ ਮੁਬਾਰਕਬਾਦ ਦੇਣਗੇ। ਤੇ ਕੈਨੇਡਾ ਡੇ ਤੇ ਕੈਨੇਡੀਅਨ ਸਰਕਾਰ ਆਪਣੇ ਕੈਨੇਡੀਅਨ ਸਿਟੀਜ਼ਨ ਲਈ ਕਿਹੋ ਜਿਹੀਆਂ ਸਕੀਮਾਂ ਲੈ ਕੇ ਆਉਂਦੀ ਹੈ ਉਹਦੇ ਬਾਬਤ ਜਿਹੜੇ ਨਾਗਪਾਲ ਜੀ ਸਾਨੂੰ ਜਾਣਕਾਰੀ ਦੇਣਗੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਸੋ ਜ਼ਰੂਰ ਸਾਂਝਾ ਕਰੋ ਜੀ, ਜੋ ਕੈਨੇਡਾ ਸਰਕਾਰ ਕੈਨੇਡੀਅਨ ਸਿਟੀਜ਼ਨ ਲਈ ਕੈਨੇਡੀਅਨ ਪੀ ਆਰ ਦੇ ਲਈ ਜੋ ਸਕੀਮ ਆ ਉਹ ਕੀ ਹੈ ਜੀ, ਤੇ ਹੁਣ ਤੁਸੀਂ ਦੱਸਿਆ ਸੀ ਕਿ ਹੁਣ ਕੁੱਝ ਕੁ 3 ਵੀਕਾਂ ਦਾ ਸਮੇਂ ਰਹਿ ਗਿਆ।
1: ਹਾਂਜੀ ਹਾਂਜੀ, 3 ਵੀਕਸ ਇਹ ਕੰਮ ਦਾ ਸਮੇਂ ਰਹਿ ਗਿਆ ਹੈ, ਲਾਈਕ 2.5 ਵੀਕਸ ਰਹਿ ਗਏ ਹੈ, 17 ਦਿਨ ਰਹਿ ਗਏ ਹੈ। ਆਪਨੇ ਅਗਰ ਅਭੀ ਵੀ ਐਨਰੋਲ ਨਹੀਂ ਕਰਾ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇਂ, ਤੋ ਆਪ ਇਸ ਗਵਰਨਮੈਂਟ ਕੀ ਸਕੀਮ ਕੋ ਬਸ ਮਿਸ ਹੀ ਕਰਨੇ ਵਾਲੇ ਹੈ, ਕਿਉਂਕਿ ਆਜ ਕੀ ਡੇਟ ਮੇਂ ਗ੍ਰਾਂਟਸ ਐਗਜ਼ਿਸਟ ਕਰਤੀ ਹੈ, ਔਰ ਵਿਦਿਨ 17 ਡੇ 17 ਦਿਨ ਕੇ ਬਾਅਦ ਅਗਰ ਆਪ ਐਨਰੋਲ ਕਰੇਂਗੇ ਸਕਿੱਲ ਡਿਵੈਲਪਮੈਂਟ ਮੇਂ, ਤੋ ਗਵਰਨਮੈਂਟ ਗ੍ਰਾਂਟਸ ਮੇਂ ਕਟਸ ਕਰ ਰਹੀ ਹੈ, ਤੋ ਆਪਕੋ ਕੈਨੇਡਾ ਡੇ ਔਰ ਕੈਨੇਡਾ ਡੇ ਹੋਣੇ ਕਾ ਫਾਇਦਾ ਆਜ ਹੀ ਹੈ। ਹਮਨੇ ਇਸ ਦੇਸ਼ ਮੇਂ ਲਾਈਕ ਸਟੇਟਸ ਲੈਣੇ ਕੇ ਲੀਏ ਬਾਲ ਸਫੇਦ ਕਰੇ ਹੈ, ਸਭ ਨੇ ਮਿਹਨਤ ਕਰੀ ਹੈ, ਐਸੇ ਕਿਸੀ ਕੋ ਨਹੀਂ ਮਿਲਾ ਆਸਾਨੀ ਸੇ, ਕਿਉਂਕਿ ਹਮੇਂ ਗਵਰਨਮੈਂਟ ਹੈਲਪ ਕਰਤੀ ਹੈ। ਇਸ ਅਪਰਚੁਨਿਟੀ ਕੋ ਮਿਸ ਨਾ ਕਰੇ, ਅਗਰ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਕਿਸਕੀ ਹੋਤੀ ਹੈ ਸੈਲਫ ਇੰਪਲੋਇਡ ਉਬਰ ਡਰਾਈਵਰ ਅਨਇੰਪਲੋਇਡ ਹਾਊਸ ਵਾਈਫ ਹੈ, ਆਪ ਲਾਈਕ ਫੰਡਿੰਗ ਹਾਸਿਲ ਕਰ ਸਕਤੇ 30 to 100,000 dollars ਕੀ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਕਿ ਟੈਕਸ ਫਰੀ ਹੈ, ਕੋਲੈਟਰਲ ਫਰੀ, ਸਿਕਿਉਰਿਟੀ ਫਰੀ ਫੰਡਿੰਗ ਹੋਤੀ ਹੈ, ਆਪਕੇ ਖਾਤੇ ਮੇਂ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੀ। ਕੋਈ ਏਜ ਲਿਮਿਟ ਨਹੀਂ ਹੈ, ਚਾਹੇ 50 ਸਾਲ ਕੇ ਹੈ, ਚਾਹੇ 75 ਕੇ ਪੈਨਸ਼ਨ ਪੇ ਹੈ, ਚਾਹੇ 30 ਕੇ, ਆਪ ਐਲੀਜੀਬਲ ਹੈ। ਆਸਾਨ ਸੇ ਕੋਰਸ ਹੈ, ਫੁੱਲੀ ਆਨਲਾਈਨ ਕੋਰਸ ਹੈ, ਔਰ ਲਾਈਕ ਆਪ ਆਪਣੇ ਘਰ ਕੇ ਕੰਫਰਟ ਸੇ ਕਰਤੇ ਹੈ। 8 ਸਾਲ ਹੋ ਗਏ ਹਮੇਂ ਇਸ ਬਿਜ਼ਨਸ ਮੇਂ, ਬਹੁਤੋਂ ਕੋ ਅਸੈਸਟ ਕਰ ਚੁੱਕੇ ਹੈ, ਲਾਸਟ ਹਫਤੇ 29 ਲੋਕਾਂ ਦੇ ਅਕਾਊਂਟ ਮੇਂ ਫੰਡਿੰਗ ਗਿਰ ਚੁੱਕੀ ਹੈ, ਔਰ ਲਾਈਕ ਇਸ ਮੇਂ ਕੁਛ ਵੀ
0: ਇੱਕ ਸਾਨੂੰ ਸਿਨੈਰੀਓ ਸਮਝਾ ਦਿਓ ਜੀ ਕਿ ਜੇ ਕੋਈ ਹਸਬੈਂਡ ਵਾਈਫ ਨੇ, 2 ਬੱਚੇ ਨੇ, ਤੇ ਕਿੰਨੀ ਕੁ ਪੇਮੈਂਟ ਆ ਜਾਂਦੀ ਹੈ, ਕਦੋਂ ਤੱਕ ਆਉਂਦੀ ਹੈ, ਤੇ ਤੁਹਾਡੀ ਫੀਸ ਕਿੰਨੀ ਹੈ?
1: ਹਾਂਜੀ, ਮੈਨੂੰ ਤਾਂ ਐਸਾ ਲੱਗਾ ਤਾਂ ਅੱਜ ਕੈਨੇਡਾ ਡੇ ਹੈ, ਗਵਰਨਮੈਂਟ ਕਾ ਆਫਿਸ ਬੰਦ ਹੋਗਾ, ਜੇ ਅਪਰੂਵਲ ਨਹੀਂ ਆਏਗੇ, ਲੇਕਿਨ ਆਜ ਵੀ 6 ਅਪਰੂਵਲ ਆ ਚੁੱਕੇ ਹੈ ਜਿਹਨਾਂ ਨੇ ਮੇਨ ਜੁਆਇਨ ਕਰਾ ਥਾ, ਰਾਈਟ? ਅਭੀ ਹਮਨੇ ਖੋਲ ਕੇ ਦੇਖਾ ਤਾਂ 6 ਬੰਦੋ ਕੇ ਅਕਾਊਂਟ ਫੰਡਿੰਗ ਗਿਰ ਚੁੱਕੀ ਹੈ। ਇਸ ਮੇਂ ਅਗਰ ਫੈਮਿਲੀ ਆਪਕੇ ਨਾ ਫੈਮਿਲੀ ਸਾਈਜ਼ ਪਰ ਡਿਪੈਂਡ ਕਰਤਾ ਫੰਡਿੰਗ ਕਿਤੀ ਬਣਤੀ ਹੈ, ਔਰ ਹਮ ਇੱਕ ਜ਼ਰੀਆ ਹੈ, ਹਮ ਨਾ ਫੰਡਿੰਗ ਬੜਾ ਸਕਤੇ ਨਾ ਕਮ ਕਰ ਸਕਤੇ ਹੈ। ਤੋ ਆਪ ਹਮੇ ਆਪਣਾ ਲਾਈਕ ਅਗਰ ਕੋਈ ਬੰਦਾ ਮੈਰਿਡ ਹੈ, ਰਿਟਾਇਰਡ ਹੈ, ਤੋ ਉਨਕੇ ਅਰਾਊਂਡ 45,000 ਕੀ ਫੰਡਿੰਗ ਬਣਤੀ ਹੈ, ਉਸ ਮੇਂ ਸੇ 25,000 ਤੋ ਗ੍ਰਾਂਟ ਪੋਰਸ਼ਨ ਹੈ, ਔਰ ਬਾਕੀ ਰੈਸਟ ਆਪਸ਼ਨਲ ਲੋਨ ਹੈ 0% ਪੇ। ਅਗਰ ਮੈਰਿਡ ਵਿਦ 3 ਕਿਡਸ ਹੈ, ਤੋ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਉਨਕੀ ਫੰਡਿੰਗ ਹੋ ਜਾਤੀ ਹੈ $100,000, ਉਸ ਮੇਂ ਸੇ ਹਾਫ ਪੋਰਸ਼ਨ 50,000 ਤੋ ਗ੍ਰਾਂਟ ਹੈ, ਜੋ ਵਾਪਿਸ ਨਹੀਂ ਕਰਨਾ ਹੋਤਾ ਆਪਨੇ, ਜੋ ਰੈਸਟ $50,000 ਹੈ ਉਹ 0% ਪੇ ਲੋਨ ਹੈ, ਔਰ 1.5 ਸਾਲ ਬਾਅਦ ਵੀ 2.5% ਵਿਆਜ ਹੈ ਪੂਰੇ ਸਾਲ ਕਾ, ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਕੋਈ ਮਿੱਠੀ ਬਾਤੇ ਨਹੀਂ ਹੈ। ਹਮਾਰੀ ਫੀਸ ਕਿਤਨੀ ਹੈ, $199 ਡਿਪੈਂਡਿੰਗ ਔਨ ਕੋਰਸ, ਕੋਈ ਕੈਚ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਮਤ ਡਰੀਏ ਫੰਡਿੰਗ ਦੇ ਨਾਮ ਸੇ, ਆਪਕੇ ਸਾਰੇ ਦੋਸਤ ਲੈ ਚੁੱਕੇ, ਆਪ ਪਿੱਛੇ ਨਾ ਰਹੇ।
0: ਬਹੁਤ ਅੱਛੇ ਜੀ, ਤੇ ਜਿਹੜੇ ਕੋਰਸ ਨੇ ਕੀ ਇਹ ਕਿਹੜੇ ਕਿਹੜੇ ਕੋਰਸ ਨੇ, ਤੇ ਕੋਰਸ ਸੌਖੇ ਪਾਸ ਹੋ ਜਾਂਦੇ ਨੇ?
1: ਬਿਲਕੁਲ ਜੀ, ਜ਼ਿਆਦਾਤਰ ਕਲਾਇੰਟ ਸੌਖੇ ਜਿਹੇ ਕੋਰਸਿਸ ਚੂਜ਼ ਕਰਦੇ ਨੇ, ਐਂਡ ਹਮਾਰੇ ਪਾਸ ਹਾਰਡ ਕੋਰਸਿਸ ਵੀ ਹੈ, ਮੈਨੇਜਮੈਂਟ ਕੇ ਕੋਰਸ ਈਜ਼ੀ ਹੈ, ਫੁੱਲੀ ਆਨਲਾਈਨ ਹੈ, ਆਸਾਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਔਰ ਜੋ ਹਾਰਡ ਕੋਰਸਿਸ ਹੈ ਉਹ HVAC ਹੋ ਗਏ, ਕੱਲ 2 ਐਡਮਿਸ਼ਨ HVAC ਮੇਂ ਹੋਏ, ਮਤਲਬ ਮਹੀਨੇ ਮੇਂ ਸਿਰਫ ਮੰਨ ਕੇ ਚੱਲੇ ਸਿਰਫ 5 ਜਾਂ 6 ਬੰਦੇ HVAC ਚੂਜ਼ ਕਰਤੇ, ਜੋ ਹਾਰਡ ਕੋਰਸ ਹੈ, ਰੈਸਟ ਸਾਰੇ ਆਨਲਾਈਨ ਆਸਾਨ ਸੇ ਕੋਰਸ ਚੂਜ਼ ਕਰਤੇ ਹੈ। ਬੜੇ ਹਾਊਸ ਵਾਈਫ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਸੈਲਫ ਇੰਪਲੋਇਡ ਲੋਕ ਹੈ, ਜੋ ਫੰਡਿੰਗ ਹਾਸਿਲ ਕਰ ਚੁੱਕੇ ਹੈ, ਸਕਿੱਲ ਹਾਸਿਲ ਕਰ ਚੁੱਕੇ ਹੈ, ਔਰ ਆਪਣਾ ਕਰੀਅਰ ਵੀ ਬਣਾ ਰਹੇ ਹੈ ਲਾਈਕ ਕੋਰਸ ਖਤਮ ਕਰਨ ਦੇ ਬਾਅਦ।
0: ਸੋ ਅੱਜ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ, ਤੇ ਓਵਰ ਦਾ ਕਾਲ ਸਾਨੂੰ ਐਸਟੀਮੇਟ ਦੇ ਦੋਗੇ ਕਿ ਕਿੰਨੀ ਕੁ ਫੰਡਿੰਗ ਲਈ ਅਸੀਂ ਐਲੀਜੀਬਲ ਹਾਂ?
1: ਬਿਲਕੁਲ ਜੀ, ਬਿਲਕੁਲ ਜੀ, ਆਪ ਰਾਈਟ ਅਗਰ ਆਪਣੇ ਕਾਲ ਕਰੇ, ਹਮ ਆਪਕੋ ਅਸੈਸਮੈਂਟ ਦੇ ਦੇਂਗੇ।
0: ਨੰਬਰ ਬੋਲ,
1: ਆਪਕੇ ਸਿੰਪਲ ਸੇ 3-4 ਕੁਐਸਚਨ ਪੁੱਛਨੇ ਹਮਨੇ ਆਪਸੇ, ਕੋਈ ਬੜੀ ਚੀਜ਼ ਤੋਂ ਹੈ ਨਹੀਂ, ਆਪਕੋ ਹਮ ਰਾਈਟ ਅਵੇ ਰਿਸਪੌਂਡ ਕਰੇਂਗੇ, ਆਪ ਕਾਲ ਕਰੇ, ਆਫਿਸ ਆਏ, ਐਂਡ ਦੈਨ ਦੇਰ ਇਜ਼ ਨੋ ਹਿਡਨ ਥਿੰਗ ਇਨ ਇਟ।
0: ਬਹੁਤ ਅੱਛੀ ਜੀ, ਸੋ ਨੰਬਰ ਸਾਂਝਾ ਕਰ ਦਿਓ।
1: 4372-264-3175 4372-264-3175 ਹੁਣੇ ਕਾਲ ਕਰੋ ਤੇ ਐਸਟੀਮੇਟ ਚੱਕੋ ਜੀ। 4372-264-3175
0: 4372464 ਬਹੁਤ ਸ਼ੁਕਰੀਆ ਨਾਗਪਾਲ ਸਾਹਿਬ ਤੇ ਜੇ ਸਮਾਂ ਮਿਲਿਆ ਮੈਂ ਇੱਕ ਵਾਰ ਦੁਬਾਰਾ ਤੁਹਾਨੂੰ ਕੁਝ ਕੁ ਹੋਰ ਸਵਾਲ ਨੇ ਸੀਨੀਅਰ ਸਿਟੀਜ਼ਨ ਦੇ ਲਈ ਪੈਨਸ਼ਨ ਤੇ ਜਿਹੜੇ ਹੈਗੇ ਨੇ ਜਾਂ ਫਿਰ ਸਿੰਗਲ ਮਦਰ ਨੇ ਉਹ ਮੈਂ ਟਰਾਈ ਕਰੂੰਗਾ ਅਗਲੇ ਲਿੰਕ ਦੇ ਵਿੱਚ ਪੁੱਛਾਂਗਾ ਸੋ ਨੰਬਰ ਟੂ ਕਾਲ ਤੁਹਾਡੇ ਮਨ ਦੇ ਵਿੱਚ ਦੋਸਤੋ ਕੋਈ ਕੁਐਸਚਨ ਆ ਨਾਗਪਾਲ ਜੀ ਨੂੰ ਕਾਲ ਕਰੋ 4372464 4372464 4372643175 4372461375 ਬਹੁਤ ਸ਼ੁਕਰੀਆ ਜੀ ਧੰਨਵਾਦ ਮੋਨਾ ਜੀ ਵੀ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ ਮੋਨਾ ਜੀ ਅਖੀਰ ਦੇ ਵਿੱਚ ਬੱਚਿਆਂ ਨੂੰ ਲੈ ਕੇ ਸਾਡੀ ਕੰਸਰਨ ਹਮੇਸ਼ਾ ਰਹਿੰਦੀ ਹੈ ਤੇ ਬੱਚਿਆਂ ਦੇ ਲਈ ਦੱਸੋ ਕਿਹੜੀ ਪਾਲਿਸੀ ਨੇ ਕਿਹੜੇ ਇਨਵੈਸਟਮੈਂਟ ਪਲਾਨ ਨੇ ਤੇ ਅਸੀਂ ਕਿਵੇਂ ਬੱਚਿਆਂ ਦੇ ਜਿਹੜਾ ਫਿਊਚਰ ਨੂੰ ਸਿਕਿਓਰ ਕੀਤਾ ਜਾ ਸਕਦਾ ਜੀ ਗੋ ਅਹੈਡ ਪਲੀਜ਼
3: ਬਿਲਕੁਲ ਹਰਵੀਰ ਜੀ ਜਿੱਦਾਂ ਕਿ ਆਪਾਂ ਹੁਣ ਅੱਜ ਕੈਨੇਡਾ ਡੇ ਸਾਰੇ ਜਣੇ ਮਨਾ ਰਹੇ ਹੈਗੇ ਆ ਹਰੇਕ ਪਰਸਨ ਨੂੰ ਪਤਾ ਹੈਗਾ ਜਦੋਂ ਵੀ ਕੈਨੇਡਾ ਦੇ ਵਿੱਚ ਆਉਂਦੇ ਹਾਂ ਹਾਰਡਸ਼ਿਪਸ ਥਰੂ ਨਿਕਲਣਾ ਪੈਂਦਾ ਹੈ ਕਾਫੀ ਆਪਾਂ ਨੂੰ ਔਖੇ ਟਾਈਮ ਚੋਂ ਵੀ ਨਿਕਲਣਾ ਪੈਂਦਾ ਪਰ ਉਸ ਟਾਈਮ ਤੇ ਇੱਕੋ ਹੀ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇੱਕੋ ਹੀ ਚੀਜ਼ ਹੁੰਦੀ ਹੈ ਕਿ ਐਟਲੀਸਟ ਅਸੀਂ ਆਪਣੀ ਨੈਕਸਟ ਜਨਰੇਸ਼ਨ ਦੇ ਲਈ ਕੁਛ ਵਧੀਆ ਕਰਕੇ ਜਾਈਏ ਕੁਛ ਉਹਨਾਂ ਦੇ ਲਈ ਕੁਛ ਏਦਾਂ ਦਾ ਪਲੇਨ ਆਊਟ ਕਰੀਏ ਤਾਂ ਕਿ ਉਹਨਾਂ ਦੇ ਅੱਗੇ ਉਹਨਾਂ ਦੀ ਅੱਗੇ ਲਾਈਫ ਥੋੜ੍ਹੀ ਕੰਫਰਟੇਬਲ ਹੋਵੇ ਉਹਨਾਂ ਨੂੰ ਕਿਸੇ ਚੀਜ਼ ਦਾ ਬੈਨੀਫਿਟ ਹੋ ਸਕੇ ਸੋ ਇਸੇ ਤਰੀਕੇ ਦੇ ਨਾਲ ਹੀ ਇਸੇ ਤਰੀਕੇ ਦੀਆਂ ਜਿਹੜੀਆਂ ਪਾਲਿਸੀਜ਼ ਡਿਜ਼ਾਈਨ ਕੀਤੀਆਂ ਗਈਆਂ ਨੇ ਇੰਸ਼ੋਰੈਂਸ ਕੰਪਨੀਜ਼ ਵੱਲੋਂ ਜਦੋਂ ਵੀ ਬੱਚਿਆਂ ਦੇ ਲਈ ਸੇਵਿੰਗਸ ਦੀ ਇਨਵੈਸਟਮੈਂਟ ਦੀ ਗੱਲ ਆਉਂਦੀ ਹੈ ਡੈਫੀਨੇਟਲੀ ਇੱਕੋ ਸਭ ਨਾਲੋਂ ਪਹਿਲਾਂ ਤਾਂ ਇੱਕ ਚੀਜ਼ ਆਉਂਦੀ ਹੈਗੀ ਹੈ ਆਰ ਈ ਐਸ ਪੀ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਡੈਫੀਨੇਟਲੀ ਮਸਟ ਹੈਗਾ ਹਰੇਕ ਬੱਚੇ ਦੇ ਲਈ ਮੈਂ ਕਹੂੰਗੀ ਕਿ ਸਭ ਨਾਲੋਂ ਪਹਿਲੀ ਜਿਹੜੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਉਹੀ ਹੈਗੀ ਹੈ ਕਿ ਬੱਚਿਆਂ ਦੇ ਲਈ ਆਰ ਈ ਐਸ ਪੀ ਅਸੀਂ ਜ਼ਰੂਰ ਸ਼ੁਰੂ ਕਰੀਏ ਚਾਹੇ ਐਜ਼ ਅ ਪੇਰੈਂਟ ਔਰ ਗ੍ਰੈਂਡ ਪੇਰੈਂਟ ਜੇ ਅਸੀਂ ਆਰ ਈ ਐਸ ਪੀ ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹਾਂ $208 ਮਿਨੀਮਮ ਅਸੀਂ ਮੰਥਲੀ ਉਹਦੇ ਵਿੱਚ ਕੰਟਰੀਬਿਊਟ ਕਰ ਰਹੇ ਹਾਂ ਤਾਂ ਨੈਕਸਟ ਸਟੈਪ ਡੈਫੀਨੇਟਲੀ ਉਹਨਾਂ ਦੇ ਲਈ ਲਾਈਫ ਇੰਸ਼ੋਰੈਂਸ ਦਾ ਹੋ ਸਕਦਾ ਹੈ ਕਾਫੀ ਵਾਰ ਮੈਂ ਦੇਖਦੀ ਹਾਂ ਜਦੋਂ ਵੀ ਅਸੀਂ ਨਿਊ ਬੋਰਨ ਬੱਚਿਆਂ ਦੀ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲ ਕਰਦੇ ਹਾਂ ਅੱਜ ਜੇ ਅਸੀਂ 3 ਲੱਖ ਦੀ ਵੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਹਾਂ ਜਦੋਂ ਨੂੰ ਬੱਚਿਆਂ ਨੇ ਵੱਡੇ ਹੋਣਾ 30s 40s ਤੇ ਪਹੁੰਚਣਾ ਹੈਗਾ ਸੋ ਉਸ ਟਾਈਮ ਤੇ ਉਹਨਾਂ ਦੇ ਕੋਲ ਐਟਲੀਸਟ ਹਾਫ ਮਿਲੀਅਨ ਦੇ ਨੀਅਰ ਅਬਾਊਟ ਉਹਨਾਂ ਦੀ ਕੈਸ਼ ਵੈਲਿਊਸ ਬਿਲਡ ਅਪ ਹੋ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਡਿਵੀਡੈਂਟ ਦੀ ਜਿਹੜੀ ਗਰੋਥ ਹੈਗੀ ਆ ਉਹਦਾ ਬੈਨੀਫਿਟ ਹੋ ਰਿਹਾ ਹੈਗਾ ਦੂਜੀ ਚੀਜ਼ ਟਾਈਮ ਵੈਲਿਊ ਕਿਉਂਕਿ ਓਬਵੀਅਸਲੀ ਹੈ ਬੱਚਿਆਂ ਦੀ ਹਜੇ ਗਰੋਥ ਹੋਣੀ ਹੈ ਤਾਂ ਇਸ ਕਰਕੇ ਆਪਣੇ ਕੋਲ ਕਾਫੀ ਟਾਈਮ ਹੁੰਦਾ ਹੈਗਾ ਤਾਂ ਕਿ ਜਿੱਦਾਂ ਜਿੱਦਾਂ ਬੱਚੇ ਗਰੋ ਹੋ ਰਹੇ ਉਸ ਤਰੀਕੇ ਦੇ ਨਾਲ ਨਾਲ ਉਹਨਾਂ ਦੇ ਪੈਸੇ ਵੀ ਗਰੋ ਹੋ ਸਕਣ ਪਾਲਿਸੀ ਦੇ ਵਿੱਚ ਐਂਡ ਇਹ ਮਨੀ ਨਾਟ ਓਨਲੀ ਕਿ ਲਾਈਫ ਇੰਸ਼ੋਰੈਂਸ ਅਸੀਂ ਇਹ ਨਹੀਂ ਹੈਗਾ ਕਿ ਨੈਕਸਟ ਜਨਰੇਸ਼ਨ ਲਈ ਸੋਚ ਰਹੇ ਹਾਂ ਇਹ ਅਸੀਂ ਉਹਨਾਂ ਦੇ ਲਈ ਪਲਾਨ ਕਰ ਰਹੇ ਹੈਗੇ ਕਿ ਫਿਊਚਰ ਦੇ ਵਿੱਚ 30s 40s ਤੇ ਪਹੁੰਚਦੇ ਹਾਂ ਕਿਤੇ ਕੋਈ ਇਨਵੈਸਟਮੈਂਟ ਦੀ ਜ਼ਰੂਰਤ ਹੈਗੀ ਆ ਕੋਈ ਉਹਨਾਂ ਨੇ ਘਰ ਲੈਣਾ ਉਹਦੇ ਲਈ ਡਾਊਨ ਪੇਮੈਂਟ ਦੇਣੀ ਹੈ ਜਾਂ ਫਿਰ ਲੇਟੈਸਟ ਸਟੇਜਿਸ ਤੇ ਜਦੋਂ ਵੀ ਰਿਟਾਇਰਮੈਂਟ ਹੋਣੀ ਹੈ ਤਾਂ ਉਸ ਟਾਈਮ ਤੇ ਉਹਨਾਂ ਦੇ ਕੋਲ ਇਨਫ ਮੋਰ ਦੈਨ ਇਨਫ ਮਨੀ ਹੋਏਗੀ ਕਿ ਜਿਹੜੀ ਉਹ ਆਪਣੇ ਲਈ ਯੂਜ਼ ਕਰ ਸਕਦੇ ਨੇ ਐਂਡ ਈਵਨ ਕਿ ਜਦੋਂ ਕੋਲੈਕਟਰਲ ਯੂਜ਼ ਕਰਦੇ ਨੇ ਤਾਂ ਉਹਦਾ ਫਾਇਦਾ ਹੀ ਹੋ ਜਾਂਦਾ ਹੈ ਕਿ ਨੈਕਸਟ ਜਨਰੇਸ਼ਨ ਲਈ ਵੀ ਉਹ ਕਵਰੇਜ ਛੱਡ ਕੇ ਜਾ ਸਕਦੇ ਹੁੰਦੇ ਨੇ ਸੋ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਐਜ਼ ਅ ਪੇਰੈਂਟ ਐਜ਼ ਅ ਗ੍ਰੈਂਡ ਪੇਰੈਂਟ ਤੁਸੀਂ ਬੱਚਿਆਂ ਨੂੰ ਗਿਫਟ ਦੇਣਾ ਚਾਹੁੰਦੇ ਹੈਗੇ ਹੋ ਛੋਟੀ ਤੋਂ ਛੋਟੀ ਕਵਰੇਜ ਤੋਂ ਲੈ ਕੇ ਵੱਡੀ ਤੋਂ ਵੱਡੀ ਕਵਰੇਜ ਆਪਾਂ ਡਿਜ਼ਾਇਨ ਕਰ ਸਕਦੇ ਹੁੰਦੇ ਹਾਂ ਡਿਪੈਂਡਿੰਗ ਅਪੋਨ ਤੁਹਾਡਾ ਬਜਟ ਕੀ ਹੈਗਾ ਸੋ ਇਹਦੇ ਲਈ ਮੇਨਲੀ ਚੀਜ਼ ਇਹੀ ਚੀਜ਼ ਆ ਜਾਂਦੀ ਹੈਗੀ ਕਿ ਆਪਾਂ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਟਾਈਮ ਫਰੇਮ ਦੇ ਹਿਸਾਬ ਦੇ ਨਾਲ ਪਲਾਨ ਚੂਜ਼ ਕਰ ਸਕਦੇ ਹੁੰਦੇ ਟਾਈਮ ਫਰੇਮ ਦੇ ਹਿਸਾਬ ਦੇ ਨਾਲ ਪਲਾਨ ਚੂਜ਼ ਕਰ ਸਕਦੇ ਹੁੰਦੇ ਕਿ ਤੁਸੀਂ 5 ਸਾਲਾਂ ਦੇ ਵਿੱਚ 10 ਸਾਲ 15 ਸਾਲ 20 ਸਾਲ ਕਿੰਨੇ ਟਾਈਮ ਫਰੇਮ ਦੇ ਵਿੱਚ ਪਾਲਿਸੀ ਨੂੰ ਪੇਡ ਅਪ ਕਰਨਾ ਚਾਹੁੰਦੇ ਹੋ ਉਨੇ ਟਾਈਮ ਤੋਂ ਬਾਅਦ ਤੁਹਾਨੂੰ ਕੋਈ ਵੀ ਪੇਮੈਂਟ ਨਹੀਂ ਕਰਨੀ ਪੈਂਦੀ ਕਵਰੇਜ ਚੱਲਦੀ ਰਹਿੰਦੀ ਹੈ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਜਾਂ ਆਲਰੇਡੀ ਬੱਚਿਆਂ ਦੀ ਕੋਈ ਇੱਦਾਂ ਦੀ ਕੋਈ ਵੀ ਇਨਵੈਸਟਮੈਂਟ ਪਲਾਨ ਚੱਲ ਰਹੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਕਵਰੇਜ ਨੂੰ ਇਨਕਰੀਜ ਕਰਨਾ ਚਾਹੁੰਦੇ ਹੋ ਕੋਈ ਵੀ ਕੰਸਰਨਸ ਹੈਗੇ ਆ ਮਾਇੰਡ ਦੇ ਵਿੱਚ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਨਾਲ ਹੈਗੀ ਹੈ ਪਾਲਿਸੀ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਵਰਕਿੰਗ ਐਜ਼ ਅ ਬ੍ਰੋਕਰ ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈਗੀ ਹੈ ਰਿਗਾਰਡਿੰਗ ਐਨੀ ਆਫ ਦਾ ਇੰਸ਼ੋਰੈਂਸ ਪਾਲਿਸੀ ਐਨੀ ਆਫ ਦਾ ਇੰਸ਼ੋਰੈਂਸ ਕੰਪਨੀ 416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਦੇ ਆਫਿਸ ਵਿਜਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇਨ ਬਰਮਟਨ ਥੈਂਕ ਯੂ ਸੋ ਮਚ ਹਰਵੀਰ ਜੀ ਟਾਈਮ ਦੇਣ ਲਈ ਇੱਕ ਵਾਰ ਫਿਰ ਜਾਂਦੇ ਜਾਂਦੇ ਸਾਰਿਆਂ ਨੂੰ ਹੈਪੀ ਕੈਨੇਡਾ ਡੇ ਇੰਜੋਏ ਕਰੋ ਫੈਮਿਲੀਜ਼ ਦੇ ਨਾਲ
0: ਬਹੁਤ ਬਹੁਤ ਧੰਨਵਾਦ ਮੋਨਾ ਜੀ ਸੋ ਦੋਸਤੋ ਤੁਸੀਂ ਕੋਈ ਵੀ ਪਾਲਿਸੀ ਲਾਈਫ ਕ੍ਰਿਟੀਕਲ ਡਿਸਬਿਲਟੀ ਇਹਨਾਂ ਦਾ ਕੋਂਬੋ ਆਪਣੀਆਂ ਪਾਲਿਸੀ ਨੂੰ ਰਿਵਿਊ ਕਰਕੇ ਉਹਨਾਂ ਨੂੰ ਅਪਡੇਟ ਕਰਵਾਉਣਾ ਚਾਹੁੰਦੇ ਤਾਂ ਮੋਨਾ ਜੀ ਨੂੰ ਕਾਲ ਕੀਤੀ ਜਾ ਸਕਦੀ ਹੈ 416-509-1509 416-509-1509 4169-1509

0: ਸੋ ਦੋਸਤੋ ਮੂਜ਼ ਬਲਾਈਂਡ ਦਾ ਸੰਦੇਸ਼ ਵੀ ਸਾਂਝਾ ਕਰਦੇ ਜੇ ਤੁਸੀਂ ਆਪਣੇ ਘਰ ਦੇ ਵਿੱਚ ਪਰਦੇ ਲਵਾਉਣੇ ਆ ਸੋ ਜੈਬਰਾ ਬਲਾਈਂਡ ਐਂਡ ਰੋਲਰ ਸ਼ੀਟ ਬਲਾਈਂਡ 'ਤੇ 50% ਔਫ ਤੁਹਾਨੂੰ ਮਿਲੇਗਾ ਅੱਜ ਕੈਨੇਡਾ ਡੇ ਸਪੈਸ਼ਲ ਡੀਲ ਮੂਜ਼ ਬਲਾਈਂਡ ਵੱਲੋਂ ਸੋ ਘਰ ਦੇ ਵਿੱਚ ਪਰਦੇ ਲਵਾਓ ਜੀ ਜੈਬਰਾ ਬਲਾਈਂਡ ਅਤੇ ਜਿਹੜੇ ਰੋਲਰ ਸ਼ੀਟ ਨੇ ਕੈਨੇਡੀਅਨ ਮੇਡ ਬਲਾਈਂਡਸ ਨੇ ਬਾਈ ਜੀ ਤੁਹਾਡੇ ਘਰ ਆਉਣਗੇ ਵਿੰਡੋਜ਼ ਨੂੰ ਮੇਅਰ ਕਰਨਗੇ ਫ੍ਰੀ ਐਸਟੀਮੇਟ ਦੇਣਗੇ ਇਸ ਤੋਂ ਬਾਅਦ ਉਹਦਾ 50% ਜੇ 5000 ਤੁਹਾਡੇ ਘਰ ਦਾ ਕੋਟੇਸ਼ਨ ਮਿਲੀ ਉਹਨੂੰ 50% ਔਫ ਪਾ ਕੇ $2500 ਕੋਟੇਸ਼ਨ ਬਣਦੀ ਹੈ ਤਾਂ $1250 ਦੇ ਵਿੱਚ ਤੁਹਾਡੇ ਪੂਰੇ ਘਰ ਦੀਆਂ ਵਿੰਡੋ ਕਈ ਵਾਰ ਤਾਂ ਵੱਡੇ ਵੱਡੇ ਘਰ ਨੇ ਪਰ ਵਿੰਡੋ $200-250 ਹੀ ਪੈਂਦਾ ਹੁੰਦਾ ਐਵਰੇਜ ਪ੍ਰਾਈਸ ਸੋ ਮੂਜ਼ ਅਪਲਾਈ ਨੂੰ ਕਾਲ ਕਰੋ ਜੀ 5 ਸਾਲ ਦੀ ਵਾਰੰਟੀ ਤੁਹਾਨੂੰ ਦਿੱਤੀ ਜਾਵੇਗੀ 5 ਸਾਲ ਦੀ ਵਾਰੰਟੀ ਦੇ ਨਾਲ 50 ਤਰ੍ਹਾਂ ਦੀਆਂ ਕਲਰ ਆਪਸ਼ਨ ਨੇ 50% ਔਫ ਚਾਹੁੰਦੇ ਹੋ ਬਲਾਈਂਡ 'ਤੇ ਰਾਈਟ ਵੇ ਕਾਲ ਕਰ ਲਓ ਨੰਬਰ ਟੂ ਕਾਲ 647-399-4646 647-399-4646 647-389-4646 647-399-4646 'ਤੇ ਗੱਲਬਾਤ ਕੀਤੀ ਜਾ ਸਕਦੀ ਆ ਅਤੇ ਕਲੀਨਿੰਗ ਰਿਲੇਟਡ ਵੀ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਸੀ ਪਰਿਵਾਰਾਂ ਦੀਆਂ ਸੋ ਤੁਸੀਂ ਚਾਹੇ ਤੁਹਾਡੇ ਘਰ ਦੇ ਵਿੱਚ ਦੋਸਤੋ ਕੋਈ ਵਿਆਹ ਸ਼ਾਦੀ ਆ ਰਿਹਾ ਕੋਈ ਫੰਕਸ਼ਨ ਆ ਰਿਹਾ ਕੋਈ ਗੈਦਰਿੰਗ ਆ ਕੋਈ ਬਰਥਡੇ ਪਾਰਟੀ ਆ ਐਨਵਰਸਰੀ ਆ ਮੈਰਿਜ ਆ ਬਿਫੋਰ ਐਂਡ ਆਫਟਰ ਦੀ ਕਲੀਨਿੰਗ ਤੁਹਾਡੇ ਘਰ ਫੰਕਸ਼ਨ ਤੋਂ ਪਹਿਲਾਂ ਜਾਂ ਬਾਅਦ ਦੀ ਕਲੀਨਿੰਗ ਕਰਵਾਉਣੀ ਆ ਮੂਵ ਇਨ ਮੂਵ ਆਊਟ ਕਲੀਨਿੰਗ ਕਰਵਾਉਣੀ ਆ ਘਰ ਦੀ ਡੀਪ ਕਲੀਨਿੰਗ ਜਮ੍ਹਾਂ ਬਿਲਕੁਲ ਰੀਸੈਟ ਘਰ ਹੋਜੂ ਬੱਗ ਤੋਂ ਬਚਣਾ ਚਾਹੁੰਦੇ ਹੋ ਤਾਂ ਸਮੇਂ-ਸਮੇਂ ਤੇ ਡੀਪ ਕਲੀਨਿੰਗ ਕਰਵਾਉਂਦੇ ਜ਼ਰੂਰ ਰਿਹਾ ਕਰੋ ਦਮ ਐਪਲ ਕਲੀਨਿੰਗ ਨੂੰ ਕਾਲ ਕਰ ਲਓ ਅੱਜ ਜਿੰਨੀਆਂ ਕਾਲਾਂ ਆਉਣਗੀਆਂ ਉਹਨਾਂ ਨੂੰ ਕਾਰ ਕਲੀਨਿੰਗ ਕਿੱਟ ਫ੍ਰੀ ਦਿੱਤੀ ਜਾਵੇਗੀ ਨੰਬਰ ਟੂ ਕਾਲ 647-286-0077 647-286-0077 647-286-0077 647-286-0077 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਾਡੇ ਨਾਲ ਨਾਗਪਾਲ ਜੀ ਵੀ ਲਾਈਨ 'ਤੇ ਨੇ ਪਰ ਇੱਕ ਗੇੜਾ ਗ੍ਰੈਂਡ ਹੋਮ ਫਰਨੀਚਰ ਜ਼ਰੂਰ ਲਾ ਕੇ ਆਈਏ ਬੁਪਰਾਜ ਸਾਹਿਬ ਆ ਜਾਓ ਜੀ
1: ਬਹੁਤ ਸ਼ੁਕਰੀਆ ਧੰਨਵਾਦ ਬਿਲਕੁਲ ਸਾਡੇ ਪਰਿਵਾਰਾਂ ਨੂੰ ਇਹ ਸੁਨੇਹਾ ਦਿੰਦੇ ਆ ਰਹੇ ਹਾਂ ਜੀ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਕੰਮਾਂ ਕਰਨ ਤੋਂ ਵਿਹਲੇ ਹੋ ਤੁਸੀਂ ਰਾਤ ਦੇ 10 ਵਜੇ ਤੱਕ ਫਰਨੀਚਰ ਦੀ ਬਾਈ ਕਰ ਸਕਦੇ ਹੋ ਕੈਨੇਡਾ ਦੀ ਸੇਲ ਜਿਹੜੀ ਲੱਗੀ ਹੋਈ ਆ ਸਾਰੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪੇ ਕਰ ਲੈ ਦਿਓ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕੰਫਰਟੇਬਲ ਆ ਜਾਓ ਘੁਮਾ ਲਓ ਗੱਡੀਆਂ 293 ਵੋਕਨ ਡਰਾਈਵ 293 ਵੋਕਨ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਬੁਪਰਾ ਸਾਹਿਬ ਇੱਕ ਡੀਲ ਦਿੰਦੇ ਆ ਜਿਹੜੇ ਪਰਿਵਾਰ ਰਾਈਟ ਵਿੱਚ ਸਟੋਰ ਆ ਜਾਣਗੇ
0: ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਸੋ ਲਾਈਵ ਲੋਕੇਸ਼ਨ ਅੱਜ ਦਾ ਪ੍ਰੋਗਰਾਮ 294 ਵਾਕ ਡਰਾਈਵ ਤੋਂ ਤੇ 2 ਮਿੰਟ ਦਾ ਸਮਾਂ ਬਾਕੀ ਹੈ ਨਾਗਪਾਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਇੱਕ ਵਾਰ ਇਹ ਦੱਸ ਦਿਓ ਜੀ ਜਿਹੜਾ ਤੁਹਾਡੀ ਗੌਰਮੈਂਟ ਤੁਸੀਂ ਸਕੀਮ ਦੱਸੀ ਜੇ ਤੁਹਾਡੀ ਇਨਕਮ 70,000 ਤੋਂ ਘੱਟ ਆ ਨੋਟਸ ਆਫ ਅਸੈਸਮੈਂਟ 'ਤੇ ਜੇ ਤੁਸੀਂ ਪੀ ਆਰ ਅਤੇ ਸਿਟੀਜਨ ਹੋ ਜੇ ਤੁਹਾਡੇ ਕੋਲ ਬੇਸਿਕ ਇੰਗਲਿਸ਼ ਆਉਂਦੀ ਆ ਤਾਂ ਗੌਰਮੈਂਟ ਕਹਿੰਦੀ ਹੈ ਕਿ ਤੁਸੀਂ ਪੜ੍ਹੋ ਅਤੇ ਉਹਦੇ 'ਚ ਗੌਰਮੈਂਟ ਗਰਾਂਟ ਅਤੇ ਆਪਸ਼ਨ ਲੋਨ ਦੇ ਰਹੀ ਹੈ ਕੁਇਕਲੀ ਇੱਕ ਤਾਂ ਲੋਨ ਬਾਰੇ ਦੱਸ ਦਿਓ ਜੀ ਉਹਦੇ ਕੀ ਟਰਮਸ ਨੇ ਅਤੇ 3 ਵੀਕ ਬਾਅਦ ਕੀ ਹੋਊਗਾ ਕੀ ਇਹ ਬੰਦ ਹੋਜੂਗੀ ਸਕੀਮ
2: ओके हाँ जी जो लोन जो है वो ऑप्शनल है आज की डेट में ग्रांट्स पे लोगों का फोकस है क्लाइंट्स आते हैं उनको ग्रांट्स पे इंटरेस्ट है हमें भी अच्छा लगता है कि वो ग्रांट वो पैसा जो है वापस ही नहीं करना अगर किसी फंडिंग रेंज है 30,000-100,000 की उसमें से हाफ पोर्शन आज की डेट में ग्रांट्स है फैमिली साइज ज्यादा है तो ज्यादा फंडिंग आती है जिसका ज्यादा पोर्शन ग्रांट है तो डिपेंड करता है फैमिली साइज और फैमिली इनकम पे कॉल करें आप हमें असेसमेंट कराएं हमारा ऑफिस आज भी ओपन है हमारी फीस सिर्फ $199 या $499 है शुरू में $0 है काम होने के बाद अपनी आपने अपनी ईमानदारी से देनी है नंबर 437-264-3175 437-264-3175 437-264-3175
0: बहुत शुक्रिया नागपाल साहब धन्यवाद जी
2: थैंक यू
0: 4372461 ਜੀ ਦਾ ਨੰਬਰ ਹੈ 4372461 ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਕਿਸੇ ਸਪੋਂਸਰ ਦਾ ਨੰਬਰ ਚਾਹੀਦਾ ਜਾਂ ਆਪਣੇ ਬਿਜ਼ਨਸ ਅਦਾਰੇ ਦੀ ਐਡ ਤਾਂ ਮੈਨੂੰ ਕਾਲ ਕੀਤੀ ਜਾ ਸਕਦੀ ਹੈ 6479212132 6479212132 6479212132 ਇਸੇ ਆਦਾ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਸਾਰੰਗ ਦਾ ਇੱਕ ਵਾਰ ਫਿਰ ਤੋਂ ਸਾਰੇ ਪਰਿਵਾਰਾਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜਦੋਂ ਏਮ 530 ਲੜੀ ਨਾਲ ਅਗਲਾ ਪ੍ਰੋਗਰਾਮ ਦੇਸ਼ ਪ੍ਰਦੇਸ਼
3: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
4: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828 9054502828
5: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Radio Desh Pardesh.
7: For advertisements and information,
8: Saade head office nu call karo 416-725-2551 416-725-2551
6: There is but one God.
9: Satnam
6: The Supreme Truth
9: ਕਰਤਾਪੁਰਖ
6: The Creator
9: ਨਿਰਭਉ
6: Without fear
9: ਨਿਰਵੈਰ
6: Without hate
9: ਅਕਾਲ ਮੂਰਤ
6: Omnipresent shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

FM 580 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 days a week ਤੁਹਾਡੇ ਅੰਗ ਸੰਗ ਚਲੋ AM

AM 530 ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਨਸਡੇ ਦਾ ਦਿਨ ਹੈ, 1 ਜੁਲਾਈ ਅੱਜ ਹੋ ਚੁੱਕੀ ਹੈ ਅਤੇ ਅੱਜ ਕੈਨੇਡਾ ਡੇ ਸੈਲੀਬ੍ਰੇਸ਼ਨਸ ਸਾਰੇ ਕਿਤੇ ਹੋ ਰਹੀਆਂ ਨੇ। ਪਹਿਲਾਂ ਤਾਂ ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਸਾਰੇ ਸਾਡੇ ਲਿਸਨਰਸ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਹੈਪੀ ਕੈਨੇਡਾ ਡੇ ਟੂ ਆਲ ਆਫ ਯੂ। ਅਤੇ ਜਿਹੜੇ ਮੁਲਕ ਨੇ ਸਾਨੂੰ ਇੰਨਾ ਕੁਛ ਦਿੱਤਾ ਆ, ਸਾਨੂੰ ਕਹਿ ਲਓ ਕਿ ਇੰਨੀਆਂ ਓਪਰਚੁਨਿਟੀਜ਼ ਦਿੱਤੀਆਂ ਨੇ ਅਤੇ ਆਪਣੀ ਫੈਮਿਲੀਜ਼ ਤੁਸੀਂ ਇੱਥੇ ਸੈਟਲ ਡਾਊਨ ਕੀਤੀਆਂ, ਅਤੇ ਉਹਦੇ ਲਈ ਆਪਾਂ ਇਸ ਮੁਲਕ ਦਾ ਕਹਿ ਲਓ ਕਿ ਜਿੰਨਾ ਸ਼ੁਕਰਗੁਜ਼ਾਰ ਹੋ ਸਕੀ ਉਨਾ ਘੱਟ ਹੈ। ਅਤੇ ਹਮੇਸ਼ਾ ਹਰ ਇੱਕ ਦਿਨ ਨੂੰ ਇੰਜੋਏ ਕਰੋ ਅਤੇ ਕੈਨੇਡਾ ਡੇ ਸੈਲੀਬ੍ਰੇਸ਼ਨਸ ਜ਼ਰੂਰ ਕਰੋ ਆਪਣੇ ਘਰਾਂ ਦੇ ਵਿੱਚ, ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ। ਅਤੇ ਬਹੁਤ ਸਾਰੇ ਤਾਂ ਫੀਫਾ ਗੇਮਸ ਵੀ ਦੇ ਵਿੱਚ ਵੀ ਕਾਫੀ ਸਾਰੇ ਇਨਵੋਲਵ ਹੋਣਗੇ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣਾ ਓਵਰਆਲ ਛੁੱਟੀ ਜਿਹੜੀ ਹੈਗੀ ਆ ਪੂਰੀ ਇੰਜੋਏ ਕਰ ਰਹੇ ਹੋ ਅਤੇ ਕੈਨੇਡਾ ਡੇ ਦੀਆਂ ਪੂਰੀਆਂ ਸੈਲੀਬ੍ਰੇਸ਼ਨਸ ਕਰ ਰਹੇ ਹੋ। 1 ਜੁਲਾਈ ਵੈਨਸਡੇ ਦਾ ਦਿਨ ਅਤੇ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਤੁਹਾਡਾ ਅਤੇ ਮੇਰਾ ਸਾਥ ਰਹੇਗਾ 1 ਘੰਟੇ ਦਾ ਅਤੇ 2 ਘੰਟੇ ਦਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ ਐਵਰੀ ਡੇ ਦੀ ਤਰ੍ਹਾਂ। ਅਤੇ ਟੋਟਲੀ ਜਿਵੇਂ ਕਿ ਆਪਣਾ 3 ਘੰਟੇ ਦਾ ਸਾਥ ਐਵਰੀ ਡੇ ਹੁੰਦਾ ਆ ਅਤੇ ਉਹਦੇ ਵਿੱਚ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-5564-44, 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਵਾਹਿਗੁਰੂ ਦੇ ਓਟ ਆਸਰੇ ਦੇ ਨਾਲ ਕਰਾਂਗੇ। ਅਤੇ ਲੋ ਫਿਰ ਸਰਵਣ ਕਰਦੇ ਹਾਂ ਭਾਈ ਹਰਚਰਨ ਸਿੰਘ ਖਾਲਸਾ ਜੀ ਦੀ ਆਵਾਜ਼ ਦੇ ਵਿੱਚ ਬਹੁਤ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਵਾਪਸ ਆਵਾਂਗੇ ਪ੍ਰੋਗਰਾਮ ਦੇ ਵਿੱਚ, ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਫਟਰਨੂਨ ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਅਤੇ ਤੁਹਾਡਾ ਅਤੇ ਸਾਡਾ ਸਾਥ ਐਵਰੀ ਡੇ 6 ਵਜੇ ਤੱਕ ਹੁੰਦਾ ਹੈ, 3 ਘੰਟੇ ਦਾ ਸਾਥ ਹੁੰਦਾ ਹੈ ਜਿਹਦੇ ਵਿੱਚ ਮੇਰਾ ਅਤੇ ਤੁਹਾਡਾ ਸਾਥ ਰਹੇਗਾ 4:05 ਤੱਕ, ਅਤੇ ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਤੁਹਾਡੇ ਨਾਲ ਲਗਵਾਉਣਗੇ ਅਤੇ ਕੈਨੇਡੀਅਨ ਨਿਊਜ਼ ਦੇ ਨਾਲ ਤੁਹਾਨੂੰ ਪੂਰਾ ਅਪਡੇਟ ਕਰ ਦੇਣਗੇ। ਅਤੇ ਨਾਲ ਦੀ ਨਾਲ ਸਟੂਡੀਓ ਦਾ ਨੰਬਰ 905-500-44, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਇਸੇ ਨੰਬਰ 'ਤੇ ਕਾਲ ਹੋ ਸਕਦੀ ਹੈ, ਮੇਰੇ ਨਾਲ ਗੱਲਬਾਤ ਹੋਏਗੀ ਤੁਹਾਡੀ 4 ਵਜੇ ਤੱਕ। ਅਤੇ ਨਾਲ ਦੀ ਨਾਲ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਦੀ ਪੂਰੀ ਟੀਮ ਦੇ ਵੱਲੋਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਨਾਮ ਲੈ ਕੇ ਕਰਦੇ ਹਾਂ, ਅਤੇ ਉਸ ਤੋਂ ਬਾਅਦ ਹੁਣ ਕੁਝ ਸਪੋਂਸਰ ਸੰਦੇਸ਼ ਵੀ ਹੋਣਗੇ ਅਤੇ ਨਾਲ ਦੀ ਨਾਲ ਹੀ ਕੁਝ ਨਵੀਂ ਜੀ ਅਪਡੇਟ ਵੀ ਤੁਹਾਨੂੰ ਦੇਵਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਨਾਲ ਦੀ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਕਿ ਹਰ ਵੈਂਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਇੰਸ਼ੋਰੈਂਸ ਦੇ ਰਿਲੇਟਡ ਤੁਹਾਨੂੰ ਡਿਫਰੈਂਟ ਡਿਫਰੈਂਟ ਟਿਪਸ ਦਵਾਉਂਦੇ ਹਾਂ। ਜੇ ਤੁਸੀਂ ਵੀ ਹਜੇ ਤੱਕ ਆਪਣੀ ਕੋਈ ਵੀ ਹੈਲਥ ਇੰਸ਼ੋਰੈਂਸ ਪਾਲਿਸੀ ਨਹੀਂ ਲਈ, ਚਾਹੇ ਆਪਣੇ ਲਈ ਚਾਹੇ ਆਪਣੀ ਫੈਮਿਲੀ ਦੇ ਕਿਸੇ ਵੀ ਮੈਂਬਰ ਦੇ ਲਈ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਨੰਬਰ 416-509-1509 ਮੋਨਾ ਮਹਿੰਗੀ ਜੀ ਦੇ ਨਾਲ ਗੱਲਬਾਤ ਕਰਾਂਗੇ। ਹਾਂਜੀ ਮੋਨਾ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਹੈਪੀ ਕੈਨੇਡਾ ਡੇ ਟੂ ਐਵਰੀਵਨ।
0: ਹਾਂਜੀ, ਹੈਪੀ ਕੈਨੇਡਾ ਡੇ ਮੈਮ। ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਲੋਕੀ ਕਾਫੀ ਸਾਰੀ ਗੱਲਬਾਤ ਕਰਦੇ ਵੀ ਲਾਈਫ ਇੰਸ਼ੋਰੈਂਸ ਕਰਵਾਓ, ਹੈ ਨਾ, ਕ੍ਰਿਟੀਕਲ ਇਲਨੈਸ ਕਰਵਾਓ ਜਾਂ ਫਿਰ ਡਿਸੇਬਿਲਿਟੀ ਇੰਸ਼ੋਰੈਂਸ ਜਿਹੜੇ ਕਿ ਆਪਣੇ ਟਰੱਕ ਵਗੈਰਾ ਦੇ ਵਿੱਚ ਕੰਮ ਕਰਦੇ ਨੇ, ਹੈ ਨਾ। ਤੇ ਬਟ ਇੱਕ ਆਪਾਂ ਇੱਕ ਵਰਡ ਸੁਣਦੇ ਹਾਂ ਟਰਮ ਲਾਈਫ ਇੰਸ਼ੋਰੈਂਸ, ਸਭ ਤੋਂ ਪਹਿਲਾਂ ਸਾਨੂੰ ਇਹਦੇ ਬਾਰੇ ਦੱਸੋ ਤੇ ਇਹਦੇ ਕੀ ਬੈਨੀਫਿਟਸ ਨੇ, ਇਹਦੇ ਬਾਰੇ ਵੀ ਜ਼ਰੂਰ ਦੱਸਿਓ।
1: ਬਿਲਕੁਲ ਮਨਪ੍ਰੀਤ, ਜਦੋਂ ਵੀ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ ਹਰੇਕ ਪਰਸਨ ਚਾਹੁੰਦਾ ਹੈ ਕਿ ਮੈਂ ਆਪਣੇ ਆਪ ਨੂੰ ਪ੍ਰੋਟੈਕਟ ਜ਼ਰੂਰ ਕਰਾਂ, ਚਾਹੇ ਸਾਡੀ ਫੈਮਿਲੀ ਦੇ ਵਿੱਚ ਸਾਡੇ ਪੇਰੈਂਟਸ ਹੈਗੇ ਆ, ਚਾਹੇ ਸਾਡੇ ਸਪਾਊਸ ਹੈ, ਚਾਹੇ ਬੱਚੇ ਹੈਗੇ ਆ। ਹਰੇਕ ਪਰਸਨ ਨੂੰ ਹੁੰਦਾ ਕਿ ਰੱਬ ਨਾ ਕਰੇ ਜੇ ਕੋਈ ਕੱਲ੍ਹ ਨੂੰ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ, ਕੋਈ ਨੈਚੁਰਲੀ ਐਕਸੀਡੈਂਟਲ ਕੋਈ ਡੈਥ ਹੁੰਦੀ ਹੈ, ਤਾਂ ਉਸ ਟਾਈਮ ਤੇ ਬੈਨੀਫਿਸ਼ਰੀ ਦੇ ਲਈ ਫੈਮਿਲੀ ਦੇ ਲਈ ਕੋਈ ਨਾ ਕੋਈ ਫਾਈਨੈਂਸ਼ੀਅਲ ਸਪੋਰਟ ਜ਼ਰੂਰ ਹੋਵੇ, ਨੋ ਮੈਟਰ ਕਿ ਫੈਮਿਲੀ ਕੈਨੇਡਾ ਦੇ ਵਿੱਚ ਹੈ ਐਂਡ ਨੋ ਮੈਟਰ ਕਿ ਬੈਕ ਹੋਮ ਕੰਟਰੀ ਦੇ ਵਿੱਚ ਹੈ। ਆਪਾਂ ਬਹੁਤ ਸਾਰੇ ਆਪਾਂ ਦੇਖਦੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਵਰਕ ਪਰਮਿਟ ਦੇ ਪਰਸਨ ਆਉਂਦੇ ਨੇ ਜਦੋਂ ਇੱਥੇ, ਤਾਂ ਉਹਨਾਂ ਦੀ ਫੈਮਿਲੀ ਬੈਕ ਹੋਮ ਕੰਟਰੀ ਦੇ ਵਿੱਚ ਹੁੰਦੀ ਹੈ ਐਂਡ ਉਹਨਾਂ ਨੇ ਵੀ ਬਹੁਤ ਸਾਰੇ ਲੋਨਸ ਲੈ ਕੇ ਬਹੁਤ ਮੁਸ਼ਕਿਲ ਨਾਲ ਇੱਧਰੋਂ ਉੱਧਰੋਂ ਮਨੀ ਇਕੱਠੀ ਕਰਕੇ ਉਹਨਾਂ ਨੂੰ ਇੱਥੇ ਭੇਜਿਆ ਹੁੰਦਾ ਹੈ, ਤਾਂ ਕਿ ਇੱਕ ਤਾਂ ਉਸ ਪਰਸਨ ਦੀ ਲਾਈਫ ਅੱਗੇ ਨਾਲੋਂ ਬੈਟਰ ਹੋ ਸਕੇ, ਉਹਦਾ ਕੈਰੀਅਰ ਬਿਲਡਅਪ ਹੋ ਸਕੇ, ਨਾਲ ਦੇ ਨਾਲ ਇਹ ਵੀ ਚੀਜ਼ ਹੈਗੀ ਹੈ ਕਿ ਉਹ ਕੁਛ ਨਾ ਕੁਛ ਸਾਨੂੰ ਬੈਕ ਹੋਮ ਕੰਟਰੀ ਦੇ ਵਿੱਚ ਫਾਈਨੈਂਸ਼ੀਅਲ ਸਪੋਰਟ ਵੀ ਕਰੇ। ਸੋ ਇਸੇ ਕਰਕੇ ਜਦੋਂ ਤੱਕ ਤਾਂ ਪਰਸਨ ਜਿੰਦੇ ਜਾਗਦੇ ਕੰਮ ਕਰਦੇ ਆ, ਸਭ ਕੁਛ ਉਸੇ ਤਰੀਕੇ ਦੇ ਨਾਲ ਟਰੈਕ ਤੇ ਰਹਿੰਦਾ ਹੈਗਾ, ਪਰ ਰੱਬ ਨਾ ਕਰੇ ਕੱਲ ਨੂੰ ਕਿਸੇ ਤਰ੍ਹਾਂ ਦਾ ਕੁਛ ਮਿਸਹੈਪ ਹੁੰਦਾ ਹੈ, ਜਿੱਦਾਂ ਅੱਜ ਕੱਲ ਅਸੀਂ ਬਹੁਤ ਸਾਰੇ ਏਦਾਂ ਦੇ ਇੰਸੀਡੈਂਟਸ ਦੇਖਦੇ ਹੈ ਕਿ ਆਟੋ ਐਕਸੀਡੈਂਟ ਹੋ ਜਾਂਦੇ ਨੇ, ਕਈ ਵਾਰ ਅਸੀਂ ਬਹੁਤ ਵਾਰ ਇੱਕ ਤਰ੍ਹਾਂ ਇਹ ਦੇਖਦੇ ਹਾਂ ਕਿ ਲੇਕ ਦੇ ਵਿੱਚ ਬੀਚ ਦੇ ਵਿੱਚ ਡਰਾਉਨ ਹੋ ਗਿਆ ਕੋਈ ਪਰਸਨ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਅਨਫੋਰਚੁਨੇਟਲੀ ਮਿਸਹੈਪਸ ਹੋ ਜਾਂਦੀਆਂ ਨੇ ਜਾਣੇ ਅਣਜਾਣੇ, ਪਰ ਇਹ ਹੈ ਕਿ ਉਸ ਟਾਈਮ ਤੇ ਕੁਛ ਕਰ ਤਾਂ ਨਹੀਂ ਸਕਦੇ ਹੁੰਦੇ, ਪਰ ਐਟਲੀਸਟ ਇੰਨਾ ਜ਼ਰੂਰ ਹੁੰਦਾ ਹੈ ਕਿ ਜੇ ਉਸ ਟਾਈਮ ਤੇ ਉਸ ਪਰਸਨ ਦੀ ਇੰਸ਼ੋਰੈਂਸ ਕੀਤੀ ਹੋਈ ਹੋਵੇ ਤਾਂ ਐਟਲੀਸਟ ਫੈਮਿਲੀ ਨੂੰ ਥੋੜੀ ਫਾਈਨੈਂਸ਼ੀਅਲ ਸਪੋਰਟ ਹੋ ਜਾਂਦੀ ਹੈ। ਐਂਡ ਜਿਹੜਾ ਵੀ ਪਰਸਨ ਇਸ ਟਾਈਮ ਤੇ ਇਨੀਸ਼ੀਅਲ ਸਟੇਜ ਤੇ ਹੁੰਦਾ ਹੈ, ਆਪਣੀ ਲਾਈਫ ਸ਼ੁਰੂ ਕਰ ਰਿਹਾ ਹੁੰਦਾ ਕੈਨੇਡਾ ਦੇ ਵਿੱਚ, ਉਸ ਹਰੇਕ ਪਰਸਨ ਨੂੰ ਮੈਂ ਇਹ ਕਹਿੰਦੀ ਹਾਂ ਕਿ ਤੁਸੀਂ ਇਸ ਟਾਈਮ ਤੇ ਨੋ ਡਾਊਟ ਕਿ ਜਿੰਨੀ ਛੋਟੀ ਏਜ ਦੇ ਵਿੱਚ ਤੁਸੀਂ ਇੰਨੇ ਪਾਲਿਸੀਜ਼ ਕਰਵਾਉਂਦੇ ਹੋ, ਮਨੀ ਬੈਕ ਪਾਲਿਸੀਜ਼ ਕਰਵਾਉਂਦੇ ਹੋ, ਉਨੀਆਂ ਹੀ ਤੁਹਾਨੂੰ ਬੈਟਰ ਆਪਸ਼ਨਸ ਮਿਲ ਜਾਂਦੀਆਂ ਨੇ, ਥੋੜਾ ਰੇਟ ਦੇ ਵਿੱਚ ਬੈਟਰ ਮਿਲ ਜਾਂਦਾ, ਬਟ ਇਹ ਹੈ ਕਿ ਇਸ ਟਾਈਮ ਤੇ ਤੁਹਾਡਾ ਬਜਟ ਵੀ ਦੇਖਣਾ ਹੁੰਦਾ ਹੈ। ਐਂਡ ਜਿਹੜਾ ਪਰਸਨ ਨਵਾਂ ਇੱਥੇ ਆਇਆ ਉਹਦੇ ਲਈ ਹਮੇਸ਼ਾ ਹੀ ਹੁੰਦਾ ਕਿ ਜ਼ਿਆਦਾ ਤੋਂ ਜ਼ਿਆਦਾ ਕਵਰੇਜ ਹੋਵੇ, ਖਰਚਾ ਘੱਟ ਤੋਂ ਘੱਟ, ਤਾਂ ਉਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਬੈਸਟ ਸੋਲੂਸ਼ਨ ਹੋ ਜਾਂਦੀ ਹੈ, ਜਿਹਦੇ ਵਿੱਚ ਲੱਖਾਂ ਡਾਲਰ ਦੀ ਕਵਰੇਜ ਤੁਹਾਨੂੰ ਮਿਲ ਸਕਦੀ ਹੁੰਦੀ ਹੈ। ਐਂਡ ਮੈਂ ਕਹੂੰਗੀ ਕਿ ਬਿਲਕੁਲ ਥੋੜੇ ਜਿਹੇ ਡਾਲਰਸ ਪੇ ਕਰਨ ਦੇ ਨਾਲ, ਇੱਕ ਐਗਜ਼ਾਮਪਲ ਵੀ ਦੇ ਦਿੰਦੀ ਹਾਂ ਕਿ ਕੋਈ ਪਰਸਨ ਇਸ ਟਾਈਮ ਤੇ ਮੇਲ ਹੈਗੇ ਆ 25-year-old ਨੋਨ ਸਮੋਕਰ ਹੈ, ਜੇ 2.5 ਲੱਖ ਦੀ ਵੀ 250,000 ਦੀ ਵੀ ਕਵਰੇਜ ਲੈਂਦੇ ਨੇ, ਜਸਟ $12 ਪਰ ਮੰਥ ਪੇ ਕਰਨੇ ਉਹਨਾਂ ਨੇ, $12 ਪਰ ਮੰਥ ਪੇ ਕਰਕੇ ਜਸਟ ਉਹਨਾਂ ਦੇ 2.5 ਲੱਖ ਦੀ ਕਵਰੇਜ ਹੋ ਸਕਦੀ ਹੁੰਦੀ ਹੈ, ਜਿਹੜੀ ਕਿ ਪਾਲਿਸੀ ਨੂੰ ਲੇਟੈਸਟ ਸਟੇਜਸ ਤੇ ਕਦੇ ਵੀ ਉਹਨੂੰ ਮਨੀ ਬੈਕ ਕਨਵਰਟ ਕੀਤਾ ਜਾ ਸਕਦਾ, ਕਦੇ ਵੀ ਕਿਸੇ ਵੀ ਤਰ੍ਹਾਂ ਦੀ ਚੇਂਜਸ ਕੀਤੀਆਂ ਜਾ ਸਕਦੀਆਂ। ਮੈਂ ਜ਼ਰੂਰ ਕਹੂੰਗੀ ਕਿ ਚਾਹੇ ਕੋਈ ਪਰਸਨ ਇੱਥੇ ਨਵਾਂ ਹੈ ਜਾਂ ਕਾਫੀ ਸਾਲ ਹੋ ਗਏ ਨੇ, ਇਸ ਟਾਈਮ ਤੇ ਤੁਹਾਨੂੰ ਲੱਗਦਾ ਹੈ ਕਿ ਲਾਇਬਿਲਿਟੀਜ਼ ਤੁਹਾਡੀਆਂ ਬਹੁਤ ਵੱਡੀਆਂ ਵੱਡੀਆਂ ਨੇ, ਇਸ ਟਾਈਮ ਤੇ ਤੁਸੀਂ ਬਜਟ ਛੋਟੇ ਜਿਹੇ ਬਜਟ ਦੇ ਵਿੱਚ ਆਪਣੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਤਾਂ ਉਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਬੈਸਟ ਹੁੰਦੀ ਹੈਗੀ ਹੈ। 5 ਸਾਲ ਦੇ ਟਰਮ ਤੋਂ ਲੈ ਕੇ ਆਪਾਂ 50 ਸਾਲ ਤੱਕ ਦੇ ਟਰਮ ਰੱਖ ਸਕਦੇ ਹੁੰਦੇ ਹਾਂ, ਮਤਲਬ ਇਹ ਹੈਗਾ ਕਿ ਜੋ ਵੀ ਟਾਈਮ ਫਰੇਮ ਤੁਸੀਂ ਚੂਜ਼ ਕੀਤਾ, ਚਾਹੇ 10 ਸਾਲ 20 ਸਾਲ 40 ਸਾਲ 50 ਸਾਲ 19 ਸਾਲ ਤੱਕ ਤੁਹਾਡੀ ਕਵਰੇਜ ਤੇ ਪ੍ਰੀਮੀਅਮ ਲੌਕ ਇਨ ਰਹੂਗਾ। ਉਹਦੇ ਵਿੱਚ ਕੋਈ ਚੇਂਜਸ ਨਹੀਂ ਹੋਣਗੀਆਂ ਇੰਸ਼ੋਰੈਂਸ ਕੰਪਨੀ ਵੱਲੋਂ। ਐਂਡ ਇਨ ਬਿਟਵੀਨ ਕਦੇ ਵੀ ਉਸਨੂੰ ਮਨੀ ਬੈਕ ਚ ਤੁਸੀਂ ਕਨਵਰਟ ਕਰਨਾ ਚਾਹੋ, ਤੁਹਾਡੀ ਆਪਣੀ ਆਪਸ਼ਨ ਹੁੰਦੀ ਹੈ, ਤੁਸੀਂ ਉਸਨੂੰ ਐਕਸਪਲੋਰ ਕਰ ਸਕਦੇ ਹੁੰਦੇ ਹੋ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਆਲਰੇਡੀ ਕੋਈ ਟਰਮ ਲਾਈਫ ਇੰਸ਼ੋਰੈਂਸ ਚੱਲਦੇ ਉਸਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜ਼ਰੂਰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-5509-1509-1509-15-09।
0: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਤੇ ਜ਼ਰੂਰ ਤੁਸੀਂ ਗੱਲਬਾਤ ਕਰੋ, ਨੰਬਰ ਤੁਸੀਂ ਨੋਟ ਕਰ ਲਓ ਮੋਨਾ ਮਹਿੰਗੀ ਜੀ ਦਾ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ, 416-5509-1509-1509 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਕੈਨੇਡਾ ਡੇ ਸੈਲੀਬ੍ਰੇਸ਼ਨਸ ਤੁਹਾਨੂੰ ਪਤਾ ਕਿ ਹਰ ਜਗ੍ਹਾ ਅੱਜ ਹੋ ਰਹੀਆਂ ਨੇ, ਤੁਸੀਂ ਵੀ ਅੱਜ ਸ਼ਾਮ ਦੇ ਟਾਈਮ ਚਾਹੇ ਹੁਣ ਤੋਂ ਹੀ ਚਲੇ ਜਾਓ ਚਿੰਕਿਊਜ਼ੀ ਪਾਰਕ ਦੇ ਵਿੱਚ, ਕਾਫੀ ਵਧੀਆ, ਤੁਹਾਨੂੰ ਪਤਾ ਕਿ ਕਾਫੀ ਵੱਡੇ ਲੈਵਲ ਤੇ ਸੈਲੀਬ੍ਰੇਸ਼ਨਸ ਹੁੰਦੀਆਂ ਨੇ ਐਵਰੀ ਈਅਰ, ਤੇ ਅੱਜ 12 ਵਜੇ ਤੋਂ ਇਹ ਜਿਹੜਾ ਫ੍ਰੀ ਇਵੈਂਟ ਹੈ ਸਟਾਰਟ ਹੋ ਚੁੱਕਿਆ ਤੇ 10 ਵਜੇ ਤੱਕ ਇਹ ਇਵੈਂਟ ਚੱਲੇਗਾ। ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚੋ ਚਿੰਕਿਊਜ਼ੀ ਪਾਰਕ ਦੇ ਵਿੱਚ, 9050 ਬ੍ਰੈਮਲੀ ਰੋਡ ਬ੍ਰੈਮਟਨ ਦੇ ਵਿੱਚ ਇਹ ਪਾਰਕ ਹੈ, ਜਿਹਨਾਂ ਨੂੰ ਨਹੀਂ ਵੀ ਪਤਾ, ਜਿਹੜੇ ਕੋਈ ਨਵੇਂ ਆਏ ਹੋਣਗੇ ਤਾਂ ਨਹੀਂ ਪਤਾ ਹੋਏਗਾ। ਤਾਂ ਫਾਇਰ ਵਰਕਸ ਜਿਹੜੇ ਹੁੰਦੇ ਨੇ ਐਵਰੀ ਈਅਰ, ਤਾਂ ਉਹ 10 ਵਜੇ ਅੱਜ ਫਾਇਰ ਵਰਕਸ ਹੋਣਗੇ, ਤਾਂ ਤੁਸੀਂ ਇਸ ਇਵੈਂਟ ਨੂੰ ਜ਼ਰੂਰ ਇੰਜੋਏ ਕਰੋ, ਕੈਨੇਡਾ ਡੇ ਸੈਲੀਬ੍ਰੇਟ ਕਰੋ। ਅਤੇ ਨਾਲ ਦੀ ਨਾਲ ਹੀ ਕੈਨੇਡਾ ਡੇ ਦੇ ਮੌਕੇ ਦੇ ਉੱਪਰ ਅਸੀਂ ਤੁਹਾਡੇ ਲਈ ਖਾਸ ਅੱਜ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਹਾਡੇ ਤੁਸੀਂ ਅੱਜ ਪਹੁੰਚਣਾ ਅੱਜ ਬਹੁਤ ਹੀ ਕਮਾਲ ਦੀਆਂ ਤੁਹਾਨੂੰ ਪ੍ਰਾਈਸਿਸ ਦੇ ਵਿੱਚ ਤੁਹਾਡੇ ਮਨਪਸੰਦ ਫਰਨੀਚਰ ਦੀਆਂ ਹਰ ਇੱਕ ਆਈਟਮ ਮਿਲਣੀ ਹੈ। ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਦੇ ਉੱਪਰ 294 ਵਾਕਰ ਡਰਾਈਵ ਯੂਨਿਟ ਨੰਬਰ 6 & 9 ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ। ਅਤੇ ਗ੍ਰੈਂਡ ਹੋਮ ਫਰਨੀਚਰ ਦੀਆਂ ਦੋ ਲੋਕੇਸ਼ਨਸ ਨੇ, ਦੋਨਾਂ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਬਹੁਤ ਹੀ ਬਾ ਕਮਾਲ ਫਰਨੀਚਰ ਮਿਲੇਗਾ। ਅਤੇ ਮੇਰੇ ਨਾਲ ਸੁੱਖ ਜੀ ਲਾਈਨ 'ਤੇ ਜੁੜੇ ਨੇ, ਅਤੇ ਦੇਖਦੇ ਹਾਂ ਸਾਨੂੰ ਕਿੱਦਾਂ ਦੀ ਪਹਿਲੀ ਡੀਲ ਮਿਲਦੀ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਮਨਪ੍ਰੀਤ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ, ਤੁਸੀਂ ਵੀ ਮੇਰੇ ਨਾਲ ਆ।
0: ਜੀ ਜੀ, ਰਾਜਵੀਰ ਬੋਪਾ ਰਾਏ ਜੀ ਜੁੜੇ ਨੇ ਸਾਡੇ ਨਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
2: ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ। ਸੋ ਸੁਖਣੀ ਸਾਡੇ ਨਾਲ ਨੇ, ਤੇ ਜਦੋਂ ਗ੍ਰੈਂਡ ਫਰਨੀਚਰ ਦੀ ਸੇਲ ਹੋਵੇ ਤੇ ਉਹ ਵੀ ਕੈਨੇਡਾ ਡੇ ਦੀ, ਤੇ ਮੈਨੂੰ ਲੱਗਦਾ ਕਿ ਦੂਰੋਂ ਦਰੇਡੇ ਹੋ, ਚਾਹੇ ਉਹ ਕਿਚਨਰ, ਕੈਂਬਰਿਜ, ਗੋਲਫ, ਵਾਟਰਲੂ, ਇਧਰੋਂ ਬੈਰੀਵਾਲ ਤੋਂ, ਇਧਰੋਂ ਈਵਨ ਨਿਆਗਰਾ ਫਾਲ ਤੱਕ ਗੈਸ ਕਾਰਡ ਤੁਹਾਨੂੰ ਦਿੱਤਾ ਜਾਊਗਾ। ਤੁਸੀਂ ਕੁਝ ਖਰੀਦਣਾ ਨਹੀਂ ਖਰੀਦਣਾ, ਵੈਸੇ ਹੀ ਇੱਥੇ ਆਏ ਹੋਏ ਹੋ, ਗੇੜਾ ਮਾਰ ਜਾਓ, ਇਹਨਾਂ ਨੂੰ ਮਿਲ ਜਾਓ।
3: ਕਿਉਂ ਭਾਜੀ? ਬਿਲਕੁਲ ਬੋਪਰਾ ਸਾਹਿਬ, ਪਰਿਵਾਰਾਂ ਨੇ ਅੱਜ ਰਾਤ 10 ਵਜੇ ਤੱਕ ਪਰਿਵਾਰ ਸਾਡੇ ਕੋਲ ਪਹੁੰਚ ਸਕਦੇ ਨੇ, ਕੁਝ ਬਾਏ ਕਰਨਾ ਚਾਹੇ ਨਹੀਂ ਕਰਨਾ, ਆਓ, ਗੈਸ ਕਾਰਡ ਬਿਲਕੁਲ ਫ੍ਰੀ ਮਿਲੂਗਾ। ਆ ਕੇ ਕਹਿਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਸੁਣ ਕੇ ਆਏ ਆ, ਗੈਸ ਕਾਰਡ ਫ੍ਰੀ ਮਿਲ ਜਾਣਾ, ਕਿਉਂਕਿ ਰਾਤ ਦੇ ਅੱਜ ਅਸੀਂ 10 ਵਜੇ ਤੱਕ ਪਰਿਵਾਰਾਂ ਲਈ ਓਪਨ ਆ। ਕੈਨੇਡਾ ਡੇ ਸੇਲ ਜਿਹੜੀ ਸੇਲ ਚੱਲ ਰਹੀ ਆ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਬੋਪਰਾ ਸਾਹਿਬ ਫਰਨੀਚਰ ਦੇ ਉੱਪਰ ਮਿਲ ਰਹੀਆਂ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਪਹੁੰਚੋ ਫਟਾਫਟ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਕਿਉਂਕਿ ਵੱਡੇ ਵੱਡੇ ਜਿਹੜੇ ਅਪਲਾਇੰਸਸ ਨਾਲ ਤੁਹਾਨੂੰ ਫ੍ਰੀ ਤੋਹਫੇ ਵਜੋਂ ਦਿੱਤੇ ਜਾ ਰਹੇ ਆ। ਤੁਸੀਂ ਬੈਡਰੂਮ ਸੈੱਟ ਲਓ, ਨਾਲ ਟੀਵੀ ਫ੍ਰੀ ਲੈ ਦਿਓ, ਸੋ ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਕਮਾ ਲਓ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰ ਨੇ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਜਿਹੜਾ ਪਰਿਵਾਰ ਰਾਈਟ ਵਿਨ ਸਟੋਰ ਆ ਜਾਊਗਾ, ਜਿਹਦੀ ਰੈਗੂਲਰ ਕੀਮਤ 7-800 ਡਾਲਰ ਸੀ ਮਨਪ੍ਰੀਤ ਜੀ, 399 ਦਾ ਪੇਟੀ ਵਾਲਾ ਬੈੱਡ 399 ਡਾਲਰ ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਫ੍ਰੀ ਫ੍ਰੀ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ 399 ਦਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲਣਾ। ਬਹੁਤ ਸਾਰੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਅੱਜ ਓਪਨ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ। ਥੈਂਕ ਯੂ ਵੈਰੀ ਮਚ ਜੀ।
0: ਜੀ ਕੀ ਬਾਤ ਹੈ, ਇੰਨੀਆਂ ਵਧੀਆ ਤੁਹਾਨੂੰ ਡੀਲਸ ਮਿਲਣੀਆਂ ਨੇ ਅੱਜ, ਤੇ ਤੁਸੀਂ ਵੀ ਜ਼ਰੂਰ ਪਹੁੰਚੋ, ਕੈਨੇਡਾ ਡੇ ਸੇਲ ਦਾ ਤੁਸੀਂ ਫਾਇਦਾ ਲਓ ਗ੍ਰੈਂਡ ਹੋਮ ਫਰਨੀਚਰ ਤੇ ਜਾ ਕੇ। ਤੇ ਤੁਸੀਂ ਨੰਬਰ ਵੀ ਇਹਨਾਂ ਦਾ ਨੋਟ ਕਰੋ, 905-302-9494, 905-302-9494 ਇਸ ਨੰਬਰ ਤੇ ਕਾਲ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਗਲੇ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ,
4: ਹੈਪੀ ਕੈਨੇਡਾ ਡੇ ਜੀ।
0: ਹੈਪੀ ਕੈਨੇਡਾ ਡੇ, ਕੀ ਹਾਲ ਹੈ ਤੁਹਾਡਾ?
4: ਠੀਕ ਹੈ ਜੀ, ਵਧੀਆ ਹੈ ਜੀ। ਇੱਕ ਗਾਣਾ ਸੁਣਾ ਦਿਓ ਫਿਰ।
0: ਹਾਂਜੀ ਦੱਸੋ।
4: ਉਹਦਾ ਗਾਇਆ ਜੀ, ਉਹਦਾ ਉਦਿਤ ਨਾਰਾਇਣ ਤੇ ਅਲਗਾ ਯਾਗ ਨਿਕਲਦਾ ਹੈ। ਹੂੰ ਹੂੰ। ਇਹ ਕਿਸੇ ਹੋਰ होटल में जाए किसी डिस्को में जाए।
0: ठीक है जी, मैं सुनानी हूँ तो मैं थोड़ा टाइम दियो प्लीज।
5: अपने सारे सुन वाले कैनेडे बहुत बहुत वधाइयां तुहानू सारा।
0: हां जी तुहानू भी बहुत मुबारक, थैंक यू सो मच।
5: ਤੁਸੀਂ ਅੱਜ ਕਿੰਨੇ ਵਜੇ ਰਹਿਣਾ ਸਾਡੇ ਨਾਲ?
0: ਮੈਂ 4 ਵਜੇ ਤੱਕ।
5: ਚਲੋ ਤੇ ਆਪਣੇ ਜਾਣ ਤੋਂ ਪਹਿਲਾਂ ਫਿਰ ਆਪਣਾ ਕੈਨੇਡਾ ਵਾਲਾ ਸੌਂਗ ਸੁਣਾ ਜਾਓਗੇ?
0: ਹਾਂਜੀ ਹਾਂਜੀ, ਤੁਸੀਂ ਦੱਸਿਆ ਸੀ ਮਾਈ ਕੈਨੇਡਾ ਹੈ ਨਾ,
5: ਮਾਈ ਕੈਨੇਡਾ ਸੌਂਗ ਬਾਏ ਅਮਰਜੀਤ ਚੀਮਾ।
0: ਠੀਕ ਹੈ ਜੀ, ਮੈਂ ਲਿਖ ਲਿਆ, ਮੈਂ ਸੁਣਾਉਂਗੀ ਜ਼ਰੂਰ।
5: ਸੋਮਵਾਰ ਆਇਆ ਸੀ ਤੁਸੀਂ ਪਰ ਦੋ ਪਹਿਰੇ ਲਾਏ, ਟਾਈਮ ਨਹੀਂ ਤੁਹਾਡੇ ਕੋਲ।
0: ਹਾਂਜੀ ਹਾਂਜੀ ਹਾਂਜੀ, ਮੈਂ ਕੋਈ ਗੱਲ ਨਹੀਂ, ਮੈਂ ਅੱਜ ਤਾਂ ਸੁਣਾਉਂਗੀ ਪੂਰਾ।
5: ਮਾਈ ਕੈਨੇਡਾ ਸੌਂਗ ਬਾਏ ਅਮਰਜੀਤ ਚੀਮਾ। ਠੀਕ ਹੈ,
0: ਠੀਕ ਹੈ ਜੀ। ਹਾਂਜੀ ਮੈਂ ਨੋਟ ਕਰ ਲਿਆ, ਮੈਂ ਸੁਣਾਉਂਦੀ ਹਾਂ ਬੜੀ ਜਲਦੀ।
5: ਥੈਂਕ ਯੂ,
0: ਹਾਂਜੀ ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। 2865 ਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਥੋੜਾ ਜਿਹਾ ਬਟ ਟਾਈਮ ਘੱਟ ਹੋਣ ਕਰਕੇ ਕੱਟਣਾ ਪੈ ਗਿਆ।
6: ਸਵਾਦ ਬਣਦੀ
0: ਬਿਲਕੁਲ ਬਿਲਕੁਲ
6: ਸੁਣਾਉਣੇ ਵੀ ਮੇਰੇ ਵੱਲੋਂ ਨਵੇਂ ਸਾਲ ਆਪਣੇ ਜੀ।
0: ਹਾਂਜੀ ਹਾਂਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੇ ਕਾਲ ਦੇ ਲਈ। ਤੇ ਬਿਲਕੁਲ ਕੈਨੇਡਾ ਡੇ ਦੀਆਂ ਸੈਲੀਬ੍ਰੇਸ਼ਨ ਤੁਸੀਂ ਕਰੋ, ਤੇ ਜ਼ਰੂਰ ਮੈਂ ਤੁਹਾਡੀ ਪਸੰਦ ਦੇ ਸਾਰੇ ਗਾਣੇ ਸੁਣਾਉਂਦੀ ਹਾਂ ਇੱਕ ਇੱਕ ਕਰਕੇ। ਤੇ ਤੁਸੀਂ ANG ਆਟੋਮੋਟਿਵ ਰਿਪੇਅਰ ਵੀ ਚੱਕਰ ਲਗਾ ਲਓ, ਜਿਹੜੇ ਤੁਹਾਡੀ ਕਾਰਾਂ ਨੂੰ ਰਿਪੇਅਰ ਕਰਦੇ ਨੇ, ਨਵੇਂ ਸਮਰ ਟਾਇਰ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਕਰਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣਾ ਹੋਵੇ, ਜਾਂ ਰਸਟ ਪ੍ਰੂਫਿੰਗ ਕਰਾਉਣੀ ਹੈ, ਪੰਜਾਬੀ ਹਿੰਦੀ ਇੰਗਲਿਸ਼ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਹਾਈਵੇ 50 ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਤੁਸੀਂ ਪਹੁੰਚੋ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, 91 ਹੀਲੀ ਰੋਡ ਬੋਲਟਨ ਦੇ ਵਿੱਚ ਨੇ, ANG ਆਟੋਮੋਟਿਵ ਰਿਪੇਅਰ, ਨੰਬਰ 905-857-7596, 905-857-7596 ANG ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਚਲੋ ਫਿਰ ਇੱਕ ਪਿਆਰਾ ਜਿਹਾ ਗਾਣਾ ਅਮਰਿੰਦਰ ਗਿੱਲ ਜੀ ਦੀ ਆਵਾਜ਼ ਦੇ ਵਿੱਚ ਸੁਣੀਏ ਤੇ ਇੰਜੋਏ ਕਰੋ। ਤੇ ਇਹਨਾਂ ਦਾ ਗਾਣਾ ਦੇਖੋ, ਜਦੋਂ ਵੀ ਇਹਨਾਂ ਦੇ ਕੋਈ ਗਾਣਾ ਆਉਂਦਾ ਨਾ ਤਾਂ ਫਿਰ ਐਨ ਹਰ ਪਾਸੇ ਤੋਂ ਮਾਝੀਆਂ ਪੈ ਜਾਂਦੀਆਂ ਨੇ, ਚਾਹੇ ਉਹ ਕੋਈ ਕਹਿ ਲਓ ਕਿ ਥੋੜ੍ਹੀ ਲੋਅ ਬੀਟ ਵਾਲਾ ਹੀ ਸੌਂਗ ਹੋਵੇ, ਚਾਹੇ ਕੋਈ ਹਾਈ ਬੀਟ ਵਾਲਾ ਸੌਂਗ ਹੋਵੇ ਨਾ। ਤੇ ਇਹਨਾਂ ਦਾ ਗਾਣਾ ਹੈ ਹੁਣ ਵੀ, ਆਈ ਥਿੰਕ ਇਹਨਾਂ ਇਸ ਗਾਣੇ ਨੂੰ ਆਏ ਨੂੰ 3-4 ਕੁ ਦਿਨ ਹੀ ਹੋਏ ਨੇ, ਬਟ ਗਾਣਾ ਹੁਣ ਵੀ ਦੇਖ ਲਓ, ਇਹ ਨੰਬਰ 1 ਚੱਲ ਰਿਹਾ, ਟ੍ਰੈਂਡਿੰਗ ਚੱਲ ਰਿਹਾ ਗਾਣਾ। ਤੇ ਤੁਸੀਂ ਲਓ ਇੰਜੋਏ ਕਰੋ, ਤੇ ਜਲਦ ਵਾਪਸ ਆਉਂਦੇ ਹਾਂ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਿਹਾ ਕਿ ਉਹਨਾਂ ਦੀ ਪੜ੍ਹਾਈ ਲਈ ਪਹਿਲਾਂ ਸਭ ਨਾਲੋਂ ਪਹਿਲਾਂ ਫੰਡਸ ਸਾਡੇ ਕੋਲ ਹੋਣੇ ਚਾਹੀਦੇ ਹੈਗੇ ਆ। ਉਹਦੇ ਲਈ ਸਭ ਨਾਲੋਂ ਬੈਸਟ ਟੂਲ ਹੋ ਜਾਂਦਾ RESP ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਤਾਂ ਕਿ ਜਦੋਂ ਵੀ ਤੁਸੀਂ ਉਹਦੇ ਵਿੱਚ ਕੰਟਰੀਬਿਊਸ਼ਨ ਕਰੋਗੇ ਤਾਂ ਗੌਰਮੈਂਟ ਵੱਲੋਂ ਗ੍ਰਾਂਟਸ ਮਿਲਦੀਆਂ ਚਲੇ ਜਾਂਦੀਆਂ, ਕੰਪਾਊਂਡਿੰਗ ਇੰਟਰਸਟ ਗਰੋ ਹੁੰਦਾ ਤੇ ਫਿਊਚਰ ਦੇ ਵਿੱਚ ਬੈਨੀਫਿਟ ਹੋ ਸਕਦਾ। ਜਦੋਂ ਵੀ ਬੱਚੇ ਕਾਲਜ ਯੂਨੀਵਰਸਿਟੀ ਜਾਣਗੇ ਉਸ ਟਾਈਮ ਤੇ ਵਿਦਡਰਾਅਲ ਲੈ ਸਕਦੇ ਹੁੰਦੇ ਨੇ, ਤਾਂ ਕਿ ਉਹ ਸਾਰੇ ਐਕਸਪੈਂਸਿਸ, ਚਾਹੇ ਐਡਮਿਸ਼ਨ ਦਾ ਐਕਸਪੈਂਸ ਹੈ, ਉੱਥੇ ਰਹਿਣ ਦਾ ਖਰਚਾ, ਕਿਸੇ ਵੀ ਤਰ੍ਹਾਂ ਦਾ ਪੜ੍ਹਾਈ ਤੇ ਰਿਲੇਟਿਡ ਐਕਸਪੈਂਸ ਹੈਗਾ ਤਾਂ ਉਹ ਸਾਰਾ ਕਵਰ ਹੋ ਜਾਂਦਾ ਹੈ। ਪਰ ਨਾਲ ਦੀ ਨਾਲ ਕਾਫੀ ਵਾਰ ਸਾਨੂੰ ਕੰਸਰਨਸ ਆਉਂਦੇ ਆ ਪੇਰੈਂਟਸ, ਗ੍ਰੈਂਡ ਪੇਰੈਂਟਸ ਵੱਲੋਂ। ਕਈ ਵਾਰ ਉਹ ਚਾਹੁੰਦੇ ਹੁੰਦੇ ਕਿ RESP ਤਾਂ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੈਗੇ, ਉਸ ਤੋਂ ਇਲਾਵਾ ਜੇ ਅਸੀਂ ਚਾਹੀਏ ਕੋਈ ਨਾ ਕੋਈ ਸੇਵਿੰਗਸ ਇੱਦਾਂ ਦੀ ਕਰਨੀ ਜਿਹਦੇ ਵਿੱਚ ਕਿ ਗਰੋਥ ਹੋ ਸਕੇ। ਐਂਡ ਦੂਜੀ ਚੀਜ਼ ਇਹ ਹੈਗੀ ਆ ਕਿ ਉਹਦੇ ਵਿੱਚ ਰਿਸਕ ਫੈਕਟਰ ਇਨਵੋਲਵ ਨਾ ਹੋਵੇ, ਕਿਉਂਕਿ ਓਬਵੀਅਸਲੀ ਸਾਨੂੰ ਸਾਰਿਆਂ ਨੂੰ ਪਤਾ ਮਾਰਕੀਟ ਵਿੱਚ ਆਪਾਂ ਕਿਤੇ ਵੀ ਇਨਵੈਸਟ ਕਰਦੇ ਹੈਗੇ ਆ, ਕੋਈ ਵੀ ਅਸੀਂ ਨੋਨ ਰਜਿਸਟਰਡ ਰਜਿਸਟਰਡ ਚਾਹੇ TFSA ਜਾਂ RESP ਕੋਈ ਵੀ ਅਸੀਂ ਟੂਲ ਯੂਜ ਕਰੀਏ ਤਾਂ ਉਹਦੇ ਵਿੱਚ ਰਿਸਕ ਫੈਕਟਰ ਹੈਗਾ ਹੀ ਹੈਗਾ। ਕੱਲ ਨੂੰ ਮਾਰਕੀਟ ਡਾਊਨ ਜਾਂਦੀ ਹੈ ਤਾਂ ਓਬਵੀਅਸਲੀ ਪ੍ਰਿੰਸੀਪਲ ਵੀ ਡਾਊਨ ਹੋ ਸਕਦਾ ਹੁੰਦਾ ਹੈ, ਪਰ ਉਹਦੀ ਬਜਾਏ ਜੇ ਅਸੀਂ ਇੱਦਾਂ ਦਾ ਕੁਛ ਕਰੀਏ ਕਿ ਬੱਚਿਆਂ ਦੇ ਲਈ ਕੋਈ ਲਾਈਫ ਇੰਸ਼ੋਰੈਂਸ, ਜਿੱਦਾਂ ਕਿ ਪਾਰਟੀਸੀਪੇਟਿੰਗ ਪਾਲਿਸੀਜ਼ ਹੁੰਦੀਆਂ ਨੇ, ਸੋ ਉਹਦੇ ਵਿੱਚ ਇਹ ਹੈਗਾ ਕਿ 5 ਸਾਲ, 10 ਸਾਲ, 15 ਸਾਲ ਜਾਂ 20 ਸਾਲ, ਜਿਹੜਾ ਵੀ ਟਾਈਮ ਫਰੇਮ ਤੁਸੀਂ ਚੂਜ਼ ਕਰਦੇ ਹੋ ਉਨੇ ਟਾਈਮ ਤੱਕ ਹੀ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚਲਦੀ ਚਲੀ ਜਾਂਦੀ ਹੈ। ਨਾਲ ਦੀ ਨਾਲ ਉਹਦੇ ਵਿੱਚ ਜਦੋਂ ਡਿਵੀਡੈਂਡਸ ਮਿਲਦੇ ਨੇ ਇੰਸ਼ੋਰੈਂਸ ਕੰਪਨੀ ਵੱਲੋਂ, ਤਾਂ ਬੈਨੀਫਿਟ ਇਹ ਹੋ ਜਾਂਦਾ ਕਿ ਕੈਸ਼ ਵੈਲਿਊਜ਼ ਵੀ ਬਿਲਡਅਪ ਹੁੰਦੀਆਂ ਨੇ ਤੇ ਕਵਰੇਜ ਅਮਾਊਂਟ ਵੀ ਇਨਕਰੀਜ ਹੁੰਦੀ ਹੈ, ਜਿਹਦਾ ਮੇਨ ਮਕਸਦ ਇਹ ਹੋ ਜਾਂਦਾ। ਕਿਉਂਕਿ ਹਰੇਕ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਇਹ ਹੁੰਦਾ ਹੈ ਕਿ ਅੱਗੇ ਵੀ ਅੱਗੇ ਜਨਰੇਸ਼ਨ ਟੂ ਜਨਰੇਸ਼ਨ ਤਾਂ ਕਿਸੇ ਨੇ ਨਹੀਂ ਦੇਖਿਆ, ਪਰ ਜਿਹੜੇ ਹੁਣ ਇਸ ਟਾਈਮ ਬੱਚੇ ਹੈਗੇ ਆ ਉਹਨਾਂ ਦੇ ਲਈ ਅਸੀਂ ਜ਼ਰੂਰ ਪਲਾਨ ਆਊਟ ਕਰਨਾ ਚਾਹੁੰਦੇ ਹਾਂ ਕਿ ਜਦੋਂ ਉਹ 30s, 40s ਤੇ ਪਹੁੰਚਦੇ ਆ, 50s, 60s ਤੇ ਪਹੁੰਚਦੇ ਆ, ਤਾਂ ਉਹਨਾਂ ਦੇ ਕੋਲ ਇੱਕ ਪ੍ਰੋਪਰ ਵੈਲਿਊ ਹੋਵੇ ਜਿਹੜੀ ਕਿ ਉਹ ਆਪਣੇ ਲਈ ਯੂਜ਼ ਕਰਨਾ ਚਾਹਣ, ਆਪਣੀ ਕੋਈ ਇਨਵੈਸਟਮੈਂਟ ਕਰਨੀ ਹੈ, ਕਿਤੇ ਕੋਈ ਡਾਊਨ ਪੇਮੈਂਟ ਕਰਨੀ ਹੈ, ਕੱਲ੍ਹ ਨੂੰ ਕੋਈ ਰਿਟਾਇਰਮੈਂਟ ਪਲੈਨਿੰਗ ਦੇ ਲਈ ਉਹਨਾਂ ਨੂੰ ਜ਼ਰੂਰਤ ਹੈਗੀ ਹੈ, ਤਾਂ ਉਹ ਪੈਸਾ ਆਪਣੇ ਲਈ ਯੂਜ਼ ਕਰ ਸਕਣ। ਸੋ ਇਸੇ ਤਰੀਕੇ ਦੀ ਆਪਸ਼ਨ ਇਹਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਕਿ ਉਹ ਆਪਣੇ ਲਈ ਇਹ ਮਨੀ ਯੂਜ਼ ਕਰ ਸਕਦੇ ਹੁੰਦੇ ਨੇ। ਐਂਡ ਇਸ ਤਰੀਕੇ ਦੇ ਨਾਲ ਕੋਲੈਕਟਰਲ ਲਈ ਜੋ ਯੂਜ਼ ਕਰਦੇ ਨੇ, ਤਾਂ ਉਸ ਦੇ ਵਿੱਚ ਇਹ ਚੀਜ਼ ਆ ਜਾਂਦਾ ਕਿ ਰੈਸਟ ਆਫ ਦਾ ਕਵਰੇਜ ਉਹਨਾਂ ਦੀ ਚੱਲਦੀ ਰਹਿੰਦੀ ਹੈ ਨੈਕਸਟ ਜਨਰੇਸ਼ਨ ਦੇ ਲਈ ਵੀ। ਸੋ ਇਹ ਚੀਜ਼ ਹੈਗੀ ਆ ਕਿ ਆਪਾਂ ਜਿੰਨੀ ਜਲਦੀ ਅਸੀਂ ਇਸ ਪਲਾਨਸ ਨੂੰ ਸ਼ੁਰੂ ਕਰਦੇ ਹਾਂ ਉਨੀ ਹੀ ਜ਼ਿਆਦਾ ਗਰੋਥ ਮਿਲ ਸਕਦੀ ਹੁੰਦੀ ਹੈ। ਸੋ ਮੇਕ ਸ਼ੋਰ ਕਰੀਏ ਕਿ ਜਦੋਂ ਵੀ ਬੱਚੇ ਬੋਰਨ ਹੈਗ ਹੁੰਦੇ ਨੇ, ਕੋਸ਼ਿਸ਼ ਕੀਤੀ ਜਾਵੇ ਕਿ ਉਸ ਟਾਈਮ ਤੇ ਅਸੀਂ ਨਾਲ ਦੀ ਨਾਲ ਇਹਨਾਂ ਪਲਾਨਸ ਨੂੰ ਜਦੋਂ ਸ਼ੁਰੂ ਕਰਦੇ ਹਾਂ ਤਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਗਰੋਥ ਅਵੇਲ ਕਰ ਸਕਦੇ ਹੋ, ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਲੈ ਸਕਦੇ ਹੋ। ਤਾਂ ਕਿ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜਾਂ ਬੱਚਿਆਂ ਦੀ ਆਲਰੇਡੀ ਤੁਸੀਂ ਕੋਈ ਪੇਡ ਅਪ ਪਾਲਿਸੀਜ਼ ਕਰਵਾਈਆਂ ਸੀਗੀਆਂ, ਜਾਂ ਫਿਰ ਕ੍ਰਿਟੀਕਲ ਇਲਨੈਸ ਪੇਡ ਅਪ ਪਲਾਨਸ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਜਾਂ ਫਿਰ ਪੁਰਾਣੀ ਕੋਈ ਪਾਲਿਸੀ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਕਿ ਘੱਟ ਕਵਰੇਜ ਸੀ ਇਨਕਰੀਜ਼ ਕਰਨਾ ਚਾਹੁੰਦੇ ਹੈ ਕਿਉਂ, ਤਾਂ ਅਦਰ ਆਪਸ਼ਨਸ ਨੂੰ ਐਕਸਪਲੋਰ ਕਰਨ ਦੇ ਲਈ ਕਾਲ ਕਰ ਸਕਦੇ ਹਾਂ ਜੀ 416-509-1509-416-509-1509-09।
1: ਜੀ ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਤੁਸੀਂ ਜ਼ਰੂਰ ਗੱਲਬਾਤ ਕਰੋ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਨੰਬਰ ਹੈ 416-509-1509, ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ, 416-509-1509 ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, ਅਤੇ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਵਿੱਚ ਇਨਰੋਲ ਕਰਨਾ ਚਾਹੁੰਦੇ ਹੋ, ਤਾਂ ਇਹ ਤੁਹਾਡੀ ਪੂਰੀ ਹੈਲਪ ਕਰਨਗੇ, ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਣਗੇ, ਅਤੇ ਨਾਲੇ ਤੁਹਾਨੂੰ ਜੋ ਗਵਰਨਮੈਂਟ ਗ੍ਰਾਂਟਸ ਦਿੰਦੀ ਹੈ ਉਹਦੇ ਬਾਰੇ ਵੀ ਤੁਸੀਂ ਪੂਰੀ ਇਨਫੋਰਮੇਸ਼ਨ ਲਓ, ਅਤੇ ਉਹਦੇ ਵਿੱਚ ਵੀ ਪੂਰੀ ਹੈਲਪ ਲਓ ਸਾਰਾਂਸ਼ ਨਾਗਪਾਲ ਜੀ ਤੋਂ, ਨੰਬਰ 437-264-3175। ਸਾਰਾਂਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ। ਐਂਡ ਦੈਨ ਸਹੀ ਕਾਮ ਹਮ ਸਹੀ ਤਰੀਕੇ ਸੇ ਕਰਤੇ ਹੈ, 8 ਸਾਲ ਹੋ ਗਏ ਹੈ ਅਸਲੀ ਨਾਮ ਯੂਜ਼ ਕਰਦੇ, ਕਿਉਂਕਿ ਅਸਲੀ ਕਾਮ ਹੈ ਸਹੀ ਤਰੀਕੇ ਸੇ ਕਰਤੇ ਹੈ। 8 ਸਾਲ ਮੈਂ ਬਹੁਤ ਕੋਸ਼ਿਸ਼ ਕਰ ਚੁੱਕੇ ਹੈ, ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ, ਫੀਸ ਆਪ ਪੇ ਨਹੀਂ ਕਰਤੇ, ਗਵਰਨਮੈਂਟ ਪੇ ਕਰਤੀ ਹੈ, ਬਟ ਕਬ ਪੇ ਕਰਤੀ ਹੈ, ਅਗਰ ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਤੋ। ਐਂਡ ਲਾਈਕ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪ ਓਨਟਾਰੀਓ ਮੇਂ ਕਹੀਂ ਵੀ ਰਹਿਤੇ, ਆਪ ਐਲੀਜੀਬਲ ਹੈ। ਏਜ ਇਜ਼ ਨਾਟ ਅ ਕ੍ਰਾਈਟੇਰੀਆ, ਚਾਹੇ 75 ਕੇ ਪੈਨਸ਼ਨ ਪੇ ਹੈ, ਚਾਹੇ 30 ਈਅਰਸ ਕੇ ਹੈ, ਦੇਰ ਇਜ਼ ਨੋ ਲਾਈਕ ਹਿਡਨ, ਕੁਛ ਵੀ ਛੁਪਾ ਹੁਆ ਨਹੀਂ ਹੈ ਇਸਕੇ ਅੰਦਰ, ਆਪਕੀ ਕਿਤਨੀ ਵੀ ਉਮਰ ਹੈ, ਉਮਰ ਇਜ਼ ਨਾਟ ਦਾ ਲਾਈਕ ਕ੍ਰਾਈਟੇਰੀਆ ਫੋਰ ਇਟ, ਔਰ ਕੋਈ ਕ੍ਰੈਡਿਟ ਵੀ ਚੈੱਕ ਨਹੀਂ ਹੋਤਾ ਇਸਮੇਂ ਗਵਰਨਮੈਂਟ ਕੇ ਦੁਆਰਾ, ਲਾਈਕ ਅਗਰ ਆਪ ਕ੍ਰੈਡਿਟ ਸਕੋਰ 0 ਵੀ ਆਪ ਤਬ ਵੀ ਐਲੀਜੀਬਲ ਹੈ। 30 ਸੇ 100,000 ਕੀ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਜਿਸਕਾ ਹਾਫ ਪੋਰਸ਼ਨ ਆਜ ਕੀ ਡੇਟ ਮੇਂ ਗ੍ਰਾਂਟਸ ਹੈ, ਗ੍ਰਾਂਟਸ ਉਸੇ ਕਹਤੇ ਹੈ, ਜੋ ਪੈਸਾ ਆਪਣੇ ਵਾਪਿਸ ਨਹੀਂ।

0: करना होता, सिर्फ 17 days रह गए हैं, 17 दिन रह गए हैं सिर्फ, दैट्स इट। उसके बाद गवर्नमेंट का जो नेक्स्ट अकेडमिक ईयर स्टार्ट हो रहा है, नेक्स्ट अकेडमिक सेशन स्टार्ट हो रहा है, उसमें अगर आप एनरोल करेंगे ग्रांट्स आपको नहीं नहीं नहीं आएंगे। आज एनरोल करेंगे तब वो ग्रांट्स आते हैं, फंडिंग आपके अकाउंट में आती है, हमारे अकाउंट में नहीं आती। और इसमें लाइक अगर आप ऊबर ड्राइवर, ट्रक ड्राइवर, सेल्फ एम्प्लॉयड, हाउस वाइफ, अनएम्प्लॉयड है, अच्छा बेनिफिट है। अगर आप सिंगल है आपको इतना बेनिफिट नहीं है
1: जी।
0: अगर आप मैरिड है आपको अच्छा बेनिफिट है, मैरिड विद 3 kids है तो आपको बहुत ही ज्यादा अच्छा बेनिफिट है। लाइक इसमें अगर फैमिली ऑफ 5 है अप टू 100,000 की फंडिंग, 50,000 ग्रांट है, 50,000 लोन है। फैमिली ऑफ 2 45,000 की फंडिंग, चाहे रिटायर्ड कपल हो गया उनमें से 25,000 की ग्रांट, रेस्ट पोर्शन लोन। और लाइक जो लोन है वो ऑप्शनल है, ग्रांट इतनी अच्छी बन जाती है लोगों की, वो कुछ कुछ लोग लोन लेते ही नहीं है, बट लोन ज्यादातर लोग लेते हैं। क्यों? डेट अगर 1 साल का कोर्स है तो 1 साल के लिए 0% पे लोन है वाला, 1.5 साल बाद अपना पे ऑफ करना स्टार्ट करना होता है इसको। और अगर 2.5% का ब्याज है सिर्फ साल का, 2.5% सिर्फ, मतलब अगर आपने 20,000 का लोन लिया गवर्नमेंट से तो आपको सिर्फ 23,000 लौटाना है 10 साल में। तो आप कॉल करें, ऑफिस आए, हमारी फीस कोई भी हिडन नहीं है। फीस कितनी? $199 या $499 है। कोई परसेंटेज, कोई कमीशन नहीं है। असली डॉक्यूमेंट्स लगते हैं इसमें, आपका LOA, बच्चों के बर्थ सर्टिफिकेट और मैथ सर्टिफिकेट। कोई हेरा फेरी नहीं है, कोई नंबर एडिट नहीं हो रहे, तो कोई कमीशन नहीं, कोई सेटिंग नहीं, कोई अप्रोच नहीं है। और कोई ऐसा भी नहीं, अगर आप कोई मार्केट में कह रहे हैं कि आपकी फंडिंग बढ़ा देगा आपकी वो गवर्नमेंट फंडेड प्रोग्राम्स करके, तो वो झूठ बोल रहे हैं। अगर 3 बच्चे तो चौथा बच्चा कहां से ला देगा वो, तो बच्चों में बढ़ता है फंडिंग। कोई कैच नहीं है, कॉल करें, असेसमेंट कराएं। ऑफिस हमारा आज भी ओपन है, नंबर 437-264-3175। आसान से कोर्सेज है, फुली ऑनलाइन है, एग्जाम्स नहीं है, असाइनमेंट्स हैं। आप कॉल करें और फंडिंग और स्किल दोनों हासिल करें। 437-264-3175, 437-264-3175 होने कॉल करो। 437-264-3175, 437-264-3175।
1: जी बहुत बहुत शुक्रिया, जरूर तुसी भी गलबात करो सारांश नागपाल जी दे नाल, जिहड़े कि यूनिक ग्लोबल एडवाइजरी इंक दे नाल काम करदे ने, ते तुसी अपने लई भी गवर्नमेंट स्पॉन्सर प्रोग्राम्स विच तुसी एनरोलमेंट करवा सकदे हो। ते स्टूडियो नंबर 9055646444 दे उपर तुसी अपनी कॉल्स कर रहे हो। ते लो फिर चलिए एक बार फिर तो ग्रैंड होम फर्नीचर दे नाल जुड़दे हां, ते लैने आपां नैक्सट डील। बहुत ही कमाल दा मॉडर्न फर्नीचर तुहानू अज बहुत ही रिड्यूस्ड प्राइसिस विच मिल रहा है। कैनेडा डे दीआं सैलीब्रेशन जिथे हो रही ने उत्थे नाल दी नाल कैनेडा डे सेल भी तुहानू मिल रही है ग्रैंड होम फर्नीचर ते। जी सुख जी ते राजवीर बोपर अज साडे नाल लाइन ते जुड़े होए ने। जी तुसी ऑन एयर हो?
2: जी जी जी, आवाज आ रही है जी?
1: हाँ जी हाँ जी, बिल्कुल आ रही है।
2: बहुत बहुत धन्यवाद। सो फैमिली ने जिहड़ियां ओह पहुंच रही ने ग्रैंड फर्नीचर ते, ग्रैंड फर्नीचर ते एक तां सोफा कम बैड, भाई जी सोफा कम बैड जिहड़ा सोफा बन जावे ते बैड भी बन जावे,
3: बिल्कुल
2: अज स्पेशल
3: सोफा कम बैड जिहड़ी रेगुलर कीमत ऊपर है साहब 7-8 फुट सी, रात दे 10 बजे तक 499
2: महंगा महंगा महंगा महंगा महंगा महंगा महंगा 499 जां तां 199 दा कर दो ਜਾਂ ਟੀਵੀ ਫ੍ਰੀ ਕਰ ਦੋ।
3: ਅੱਜ ਕੈਨੇਡਾ ਡੇ ਆ, ਸੋਫਾ ਦਿੰਦੇ ਆ ਪਰਿਵਾਰਾਂ ਨੂੰ, ਸੋਫਾ ਕਮ ਬੈਡ 499 ਡਾਲੋ ਦਾ, ਸੋਫਾ ਵੀ ਬਣ ਜਾਂਦਾ ਬੈਡ ਵੀ ਬਣ ਜਾਂਦਾ, ਸੋਫਾ ਕਮ ਬੈਡ 499 ਡਾਲੋ ਦਾ, ਨਾਲ ਟੈਲੀਵਿਜ਼ਨ ਟੀਵੀ, ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ।
2: ਅੱਛਾ ਗੱਲ ਮੇਰੀ ਵੀ ਰਹਿ ਗਈ
3: ਜੀ,
2: ਮੈਂ ਕਿਹਾ ਵੀ ਜੇ ਟੀਵੀ ਨਹੀਂ ਲੈਣਾ ਫਿਰ 199 ਦੇ ਦਿਓ, ਫਿਰ 199। ਸੋਫਾ ਕਮ ਬੈਡ ਜਾਂ ਤਾਂ $200 ਦਾ ਲੈ ਜਿਓ
3: ਜੀ,
2: ਜਾਂ ਫਿਰ $400 499 ਦਾ ਲੈ ਕੇ ਨਾਲ ਟੀਵੀ ਤੁਹਾਨੂੰ ਇੱਕ ਗਿਫਟ ਕੀਤਾ ਜਾਊਗਾ। ਟੀਵੀ ਤੁਹਾਨੂੰ ਫਿਰ $500 ਦਾ ਆਉਣਾ ਜਿਹੜਾ ਟੀਵੀ ਤੁਹਾਨੂੰ ਦੇਣਾ ਨਾਲ,
3: ਬਿਲਕੁਲ।
2: ਤੇ ਮਾਰਬਲ ਦਾ ਕੰਫਰਟੇਬਲ,
3: ਮਾਰਬਲ ਦਾ ਛੋਟੀ ਗੱਲ ਕਰਨੀ ਨੀ, ਦੇਸ ਪ੍ਰਦੇਸ ਰੇਡੀਓ ਆ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਰਾ, ਟੇਬਲ ਤੇ 6 ਚੇਰਾ ਬੋਪਰਾ ਸਾਹਿਬ ਕਿੰਨੇ ਕੁ ਦਾ ਹੋਊ?
2: ਮਾਰਬਲ ਦੂਜਾ ਵੀ ਹੁੰਦਾ, ਮਤਲਬ ਕਈ ਐਵੇਂ ਕਹਿ ਕੇ ਮਾਰਬਲ ਲੁੱਕ, ਉਹ ਮਾਰਬਲ, ਅੱਛਾ
3: ਮਾਰਬਲ ਲੁੱਕ ਕਹਿ ਦਿੰਦੇ ਆ ਤਰੀਕੇ ਜਿਹੜਾ, ਮਾਰਬਲ ਲੁੱਕ ਗਿਆ ਪਰ ਰੀਅਲ ਮਾਰਬਲ,
2: ਇਹ ਠੋਕ ਗਿਆ ਰੀਅਲ ਮਾਰਬਲ,
3: ਰੀਅਲ ਮਾਰਬਲ ਦਾ ਟੇਬਲ ਤੇ ਨਾਲ ਵੈਲਵਟ ਦੀਆਂ 6 ਚੇਰਾ, $1500 ਦਾ ਸੀ ਅੱਜ ਲਈ, ਰਾਤ 10 ਵਜੇ ਤੱਕ ਪਰਿਵਾਰ ਆ ਜਾਣਾ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਰਾ $1500 ਵਾਲਾ ਸਿਰਫ ਸਿਰਫ ਸਿਰਫ ਸਿਰਫ
2: ਕਿੰਨੇ ਦਾ?
3: ਬਿਲਕੁਲ ਇਹਦੇ ਨਾਲ ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ।
2: ਇਹਦੇ ਨਾਲ ਟੀਵੀ ਨਹੀਂ ਹੋਊਗਾ?
3: ਨਹੀਂ ਸਾਰੇ ਇੰਨਾ
2: ਨਹੀਂ।
3: ਚਾਰ ਸੌ ਡਾਲਰ ਦਾ ਨਾਲ ਟੈਲੀਵਿਜ਼ਨ ਟੀਵੀ ਫ੍ਰੀ
2: ਕਿੰਨੇ ਬੰਦੇ ਲਈ ਆ
3: ਬਾਈ ਜੀ ਰਾਤ ਦੇ 10 ਵਜੇ ਤੱਕ
2: ਖੁੱਲੇ ਖਾਤੇ ਰੱਖੇ ਜਾ ਰਹੇ ਆਉਣਾ ਕਿੱਥੇ ਹੁਣ
3: ਬਿਲਕੁਲ ਆਉਣਾ 294 ਵੋਕਰ ਡਰਾਈਵ 294 ਵੋਕਰ ਡਰਾਈਵ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ
1: ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਤੁਸੀਂ ਵੀ ਪਹੁੰਚੋ ਤੇ ਇੰਨੇ ਕਮਾਲ ਦੀਆਂ ਡੀਲਸ ਲੈ ਕੇ ਆਓ 294 ਵਾਕਰ ਡਰਾਈਵ ਦੇ ਉੱਪਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਨੰਬਰ ਇਹਨਾਂ ਦਾ 905-302-9994 905-302-9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚੋ ਅੱਜ ਵੈਜੀਟੇਰੀਅਨ ਥਾਲੀ ਬਾਏ ਵਨ ਗੈਟ ਵਨ ਫ੍ਰੀ ਲੈ ਕੇ ਆਓ ਤੇ ਨਾਲ ਦੀ ਨਾਲ ਤੁਸੀਂ ਫਰੈਸ਼ ਐਂਡ ਫਲੇਵਰਫੁਲ ਫੂਡ ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਖਾ ਸਕਦੇ ਹੋ ਉਹਨਾਂ ਦੇ ਕੋਲੋਂ ਬਹੁਤ ਹੀ ਕਮਾਲ ਦੀਆਂ ਸ਼ੁੱਧ ਖੋਏ ਦੀਆਂ ਤੇ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਲੈ ਕੇ ਆਓ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਲਈ ਤੇ ਤੁਸੀਂ ਪਹੁੰਚਣਾ ਹੈਗਾ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਐਂਡ ਕੈਸਲ ਮੋਰ ਦੀ ਇੰਟਰਸੈਕਸ਼ਨ ਤੇ ਨੇ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ ਤੀਸਰੀ ਲੋਕੇਸ਼ਨ 15 ਫੈਂਡਰ ਵੇ ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ ਤਿੰਨੋਂ ਲੋਕੇਸ਼ਨਸ ਰਾਤ ਦੇ 2 ਵਜੇ ਤੱਕ ਓਪਨ ਰਹਿੰਦੀਆਂ ਨੇ ਤੇ ਜਾ ਕੇ ਤੁਸੀਂ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਜਾਂ ਫਿਰ ਟੇਕ ਆਊਟ ਲੈ ਕੇ ਆਓ ਬਾਏ ਵਨ ਗੈਟ ਵਨ ਫ੍ਰੀ ਵੈਜੀਟੇਰੀਅਨ ਥਾਲੀ ਅੱਜ ਵੈਨਸਡੇ ਵਾਲੇ ਦਿਨ ਤੁਹਾਡੇ ਲਈ ਐਵਰੀ ਵੀਕ ਲੱਗਦੀ ਹੈ ਬਾਏ ਵਨ ਗੈਟ ਵਨ ਫ੍ਰੀ ਵੈਜੀਟੇਰੀਅਨ ਥਾਲੀ ਤੁਸੀਂ ਲੈ ਕੇ ਆ ਸਕਦੇ ਹੋ ਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਜੁਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਗੱਲਬਾਤ ਕਰਾਂਗੇ ਇੰਸ਼ੋਰੈਂਸ ਫਾਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ, ਜੋ ਕਿ ਤੁਹਾਡੇ ਲਈ ਹੈਲਥ ਇੰਸ਼ੋਰੈਂਸ ਪਾਲਿਸੀਸ ਕਰਦੇ ਨੇ। ਬਹੁਤ ਹੀ ਕਮਾਲ ਦੀ ਕਵਰੇਜ, ਕਮਾਲ ਦੀ ਇਸ ਕਰਕੇ ਕਿਉਂਕਿ ਜਿੰਨੇ ਵੀ ਤੁਹਾਡੇ ਰਿਕੁਆਇਰਮੈਂਟਸ ਹੁੰਦੀਆਂ ਨੇ ਉਹਦੇ ਵਿੱਚ ਤੁਹਾਡੀ ਕਵਰੇਜ ਹੋਣੀ ਬਹੁਤ ਲਾਜ਼ਮੀ ਹੈ। ਇੰਸ਼ੋਰੈਂਸ ਪਾਲਿਸੀ ਤੁਸੀਂ ਕੋਈ ਵੀ ਕਰਵਾਓ, ਬਟ ਬੈਟਰ ਕਵਰੇਜ ਹੋਣੀ ਬਹੁਤ ਲਾਜ਼ਮੀ ਹੈ ਉਹਦੇ ਵਿੱਚ। ਤੇ ਇਸੇ ਲਈ ਤੁਸੀਂ ਗੱਲਬਾਤ ਕਰੋ 416-509-1509, ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਮੋਨਾ ਜੀ ਸਵਾਗਤ ਇੱਕ ਵਾਰ ਫਿਰ ਤੋਂ। ਕਾਫੀ ਸਾਰੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਆਉਂਦੇ ਨੇ ਬਾਕੀ ਕੰਟਰੀਜ਼ ਤੋਂ, ਤੇ ਉਹਨਾਂ ਦੇ ਲਈ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਥੋੜੀ ਜਾਣਕਾਰੀ ਦਿਓ।
1: ਜ਼ਰੂਰ ਮਨਪ੍ਰੀਤ, ਜਦੋਂ ਵੀ ਕੋਈ ਪਰਸਨ ਗੁੱਡ ਹੈਲਥ ਦੇ ਵਿੱਚ ਹੈਗਾ ਤਾਂ ਉਸ ਟਾਈਮ ਤੇ ਤਾਂ ਆਪਾਂ ਨੂੰ ਬਹੁਤ ਈਜ਼ੀ ਲੱਗਦਾ ਕਿ ਆਪਾਂ ਵਿਜ਼ਿਟਰ ਇੰਸ਼ੋਰੈਂਸ ਕਰਵਾ ਲਿੱਤੀ ਤਾਂ ਨੋ ਪ੍ਰੋਬਲਮ, ਤਾਂ ਕਿ ਜੇ ਕੱਲ ਨੂੰ ਕੋਈ ਵੀ ਉਹਨਾਂ ਨੂੰ ਸਿਕਨੈਸ ਇੰਜਰੀ ਦੇ ਰਿਲੇਟਿਡ ਕੋਈ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਅਕਰ ਹੁੰਦੇ ਨੇ ਉਹ ਕਵਰ ਹੋ ਜਾਂਦੇ ਨੇ। ਪਰ ਕਾਫੀ ਵਾਰ ਏਦਾਂ ਦੀਆਂ ਕੰਡੀਸ਼ਨ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਹੈਲਥ ਇਸ਼ੂਜ ਵੀ ਹੈਗੇ ਆ ਐਂਡ ਦੂਜੀ ਚੀਜ਼ ਉਹਨਾਂ ਦੀ ਕੰਡੀਸ਼ਨ ਵੀ ਅਨਸਟੇਬਲ ਹੈਗੀਆਂ ਨੇ। ਸੋ ਉਸ ਟਾਈਮ ਤੇ ਬਹੁਤ ਹੀ ਇੱਕ ਤਰ੍ਹਾਂ ਦਾ ਚੈਲੇਂਜਿੰਗ ਪਾਰਟ ਹੁੰਦਾ ਹੈਗਾ ਕਿ ਕਿਹੜੀ ਕੰਪਨੀ ਦੇ ਵਿੱਚ ਕਿਹੜਾ ਪਲਾਨ ਉਹਨਾਂ ਦੇ ਲਈ ਸੂਟੇਬਲ ਹੈ, ਕਿਉਂਕਿ ਜ਼ਿਆਦਾਤਰ ਕੰਪਨੀਜ਼ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਜ਼ਰੂਰ ਕਵਰ ਕਰ ਲੈਂਦੀਆਂ ਨੇ ਐਸ ਲੌਂਗ ਐਸ ਉਹ ਲਾਸਟ 6 ਮੰਥਸ ਦੇ ਵਿੱਚ, 4 ਮੰਥਸ ਦੇ ਵਿੱਚ, 3 ਮੰਥਸ ਦੇ ਵਿੱਚ ਸਟੇਬਲ ਹੋਵੇ। ਪਰ ਜੇ ਇਸ ਟਾਈਮ ਤੇ ਉਹਨਾਂ ਦੀ ਹੈਲਥ ਕੰਡੀਸ਼ਨਸ ਬਿਲਕੁਲ ਵੀ ਸਟੇਬਲ ਨਹੀਂ ਹੈਗੀਆਂ, ਮਹੀਨਾ ਪਹਿਲਾਂ, 2 ਮਹੀਨੇ ਪਹਿਲਾਂ ਕਿਸੇ ਤਰ੍ਹਾਂ ਦੀ ਹੈਲਥ ਦੇ ਵਿੱਚ ਮੈਡੀਕੇਸ਼ਨਸ ਦੇ ਵਿੱਚ ਚੇਂਜਿਸ ਆਈਆਂ ਨੇ, ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਪ੍ਰੋਪਰ ਕਵਰੇਜ ਲਵੋ, ਕਿਉਂਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਜੇ ਕਵਰੇਜ ਤੁਸੀਂ ਲੈ ਵੀ ਲਿੱਤੀ ਪਰ ਜੇ ਸਟੇਬਿਲਟੀ ਕਲੋਜ਼ 3 ਮੰਥਸ ਦਾ ਹੈਗਾ, 6 ਮੰਥਸ ਦਾ ਹੈਗਾ, ਤਾਂ ਉੱਥੇ ਉਹਨਾਂ ਨੂੰ ਕਵਰ ਨਹੀਂ ਕਰਨਾ ਕੰਪਨੀ ਨੇ। ਸੋ ਮੇਕ ਸ਼ੋਰ ਕਰੋ, ਇਸ ਤਰੀਕੇ ਦੀਆਂ ਪਾਲਿਸੀਜ਼ ਵੀ ਹੁੰਦੀਆਂ ਨੇ ਜਿਹਦੇ ਵਿੱਚ ਕਿ 7 ਡੇਜ਼ ਦਾ ਵਿਜ਼ਿਟੇਬਲ ਕਲੋਜ਼ ਹੋਵੇ, ਕਿ ਮਿਨੀਮਮ 7 ਦਿਨ ਇੱਥੇ ਆਉਣ ਤੋਂ ਪਹਿਲਾਂ ਵਾਲੇ ਉੱਥੇ ਉਦੋਂ ਉਹਨਾਂ ਦੀ ਹੈਲਥ ਸਟੇਬਲ ਹੋਵੇ, ਤੇ ਤਾਂ ਵੀ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਅਸੀਂ ਕਵਰ ਕਰ ਸਕਦੇ ਹਾਂ। ਦੂਜੀ ਚੀਜ਼, ਇੱਕ ਜਦੋਂ ਜ਼ਿਆਦਾ ਏਜਡ ਹੋ ਜਾਂਦੇ ਨੇ, ਕੋਈ 80, 90, 95, 100 ਜਾਂ 100 ਤੋਂ ਵੀ ਪਲੱਸ ਦੀ ਏਜ ਹੈਗੀ ਹੈ, ਉਸ ਟਾਈਮ ਤੇ ਮੈਨੂੰ ਬਹੁਤ ਪਰ ਕੰਸਰਨਸ ਆਉਂਦੇ ਨੇ ਕਲਾਇੰਟਸ ਵੱਲੋਂ, ਲਿਸਨਰਸ ਵੱਲੋਂ, ਕਿ ਹੁਣ ਜੇ ਅਸੀਂ ਉਹਨਾਂ ਨੂੰ ਬੁਲਾਉਣਾ ਚਾਹੀਏ, ਕੋਈ ਬੈਕ ਹੋਮ ਕੰਟਰੀ ਦੇ ਵਿੱਚ ਉਹਨਾਂ ਦੀ ਟੇਕ ਕੇਅਰ ਕਰਨ ਲਈ ਨਹੀਂ ਹੈਗਾ, ਸੋ ਅਸੀਂ ਉਹਨਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਹਾਂ, ਤਾਂ ਡੈਫੀਨੇਟਲੀ ਇਸ ਤਰੀਕੇ ਦੀਆਂ ਪਾਲਿਸੀਜ਼ ਹੋ ਸਕਦੀਆਂ ਨੇ ਜਿਹਦੇ ਵਿੱਚ ਕਿ ਉਹਨਾਂ ਨੂੰ ਪੂਰਾ ਮੈਡੀਕਲ ਰਿਲੇਟਿਡ ਕੋਈ ਸਿਕਨੈਸ ਇੰਜਰੀ ਦੇ ਰਿਲੇਟਿਡ ਕੋਈ ਪ੍ਰੋਬਲਮ ਆਉਂਦੀ ਉਹ ਵੀ ਕਵਰ ਹੁੰਦਾ ਹੈ, ਐਂਡ ਸਮ ਆਫ ਦਾ ਉਹਦੇ ਵਿੱਚ ਪਾਰਟ ਕਵਰ ਹੁੰਦਾ ਫਿਊਨਰਲ ਦੇ ਰਿਲੇਟਿਡ, ਡਿਪੈਂਡਿੰਗ ਅਪੋਨ ਕਿਹੜੀ ਕੰਪਨੀ ਕਿਹੜੀ ਪਾਲਿਸੀ ਲਿੱਤੀ ਹੈ, ਕਿ 6,000 ਤੱਕ ਫਿਊਨਰਲ ਦਾ ਖਰਚਾ, ਰੀਪੈਟਰੀਏਸ਼ਨ 12,000 ਤੱਕ। ਸੋ ਇਸ ਤਰੀਕੇ ਦੀਆਂ ਕਵਰੇਜਿਸ ਨੂੰ ਐਡ ਆਨ ਕਰ ਸਕਦੇ ਹੁੰਦੇ ਆ, ਬਟ ਮੇਕ ਸ਼ੋਰ ਇਹ ਚੀਜ਼ ਦਾ ਹੈਗਾ ਕਿ ਜਦੋਂ ਉਹਨਾਂ ਨੇ ਇੱਥੇ ਆਉਣਾ ਰਾਈਟ ਟਾਈਮ ਪਾਲਿਸੀ ਲਈਏ, ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਐਕਸਪੀਰੀਅੰਸ ਨਾ ਆਉਣ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਵਿਜ਼ਿਟਰ ਇੰਸ਼ੋਰੈਂਸ, ਸੁਪਰਵਾਈਜ਼ਰ ਇੰਸ਼ੋਰੈਂਸ, ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ, ਹੈਲਥ ਕਾਰਡ ਇਸ ਟਾਈਮ ਐਕਟਿਵ ਨਹੀਂ ਹੈਗਾ, ਤੁਹਾਨੂੰ ਆਪਣੀ ਮੈਡੀਕਲ ਇੰਸ਼ੋਰੈਂਸ ਚਾਹੀਦੀ ਹੈ, ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ ਸੀ, 110 ਇਨ ਬ੍ਰਾਂਪਟਨ, ਜਾਂ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਮਨਪ੍ਰੀਤ ਜੀ,
0: ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ, ਇੰਸ਼ੋਰੈਂਸ ਫੋਰ ਯੂ ਦੇ ਨਾਲ ਕੰਮ ਕਰਦੇ ਨੇ। 416-509-1509, 416-509-1509 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੈਕਸਟ ਕਾਲਰ 2433 ਜੀ, ਸਤਿ ਸ਼੍ਰੀ ਅਕਾਲ
2: ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਬਸ ਵਧੀਆ ਵਧੀਆ। ਮੈਂ ਕਿਹਾ ਇੱਕ ਨਵਾਂ ਗਾਣਾ ਆਇਆ ਬੱਬੂ ਮਾਨ ਦਾ,
0: ਹਾਂਜੀ ਦੱਸੋ। ਘੁੱਗੀ
2: ਕੋਲੋਂ ਹਥਿਆਰ ਮਿਲੇ ਆ, ਘੁੱਗੀ ਕੋਲੋਂ।
0: ਘੁੱਗੀ ਕੋਲੋਂ ਹਥਿਆਰ ਮਿਲੇ ਆ?
2: ਹਾਂ, ਪੰਜਾਬ ਚ।
0: ਅੱਛਾ, ਇਹ ਗਾਣਾ ਆਇਆ ਵਾ?
2: ਇਹ ਗਾਣਾ ਆਇਆ ਵਾ।
0: ਓਕੇ, ਬੱਬੂ ਮਾਨ ਦਾ ਹੈ, ਮੈਂ ਨੀ ਸੁਣਿਆ। ਓਕੇ ਠੀਕ ਹੈ, ਕੋਈ ਗੱਲ ਨੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਸੰਦਲ ਪੇਂਟਿੰਗ ਦੇ ਨਾਲ ਗੱਲਬਾਤ ਕਰੋ, ਪ੍ਰੋਫੈਸ਼ਨਲ ਪੇਂਟਰਸ ਨੇ, ਬਹੁਤ ਹੀ ਅਫੋਰਡੇਬਲ ਤੇ ਤੁਹਾਡੇ ਲਈ ਬਹੁਤ ਕਮਾਲ ਦਾ ਕੰਮ ਕਰਦੇ ਨੇ, ਰੈਜ਼ੀਡੈਂਸ਼ੀਅਲ ਵੀ, ਕਮਰਸ਼ੀਅਲ ਵੀ, ਸਾਰੇ GTA, ਬ੍ਰੈਂਪਟਨ, ਮਿਸਿਸਾਗਾ, ਨਾਇਗਰਾ, ਸੋਰੀ ਕੇਮਬ੍ਰਿਜ ਗਲਫ ਤੇ ਮਤਲਬ ਹਰ ਜਗ੍ਹਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਹਰ ਜਗ੍ਹਾ ਇਹਨਾਂ ਦੇ ਕੋਲੋਂ ਸੇਵਾਵਾਂ ਲੈ ਸਕਦੇ ਹੋ। ਨੇਮ ਬ੍ਰਾਂਡ ਪੇਂਟ ਹੀ ਇਹਨਾਂ ਦੇ ਕੋਲ ਯੂਜ਼ ਕੀਤਾ ਜਾਂਦਾ ਆ। ਸੰਦਲ ਪੇਂਟਿੰਗ ਪ੍ਰੋਫੈਸ਼ਨਲ ਪੇਂਟਰਸ ਨੇ ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਤੇ ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 647-832-3313-647-822-3313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸੰਦਲ ਪੇਂਟਿੰਗ ਤੋਂ ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। 350 ਹੋ ਗਏ ਨੇ, ਕੈਨੇਡਾ ਡੇ ਦੇ ਸੈਲੀਬ੍ਰੇਸ਼ਨ ਅੱਜ ਚੱਲ ਰਹੀਆਂ ਨੇ। ਮੋਸਟ ਆਫ ਦ ਟਾਈਮ ਜਿਹੜਾ ਕਿ ਤੁਹਾਨੂੰ ਹੁੰਦਾ ਕਿ ਤੁਸੀਂ ਬਾਹਰ ਅੰਦਰ ਜਾਣ ਤੋਂ ਜਾਣ ਲੱਗੇ ਸੋਚਦੇ ਰਹਿੰਦੇ ਹੋ, ਹੈ ਨਾ, ਬਟ ਅੱਜ ਛੁੱਟੀ ਹੈਗੀ, ਅੱਜ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਇੰਜੋਏ ਕਰੋ ਅਤੇ ਇੱਦਾਂ ਦੇ ਜਿਹੜੇ ਦਿਨ ਹੁੰਦੇ ਨੇ ਇਹਨਾਂ ਨੂੰ ਜ਼ਰੂਰ ਇੰਜੋਏ ਕਰਨਾ ਚਾਹੀਦਾ, ਜ਼ਰੂਰ ਤੁਸੀਂ ਇਹਨੂੰ ਯੂਟੀਲਾਈਜ਼ ਕਰੋ ਟਾਈਮ ਨੂੰ। ਅਤੇ ਲੋ ਫਿਰ ਅਮਰਜੀਤ ਚੀਮਾ ਜੀ ਦੀ ਰਿਕੁਐਸਟ ਦੇ ਉੱਪਰ ਉਹਨਾਂ ਦਾ ਹੀ ਲਿਖਿਆ ਹੋਇਆ ਗਾਣਾ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711। ਕੋਮਲ ਟ੍ਰੈਵਲ ਐਂਡ ਟੂਰਸ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
2: 416-509-1509
3: ਔਰ ਵਿਜ਼ਿਟ insuranceforyou.ca।
0: ਕਾਲ ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇਵੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ, ਪਿਛਲੇ 40 ਵਰਿਆਂ ਤੋਂ ਤੁਹਾਡੇ

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਸਹੀ ਗੱਲ ਹੈ। ਦੇਖੋ ਹੈਨਾ, ਇੱਥੇ ਆ ਕੇ ਦਿਲੋਂ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜੋਬ ਦਾ ਫਿਰ ਮੁੱਲ ਪੈਂਦਾ ਹੈ ਨਾ।
1: ਹਾਂਜੀ ਬਿਲਕੁਲ, ਹਾਂਜੀ ਬਹੁਤ ਵਧੀਆ ਗੀਤ ਆ ਜੀ। ਚਲੋ ਭੈਣ ਜੀ, ਵਧੀਆ ਸੁਣਾਇਆ ਜੀ।
0: ਹਾਂਜੀ ਭੈਣ ਜੀ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਤੇ ਕੈਨੇਡਾ ਡੇ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਜੇਕਰ ਆਨੰਦ ਵਿੱਚ ਗੈਦਰਿੰਗਸ ਕਰ ਰਹੇ ਹੋ ਤਾਂ ਇੱਕ ਛੋਟਾ ਜਿਹਾ ਮੈਸੇਜ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਜ਼ਰੂਰ ਸੁਣੋ ਕਿ ਸਿਟੀ ਆਫ ਬ੍ਰੈਂਪਟਨ ਵਾਲੇ ਕਹਿ ਰਹੇ ਨੇ ਜੇ ਤੁਸੀਂ ਆਪਣੇ ਘਰਾਂ 'ਚ ਆਪਣੇ ਕੋਈ ਵੀ ਗੈਟ ਟੂਗੈਦਰਸ ਕਰਦੇ ਹੋ ਵੀਕ ਡੇਜ਼ ਦੇ ਵਿੱਚ ਜਾਂ ਵੀਕਐਂਡਸ ਦੇ ਵਿੱਚ ਤਾਂ ਤੁਸੀਂ ਆਪਣਾ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰਿਆ ਕਰੋ, ਮਤਲਬ ਬਿਨਸ ਦੇ ਵਿੱਚ ਹੀ ਸੁੱਟਿਆ ਕਰੋ, ਇੱਧਰ ਉੱਧਰ ਡੰਪ ਨਾ ਕਰੋ। ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ, ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ, ਚਾਹੇ ਘਰਾਂ ਦੇ ਵਿੱਚੋਂ, ਚਾਹੇ ਘਰਾਂ ਤੋਂ ਬਾਹਰ ਕਿਤੇ ਕੋਈ ਆਪਣੀ ਗੈਦਰਿੰਗ ਕਰ ਰਹੇ ਹੋ, ਇੱਧਰ ਉੱਧਰ ਕੋਈ ਵੀ ਵੇਸਟ ਮਟੀਰੀਅਲ ਨਾ ਸੁੱਟੋ ਤੇ ਆਪਣਾ ਯਾਰਡ ਮੇਨਟੇਨ ਕਰਕੇ ਰੱਖੋ। ਹੁਣ 1 ਜੁਲਾਈ ਤੋਂ 1 ਅਗਸਤ ਤੱਕ ਤੁਹਾਨੂੰ ਪਤਾ ਹੈ ਕਿ ਸਿਟੀ ਆਫ ਬ੍ਰੈਂਪਟਨ ਐਵਰੀ ਈਅਰ ਇੱਕ ਪ੍ਰੋਗਰਾਮ ਕਰਦੇ ਨੇ ਔਰਗਨਾਈਜ਼, ਜਿਹਦੇ ਵਿੱਚ ਤੁਹਾਡੇ ਲਈ ਇਹ ਰੈਕੁਜ਼ੀਸ਼ਨਸ ਕਰਦੇ ਨੇ ਜਿਹੜੇ ਆਪਣੇ ਘਰਾਂ ਨੂੰ ਬਹੁਤ ਸੋਹਣਾ ਸੋਹਣਾ ਸਜਾਉਂਦੇ ਆ, ਘਾਹ ਵਗੈਰਾ ਪਰਪਲੀ ਕੱਟ ਕੇ ਰੱਖਦੇ ਆ, ਬਹੁਤ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਰੱਖਦੇ ਆ, ਤੇ ਉਹਨਾਂ ਨੂੰ ਫਿਰ ਉਹ ਰੈਕੋਗਨਾਈਜ਼ ਵੀ ਕਰਦੇ ਨੇ ਤੇ ਵਧੀਆ ਤੁਹਾਨੂੰ ਇਹ ਅਵਾਰਡਸ ਵੀ ਦਿੰਦੇ ਹੁੰਦੇ ਨੇ। ਤੇ ਇਹਦੇ ਲਈ ਵੀ ਤੁਸੀਂ ਇਸ ਮਹੀਨੇ ਪੂਰੀ ਮਿਹਨਤ ਕਰ ਸਕਦੇ ਹੋ, ਆਪਣੇ ਘਰਾਂ ਦੇ ਬਾਹਰ ਫੁੱਲ ਬੂਟੇ ਲਗਾਓ, ਚੰਗੀ ਤਰ੍ਹਾਂ ਪੂਰਾ ਪ੍ਰੋਪਰਲੀ ਕਲੀਨ ਐਂਡ ਵੈਲਕਮਿੰਗ ਰੱਖੋ ਆਪਣੀ ਸਿਟੀ ਨੂੰ, ਤੇ ਜਿੰਨੀ ਵੀ ਐਕਸੈਸਿਵ ਨੋਇਜ਼ ਹੈ ਮਤਲਬ ਕਿ ਸ਼ੋਰ ਸ਼ਰਾਬਾ ਘੱਟ ਰੱਖੋ, ਉਹਨੂੰ ਡਾਊਨ ਰੱਖੋ ਆਪਣੀ ਆਵਾਜ਼ ਨੂੰ, ਤੁਹਾਡੇ ਨੇਬਰਸ ਨੂੰ ਕੋਈ ਵੀ ਡਿਸਟਰਬੈਂਸ ਨਾ ਹੋਵੇ। ਜਿੰਨੇ ਵੀ ਸਾਈਡ ਵਾਕਸ ਨੇ ਤੇ ਬਾਈਕ ਲੇਨਸ ਨੇ ਉਹਨਾਂ ਨੂੰ ਕਲੀਅਰ ਰੱਖੋ, ਉਹਨਾਂ ਨੂੰ ਬਲੋਕ ਨਾ ਕਰੋ। ਤੇ ਨਾਲ ਮੈਂ ਦੱਸਦਿਆਂ ਕਿ ਸਟਰੀਟ ਪਾਰਕਿੰਗ ਲਿਮਿਟਡ ਕੀਤੀ ਗਈ ਹੈ 3 ਘੰਟਿਆਂ ਦੇ ਲਈ, ਜਿਹਨਾਂ ਦੀ ਜੇ ਤੁਸੀਂ ਘਰਾਂ ਦੇ ਵਿੱਚ ਗੈਦਰਿੰਗਸ ਕਰ ਰਹੇ ਹੋ ਕਿਤੇ ਬਾਹਰ ਵੀ ਜਾ ਰਹੇ ਹੋ, ਸਟਰੀਟ ਪਾਰਕਿੰਗ 3 ਘੰਟੇ ਤੋਂ ਜ਼ਿਆਦਾ ਨਹੀਂ ਕਰ ਸਕਦੇ, ਤੇ ਰਾਤ ਨੂੰ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਵੀ ਪਾਰਕਿੰਗ ਬਿਲਕੁਲ ਬੰਦ ਹੈ। ਤੇ ਇਹ ਸਿਟੀ ਆਫ ਬ੍ਰੈਂਪਟਨ ਵਾਲਿਆਂ ਦੇ ਥੋੜ੍ਹੇ ਜਿਹੇ ਰੂਲਸ ਨੇ ਜਿਹਨਾਂ ਨੂੰ ਫੋਲੋ ਕਰੋਗੇ ਛੋਟੇ ਛੋਟੇ ਐਕਸ਼ਨਸ ਕਾਫੀ ਵਧੀਆ ਡਿਫਰੈਂਸਿਸ ਕ੍ਰੀਏਟ ਕਰ ਸਕਦੇ ਨੇ। ਤੇ ਸਿਟੀ ਆਫ ਬ੍ਰੈਂਪਟਨ ਦੀ ਸਾਈਟ ਦੇ ਉੱਪਰ ਪਹੁੰਚੋ, ਤੁਹਾਨੂੰ ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਇੱਕ ਟਾਈਟਲ ਮਿਲ ਜੂਗਾ, ਉੱਥੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਤੇ ਨਾਲੇ ਇਹਨਾਂ ਦੀ ਵੈਬਸਾਈਟ ਹੈਗੀ brampton.ca/bylaws ਤੇ ਜਾ ਕੇ ਤੁਸੀਂ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸਿਟੀ ਆਫ ਬ੍ਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਤੇ ਨਾਲ ਹੀ ਅੱਜ ਚਿੰਕਿਊਜ਼ੀ ਪਾਰਕ ਦੇ ਵਿੱਚ ਬਹੁਤ ਹੀ ਵਧੀਆ ਕਮਾਲ ਦੇ ਫਾਇਰਵਰਕਸ ਹੋਣਗੇ ਰਾਤ ਦੇ 10 ਵਜੇ, ਤੇ ਇਸ ਟਾਈਮ ਵੀ ਕਾਫੀ ਵਧੀਆ ਮਿਊਜ਼ੀਕਲ ਇਵੈਂਟਸ ਹੋ ਰਹੇ ਨੇ, ਕਾਫੀ ਵਧੀਆ ਵੈਂਡਰਸ ਹੈਗੇ ਨੇ, ਸ਼ੋਪਸ ਹੋਣਗੀਆਂ, ਉੱਥੇ ਜਾ ਕੇ ਤੁਸੀਂ ਇੰਜੋਏ ਕਰ ਸਕਦੇ ਹੋ। ਆਪਣੀ ਫੈਮਿਲੀ ਦੇ ਨਾਲ ਪਹੁੰਚੋ, ਉੱਥੇ ਫਰੈਂਡਸ ਦੇ ਨਾਲ ਪਹੁੰਚੋ, ਤੇ ਇਹਦੀ ਕੋਈ ਕਹਿ ਲਓ ਕਿ ਫੀਸ ਨਹੀਂ ਹੈਗੀ, ਫਰੀ ਐਡਮਿਸ਼ਨ ਹੁੰਦੀ ਹੈ, ਕੋਈ ਚਾਰਜਿਸ ਨਹੀਂ ਲੈਂਦੇ ਤੁਹਾਡੇ ਤੋਂ। ਤੇ ਇਹ ਹੈਗੀ ਹੈ 9050 ਬ੍ਰੈਮਲੀ ਰੋਡ, ਪ੍ਰੋਪਰ ਐਡਰੈਸ ਹੈ ਚਿੰਕਿਊਜ਼ੀ ਪਾਰਕ ਦਾ, ਤੇ ਇੱਥੇ ਜਾ ਕੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ। 12 ਵਜੇ ਦਾ ਇਵੈਂਟ ਸਟਾਰਟ ਹੋ ਚੁੱਕਿਆ ਤੇ ਰਾਤ ਦੇ 10 ਵਜੇ ਤੱਕ ਇਵੈਂਟ ਚੱਲੇਗਾ, 10 ਵਜੇ ਫਾਇਰ ਵਰਕਸ ਵੀ ਹੋਣਗੇ, ਤੇ ਤੁਸੀਂ ਉਹਦਾ ਵੀ ਪੂਰਾ ਇੰਜੋਏ ਕਰ ਸਕਦੇ ਹੋ। ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋ, ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੱਚੇ ਹੈਗੇ ਨੇ, ਤੇ ਬਹੁਤ ਕਮਾਲ ਦਾ ਇਹ ਲਾਈਵ ਮਿਊਜ਼ਿਕ ਹੋ ਰਿਹਾ ਉੱਥੇ, ਤੇ ਕਾਫੀ ਵਧੀਆ ਵਧੀਆ ਕਹਿ ਲਓ ਕਿ ਬੈਂਡਸ ਵੀ ਆ ਰਹੇ ਨੇ ਜਿਹੜੇ ਕਿ ਤੁਹਾਡੇ ਲਈ ਕਾਫੀ ਵਧੀਆ ਪਰਫਾਰਮੈਂਸਿਸ ਦੇਣਗੇ। ਤਾਂ ਇਹਦੇ ਲਈ ਤੁਸੀਂ ਪਹੁੰਚੋ ਚਿੰਕਿਊਜ਼ੀ ਪਾਰਕ। ਤੇ ਲਓ ਫਿਰ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
3: ਤੁਮੇ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਣੋ, ਸੇਵੋਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ ਹੈ। ਅਗਰ ਤੁਹਾਡੇ ਘਰ ਮੇਂ ਇਲੈਕਟ੍ਰਿਕ ਯਾ ਆਇਲ ਹੀਟਿੰਗ ਹੈ।
2: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇਂ ਆਇਲ ਹੀਟਿੰਗ ਹੈ ਤੋ ਵੋ ਆਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ, ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
3: ਤੁਮੇ ਯੇ ਸਬ ਕੈਸੇ ਪਤਾ?
2: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
3: ਅੱਛਾ, ਵੋ ਕਿਆ ਵੈਬਸਾਈਟ ਥੀ?
2: saveonenergy.ca/eap।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
5: 530. सोफामार्ट और कैसा लेदर इको ही कंपनी का नाम। दोस्तों देश प्रदेश प्राइम टाइम रेडियो या चलो एम 530 24/7 जिन्हें भी प्रोग्राम आंदे ने उन्होंने सुन वास्ते जां देश प्रदेश नू लाइव देखने वास्ते लॉग इन करो साडी वेबसाइट नू www.deshpradeshradio.com या www.deshpradeshtv.com लाइव सुनना चाहते लाइव से क्लिक कर लो जी वॉच करना चाहते हैं तो उसे क्लिक करो या फिर अपने आईपीटीवी बॉक्स के उत्ते पंजाबी सेक्शन क्लिक करो ओदे उत्ते जाके देश प्रदेश टीवी नु क्लिक करो उत्ते तुसी सुन भी सकदे हो देख भी सकदे हो 24/7 सस्ती ग्रोसरी और हरिया ताजिया सब्जियां लई शहर दे विच इको एक नाम सत शिखामा तो इंडियन फ्रूट लैंड ते नाल ही है नदी तंदूरी ग्रिल बाहरले पासे इतो तानू बने बने हर फूड मिलता है नाल दी ना रा मीट भी और मैरिनेट कीता मीट भी तुसी लिया सकदे हो अपने नेड़ली लोकेशन ते आओ 45 डस्क ड्राइव फैंडर बे ब्रैम्पटन 9985 मक्वीन ड्राइव ब्रैम्पटन 1465 मेफील्ड रोड ब्रैम्पटन 33 फार्ली ड्राइव गोल्फ और 600 हैस्कलर रोड कैम्ब्रिज नमी खुनी ब्रांच 25 सेंट्रलवुड पार्कवे कैनेडी के सेंट्रलवुड पार्कवे के नेड़े आओ हरिया ताजिया सब्जियां और जी सस्ती ग्रोसरी वास्ते पहुंचो इंडियन फ्रूट लैंड से
0: चौंट

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਪ੍ਰਿਤਿਸ਼ ਨਰੂਲਾ ਜੀ ਦਾ ਸ਼ੋਅ ਹੋ ਰਿਹਾ ਬੜੇ ਕਮਾਲ ਦਾ ਇਸ ਵੀਕਐਂਡ ਦੇ ਉੱਪਰ। 4 ਜੁਲਾਈ ਨੂੰ ਸ਼ੋਅ ਹੋ ਰਿਹਾ ਕਿਚਨਰ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਹੋ ਰਿਹਾ 5 ਜੁਲਾਈ ਨੂੰ, ਉਸ ਤੋਂ ਬਾਅਦ 12 ਜੁਲਾਈ ਨੂੰ ਕੈਲਗਰੀ, ਵੈਨਕੂਵਰ ਦੇ ਵਿੱਚ 18 ਜੁਲਾਈ ਨੂੰ, ਮੋਂਟਰੀਅਲ ਦੇ ਵਿੱਚ 15 ਅਗਸਤ ਨੂੰ। ਪ੍ਰਿਤਿਸ਼ ਨਰੂਲਾ, ਤੁਹਾਨੂੰ ਪਤਾ ਕਿ ਕਾਫੀ ਰਿਓਨਡ ਜਿਹੜੇ ਹੈਗੇ ਨੇ ਸਟੈਂਡ ਅਪ ਕਾਮੇਡੀਅਨ ਨੇ, ਇਹਨਾਂ ਦੇ ਕਾਫੀ ਵਧੀਆ ਵਧੀਆ ਸ਼ੋਅਜ਼ ਹੁੰਦੇ ਨੇ ਇੰਡੀਆ ਦੇ ਵਿੱਚ, ਅਤੇ ਕੈਨੇਡਾ ਟੂਰ 'ਤੇ ਹੁਣ ਆਏ ਹੋਏ ਨੇ। ਅਤੇ ਇਸ ਵੀਕਐਂਡ ਦੇ ਉੱਪਰ ਕਿਚਨਰ ਦੇ ਵਿੱਚ ਸ਼ੋਅ ਹੋ ਰਿਹਾ 4 ਜੁਲਾਈ ਨੂੰ ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ, ਅਤੇ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਹੋ ਰਿਹਾ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਪ੍ਰੋਪਰ ਐਡਰੈਸ ਹੈ 150 ਸੈਂਟਰਲ ਪਾਰਕ, ਬ੍ਰੈਂਪਟਨ। ਇੱਥੇ ਇਹਨਾਂ ਦਾ ਸ਼ੋਅ ਹੋ ਰਿਹਾ ਬੜੇ ਕਮਾਲ ਦਾ 5 ਜੁਲਾਈ ਨੂੰ, ਸੰਡੇ ਵਾਲੇ ਦਿਨ। ਤਾਂ ਤੁਸੀਂ ਵੀ ਜ਼ਰੂਰ ਪਹੁੰਚੋ ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਸ਼ੋਅ ਦੇਖਣ ਜਾ ਸਕਦੇ ਹੋ। ਸਟੈਂਡ ਅਪ ਕਾਮੇਡੀਅਨਸ ਦਾ ਸ਼ੋਅ ਕਹਿੰਦੇ ਹੁੰਦੇ ਆ ਕਿ ਬੜੇ ਕਮਾਲ ਦੇ ਹੁੰਦੇ ਆ, ਜੇ ਹਾਸੇ ਦੇ ਨਾਲ ਕਹਿ ਲਓ ਕਿ ਬੰਦੇ ਦਾ ਮੂਡ, ਬੰਦੇ ਦਾ ਪੂਰਾ ਕਹਿ ਲਓ ਕਿ ਵਾਈਬ ਹੀ ਚੇਂਜ ਹੋ ਜਾਂਦੀ ਹੈ। ਅਤੇ ਹਾਸੇ ਵਾਲੇ ਜਿਹੜੇ ਸ਼ੋਅਜ਼ ਹੁੰਦੇ ਨੇ, ਕਾਫੀ ਕਹਿ ਲਓ ਕਿ ਸਟ੍ਰੈਸ ਬਸਟਰ ਦਾ ਕੰਮ ਕਰਦੇ ਨੇ। ਪ੍ਰਿਤਿਸ਼ ਨਰੂਲਾ ਜੀ ਦਾ ਸ਼ੋਅ ਦੇਖਣ ਲਈ ਜ਼ਰੂਰ ਪਹੁੰਚੋ ਬ੍ਰੈਂਪਟਨ ਦੇ ਵਿੱਚ 5 ਜੁਲਾਈ, ਅਤੇ ਕਿਚਨਰ ਦੇ ਵਿੱਚ 4 ਜੁਲਾਈ ਨੂੰ ਸ਼ੋਅ ਹੋ ਰਿਹਾ। ਅਤੇ ਨਾਲ ਦੀ ਨਾਲ ਹੀ ਸ਼ੋਅ ਜਿਹੜਾ ਹੋ ਰਿਹਾ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਐਮੀ ਵਿਰਕ ਅਤੇ ਸਰਗੁਣ ਮਹਿਤਾ। ਇਹਨਾਂ ਦਾ ਯੂਨਿਟੀ ਟੂਰ ਹੋ ਰਿਹਾ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਇਹਦੀਆਂ ਟਿਕਟਸ ਅਵੇਲੇਬਲ ਨੇ, ਤੁਸੀਂ ਅੱਜ ਤੋਂ ਹੀ ਟਿਕਟਸ ਬੁੱਕ ਕਰ ਸਕਦੇ ਹੋ www.ticketmaster.ca ਵੈਬਸਾਈਟ ਦੇ ਉੱਪਰ ਪਹੁੰਚੋ, ticketmaster.ca। ਇੱਥੇ ਜਾ ਕੇ ਤੁਸੀਂ ਯੂਨਿਟੀ ਟੂਰ ਸਰਚ ਕਰੋਗੇ, ਐਮੀ ਵਿਰਕ ਐਂਡ ਸਰਗੁਣ ਮਹਿਤਾ। ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ ਇਹ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਸ਼ੋਅ ਹੋਣ ਜਾ ਰਿਹਾ। ਅਤੇ ਆਪਣੇ ਫੇਵਰੇਟ ਆਰਟਿਸਟ ਨੂੰ ਤੁਸੀਂ ਜ਼ਰੂਰ ਕਹਿ ਲਓ ਕਿ ਉਹਨਾਂ ਨੂੰ ਬੂਸਟ ਅਪ ਕਰੋ, ਉਹਨਾਂ ਨੂੰ ਪੂਰਾ ਸਪੋਰਟ ਕਰੋ, ਅਤੇ ਇਹ ਪਹੁੰਚੋ। ਬਹੁਤ ਕਮਾਲ ਦਾ ਐਮੀ ਵਿਰਕ ਦਾ ਸ਼ੋਅ ਹੋਏਗਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। 0096 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
1: ਸਾਰਿਆਂ ਨੂੰ ਪਹਿਲਾਂ ਤਾਂ ਹੈਪੀ ਕੈਨੇਡਾ ਡੇ ਜੀ।
0: ਹਾਂਜੀ, ਤੁਹਾਨੂੰ ਵੀ ਬਹੁਤ ਮੁਬਾਰਕਾਂ, ਹੈਪੀ ਕੈਨੇਡਾ ਡੇ।
1: ਹਾਂਜੀ ਹਾਂਜੀ, ਇੱਕ ਗੀਤ ਆ ਆਪਣਾ ਕੈਨੇਡਾ ਦੇ ਉੱਤੇ।
0: ਹਾਂਜੀ,
1: ਅਸ਼ਪਾਲ ਪਾਲੀ ਪਾਲੋ ਕੈਨੇਡਾ। ਹਾਂਜੀ, ਸੁਣਾ ਦਿਓ।
0: ਓਕੇ, ਵੈਸੇ ਮੇਰੇ ਕੋਲ ਇੱਕ ਗਾਣਾ ਕੱਢਿਆ ਹੋਇਆ ਸੀ, ਬਟ ਕੋਈ ਗੱਲ ਨਹੀਂ, ਤੁਸੀਂ ਦੱਸੋ ਕਿਹੜਾ ਗਾਣਾ ਆ। ਕੈਨੇਡਾ ਡੇ
1: ਕੈਨੇਡਾ ਹੀ ਆ। ਹਾਂਜੀ,
0: ਓਕੇ, ਕੈਨੇਡਾ ਬਾਏ ਅਸ਼ਪਾਲ ਪਾਲੀ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਅਤੇ ਹੈਪੀ ਕੈਨੇਡਾ ਡੇ ਟੂ ਯੂ। ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਅਤੇ ਬਿਲਕੁਲ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ, ਅਤੇ ਹੁਣ ਥੋੜ੍ਹੇ ਟਾਈਮ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਹਾਜ਼ਰੀ ਲਗਵਾਉਣਗੇ। ਅਤੇ ਤੁਸੀਂ ਕੈਨੇਡਾ ਡੇ ਪੂਰਾ ਸੈਲੀਬ੍ਰੇਟ ਕਰੋ ਆਪਣੀ ਫਰੈਂਡਸ, ਆਪਣੀ ਫੈਮਿਲੀਜ਼ ਦੇ ਨਾਲ। ਅਤੇ ਮੈਂ ਮਨਪ੍ਰੀਤ ਕੌਰ ਤੌਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਹੈਪੀ ਕੈਨੇਡਾ ਡੇ ਟੂ ਆਲ ਆਫ ਯੂ ਵੰਸ ਅਗੇਨ ਫਰੋਮ ਦੇਸ ਪ੍ਰਦੇਸ਼ ਦੀ ਪੂਰੀ ਟੀਮ। ਅਤੇ ਲਓ ਫਿਰ ਮੈਨੂੰ ਦਿਓ ਇਜਾਜ਼ਤ, ਅਤੇ ਲਾਸਟ ਫਰਮਾਇਸ਼ੀ ਗਾਣਾ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਇੰਜੋਏ ਕਰੋ, ਅਤੇ ਸਤਿ ਸ਼੍ਰੀ ਅਕਾਲ।

0: ਹੈ ਤੁਹਾਡਾ ਆਪਣਾ ਰੇਡੀਓ ਦੇਸ ਪ੍ਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੇਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
7: ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਅੱਜੀ ਆਓ 170 ਗਿਲਡਨ ਰੋਡ ਜੀ ਨੰਬਰ 17 170 ਗਿਲਡਨ ਰੋਡ ਜੀ ਨੰਬਰ 17 ਟੈਲੀਫੋਨ ਨੰਬਰ 6473021322 6473 302 1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਅੱਜ ਕਿਹੜੇ ਖਣੇ ਦੇ ਵਾਸੀ ਗੱਲ ਨਹੀਂ ਹੈ
3: Simply Indian brings you all Simply Delicious Deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, but deep backyard, the unfinished basement in all, sirf 7 lakh dollar di range de vich, in the 700s bahut jald aa rahe ne. Semi-detached kar, 8 lakh di range de vich, in the 800s, releasing very soon. Sab to khas, double car garage wale, but de detached kar, sirf 9 lakh dollar di range de vich, in the 900s, releasing very soon. Public release to pehla, best lot, end lot, corner lot de lehi, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
6: ਤਾਂ ਫਿਕਰ ਕਿਉਂ ਕਰਦੇ ਹੋ
7: ਨੀਲਮ ਸਜੋਵ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
5: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
7: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-7410-647-739-8710 License number M200-34504-50
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
8: 905-564-6444

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਹੈਪੀ ਕੈਨੇਡਾ ਡੇ। ਪੂਰੇ ਤੇ ਪੂਰੇ AM 530 ਅਤੇ ਦੇਸ ਪ੍ਰਦੇਸ ਦੀ ਟੀਮ ਦੇ ਵੱਲੋਂ ਸਾਰੇ ਹੀ ਸਾਡੇ ਲਿਸਨਰਸ ਐਂਡ ਵਿਊਅਰਸ ਨੂੰ ਹੈਪੀ ਕੈਨੇਡਾ ਡੇ। ਚਾਹੇ ਤੁਸੀਂ ਇਸ ਮੁਲਕ ਦੇ ਵਿੱਚ ਬੋਰਨ ਹੋਏ ਹੋ, ਜੰਮੇ ਪਲੇ ਹੋ, ਚਾਹੇ ਤੁਸੀਂ ਬਹੁਤ ਪੁਰਾਣੇ ਆਏ ਹੋਏ ਹੋ, ਚਾਹੇ ਨਵੇਂ ਆਏ ਹੋਏ ਹੋ, ਸਾਰਿਆਂ ਨੂੰ ਹੀ ਹੈਪੀ ਕੈਨੇਡਾ ਡੇ। ਅਤੇ ਇਸ ਕੈਨੇਡਾ ਡੇ 'ਤੇ ਅਸੀਂ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਦੈਟ ਵਿਲ ਸੀ ਬੈਟਰ ਡੇਜ ਆਫਟਰ ਕੈਨੇਡਾ ਡੇ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ, ਹਮੇਸ਼ਾ ਵਾਂਗੂ ਹੀ ਤੁਹਾਡੇ ਲਈ ਉਹੀ ਐਗਜੈਕਟ ਸੇਮ ਫੋਰਮੈਟ ਰੱਖਾਂਗੇ। ਅੱਜ ਵੀ ਤੁਹਾਡੇ ਲਈ ਨਵੀਆਂ ਤਾਜ਼ੀਆਂ ਖਬਰਾਂ ਵੀ, ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਜੋ ਕੁਝ ਵੀ ਨਵੀਆਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਬ੍ਰੇਕਿੰਗ ਅੱਜ ਤੱਕ ਕਾਫੀ ਜ਼ਿਆਦਾ ਖਬਰਾਂ ਨੇ ਅਤੇ ਸਾਡੇ ਵਿਚਾਰ ਨੇ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ। ਨਿਊਜ਼ ਅਤੇ ਵਿਊਜ਼ ਤੋਂ ਇਲਾਵਾ ਕਾਫੀ ਜ਼ਿਆਦਾ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਮੈਨੂੰ ਪਤਾ ਅੱਜ ਛੁੱਟੀ ਵਾਲਾ ਦਿਨ ਹੈ ਕਾਫੀ ਜ਼ਿਆਦਾ ਲੋਕਾਂ ਲਈ, ਆਪ ਹੀ ਮੈਂ ਛੁੱਟੀ ਕਰਨ ਨੂੰ ਫਿਰਦਾ ਸੀ, ਪਰ ਦ ਸ਼ੋਅ ਮਸਟ ਗੋ ਆਨ। ਸੋ ਗੀਤ ਸੰਗੀਤ ਵੀ ਫਿਰ ਵੀ ਅਸੀਂ ਪੇਸ਼ ਕਰਦੇ ਰਹਾਂਗੇ। ਤੁਸੀਂ ਵੀ ਖਾਸ ਕੋਈ ਵੀ ਫਰਮੈਸ਼ੀ ਗੀਤ ਸੰਗੀਤ ਲਾਈਵ ਟੂ ਏਅਰ ਸੁਣਨਾ ਚਾਹੁੰਦੇ ਹੋ, ਕੋਈ ਚੱਕਵਾਂ ਗੀਤ ਸੰਗੀਤ ਸੁਣਨਾ ਹੋਵੇ, ਉਹਦੇ ਨਾਲ ਤੁਸੀਂ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ, ਜੇ ਟੈਕਸਟ 'ਚ ਵਟਸਐਪ ਕਰ ਸਕਦੇ ਹੋ, ਨੰਬਰ ਵੀ ਬਹੁਤ ਜਲਦ ਦਿੰਦਾ। ਪਰ ਗੀਤ ਸੰਗੀਤ ਤੋਂ ਇਲਾਵਾ ਵੀ ਕਾਫੀ ਜ਼ਿਆਦਾ ਇਨਫੋਰਮੇਸ਼ਨ ਵੀ ਹੋਊਗੀ। ਸਾਡੇ ਵੱਖੋ ਵੱਖ ਸਪਾਂਸਰਸ ਅੱਜ ਆ ਕੇ ਆਪਣੇ ਡੈਜ਼ਿਗਨੇਟਡ ਡੇਜ਼ 'ਤੇ ਤੁਹਾਨੂੰ ਕੁਛ ਜਾਣਕਾਰੀਆਂ ਪੇਸ਼ ਕਰਨਗੇ, ਸਾਨੂੰ ਵੀ ਕੁਛ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ, ਜਿਹਨਾਂ ਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਕੰਮ ਦੀਆਂ ਗੱਲਾਂ ਹੀ ਹੋਣਗੀਆਂ ਅੱਜ ਵੈਨਸਡੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ, ਕੁਛ ਇਮੀਗ੍ਰੇਸ਼ਨ ਰਿਲੇਟਡ, ਕੁਛ ਨੈਚੁਰਲ ਹੈਲਥ ਹੋਮਿਓਪੈਥੀ ਰਿਲੇਟਡ, ਕੁਛ ਮੋਰਗੇਜ ਰਿਲੇਟਡ, ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਫਰਾਈਡੇ ਸੈਟਰਡੇ ਵੀ ਅਸੀਂ ਪੇਸ਼ ਕਰ ਰਹੇ ਹਾਂ ਉਹਨਾਂ ਦੇ ਬਾਰੇ, ਅਤੇ ਹੋਰਾਂ ਵੀ ਕੁਛ ਸੇਲਸ ਅਤੇ ਹੋਰ ਵੀ ਕੁਛ ਨਾ ਕੁਛ ਸ਼ੋਅਸ ਦੇ ਬਾਰੇ ਵੀ, ਮੇਲਿਆਂ ਦੇ ਬਾਰੇ ਵੀ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਾਂਗੇ। ਠੀਕ 6 ਵਜੇ ਤੱਕ, 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਇੱਕੋ ਇੱਕ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 905-564-6444 ਇਹ ਸਾਡਾ ਇੱਕੋ ਇੱਕ ਨੰਬਰ ਹੈ ਜੋ ਕਿ ਡਾਇਰੈਕਟ ਡਾਇਲ ਕਰਕੇ ਸਟੂਡੀਓ ਵਿੱਚ ਗੱਲਬਾਤ ਕਰ ਸਕਦੇ ਹੋ, ਆਫ ਦੀ ਏਅਰ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ, ਜਾਂ ਤੁਸੀਂ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਕਰਨ ਲਈ ਇੱਕ ਅਲੱਗ ਨੰਬਰ ਹੈ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤੋ। ਅੱਜ ਦੀਆਂ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਕਵਰ ਕਰਨ ਵਾਲੀਆਂ ਕੁਝ ਮੇਨ ਹੈਡਲਾਈਨਸ ਪੇਸ਼ ਕਰ ਦਿੰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਣਤ ਨਾਲ। ਸੋ ਅੱਜ ਸਾਨੂੰ ਕੈਨੇਡਾ ਦੇ ਦੋ ਅਲੱਗ ਬਹੁਤ ਹੀ ਕਮਾਲ ਦੇ ਗਿਫਟ ਮਿਲੇ ਨੇ, ਇੱਕ ਤਾਂ ਸਾਡੇ ਗੁਆਂਢੀ ਮੁਲਕ ਤੋਂ ਅਤੇ ਇੱਕ ਤਾਂ ਚਾਈਨਾ ਤੋਂ। ਇੱਕ ਜਿਹੜਾ ਸਾਊਥ ਆਫ ਦਾ ਬੋਰਡਰ ਸਾਨੂੰ ਅੱਜ ਬਹੁਤ ਵੱਡਾ ਗਿਫਟ ਮਿਲਿਆ ਹੈ ਇੱਕ ਕਨਫਰਮੇਸ਼ਨ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੁਣ ਇਹ ਨੋਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਨੋਨ ਐਜ਼ ਕੁਜ਼ਮਾ ਇਨ ਕੈਨੇਡਾ, ਨੋਨ ਐਜ਼ USMCA ਐਵਰੀਵੇਅਰ ਐਲਸ, ਉਹਨੂੰ ਉਹ ਨਹੀਂ ਵਧਾਉਣਾ ਚਾਹੁੰਦੇ 16 ਸਾਲਾਂ ਦੇ ਲਈ, ਇੱਦਾਂ ਹੀ ਐਜ਼ ਇਜ਼ ਬਿਨਾਂ ਕੋਈ ਵੀ ਚੇਂਜਸ ਕਰਨ ਤੋਂ। ਉਹਨਾਂ ਨੇ ਕਿਹਾ ਹੈ ਕਿ ਇਹਦੇ ਵਿੱਚ ਹੀ ਕਾਫੀ ਜ਼ਿਆਦਾ ਹੁਣ ਕਮੀਆਂ ਪੇਸ਼ ਹੋਈਆਂ ਨੇ ਅਤੇ ਉਹਨਾਂ ਸ਼ੋਰਟ ਕਮਿੰਗਸ ਨੂੰ ਐਡਰੈਸ ਕਰਨ ਦੇ ਲਈ ਅਤੇ ਟ੍ਰੇਡ ਡੈਫਿਸਿਟ ਨੂੰ ਐਡਰੈਸ ਕਰਨ ਦੇ ਲਈ ਅਤੇ ਖਾਸ ਤੌਰ 'ਤੇ ਟ੍ਰੇਡ ਇਰੀਟੈਂਟਸ ਨੂੰ ਐਡਰੈਸ ਕਰਨ ਦੇ ਲਈ। ਉਹ ਬੇਸ਼ੱਕ ਇਸ ਡੀਲ ਨੂੰ USMCA ਨੂੰ ਐਕਟਿਵ ਹੀ ਰੱਖਣਗੇ, ਯਾਨੀ ਕਿ ਇਹ ਰਾਤੋਂ ਰਾਤ ਹੁਣ ਬੰਦ ਤਾਂ ਹੋਣ ਨਹੀਂ ਲੱਗੀ। ਸਾਡਾ 85% ਪਲੱਸ ਗੁੱਡਸ ਜੋ ਵੀ ਅਸੀਂ ਅਮੈਰੀਕਾ ਨੂੰ ਭੇਜਦੇ ਹਾਂ ਅਤੇ ਵੇਚਦੇ ਹਾਂ ਉਹ ਹਜੇ ਵੀ ਸ਼ੀਲਡਿਡ ਹੈ ਫਰੋਮ ਟੈਰਿਫਸ, ਉਹ ਬਿਨਾਂ ਕੋਈ ਵੀ ਟੈਰਿਫ ਤੋਂ ਅਤੇ ਰੋਕ ਟੋਕ ਤੋਂ ਫਿਰ ਵੀ ਭੇਜਿਆ ਜਾ ਸਕਦਾ ਹੈ। ਪਰ ਇਹਨਾਂ ਨੇ ਕਿਹਾ ਹੈ ਕਿ ਅਸੀਂ ਰੋਲਿੰਗ ਐਨੂਅਲ ਰਿਵਿਊਜ਼ ਚਾਹੁੰਦੇ ਹਾਂ, ਜੋ ਕੁਛ ਵੀ ਅਮੈਰੀਕਾ ਨੂੰ ਲੱਗਦਾ ਹੈ ਕਿ ਤਕਲੀਫ ਹੈ ਕੈਨੇਡਾ ਦੇ ਵੱਲੋਂ ਮੈਕਸੀਕੋ ਦੇ ਵੱਲੋਂ, ਉਹ ਹੁਣ ਅਗਲੇ ਕਈ ਸਾਲਾਂ ਦੇ ਵਿੱਚ ਉਹ ਐਡਰੈਸ ਕਰਨਾ ਚਾਹੁੰਦੇ ਨੇ। ਮਤਲਬ ਇਹ ਹੈ ਦੋਸਤੋ ਕਿ ਸਾਡੀ ਕੈਨੇਡੀਅਨ ਸਰਕਾਰ ਜਦੋਂ ਵੀ ਕੋਈ ਚਮਤਕਾਰੀ ਹੋ ਜੂਗਾ, ਜੇਕਰ ਸਾਡੀ ਕੈਨੇਡੀਅਨ ਸਰਕਾਰ ਨੂੰ ਸੱਦਾ ਪੱਤਰ ਮਿਲਦਾ ਹੈ ਐਨੀ ਟਾਈਮ ਸੂਨ ਨੈਗੋਸ਼ੀਏਸ਼ਨ ਟੇਬਲ 'ਤੇ ਬਹਿਣ ਦੇ ਲਈ US ਦੇ ਨਾਲ, ਜਦੋਂ ਵੀ ਉਹ ਬਹਿੰਦੇ ਨੇ ਆਫ ਕੋਰਸ ਕੈਨੇਡੀਅਨ ਸਾਈਡ ਕੈਨੇਡੀਅਨ ਇਕਾਨਮੀ ਅਤੇ ਲੋਕਾਂ ਦੇ ਲਈ ਚਾਹੁੰਦੀ ਹੈ ਕਿ ਇਹ ਸਾਰੇ ਤੇ ਸਾਰੇ ਜਿੰਨੇ ਵੀ ਸਾਡੇ ਗੁੱਡਸ ਫਿਲਹਾਲ ਤਾਂ ਰਫਲੀ 85% ਪਲੱਸ ਗੁੱਡਸ ਆਰ ਸ਼ੀਲਡਡ ਫਰੋਮ ਦ ਟੈਰਿਫਸ, ਉਹ ਤਾਂ ਇੱਦਾਂ ਹੀ ਟ੍ਰੇਡ ਕੀਤੇ ਜਾਣ ਪਾਰਟ ਆਫ ਅ ਫਰੀ ਟ੍ਰੇਡ ਅਗਰੀਮੈਂਟ ਜੋ ਕਿ 1994 ਤੋਂ ਚੱਲਦਾ ਆ ਰਿਹਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਪਹਿਲਾਂ ਨੈਫਟਾ ਸੀ ਅਤੇ ਹੁਣ USMCA ਹੈ। ਸੋ ਇੱਦਾਂ ਹੀ ਪੱਕੇ ਤੌਰ 'ਤੇ ਹੀ ਉਹ ਇਹ ਕੰਟੀਨੈਂਟਲ ਫਰੀ ਟ੍ਰੇਡ ਅਗਰੀਮੈਂਟ ਤਾਂ ਕੈਨੇਡਾ ਚਾਹੁੰਦਾ ਹੀ ਚਾਹੁੰਦਾ ਹੈ, ਮੈਕਸੀਕੋ ਵੀ ਚਾਹੁੰਦਾ ਹੈ, ਤਾਂ ਹੀ ਤਾਂ ਦੋਨਾਂ ਨੇ ਇਹੀ ਡਿਕਲੇਅਰ ਕੀਤਾ ਸੀ। ਪਰ ਕੈਨੇਡੀਅਨ ਸਰਕਾਰ ਵੀ ਚਾਹੁੰਦੀ ਹੈ ਕਿ ਜਿੰਨੇ ਵੀ ਹੁਣ ਸੈਕਟੋਰਲ ਟੈਰਿਫ ਨੇ ਗੱਡੀਆਂ 'ਤੇ, ਸਟੀਲ 'ਤੇ, ਲੰਬਰ 'ਤੇ ਐਕਸੈਟਰਾ, ਉਹਨਾਂ ਨੂੰ ਵੀ ਹਟਾਇਆ ਜਾਵੇ, ਜੋ ਕਿ ਵੈਰੀ ਵੈਰੀ ਵੈਰੀ ਅਨਲਾਈਕਲੀ ਹੈ, ਪਰ ਘਟਾਇਆ ਤਾਂ ਜ਼ਰੂਰ ਜਾਵੇ ਜਿਹਦੇ ਨਾਲ ਫਰਕ ਤਾਂ ਸਾਡੇ ਇਕਾਨਮੀ 'ਚ ਪੇਸ਼ ਹੋ ਸਕਦਾ ਹੈ। ਘਟਾਉਣ ਦੇ ਲਈ ਬਦਲੇ ਦੇ ਵਿੱਚ ਓਬਵੀਅਸਲੀ ਕੈਨੇਡੀਅਨ ਸਰਕਾਰ ਨੂੰ ਕੁਛ ਨਾ ਕੁਛ ਕਨਸੈਸ਼ਨ ਦੇਣੀਆਂ ਪੈਣੀਆਂ ਹਨ। ਕਿਉਂ? ਕਿਉਂਕਿ ਵੀ ਆਲ ਨੋ ਨਥਿੰਗ ਇਜ਼ ਫਰੀ ਇਨ ਲਾਈਫ, ਯੂ ਵਿਲ ਗੈਟ ਨਥਿੰਗ ਫੋਰ ਫਰੀ, ਸੋ ਫਰੀ ਦੇ ਵਿੱਚ ਤਾਂ ਕੁਛ ਨਹੀਂ ਮਿਲਣਾ। ਅਮੈਰੀਕਾ ਨੇ ਹੁਣ ਇਸ USMCA ਨੂੰ ਐਕਸਟੈਂਡ ਨਹੀਂ ਕੀਤਾ ਹੈ, ਰਿਵਿਊ ਦੀ ਆਪਸ਼ਨ ਚੂਜ਼ ਕੀਤੀ ਹੈ, ਕਿਉਂਕਿ ਉਹ ਵੀ ਆਪਣੇ ਮੁਲਕ ਦੇ ਲਈ ਵੱਧ ਫਾਇਦਾ ਚਾਹੁੰਦੇ ਨੇ, ਐਂਡ ਦੈਟ ਕੈਨ ਓਨਲੀ ਬੀ ਡਨ ਸਾਡੇ ਮੁਲਕ ਦੇ ਐਕਸਪੈਂਸ 'ਤੇ। ਸਿੰਪਲ ਜੀ ਗੱਲ ਹੈ, ਜੇਕਰ ਕੁੱਲ ਮਿਲਾ ਕੇ 100% ਹੈ ਅਤੇ ਅਮਰੀਕਾ ਚਾਹੁੰਦਾ ਹੈ ਕਿ ਸਾਡਾ ਹਿੱਸਾ ਵੱਧ ਹੋਵੇ, ਕਿਸੇ ਨਾ ਕਿਸੇ ਤੋਂ ਖੋਣਾ ਹੀ ਪੈਣਾ ਹੈ, ਅਤੇ ਕਿਹਦੇ ਤੋਂ ਖੋਣਗੇ ਹਿੱਸਾ? ਕੈਨੇਡਾ ਅਤੇ ਮੈਕਸੀਕੋ। ਵੈਰੀ ਸਿੰਪਲ ਲੌਜਿਕ। ਜੇਕਰ ਅਸੀਂ ਇਹਨਾਂ ਦੇ ਨਾਲ ਹੁਣ ਟ੍ਰੇਡ ਕਰਨਾ ਚਾਹੁੰਦੇ ਹਾਂ, ਸਾਨੂੰ ਹੁਣ ਕਨਸੈਸ਼ਨ ਦੇਣੇ ਹੀ ਪੈਣੇ ਹਨ। ਸੋ ਇਹਦਾ ਮਤਲਬ ਇਹ ਹੈ ਦੋਸਤੋ ਕਿ ਅਗਲੇ ਕਈ ਸਾਲਾਂ ਦੇ ਲਈ, ਘੱਟ ਤੋਂ ਘੱਟ ਤਾਂ ਅਗਲੇ 2-3 ਸਾਲਾਂ ਦੇ ਲਈ, ਜਦੋਂ ਤੱਕ ਤਾਂ ਬਾਬਾ ਟਰੰਪ ਪਾਵਰ ਦੇ ਵਿੱਚ ਹੈ US ਦੇ ਵਿੱਚ, ਘੱਟ ਤੋਂ ਘੱਟ ਤਾਂ ਉਨੇ ਕੁ ਟਾਈਮ ਦੇ ਲਈ ਸਾਨੂੰ ਹੋਰ ਵੀ ਕਨਸੈਸ਼ਨਸ, ਹੋਰ ਵੀ ਸ਼ਾਇਦ ਪੋਟੈਂਸ਼ੀਅਲ ਨਵੇਂ ਟੈਰਿਫਸ ਵੀ ਫੇਸ ਕਰਨੇ ਪੈ ਸਕਦੇ ਹਨ। ਡਿਫਰੈਂਟ ਇੰਡਸਟਰੀਜ਼ ਦੇ ਵਿੱਚ ਡਿਫਰੈਂਟ ਐਂਗਜ਼ਾਇਟੀ ਰਹੂਗੀ, ਕਦੇ ਉੱਪਰ ਕਦੇ ਥੱਲੇ ਟੈਰਿਫਸ ਵਧਾਏ ਘਟਾਏ ਵੀ ਜਾ ਸਕਦੇ ਨੇ, ਬਹੁਤ ਕੁਛ ਹੋ ਸਕਦਾ ਹੈ। ਅਤੇ ਜੋ ਕੁਛ ਵੀ ਹੁਣ ਨਤੀਜੇ ਪੇਸ਼ ਹੋ ਸਕਦੇ ਨੇ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਜਿਹੜਾ ਦੂਜਾ ਤੋਹਫਾ ਅੱਜ ਹੀ ਮਿਲਿਆ ਹੈ ਕੈਨੇਡਾ ਦੇ, ਉਹ ਮਿਲਿਆ ਹੈ ਚਾਈਨਾ ਤੋਂ। ਚਾਈਨਾ ਨੇ ਕਿਹਾ, ਆ ਚੱਕੋ, ਤੁਸੀਂ ਤਾਂ ਕਹਿੰਦੇ ਸੀ ਮਿਸਟਰ ਕਾਰਨੀ ਸਾਹਿਬ ਜੈਨੂਅਰੀ ਦੇ ਵਿੱਚ ਚਾਈਨਾ 'ਚ ਆ ਕੇ ਹੁਣ ਰੀਸੈਟ ਕੀਤਾ ਗਿਆ ਹੈ ਸਾਡੇ ਦੋਨੇ ਮੁਲਕਾਂ ਦੇ ਟ੍ਰੇਡ ਟੈਂਸ਼ਨਸ ਨੂੰ, ਇੱਕ ਨਵਾਂ ਮੋੜ ਅਸੀਂ ਟਰਨ ਕੀਤਾ ਹੈ, ਇੱਕ ਨਵਾਂ ਪੁਆਇੰਟ ਅਸੀਂ ਟਰਨ ਕੀਤਾ ਹੈ, ਅਤੇ ਹੁਣ ਅੱਗੇ ਇਕੱਠੇ ਹੀ ਟ੍ਰੇਡ ਵਧਾਵਾਂਗੇ, 2030 ਤੱਕ ਦੁੱਗਣੀ ਟ੍ਰੇਡ ਵਧਾਵਾਂਗੇ। ਹੁਣ ਟ੍ਰੇਡ ਕਿੰਨੀ ਕੁ ਵਧਣੀ ਹੈ ਇਹ ਤਾਂ ਹੁਣ ਇਹੀ ਜਾਣਦੇ ਹੋਣਗੇ ਜੇ ਅੱਜ ਹੀ ਚਾਈਨਾ ਦੇ ਵੱਲੋਂ ਇੱਕ ਨਵਾਂ ਟੈਰਿਫ ਕੈਨੇਡੀਅਨ ਪ੍ਰੋਡਕਟਸ 'ਤੇ ਲਾਇਆ ਗਿਆ ਹੈ। ਉਹਦੇ ਬਾਰੇ ਵੀ ਤੁਹਾਨੂੰ ਇਸ ਸੈਕਿੰਡ ਕੈਨੇਡਾ ਡੇ ਗਿਫਟ ਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਮਲਟੀਪਲ ਡਿਫਰੈਂਟ ਮੇਨ ਸਟ੍ਰੀਮ ਸਰਵੇ ਅਤੇ ਪੋਸਟਰਸ ਦੇ ਵੱਲੋਂ ਸਵਾਲ ਜਵਾਬ ਕੀਤੇ ਗਏ ਨੇ, ਉਹਦੇ ਰਿਜ਼ਲਟਸ ਪੇਸ਼ ਕੀਤੇ ਨੇ। ਸਾਰੇ ਤੋਂ ਸਾਰੇ ਕੈਨੇਡਾ ਡੇ
ਕੈਨੇਡੀਅਨ ਪ੍ਰਾਈਡ, ਕੈਨੇਡੀਅਨ ਐਂਟੀ ਪ੍ਰਾਈਡ, ਕੈਨੇਡੀਅਨ ਪ੍ਰਾਇਓਰਟੀਜ਼, ਇਹਦੇ ਨਾਲ ਹੀ ਜਿਹੜੇ ਹੋਏ ਸਵਾਲਾਂ ਦੇ ਬਾਰੇ ਹੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਇੱਕ ਤਾਂ ਲੀਏਜ਼ਾਨ ਸਟ੍ਰੈਟਜੀਜ਼ ਦੇ ਵੱਲੋਂ, ਇੱਕ ਲੈਜੇ ਦੇ ਵੱਲੋਂ ਅਤੇ ਇੱਕ ਨਾਲ ਦੀ ਨਾਲ ਐਬਕਸ ਡਾਟਾ ਦੇ ਵੱਲੋਂ ਡਿਫਰੈਂਟ ਡਿਫਰੈਂਟ ਸਰਵਿਸ ਕੰਡਕਟ ਕੀਤੇ ਗਏ ਆ ਲੋਕਾਂ ਨੂੰ ਕੈਨੇਡਾ ਦੇ ਪੁੱਛਣ ਦੇ ਲਈ ਭਾਈ ਕਿ ਕੀ ਤੁਸੀਂ ਕੈਨੇਡਾ 'ਚ ਰਹਿੰਦੇ ਹੋਏ ਪ੍ਰਾਊਡ ਹੋ, ਕਿਉਂ ਪ੍ਰਾਊਡ ਹੋ, ਤੁਹਾਨੂੰ ਕੀ ਕੁਛ ਲੱਗਦਾ ਹੈ ਇਸ ਮੁਲਕ ਦੀਆਂ ਖੂਬੀਆਂ ਹਨ, ਕੀ ਕੁਛ ਲੱਗਦਾ ਹੈ ਕਿ ਤੁਹਾਨੂੰ ਨਾਟ ਸੋ ਪ੍ਰਾਊਡ ਫੀਲ ਕਰਨ ਦੇ ਲਈ ਕਾਜ਼ ਕਰ ਰਿਹਾ ਹੈ। ਕਾਫੀ ਇੰਟਰਸਟਿੰਗ ਲੋਕਾਂ ਨੇ ਆਂਸਰ ਦਿੱਤੇ ਨੇ, ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਇੱਕ ਕਾਫੀ ਇੰਟਰਸਟਿੰਗ ਕੋਰਟ ਕੇਸ, ਇੱਕ ਦੋ ਹਫ਼ਤੇ ਪਹਿਲਾਂ ਹੀ ਪੇਸ਼ ਹੋਇਆ ਹੈ। ਹੁਣ ਦੋਸਤੋ, ਅਕਸਰ ਹੀ ਅਸੀਂ ਸੁਣਦੇ ਆ ਰਹੇ ਹਾਂ, ਮੇ ਬੀ ਤੁਸੀਂ ਨਹੀਂ ਸੁਣਿਆ ਹੈ ਪਰ ਮੈਂ ਤਾਂ ਬਹੁਤ ਵਾਰੀ ਸੁਣਿਆ ਹੈ, ਅਤੇ ਓਬਵੀਅਸਲੀ ਕੋਰਟ ਡਾਕੂਮੈਂਟਸ ਵੀ ਇਹਨੂੰ ਬੈਕਅਪ ਕਰਦੇ ਨੇ। ਇਸ ਮੁਲਕ ਦੇ ਵਿੱਚ ਇੰਨੇ ਬੇਕਾਰ ਜੱਜ ਨੇ, ਵੱਧ ਤੋਂ ਵੱਧ ਤਾਂ ਲਿਬਰਲ ਸਰਕਾਰ ਦੇ ਵੱਲੋਂ ਹੀ ਅਪੁਆਇੰਟ ਕੀਤੇ ਗਏ ਨੇ, ਜੋ ਕਿ ਉਹਨਾਂ ਦੇ ਹੀ ਮਾੜੇ ਸਾਫਟ ਆਨ ਕ੍ਰਾਈਮ ਵਿਚਾਰ ਪੁਸ਼ ਕਰਦੇ ਨੇ। ਹੁਣ ਜੇਕਰ 10-11 ਸਾਲਾਂ ਤੋਂ ਇੱਕ ਹੀ ਸਰਕਾਰ ਪਾਵਰ 'ਚ ਰਹੀ ਹੈ, ਉਹਨਾਂ ਦੇ ਹੀ ਵੱਧ ਤੋਂ ਵੱਧ ਜੱਜ ਹੀ ਅਪੁਆਇੰਟ ਹੋਣੇ ਹਨ, ਸਿੰਪਲ ਜੀ ਗੱਲ ਹੈ। ਸੋ ਅਸੀਂ ਹੁਣ ਕਾਫੀ ਚਿਰ ਤੋਂ ਸੁਣਦੇ ਆ ਰਹੇ ਹਾਂ ਕਿ ਜਿਹੜੇ ਲੋਕ ਇੱਥੇ ਸਿਟੀਜ਼ਨ ਨਹੀਂ ਹਨ, PR ਤੱਕ ਵੀ ਨਹੀਂ ਹੈਗੇ, ਕੱਚੇ ਨੇ ਜਿਹੜੇ ਮਰਜ਼ੀ ਸਟੈਟਸ 'ਤੇ, ਉਹ

ਮੇਰਾ ਖਿਆਲ ਹੈ ਚਾਹੇ ਉਹ ਤੁਸੀਂ $2 ਦੀ ਕੈਂਡੀ ਸ਼ਾਪਲਿਫਟ ਕੀਤੀ ਆ, ਚਾਹੇ ਤੁਸੀਂ 2 ਮਿਲੀਅਨ ਦੀ ਠੱਗੀ ਕੀਤੀ ਆ, ਚਾਹੇ ਕਿਸੇ ਨੂੰ ਥੱਪੜ ਮਾਰਿਆ ਹੈ, ਚਾਹੇ ਤੁਸੀਂ ਕਿਸੇ ਦਾ ਕਤਲ ਕੀਤਾ ਹੈ, ਚਾਹੇ ਜਿਹੜਾ ਮਰਜ਼ੀ ਕ੍ਰਾਈਮ ਹੈ, ਜੇ ਤੁਸੀਂ ਇਸ ਮੁਲਕ ਦੇ ਰੈਜ਼ੀਡੈਂਟ ਨਹੀਂ ਹੋ, ਤੁਸੀਂ ਸਿਟੀਜ਼ਨ ਨਹੀਂ ਹੋ, ਤੁਹਾਡੇ ਕੋਲ ਉਹ ਸੇਮ ਹੱਕ ਨਹੀਂ ਹਨ ਇੱਥੇ ਰਹਿਣ ਦੇ ਲਈ ਹਮੇਸ਼ਾ ਦੇ ਲਈ ਹੀ, ਤੁਹਾਨੂੰ ਡੀਪੋਰਟ ਹੋਣਾ ਹੀ ਚਾਹੀਦਾ, ਖਾਸ ਜੇਕਰ ਜੱਜ ਦੇ ਵੱਲੋਂ ਤੁਹਾਨੂੰ ਕਨਵਿਕਟ ਕੀਤਾ ਜਾਂਦਾ ਹੈ। ਸੋ ਹੁਣ ਤਾਂ ਅਸੀਂ ਬਹੁਤ ਚਿਰਾਂ ਤੋਂ ਸੁਣਦੇ ਆ ਰਹੇ ਹਾਂ ਕਿ ਜੱਜ ਬਹੁਤ ਲੀਨੀਅੰਟ ਨੇ, ਉਹ ਰੋਂਦੇ ਧੋਂਦੇ ਪਰਿਵਾਰ ਨੂੰ ਵੀ ਬੱਚਿਆਂ ਨੂੰ ਚੱਕ ਕੇ ਰੋਈ ਜਾਂਦੇ ਆ ਕਿ ਮੇਰੇ ਤੋਂ ਗਲਤੀ ਹੋ ਗਈ ਆ, ਭਾਵੇਂ ਆਹ ਦੂਜੀ ਤੀਜੀ ਚੌਥੀ ਵਾਰੀ ਮੈਂ ਫੜਿਆ ਗਿਆ, ਮੇਰੇ ਤੋਂ ਗਲਤੀ ਹੋ ਗਈ ਆ, ਮੈਂ ਫਿਰ ਤੋਂ ਨਹੀਂ ਕੰਮ ਕਰੂੰਗਾ, ਆ ਗਿਆ ਡਰੱਗ ਅਡਿਕਸ਼ਨ ਹੈ, ਮੈਂ ਆਹ ਕਰ ਲੂੰ ਉਹ ਕਰ ਲੂੰ। ਸੋ ਅਸੀਂ ਸੁਣਦੇ ਆ ਰਹੇ ਹਾਂ ਕਿ ਜੱਜ ਲੋੜ ਤੋਂ ਵੀ ਜ਼ਿਆਦਾ ਲੀਨੀਅਨ ਨੇ ਅਤੇ ਇਹ ਘੱਟ ਸਜ਼ਾ ਹੀ ਘੱਟ ਕਾਇਦ ਹੀ ਦਿੰਦੇ ਨੇ, ਜਿਹਦੇ ਨਾਲ ਡੀਪੋਰਟੇਸ਼ਨ ਨਹੀਂ ਟ੍ਰਿਗਰ ਕੀਤੀ ਜਾਂਦੀ, ਆਰਡਰ ਹੀ ਨਹੀਂ ਪੇਸ਼ ਕੀਤਾ ਜਾਂਦਾ CBSA ਤੱਕ। ਪਰ 2 ਹਫ਼ਤੇ ਪਹਿਲਾਂ ਇੱਕ ਅੰਟੇਰੀਓ ਜੱਜ ਨੇ ਕਿਹਾ ਕਿ ਮੈਂ ਹੁਣ ਨਵਾਂ ਅਸੂਲ ਪੇਸ਼ ਕਰ ਰਿਹਾ, ਇੱਕ ਨਵਾਂ ਪ੍ਰੈਸੀਡੈਂਟ ਸੈੱਟ ਕਰ ਰਿਹਾ, ਕਿਉਂਕਿ ਮੈਨੂੰ ਕੋਈ ਭਰੋਸਾ ਹੀ ਨਹੀਂ ਹੈਗਾ ਕੈਨੇਡਾ ਬੋਰਡਰ ਸਰਵਿਸ ਏਜੰਸੀ ਦੇ ਵਿੱਚ। ਕੈਨ ਯੂ ਬਿਲੀਵ ਇਟ? ਜੱਜ ਦਾ ਹੀ ਕਹਿਣਾ ਹੈ ਕਿ ਉਹਨੂੰ ਬਿਲਕੁਲ ਕੋਈ ਵੀ ਯਕੀਨ, ਕੋਈ ਵੀ ਭਰੋਸਾ ਹੈ ਨਹੀਂ ਇਨ ਦ CBSA ਟੂ ਡੂ ਦ ਰਾਈਟ ਥਿੰਗ ਐਂਡ ਡੀਪੋਰਟ ਦੀਸ ਪੀਪਲ। ਉਹਨੇ ਹਾਈਲਾਈਟ ਕੀਤਾ ਹੈ ਕਿ ਆਪਣਾ ਹੀ ਇੱਕ GTA ਦਾ ਦੇਸੀ ਬੰਦਾ ਹੈ ਜੋ ਕਿ 2021 ਤੋਂ ਲੈ ਕੇ ਹੁਣ ਤੱਕ ਲਗਾਤਾਰ ਵਾਰ ਵਾਰ ਅਰੈਸਟ ਕੀਤਾ ਗਿਆ, ਚਾਰਜ ਕੀਤਾ ਗਿਆ, ਕ੍ਰਿਮੀਨਲੀ ਕਨਵਿਕਟ ਵੀ ਕੀਤਾ ਗਿਆ, ਗਿਲਟੀ ਫਾਇੰਡ ਕੀਤਾ ਗਿਆ, ਬਾਹਰ ਛੱਡਿਆ ਜਾਂਦਾ ਫੜਿਆ ਜਾਂਦਾ, ਬਾਹਰ ਛੱਡਿਆ ਜਾਂਦਾ ਫੜਿਆ ਜਾਂਦਾ। ਹੋਮ ਡੀਪੋ ਅਤੇ ਠੇਕੇ LCBO ਦੋ ਹੀ ਪੱਕੇ ਅਤੇ ਪੱਕੇ ਟਿਕਾਣੇ ਨੇ ਜਿੱਥੋਂ ਕਿ ਇਹ ਲੁੱਟਦਾ ਸੀ ਸਭ ਕੁਛ ਹੀ, ਚੱਕ ਕੇ ਨਾ ਬਾਹਰ ਨਿਕਲ ਜਾਂਦਾ ਸੀ। ਰੋਬਰੀ ਤੱਕ ਵੀ ਵਿਦ ਵਾਇਲੈਂਸ ਇਹਨੇ ਯੂਜ਼ ਕੀਤੀ ਹੈ, ਸੋ ਇਹ ਕੋਈ ਵਿਕਟਿਮਲੈਸ ਕ੍ਰਾਈਮ ਨਹੀਂ ਹੈ, ਟੈਕਸ ਪੇਅਰ ਦੀ ਹੀ ਬਰਬਾਦੀ ਹੈ ਜਦੋਂ LCBO ਦੇ ਵਿੱਚ ਚੋਰੀ ਹੁੰਦੀ ਹੈ। ਸੋ ਇਹ ਬੰਦੇ ਨੂੰ ਮਲਟੀਪਲ ਟਾਈਮਸ ਗਿਲਟੀ ਫਾਇੰਡ ਕੀਤਾ ਗਿਆ, ਕੈਦ ਵੀ ਕੱਟੀ, ਬਾਹਰ ਵੀ ਨਿਕਲਿਆ। ਐਂਡ ਇਮੈਜਿਨ ਦਿਸ, 2022 ਤੋਂ 4+ ਸਾਲਾਂ ਤੋਂ ਇਹਦੇ ਖਿਲਾਫ ਡੀਪੋਰਟੇਸ਼ਨ ਦਾ ਆਰਡਰ ਲੱਗਿਆ ਹੋਇਆ ਹੈ, ਅਤੇ ਭਾਵੇਂ ਇਹ 5-6 ਮਹੀਨੇ ਵੀ ਕੈਦ ਕੱਟਦਾ, ਫਿਰ ਵੀ CBSA ਇਹਨੂੰ ਡਿਪੋਰਟ ਹੀ ਨਹੀਂ ਕਰਦੀ। ਇਹ ਕਿਹੜਾ ਕਲਾਊਨ ਬਕਵਾਸ ਗਾਰਬੇਜ ਮੁਲਕ ਹੈ ਜਿੱਥੇ ਕਿ ਡੀਪੋਰਟੇਸ਼ਨ ਆਰਡਰ ਲੱਗਣ ਦੇ ਬਾਵਜੂਦ ਲੋਕਾਂ ਨੂੰ ਇਹ ਬਾਹਰ ਮਾਰ ਕੇ ਨਹੀਂ ਕੱਢ ਰਹੇ ਨੇ, ਉਹ ਅਗਲੇ ਦਿਨ ਬਾਹਰ ਨਿਕਲਦੇ ਆ, ਨਸ਼ੇ ਨੁਸ਼ੇ ਕਰਨੇ ਆ, ਦੇ ਹੁੱਕਡ ਔਨ ਫੈਂਟੀ ਹੈਰੋਇਨ ਵਟਐਵਰ, ਜਾ ਕੇ ਚੋਰੀਆਂ ਤਾਂ ਕਰਨੀਆਂ ਪੈਣੀਆਂ, ਪੈਸਾ ਤਾਂ ਬਣਾਉਣਾ ਹੀ ਪੈਣਾ, ਕੰਮ ਤਾਂ ਕਿਸਨੇ ਕਰਨਾ ਨਹੀਂ ਹੈਗਾ, ਫਿਰ ਫੜੇ ਜਾਂਦੇ ਆ, ਫਿਰ ਕਨਵਿਕਟ ਕੀਤੇ ਜਾਂਦੇ ਆ, ਕੈਦ ਕੱਟਦੇ ਆ, ਬਾਹਰ ਛੱਡੇ ਜਾਂਦੇ ਆ। ਇਮੈਜਿਨ ਇਸ ਬੰਦੇ ਦੇ ਖਿਲਾਫ 4 ਤੋਂ ਵੀ ਵੱਧ ਸਾਲ ਡੀਪੋਰਟੇਸ਼ਨ ਆਰਡਰ ਲੱਗਿਆ ਹੋਇਆ, ਕੈਦ ਦੇ ਵਿੱਚ ਹੀ ਵਾਰ ਵਾਰ ਹੈ, ਪਰ CBSA ਕੁਛ ਕਰਦੀ ਨਹੀਂ ਹੈਗੀ। ਰਿਡੈਕਿਊਲਸ, ਇਹ ਤਾਂ ਪਾਗਲਪਨ ਹੀ ਹੈ, ਇਹ ਤਾਂ ਇੱਕ ਵੈਰੀ ਸੈਲਫ ਡਿਸਟਰਕਟਿੰਗ ਕੰਟਰੀ ਦਾ ਹੀ ਇੱਕ ਸ਼ੁਰੂਆਤ ਹੀ ਹੈ, ਜੇਕਰ ਇਸ ਤਰ੍ਹਾਂ ਦੇ ਸੀਰੀਅਸ ਡੀਪੋਰਟੇਸ਼ਨ ਆਰਡਰਸ ਇਹਨਾਂ ਨੇ ਇਨਫੋਰਸ ਹੀ ਨਹੀਂ ਕਰਨੇ। ਸੋ ਇਸ ਜੱਜ ਨੂੰ ਕ੍ਰਾਊਨ ਪ੍ਰੋਸੀਕਿਊਟਰ ਐਂਡ ਉਸ ਬੰਦੇ ਦੇ ਵਕੀਲ ਦੇ ਵੱਲੋਂ ਰਲ ਮਿਲ ਕੇ ਕਿਹਾ ਗਿਆ ਕਿ ਚਲੋ ਇਹ ਹੁਣ ਬਾਹਰ ਪ੍ਰੋਬੇਸ਼ਨ 'ਤੇ ਸੀ, LCBO ਜਾਣ ਤੋਂ ਇਹਨੂੰ ਲਾਈਫ ਟਾਈਮ ਬੈਨ ਲੱਗਿਆ ਹੋਇਆ, ਭਾਵੇਂ ਇਹਨੇ ਹੈਮਿਲਟਨ ਸ਼ਹਿਰ ਦੇ ਵਿੱਚ ਇੱਕੋ ਹੀ ਦਿਨ ਦੇ ਵਿੱਚ 2 LCBO ਦੇ ਵਿੱਚ ਜਾ ਕੇ ਹਜ਼ਾਰਾਂ ਡਾਲਰ ਦੀਆਂ ਬੋਤਲਾਂ ਚੱਕੀਆਂ ਜੋ ਕਿ ਰਿਕਵਰ ਕੀਤੀਆਂ ਨਹੀਂ ਗਈਆਂ। ਗਲਤੀ ਹੋ ਗਈ ਆ ਇਹਨੂੰ 10 ਵਾਰੀ ਜਾਂ 11 ਵਾਰੀ ਹੁਣ ਗਲਤੀ ਸੇਮ ਹੋ ਗਈ ਆ, ਸੇਮ ਜਗ੍ਹਾ ਚੋਰੀ ਕਰਦੇ ਹੋਏ। ਇਹਨੂੰ ਜੱਜ ਸਾਹਿਬ, ਤੁਸੀਂ 90 ਦਿਨ ਦੀ ਕੈਦ ਦੇ ਦਿਓ, ਉਹ ਤੋਂ ਬਾਅਦ ਸ਼ਾਇਦ ਡਿਪੋਰਟ ਹੋ ਜੂਗਾ। ਜੱਜ ਨੇ ਕਿਹਾ ਚੁੱਪ ਕਰਕੇ ਬਹਿ ਜਾਓ, 90 ਦਿਨ ਛੱਡੋ, ਮੈਨੂੰ CBSA 'ਚ ਕੋਈ ਭਰੋਸਾ ਨਹੀਂ ਹੈਗਾ, ਆ ਚੱਕ 12 ਮਹੀਨੇ, ਨਾ 90 ਡੇਜ਼, 365 ਡੇਜ਼, 3 ਮਹੀਨੇ ਨਹੀਂ 12 ਮਹੀਨੇ ਦੀ ਕੈਦ। ਅਤੇ ਇਸ ਜੱਜ ਨੇ ਫਾਈਨਲੀ ਕਿਹਾ ਹੈ, ਸੰਭੜੀ ਗੋ ਬੈਕ ਬੋਨ, ਫਾਈਨਲੀ ਕਿਹਾ ਹੈ ਕਿ ਮੈਂ ਇੱਕ ਅਸੂਲ ਸੈੱਟ ਕਰਨਾ ਚਾਹੁੰਦਾ, ਸਾਨੂੰ ਬਲਾਈਂਡਲੀ ਨਹੀਂ ਯਕੀਨ ਕਰਨਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਰਿਪੀਟ ਅਫੈਂਡਰਸ ਨੂੰ ਈਵਨ ਡਿਪੋਰਟ ਕਦੇ ਵੀ ਕੀਤਾ ਜਾਊਗਾ, ਕਿਉਂਕਿ CBSA ਬੇਕਾਰ ਹੈ, ਉਹ ਆਰਡਰਸ ਫਾਲੋ ਕਰਦੇ ਨਹੀਂ ਹੈਗੇ। ਇਹਨੇ ਕਿਹਾ ਕਿ ਇੱਕੋ ਇੱਕ ਹੱਲ ਆ ਬੰਦੇ ਦਾ, ਇਹਨੂੰ ਜੇ ਕੈਦ 'ਚ ਰੱਖੋਗੇ ਵੱਧ ਟਾਈਮ ਦੇ ਲਈ, ਫਿਰ ਤਾਂ ਉਹ ਰੀਅਫੈਂਡ ਕਰ ਹੀ ਨਹੀਂ ਸਕਦਾ। ਅਤੇ ਇਹਦੇ ਨਾਲ ਹੁਣ ਇਹਨੂੰ 12 ਮਹੀਨੇ ਦੀ ਕੈਦ ਦਿੱਤੀ ਗਈ ਆ। ਇਹਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਗੁੱਡ ਫੋਰ ਦਿਸ ਜੱਜ, ਇਸ ਤਰ੍ਹਾਂ ਦੇ ਜੱਜੇ ਸਾਨੂੰ ਲੋੜ ਹੈ, ਨਾ ਕਿ ਜਿਹੜੇ ਬਲੀਡਿੰਗ ਹਾਰਟ ਬੇਕਾਰ ਲਿਬਰਲ ਨੇ ਜੋ ਕਿ ਬੰਦੇ ਦਾ ਸਕਿਨ ਕਲਰ ਦੇਖ ਕੇ, ਉਹਦੀ ਐਥਨੈਸਿਟੀ ਦੇਖ ਕੇ ਕਹਿੰਦੇ ਕਿ ਚਾਰ ਭਾਈ ਤੈਨੂੰ ਹਾਊਸ ਅਰੈਸਟ ਹੀ ਦੇ ਦਿੰਦੇ ਹਾਂ, ਅਤੇ ਤੋਂ ਗਲਤੀ ਹੋ ਗਈ ਆ। ਵੈਡੀ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋ ਅੱਜ ਦੋਸਤੋ, ਕਾਫੀ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਹੁਣ ਸਾਡੇ ਨਾਲ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444, 905-564-6444,

Čonte, čonte, četali, no so panj, panj so čonte, čonte, četali. ਜਾਂ ਫਿਰ ਕਿਸੇ ਵੀ ਟਾਈਮ ਤੇ ਤੁਸੀਂ ਆਪਣਾ ਟੈਕਸਟ ਔਰ WhatsApp ਮੈਸੇਜ ਵੀ ਸਾਨੂੰ ਭੇਜ ਸਕਦੇ ਹੋ, ਅਸੀਂ ਤੁਹਾਨੂੰ ਵਾਪਸ ਮੈਸੇਜ ਕਰ ਦਵਾਂਗੇ। ਕੋਈ ਗੀਤ ਸੰਗੀਤ ਦੀ ਫਰਮਾਇਸ਼ ਕਰਨੀ ਆ, ਸਾਡੇ ਸਪਾਂਸਰ ਦਾ ਕੋਈ ਫੋਨ ਨੰਬਰ ਚਾਹੀਦਾ ਹੈ, ਜਿਹੜੀ ਮਰਜ਼ੀ ਗੱਲਬਾਤ ਕਰਨੀ ਆ, ਟੈਕਸਟ ਔਰ WhatsApp ਹੈ 416-457-3381, 416-457-3381। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ।

0: AM 530 ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਐਂਡ ਗੇਟਵੇ ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ 294 ਵਾਕਰ ਡਰਾਈਵ ਬ੍ਰੈਂਪਟਨ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਹਨ। ਅਤੇ ਅੱਜ ਹੀ ਕੈਨੇਡਾ ਡੇ ਦੇ ਮੌਕੇ 'ਤੇ ਬਹੁਤ ਹੀ ਵੱਡੀ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਐਟ ਗ੍ਰੈਂਡ ਹੋਮ ਫਰਨੀਚਰ। ਅੱਜ ਤੋਂ ਲੈ ਕੇ ਇਸ ਸੰਡੇ ਤੱਕ, ਇੰਨੇ ਦਿਨ ਲਗਾਤਾਰ, ਵੈਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਸੰਡੇ, ਤੁਹਾਨੂੰ ਪੂਰੇ ਅਤੇ ਪੂਰੇ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਔਨ ਬ੍ਰੈਂਡ ਨਿਊ ਬਹੁਤ ਹੀ ਖੂਬਸੂਰਤ ਫਰਨੀਚਰ ਮਿਲੂਗਾ। ਚਾਹੇ ਤੁਹਾਨੂੰ ਨਵਾਂ ਸੋਫਾ ਸੈੱਟ ਚਾਹੀਦਾ ਹੈ, ਡਾਇਨਿੰਗ ਟੇਬਲ ਸੈੱਟ ਚਾਹੀਦਾ ਹੈ, ਬੈਡਰੂਮ ਸੈੱਟ ਚਾਹੀਦਾ ਹੈ, ਮੈਟਰਸ ਚਾਹੀਦਾ ਹੈ, ਜੋ ਮਰਜ਼ੀ ਤੁਹਾਨੂੰ ਚਾਹੀਦਾ ਹੈ ਫਰਨੀਚਰ, ਤੁਹਾਨੂੰ ਬ੍ਰੈਂਡ ਨਿਊ ਫਰਨੀਚਰ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸਿਸ ਦੇ ਵਿੱਚ ਮਿਲਣਾ ਹੈ। ਨਾਲੇ ਹਰੇਕ ਪਰਚੇਸ ਨਾਲ ਤੁਹਾਨੂੰ ਕਮਾਲ ਦੇ ਬਹੁਤ ਕੀਮਤੀ ਤੋਹਫੇ ਵੀ ਮਿਲਣੇ ਆ, ਵੱਡੇ ਫਲੈਟ ਸਕਰੀਨ ਟੀਵੀਜ਼ ਤੱਕ ਵੀ ਨਾਲ ਦੀ ਨਾਲ ਮਿਲਣੇ ਹਨ। ਹੋਰ ਵੀ ਬਥੇਰਾ ਕੁਛ ਇਹਨਾਂ ਨੇ ਤੁਹਾਡੇ ਲਈ ਰੱਖਿਆ ਹੋਇਆ ਹੈ। ਅਤੇ ਅੱਜ ਸੇਲ ਸ਼ੁਰੂ ਹੋ ਚੁੱਕੀ ਹੈ, ਪਰ ਨਾਲ ਦੇ ਤੁਹਾਨੂੰ ਦੱਸ ਦਿੰਦਾ ਕਿ ਪਰਸੋਂ ਨੂੰ ਫਰਾਈਡੇ ਜੁਲਾਈ 3 ਤਰੀਕ ਨੂੰ ਦੇਸ਼ ਪ੍ਰਦੇਸ਼ ਦੀ ਟੀਮ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਲੋਕੇਸ਼ਨ ਵੀ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਬ੍ਰੈਂਪਟਨ 'ਤੇ ਪਹੁੰਚੂਗੀ। ਕੁਛ ਕਮਾਲ ਦੇ ਹੀ ਡੀਲਸ ਉਸ 3 ਘੰਟਿਆਂ ਦੇ ਵਿੱਚ ਵੀ ਕੱਢਾਂਗੇ ਲਾਈਵ ਟੂ ਏਅਰ। ਨਾਲ ਦੀ ਨਾਲ ਫਿਰ ਸੈਟਰਡੇ ਵੀ, ਸੈਟਰਡੇ ਜੁਲਾਈ 4 ਤਰੀਕ ਨੂੰ ਵੀ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ 1 PM ਤੋਂ 4 PM ਵੀ ਲਾਈਵ ਲੋਕੇਸ਼ਨ ਪਹੁੰਚਾਂਗੇ ਇਨ ਬ੍ਰੈਂਪਟਨ ਐਟ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਬ੍ਰੈਂਪਟਨ, ਕੁਈਨ ਐਂਡ ਗੇਟਵੇ, ਵਾਲਮਾਰਟ ਦੇ ਬਿਲਕੁਲ ਨਾਲ। ਅਤੇ ਗ੍ਰੈਂਡ ਹੋਮ ਫਰਨੀਚਰ ਦੀ ਟੀਮ ਤੋਂ ਸੁੱਖ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਅੱਜ ਸੇਲ ਦਾ ਪਹਿਲਾ ਦਿਨ ਹੈ, ਕੈਨੇਡਾ ਡੇ 'ਤੇ ਹੀ ਤੁਹਾਨੂੰ ਜ਼ਬਰਦਸਤ ਡੀਲਾਂ ਦੇ ਰਹੇ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ, ਕੈਨੇਡਾ ਡੇ ਜਿਹੜੀ ਸੇਲ ਸਟਾਰਟ ਹੋ ਚੁੱਕੀ ਹੈ ਤੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਪਰਿਵਾਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਤੇ ਡਿਸਕਾਊਂਟ ਪਰਿਵਾਰ ਘਰ ਲੈ ਕੇ ਜਾ ਰਹੇ ਨੇ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਦੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਅੱਜ ਵੀ ਅਸੀਂ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਕੈਨੇਡਾ ਡੇ ਦੇ ਉੱਪਰ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ ਮਾਸਟਰ ਬੈਡਰੂਮ ਦੇ ਲਈ, ਜਾਂ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਕਸਟਮਾਈਜ਼ ਸੋਫਾ ਸੈੱਟ ਚਾਹੀਦੇ ਨੇ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਤੇ ਰਾਈਟ ਵੇ ਤੁਸੀਂ ਗੱਡੀਆਂ ਘੁਮਾ ਲਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਜਿਹੜੇ ਅਪਲਾਇੰਸਸ ਦੇ ਤੋਹਫੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਨਾਲ ਦੀ ਨਾਲ ਤੁਹਾਨੂੰ ਡੀਲ ਦੇ ਰਹੇ ਨੇ, ਜਿਹਨਾਂ ਪੁਰਾਣਾ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦਾ ਲੈਣਾ, ਕਿੰਗ ਸਾਈਜ਼ ਦਾ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ, ਡੀਲ ਤਾਂ ਹਰੇਕ ਪਰਚੇਸ ਦੇ ਨਾਲ ਤੋਹਫਾ ਮਿਲਣਾ ਹੀ ਮਿਲਣਾ, ਡੀਲਾਂ ਤੇ ਮਿਲਣੀਆਂ। ਇੱਕ ਸਪੈਸ਼ਲ ਡੀਲ ਦੇਣ ਲੱਗੇ ਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਲੈਕਰ ਫਿਨਿਸ਼ ਦਾ ਵਾਈਟ ਕਲਰ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਨਾਲ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਅੱਜ ਰਾਤ ਦੇ 10 ਵਜੇ ਤੱਕ ਕੈਨੇਡਾ ਡੇ ਸਪੈਸ਼ਲ ਜਿੰਨੇ ਵੀ ਪਰਿਵਾਰ ਆਉਣਗੇ ਪੂਰਾ ਬੈੱਡਰੂਮ ਸੈੱਟ $1,899 ਦਾ, $1,899 ਦਾ, $1,900 ਦੇ ਵਿੱਚ ਪੂਰੇ ਤੁਸੀਂ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। $1,899 ਦਾ ਪੂਰਾ ਬੈੱਡਰੂਮ ਸੈੱਟ ਮਿਲੂਗਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ, ਕਿੰਗ ਸਾਈਜ਼ ਦਾ ਮੈਟਰਸ ਫ੍ਰੀ, ਤੇ ਨਾਲ ਦੂਜਾ ਤੋਹਫਾ ਦੇਸ਼ ਪ੍ਰਦੇਸ਼ ਵੱਲੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ TV ਫ੍ਰੀ। ਪੂਰਾ ਬੈੱਡਰੂਮ ਸੈੱਟ ਬਾਏ ਕਰੋ $1,899 ਦਾ, ਟੈਲੀਵਿਜ਼ਨ TV ਫ੍ਰੀ ਲੈ ਕੇ ਜਾਓ, ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾਓ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਬ ਸਰਦਾਰੀ ਦੀ ਬਿਲਕੁਲ ਬੈਕ ਸਾਈਡ ਤੇ, ਕੁਵੀਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਉੱਪਰ ਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਮਰਾਜ ਭਾਜੀ।
0: ਥੈਂਕ ਯੂ ਵੈਰੀ ਮੱਚ। ਅਗਲੇ ਘੰਟੇ 'ਚ ਹੀ ਲਿੰਕ ਲਾਵਾਂਗੇ ਅਤੇ ਤੁਹਾਨੂੰ ਇਸ ਬਹੁਤ ਕਮਾਲ ਦੀ ਕੈਨੇਡਾ ਡੇ ਸੇਲ ਦੇ ਬਾਰੇ ਵੀ ਹੋਰ ਇਨਫੋਰਮੇਸ਼ਨ ਦੇਵਾਂਗੇ। ਫਿਲਹਾਲ ਦੱਸੀਏ ਕਿ ਸਾਡੇ ਇਸ ਪ੍ਰੋਗਰਾਮ ਨੂੰ ਨਾਲ ਦੀ ਨਾਲ ਸਪਾਂਸਰ ਵੀ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਬਹੁਤ ਲੰਬੇ ਸਮੇਂ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ। ਤੁਸੀਂ ਟੋਰਾਂਟੋ ਦੇ YYZ ਤੋਂ ਲੈ ਕੇ ਦੁਨੀਆ ਭਰ ਦੇ ਜਿਹੜੇ ਮਰਜ਼ੀ ਏਅਰਪੋਰਟ ਤੱਕ ਟਰੈਵਲ ਕਰਨਾ ਚਾਹੁੰਦੇ ਹੋ, ਖਾਸ ਉਹ ਇੰਡੀਆ ਜਾਂ ਪਾਕਿਸਤਾਨ ਵਿੱਚ ਹੋਵੇ, ਜਾਂ ਫਿਰ ਤੁਸੀਂ ਜਿਹੜੇ ਮਰਜ਼ੀ ਮੁਲਕ ਤੋਂ ਇੱਥੇ ਟੋਰਾਂਟੋ ਤੱਕ ਆਪਦੇ ਲਵਡ ਨੂੰ ਸੱਦਣਾ ਚਾਹੁੰਦੇ ਹੋ, ਚਾਹੇ ਵਨ ਵੇ ਚਾਹੇ ਰਾਉਂਡ ਟ੍ਰਿਪ, ਚਾਹੇ ਡਾਇਰੈਕਟ, ਚਾਹੇ ਰੁਕ ਰੁਕ ਕੇ, ਉਹ ਤੁਹਾਡੀ ਮਰਜ਼ੀ ਹੈ, ਪਰ ਤਰੀਕ ਦੱਸੋ, ਫਲੈਕਸੀਬਿਲਿਟੀ ਦੱਸੋ ਅਤੇ ਤੁਹਾਨੂੰ ਐਬਸਲੂਟਲੀ ਲੋਵੈਸਟ ਪ੍ਰਾਈਸਿਸ ਇਹ ਪ੍ਰੋਵਾਈਡ ਕਰਨਗੇ। ਦਿਓਲ ਟਰੈਵਲ ਦਾ ਕਹਿਣਾ ਹੈ ਕਿ 5 ਮਿੰਟਾਂ ਦੇ ਵਿੱਚ ਤੁਹਾਡਾ ਇੱਕ ਇੱਕ ਟਿਕਟ ਦਾ 200, 300, 400, 500 ਤੱਕ ਵੀ ਬਚਾ ਸਕਦੇ ਹਾਂ। 5 ਮਿੰਟ ਦੀ ਹੀ ਗੱਲਬਾਤ ਕਰੋ ਅਤੇ ਤੁਸੀਂ ਢੇਰ ਸਾਰੇ ਡਾਲਰ ਬਚਾ ਸਕਦੇ ਹੋ। ਕਾਲ ਦਿਓਲ ਟਰੈਵਲ at 905-588-4200, 905-588-4200. ਇਹ ਬ੍ਰੈਂਪਟਨ ਲੋਕੇਸ਼ਨ ਨੰਬਰ ਹੈ। ਜੇ ਐਟੋਬਕੋ ਲੋਕੇਸ਼ਨ ਨੰਬਰ ਚਾਹੀਦਾ ਹੈ 905-588-5100, 905-588-5100, ਦਿਓਲ ਟਰੈਵਲ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਸੰਦਲ ਪੇਂਟਿੰਗ ਦੇ ਵੱਲੋਂ, ਜੋ ਕਿ ਪੇਂਟਿੰਗ ਦੇ ਬਿਜ਼ਨਸ ਦੇ ਵਿੱਚ, ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਬਿਜ਼ਨਸ ਵਿੱਚ ਬਹੁਤ ਲੰਬੇ ਸਮੇਂ ਤੋਂ ਇਹ ਬਹੁਤ ਹੀ ਸ਼ਾਨਦਾਰ, ਸਾਫ਼ ਸੁਥਰਾ ਅਤੇ ਪ੍ਰੋਫੈਸ਼ਨਲ ਕੰਮ ਕਰਦੇ ਆ ਰਹੇ ਨੇ। ਤੁਸੀਂ ਚਾਹੁੰਦੇ ਹੋ ਕਿ ਘਰ ਦੇ ਵਿੱਚ ਘਰ ਦੀ ਟੌਰ ਕੱਢੀ ਜਾਵੇ, ਐਂ ਨਵਾਂ ਨਕੋਰ ਬਣਾਇਆ ਜਾਵੇ, ਫਿਰ ਇਹਨਾਂ ਤੋਂ ਤੁਸੀਂ ਇੰਟੀਰੀਅਰ ਐਂਡ ਈਵਨ ਐਕਸਟੀਰੀਅਰ ਪੇਂਟਿੰਗ ਕਰਵਾ ਸਕਦੇ ਹੋ। ਬਾਹਰ ਪੇਂਟ ਤੁਸੀਂ ਕਰਵਾਉਣਾ ਹੋਵੇ ਫੈਂਸ 'ਤੇ, ਉਹਦਾ ਵੀ ਇਹ ਪੂਰਾ ਕੰਮ ਕਰਕੇ ਦੇਣਗੇ। ਫਰੰਟ ਡੋਰ ਵੀ ਨਾਲ ਦੀ ਨਾਲ, ਗਰਾਜ ਡੋਰ ਵੀ, ਤੁਸੀਂ ਪੂਰੇ ਘਰ ਦਾ ਅੰਦਰ ਦਾ ਪੇਂਟ ਦਾ ਕੰਮ ਕਰਵਾਓ ਅਤੇ ਬਾਹਰ ਦਾ ਵੀ ਇਹ ਪੈਕੇਜ ਦੇ ਵਿੱਚ ਹੀ ਥੱਲੇ ਬਹੁਤ ਹੀ ਜ਼ਬਰਦਸਤ ਪ੍ਰਾਈਸ ਦੇ ਦੇਣਗੇ। ਸਾਫ਼ ਸੁਥਰਾ ਪ੍ਰੋਫੈਸ਼ਨਲ ਕੰਮ ਕਰਦੇ ਨੇ, ਸਾਰਾ ਫਰਨੀਚਰ ਮੂਵਿੰਗ ਦਾ ਕੰਮ ਆਪ ਕਰਦੇ ਆ, ਸਾਰਾ ਇਹ ਕਲੀਨ ਅਪ ਦਾ ਕੰਮ ਆਪ ਕਰਦੇ ਆ। ਤੁਸੀਂ ਸਿਰਫ ਅਤੇ ਸਿਰਫ ਇਹਨਾਂ ਦੇ ਨੇਮ ਬ੍ਰੈਂਡ ਪੇਂਟਸ ਦੇ ਵਿੱਚੋਂ, ਕੈਟਲੋਗ ਦੇ ਵਿੱਚੋਂ ਆਪਦੇ ਪਸੰਦ ਦੇ ਕਲਰ ਚੂਜ਼ ਕਰਨੇ ਆ ਬਸ, ਬਾਕੀ ਸਾਰਾ ਕੁਝ ਆਪ ਸਾਂਭ ਦੇਣਗੇ। ਗਲੀਆਂ ਗੁਲੀਆਂ ਨੇ ਇਹ ਡਰਾਈ ਵਾਲਿੰਗ ਦਾ ਵੀ, ਪੈਚਅਪ ਦਾ ਵੀ ਸਾਰਾ ਕੰਮ ਆਪ ਹੀ ਕਰ ਦੇਣਗੇ। ਖਾਲ ਸੰਦਲ ਪੇਂਟਿੰਗ, ਅਤੇ ਇਹ ਆਲ ਓਵਰ ਇੰਟੀਰੀਅਰ, ਈਵਨ ਜੀ ਟੀ ਏ ਐਂਡ ਬਿਯੋਂਡ, ਕੇ ਡਬਲਿਊ ਸੀ ਰੀਜਨ, ਨਾਇਗਰ ਰੀਜਨ, ਈਵਨ ਲੰਡਨ ਤੱਕ, ਜਿੱਥੇ ਵੀ ਕਹੋਗੇ ਪਹੁੰਚ ਜਾਣਗੇ ਆਪਣੀ ਬਹੁਤ ਹੀ ਵੱਡੀ ਟੀਮ ਦੇ ਨਾਲ। ਖਾਲ ਸੁਖਜੀਤ ਐਸ ਸੰਦਲ ਪੇਂਟਿੰਗ, 6478223313, 647-8222-3313, 647-8222-3313, 647-8222-3313. ਨਾਲ ਦੀ ਨਾਲ ਅਕਾਲ ਡਕਟ ਕਲੀਨਿੰਗ ਨੂੰ ਕਾਲ ਕਰੋ। ਇਟਸ ਨਾਟ ਟੂ ਲੇਟ, ਮੈਨੂੰ ਪਤਾ ਹੈ ਕਿ ਏ ਸੀ ਤਾਂ ਪੂਰਾ ਬਲਾਸਟ ਕਰ ਰਹੇ ਹੋ, ਇੰਨੀ ਗਰਮੀ 'ਚ ਕਿੱਥੇ ਮਰਨਾ। ਅਕਾਲ ਡਕਟ ਕਲੀਨਿੰਗ ਦਾ ਕਹਿਣਾ ਹੈ ਕਿ ਤੁਹਾਨੂੰ ਫਿਰ ਵੀ ਸਾਲ ਦੇ ਵਿੱਚ ਘੱਟ ਤੋਂ ਘੱਟ 2 ਵਾਰੀ ਆਪਦੇ ਡਕਟ ਸਾਫ਼ ਕਰਵਾ ਲੈਣੇ ਚਾਹੀਦੇ ਆ। ਹੁਣ ਜੇ ਤੁਸੀਂ ਇਸ ਸਾਲ 'ਚ ਹਜੇ ਤੱਕ ਕੀਤਾ ਨਹੀਂ ਹੈਗਾ, ਇਟਸ ਨਾਟ ਟੂ ਲੇਟ, ਹਜੇ ਤਾਂ ਬਥੇਰਾ ਏ ਸੀ ਚੱਲਣਾ ਹੈ। ਜਿੰਨੇ ਵੀ ਐਲਰਜਨਸ, ਵਾਲ ਵੂਲ ਨੇ, ਗੰਦਮੰਦ ਹੈ, ਏਅਰਟੈਂਟ ਨੇ, ਜੋ ਕੁਛ ਵੀ ਗੰਦਮੰਦ ਹੈ ਤੁਹਾਡੇ ਡਕਟਸ ਦੇ ਵਿੱਚ, ਸਾਰਾ ਕੁਛ ਇਹ ਆਪਣੇ ਬਹੁਤ ਹੀ ਸਟਰੋਂਗ ਹਾਈ ਹੋਰਸ ਪਾਵਰ ਵੈਕਿਊਮ ਦੇ ਨਾਲ ਕੱਢ ਦੇਣਗੇ, ਅਤੇ ਨਾਲ ਦੀ ਨਾਲ ਸੈਨੀਟਾਈਜੇਸ਼ਨ ਸਪਰੇ ਕਰਕੇ ਵੀ ਦੇਣਗੇ ਕਿ ਉੱਥੇ ਜੰਮੇ ਨਾ, ਅੜੇ ਨਾ, ਰੁਕੇ ਨਾ। ਅਤੇ ਤੁਸੀਂ ਇਹਨਾਂ ਤੋਂ 7 ਦਿਨ, ਈਵਨ ਲੇਟ ਨਾਈਟ ਤੱਕ ਵੀ ਇਹ ਕੰਮ ਕਰਵਾ ਸਕਦੇ ਹੋ। ਇਹ 40 ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਅਕਾਲ ਡਕਟ ਕਲੀਨਿੰਗ, 416-710-0662, 416-710-0662। ਡਕਟ ਕਲੀਨਿੰਗ ਤੋਂ ਇਲਾਵਾ ਇਹ ਹਰੇਕ ਕਿਸਮ ਦਾ ਏ ਸੀ ਅਤੇ ਫਰਨਿਸ ਦਾ ਰਿਪੇਅਰ ਵੀ ਕਰਦੇ ਨੇ, ਕਰਦੇ ਆ ਰਹੇ ਨੇ 40 ਸਾਲਾਂ ਤੋਂ। ਸੋ ਏ ਸੀ ਨਹੀਂ ਚੱਲ ਰਿਹਾ ਚੱਜ ਨਾਲ, ਜਾਂ ਫਿਰ ਇੰਨੀ ਜ਼ਿਆਦਾ ਠੰਡੀ ਹਵਾ ਨਹੀਂ ਆ ਰਹੀ ਹੈ, ਏ ਸੀ ਦਾ ਰਿਪੇਅਰ, ਫਰਨਿਸ ਰਿਪੇਅਰ ਕਰਵਾਉਣਾ ਹੈ ਜਾਂ ਇੰਸਟਾਲੇਸ਼ਨ ਵੀ ਕਰਵਾਉਣੀ ਹੈ, ਸੇਮ ਨੰਬਰ ਹੈ ਅਕਾਲ ਡਕਟ ਕਲੀਨਿੰਗ। ਹਰਮਿੰਦਰ ਸਿੰਘ, 416-710-0662, 416-710-0662. ਅਤੇ ਕੱਲ੍ਹ ਹੀ ਅਕਾਲ ਡਕਟ ਕਲੀਨਿੰਗ ਦਾ ਟਰੱਕ ਮੈਂ ਆਪਦੇ ਸਟਰੀਟ 'ਤੇ ਦੇਖਿਆ। ਸੋ ਬਹੁਤ ਖੁਸ਼ੀ ਹੁੰਦੀ ਆ ਜਦੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਣੀ ਕਮਿਊਨਿਟੀ ਸਾਡੇ ਸਪਾਂਸਰ ਦਾ ਸਾਥ ਦਿੰਦੇ ਨੇ। ਸੋ ਤੁਸੀਂ ਵੀ ਜ਼ਰੂਰ ਅਕਾਲ ਡਕਟ ਕਲੀਨ ਨਾਲ ਸੰਪਰਕ ਕਰੋ, 416-710-0662। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਗਿਲਸ ਸਵੀਟ ਫੈਕਟਰੀ ਦੇ ਵੱਲੋਂ। ਗਿਲਸ ਸਵੀਟ ਫੈਕਟਰੀ ਬਹੁਤ ਲੰਬੇ ਸਮੇਂ ਤੋਂ ਸ਼ੁੱਧ ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, ਬਹੁਤ ਹੀ ਸਵਾਦ ਵੈਜੀਟੇਰੀਅਨ ਪਕਵਾਨ ਹੀ ਤਿਆਰ ਕਰਦੇ ਆ ਰਹੇ ਨੇ। ਜਿੱਥੇ ਵੀ ਤੁਸੀਂ ਚਾਹੁੰਦੇ ਹੋ ਇਹ ਲਾਈਵ ਟਰੱਕ ਕੇਟਰਿੰਗ ਵੀ ਕਰ ਦੇਣਗੇ, ਚਾਹੇ ਕੋਈ ਰਿਲੀਜੀਅਸ ਇਵੈਂਟ ਵੀ ਹੋਵੇ, ਕੋਈ ਅਖੰਡ ਪਾਠ ਵੀ ਹੋਵੇ, ਇਹ ਸਿਰਫ ਅਤੇ ਸਿਰਫ ਬਣਾਉਂਦੇ ਹੀ ਪਿਓਰ ਵੈਜੀਟੇਰੀਅਨ ਫੂਡ ਹੈ। ਸੋ ਯੂਰ ਇਨ ਲੱਕ, ਬਹੁਤ ਸਵਾਦ ਇਹ ਫੂਡ ਤਿਆਰ ਕਰਦੇ ਆ। ਫੁੱਲ ਲਾਈਵ ਕੇਟਰਿੰਗ ਵੀ ਕਰਦੇ ਨੇ, ਪਰ ਬਹੁਤ ਲੋਕ ਇਹਨਾਂ ਤੋਂ ਇਕੱਲੇ ਐਪਟਾਈਜ਼ਰ ਅਤੇ ਸਨੈਕ ਦਾ ਵੀ ਅਰੇਂਜਮੈਂਟ ਕਰਦੇ ਨੇ। ਹੁਣ ਜੇ ਤੁਸੀਂ ਕੋਈ ਵੀ ਸਪੈਸ਼ਲ ਇਵੈਂਟ ਹੋਸਟ ਕਰ ਰਹੇ ਹੋ, ਕੋਈ ਪ੍ਰਾਹੁਣੇ ਆ ਰਹੇ ਨੇ, ਜਾਂ ਤੁਸੀਂ ਕੰਮ 'ਤੇ ਸਾਰਿਆਂ ਨੂੰ ਖਵਾਉਣਾ ਹੋਵੇ, ਇਹ ਹਰੇਕ ਦਿਨ ਹੀ 10,000-ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਸ਼ੀਨ ਮੇਡ ਮਿਨੀ ਸਮੋਸੇ ਵੀ, ਅਤੇ ਜਿਹੜੇ ਜ਼ਿਆਦਾ ਸਵਾਦ ਵੱਡੇ ਹੈਂਡਮੇਡ ਸਮੋਸੇ ਨੇ ਉਹ ਵੀ, ਆਲੂ ਟਿੱਕੀਆਂ ਵੀ, ਅਲੱਗ ਅਲੱਗ ਕਿਸਮ ਦੇ ਮਿਕਸ ਪਕੌੜੇ ਵੀ, ਪਨੀਰ ਵਾਲੇ ਪਕੌੜੇ ਵੀ, ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਵੀ ਤਿਆਰ ਕਰਦੇ ਆ ਆਪਣੀ ਬ੍ਰੈਂਪਟਨ ਦੀ ਫੈਕਟਰੀ ਦੇ ਵਿੱਚ, 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਇਨ ਦੀ ਫੈਕਟਰੀ ਹੈ, ਗਿਲ ਸਵੀਟ ਫੈਕਟਰੀ। ਤੁਸੀਂ ਪਿਕਅਪ ਵੀ ਕਰ ਸਕਦੇ ਹੋ, ਜਿੰਨੇ ਮਰਜ਼ੀ ਸਮੋਸੇ ਚਾਹੀਦੇ ਆ। ਕਹਿੰਦੇ ਕੱਲ੍ਹ ਨੂੰ 1000 ਸਮੋਸਾ ਚਾਹੀਦਾ, ਇੱਕ ਦਿਨ ਪਹਿਲਾਂ ਦੱਸ ਦਿਓ, ਸੇਮ ਡੇ ਕਾਲ ਕਰ ਲਓਗੇ ਤੁਹਾਨੂੰ 100 ਦੀ ਗਿਣਤੀ ਫਿਰ ਵੀ ਮਿਲ ਜਾਣਗੇ, ਅਤੇ ਕਿਉਂਕਿ ਯੂ ਨੈਵਰ ਨੋ, ਲੋਕ ਕਹਿੰਦੇ ਕਿ ਵੀਕਐਂਡ ਆਉਣ ਲੱਗਿਆ, ਵਰਲਡ ਕੱਪ ਚੱਲ ਰਿਹਾ, ਆਪਾਂ 5-10 ਬੰਦੇ ਇਕੱਠੇ ਕਰ ਲੈਂਦੇ ਹਾਂ, ਖਾਣਾ ਖੁਣਾ ਹੈਗਾ, ਪਰਿਵਾਰ ਵੀ ਆਉਣੇ ਆ, ਜਦੋਂ ਵੀ ਤੁਹਾਨੂੰ ਸਮੋਸੇ, ਆਲੂ ਟਿੱਕੀਆਂ ਐਕਸੈਟਰਾ ਐਕਸੈਟਰਾ ਚਾਹੀਦੀਆਂ ਨੇ, ਗਿਲ ਸਵੀਟ ਫੈਕਟਰੀ 2131 ਵਿਲੀਅਮਸ ਪਾਰਕਵੇ ਐਂਡ ਸਨ ਪੈਕ 'ਤੇ ਨੇ। ਫੋਨ ਨੰਬਰ ਹੈ 905-799-2616, 905-799-2616, ਅਤੇ ਇਹਨਾਂ ਦੀਆਂ ਹੋਰ ਵੀ ਕੁੱਲ ਮਿਲਾ ਕੇ 6 ਲੋਕੇਸ਼ਨ ਨੇ। ਇੱਕ ਤਾਂ ਮੇਨ ਇਹ ਫੈਕਟਰੀ ਹੈ ਇਨ ਬ੍ਰੈਂਪਟਨ ਸਨ ਪੈਕ ਐਂਡ ਵਿਲੀਅਮਸ, ਪਰ 5 ਅਲੱਗ ਡਿਫਰੈਂਟ, ਚਲੋ ਫਰੈਸ਼ਕੋਸ ਦੇ ਅੰਦਰ ਵੀ, ਗਿਲ ਸਵੀਟ ਫੈਕਟਰੀ ਦੀਆਂ ਬਹੁਤ ਹੀ ਸੋਹਣੀਆਂ ਦੁਕਾਨਾਂ ਨੇ। ਇੱਕ ਤਾਂ ਸਾਡਾ ਬ੍ਰੈਂਪਟਨ ਸ਼ਹਿਰ ਦੇ ਵਿੱਚ ਕੁਈਨ ਐਂਡ ਚਿੰਕੂਜ਼ੀ, ਜਿਹੜਾ ਚਲੋ ਫਰੈਸ਼ਕੋ ਹੈ ਇਨਸਾਈਡ ਦੈਟ, ਗਿਲ ਸਵੀਟ ਫੈਕਟਰੀ ਪਿਓਰ ਵੈਜੀਟੇਰੀਅਨ ਫੂਡ, ਇੱਕ ਮਿਲਟਨ, ਇੱਕ ਮਿਸਿਸਾਗਾ, ਬਾਕੀ ਕੈਲਗਰੀ ਦੇ ਵਿੱਚ ਨੇ। 905-799-2616, 905-799-2616, ਗਿਲਸ ਸਵੀਟ ਫੈਕਟਰੀ ਦਾ ਫੋਨ ਨੰਬਰ ਹੈ ਫੋਰ ਪਿਓਰ ਵੈਜੀਟੇਰੀਅਨ ਇੰਡੀਅਨ ਫੂਡ। ਦੋਸਤੋ, ਇਟਸ ਅਫੀਸ਼ਲ, ਇਟ ਵਾਜ਼ ਆਲਰੇਡੀ ਐਕਸਪੈਕਟਡ, ਅੱਜ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨੇ ਕਨਫਰਮ ਕੀਤਾ ਹੈ ਕਿ ਉਹ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਕੰਟੀਨੈਂਟਲ ਫਰੀ ਟ੍ਰੇਡ ਅਗਰੀਮੈਂਟ ਨੂੰ ਨਹੀਂ ਵਧਾਉਣਾ ਚਾਹੁੰਦੇ ਨੇ। ਇਸ ਫੈਸਲੇ ਦੇ ਨਾਲ ਇਸ ਫਰੀ ਟ੍ਰੇਡ ਅਗਰੀਮੈਂਟ ਨੂੰ ਟੈਂਕ ਗਾਰ ਨਹੀਂ ਖਤਮ ਕੀਤਾ ਜਾ ਰਿਹਾ ਹੈ, ਨਹੀਂ ਤਾਂ ਸਾਡੀ ਇਕਾਨਮੀ ਰਾਤ ਰਾਤ ਖਤਮ ਹੋ ਜਾਂਦੀ। ਪਰ ਫਿਰ ਵੀ ਫਰੈਸ਼ ਨੈਗੋਸ਼ੀਏਸ਼ਨਸ, ਬਹੁਤ ਹੀ ਔਖੇ, ਪ੍ਰੋਲੋਂਗਡ, ਡਿਫੀਕਲਟ, ਐਕਸਟ੍ਰੀਮ ਨੈਗੋਸ਼ੀਏਸ਼ਨਸ, ਆਨਗੋਇੰਗ ਫਰ ਮਲਟੀਪਲ ਈਅਰਸ ਦੇ ਨੈਗੋਸ਼ੀਏਸ਼ਨਸ, ਨੈਵਰ ਐਂਡਿੰਗ ਨੈਗੋਸ਼ੀਏਸ਼ਨਸ ਵੀ ਪੇਸ਼ ਹੋ ਸਕਦੇ ਨੇ, ਅਤੇ ਐਕਨੋਮਿਕ ਐਂਡ ਇੰਡਸਟਰੀ ਅਨਸਰਟਨਟੀ ਵੀ ਜ਼ਰੂਰ ਹੁਣ ਪੇਸ਼ ਹੋਣੀ ਹੈ, ਕਿਉਂਕਿ ਸਾਨੂੰ ਕੋਈ ਪਤਾ ਨਹੀਂ ਹੈਗਾ ਕੱਲ੍ਹ ਨੂੰ ਕਿ ਇਹ ਸਾਡੇ ਤੋਂ ਕੀ ਮੰਗ ਲੈਣਗੇ ਕਨਸੈਸ਼ਨ ਦੇ ਤੌਰ 'ਤੇ ਇਹਨੂੰ ਹੋਰ ਸਾਲਾਂ ਲਈ ਵਧਾਉਣ ਦੇ ਲਈ। ਹੁਣ ਇਹਦੇ ਕੀ ਕੁਛ ਪੋਟੈਂਸ਼ੀਅਲ ਨਤੀਜੇ ਪੇਸ਼ ਹੋ ਸਕਦੇ ਆ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੋ ਅੱਜ ਤਿੰਨੇ ਹੀ ਮੁਲਕ, ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਮੈਕਸੀਕੋ ਅਤੇ ਕੈਨੇਡਾ ਦੇ ਲਈ ਡੈਡਲਾਈਨ ਸੀ ਅਫੀਸ਼ਲੀ ਡਿਕਲੇਅਰ ਕਰਨ ਦੇ ਲਈ ਕਿ ਉਹ USMCA ਯਾਨੀ ਕਿ CUSMA ਯਾਨੀ ਕਿ ਸਾਡੇ ਨੌਰਥ ਅਮੈਰੀਕਨ ਫਰੀ ਟ੍ਰੇਡ ਅਗਰੀਮੈਂਟ ਦੇ ਨਾਲ ਕਰਨਾ ਕੀ ਚਾਹੁੰਦੇ ਨੇ। ਤੁਹਾਨੂੰ ਪਤਾ ਹੀ ਹੈ ਕਿ ਕਈ ਹਫ਼ਤੇ ਪਹਿਲਾਂ ਤੋਂ ਹੀ ਦੋਨੇ ਕੈਨੇਡਾ ਨਾਲੇ ਮੈਕਸੀਕੋ ਨੇ ਤਾਂ ਅਫੀਸ਼ਲੀ ਡਿਕਲੇਅਰ ਕੀਤਾ ਸੀ ਕਿ ਉਹ ਇੱਦਾਂ ਹੀ ਐਜ਼ ਇਜ਼ ਸਮਝਦੇ ਨੇ ਕਿ ਬਿਨਾਂ ਕੋਈ ਵੀ ਚੇਂਜ ਕਰਨ ਤੋਂ USMCA ਨੂੰ ਅਗਲੇ 16 ਸਾਲਾਂ ਦੇ ਲਈ ਵਧਾਉਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਹੀ ਇਕਨੋਮਿਕ ਸਟੈਬਿਲਿਟੀ ਹੈ ਤਿੰਨੇ ਮੁਲਕਾਂ ਦੀਆਂ ਸਾਰੀਆਂ ਇੰਡਸਟਰੀਜ਼ ਲਈ। US ਅਤੇ ਮੈਕਸੀਕੋ ਤਾਂ ਦੋ ਅਫੀਸ਼ਲ ਰਾਊਂਡਸ ਆਫ USMCA ਰੀਨੈਗੋਸ਼ੀਏਸ਼ਨਸ ਕਰ ਵੀ ਚੁੱਕੇ ਹਨ, ਅਤੇ ਤੀਜੀ ਰਾਊਂਡ ਆਫ ਟਾਕਸ ਹੁਣ ਤੋਂ ਵੀ ਬਾਅਦ ਆਲਰੇਡੀ ਸਕੈਜੂਲਡ ਹੈ ਫੋਰ ਮਿਡ ਜੁਲਾਈ, ਅਰਾਊਂਡ ਜੁਲਾਈ ਵੀ। ਪਰ ਦੋਨੇ ਹੀ ਮੁਲਕ, US ਨਾਲੇ ਮੈਕਸੀਕੋ ਦੇ ਅਫੀਸ਼ਲਸ ਨੇ ਕਨਫਰਮ ਕੀਤਾ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ ਲੱਗਦਾ ਹੈ ਹੀ ਨਹੀਂ ਕੋਈ ਵੀ ਖਾਸ ਇੰਟਰਸਟ ਹੈ, ਦਿਲਚਸਪੀ ਹੈ ਇਹਨਾਂ ਰੀਨੈਗੋਸ਼ੀਏਸ਼ਨ ਦੇ ਵਿੱਚ, ਭਾਵੇਂ ਇਹ ਇੰਨਾ ਸਿਆਣਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣ 18 ਕੁ ਮਹੀਨਿਆਂ ਪਹਿਲਾਂ ਤੋਂ ਹੀ ਸਾਨੂੰ ਦੱਸਦਾ ਆ ਰਿਹਾ ਹੈ। ਇਮੈਜਿਨ, ਇਟਸ ਬੀਨ ਓਵਰ 18 ਮੰਥਸ ਜਦੋਂ ਤੋਂ ਟ੍ਰੇਡ ਵਾਰ ਸ਼ੁਰੂ ਹੋਈ ਆ, ਉਸ ਤੋਂ ਪਹਿਲਾਂ ਸਾਨੂੰ ਦੱਸਦਾ ਆ ਰਿਹਾ ਹੈ। ਮੇਰੀ ਇੱਕੋ ਹੀ ਪ੍ਰਾਇਓਰਟੀ ਹੈ, ਮੈਨੂੰ ਵੋਟ ਪਾਓ, ਮੈਂ ਤੁਹਾਨੂੰ ਟ੍ਰੇਡ ਵਾਰ ਵਿੱਚ ਜਿਤਾ ਦਊਂਗਾ, ਟੈਰਿਫ ਸਾਰੇ ਹਟਾ ਦੂੰਗਾ, ਅਤੇ ਕੀਤਾ ਕੀ ਹੈ, ਐਬਸੋਲੂਟਲੀ ਨਥਿੰਗ, ਐਬਸੋਲੂਟਲੀ ਨਥਿੰਗ। ਤੁਸੀਂ ਜਿੰਨੀਆਂ ਮਰਜ਼ੀਆਂ ਹੋਰ ਵੀ ਇਮੈਜਿਨਰੀ ਇਹਦੀਆਂ ਅਕੋਂਪਲਿਸ਼ਮੈਂਟਸ ਗਿਣੀ ਜਾਓ, ਟ੍ਰਿਪ ਕਿਸੇ ਮੁਲਕ ਨੂੰ ਜਾ ਕੇ MOU ਸਾਈਨ ਕਰਨਾ ਕੋਈ ਵੀ ਇੱਕ ਅਕੋਂਪਲਿਸ਼ਮੈਂਟ ਨਹੀਂ ਹੈਗਾ, ਪਰ ਇਹਨੇ ਕੈਂਪੇਨ ਹੀ ਕੀਤਾ ਸੀ ਕਿ ਮੈਂ ਜਲਦ ਤੋਂ ਜਲਦ ਟਰੰਪ ਨੂੰ ਟ੍ਰੇਡ ਵਾਰ ਵਿੱਚ ਨੈਗੋਸ਼ੀਏਸ਼ਨ ਵਿੱਚ ਹਰਾ ਕੇ ਕੈਨੇਡਾ ਦੇ ਲਾਏ ਹੋਏ ਸਾਰੇ ਟੈਰਿਫ ਹਟਾ ਕੇ ਬੱਲੇ ਬੱਲੇ ਕਰਾ ਦੂੰਗਾ। ਅਤੇ ਹੁਣ ਤਾਂ ਯਾਰੋ 18 ਮਹੀਨਿਆਂ ਤੋਂ ਟ੍ਰੇਡ ਵਾਰ ਚੱਲਦੀ ਆ ਰਹੀ ਹੈ, ਇੱਕ ਤੋਂ ਵੀ ਕਈ ਮਹੀਨੇ ਵੱਧ, ਇੱਕ ਸਾਲ ਤੋਂ ਵੀ ਕਈ ਮਹੀਨੇ ਵੱਧ ਤੋਂ ਇਹ ਪ੍ਰਾਈਮ ਮਿਨਿਸਟਰ ਰਿਹਾ ਹੈ, ਇੱਕ ਤੋਂ ਵੀ ਸਾਲ ਤੋਂ ਵੱਧ ਕਈ ਮਹੀਨੇ ਤੋਂ ਤਾਂ ਇਲੈਕਸ਼ਨ ਵੀ ਹੋ ਚੁੱਕੀ ਹੈ, ਮੈਜੋਰਿਟੀ ਵੀ ਨਿਚਰ ਤੋਂ ਪੈਗਲ ਤੋਂ ਹੈਗੀ ਹੈਗੀ ਹੈ, ਕੀਤਾ ਕੀ ਹੈ, ਐਬਸੋਲੂਟਲੀ ਨਥਿੰਗ ਟੂ ਗੈਟ ਰਿਡ ਆਫ ਦੀਸ ਟੈਰਿਫਸ। ਫਿਰ ਲੋਕ ਕੰਪਲੇਨ ਕਰਨ ਲੱਗ ਜਾਂਦੇ ਨੇ, ਹੈਵ ਯੂ ਸੀਨ ਡੋਨਲਡ ਟਰੰਪ, ਕਿ ਉਹ ਕਿੱਦਾਂ ਦਾ ਬੰਦਾ ਹੈ, ਅੱਜ ਕੁਛ ਹੋਰ ਕਹਿੰਦਾ, ਕੱਲ੍ਹ ਨੂੰ ਕੁਛ ਹੋਰ ਹੁਣ ਕਹਿੰਦਾ, ਉਹਦਾ ਅਜੇ ਕੋਈ ਭਰੋਸਾ ਨਹੀਂ ਹੈਗਾ। ਮਾਰਕ ਕਾਰਨੀ ਦਾ ਤਾਂ ਭਰੋਸਾ ਹੋਣਾ ਚਾਹੀਦਾ ਸੀ, ਜਿਹੜੇ ਬੰਦੇ ਨੇ ਕੈਂਪੇਨ ਹੀ ਕੀਤਾ ਕਿ ਮੈਂ ਹੀ ਇਕੱਲਾ ਬੰਦਾ ਮੁਲਕ ਦੇ ਵਿੱਚ ਜੋ ਕਿ ਆਹ ਕੰਮ ਕਰ ਸਕਦਾ। ਸੋ ਜੇ ਤੁਹਾਨੂੰ ਟਰੰਪ 'ਚ ਕੋਈ ਭਰੋਸਾ ਨਹੀਂ, ਕਾਰਨੀ ਦੇ ਵਿੱਚ ਤਾਂ ਭਰੋਸਾ ਹੋਣਾ ਚਾਹੀਦਾ ਸੀ, ਤਾਂ ਤਾਂ ਲੋਕਾਂ ਨੇ ਉਹਨੂੰ ਵੋਟ ਪਾਈ ਆ ਕਿ ਨਹੀਂ। ਸੋ ਐਨੀਵੇਜ਼, ਹੁਣ ਦੋਸਤੋ ਦੋਨੇ ਮੈਕਸੀਕੋ ਨਾਲੇ ਅਮੈਰੀਕਾ ਨੇ ਆਪ ਕਿਹਾ ਹੈ ਕਿ ਹੁਣ ਤੱਕ ਤਾਂ ਕੈਨੇਡਾ ਦੀ ਕੋਈ ਦਿਲਚਸਪੀ ਹੀ ਨਹੀਂ ਰਹੀ ਹੈ ਇਹਨਾਂ ਨੈਗੋਸ਼ੀਏਸ਼ਨ ਦੇ ਵਿੱਚ। ਦੇ ਕਲੀਅਰਲੀ ਡੋਂਟ ਕੇਅਰ ਟੂ ਗੈਟ ਟੂ ਦ ਨੈਗੋਸ਼ੀਏਸ਼ਨ ਟੇਬਲ। ਕਮਾਲ ਦੀ ਗੱਲ ਆ। ਸੋ ਸੀਟ ਦਾ ਟੇਬਲ ਛੱਡੋ, ਇਨਵੀਟੇਸ਼ਨ ਵੀ ਛੱਡੋ, ਸਾਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਕਿਤੇ ਵੀ ਨਹੀਂ ਨੇੜੇ ਹਾਂ, ਨਾਟ ਈਵਨ ਫਰੋਮ ਅ ਡੀਲ, ਨਾਟ ਈਵਨ ਫਰੋਮ ਅ ਫਰੇਮਵਰਕ, ਨਾਟ ਈਵਨ ਅ ਆਈਡੀਆ ਆਫ ਏ ਡੀਲ। ਪਰ ਅੱਜ US Trade Representative Jameson Greer ਨੇ crystal clear ਕਹਿ ਦਿੱਤਾ ਹੈ deadline ਦੀ ਤਰੀਕ ਨੂੰ, which unfortunately happens to be on Canada Day, ਤਾਂ ਇੰਨਾ ਸੋਹਣਾ ਤੋਹਫਾ ਮਿਲਿਆ ਸਾਨੂੰ ਕਿ US ਇਸ USMCA ਨੂੰ ਨਹੀਂ ਰਿਨਿਊ ਕਰੂਗਾ 16 ਸਾਲਾਂ ਦੇ ਲਈ ਉਹਦੇ ਕਰੰਟ ਫੋਰਮ ਦੇ ਵਿੱਚ। ਪਰ ਇਹ ਸਟੇਟਮੈਂਟ, ਇਹ ਜਿਹੜੀ ਆ ਇੱਕ ਇਹਨੇ ਕਹੀ ਹੈ ਸਟੇਟਮੈਂਟ ਵਿੱਚ, ਕਿਹਾ ਹੈ ਕਿ ਆਹ ਜਿਹੜੀ ਡੀਲ ਹੈ ਇਨ ਪਲੇਸ ਹੀ ਰਹੂਗੀ। ਸੋ ਸ਼ੁਕਰ ਹੈ ਕਿ ਇਹ ਰਾਈਟ ਵੇ 6 ਮਹੀਨੇ ਦਾ ਨੋਟਿਸ ਦੇ ਕੇ ਇਹਨੂੰ ਕੈਂਸਲ ਨਹੀਂ ਕਰ ਰਹੇ ਹਨ, ਇਹਨੂੰ ਅਗਲੇ 10 ਸਾਲਾਂ ਤੱਕ, ਮਤਲਬ ਕਿ 2036 ਤੱਕ ਰੱਖਣਗੇ ਇਨ ਪਲੇਸ। ਮੇ ਬੀ ਅਰਲੀਅਰ ਬੰਦ ਕਰ ਸਕਦੇ ਆ, ਦੈਟਸ ਆਲਵੇਜ਼ ਅ ਪਾਸਿਬਿਲਿਟੀ 6 ਮੰਥ ਨੋਟਿਸ ਨਾਲ। ਪਰ ਅੱਜ ਇਹਨਾਂ ਨੇ ਕਿਹਾ ਹੈ ਕਿ ਅਸੀਂ ਫਿਲਹਾਲ ਇਹਨੂੰ 2036 ਤੱਕ ਐਨੂਅਲ ਰੋਲਿੰਗ ਰਿਵਿਊਜ਼ ਦੇ ਨਾਲ ਵਧਾਵਾਂਗੇ। ਇਹਨਾਂ ਨੇ ਕਿਹਾ ਹੈ ਕਿ ਜਿੰਨੀ ਚਿਰ ਅਮੈਰੀਕਾ ਦੋਨੇ ਕੈਨੇਡਾ ਅਤੇ ਨਾਲੇ ਮੈਕਸੀਕੋ ਨਾਲ ਨੈਗੋਸ਼ੀਏਟ ਕਰਦਾ ਰਹੂਗਾ, ਕਿਤੇ ਨਾ ਕਿਤੇ ਅਸੀਂ ਪਹੁੰਚਾਂਗੇ ਨੈਗੋਸ਼ੀਏਸ਼ਨ ਦੇ ਵਿੱਚ, ਉੱਨੀ ਚਿਰ ਅਸੀਂ ਇਹਨੂੰ ਰੱਖੀ ਰਵਾਂਗੇ। ਪਰ ਜੇਕਰ ਦੋਸਤੋ ਇਹ ਨੈਗੋਸ਼ੀਏਸ਼ਨ ਕਿਤੇ ਪਹੁੰਚਦੇ ਹੀ ਨਹੀਂ ਹੈਗੇ, ਨਾ ਤਾਂ ਪਹੁੰਚਣ ਦੀ ਕੋਈ ਖਾਸ ਉਮੀਦ ਹੈ ਵਿਦ ਕੈਨੇਡਾ, ਅਤੇ ਕੈਨੇਡਾ ਕਹਿ ਵੀ ਚੁੱਕਿਆ ਹੈ ਕਿ ਇਹਨਾਂ ਦੇ ਵੱਧ ਤੋਂ ਵੱਧ ਟ੍ਰੇਡ ਏਰੇਂਜਮੈਂਟਸ 'ਤੇ ਅਸੀਂ ਹਿਲਣਾ ਹੀ ਨਹੀਂ ਹੈਗਾ, ਕੋਈ ਕਨਸੈਸ਼ਨ ਦੇਣੇ ਹੀ ਨਹੀਂ ਹੈਗੇ। ਮਾਰਕ ਕਾਰਨੀ ਨੇ ਕਿਹਾ ਦੇਰ ਬੀ ਐਬਸੋਲੂਟਲੀ ਨੋ ਮੋਰ ਕਨਸੈਸ਼ਨਸ, ਕਿਉਂਕਿ ਮਲਟੀਪਲ ਕਨਸੈਸ਼ਨ ਦਾ ਦੇ ਵੀ ਚੁੱਕਿਆ ਹੈ। ਜੇ ਇਹ ਕਿਤੇ ਪਹੁੰਚਦੇ ਵੀ ਨਹੀਂ ਹੈਗੇ, ਕੋਈ ਮੰਜ਼ਿਲ ਨਜ਼ਰ ਆਉਂਦੀ ਨਹੀਂ ਹੈਗੀ ਦੋਨੇ ਮੁਲਕਾਂ ਦੇ ਲਈ, ਫਿਰ ਤਾਂ ਇਹ ਨਿਊਕਲੀਅਰ ਆਪਸ਼ਨ ਤਾਂ ਹੈਗੀ ਆ ਕਿ ਅਮੈਰੀਕਾ ਔਰ ਮੈਕਸੀਕੋ ਔਰ ਕੈਨੇਡਾ 6 ਮੰਥ ਨੋਟਿਸ ਦੇ ਕੇ ਇਹਦੇ ਵਿੱਚੋਂ ਬਾਹਰ ਨਿਕਲ ਸਕਦੇ ਨੇ। ਫਿਲਹਾਲ ਤਾਂ ਅਸੀਂ ਨਿਊਕਲੀਅਰ ਆਪਸ਼ਨ ਤੱਕ ਨਹੀਂ ਪਹੁੰਚੇ ਹਾਂ। US ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਨੇ ਕਿਹਾ ਹੈ ਕਿ ਐਜ ਲੌਂਗ ਐਜ਼ ਨੈਗੋਸ਼ੀਏਸ਼ਨਸ ਕੀਪ ਔਨ ਹੈਪਨਿੰਗ, ਫਿਰ ਉਹ ਏਸੀ ਅਗਰੀਮੈਂਟ ਦੇ ਵਿੱਚ ਹੀ ਰਹਿਣਗੇ, ਪਰ ਇਹ ਐਕਸਪਾਇਰ ਹੋ ਹੀ ਜਾਣੀ ਹੈ 2036 ਦੇ ਵਿੱਚ, ਅਨਲੈਸ ਕਿ ਕੱਲ੍ਹ ਨੂੰ ਕੋਈ ਨਵਾਂ ਲੀਡਰ ਆਉਂਦਾ ਹੈ ਅਮੈਰੀਕਾ ਦੇ ਵਿੱਚ ਅਤੇ ਉਹ ਇਹਦੇ ਵਿੱਚ ਹੀ ਰਹਿਣਾ ਚਾਹੁੰਦੇ ਨੇ। ਇਹਦੇ ਬਾਰੇ ਮੈਨੂੰ ਪੱਕਾ ਪਤਾ ਹੈ ਵੀ ਨਹੀਂ ਕਿ ਅੱਜ ਜੇ ਅਫਿਸ਼ਲੀ ਇਸ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਡਿਕਲੇਅਰ ਕੀਤਾ ਗਿਆ ਹੈ ਦੈਟ ਵਿਲ ਬੀ ਲੀਵਿੰਗ ਦਿਸ ਐਟ ਲੇਟੈਸਟ 2036, ਕੀ ਹੁਣ ਕੋਈ ਨਵੀਂ ਐਡਮਿਨਿਸਟ੍ਰੇਸ਼ਨ ਆ ਕੇ ਕਹਿ ਸਕਦੀ ਹੈ ਕਿ ਨਹੀਂ ਹੁਣ ਤਾਂ ਅਸੀਂ ਇਹਦੇ ਵਿੱਚ ਰਹਿਣਾ ਚਾਹੁੰਦੇ ਹਾਂ। ਆਮ ਨਾ ਸ਼ੋਰ, ਲੱਗਦਾ ਤਾਂ ਹੈ ਕਿ 2036 ਤੋਂ ਬਾਅਦ ਇੱਕ ਬ੍ਰੈਂਡ ਨਿਊ ਨਵੀਂ ਕਾਂਟੀਨੈਂਟਲ ਫ੍ਰੀ ਟ੍ਰੇਡ ਅਗਰੀਮੈਂਟ ਇਹਨਾਂ ਨੂੰ ਨੈਗੋਸ਼ੀਏਟ ਕਰਨੀ ਹੀ ਪਊਗੀ, ਜਿੱਥੇ 1994 ਤੋਂ ਲੈ ਕੇ 20 ਤੱਕ ਨੈਫਟਾ ਚੱਲਦੀ ਰਹੀ, ਫਿਰ ਹੁਣ 20 ਤੋਂ ਲੈ ਕੇ 26 ਤੱਕ ਤੋਂ ਮੇ ਬੀ 36 ਤੱਕ ਕੋਜ਼ਮਾ ਚੱਲਦੀ ਰਹੀ ਹੈ। ਕੀ ਪਤਾ ਹੈ ਕਿ 36 ਤੋਂ ਅੱਗੇ ਇਹਨਾਂ ਨੂੰ ਇੱਕ ਬ੍ਰੈਂਡ ਨਿਊ ਤੀਜੀ ਡੀਲ ਬਣਾਉਣੀ ਪਊਗੀ। ਸੋ ਫਿਲਹਾਲ 85% ਤੋਂ ਵੀ ਜ਼ਿਆਦਾ ਜਿੰਨੇ ਵੀ ਗੁੱਡਸ ਕੈਨੇਡਾ ਤੋਂ ਲੈ ਕੇ US ਤੱਕ ਭੇਜੇ ਜਾਂਦੇ ਨੇ, ਵੇਚੇ ਜਾਂਦੇ ਨੇ, ਉਹਨਾਂ ਨੂੰ USMCA ਦੇ ਵੱਲੋਂ ਸ਼ੀਲਡ ਕੀਤਾ ਜਾਂਦਾ ਹੈ ਟੈਰਿਫਸ ਤੋਂ, ਸਾਡਾ ਬਚਾਅ ਹੋ ਗਿਆ ਹੈ। ਭਾਵੇਂ ਸੈਕਟੋਰਲ ਟੈਰਿਫਸ ਔਨ ਗੱਡੀਆਂ, ਸਟੀਲ, ਅਲੂਮੀਨੀਅਮ, ਲੰਬਰ ਐਕਸੈਟਰਾ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਤਾਂ ਫਿਰ ਵੀ ਹੋ ਰਿਹਾ ਹੈ, ਪਰ ਹੁਣ 85% ਆਫ ਆਰ ਗੁੱਡਸ ਅਤੇ ਵੀ ਮਾਈਨਰ ਤੋਂ ਲੈ ਕੇ ਮੇਜਰ ਚੇਂਜਸ ਵੀ ਪੇਸ਼ ਹੋ ਸਕਦੇ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਅਮੈਰੀਕਾ ਨੇ ਕਿਹਾ ਕਿ ਅਸੀਂ ਇਹਨੂੰ ਨਹੀਂ ਇੱਦਾਂ ਰੱਖਣਾ ਚਾਹੁੰਦੇ ਕਿਉਂਕਿ ਸਾਨੂੰ ਵੱਧ ਫਾਇਦਾ ਦੇਣਾ ਚਾਹੁੰਦੇ ਆ? ਕਲੀਅਰਲੀ ਨਾ, ਅਮੈਰੀਕਾ ਆਪਣੇ ਮੁਲਕ ਲਈ ਵੱਧ ਫਾਇਦਾ ਚਾਹੁੰਦਾ ਹੈ ਜੋ ਕਿ ਸਾਡੇ ਮੁਲਕ ਦੇ ਨੁਕਸਾਨ ਨਾਲ ਹੀ ਹੋ ਸਕਦਾ ਹੈ। ਦੇਰ ਇਜ਼ ਗਿਵ ਐਂਡ ਟੇਕ। ਸੋ ਜੇ ਅਮੈਰੀਕਾ ਵੱਧ ਫਾਇਦਾ ਚਾਹੁੰਦਾ ਹੈ ਕਿਸੇ ਵੀ ਸੈਕਟਰ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ, ਸਾਨੂੰ ਹੀ ਵੱਧ ਵੱਧ ਕਨਸੈਸ਼ਨ ਦੇਣੇ ਪੈਣੇ ਆ, ਸਾਡਾ ਹੋਰ ਵੀ ਨੁਕਸਾਨ ਤਾਂ ਹੁਣ ਹੋਣਾ ਹੀ ਹੋਣਾ ਹੈ। ਜਿੰਨੇ ਵੀ ਲਿਬਰਲ ਵੋਟਰ ਦੇ ਸਪੋਰਟਰ ਨੇ, ਟ੍ਰੇਡ ਵਾਰ ਸ਼ੁਰੂ ਹੋਏ ਨੂੰ ਹੁਣ ਦੋਸਤੋ 18 ਮਹੀਨੇ ਹੋ ਗਏ ਨੇ, ਤੁਹਾਡੇ ਕਾਰਨੀ ਨੇ ਹਜੇ ਤੱਕ ਤੁਹਾਨੂੰ ਕਹਿ ਗਿਆ ਕਿ ਐਲਬੋ ਅਪ ਰੱਖੀ ਰੱਖੋ, ਪਰ ਲੋਕਾਂ ਦੇ ਗੋਡੇ ਡਾਊਨ ਹੋ ਗਏ ਨੇ। ਲੱਗਦਾ ਤਾਂ ਹੈ ਮੇ ਬੀ ਨੈਕਸਟ ਈਅਰ, ਮੇ ਬੀ ਦੀ ਈਅਰ ਆਫਟਰ ਦੈਟ, ਟੈਰਿਫਸ ਦੇ ਤੀਜੇ ਜਾਂ ਚੌਥੇ ਸਾਲ ਦੇ ਵਿੱਚ ਕੁਛ ਨਾ ਕੁਛ ਮੇ ਬੀ ਚੇਂਜਸ ਪੇਸ਼ ਹੋ ਸਕਦੀਆਂ, ਜਾਂ ਮੋਰ ਲਾਈਕਲੀ ਜਦੋਂ ਡੋਨਲਡ ਟਰੰਪ ਦਾ ਟਰਮ ਖਤਮ ਹੁੰਦਾ ਹੈ, ਸ਼ਾਇਦ ਉਸ ਤੋਂ ਬਾਅਦ ਹੀ ਸਾਨੂੰ ਕੋਈ ਟੈਰਿਫ ਰਿਲੀਫ ਮਿਲ ਸਕਦੀ ਹੈ। ਸੋ ਲੱਗਦਾ ਹੈ ਹੀ ਨਹੀਂ ਕਿ ਇੰਨੀ ਫੋਕੀ ਹਾਈਪ, ਇੰਨਾ ਦਿਖਾਵਾ, ਇੰਨੀਆਂ ਬਕਵਾਸ ਦੀਆਂ, ਬੇਕਾਰ ਦੀਆਂ, ਖਾਲੀਆਂ, ਮੀਨਿੰਗਲੈਸ ਸਪੀਚਸ ਤੋਂ ਬਾਅਦ, ਇੰਨੇ ਵੱਡੇ ਵਾਅਦਿਆਂ ਤੋਂ ਬਾਅਦ, 18 ਮਹੀਨੇ ਦੇ ਟ੍ਰੇਡ ਵਾਰ ਤੋਂ ਬਾਅਦ, ਅੱਜ ਜਦੋਂ ਸਾਨੂੰ ਲਮਕਾਈ ਗਏ ਲਾਰੇ ਲਾਉਂਦੇ ਰਹੇ ਕਿ ਕੁਜ਼ਮਾ ਦੇ ਰਿਨਿਊਅਲ 'ਤੇ ਕੁਛ ਨਾ ਕੁਛ ਬਣਾਵਾਂਗੇ। ਬਣਿਆ ਕੁਛ ਵੀ ਨਹੀਂ, ਨਾ ਪਿਛਲੇ ਸਾਲ ਨਾ ਇਸ ਸਾਲ, ਨਾ ਲੱਗਦਾ ਹੈ ਕਿ ਅਗਲੇ ਸਾਲ ਤੋਂ ਕੁਛ ਬਣੂਗਾ, ਪਰ ਦੇਖੀ ਜਾਓ। ਅਤੇ ਐਲਬੋਜ਼ ਅਪ, ਮੇਕ ਸ਼ੋਰ ਐਲਬੋਜ਼ ਅਪ ਰੱਖੀ ਰੱਖੋ, ਨਹੀਂ ਤਾਂ ਫਿਰ ਕੁਛ ਨਹੀਂ ਹੋਣਾ। ਯੂ ਹੈਵ ਟੂ ਹੈਵ ਯੋਰ ਐਲਬੋਜ਼ ਅਪ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸਟੂਡੀਓ ਦਾ ਫੋਨ ਨੰਬਰ ਹੈ 905-565-6444, 905-565-6444, 905-564-4644. ਉਹਨੇ ਵਾਪਸ ਸਟੇਸ਼ਨ ID ਲੱਗਣ ਤੋਂ ਬਾਅਦ

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ ਟ੍ਰੈਡੀਸ਼ਨਲ ਟੂ ਸਟੋਰੀ ਫ੍ਰੀ ਹੋਲ ਟਾਊਨ ਹਾਊਸਿਸ ਵੱਡੀ ਬੈਕ ਯਾਰਡ ਤੇ ਅਨਫਿਨਿਸ਼ ਬੇਸਮੈਂਟ ਨਾਲ ਸਿਰਫ $7 lakh ਦੀ ਰੇਂਜ ਦੇ ਵਿੱਚ ਇਨ ਦ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਘਰ 8 lakh ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਸਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਘਰ ਸਿਰਫ $9 lakh ਦੀ ਰੇਂਜ ਦੇ ਵਿੱਚ ਇਨ ਦ 900s ਰਿਲੀਸਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਥੀਮ ਸਿੱਧੂ 416-302-0016 ਥੀਮ ਸਿੱਧੂ
1: ਕੈਨੇਡਾ ਦੇ ਸਟੱਡੀ ਵੀਜ਼ਾ ਐਕਸਪ੍ਰੈਸ ਐਂਟਰੀ ਕੈਨੇਡੀਅਨ ਐਕਸਪ੍ਰੈਸ ਐਂਟਰੀ ਸਪਾਊਸਲ ਫਾਈਲ ਪੈਰੈਂਟਸ ਪੀਆਰ ਸੁਪਰ ਵੀਜ਼ਾ ਨੈਨੀ ਵਰਕ ਪਰਮਿਟ ਫਾਰਮਰ ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ CIC ਇਮੀਗ੍ਰੇਸ਼ਨ ਹੁਣੇ ਹੀ ਕਾਲ ਕਰੋ 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
8: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇਨਸਪੈਕਸ਼ਨ ਫ੍ਰੀ ਐਮਿਸ਼ਨ ਟੈਸਟ ਨਿਊ ਅਤੇ ਯੂਜ਼ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ
9: ਹਾਏ ਚੂਹਾ ਤੇ ਕਾਕਰੋਚ ਵੀ ਸੁਣ ਲਓ ਮੇਰੀ ਗੱਲ ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ
10: ਹੈ ਫੇਰ ਕਾਕਰੋਚ ਤੇ ਚੂਹੇ ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ
9: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
10: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
11: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
12: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
8: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
12: 905-564-6444

0: ਸੁਤੀ AM ਬੈਂਡ ਦੇ ਇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ, ਖਾਸ ਤਾਂ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5:00 PM ਤੋਂ ਬਾਅਦ ਜੁੜੇ ਨੇ, ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ. ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜਿਹਦੇ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕੀਤੇ ਜਾਂਦੇ ਆ ਬ੍ਰੈਂਪਟਨ ਦੇ ਵਿੱਚ 3 ਡਿਫਰੈਂਟ ਲੋਕੇਸ਼ਨਸ ਤੋਂ. ਤਿੰਨੇ ਲੋਕੇਸ਼ਨ 'ਤੇ ਦੋਸਤੋ ਅੰਦਰ ਬਹਿ ਕੇ ਪੂਰੇ ਏਸੀ ਦੇ ਵਿੱਚ ਨਜ਼ਾਰੇ ਲਓ, ਖਾਓ ਪੀਓ ਆਪਣੇ ਯਾਰਾਂ ਮਿੱਤਰਾਂ ਜਾਂ ਪੂਰੇ ਪਰਿਵਾਰ ਦੇ ਨਾਲ, ਜਾਂ ਤਾਂ ਫਿਰ ਤੁਸੀਂ ਬਾਹਰ ਫੈਰੀਓ ਦੇ ਵਿੱਚ ਵੀ ਬਹਿ ਕੇ ਖਾ ਅਤੇ ਪੀ ਵੀ ਸਕਦੇ ਹੋ, LLBO ਸਰਟੀਫਾਈਡ ਵੀ ਹਨ. ਜਾਂ ਫਿਰ ਤੁਸੀਂ ਹੁਣ ਅਗਲੇ ਕਈ ਦਿਨਾਂ ਲਗਾਤਾਰ ਦੇ ਲਈ ਇਹਨਾਂ ਦੇ ਬਾਹਰ ਆਊਟਡੋਰ ਲਾਈਵ ਸਟਰੀਟ ਫੂਡ ਸਟੇਸ਼ਨਸ ਦਾ ਵੀ ਪੂਰਾ ਨਜ਼ਾਰਾ ਲੈ ਸਕਦੇ ਹੋ. ਬਾਹਰ ਇਹਨਾਂ ਨੇ ਬਹੁਤ ਹੀ ਸੋਹਣੀਆਂ ਸੋਹਣੀਆਂ ਕਾਰਟਸ ਰੇਹੜੀਆਂ ਸੈਟਅਪ ਕੀਤੀਆਂ ਹੋਈਆਂ, ਲਾਈਵ ਫੂਡ ਸਟੇਸ਼ਨ ਤਿਆਰ ਕੀਤੇ ਹੋਏ ਨੇ, ਜਿਹਦੇ ਵਿੱਚ ਤੁਹਾਨੂੰ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਇੰਨੇ ਕਮਾਲ ਦੇ ਆਈਸ ਗੋਲਾ ਤਿਆਰ ਕਰ ਰਹੇ ਆ ਡਿਫਰੈਂਟ ਡਿਫਰੈਂਟ ਫਲੇਵਰ ਦਾ. ਨਾਲ ਦੀ ਨਾਲ ਜਿੰਨੇ ਵੀ ਗੋਲ ਗੱਪੇ ਖਾਣ ਦੇ ਸ਼ੌਕੀਨ ਨੇ, ਤੁਹਾਨੂੰ ਅਨਲਿਮਿਟਡ ਜਿੰਨੇ ਮਰਜ਼ੀ ਖਾਓ, 10, 50, 100 ਜਿੰਨੇ ਮਰਜ਼ੀ ਖਾਓ ਯਾਰ, ਅਨਲਿਮਿਟਡ ਗੋਲ ਗੱਪੇ ਤੁਹਾਨੂੰ ਆਫਰ ਕਰ ਰਹੇ ਆ 9.99 ਦੇ ਵਿੱਚ. ਚੱਕ ਲਓ ਫੱਟੇ ਜਿੰਨੇ ਮਰਜ਼ੀ ਖਾਣੇ ਆ. ਬਾਹਰ ਰੇਹੜੀ ਦਾ ਪੂਰਾ ਦਾ ਪੂਰਾ ਸਵਾਦ ਅਨਲਿਮਿਟਡ ਗੋਲ ਗੱਪੇ ਦਾ ਪ੍ਰਬੰਧ ਇਹਨਾਂ ਨੇ ਕੀਤਾ ਹੈ ਆਪਣੇ ਤਿੰਨੇ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਬ੍ਰਾਂਡ ਲੋਕੇਸ਼ਨਸ 'ਤੇ. 9.99 ਅਨਲਿਮਿਟਡ ਗੋਲ ਗੱਪੇ ਨਾਲ ਦੇ ਤੁਹਾਡੇ ਲਈ ਤਾਜ਼ਾ ਤਾਜ਼ਾ ਬਾਹਰ ਹੀ ਲਾਈਵ ਸਟਰੀਟ ਫੂਡ ਸਟੇਸ਼ਨਸ 'ਤੇ ਇਹ ਦਹੀਂ ਟਿੱਕੀ ਚਾਟ ਅਤੇ ਹੋਰ ਵੀ ਅਲੱਗ ਅਲੱਗ ਕਿਸਮ ਦੀਆਂ ਚਾਟ, ਅਤੇ ਨਾਲ ਦੀ ਨਾਲ ਚਨਾ ਸਮੋਸਾ ਪਲੇਟ, ਚਨਾ ਟਿੱਕੀ ਪਲੇਟ, ਗੰਨੇ ਦਾ ਰਸ ਵੀ ਤੁਹਾਡੇ ਸਾਹਮਣੇ ਕੱਢ ਰਿਹਾ, ਚਾਟ ਪਾਪੜੀਆਂ ਵੀ ਅਲੱਗ ਅਲੱਗ ਤਿਆਰ ਕਰ ਰਿਹਾ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ. ਬਾਹਰ ਇਹਨਾਂ ਨੇ ਸਟੇਸ਼ਨਸ ਹੁਣ ਸੈਟਅਪ ਕੀਤੇ ਹੋਏ ਨੇ ਤੁਹਾਡੇ ਲਈ, 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲ ਮੋਰ 'ਤੇ. ਪਹਿਲੀ ਲੋਕੇਸ਼ਨ ਹੈ ਸਿੰਪਲੀ ਇੰਡੀਅਨ ਦੀ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲ ਮੋਰ. ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ 'ਤੇ ਫਾਈਨੈਂਸ਼ੀਅਲ 'ਤੇ, 85 ਮਾਂਟਪੈਲੀਏ ਸਟਰੀਟ ਬ੍ਰੈਂਪਟਨ. ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ 'ਤੇ ਚਿੰਕੂਜ਼ੀ ਦੇ ਬਿਲਕੁਲ ਨਜ਼ਦੀਕ, 15 ਫੈਂਡਰ ਵੇ, 15 ਫੈਂਡਰ ਵੇ. ਚਾਹੇ ਵੈੱਜ ਚਾਹੇ ਨਾਨ ਵੈੱਜ, ਤਾਜ਼ਾ ਹੀ ਫੂਡ ਤੁਹਾਨੂੰ ਸਵੇਰੇ 2 ਵਜੇ ਤੱਕ, 2:00 ਇਨ ਦ ਮੋਰਨਿੰਗ ਤੱਕ ਫਰੈਸ਼ ਫੂਡ 7 ਡੇਜ਼ ਵੀਕ ਇਹ ਆਫਰ ਕਰਦੇ ਨੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ. ਲਾਈਵ ਟਰੱਕ ਕੇਟਰਿੰਗ ਵੀ ਬਹੁਤ ਸਵਾਦ ਕਰਦੇ ਆ, ਲਾਈਵ ਟਰੱਕ ਕੇਟਰਿੰਗ, ਜਿੰਨੇ ਮਰਜ਼ੀ ਮਹਿਮਾਨ ਹੋਣ, ਜਿੱਥੇ ਵੀ ਮਹਿਮਾਨ ਹੋਣ, ਉਹਨਾਂ ਲਈ ਲਾਈਵ ਫੂਡ, ਤਾਜ਼ਾ ਫੂਡ, ਬਹੁਤ ਹੀ ਸਵਾਦ ਫੂਡ ਅਤੇ ਸਰਵਰਸ ਦੀ ਪੂਰੀ ਟੀਮ ਚਾਹੁੰਦੇ ਹੋ, ਕਾਲ 9057948111, 9057948111, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ. ਦੋਸਤੋ ਇਸ ਵੀਕਐਂਡ ਤੁਹਾਡੇ ਸ਼ਹਿਰ ਕਿਚਨਰ ਦੇ ਵਿੱਚ ਵੀ ਅਤੇ ਤੁਹਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਵੀ 2 ਦਿਨ ਲਗਾਤਾਰ ਬਹੁਤ ਹੀ ਵਧੀਆ ਲਾਈਵ ਸਟੇਜ ਕਾਮੇਡੀ ਸ਼ੋਅ ਹੋ ਰਿਹਾ ਹੈ ਤੁਹਾਡੀ ਬੋਲੀ ਦੇ ਵਿੱਚ, ਜਿਹਦੇ ਵਿੱਚ ਬਹੁਤ ਹੀ ਕਮਾਲ ਦੇ ਕਲਾਕਾਰ ਪ੍ਰਤੀਸ਼ ਨਰੂਲਾ ਲਾਈਵ ਔਨ ਸਟੇਜ ਪੇਸ਼ ਹੋ ਰਹੇ ਨੇ. ਤੁਸੀਂ ਆਪਣੇ ਸੋਸ਼ਲ ਮੀਡੀਆ 'ਤੇ ਇਸ ਕਲਾਕਾਰ ਨੂੰ ਦੇਖਿਆ ਜ਼ਰੂਰ ਹੋਣਾ ਹੈ, ਹੱਸਿਆ ਵੀ ਜ਼ਰੂਰ ਹੋਣਾ ਹੈ ਅਤੇ ਹੋਰ ਵੀ ਹੱਸਣਾ ਚਾਹੁੰਦੇ ਆ. ਫਿਰ ਦੋਸਤੋ ਇਸ ਸੈਟਰਡੇ ਜੁਲਾਈ 4 ਤਰੀਕ ਨੂੰ, ਆਉਣ ਵਾਲੇ ਵੀਕਐਂਡ ਦਿਸ ਸੈਟਰਡੇ ਜੁਲਾਈ 4 ਤਰੀਕ ਨੂੰ ਕਿਚਨਰ ਸ਼ਹਿਰ ਦੇ ਵਿੱਚ ਪਬਲਿਕ ਲਾਇਬ੍ਰੇਰੀ ਸੀਟਰ ਦੇ ਵਿੱਚ ਪ੍ਰਤੀਸ਼ ਨਰੂਲਾ ਤੁਹਾਨੂੰ ਖੂਬ ਹਸਾਉਣਗੇ ਲਾਈਵ ਔਨ ਸਟੇਜ, ਅਤੇ ਨਾਲ ਦੀ ਨਾਲ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਉਣ ਵਾਲੇ ਹੀ ਵੀਕਐਂਡ ਇਸ ਸੰਡੇ ਜੁਲਾਈ 5 ਤਰੀਕ ਨੂੰ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ ਵੀ ਤੁਹਾਨੂੰ ਲਾਈਵ ਔਨ ਸਟੇਜ ਖੂਬ ਐਂਟਰਟੇਨ ਅਤੇ ਹਸਾਉਣਗੇ ਪ੍ਰਤੀਸ਼ ਨਰੂਲਾ. ਸੋਸ਼ਲ ਮੀਡੀਆ 'ਤੇ ਇਹਨਾਂ ਨੂੰ ਚੈੱਕਆਊਟ ਕਰ ਲਓ ਆਪਣੇ ਟਿਕਟੋਕ, ਇੰਸਟਾਗ੍ਰਾਮ, ਵਟਐਵਰ, ਫੇਸਬੁੱਕ, ਐਕਸੈਟਰਾ ਐਕਸੈਟਰਾ, ਪ੍ਰਤੀਸ਼ ਨਰੂਲਾ ਪਾ ਕੇ. ਅਤੇ ਜੇ ਤੁਸੀਂ ਜਲਦ ਤੋਂ ਜਲਦ ਆਪਦੀਆਂ ਟਿਕਟਾਂ ਇਸ ਸੈਟਰਡੇ 4 ਤਰੀਕ ਨੂੰ ਕਿਚਨਰ ਵਾਲੇ ਸ਼ੋਅ ਦੇ ਲਈ ਜਾਂ ਸੰਡੇ ਜੁਲਾਈ 5 ਬ੍ਰੈਂਪਟਨ ਵਾਲੇ ਸ਼ੋਅ ਦੇ ਲਈ ਹਾਸਲ ਕਰਨਾ ਚਾਹੁੰਦੇ ਹੋ, ਨੰਬਰ ਕਮਾਓ 6476312161 6476312161. ਜੇ ਤੁਹਾਡੇ ਵੀਕਐਂਡ ਲਈ ਕੋਈ ਵੀ ਪਲਾਨ ਨਹੀਂ ਹੈ, ਤੁਸੀਂ ਜ਼ਰੂਰ ਇੱਕ ਲਾਈਵ ਕਾਮੇਡੀ ਸਟੈਂਡ ਅਪ ਸ਼ੋਅ ਆਪਣੀ ਹੀ ਬੋਲੀ ਦੇ ਵਿੱਚ ਦੇਖੋ ਕਿਚਨਰ ਦੇ ਵਿੱਚ ਇਸ ਸੈਟਰਡੇ, ਬ੍ਰੈਂਪਟਨ ਦੇ ਵਿੱਚ ਇਸ ਸੰਡੇ. 6476312161 ਜਾਂ 6472093101. ਨਾਲ ਦੇ ਨਾਲ ਦੋਸਤੋ ਇੱਕ ਬਹੁਤ ਵੱਡਾ ਸ਼ੋਅ ਵੀ ਆਉਣ ਲੱਗਿਆ ਹੈ Friday, August 14, Downtown Toronto, Scotia Bank Arena, ਨੂੰ ਭਰ ਰਹੇ ਨੇ ਯੂਨਿਟੀ ਟੂਰ ਦੇ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ. ਸੋ ਤੁਹਾਡੇ ਮੰਨੇ ਪ੍ਰਮੰਨੇ ਇਹ ਕਲਾਕਾਰ ਬਿਗ ਸਕਰੀਨ ਤੇ ਵੀ ਦੇਖਦੇ ਹੋ, ਹੁਣ ਤੁਸੀਂ ਲਾਈਵ ਇਨ ਪਰਸਨ ਵੀ ਦੇਖੋਗੇ ਤੇ ਸੁਣੋਗੇ ਐਮੀ ਵਿਰਕ ਤੇ ਸਰਗੁਣ ਮਹਿਤਾ, ਤੇ ਇਹ ਫਰਾਈਡੇ ਆਗਸਟ 14 ਡਾਊਨਟਾਊਨ ਟੋਰਾਂਟੋ, ਵਨ ਆਫ ਦ ਬਿਗੈਸਟ ਵੈਨਿਊਜ਼, ਸਕੋਸ਼ਾ ਬੈਂਕ ਅਰੀਨਾ ਦੇ ਵਿੱਚ, ਬਹੁਤ ਹੀ ਕਮਾਲ ਦਾ ਯੂਨਿਟੀ ਟੂਰ ਸ਼ੋਅ ਲਾਈਵ ਔਨ ਸਟੇਜ ਪੇਸ਼ ਹੋ ਰਿਹਾ ਹੈ ਐਮੀ ਵਿਰਕ ਤੇ ਸਰਗੁਣ ਮਹਿਤਾ। ਟਿਕਟਾਂ ਲਈ ਇੱਕੋ ਇੱਕ ਜਗ੍ਹਾ ਹੈ, ਆਨਲਾਈਨ ਹੀ ਹੈ, www.ticketmaster.ca ਇੱਕੋ ਇੱਕ ਥਾਂ ਆਨਲਾਈਨ ਹੀ ਤੁਹਾਨੂੰ ਟਿਕਟਾਂ ਮਿਲਣੀਆਂ, www.ticketmaster.ca। ਐਮੀ ਵਿਰਕ ਸਰਗੁਣ ਮਹਿਤਾ ਫਰਾਈਡੇ August 14 ਡਾਊਨਟਾਊਨ ਟੋਰਾਂਟੋ, ਬਹੁਤ ਹੀ ਵੱਡੇ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਯੂਨਿਟੀ ਟੂਰ ਪੇਸ਼ ਕਰ ਰਹੇ ਹਨ। ਅਤੇ ਨਾਲ ਦੇ ਦੋਸਤੋ, ਬਹੁਤ ਹੀ ਜਲਦ ਕੁਛ ਕੁ ਮਿੰਟਾਂ ਦੇ ਵਿੱਚ ਤੁਹਾਨੂੰ ਕਾਫੀ ਵੱਡੀਆਂ ਵੱਡੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ ਪੇਸ਼ ਕਰਾਂਗੇ, ਗੀਤ ਸੰਗੀਤ ਵੀ ਪੇਸ਼ ਕਰਾਂਗੇ, ਪਰ ਪਹਿਲਾਂ ਸਾਡੇ ਕੁਛ ਖਾਸ ਸਪੋਂਸਰਸ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਹਨ, ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਪਹਿਲਾਂ ਤਾਂ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਨਰਦੇਵ ਸਿੱਧੂ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਚਾਹੇ ਤੁਸੀਂ ਨਵੇਂ ਆਏ ਹੋ, ਚਾਹੇ ਪਹਿਲੀ ਮੋਰਗੇਜ ਕਰਾਉਣੀ ਹੈ, ਚਾਹੇ ਪ੍ਰਾਈਵੇਟ ਨਾਲ ਫਸਾਏ ਗਏ ਹੋ, ਹੁਣ ਤੁਸੀਂ ਏ ਲੈਂਡਰ ਤੱਕ ਜਾਣਾ ਚਾਹੁੰਦੇ ਹੋ, ਚਾਹੇ ਮੋਰਗੇਜ ਦੀ ਰਿਨਿਊਅਲ ਆ ਗਈ ਹੈ, ਚਾਹੇ ਤੁਹਾਨੂੰ ਹੋਮ ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਜਿਹੜਾ ਮਰਜ਼ੀ ਤੁਹਾਡਾ ਮੋਰਗੇਜ ਲੋਨ ਲੈਂਡਿੰਗ ਦਾ ਕੰਮ ਹੋਵੇ, ਨਰਦੇਵ ਸਿੱਧੂ
1: 6472945503 6472945503।
0: ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪਰਦੇਸ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰਿਆਂ ਨੂੰ ਹੈਪੀ ਕੈਨੇਡਾ ਡੇ।
1: ਹੈਪੀ ਕੈਨੇਡਾ ਡੇ ਬ੍ਰਦਰ।
0: ਹੁਣ ਬਾਈ ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ
1: ਜੀ।
0: ਕਈ ਵਾਰੀ ਇੰਨੀਆਂ ਸਿੰਪਲ ਜੀਆਂ ਗੱਲਾਂ ਲੋਕੀ ਧਿਆਨ 'ਚ ਹੀ ਨਹੀਂ ਰੱਖਦੇ। ਹੁਣ ਜੇ ਮੰਨ ਲਓ ਕਿਸੇ ਦੀ ਮੋਰਗੇਜ ਦੀ ਰਿਨਿਊਅਲ ਬਹੁਤ ਹੀ ਜਲਦ ਆ ਰਹੀ ਆ, ਮੰਨ ਲਓ ਕਿ ਉਹਨੂੰ ਚਿੱਠੀ ਮਿਲ ਗਈ ਆ, ਪਤਾ ਲੱਗ ਗਿਆ ਹੈ ਕਿ ਉਹਨਾਂ ਦਾ ਲੈਂਡਰ ਕਹਿ ਰਿਹਾ ਕਿ ਚਲੋ ਇੰਨਾ ਹੁਣ ਇੰਟਰਸਟ ਰੇਟ ਹੋਊਗਾ, ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਓਬਵੀਅਸਲੀ ਕਾਮਨ ਸੈਂਸ ਦੀ ਗੱਲ ਆ ਕਿ ਆਪਾਂ ਸ਼ਾਪ ਰਾਊਂਡ ਕਰ ਲਈਏ, ਪਰ ਕਈ ਲੋਕੀ ਕਰਦੇ ਵੀ ਨਹੀਂ। ਕਈ ਲੋਕਾਂ ਨੂੰ ਇਹ ਕੋਈ ਭੁਲੇਖਾ ਹੋਊਗਾ ਕਿ ਯਾਰ ਸਾਰੇ ਹੀ ਰੇਟ ਤਾਂ ਸਾਰੇ ਸੇਮ ਹੀ ਹੋਣੇ ਆ, ਜਿੱਥੇ ਮਰਜ਼ੀ ਆਪਾਂ ਸ਼ਾਪ ਰਾਊਂਡ ਕਰੀਏ ਕੋਈ ਫਾਇਦਾ ਨਹੀਂ ਹੈਗਾ, ਉਹ ਹੀ ਰੱਖ ਲੈਂਦੇ ਹਾਂ। ਹੁਣ ਤੁਸੀਂ ਦੱਸੋ ਕਿ ਕੋਈ ਫਾਇਦਾ ਹੈ ਵੀ ਹੈ ਕੋਈ ਲੈਂਡਰ ਸਵਿੱਚ ਕਰਨ ਦੇ ਵਿੱਚ, ਅਤੇ ਜੇ ਲੈਂਡਰ ਯਾਨੀ ਕਿ ਬੈਂਕ ਆਪਾਂ ਸਵਿੱਚ ਕਰਦੇ ਹਾਂ, ਇਕੱਲਾ ਇੰਟਰਸਟ ਰੇਟ ਅਤੇ ਕਿਸ਼ਤੀ ਘਟੂ ਜਾਂ ਸਾਨੂੰ ਕੋਈ ਕੈਸ਼ ਕੁਸ਼ ਵੀ ਮਿਲ ਸਕਦਾ?
1: ਸਿੱਧੂ ਸਾਹਿਬ, ਜਿਹੜੀ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਗੱਲ ਹੈ ਜੀ, ਜਿਹੜਾ ਰੇਟ ਹੈ ਨਾ, ਸਾਰੀ ਇਕੁਏਸ਼ਨ ਦੇ ਵਿੱਚ ਇਹ ਇੱਕ ਪਾਰਟ ਪਲੇ ਕਰਦਾ ਹੈਗਾ। ਇਹ ਤੋਂ ਇਲਾਵਾ ਹੋਰ ਵੀ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਦੇਖਣ ਵਾਲੀਆਂ ਹੁੰਦੀਆਂ ਹੈਗੀਆਂ। ਸੋ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਦੋਂ ਵੀ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਉਂਦੀ ਹੈ, ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈਗੀ ਹੈ ਆਪਣੇ ਸਾਰੇ ਕੰਟਰੈਕਟ ਨੂੰ ਰੀਨੈਗੋਸ਼ੀਏਟ ਕਰਨ ਦੀ ਤੇ ਆਪਣੇ ਵਾਸਤੇ ਬੈਟਰ ਡੀਲ ਲੱਭਣ ਦੀ। ਤੇ ਬੈਟਰ ਡੀਲ ਆਮ ਤੌਰ ਤੇ ਉਹਨਾਂ ਨੂੰ ਮਿਲਦੀ ਹੈ ਜਿਹੜੇ ਸ਼ਾਪ ਰਾਊਂਡ ਕਰਦੇ ਆ, ਜਿਹੜੇ ਐਫਰਟ ਕਰਦੇ ਹੈਗੇ ਆ। ਸੋ ਨੋਰਮਲੀ ਜੇ ਤੁਸੀਂ ਲੈਂਡਰ ਸਵਿੱਚ ਕਰਦੇ ਹੋ ਤੇ ਬਹੁਤ ਵਾਰੀ ਤੁਹਾਨੂੰ ਜਿਹੜੀ ਹੈਗੀ ਹੈ ਡੀਲ ਉਹ ਬੈਟਰ ਮਿਲ ਜਾਂਦੀ ਹੈਗੀ ਹੈ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਇਹ ਵੀ ਹੁੰਦਾ ਹੈ ਕਿ ਜਦੋਂ ਆਪਾਂ ਮੋਰਗੇਜ ਰਿਨਿਊਅਲ ਵਾਸਤੇ ਹੁੰਦੀ ਹੈ ਤੇ ਆਪਣੇ ਕੋਲ ਇਹ ਵੀ ਆਪਾਂ ਦੇਖਣਾ ਹੁੰਦਾ ਕਿ ਆਪਾਂ ਕਿਹੜਾ ਰੇਟ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ ਹੈ, ਫਿਕਸ ਰੇਟ ਲੈਣਾ ਹੈਗਾ, ਟਰਮ ਆਪਾਂ ਕਿਹੜੀ ਲੈਣੀ ਹੈ, ਕਿਉਂਕਿ ਆਪਾਂ ਜਿਹੜਾ ਆਪਣੇ ਵਾਸਤੇ ਪ੍ਰੋਡਕਟ ਉਹ ਸਿਲੈਕਟ ਕਰਨਾ ਹੁੰਦਾ ਜਿਹੜਾ ਆਪਣੇ ਵਾਸਤੇ ਮੋਸਟ ਐਪਰੋਪ੍ਰੀਏਟ ਹੋਵੇ, ਮੋਸਟ ਸੂਟੇਬਲ ਹੋਵੇ। ਨਾਲ ਦੀ ਨਾਲ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਇਹ ਵੀ ਤੁਹਾਡੇ ਕੋਲ ਅਪਰਚੁਨਿਟੀ ਹੁੰਦੀ ਹੈ ਕਿ ਜੇਕਰ ਤੁਸੀਂ ਕੋਈ ਅਲੱਗ ਅਲੱਗ ਜਗ੍ਹਾ ਤੋਂ ਕੋਈ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੋਏ ਹੈਗੇ ਹੈ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਸਕਦੇ ਹੋ। ਇੱਕ ਪੇਮੈਂਟ ਬਣ ਜਾਂਦੀ ਹੈਗੀ ਹੈ ਜਿਹਦੇ ਨਾਲ ਕਿ ਤੁਹਾਡੀ ਸਬਸਟੈਂਸ਼ੀਅਲ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਤੁਹਾਡੇ ਕੋਲ ਹੋਰ ਅਪਰਚੁਨਿਟੀ ਇਹ ਵੀ ਹੁੰਦੀ ਹੈਗੀ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਦਾ ਨਾਮ ਪਾਇਆ ਸੀਗਾ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ, ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਘਰ 'ਚੋਂ ਪੈਸੇ ਕੱਢਣੇ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਬੈਂਕ ਤੋਂ, ਕਿਸੇ ਬੀ ਲੈਂਡਰ ਤੋਂ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਕਦੇ ਵੀ ਜਲਦੀ ਦੇ ਵਿੱਚ ਸਾਈਨ ਕਰਕੇ ਨਾ ਭੇਜੋ। ਸਾਨੂੰ ਤੁਸੀਂ ਸੰਪਰਕ ਕਰੋ, ਆਪਣੀਆਂ ਤੁਸੀਂ ਆਪਸ਼ਨਸ ਦੇਖ ਰਹੇ ਹੈਗੇ ਹੋ, ਤੁਸੀਂ ਆਪਣੇ ਵਾਸਤੇ ਬੈਟਰ ਡੀਲ ਲੱਭ ਰਹੇ ਹੈਗੇ ਹੋ, ਤੁਹਾਡੇ ਬਿਹਾਫ 'ਤੇ ਅਸੀਂ ਤੁਹਾਨੂੰ ਬੈਟਰ ਡੀਲ ਜਿਹੜੀ ਹੈਗੀ ਹੈ ਜੀ ਉਹ ਲੱਭ ਕੇ ਦਾਂਗੇ। ਜੇਕਰ ਤੁਹਾਡੀ ਮੋਰਗੇਜ ਆਲਰੇਡੀ ਤੁਹਾਨੂੰ ਜਿਹੜਾ ਤੁਹਾਡਾ ਐਗਜਿਸਟਿੰਗ ਲੈਂਡਰ ਉਹ ਬੈਟਰ ਡੀਲ ਤੁਹਾਨੂੰ ਦੇ ਰਿਹਾ ਹੈਗਾ, ਅਤੇ ਬਾਕੀ ਸਾਰੀਆਂ ਚੀਜ਼ਾਂ ਦੇ ਜਿੱਦਾਂ ਤੁਸੀਂ ਕਹਿੰਦੇ ਹੋ ਸਾਰੇ ਖਾਨੇ ਟਿਕ ਕਰਦੇ ਹੈਗੇ ਹੋ, ਤੁਹਾਨੂੰ ਹੋਰ ਕੋਈ ਇਸ਼ੂ ਨਹੀਂ ਹੈਗਾ, ਅਤੇ ਫਿਰ ਆਪਾਂ ਤੁਹਾਨੂੰ ਉਹ ਵੀ ਰਿਕਮੈਂਡ ਕਰ ਦਾਂਗੇ ਕਿ ਤੁਹਾਡੀ ਜਿਹੜੀ ਐਗਜਿਸਟਿੰਗ ਡੀਲ ਹੈਗੀ ਉਹ ਬੈਟਰ ਹੈਗੀ ਹੈ, ਤੁਹਾਨੂੰ ਉੱਥੇ ਹੀ ਸਾਈਨ ਕਰ ਲੈਣੇ ਚਾਹੀਦੇ ਹੈ। ਤੁਸੀਂ ਸਾਨੂੰ ਸੰਪਰਕ ਕਰੋ, ਅਗੇਨ ਤੁਹਾਡੀ ਸਾਰੀ ਸਿਚੁਏਸ਼ਨ ਨੂੰ ਰਿਵਿਊ ਕਰਕੇ ਤੁਹਾਨੂੰ ਦੱਸ ਦਾਂਗੇ, ਜੋ ਤੁਹਾਡੇ ਵਾਸਤੇ ਬੈਸਟ ਹੋਵੇਗਾ ਉਹੀ ਤੁਹਾਨੂੰ ਲੈ ਕੇ ਦੇਵਾਂਗੇ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈ, ਇਹਦੇ ਬਾਰੇ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਆਪਣੀਆਂ ਆਪਸ਼ਨਸ ਡਿਸਕਸ ਕਰਨਾ ਚਾਹੁੰਦੇ ਹੋ, ਤਾਂ ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 6472945503। ਜੀ ਸਿੱਧੂ ਸਾਹਿਬ,
0: ਨਰਦੇਵ ਸਿੱਧੂ ਮੋਰਗੇਜ ਐਕਸਪਰਟ ਨੇ, ਮੋਰਗੇਜ ਬ੍ਰੋਕਰ ਨੇ, ਸਾਰੇ ਹੀ ਸਲੂਸ਼ਨ ਤੁਹਾਡੇ ਲਈ ਪੇਸ਼ ਕਰ ਸਕਦੇ ਨੇ ਜੇ ਸਲਾਹ ਇਹਨਾਂ ਨਾਲ ਕਰੋਗੇ। ਸਿੰਪਲ ਜੀ ਗੱਲ ਹੈ, ਨੰਬਰ ਕਮਾਓ 6472945503। ਬਾਈ ਜੀ ਇਹ ਦੱਸੋ, ਮੰਨ ਲਓ ਕਿ ਕਿਸੇ ਨੇ ਮਲਟੀਪਲ ਡਿਫਰੈਂਟ ਲੋਨਸ ਕਰਜ਼ੇ ਵਗੈਰਾ ਲਏ ਹੋਏ ਨੇ, ਸਾਰਿਆਂ ਦਾ ਡਿਫਰੈਂਟ ਲੈਂਡਰ ਹੈ, ਸਾਰਿਆਂ ਦਾ ਡਿਫਰੈਂਟ ਇੰਟਰਸਟ ਰੇਟ ਹੈ, ਸਾਰਿਆਂ ਦੀ ਡਿਫਰੈਂਟ ਤਰੀਕ 'ਤੇ ਕਿਸ਼ਤ ਜਾਂਦੀ ਆ, ਕੋਈ ਤਰੀਕਾ ਹੈਗਾ ਕਿ ਆਪਾਂ ਸਭ ਕੁਝ ਇਕੱਠਾ ਕਰ ਲਈਏ ਅਤੇ ਲੋਅਰ ਇੰਟਰਸਟ ਰੇਟ ਵੀ ਸਭ ਕੁਝ ਪੇ ਕਰ ਦਈਏ ਅਤੇ ਕਿਸ਼ਤ ਵੀ ਇੱਕੋ ਹੀ ਹੋਵੇ?
1: ਸਿੱਧੂ ਸਾਹਿਬ, ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਜੀ ਕਿ ਆਪਣਾ ਇਸ ਤਰ੍ਹਾਂ ਦੀਆਂ ਐਕਚੁਲੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਹੈਗੀਆਂ ਕਿ ਭਾਜੀ ਸਾਡੇ ਨਾਲ, ਸਾਡੇ 'ਤੇ ਮੌਰਗੇਜ ਦੇ ਨਾਲ ਨਾਲ ਹੋਰ ਵੀ ਅਸੀਂ ਕਈ ਜਿਹੜੇ ਕਰਜ਼ੇ ਆ ਚੱਕੇ ਹੋਏ ਹੈਗੇ ਆ, ਜਿਵੇਂ ਤੁਸੀਂ ਕਿਹਾ ਹੈਗਾ ਡਿਫਰੈਂਟ ਇੰਟਰਸਟ ਰੇਟ 'ਤੇ ਹੈਗੇ ਆ, ਡਿਫਰੈਂਟ ਡੇਟਸ ਉਹਨਾਂ ਦੇ ਪੇਮੈਂਟ ਜਾਂਦੀਆਂ ਹੈਗੀਆਂ, ਕਈ ਵਾਰੀ ਕੀ ਹੁੰਦਾ ਕਿ ਆਪਾਂ ਪੇਮੈਂਟ ਕਰਨੀ ਭੁੱਲ ਜਾਂਦੇ ਹਾਂ, ਕਈ ਵਾਰੀ ਇਹ ਹੁੰਦਾ ਕਿ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ ਹੈਗੇ, ਇੱਦਾਂ ਦੇ ਹਾਲਾਤਾਂ ਦੇ ਵਿੱਚ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਵੀ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ, ਅਤੇ ਨਹੀਂ ਸਮਝ ਆਉਂਦੀ ਕਿ ਕੀ ਕਰੀਏ ਕੀ ਨਾ ਕਰੀਏ। ਕਈ ਵਾਰੀ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਸਿੱਧੂ ਸਾਹਿਬ ਉਹਦੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੇ ਨਾਲ ਤੁਹਾਡਾ ਕ੍ਰੈਡਿਟ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਆਪਣੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈਗੀ, ਤੁਸੀਂ ਕੋਈ ਰੀਫਾਈਨਾਂਸ ਕਰਾਉਣਾ ਹੈ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਦੀ ਲੋੜ ਪੈਗੀ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ, ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਉਹਦੇ ਬੇਸ 'ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। ਤਿੰਨ ਆਪਸ਼ਨਸ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਜੀ, ਪਹਿਲੀ ਰੀਫਾਈਨਾਂਸ ਦੀ ਹੁੰਦੀ ਹੈਗੀ ਹੈ, ਦੂਸਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ ਹੁੰਦੀ ਹੈ, ਅਤੇ ਤੀਜੀ ਕੁਝ ਕੇਸ ਦੇ ਵਿੱਚ ਸੈਕਿੰਡ ਮੌਰਗੇਜ ਵੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਕਿ ਤੁਹਾਡੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ, ਦੂਜੇ ਪਾਸੇ ਆਹ ਜਿਹੜੀਆਂ ਤਿੰਨ ਆਪਸ਼ਨ ਦੀ ਆਪਾਂ ਗੱਲ ਕੀਤੀ ਆ, ਹੁਣ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-250 ਤੋਂ ਲੈ ਕੇ $450-500 ਮਹੀਨੇ ਦੀ ਰਹਿ ਜਾਂਦੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-1,250 ਤੱਕ ਸੇਵ ਕਰ ਸਕਦੇ ਹੋ, ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ। ਪਹਿਲਾਂ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪਏਗੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਡਾਲਰ ਵੀ ਸੇਵ ਹੋਣਗੇ, ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਇਹਦਾ ਕੋਈ ਨਾ ਕੋਈ ਹੱਲ ਬਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਫਸਟ ਟਾਈਮ ਬਾਇਰ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਵਾਉਣੀ ਹੈ, ਜਾਂ ਤੁਹਾਡੇ ਕੋਲ ਆਲਰੇਡੀ ਘਰ ਹੈਗਾ ਤੁਸੀਂ ਉਹਨੂੰ ਰੀਫਾਈਨਾਂਸ ਕਰਨਾ ਚਾਹੁੰਦੇ, ਜਾਂ ਕੋਈ ਪ੍ਰੋਪਰਟੀ ਖਰੀਦੀ ਹੈ ਉਹਦੀ ਮੌਰਗੇਜ ਕਰਵਾਉਣੀ ਹੈ, ਗੱਲ ਕੀ ਕੋਈ ਵੀ ਮੌਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-294-5503। ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਧੰਨਵਾਦ ਜੀ। ਤੁਸੀਂ ਵੀ ਨਰਦੇਵ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ, ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਕੰਮ ਹੋਵੇ, 6472945503। ਦੋਸਤੋ ਅੱਜ ਹੀ ਕੈਨੇਡਾ ਡੇ ਹੀ, ਜੁਲਾਈ ਪਹਿਲੀ ਹੀ ਅੰਟੇਰੀਓ ਵਾਈਡ, ਹੁਣ ਆਟੋ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਜਿਹੜੀਆਂ 9 ਡਿਫਰੈਂਟ ਫੀਚਰਸ ਮੈਂਡਟੋਰੀ ਹੁੰਦੀਆਂ ਸੀ, ਉਹਨਾਂ ਦੇ ਵਿੱਚੋਂ 9 out of 9 ਹੁਣ ਮੈਂਡਟੋਰੀ ਨਹੀਂ ਹਨ, ਆਪਸ਼ਨਲ ਹੋ ਚੁੱਕੀਆਂ ਹਨ। ਸੋ ਅੱਜ ਤੋਂ ਅੱਗੇ ਕੋਈ ਵੀ ਨਵੀਂ ਆਟੋ ਇੰਸ਼ੋਰੈਂਸ ਪਾਲਿਸੀ ਕਰਵਾਉਂਦਾ ਹੈ ਜਾਂ ਪੁਰਾਣੀ ਰਿਨਿਊ ਹੋਣ ਲੱਗੀ ਆ ਆਉਣ ਵਾਲੇ ਦਿਨਾਂ ਜਾਂ ਹਫ਼ਤਿਆਂ ਜਾਂ ਮਹੀਨਿਆਂ ਦੇ ਵਿੱਚ ਜਾਂ ਈਵਨ ਅਗਲੇ ਸਾਲ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਹੁਣ ਐਡ ਕਰ ਰਹੇ ਹੋ, ਰਿਮੂਵ ਕਰ ਰਹੇ ਹੋ, ਜਿਹਦਾ ਤੁਹਾਡਾ ਕੋਈ ਵੀ ਗੱਡੀ ਦਾ ਟੱਕਰ ਹੋਣ ਤੋਂ ਬਾਅਦ ਜਾਂ ਸੱਟ ਲੱਗਣ ਤੋਂ ਬਾਅਦ ਕੀ ਬੈਨੀਫਿਟ ਹੈ ਜਾਂ ਨਹੀਂ ਹੈ, ਸਭ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਅਫੇਅਰਲੀ ਔਨ ਐਵਰੇਜ ਬੰਦਾ ਤਾਂ ਸਾਲ ਦਾ ਹੀ ਵੱਧ ਤੋਂ ਵੱਧ $100 ਹੀ ਬਚਾਊਗਾ ਵਿਚ ਇਜ਼ ਨਾਟ ਰੀਲੀ ਵਰਥ ਚੇਂਜਿੰਗ ਯੋਰ ਪਾਲਿਸੀ ਸਾਲ ਦੇ $100 ਬਚਾਉਣ ਦੇ ਖਾਤਰ ਤੁਸੀਂ ਹਜ਼ਾਰਾਂ ਹੀ ਡਾਲਰ ਦੇ ਬੈਨੀਫਿਟ ਦੇ ਪੋਟੈਂਸ਼ੀਅਲ ਬੈਨੀਫਿਟ ਦੇ ਤੇ ਲੂਜ਼ ਆਊਟ ਕਰ ਸਕਦੇ ਹੋ ਮਿਸਰ ਕਰ ਸਕਦੇ ਹੋ ਸੋ ਜ਼ਰੂਰ ਚੰਗੀ ਤਰ੍ਹਾਂ ਪਤਾ ਕਰੋ ਕਿ ਕਿਹੜੀ ਆਪਸ਼ਨ ਜਿਹੜੀ ਹੈਗੀ ਆ ਹੁਣ ਮੈਂਡਟਰੀ ਪਹਿਲਾਂ ਹੁੰਦੀ ਸੀ ਆਪਸ਼ਨ ਹੁਣ ਹੋ ਗਈ ਆ ਫੀਚਰ ਰੱਖਣੀ ਚਾਹੀਦੀ ਆ ਕਿਹੜੀ ਕੱਢਣੀ ਚਾਹੀਦੀ ਆ ਅਤੇ ਇਹ ਤੁਹਾਨੂੰ ਏ ਟੂ ਜ਼ੈਡ ਸਭ ਕੁਝ ਸਮਝਾ ਸਕਦੇ ਨੇ ਜੇਕਰ ਤੁਹਾਡੀ ਹੁਣ ਰਿਨਿਊਅਲ ਆ ਰਹੀ ਹੈ ਮਨੂ ਸ਼ਰਮਾ ਆਰੋ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਇਹ ਸਾਰੀਆਂ ਮੇਜਰ ਕੰਪਨੀਜ਼ ਨਾਲ ਡੀਲ ਕਰਦੇ ਨੇ ਮਤਲਬ ਇਹ ਹੈ ਕਿ ਜਦੋਂ ਵੀ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਆ ਚਾਹੇ ਤੁਹਾਡੀ ਕੰਪਨੀ ਕਹਿੰਦੀ ਹੈ ਕਿ ਭਾਈ ਅਸੀਂ $10 ਘਟਾ ਵੀ ਦੇਣੇ ਆ $50 ਘਟਾ ਵੀ ਦੇਣੇ ਆ ਜੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਦੀ ਕੁਛ ਕੁ ਇਨਫੋਰਮੇਸ਼ਨ ਦਿਓਗੇ ਜਿਹੜੀ ਵੀ ਕੰਪਨੀ ਦੇ ਵਿੱਚ ਰੇਟ ਘੱਟਦਾ ਹੈ ਉਹਦੇ ਨਾਲ ਇਹਨਾਂ ਨੇ ਤੁਹਾਨੂੰ ਸਵਿਚ ਕਰ ਦੇਣਾ ਹੈ ਅਤੇ ਐਟਲੀਸਟ 12 ਮਹੀਨੇ ਲਗਾਤਾਰ ਤਾਂ ਤੁਸੀਂ ਢੇਰ ਸਾਰੇ ਡਾਲਰ ਬਚਾਓਗੇ ਐਵਰੀ ਟਾਈਮ ਤੁਹਾਡੀ ਆਰੋ ਇੰਸ਼ੋਰੈਂਸ ਰਿਨਿਊ ਹੁੰਦੀ ਹੈ ਮਨੂ ਸ਼ਰਮਾ ਨੂੰ ਕਾਲ ਕਰੋ ਤੁਹਾਡੇ ਹੰਡਰਡ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਐਵਰੀ ਈਅਰ ਸੇਵ ਕਰਵਾ ਸਕਦੇ ਨੇ ਖਾਸ ਜੇ ਤੁਸੀਂ ਆਰੋ ਐਂਡ ਹੋਮ ਇਕੱਠੇ ਕਰਦੇ ਹੋ ਸੋ ਹੋਮ ਇੰਸ਼ੋਰੈਂਸ ਆਰੋ ਇੰਸ਼ੋਰੈਂਸ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਮਨੂ ਸ਼ਰਮਾ 289-952-9532 ਨਾਲ ਦੀ ਨਾਲ ਸਿਰੀਆ ਬ੍ਰੈਂਪਟਨ ਦੇ ਵੱਲੋਂ ਤੁਹਾਡੇ ਤੱਕ ਇੱਕ ਪੇਡ ਮੈਸੇਜ ਹੈ ਪਹਿਲਾਂ ਮੈਂ ਆਪਦਾ ਹੀ ਮੈਸੇਜ ਦੇ ਦੇਣਾ ਤੁਹਾਨੂੰ ਤੁਹਾਨੂੰ ਵੱਡੇ ਵੱਡੇ ਫਾਈਨਸ ਤੋਂ ਬਚਾਉਣ ਲਈ ਡੋਂਟ ਬੀ ਲਾਂਚਿੰਗ ਆਫ ਫਾਇਰਵਰਕਸ ਰੇ ਅੱਜ ਤੁਸੀਂ ਆਪਦੇ ਪਟਾਕੇ ਨਹੀਂ ਚਲਾ ਸਕਦੇ ਹੋ ਸਿਰਫ ਸ਼ਹਿਰ ਦੇ ਪਟਾਕੇ ਦੇਖ ਸਕਦੇ ਹੋ ਅੱਜ ਜੇ ਤੁਸੀਂ ਆਪਦੇ ਪਟਾਕੇ ਚਲਾਉਂਦੇ ਹੋ ਫੜੇ ਜਾਂਦੇ ਹੋ ਫਿਰ ਤਾਂ ਬਹੁਤ ਵੱਡਾ ਫਾਈਨ ਵੀ ਪੇ ਕਰ ਸਕਦੇ ਹੋ ਸੋ ਰਹਿਣ ਹੀ ਦਿਓ ਜੇ ਕੋਈ ਹੋਰ ਸ਼ਹਿਰ ਹੈ ਮਿਊਨਿਸਪੈਲਿਟੀ ਹੈ ਜਿੱਥੇ ਕਿ ਪਰਸਨਲ ਫਾਇਰਵਰਕ ਯੂਸ ਅਲਾਊਡ ਹੈ ਮੇ ਬੀ ਸਮ ਬੋਰਡਰਿੰਗ ਸਿਟੀਜ਼ ਉੱਥੇ ਜਾ ਕੇ ਚੱਕ ਦਿਓ ਫੱਟੇ ਪਰ ਬ੍ਰੈਂਪਟਨ ਦੇ ਵਿੱਚ ਕੋਈ ਵੀ ਪਰਸਨਲ ਫਾਇਰਵਰਕ ਯੂਸ ਨਹੀਂ ਹੈ ਹੁਣ ਸਿਰੀ ਆਫ ਬ੍ਰੈਂਪਟਨ ਦਾ ਜਿਹੜਾ ਪੇਡ ਮੈਸੇਜ ਹੈ ਉਹ ਹੈ ਤੁਸੀਂ ਆਪਦਾ ਹਿੱਸਾ ਆਪਦਾ ਕੰਮ ਕਰੋ ਆਪਣੇ ਸ਼ਹਿਰ ਨੂੰ ਸੇਫ ਸਾਫ਼ ਅਤੇ ਵੈਲਕਮਿੰਗ ਰੱਖਣ ਦੇ ਲਈ ਮੇਕ ਸ਼ੋਰ ਕਿ ਤੁਸੀਂ ਗਾਰਬੇਜ ਨੂੰ ਸਹੀ ਤਰ੍ਹਾਂ ਡਿਸਪੋਜ਼ ਕਰਦੇ ਹੋ ਸਹੀ ਬਿਨਸ ਦੇ ਵਿੱਚ ਡਿਸਪੋਜ਼ ਕਰਦੇ ਹੋ ਕਿਸੇ ਵੀ ਪ੍ਰਾਈਵੇਟ ਜਾਂ ਪਬਲਿਕ ਪ੍ਰਾਪਰਟੀ 'ਤੇ ਗੰਦ ਮੰਦ ਨਾ ਸਿੱਟੋ ਇਹ ਇਲੀਗਲ ਕੰਮ ਹੈ ਤੁਸੀਂ ਆਪਦੇ ਯਾਰਡ ਨੂੰ ਮੇਨਟੇਨ ਕਰੋ ਲੋਕਾਂ ਦਾ ਤਾਂ ਮੇਰੇ 6 ਫੁੱਟ ਪਲੱਸ ਦੀ ਹਾਈਟ ਤੱਕ ਘਾਹ ਹੋਇਆ ਹੋਇਆ ਹੈ ਇਟਸ ਰਿਡੀਕਿਊਲਸ ਚਾਹੇ ਰੈਂਟ 'ਤੇ ਰਹਿੰਦੇ ਹੋ ਚਾਹੇ ਤੁਸੀਂ ਕਿਰਾਏ 'ਤੇ ਰਹਿੰਦੇ ਹੋ ਚਾਹੇ ਆਪ ਓਨ ਕਰਦੇ ਹੋ ਯੂ ਹੈਵ ਟੂ ਕੱਟ ਯੂਰ ਗ੍ਰਾਸ ਫਰੰਟ ਯਾਰਡ ਐਂਡ ਬੈਕ ਯਾਰਡ ਕੀਪ ਐਕਸੈਸਿਵ ਨੋਇਜ਼ ਡਾਊਨ ਸਾਈਡਵਾਕ ਸਾਫ਼ ਰੱਖੋ ਗੱਡੀਆਂ ਸਾਈਡਵਾਕ ਨਹੀਂ ਚਾੜ ਸਕਦੇ ਜਾਂ ਪਾਰਕ ਕਰ ਸਕਦੇ ਅਤੇ ਨਾਲ ਦੀ ਨਾਲ ਸਿਰੀ ਬ੍ਰੈਂਪਟਨ 'ਤੇ ਕਹਿਣਾ ਹੈ ਕਿ ਤੁਸੀਂ ਸਾਰੇ ਹੀ ਬਾਇਲਾਜ਼ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਗਨੋਰੈਂਸ ਇਜ਼ ਨਾਟ ਐਨ ਐਕਸਕਿਊਸ ਇਗਨੋਰੈਂਸ ਤੁਹਾਨੂੰ ਟਿਕਟ ਤੋਂ ਨਹੀਂ ਬਚਾਊਗੀ www.brampton.ca/bylaws ਤੇ ਵਿਜ਼ਿਟ ਕਰੋ ਬ੍ਰੈਂਪਟਨ ਸ਼ਹਿਰ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖਣ ਦੇ ਲਈ www.brampton.ca/bylaws ਇਹ ਸਿਰੀ ਬ੍ਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ ਨਾਲ ਦੀ ਨਾਲ ਦੋਸਤੋ ਤੁਹਾਨੂੰ ਦੱਸੀਏ ਕਿ ਸਾਡੀ ਲਾਈਨ ਇੱਕ ਵਾਰੀ ਫਿਰ ਤੋਂ ਜੁੜ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੋਂ ਗ੍ਰੈਂਡ ਹੋਮ ਫਰਨੀਚਰ 'ਤੇ ਅੱਜ ਹੀ ਕੁਈਨ ਐਂਡ ਗੇਟਵੇ ਇਨ ਬ੍ਰੈਂਪਟਨ 294 ਵਾਕਰ ਡਰਾਈਵ ਬ੍ਰੈਂਪਟਨ ਵਾਲਮਾਰਟ ਵਾਲੇ ਪਲਾਜ਼ ਦੇ ਬਿਲਕੁਲ ਨਾਲ ਇਹਨਾਂ ਦੀ ਬਹੁਤ ਹੀ ਕਮਾਲ ਦੀ ਸਾਲ ਦੀ ਸਭ ਤੋਂ ਲੋਐਸਟ ਪ੍ਰਾਈਸ ਦੀ ਸੇਲ ਸ਼ੁਰੂ ਹੋ ਚੁੱਕੀ ਆ ਕੈਨੇਡਾ ਡੇ ਸੇਲ ਅੱਜ ਤੋਂ ਲੈ ਕੇ ਸੰਡੇ ਤੱਕ ਲਗਾਤਾਰ ਚੱਲਣੀ ਆ ਕਿਉਂਕਿ ਫਰਨੀਚਰ ਹੀ ਇੰਨੀਆਂ ਜ਼ਿਆਦਾ ਨਵੀਆਂ ਸ਼ਿਪਮੈਂਟਸ ਅਤੇ ਕੰਟੇਨਰਸ ਇੰਨੇ ਮੰਗਾਈਆਂ ਹਨ ਤੁਹਾਨੂੰ ਅੱਜ ਤੋਂ ਲੈ ਕੇ ਸੰਡੇ ਤੱਕ ਸਾਲ ਦੀਆਂ ਸਭ ਤੋਂ ਘੱਟ ਪ੍ਰਾਈਸ ਮਿਲਣਗੀਆਂ ਬ੍ਰੈਂਡ ਨਿਊ ਸੋਫੇ ਸੈੱਟ ਨਾਲ ਦੀ ਨਾਲ ਬੈਡਰੂਮ ਸੈੱਟ ਮੈਟਰਸਿਸ ਡੈਕੋਰ ਵੀ ਡਾਇਨਿੰਗ ਟੇਬਲ ਸੈੱਟ ਵੀ ਤੁਹਾਨੂੰ ਸਭ ਤੋਂ ਜ਼ਬਰਦਸਤ ਪ੍ਰਾਈਸ ਮਿਲ ਰਹੀਆਂ ਨੇ ਸਾਲ ਦੀਆਂ ਇੱਕ ਇੱਕ ਪਰਚੇਸ ਨਾਲ ਤੁਹਾਨੂੰ ਮਲਟੀਪਲ ਤੋਹਫੇ ਵੀ ਮਿਲਣੇ ਆ ਅਤੇ ਅਸੀਂ ਪਰਸੋਂ ਨੂੰ ਵੀ ਫਰਾਈਡੇ ਨੂੰ ਅਤੇ ਉਸ ਤੋਂ ਅਗਲੇ ਦਿਨ ਸੈਟਰਡੇ ਨੂੰ ਦੋ ਦਿਨ ਲਗਾਤਾਰ ਲਾਈਵ ਲੋਕੇਸ਼ਨ ਵੀ ਪਹੁੰਚਾਂਗੇ ਐ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਬ੍ਰੈਂਪਟਨ ਐਟ ਕੁਈਨ ਐਂਡ ਗੇਟਵੇ ਸੁਖਜੀਤ ਸਤਿ ਸ਼੍ਰੀ ਅਕਾਲ ਜੀ
2: ਬਹੁਤ ਸ਼ੁਕਰੀਆ ਧੰਨਵਾਦ ਸਮਰਾਜ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਵੈਸੇ ਦੇ ਰਹੇ ਜੀ ਪਰਿਵਾਰਾਂ ਤੱਕ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਆ ਕੈਨੇਡਾ ਡੇ ਸਪੈਸ਼ਲ ਤੁਸੀਂ ਪ੍ਰਾਈਜ਼ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਚਾਹੀਦੇ ਈਵਨ ਪਾਵਰ ਰਿਕਲਾਈਨਰ ਮਸਾਜਰ ਦੇ ਉੱਪਰ ਬਹੁਤ ਸਾਰੀ ਭਾਰੇ ਜਿਹੜੇ ਡਿਸਕਾਊਂਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਹਾਰਡ ਫੋਮ ਦੇ ਮੈਟਰਸ ਲੈਣਾ ਚਾਹੁੰਦੇ ਹੋ ਤਾਂ ਫਟਾਫਟ ਪਹੁੰਚੋ ਰਾਤ ਦੇ 10 ਵਜੇ ਤੱਕ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਰੂਮ ਦੇ ਲਈ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ 3 ਸੀਟਰ ਸੋਫਾ 2 ਜਾ ਸਕਦੇ ਹੋ ਤੇ ਨਾਲ ਕੈਨੇਡਾ ਡੇ ਦਾ ਤੋਹਫਾ ਰਾਤ ਦੇ 10 ਵਜੇ ਤੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਐਂਡ ਲਫਸ਼ਡ ਚਾਰ ਰਿਕਲਾਈਨਰ ਦੇ ਨਾਲ ਫੁੱਲੀ ਲੋਡਡ $999 ਦਾ $1000 ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਸਾਰੀਆਂ ਡੀਲਾਂ ਲੈਣ ਵਾਸਤੇ ਰਾਤ ਦੇ 10 ਵਜੇ ਤੱਕ ਪਹੁੰਚੋ 294 ਵਾਕ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕ ਡਰਾਈਵ ਰਾਤ ਦੇ 10 ਵਜੇ ਤੱਕ ਓਪਨ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਸਮਰਾਜ ਜੀ
0: ਧੰਨਵਾਦ ਜੀ ਤੇ ਦੋਸਤੋ ਕੈਨੇਡਾ ਡੇ ਤੇ ਤੁਸੀਂ ਕੈਨੇਡੀਅਨ ਹੋਮ ਓਨਰ ਬਣਨਾ ਚਾਹੁੰਦੇ ਹੋ ਇੱਕ ਬਹੁਤ ਹੀ ਸ਼ਾਨਦਾਰ ਬਹੁਤ ਹੀ ਵੱਡੀ ਨਵੀਂ ਕਮਿਊਨਿਟੀ ਪੂਰੇ ਸ਼ਾਪਿੰਗ ਸੈਂਟਰਸ ਪਲਾਜ਼ੇ ਪਲੂਜ਼ੇ ਸਕੂਲਸ ਸਪੋਰਟਸ ਅਟਰੈਕਸ਼ਨ ਐਂਡ ਮਚ ਮਚ ਮੋਰ ਨਾਲ ਤਿਆਰ ਹੋ ਰਹੀ ਹੈ ਬ੍ਰੈਂਪਟਨ ਤੋਂ ਮਿੰਟ ਕੀ ਦੂਰ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਨਵੀਂ ਮਾਸਟਰ ਪਲਾਨ ਕਮਿਊਨਿਟੀ ਆ ਰਹੀ ਹੈ ਜਿਹਦੇ ਵਿੱਚ ਇੱਕੋ ਹੀ ਬਿਲਡਰ ਦੇ ਵੱਲੋਂ 2500 ਤੋਂ ਵੀ ਜ਼ਿਆਦਾ ਘਰ ਅਤੇ ਹੋਰ ਵੀ ਬਿਲਡਰ ਦੇ ਵੱਲੋਂ ਕੁੱਲ ਮਿਲਾ ਕੇ ਹਜ਼ਾਰਾਂ ਹੀ ਨਵੇਂ ਘਰ ਦੀ ਮੈਸਿਵ ਕਮਿਊਨਿਟੀ ਤਿਆਰ ਹੋ ਰਹੀ ਹੈ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇਹ ਫਰੀ ਹੋਲ ਟਾਊਨ ਹਾਊਸ ਸੈਮੀ ਡੀਟੈਚ ਅਤੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਤਿਆਰ ਹੋਣੇ ਆ 2027 ਦੇ ਐਂਡ ਤੇ ਸੋ ਤੁਹਾਡੇ ਕੋਲ ਹਜੇ ਤੱਕ ਵੀ 1.5 ਈਅਰ ਦਾ ਟਾਈਮ ਹੈਗਾ 27 ਦੇ ਐਂਡ ਤੋਂ ਲੈ ਕੇ 28 ਦੀ ਸ਼ੁਰੂਆਤ ਤੱਕ ਬਹੁਤ ਲੰਬੀਆਂ ਕਲੋਜ਼ਿੰਗਸ ਨੇ ਐਂਡ ਆਫ 2027 ਟੂ ਸਟਾਰਟ ਆਫ 2028 ਤੱਕ ਕਲੋਜ਼ਿੰਗ ਹੋਣਗੀਆਂ ਟੂ ਸਟੋਰੀ ਟੂ ਫਲੋਰ ਪਲੱਸ ਅਨਫਿਨਿਸ਼ ਬੇਸਮੈਂਟ ਦੇ ਨਾਲ ਟ੍ਰੈਡੀਸ਼ਨਲ ਬੈਕਯਾਰਡ ਦੇ ਨਾਲ ਫਰੀ ਹੋਲਡ ਟਾਊਨ ਹਾਊਸਿਸ ਮੇਨ ਫਲੋਰ ਹੈ ਕਿਚਨ ਕੁਚਨ ਸਭ ਕੁਝ ਹੈ ਥੱਲੇ ਬੇਸਮੈਂਟ ਹੈ ਅਤੇ ਉੱਪਰ

0: instead of 849,000 to. The 32 foot lot te vadde double car garage detach kar. Absolutely lowest price in the region de vich double car garage lay brand new 949,000. Saadde 9 lakh di price ha 32 foot lot te double car garage detach kar. 2345 square foot tak, 4 bedroom tak, 3.5 bathroom tak, double car garage nale driveway parking, te 10% total deposit hai. Te jada badde, 36 foot lot te double car garage detach kar from under 1.1 million, low 1 million the price hai, 2620 square foot tak tayar karwa sakde, 5 bedroom tak, te 10% da deposit hai, 1 saal de vich. Call team Sidhu. Zagor Road and Mayfield Road te hazara hi name ghar taiyar ho rahe ne 27 de end to leke 28 di shuruaat tak 416-302-0016 ਸਾਡੀ ਲਾਈਨ ਜੁੜ ਚੁੱਕੀ ਹੈ ਡਾਕਟਰ ਕੁਲਦੀਪ ਸਿੰਘ ਨਾਲ ਕੇਡੀ ਹੋਮਿਓਪੈਥੀ ਡਾਕਟਰ ਕੁਲਦੀਪ ਸਿੰਘ ਹੁਣ 47 ਤੋਂ ਵੀ ਵੱਧ ਸਾਲ ਲਗਾਤਾਰ 47 ਪਲੱਸ ਈਅਰਸ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ 47 ਈਅਰਸ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਲੱਖਾਂ ਲੋਕਾਂ ਦਾ ਇਹਨਾਂ ਨੇ ਇਲਾਜ ਕੀਤਾ ਹੋਣਾ ਜੜ ਤੋਂ ਇਲਾਜ ਕਰਦੇ ਨੇ ਬਿਨਾਂ ਸਾਈਡ ਇਫੈਕਟ ਤੋਂ ਨੈਚੁਰਲ ਦਵਾਈਆਂ ਨਾਲ ਹੈਲਥ ਕੈਨੇਡਾ ਅਪਰੂਵਡ ਦਵਾਈਆਂ ਨਾਲ ਹੀ ਇਲਾਜ ਕਰਦੇ ਨੇ ਅਤੇ ਤੁਸੀਂ ਜਿਹੜੀ ਮਰਜ਼ੀ ਡਾਇਗਨੋਸਡ ਜਾਂ ਅਨਡਾਇਗਨੋਸਡ ਜਿੰਨੀ ਮਾਈਨਰ ਜਿੰਨੀ ਮੇਜਰ ਕੋਈ ਵੀ ਇਲਨੈਸ ਤੋਂ ਸਫ਼ਰ ਕਰ ਰਹੇ ਹੋ ਸਫ਼ਰ ਕਰਨ ਦੀ ਕੋਈ ਲੋੜ ਨਹੀਂ ਜੇਕਰ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਇਹ ਤੁਹਾਨੂੰ ਠੀਕ ਕਰ ਸਕਦੇ ਆ ਨੰਬਰ ਹੈ 647-818-0055 ਨੰਬਰ ਕਮਾਓ ਆਪਣੇ ਪਸੰਦ ਦੇ ਦਿਨ ਅਤੇ ਟਾਈਮ ਲਈ ਬੁੱਕ ਕਰੋ ਅਪੁਆਇੰਟਮੈਂਟ ਅਤੇ ਫਿਰ ਜਾ ਕੇ ਮਿਲੋ ਡਾਕਟਰ ਕੁਲਦੀਪ ਸਿੰਘ ਖੇਡੀ ਹੋਮਿਓਪੈਥੀ ਨੂੰ ਬਰੈਂਪਟਨ ਸ਼ਹਿਰ ਦੇ ਵਿੱਚ ਏਅਰਪੋਰਟ ਦੀ ਕੁਈਨ ਦੀ ਐਗਜੈਕਟ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਕੁਈਨ ਜਿਹੜਾ ਮੈਸਿਵ ਹੋਮ ਡੀਪੋ ਵਾਲਾ ਪਲਾਜ਼ਾ ਉੱਥੇ 20 ਮੈਰੀਟਾਈਮ ਇੰਟੀਰੀਅਰ ਬੁਲਵਾਰਡ ਨੰਬਰ 2 ਦੇ ਵਿੱਚ ਇਹਨਾਂ ਦਾ ਆਫਿਸ ਹੈ 647-818-0055 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ
1: ਹਾਂਜੀ ਸਿਮਰਾਜ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਹੈਪੀ ਕੈਨੇਡਾ ਡੇ
0: ਹੈਪੀ ਕੈਨੇਡਾ ਡੇ ਡਾਕਟਰ ਸਾਹਿਬ ਹੁਣ ਦੱਸੋ ਜੀ ਅੱਜ ਕਿਹੜੀ ਹੈਲਥ ਟਾਪਿਕ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੋ ਜੀ
1: ਅੱਜ ਮੈਂ ਮੋਸਟਲੀ ਪੇਨ ਬਾਰੇ ਆਰਥਰਾਇਟਿਸ ਜਿਹਨੂੰ ਜੋ ਹੈ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ ਠੀਕ ਹੈ ਉਹਦੇ ਕਰਕੇ ਜੇ ਗੋਲੀਆਂ ਖਾ ਖਾ ਕੇ ਟੋਫੀਆਂ ਵਾਂਗਣ ਪਰੇਸ਼ਾਨ ਰਹਿੰਦੇ ਨੇ ਠੀਕ ਹੈ ਉਹਦੇ ਬਾਰੇ ਗੱਲ ਕਰਾਂਗੇ ਲੇਕਿਨ ਦੇਖੋ ਏਦਾਂ ਕਿ ਦੇਖੋ ਹੁਣ ਵੇਖੋ ਕੋਈ ਵੀ ਕੰਮ ਸਿੱਖਦੇ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਦੇਖੋ ਲਗਭਗ 50 ਸਾਲ ਹੋ ਗਏ ਤਾਂ ਵੀ ਅਜੇ ਮੈਂ ਸਿੱਖ ਰਿਹਾ ਲੇਕਿਨ ਜਿੰਨੇ ਵੀ ਪਰਸੈਂਟ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਹਰ ਪੇਸ਼ੈਂਟ ਕੋਈ ਵੀ ਆਉਂਦਾ ਸ਼ੁਭਮ ਵਿਦਿਨ 5-10 ਮਿੰਟ ਦੇ ਅੰਦਰ ਮੈਂ ਦੱਸ ਦਿੰਦਾ ਕਿ ਇਹ ਪ੍ਰੋਬਲਮ ਹੈ ਤੁਸੀਂ ਐਕਸਰੇ ਕਰਾ ਲਓ ਹੋਰ ਕੁਝ ਕਰਾ ਲਓ MRI ਕਰਾ ਲਓ ਇਹ ਕਰਾ ਲਓ ਲੇਕਿਨ ਪਤਾ ਲੱਗ ਜਾਂਦਾ ਕਿਉਂਕਿ ਦੇਖੋ ਅੱਜ ਤੋਂ 50 ਸਾਲ ਹੋ ਗਏ ਮੈਨੂੰ ਪੜ੍ਹਾਈ ਕੀਤੀ ਹੋਈ ਹੈ ਜਿਹੜੀ ਡਾਕਟਰ ਵਾਲੀਆਂ ਪੜ੍ਹਾਈ ਹੈ ਉਹੀ ਸਾਡੀ ਪੜ੍ਹਾਈ ਹੁੰਦੀ ਹੈ ਠੀਕ ਹੈ ਉਹਦੇ ਵਿੱਚ ਐਨਾਟੋਮੀ ਫਿਜ਼ੀਓਲੋਜੀ ਗਾਇਨੀਕੋਲੋਜੀ ਮਿਡਵਾਈਫਰੀ ਪ੍ਰੈਕਟਿਸ ਆਫ ਮੈਡੀਸਿਨ ਸਰਜਰੀ ਸਬਜੈਕਟ ਇਹ ਸਾਰੇ ਸਬਜੈਕਟ ਅਸੀਂ ਪੜ੍ਹੇ ਹੋਏ ਨੇ ਠੀਕ ਹੈ ਤੋ ਜੇ ਤੁਸੀਂ ਪੜ੍ਹਾਈ ਕੀਤੀ ਹੈ ਵਿਦਿਨ 5 ਮਿੰਟ ਸਾਨੂੰ ਬਿਮਾਰੀ ਦਾ ਪਤਾ ਲੱਗ ਜਾਂਦਾ ਤੋ ਮੈਂ ਜੋ ਵੀ ਲਿਸਨ ਸੁਣ ਰਿਹਾ ਕਿਸੇ ਨੂੰ ਵੀ ਮੈਂ ਲੱਗਦਾ ਸਾਲੋਂ ਪਰੇਸ਼ਾਨ ਹੈਗੇ ਹੋ ਤੁਹਾਨੂੰ ਸੋਲਿਊਸ਼ਨ ਨਹੀਂ ਮਿਲਿਆ ਇੱਕ ਵਾਰੀ ਆ ਕੇ ਜ਼ਰੂਰ ਡਿਸਕਸ ਕਰੋ ਡਿਸਕਸ ਕਰਨ ਦੇ ਆਪਾਂ ਕੋਈ ਚਾਰਜ ਨਹੀਂ ਕਰਦੇ ਲੇਕਿਨ ਅੱਜ ਵੀ ਦੇਖੋ ਸਿਮਰਾ ਜੀ ਇੱਕ ਪੇਸ਼ੈਂਟ ਆਇਆ ਉਹ ਸੁਣਦਾ ਮੈਂ ਕਿਹਾ ਕੱਲ੍ਹ ਤੋਂ ਸੁਣਦਾ ਕਹਿੰਦਾ ਸੁਣਦਾ ਰਹਿੰਦਾ ਧੱਕੇ ਧੁੱਕੇ ਖਾ ਕੇ ਜਦ ਨਹੀਂ ਠੀਕ ਹੋਇਆ ਅੱਜ ਮੇਰੇ ਯਾਦ ਆਈ ਮੈਂ ਕਿਹਾ ਹੁਣ ਯਾਦ ਆਈ ਮੈਨੂੰ ਮੇਰੀ ਠੀਕ ਲੋਕ ਨਾ ਮੈਂ ਸੁਣਦੇ ਨੇ ਮੈਂ ਕਿਹਾ ਅਸੀਂ ਬੇਵਕੂਫ ਥੋੜ੍ਹੀ ਆ ਐਡ ਦਿੰਦੇ ਹਾਂ ਲੋਕਾਂ ਨੂੰ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਐਡ ਦਿੰਦੇ ਹਾਂ ਲੋਕਾਂ ਦੇ ਲੋਕ ਸੁਣਨ ਉਹਨਾਂ ਨੂੰ ਭਲਾ ਹੋਵੇ ਉਹਨਾਂ ਨਾਲ ਠੀਕ ਹੋਣ ਠੀਕ ਹੈ ਤੁਹਾਨੂੰ ਕੋਈ ਵੀ ਪ੍ਰੋਬਲਮ ਹੈਗੀ ਐਂਗਜ਼ਾਇਟੀ ਹੈ ਡਿਪਰੈਸ਼ਨ ਹੈ ਐਸਮਾ ਹੈਗਾ ਕਿਸੇ ਤਰ੍ਹਾਂ ਦੀ ਪੁਰਾਣੀ ਤੋਂ ਪੁਰਾਣੀ ਐਲਰਜੀ ਹੈ ਪਾਇਲਸ ਹੈ ਥਾਇਰਾਇਡ ਕੋਲੈਸਟਰਾਲ ਡਾਇਬਟੀਜ਼ ਠੀਕ ਹੈ ਜਿਹੜੇ ਕਹਿੰਦੇ ਨਹੀਂ ਠੀਕ ਹੁੰਦੀ ਸਭ ਕੁਝ ਠੀਕ ਹੁੰਦਾ ਲੇਕਿਨ ਰਾਈਟ ਟਾਈਮ ਤੇ ਰਾਈਟ ਕੰਮ ਕਰੋਗੇ ਸਭ ਕੁਝ ਠੀਕ ਹੋਏਗਾ ਠੀਕ ਹੈ ਜੇ ਧੱਕੇ ਖਾਣੇ ਧੱਕੇ ਜ਼ਿੰਦਗੀ ਭਰ ਖਾਈ ਜਾਓ ਠੀਕ ਹੈ ਦੇਖੋ ਆਪਣੀ ਹੈਲਥ ਠੀਕ ਰੱਖੋਗੇ ਸਭ ਤੋਂ ਬੜੀ ਪਹਿਲਾਂ ਹੈਗਾ ਹੈਲਥ ਇਜ਼ ਵੈਲਥ ਤਾਂ ਹੀ ਕਿਹਾ ਗਿਆ ਸੀ ਸਿਮਰਾਜ ਜੀ ਠੀਕ ਨੀ ਸਭ ਤੋਂ ਠੀਕ ਹੈ ਜੇ ਆਪਣਾ ਤੁਸੀਂ ਵੀ ਸੁਖੀ ਰਹੋਗੇ ਤੁਹਾਡਾ ਪਰਿਵਾਰ ਵੀ ਸੁਖੀ ਰਹੇਗਾ ਤੁਹਾਨੂੰ ਸਲੀਪ ਐਪਨੀਆ ਹੈ ਸਕਿਨ ਦਾ ਇਸ਼ੂ ਹੈ ਕੋਈ ਬੱਚਿਆਂ ਦਾ ਆਟਿਜ਼ਮ ਹੈ ਆਟੋਮੋਡੀਜ਼ ਹੈਗੀ ਹੈ ਕੋਈ ਵੀ ਇਸ਼ੂ ਹੈ ਮੇਰਾ ਨੰਬਰ ਹਮੇਸ਼ਾ ਯਾਦ ਰੱਖੋ ਜ਼ਰੂਰ ਮੈਂ ਤੁਹਾਡੀ ਹੈਲਪ ਕਰੂੰਗਾ ਅੱਜ ਮੈਂ ਅਥਾਰਟੀ ਬਾਰੇ ਥੋੜ੍ਹੀ ਜਾਣਕਾਰੀ ਦਿੰਦੇ ਹਾਂ

0: arthritis, ਇੱਕ ਮੈਡੀਕਲ ਵਰਲਡ ਹੈ. ਅਰਥ ਮੀਨ ਜੁਆਇੰਟ, ਆਰਥਾਈਟਿਸ ਮੀਨ ਇਨਫਲਾਮੇਸ਼ਨ. ਤੁਸੀਂ ਕੋਈ ਡਾਕਟਰ ਕੋਲ ਜਾਂਦੇ ਬਸ ਉਹਨੇ ਆਰਥਾਈਟਿਸ ਦੱਸਣਾ, ਲੇਕਿਨ ਅਸੀਂ ਪੂਰਾ ਟਾਈਮ ਕੱਢ ਕੇ ਤੁਹਾਡੇ ਰੂਟ ਕਾਜ ਨੂੰ ਠੀਕ ਕਰਦੇ ਹਾਂ. ਤੁਹਾਡੇ ਅੰਦਰ ਹੋ ਸਕਦਾ ਤੁਹਾਡੇ ਪੇਟ ਦੀ ਪ੍ਰੋਬਲਮ ਹੋਵੇ, ਪੇਟ ਕਰਕੇ ਤੁਹਾਡਾ ਜੋ ਹੈ ਪੂਰੇ ਜਿਹਾ ਇਨਫਲਾਮੇਸ਼ਨ ਹੋਵੇ ਬਾਡੀ ਦੇ ਵਿੱਚ, ਜੋ ਹੈ ਉਹ ਕਈ ਚੀਜ਼ਾਂ ਹੁੰਦੀਆਂ ਨੇ. ਕਈ ਵਾਰੀ ਮੋਚ ਆ ਗਈ, ਉਹਦੇ ਕਰਕੇ ਲਿਗਾਮੈਂਟ ਟੈਂਡਨ 'ਚ ਪ੍ਰੋਬਲਮ ਆ ਗਈ, ਨਰ ਪਿੰਚ ਕਰਕੇ ਨਰ ਦੀ ਪ੍ਰੋਬਲਮ ਹੈਗੀ ਹੈ, ਇਨਫਲਾਮੇਸ਼ਨ ਬਾਡੀ ਦੇ ਵਿੱਚ ਹੋ ਜਾਂਦਾ. ਕਈ ਕਾਰਨ ਹੁੰਦੇ ਨੇ ਇਹਦੇ 'ਚ, ਜਿਵੇਂ ਜੇ ਤੁਹਾਡਾ ਇਹਦੇ ਮੇਸ਼ਨ ਸਿਮਟਮ ਕੀ ਹੁੰਦੇ, ਪੇਨ ਹੋਵੇਗਾ, ਸਟਿਫਨੈਸ ਹੋਵੇਗੀ, ਸਵੈਲਿੰਗ ਹੋਵੇਗੀ, ਔਰ ਤੁਹਾਡਾ ਤੁਸੀਂ ਤੁਰਨਾ ਫਿਰਨਾ ਮੁਸ਼ਕਿਲ ਹੋਵੇਗਾ, ਜਿਵੇਂ ਬੈਕ ਪੇਨ ਹੈਗਾ, ਕਾਰਪੋਰੇਟਿਨੋ ਸਿੰਡਰੋਮ, ਰੋਮੇਟਰਸਾਈਟਿਸ, ਆਸਟੋਆਰਥਰਾਈਟਿਸ, ਫਾਈਬਰੋਮਾਈਲਜੀਆ, ਗਾਊਟ, ਲਿਊਪਸ, ਆਸਟੋਪਰੋਸਿਸ, ਇਹ ਸਾਰੀਆਂ ਜੇ ਇਨਫੈਕਸ਼ਨ ਆਰਥਰਾਈਟਿਸ, ਸਾਰੀਆਂ ਟੈਂਡਨਾਈਟਿਸ, ਹਰ ਬਿਮਾਰੀ ਬਹੁਤ ਜਲਦੀ ਸਾਡੇ ਕੋਲ, ਮਤਲਬ ਕਿ ਜੇ ਜ਼ਿਆਦਾ ਪ੍ਰੋਬਲਮ ਹੈ ਥੋੜ੍ਹਾ ਟਾਈਮ ਲੱਗਦਾ ਲੇਕਿਨ ਠੀਕ ਹੁੰਦੀ ਹੈ. ਠੀਕ ਹੈ, 647-818-0058-647-818-0058 ਤੱਕ ਕਦੇ ਵੀ ਕਾਲ ਕਰਕੇ ਆ ਸਕਦੇ ਹਾਂ. ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ. 647-818-0055-647-818-0058 ਤੱਕ ਕਦੇ ਵੀ ਕਾਲ ਕਰਕੇ ਆ ਸਕਦੇ ਹੋ. ਕੇਡੀਐਮ ਉੱਪਰ ਤੁਸੀਂ ਮੇਰੇ ਟਿਕਟੋਕ, ਇੰਸਟਾਗ੍ਰਾਮ, ਯੂਟਿਊਬ 'ਤੇ ਹਰ ਜਗ੍ਹਾ ਮੇਰੀ ਵੀਡੀਓ ਦੇਖ ਸਕਦੇ ਹੋ.
1: Thank you, Srimraji. Thank you very much. 47 plus years, 47 ਤੋਂ ਵੀ ਵੱਧ ਸਾਲ ਤੋਂ ਇਹ ਹੋਮਿਓਪੈਥੀ ਪ੍ਰੈਕਟਿਸ ਕਰਦੇ ਆ ਰਹੇ ਨੇ. ਜਿਹੜੀ ਵੀ ਤੁਹਾਨੂੰ ਕੋਈ ਦਵਾਈ ਦਿੰਦੇ ਆ ਉਹ ਹੈਲਥ ਕੈਨੇਡਾ ਅਪਰੂਵ ਦਵਾਈ ਹੈ, ਜੜ੍ਹ ਤੋਂ ਇਲਾਜ ਕਰਦੀ ਹੈ, ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਰਦੀ ਹੈ. ਨੰਬਰ ਹੈ 647-818-0055. ਡਾਕਟਰ ਕੁਲਦੀਪ ਸਿੰਘ, ਕੇ ਡੀ ਹੋਮਿਓਪੈਥੀ, 647-818-0055. ਦੋਸਤੋ, ਕਈ ਨਵੇਂ ਮੇਨ ਸਟ੍ਰੀਮ ਸਰਵੇ ਦੇ ਰਿਜ਼ਲਟਸ ਪੇਸ਼ ਕੀਤੇ ਗਏ ਨੇ, ਜਿਨ੍ਹਾਂ ਦੇ ਰਾਹੀਂ Canadians nu Canada Day te sade mulk de future de bare te hor vi Canada related, being proud or not proud, te ore ki kuch karne, is tarah de kafi interesting sawal puche gaye ne te kafi interesting results vi pesh hoye ne. Pehla ta liaison strategies de vallon 1526 Canadian adults nu pichle kuch ek dinan de vich randomly survey kita gaya, te sab to pehla puchya gaya ke is Canada Day how proud are you to be Canadian. ਅੱਧ ਤੋਂ ਵੀ ਜ਼ਿਆਦਾ ਕਨੇਡੀਅਨਸ, 51% ਨੇ ਕਿਹਾ ਦੇ ਆਰ ਵੈਰੀ ਪ੍ਰਾਊਡ ਟੂ ਬੀ ਕਨੇਡੀਅਨ. 29% ਨੇ ਕਿਹਾ ਸਮ ਵਟ ਪ੍ਰਾਊਡ, ਅਤੇ ਬਾਕੀ 20% ਨੇ ਕਿਹਾ ਨਾਟ ਵੈਰੀ ਪ੍ਰਾਊਡ, ਨਾਟ ਪ੍ਰਾਊਡ ਐਟ ਆਲ, ਜਾਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਕਿੱਦਾਂ ਫੀਲ ਕਰਦੇ ਆ. ਪਤਾ ਨਹੀਂ ਕਿੱਦਾਂ ਦੇ ਲੋਕ ਹੋਣਗੇ ਇਹ, ਜੇ ਤੁਹਾਨੂੰ ਪਤਾ ਹੀ ਨਹੀਂ ਕਿ ਹਾਊ ਯੂ ਫੀਲ. ਫਿਰ ਕਨੇਡੀਅਨਸ ਨੂੰ ਪੁੱਛਿਆ ਗਿਆ ਕਿ ਤੁਹਾਡਾ ਕੈਨੇਡਾ ਦੇ ਫਿਊਚਰ ਦੇ ਬਾਰੇ ਕੀ ਖਿਆਲ ਹੈ, ਕੀ ਆਊਟਲੁੱਕ ਹੈ. 44% ਆਫ ਕੈਨੇਡੀਅਨਸ ਨੇ ਕਿਹਾ ਕਿ ਉਹ ਵਰੀਡ ਹਨ ਕੈਨੇਡਾ ਦੇ ਫਿਊਚਰ ਦੇ ਬਾਰੇ, ਉਹਨਾਂ ਨੂੰ ਕਾਫੀ ਜ਼ਿਆਦਾ ਫਿਕਰ ਹੈ. ਆਹੀ ਸਭ ਤੋਂ ਨੰਬਰ ਵਨ ਆਂਸਰ ਹੈ. 44% ਆਫ ਕੈਨੇਡੀਅਨਸ ਆਰ ਵਰੀਡ ਅਬਾਊਟ ਕੈਨੇਡਾ ਫਿਊਚਰ. 30% ਨੇ ਕਿਹਾ ਕਿ ਉਹ ਆਪਟਮਿਸਟਿਕ ਹਨ, ਯਾਨੀ ਕਿ ਉਹਨਾਂ ਨੂੰ ਕਾਫੀ ਜ਼ਿਆਦਾ ਅਤੇ ਵੱਡੀਆਂ ਉਮੀਦਾਂ ਹਨ ਸਾਡੇ ਮੁਲਕ ਦੇ ਫਿਊਚਰ ਦੇ ਬਾਰੇ. ਬਾਕੀ 26% ਨੂੰ ਫਿਊਚਰ ਦੇ ਬਾਰੇ ਕੁਝ ਪਤਾ ਹੀ ਨਹੀਂ ਹੈਗਾ, ਕਹਿੰਦੇ ਨੇ ਕਿ ਸਾਡੇ ਕੋਲ ਕ੍ਰਿਸਟਲ ਬਾਲ ਹੈ ਨਹੀਂ, ਐਂਸਰ ਹੀ ਨਹੀਂ ਦੇਣਾ. ਲੈਜੇ ਦੇ ਵੱਲੋਂ ਵੀ ਨੈਸ਼ਨਲ ਪੋਸਟ ਅਖਬਾਰ ਦੇ ਲਈ ਵੀ ਇੱਕ ਨਵਾਂ ਨੈਸ਼ਨਲ ਪ੍ਰਾਈਡ ਸਰਵੇ ਕੰਡਕਟ ਕੀਤਾ ਗਿਆ, ਜਿਹਦੇ ਰਾਹੀਂ 1528 ਕੈਨੇਡੀਅਨ ਅਡਲਟਸ ਨੂੰ ਰੈਂਡਮਲੀ ਕੁਐਸਚਨ ਕੀਤਾ ਗਿਆ. ਅਤੇ ਕਿਉਂਕਿ ਪਿਛਲੇ ਸਾਲ ਤੋਂ ਹੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਨੇਡਾ ਨੂੰ ਵਨ ਵੇ ਔਰ ਅਨਦਰ US ਦਾ 51st ਸਟੇਟ ਬਣਾਉਣ ਦੀ ਗੱਲਬਾਤ ਬਾਰ ਬਾਰ ਕਰ ਰਿਹਾ ਹੈ, ਸਾਨੂੰ ਛੇੜ ਰਿਹਾ ਹੈ, ਅਤੇ ਹੁਣ ਅਲਬਰਟਾ ਵੀ ਨਾਲੇ ਕੁਬੈਕ ਵੀ ਸੈਪਰੇਸ਼ਨਿਸਟ ਮੂਵਮੈਂਟਸ ਵੀ ਵੱਧ ਰਹੇ ਹਨ. ਇਸ ਸਰਵੇ ਦੇ ਵਿੱਚ ਕੈਨੇਡੀਅਨਸ ਨੂੰ ਪਹਿਲਾਂ ਹੀ ਪੁੱਛਿਆ ਗਿਆ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਅੱਜ ਦਾ ਕੈਨੇਡਾ ਹੈ, ਔਰ ਕਰੰਟ ਬੋਰਡਰਸ, our current provinces, our current territories, ਜਿੱਦਾਂ ਦਾ ਅੱਜ ਦਾ ਕੈਨੇਡਾ ਹੈ, ਕੀ ਉਹ 50 ਸਾਲ ਬਾਅਦ ਹੀ ਇੱਦਾਂ ਹੀ ਐਗਜ਼ਿਸਟ ਕਰੂਗਾ ਜਾਂ ਨਹੀਂ. ਵੈਰੀ ਇੰਟਰਸਟਿੰਗ ਕੁਐਸਚਨ. ਵੈਸੇ ਤਾਂ ਕਿਸੇ ਕੋਲ ਕੋਈ ਮੈਜੀਕਲ ਕ੍ਰਿਸਟਲ ਬਾਲ ਤਾਂ ਹੈ ਨਹੀਂ ਕਿ ਉਹ 50 ਸਾਲ ਡਾਊਨ ਰੋਡ ਦੇਖ ਸਕਦੇ ਨੇ, ਪਰ ਇੰਟਰਸਟਿੰਗ ਕੁਐਸਚਨ ਤਾਂ ਹੈਗਾ ਹੀ ਹੈਗਾ. ਹੁਣ ਦੇਖੋ, ਮਜੋਰਟੀ 74% ਨੇ ਕਿਹਾ ਹਾਂ ਕਿ ਕੈਨੇਡਾ ਜਿੱਦਾਂ ਦਾ ਅੱਜ ਹੈ, ਜਿੱਦਾਂ ਦੇ ਬੋਰਡਰ ਨੇ, ਜਿੱਦਾਂ ਦੇ ਪ੍ਰੋਵਿੰਸਿਸ ਨੇ, ਟੈਰੀਟੋਰੀਜ਼ ਨੇ, ਐਗਜੈਕਟਲੀ ਇੱਦਾਂ ਹੀ ਇਹ 50 ਸਾਲ ਬਾਅਦ ਹੀ ਰਹੂਗਾ, ਐਗਜ਼ਿਸਟ ਕਰੂਗਾ। ਮੈਜੋਰਿਟੀ 74% ਨੇ ਕਿਹਾ ਯੈਸ, ਪਰ ਇਸ ਯੈਸ ਦੇ ਵਿੱਚੋਂ 43% ਨੇ ਕਿਹਾ ਯੈਸ ਐਬਸਲੂਟਲੀ, ਯਾਨੀ ਕਿ ਬੇਸ਼ੱਕ, ਕੋਈ ਇਹਦੇ ਬਾਰੇ ਸ਼ੱਕ ਹੈ ਨਹੀਂ ਸਾਨੂੰ। 30% ਨੇ ਕਿਹਾ ਕਿ ਹਾਂ, ਲੱਗਦਾ ਤਾਂ ਹੈਗਾ ਕਿ ਅੱਜ ਦਾ ਕੈਨੇਡਾ 50 ਸਾਲ ਤੋਂ ਬਾਅਦ ਹੀ ਉੱਦਾਂ ਦਾ ਹੀ ਰਹੂਗਾ। ਪਰ ਤਕਰੀਬਨ 15% ਕੈਨੇਡੀਅਨਸ ਹਨ ਜਿਨ੍ਹਾਂ ਨੂੰ ਲੱਗਦਾ ਹੈ ਕਿ ਬਿਲਕੁਲ ਵੀ ਨਹੀਂ, 50 ਈਅਰਸ ਡਾਊਨ ਦਾ ਰੋਡ ਸੇਮ ਬੋਰਡਰ, ਸੇਮ ਬਾਉਂਡਰੀ, ਸੇਮ ਪ੍ਰੋਵਿੰਸ, ਸੇਮ ਟੈਰੀਟਰੀ ਰਹਿਣੀਆਂ ਨਹੀਂ ਹੈਗੀਆਂ, ਅਤੇ 11% ਨੂੰ ਪਤਾ ਹੀ ਨਹੀਂ। ਐਬਕਸ ਡਾਟਾ ਦੇ ਵੱਲੋਂ ਵੀ ਨਵੀਂ ਕੈਨੇਡਾ ਡੇ ਸਰਵੇ ਕੰਡਕਟ ਕੀਤੀ ਗਈ ਹੈ, ਜਿਹਦੇ ਵਿੱਚ 2180 ਕੈਨੇਡੀਅਨ ਅਡਲਟਸ ਨੂੰ ਵੀ ਇਸ ਮੁਲਕ ਦੇ ਬਾਰੇ ਸਵਾਲ ਪੁੱਛੇ ਗਏ। ਸਭ ਤੋਂ ਪਹਿਲਾਂ ਤਾਂ ਪੁੱਛਿਆ ਗਿਆ, ਵਾਟ ਐਸਪੈਕਟਸ ਆਫ ਬੀਇੰਗ ਕੈਨੇਡੀਅਨ ਮੇਕ ਯੂ ਫੀਲ ਪ੍ਰਾਊਡ, ਕੈਨੇਡਾ 'ਚ ਕੀ ਚੀਜ਼ਾਂ ਨੇ, ਸਹੂਲਤਾਂ ਨੇ, ਗੱਲਾਂ ਬਾਤਾਂ ਨੇ, ਕੀ ਕੁਛ ਹੈ ਜਿਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਯਾਰ ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦੇ ਲਈ, ਕੀ ਖੂਬੀਆਂ ਨੇ। 60% ਆਫ ਲੋਕਾਂ ਨੇ ਕਿਹਾ ਕਿ ਇਸ ਮੁਲਕ ਦੀ ਨੈਚੁਰਲ ਬਿਊਟੀ ਐਂਡ ਇਨਵਾਇਰਮੈਂਟ ਇੱਕ ਖਾਸ ਕਾਰਨ ਹੈ ਫੋਰ ਦੈਮ ਟੂ ਫੀਲ ਪ੍ਰਾਊਡ ਅਬਾਊਟ ਬੀਇੰਗ ਕੈਨੇਡੀਅਨ। ਅਤੇ ਇਹ ਤਾਂ ਮੈਨੂੰ ਤਾਂ ਬਹੁਤ ਘੱਟ ਨੰਬਰ ਲੱਗਦਾ ਹੈ, ਕਿਉਂਕਿ ਦਿਸ ਕੰਟਰੀ ਇਜ਼ ਮੋਰ ਬਿਊਟੀਫੁਲ ਦੈਨ ਮਜੋਰਟੀ ਆਫ ਕੰਟਰੀਜ਼ ਆਈ ਹੈਵ ਐਵਰ ਬੀਨ ਟੂ। ਇਹਦੇ ਇੰਨੇ ਅਲੱਗ ਅਲੱਗ ਡਿਫਰੈਂਟ ਲੈਂਡਸਕੇਪਸ ਨੇ ਯਾਰ, ਇੰਨਾ ਵੱਡਾ ਮੁਲਕ ਹੈ, ਇੰਨੀ ਖੂਬਸੂਰਤ ਜਗ੍ਹਾ ਹੈ। ਸੋ 60% ਲੋਕਾਂ ਨੇ ਕਿਹਾ ਇਸ ਮੁਲਕ ਦੀ ਨੈਚੁਰਲ ਬਿਊਟੀ ਐਂਡ ਇਨਵਾਇਰਮੈਂਟ ਮੇਕਸ ਅਸ ਫੀਲ ਪ੍ਰਾਊਡ। 56% ਆਫ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਪੀਸਫੁਲ ਅਤੇ ਸੇਫ ਸੁਸਾਇਟੀ ਹੈ। ਅਗੇਨ ਜਨਰਲੀ ਸਪੀਕਿੰਗ ਤਾਂ ਹੈਗੀ ਹੈਗੀ ਆ, ਪਰ ਡਿਪੈਂਡ ਕਰਦਾ ਤੁਸੀਂ ਕਿੱਥੇ ਰਹਿੰਦੇ ਹੋ, ਨਾਟ ਸੋ ਮਚ ਈਦਰ। 56% ਨੇ ਹੀ ਕਿਹਾ ਕਿ ਇਸ ਮੁਲਕ ਦੇ ਵਿੱਚ ਯੂਨੀਵਰਸਲ ਹੈਲਥ ਕੇਅਰ ਸਿਸਟਮ ਹੈ ਐਂਡ ਦੈਟ ਮੇਕਸ ਦਮ ਫੀਲ ਪ੍ਰਾਊਡ। ਹਾਂ, ਇੱਕ ਟਾਈਮ 'ਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਇਨ ਦਾ 90s ਐਂਡ ਦਾ 2000s, ਤਾਂ ਸਾਨੂੰ ਵੀ ਬੜਾ ਮਾਣ ਸੀ ਅਬਾਊਟ ਆਰ ਯੂਨੀਵਰਸਲ ਹੈਲਥ ਕੇਅਰ ਸਿਸਟਮ, ਪਰ ਹੁਣ ਤਾਂ ਬੇਕਾਰ ਤਾਂ ਕੀ ਹੋ ਗਿਆ ਹੈ। ਹਾਂ, ਆਪਾਂ ਆਰਗਿਊ ਕਰ ਸਕਦੇ ਹਾਂ ਇਟਸ ਬੈਟਰ ਦੈਨ ਪੇਇੰਗ ਹੰਡਰਡਸ ਆਫ ਥਾਊਜ਼ੰਡਸ ਆਫ ਡਾਲਰਸ ਆਰ ਆ ਪਾਕਿਟ ਜਾਂ ਇੰਸ਼ੋਰੈਂਸਿਸ ਦੇ ਲਈ, ਪਰ ਫਿਰ ਵੀ ਕੁਆਲਿਟੀ ਤਾਂ ਐਵਰੀ ਸਿੰਗਲ ਈਅਰ ਘੱਟਦੀ ਹੀ ਜਾ ਰਹੀ ਹੈ, ਲੰਬੀਆਂ ਵੇਟ ਟਾਈਮਸ ਵੱਧਦੀਆਂ ਹੀ ਜਾ ਰਹੀਆਂ ਨੇ। ਪਰ ਫਿਰ ਵੀ 56% ਆਫ ਲੋਕਾਂ ਨੇ ਕਿਹਾ ਕਿ ਯੂਨੀਵਰਸਲ ਹੈਲਥ ਕੇਅਰ ਇੱਕ ਖੂਬੀ ਹੈ ਇਸ ਮੁਲਕ ਦੀ, ਕਿ ਦੈਟ ਵਾਈ ਵੀ ਫੀਲ ਪ੍ਰਾਊਡ ਟੂ ਬੀ ਕੈਨੇਡੀਅਨ। 52% ਨੇ ਕਿਹਾ ਕਿ ਕੈਨੇਡੀਅਨ ਵੈਲਿਊਜ਼ ਆਫ ਟੋਲਰੈਂਸ ਐਂਡ ਇਨਕਲੂਸਿਵਿਟੀ ਇੱਕ ਕਾਰਨ ਹੈ। ਤਾਂ ਹੀ ਤਾਂ ਪੂਰਾ ਪ੍ਰਾਈਡ ਮਹੀਨਾ ਹੀ ਮਨਾਇਆ ਜਾਂਦਾ ਹੈ ਜੂਨ ਦੇ ਵਿੱਚ, ਤਾਂ ਹੀ ਤਾਂ ਮਾਰਕ ਕਾਰਨੀ ਸਾਹਿਬ ਵੀ ਨੱਚ ਟੱਪ ਰਹੇ ਸੀ ਜਿਵੇਂ ਜਗਮੀਤ ਸਿੰਘ ਟੱਪਦਾ ਹੁੰਦਾ ਸੀ, ਟਰੂਡੋ ਵੀ ਨਾਲ ਦੀ ਨਾਲ। 48% ਨੇ ਕਿਹਾ, ਆਹ ਬਹੁਤ ਅਜੀਬ ਗੱਲ ਆ, 48% ਆਫ ਕੈਨੇਡੀਅਨ ਕਹਿਣਾ ਹੈ ਕਿ ਦੇ ਫੀਲ ਪ੍ਰਾਊਡ ਵੀ ਕੈਨੇਡੀਅਨ ਕਿਉਂਕਿ ਅਸੀਂ ਅਮੇਰੀਕਨ ਨਹੀਂ ਹਾਂ। ਕਿੱਦਾਂ ਦਾ ਯਾਰ ਇਹ ਸਵਾਲ ਆ, ਕਿੱਦਾਂ ਦਾ ਜਵਾਬ ਆ। 48% ਨੇ ਕਿਹਾ ਬੀਇੰਗ ਡਿਸਟਿੰਕਟ ਫਰੋਮ ਦਾ ਯੂਨਾਈਟਡ ਸਟੇਟਸ ਐਂਡ ਵੈਲਿਊਜ਼ ਪਾਲਿਸੀਜ਼ ਔਰ ਆਈਡੈਂਟੀ ਹੀ ਇੱਕ ਖਾਸ ਕਾਰਨ ਹੈ, ਬੇਸਿਕਲੀ ਵੀ ਆਰ ਨਾਟ ਅਮੇਰੀਕਨ, ਦੈਟਸ ਵਾਈ ਵੀ ਆਰ ਪ੍ਰਾਊਡ ਟੂ ਬੀ ਕੈਨੇਡੀਅਨ। ਕਮਾਲ ਦੀ ਗੱਲ ਆ। ਜ਼ਿਆਦਾ ਇੰਟਰਸਟਿੰਗ ਸਵਾਲ ਵੀ ਪੁੱਛਿਆ ਗਿਆ, What are the primary reasons why you might not feel proud to be Canadian? ਯਾਨੀ ਕਿ ਕੀ ਕੁਛ ਖਾਸ ਕਾਰਨ ਹੋ ਸਕਦੇ ਆ ਕਿ ਤੁਸੀਂ ਜਾਂ ਕੋਈ ਵੀ ਕੈਨੇਡੀਅਨ ਹੋਣ ਦੇ ਲਈ ਪ੍ਰਾਊਡ ਨਹੀਂ ਫੀਲ ਕਰੋਗੇ? ਅਤੇ ਆਹ ਗੱਲ ਤੁਸੀਂ ਧਿਆਨ ਨਾਲ ਸੁਣ ਲਓ, ਕਿਉਂਕਿ ਇਹ ਗੱਲ ਤਾਂ ਹੁਣ ਅਨਫੋਰਚੁਨੇਟਲੀ ਬਹੁਤ ਹੀ ਜ਼ਿਆਦਾ ਲੋਕ 10-11-12 ਸਾਲਾਂ ਤੋਂ ਹੀ ਫੀਲ ਕਰਦੇ ਆ ਰਹੇ ਨੇ। 57% ਆਫ ਕੈਨੇਡੀਅਨਸ ਨੇ ਕਿਹਾ ਕਿ ਉਹ ਇਸ ਮੁਲਕ ਦੇ ਪੋਲੀਟੀਸ਼ੀਅਨਸ ਜਾਂ ਉਹਨਾਂ ਪੋਲੀਟੀਸ਼ੀਅਨਸ ਦੀਆਂ ਪੋਲਿਸੀਜ਼ ਦੇ ਨਾਲ ਡਿਸਐਗਰੀ ਕਰਦੇ ਨੇ, ਉਹਨਾਂ ਦੇ ਨਾਲ ਸਹਿਮਤ ਨਹੀਂ ਹਨ, ਉਹਨਾਂ ਦੇ ਖਿਲਾਫ ਹਨ। ਆਹੀ ਨੰਬਰ 1 ਕਾਰਨ ਹੈ ਕਿ ਕੋਈ ਵੀ ਇੱਥੇ ਇਸ ਮੁਲਕ ਦੇ ਵਿੱਚ ਕੈਨੇਡੀਅਨ ਹੋਣ ਦੇ ਲਈ ਕਿਉਂ ਨਹੀਂ ਪ੍ਰਾਊਡ ਫੀਲ ਕਰੂਗਾ। ਨੰਬਰ 1 ਆਂਸਰ ਕਿ ਉਹ ਇਸ ਮੁਲਕ ਦੇ ਪੋਲੀਟੀਸ਼ੀਅਨਸ ਜਾਂ ਪੋਲੀਟੀਸ਼ੀਅਨਸ ਦੀਆਂ ਪੋਲਿਸੀਜ਼ ਦੇ ਨਾਲ ਡਿਸਐਗਰੀ ਕਰਦੇ ਨੇ। 50% ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਮੁਲਕ ਹੋਰ ਡਿਵਾਈਡਡ ਅਤੇ ਪੋਲਰਾਈਜ਼ਡ ਹੋ ਰਿਹਾ ਹੈ। 47% ਨੇ ਕਿਹਾ ਕਿ ਇਸ ਮੁਲਕ ਦੇ ਵਿੱਚ ਕੋਈ ਵੀ ਅਸਲੀ ਕਲਚਰਲ ਆਈਡੈਂਟੀ ਯਾਨੀ ਕਿ ਪਛਾਣ ਜਾਂ ਕਨੈਕਸ਼ਨ ਅਤੇ ਕੋਰ ਕੈਨੇਡੀਅਨ ਵੈਲਿਊਜ਼ ਹੈ ਹੀ ਨਹੀਂ। ਅਤੇ ਇਹ ਤਾਂ ਦੋਸਤੋ ਮੈਸ ਇਮੀਗ੍ਰੇਸ਼ਨ ਦੇ ਰਾਹੀਂ ਤਾਂ ਆਬਵੀਅਸਲੀ ਸਾਬਤ ਹੋ ਹੀ ਗਿਆ ਹੈ ਕਿ ਕੋਈ ਵੀ ਇੱਕ ਕਲਚਰਲ ਆਈਡੈਂਟੀ ਹੈ ਹੀ ਨਹੀਂ। 41% ਨੇ ਕਿਹਾ ਕਿ ਇਸ ਮੁਲਕ ਦੇ ਵਿੱਚ ਇੰਨੀ ਜ਼ਿਆਦਾ ਇਕਨੋਮਿਕ ਸਟਰਗਲਸ ਹਨ, ਲੈਕ ਆਫ ਆਪਰਚੁਨਿਟੀਜ਼ ਹਨ, ਤਾਂ ਹੀ ਉਹਨਾਂ ਨੂੰ ਮਾਣ ਨਹੀਂ ਹੈ ਕੈਨੇਡੀਅਨ ਹੋਣ ਦੇ ਲਈ, ਵਿਚ ਇਜ਼ ਅ ਪ੍ਰੀਟੀ ਹਾਈ ਨੰਬਰ। ਅਤੇ 38% ਨੇ ਕਿਹਾ ਕਿ ਉਹਨਾਂ ਨੇ ਕਈ ਨੈਗੇਟਿਵ ਐਕਸਪੀਰੀਅੰਸਿਸ unfortunately ਇੱਥੇ ਐਕਸਪੀਰੀਅੰਸ ਕੀਤੇ ਨੇ ਕੈਨੇਡੀਅਨ ਇੰਸਟੀਟਿਊਸ਼ਨਸ ਦੇ ਨਾਲ ਅਤੇ 31% ਨੇ ਕਿਹਾ ਦੇ ਆਰ ਨਾਟ ਪ੍ਰਾਊਡ ਟੂ ਬੀ ਕੈਨੇਡੀਅਨ ਬਿਕੋਜ਼ ਉਹਨਾਂ ਦੇ ਖਿਲਾਫ ਹੀ ਡਿਸਕ੍ਰਿਮੀਨੇਸ਼ਨ ਹੋਈ ਹੈ।

ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹਾਂ। ਦੋਸਤਾਂ ਨੂੰ ਦੱਸਦੀ ਕਿ ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣਾ ਚਾਹੁੰਦੇ ਹੋ ਕਿ ਇੱਕ ਵੈਰੀ ਪ੍ਰੋਫੈਸ਼ਨਲ ਬਹੁਤ ਹੀ ਕਮਾਲ ਦਾ ਕੰਮ ਕਰਨ ਵਾਲੀ ਅਤੇ ਨਾਲ ਦੀ ਨਾਲ ਬਹੁਤ ਹੀ ਤਜ਼ਰਬੇਕਾਰ ਕੰਪਨੀ ਹੀ ਸਾਰਾ ਕੰਮ ਕਰੇ ਅਤੇ ਉਹ ਵੀ ਕੰਪਨੀ ਦੀ ਹੀ ਜ਼ਿੰਮੇਵਾਰੀ ਹੋਵੇ ਸ਼ਹਿਰ ਤੋਂ ਟਾਈਮ ਸਿਰ ਸਾਰੇ ਪਰਮਿਟ ਅਪਲਾਈ ਕਰਨ ਦੇ ਸਾਰੀਆਂ ਡਰਾਇੰਗ ਸਬਮਿਟ ਕਰਨ ਦੇ ਲਈ। ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਅਨਕਾਰ ਹੋਮਸ ਦੇ ਪਾਉ ਗਰੇਵਾਲ ਅਤੇ ਉਹਦੀ ਟੀਮ ਨੂੰ ਅੱਜ ਹੀ ਸੱਦੋ ਬਿਲਕੁਲ ਫਰੀ ਐਸਟੀਮੇਟ ਦੇ ਲਈ। ਚਾਹੇ ਕਸਟਮ ਘਰ ਹੀ ਤਿਆਰ ਕਰਵਾਉਣਾ, ਚਾਹੇ ਘਰ ਦੇ ਵਿੱਚ ਕਸਟਮ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ, ਏ ਟੂ ਜ਼ੈਡ ਬਹੁਤ ਹੀ ਸੋਹਣੀ ਬਹੁਤ ਹੀ ਖੂਬਸੂਰਤ ਨਵੀਂ ਕਿਚਨ ਤੋਂ ਲਈ ਤਿਆਰ ਕਰ ਦੇਣਗੇ, ਨਵੇਂ ਵਾਸ਼ਰੂਮ ਅਪਗ੍ਰੇਡ ਕਰ ਦੇਣਗੇ, ਫਲੋਰਿੰਗ ਦਾ ਕੰਮ ਕਰਦੇ ਨੇ, ਏ ਟੂ ਜ਼ੈਡ ਸਾਰਾ ਹੀ ਘਰ ਦਾ ਕੰਮ ਕਰਦੇ ਨੇ। ਪਰ ਮਾਹਰ ਨੇ ਲੀਗੋ ਬੇਸਮੈਂਟ ਅਤੇ ਨਾਲ ਦੀ ਨਾਲ ਗਾਰਡਨ ਸਵੀਟ ਤਿਆਰ ਕਰਨ ਦੇ ਵਿੱਚ, ਸੋ ਲੀਗੋ ਬੇਸਮੈਂਟ ਤੋਂ ਤੁਹਾਨੂੰ ਕਿਰਾਇਆ ਮਿਲ ਸਕਦਾ ਉਹ ਤਾਂ ਤੁਸੀਂ ਜਾਣਦੇ ਹੀ ਹੋ, ਪਰ ਗਾਰਡਨ ਸਵੀਟ ਵੀ ਲੋਕ ਹੁਣ ਕਾਫੀ ਵੱਡੀ ਗਿਣਤੀ 'ਚ ਤਿਆਰ ਕਰਵਾਉਣ ਲੱਗ ਗਏ ਨੇ। ਇਹਨਾਂ ਨੇ ਪਿਛਲੇ ਸਾਲ 20 ਤੋਂ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਨੇ ਜੋ ਕਿ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੁਹਾਨੂੰ ਕਾਫੀ ਵਧੀਆ ਰੈਂਟ ਕਮਾ ਸਕਦੇ ਨੇ। ਇਹ ਜੇ ਪੂਰਾ ਸਿਸਟਮ ਸਮਝਣਾ ਚਾਹੁੰਦੇ ਹੋ ਜ਼ਰੂਰ ਸੰਪਰਕ ਕਰੋ ਫਾਉ ਗਰੇਵਾਲ ਅਨਕਾਰ ਹੋਮਸ ਨਾਲ 416-817-3600 416-817-3600। ਜਦੋਂ ਮਰਜ਼ੀ ਕੰਮ ਸ਼ੁਰੂ ਕਰਵਾਉਣਾ ਸੰਪਰਕ ਹੁਣ ਕਰੋ, ਦੇਸ ਪ੍ਰਦੇਸ ਦਾ ਰੈਫਰੈਂਸ ਬਾਅਦ ਦੇ ਵਿੱਚ ਦਿਓ ਅਤੇ ਦੇਖੋ ਕਿ $5,000 ਪ੍ਰਾਈਸ ਤੋਂ ਇਹ ਕੱਟ ਕਰ ਦੇਣਗੇ, $5,000 ਦਾ ਤੁਹਾਨੂੰ ਡਿਸਕਾਊਂਟ ਦੇਣਗੇ ਲੀਗੋ ਬੇਸਮੈਂਟ ਜਾਂ ਫਿਰ ਗਾਰਡਨ ਸਵੀਟ ਦੇ ਲਈ। 416-817-3600 'ਤੇ ਸੰਪਰਕ ਕੀਤਾ ਜਾ ਸਕਦਾ ਹੈ ਅਨਕਾਰ ਹੋਮਸ ਫਾਉ ਗਰੇਵਾਲ ਅਤੇ ਉਹਨਾਂ ਦੀ ਟੀਮ ਦੇ ਨਾਲ। ਨਾਲ ਦੇ ਨਾਲ ਦੋਸਤ ਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੇ ਘਰ ਦੇ ਵਿੱਚ ਇੰਟਰਨੈਟ ਲਵਾਈ ਹੋਈ ਹੈ, ਓਬਵੀਅਸਲੀ 99% ਲੋਕਾਂ ਨੇ ਲਵਾਈ ਹੋਈ ਆ, ਪਰ ਜੇ ਇੰਟਰਨੈਟ ਖਾਸ ਤੁਹਾਡੀ ਵਾਈਫਾਈ ਬਹੁਤ ਸਲੋ ਚੱਲਦੀ ਆ, ਡਿਸਕਨੈਕਟ ਹੋਈ ਜਾਂਦੀ ਆ, ਤੁਸੀਂ ਕੁਝ ਡਾਊਨਲੋਡ ਕਰਦੇ ਹੋ ਜਾਂ ਸਟ੍ਰੀਮ ਕਰਦੇ ਹੋ ਬਾਰ ਬਾਰ ਬਫਰ ਹੋਈ ਜਾਂਦੀ ਆ, ਆਈ ਪੀ ਟੀ ਵੀ ਉੱਦਾਂ ਹੀ ਬੰਦ ਹੋ ਜਾਂਦਾ, ਫਿਰ ਗਾਲਾਂ ਕੱਢਦੇ ਹੋ। ਫਿਰ ਦੋਸਤੋ ਤੁਹਾਨੂੰ ਇੱਕ ਸਲਾਹ ਦਿੰਦਾ ਕਿ ਰੋਇਲ ਡਿਜੀਟਲ ਦੇ ਅਮਨ ਦੇ ਨਾਲ ਅੱਜ ਹੀ ਗੱਲਬਾਤ ਕਰੋ ਅਤੇ ਤੁਹਾਨੂੰ ਇਹ ਕੰਪਨੀ ਏ ਔਰ ਬੀ ਦੋ ਹੀ ਵੱਡੀਆਂ ਕੰਪਨੀਆਂ ਨੇ, ਤੁਸੀਂ ਜਾਣਦੇ ਹੋ ਦੋ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਕੰਪਨੀ ਦੇ ਵਿੱਚੋਂ ਇੱਕ ਦੇ ਨਾਲ ਤੁਹਾਨੂੰ ਕਮਾਲ ਦੀ ਡੀਲ ਦੇ ਦੇਣਗੇ। ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਹੋ, ਪੋਸਟਲ ਕੋਡ ਪਾ ਕੇ ਪਤਾ ਲੱਗ ਜਾਂਦਾ ਕਿ ਕਿਹੜੇ ਇਲਾਕੇ 'ਚ ਜ਼ਿਆਦਾ ਤੇਜ਼ ਸਪੀਡ ਆ ਅਤੇ ਉਹਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਤਾਂ ਉਹਨਾਂ ਨੇ ਉਹੀ ਰੱਖਣੀ ਆ, $55 ਪਰ ਮੰਥ, ਸਿਰਫ $55 ਪਰ ਮੰਥ ਤੁਸੀਂ ਹਾਈ ਸਪੀਡ 1.5 GB speed, pretty fast speed, 1.5 GB per second speed, unlimited internet ਲਵਾਓ, 36 ਡਿਵਾਈਸਾਂ ਇਕੱਠੇ ਵਾਈਫਾਈ 'ਤੇ ਚਲਾਓ, ਕੋਈ ਨਹੀਂ ਰੁਕਦੀ, ਕੋਈ ਨਹੀਂ ਬਫਰ ਕਰਦੀ, ਅਤੇ $55 ਪਰ ਮੰਥ ਦਾ ਹੀ ਖਰਚਾ ਹੈ। ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਹੋਊਗੀ ਅਤੇ ਤੁਹਾਨੂੰ ਨੋ ਅਡੀਸ਼ਨਲ ਚਾਰਜਿਸ, ਨੋ ਹਿਡਨ ਫੀਸ, ਨੋ ਐਕਸਟਰਾ ਫੀਸ, ਐਬਸੋਲੂਟ ਕੋਈ ਵੀ ਹੋਰ ਖਰਚਾ ਹੈ ਨਹੀਂ, ਸਿਰਫ $55 ਦੇ ਵਿੱਚ ਜ਼ਿਆਦਾ ਤੇਜ਼, ਜ਼ਿਆਦਾ ਅਨਲਿਮਿਟਡ, ਜ਼ਿਆਦਾ ਵਧੀਆ ਇੰਟਰਨੈਟ ਪੈਕੇਜ ਲਵਾਓ। 647-201-1313 647-201-1313 647-201-1313 ਤੁਸੀਂ ਇਹਨਾਂ ਦਾ ਲੋਕੇਸ਼ਨ ਵੀ ਵਿਜ਼ਿਟ ਕਰ ਸਕਦੇ ਹੋ, ਬ੍ਰੈਂਪਟਨ ਦੇ ਵਿੱਚ ਏਅਰਪੋਰਟ 'ਤੇ, ਕੁਈਨ ਏਅਰਪੋਰਟ 'ਤੇ ਕੁਈਨ 'ਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਉੱਥੇ, ਏਡੀ ਮੇਰਾਟਾਈਮ ਅੰਟੇਰੀਓ ਬੁਲਵਰਡ, ਯੂਨਿਟ ਨੰਬਰ 58, ਰੋਇਲ ਡਿਜੀਟਲ ਨੰਬਰ, ਵੰਸ ਅਗੇਨ 647-201-1313 647-201-1313। ਦੋਸਤੋ ਜੇ ਤੁਸੀਂ ਆਡ ਜਾਬ ਕੰਮ ਕਰ ਰਹੇ ਹੋ, ਚਾਹੁੰਦੇ ਹੋ ਕਿ ਯਾਰ ਕੋਈ ਨਾ ਕੋਈ ਪੜ੍ਹਾਈ ਕਰਕੇ ਆਪਾਂ ਸਕਿੱਲ ਡਿਵੈਲਪ ਕਰ ਲਈਏ, ਜ਼ਿਆਦਾ ਵਧੀਆ ਕਰੀਅਰ ਲਾਂਚ ਕਰ ਲਈਏ, ਅਤੇ ਪੜ੍ਹਾਈ ਵੀ ਪੂਰੀ ਕਵਰ ਹੋ ਜਾਵੇ ਸਰਕਾਰ ਦੇ ਵੱਲੋਂ ਅਤੇ ਰਹਿਣ ਦਾ ਵੀ ਸਾਡਾ ਖਰਚਾ ਕਵਰ ਹੋ ਜਾਵੇ ਸਰਕਾਰ ਦੇ ਵੱਲੋਂ, ਤੁਹਾਡੇ ਲਈ ਹੁਣ ਟਾਈਮ ਬਹੁਤ ਘੱਟ ਰਹਿ ਗਿਆ ਹੈ ਇਸ ਗਵਰਨਮੈਂਟ ਸਪਾਂਸਰਡ ਪੜ੍ਹਾਈ ਅਤੇ ਰਹਿਣ ਦਾ ਖਰਚਾ ਦਾ ਫਾਇਦਾ ਉਠਾਉਣ ਦੇ ਲਈ। ਆਹੀ ਇੱਕ ਲਾਸਟ ਮੰਥ ਹੈ ਕਿ ਅੰਟੇਰੀਓ ਗਵਰਨਮੈਂਟ ਲੋਕਾਂ ਨੂੰ ਗ੍ਰੈਂਟ ਦੇ ਰਹੀ ਹੈ। ਗ੍ਰੈਂਟ ਦਾ ਮਤਲਬ ਕਿ ਤੁਹਾਨੂੰ $30,000 ਤੋਂ ਲੈ ਕੇ $1,00,000 ਪਰ ਈਅਰ ਆਫ ਪੜ੍ਹਾਈ, ਇੱਕ ਇੱਕ ਸਾਲ ਦਾ ਇਹ $30,000 ਤੋਂ ਲੈ ਕੇ $1,00,000 ਤੋਂ ਦੇ ਰਹੇ ਨੇ, ਜੋ ਕਿ ਤੁਸੀਂ ਪੈਸਾ ਮੋੜਨਾ ਵੀ ਨਹੀਂ ਹੈਗਾ, ਸਿੰਪਲ ਐਜ਼ ਦੈਟ। ਤੁਸੀਂ ਜੇਕਰ ਗਵਰਨਮੈਂਟ ਅਪਰੂਵਡ ਕਾਲਜ ਤੋਂ, ਗਵਰਨਮੈਂਟ ਅਪਰੂਵਡ ਕੋਰਸ ਦੇ ਵਿੱਚ ਪੜ੍ਹਦੇ ਹੋ, ਸਕਿੱਲ ਡਿਵੈਲਪ ਕਰਦੇ ਹੋ, ਫਿਰ ਗਵਰਨਮੈਂਟ ਹੀ ਤੁਹਾਡੀ ਪੜ੍ਹਾਈ ਦਾ ਅਤੇ ਰਹਿਣ ਸਹਿਣ ਦਾ ਸਾਰਾ ਖਰਚਾ ਚੱਕਦੀ ਆ। ਗਵਰਨਮੈਂਟ ਕੀ ਸਾਡਾ ਹੀ ਟੈਕਸਪੇਅਰ ਦਾ ਪੈਸਾ ਹੈ। ਪਰ ਐਂਡ ਆਫ ਜੁਲਾਈ
ਡੈਡਲਾਈਨ ਹੈ, ਉਸ ਤੋਂ ਬਾਅਦ ਲੋਕਾਂ ਨੂੰ ਇਕੱਲੇ ਲੋਨ ਹੀ ਮਿਲਣੇ ਆ, ਗ੍ਰੈਂਟ ਨਹੀਂ ਮਿਲਣੇ। ਸੋ ਗ੍ਰੈਂਟ ਦਾ ਤੁਹਾਨੂੰ ਹੁਣ ਹੀ ਫਾਇਦਾ ਉਠਾਉਣਾ ਪਊਗਾ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਲਿਵਿੰਗ ਐਕਸਪੈਂਸਿਸ ਕਵਰ ਕੀਤੀ ਜਾਵੇ ਵਿਦਆਊਟ ਹੈਵਿੰਗ ਟੂ ਪੇ ਦੈਟ ਮਨੀ ਬੈਕ। ਯੂਨਾ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨਾਗਪਾਲ ਹੁਣ ਤੱਕ ਤਾਂ ਮੈਨੂੰ ਲੱਗਦਾ ਹੈ ਹਜ਼ਾਰਾਂ ਹੀ ਲੋਕਾਂ ਨੂੰ ਇਹ ਗਵਰਨਮੈਂਟ ਫੰਡਿੰਗ ਦਿਲਵਾ ਚੁੱਕੇ ਨੇ, ਸਿੱਧੇ ਤੁਹਾਡੇ ਬੈਂਕ ਅਕਾਊਂਟ 'ਚ ਪੈਸੇ ਆਉਂਦੇ ਆ। ਇੱਕ ਇੱਕ ਸਾਲ ਦੀ ਜਿਹੜੀ ਪੜ੍ਹਾਈ ਹੈ $30,000 to $100,000 ਤੱਕ ਤੁਹਾਨੂੰ ਇਹ ਦਿਲਵਾ ਸਕਦੇ ਆ, ਜਿਹਦੇ ਵਿੱਚੋਂ ਕਾਫੀ ਵੱਡਾ ਹਿੱਸਾ ਮੋਰ ਦੈਨ ਹਾਫ ਇਹ ਨਾਨ ਰਿਫੰਡਬਲ ਹੈ, ਮਤਲਬ ਕਿ ਗਵਰਨਮੈਂਟ ਨੂੰ ਕਦੇ ਵੀ ਨਹੀਂ ਤੁਸੀਂ ਵਾਪਸ ਪੇ ਕਰਨਾ ਹੈ। ਅਤੇ ਆਪਸ਼ਨਲ ਲੋਨਸ ਵੀ ਹੈਗੀਆਂ ਨੇ ਬਹੁਤ ਹੀ ਘੱਟ ਵਿਆਜ 'ਤੇ। ਜੇ ਤੁਸੀਂ ਕੋਈ ਪ੍ਰੋਟੈਕਟਿਡ ਕੈਟਾਗਰੀ ਤੱਕ ਵੀ ਹੋ, ਕੋਈ ਬੰਦਾ ਕੋਈ ਰੈਫਿਊਜੀ ਵੀ ਹੋਵੇ, ਕਮਾਲ ਦੀ ਗੱਲ ਹੈ ਯਾਰ, ਰੈਫਿਊਜੀ ਵੀ ਹੋ ਤੁਸੀਂ ਐਲੀਜੀਬਲ ਹੋ ਸਕਦੇ ਹੋ, PR ਹੋ, ਸਿਟੀਜ਼ਨ ਹੋ, ਰੈਫਿਊਜੀ ਹੋ, ਅਤੇ ਤੁਹਾਡੀ ਫੈਮਿਲੀ ਦੀ ਜਿਹੜੀ ਨੈੱਟ ਇਨਕਮ ਹੈ, ਦੋ ਜਣੇ ਕੰਮ ਕਰਦੇ ਹੋ ਨੈੱਟ ਇਨਕਮ ਇਕੱਲੇ ਹੋ ਫਿਰ ਤਾਂ ਮੌਜਾਂ ਹੀ ਆ, ਦੋ ਜਣੇ ਕੰਮ ਕਰਦੇ ਹੋ ਨੈੱਟ ਇਨਕਮ ਜੇ 70,000 ਤੋਂ ਘੱਟ ਹੈ, ਫਿਰ ਤੁਸੀਂ ਘਰ ਬੈਠੇ ਫੁੱਲੀ ਔਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਕੇ ਸਕਿੱਲ ਡਿਵੈਲਪ ਕਰ ਸਕਦੇ ਹੋ। ਅਤੇ ਕੋਈ ਏਜ ਲਿਮਿਟ ਨਹੀਂ, ਬਹੁਤ ਲੋਕਾਂ ਨੂੰ ਭੁਲੇਖਾ ਹੈ ਕਿ ਕੋਈ 18, 19, 21, 22 ਤੱਕ ਹੀ ਇਹ ਪੈਸੇ ਮਿਲਦੇ ਨਾ, ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟਸ 40-50+ ਨੇ, 40-50+ ਦੀ ਉਮਰ ਹੈ ਵੱਧ ਤੋਂ ਵੱਧ ਕਲਾਇੰਟਸ ਦੀ। ਸੋ ਕੋਈ ਵੀ ਏਜ ਲਿਮਿਟ ਹੈ ਨਹੀਂ, ਇਹ ਬਹੁਤ ਸੂਟਬਲ ਹੈ ਸੈਲਫ ਇੰਪਲੋਇਡ ਲੋਕਾਂ ਲਈ, ਹਾਊਸ ਵਾਈਫਸ ਲਈ, ਊਬਰ ਡਰਾਈਵਰਸ ਲਈ, ਟਰੱਕ ਡਰਾਈਵਰਸ ਲਈ, ਜਿਹੜੇ ਵਿਹਲੇ ਬੈਠੇ ਹੋਏ ਲੋਕ ਨੇ ਰੀਅਲ ਇਸਟੇਟ ਦੇ ਵਿੱਚ, ਮੋਰਗੇਜ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, ਉਹਨਾਂ ਲੋਕਾਂ ਲਈ ਜਿਹੜਾ ਮਰਜ਼ੀ ਤੁਸੀਂ ਆਪਦਾ ਸੈਲਫ ਇੰਪਲੋਇਡ ਕੰਮ ਕਰਦੇ ਹੋ, ਨਾਲ ਦੀ ਨਾਲ ਵੀ ਪੜ੍ਹ ਸਕਦੇ ਹੋ, ਵੈਰੀ ਈਜ਼ੀਲੀ ਤੁਸੀਂ ਇਹ ਅਪਲਾਈ ਕਰ ਸਕਦੇ ਹੋ। ਸਭ ਤੋਂ ਖਾਸ ਗੱਲ, ਪੈਸੇ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਗਵਰਨਮੈਂਟ ਤੋਂ, ਅਤੇ ਜਦੋਂ ਤੁਹਾਨੂੰ ਪੈਸੇ ਮਿਲ ਗਏ ਫਿਰ ਬਾਅਦ ਦੇ ਵਿੱਚ ਤੁਸੀਂ ਜਾ ਕੇ ਇਹਨਾਂ ਨੂੰ $199 ਤੋਂ ਲੈ ਕੇ ਵੱਧ ਤੋਂ ਵੱਧ $499 ਤੱਕ ਹੀ ਪੇ ਕਰਨਾ। ਦੱਸ $199 to $499, $500 ਤੋਂ ਵੀ ਘੱਟ ਦੀ ਫੀਸ ਹੈ, ਡਿਪੈਂਡ ਕਰਦਾ ਕਿਹੜਾ ਕੋਰਸ ਕਰਦੇ ਹੋ। ਕਾਲ ਯੂਨਾ ਗਲੋਬਲ ਐਡਵਾਈਜ਼ਰੀ ਸਰੰਸ਼ ਨਾਗਪਾਲ, ਤੁਹਾਡੇ ਕੋਲ 3.5 weeks ਹੀ ਰਹਿ ਗਏ ਨੇ, ਦੱਸ ਉਸ ਤੋਂ ਬਾਅਦ ਗ੍ਰੈਂਟ ਮਿਲਣੇ ਨਹੀਂ ਹੈਗੇ, ਇਕੱਲੇ ਲੋਨ ਹੀ ਮਿਲਣੇ ਆ। 437-264-3175, 437-264-3175, that's 437-264-3175, ਯੂਨੋ ਗਲੋਬਲ ਐਡਵਾਈਜ਼ਰੀ ਸਰੰਸ਼ ਨਾਗਪਾਲ ਨਾਲ ਜਲਦ ਤੋਂ ਜਲਦ ਸੰਪਰਕ ਕਰੋ। ਮੱਲੀ ਟੈਂਟ ਸਰਵਿਸ ਨੂੰ ਸੱਦੋ ਆਪਣੇ ਪ੍ਰਾਪਰਟੀ 'ਤੇ, ਜੇ ਤੁਸੀਂ ਟੈਂਟ ਲਵਾਉਣਾ ਵਿਆਹ ਸ਼ਾਦੀ ਲਈ 7 ਦਿਨ ਲਗਾਤਾਰ ਚਾਹੀਦਾ, ਟੈਂਟ, ਟੇਬਲ, ਕੁਰਸੀਆਂ, ਪੂਰਾ ਬੈਂਕਵਟ ਹਾਲ ਵਰਗਾ ਮਾਹੌਲ ਬਣਾ ਦਿੰਦੇ ਆ ਤੁਹਾਡੇ ਬੈਕਯਾਰਡ ਦੇ ਵਿੱਚ, 10x10 ਤੋਂ ਲੈ ਕੇ 50x160 ਫੁੱਟ ਦੇ ਮੈਸਿਵ ਵਾਟਰਪਰੂਫ ਟੈਂਟਸ, ਟੈਂਟ ਕਾਰਪੇਟ, ਟੈਂਟ ਫਲੋਰ, ਟੈਂਟ ਡਾਂਸ ਫਲੋਰ, ਟੈਂਟ ਸਟੇਜ, LED ਬਾਰ, ਸਟੈਂਡਿੰਗ ਟੇਬਲਸ, ਬਫੇ ਟੇਬਲਸ, ਮਹਿਮਾਨਾਂ ਲਈ ਟੇਬਲਸ, ਚੇਅਰਸ, ਫੈਂਸੀ ਚੇਅਰਸ, ਡੈਕੋਰੇਸ਼ਨ ਵੀ, ਲਾਈਨਰ ਵੀ, ਡਰੇਪਿੰਗ ਵੀ, ਸ਼ੈਂਡਲੀਅਰ ਵੀ। ਦਿਨੇ ਦਿਨੇ ਇੰਨੀ ਜ਼ਿਆਦਾ ਗਰਮੀ ਆ, ਵੱਡੇ ਇੰਡਸਟਰੀਅਲ ਪੱਖੇ ਵੀ, ਰਾਤ ਠੰਡ ਦੇ ਲਈ ਪ੍ਰੋਪੇਨ ਦੇ ਹੀਟਰ ਵੀ, ਪੋਰਟੇਬਲ ਲਗਜ਼ਰੀ ਟ੍ਰੇਲਰ ਵਾਸ਼ਰੂਮ ਵੀ, ਸਾਰਾ ਕੁਛ ਹੀ ਤੋਂ ਲਈ ਬੰਦੋਬਸਤ ਕਰਦੇ ਨੇ ਮੱਲੀ ਟੈਂਟ ਸਰਵਿਸਿਜ਼। 647-999-2569, 647-999-2569, 647-999-2569. ਦੋਸਤੋ, ਅੱਜ ਕੈਨੇਡਾ ਡੇ ਹੈ, ਅਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੈਨੇਡਾ ਦੇ ਵਿੱਚ ਕੋਈ ਵੀ ਬੰਦਾ, ਕੋਈ ਵੀ ਪਰਿਵਾਰ ਸੂਨ ਔਰ ਲੇਟਰ ਕਰਜ਼ੇ ਤੋਂ ਬਗੈਰ ਤਾਂ ਇੱਥੇ ਰਹਿ ਹੀ ਨਹੀਂ ਸਕਦਾ। ਕਰਜ਼ਾ ਜੇ ਤੁਸੀਂ ਲਿਆ ਹੋਇਆ ਅਤੇ ਉਹਨੂੰ ਕਵਰ ਹੀ ਨਹੀਂ ਕੀਤਾ ਹੋਇਆ, ਇਨ ਕੇਸ ਆਫ ਇੰਜਰੀ, ਇਨ ਕੇਸ ਆਫ ਇਲਨੈਸ, ਇਨ ਕੇਸ ਆਫ ਡੈਥ, ਫਿਰ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ ਸੰਪਰਕ ਕਰੋ। ਤੁਹਾਡੇ ਲਈ ਅਫੋਰਡੇਬਲ ਅਤੇ ਸਹੀ ਪਾਲਿਸੀ ਦੀ ਅਸੀਂ ਪਲੈਨਿੰਗ ਕਰਾਂਗੇ। ਚਾਹੇ ਤੁਸੀਂ ਕੋਈ ਵੀ ਪੁਰਾਣੀ ਪਾਲਿਸੀ ਕੀਤੀ ਹੋਈ ਹੈ, ਉਹਨੂੰ ਫਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਪਤਾ ਕਰਨਾ ਚਾਹੁੰਦੇ ਹੋ ਮਹਿੰਗੀ ਪਾਲਿਸੀ ਰੱਖਣ ਦਾ ਕੋਈ ਫਾਇਦਾ ਹੈ ਜਾਂ ਨਹੀਂ ਹੈ, ਜਾਂ ਮਾਈਨਰ ਚੇਂਜਸ ਕੋਈ ਕਰਨ ਵਾਲੀਆਂ ਹਨ, ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਬੱਚਿਆਂ ਦੇ ਲਈ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਮਨੀ ਬੈਕ, ਯੂ ਨੇਮ ਇਟ। ਕਾਲ 416-457-3381, ਮੇਰੇ ਨਾਲ ਸੰਪਰਕ ਕਰ ਸਕਦੇ ਹੋ, 416-457-3381। ਇਹ ਸੀ ਸਾਡਾ ਅੱਜ ਦਾ ਦੇਸ ਪ੍ਰਦੇਸ ਫੈਮ ਫੈਮਿਲੀ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ ਪ੍ਰਦੇਸਾਂ ਪ੍ਰਮੋਟ ਕਰਨਾ ਚਾਹੁੰਦੇ ਹੋ, 416-457-3381, 416-457-3381, ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: Another Dawn clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
8: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: all in good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313

0: locations in GTA. For more information, visit rajdhanisweets.ca.
1: Tech Spirit. Haje tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਲੱਗਦਾ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਹੋ, ਬੱਲੇ ਬੱਲੇ ਆ, ਚੜ੍ਹਦੀ ਕਲਾ, ਹੈਪੀ

ਕਿਆ ਬਾਤ ਹੈ, ਹੈਪੀ ਕੈਨੇਡਾ ਡੇ, ਵੈਲਕਮ ਸਭ ਨੂੰ। ਤੇ ਮੈਨੂੰ ਪਤਾ ਅੱਜ ਬੜੇ ਸਾਡੇ ਮਿੱਤਰ ਸੱਜਣ ਛੁੱਟੀ ਮਨਾ ਰਹੇ ਆ, ਡੇ ਆਫ ਹੈ, ਪਰਿਵਾਰਾਂ ਦੇ ਨਾਲ ਘੁੰਮ ਫਿਰ ਰਹੇ ਨੇ। ਕੋਈ ਟੋਰਾਂਟੋ ਗਿਆ, ਕੋਈ ਬਲੂ ਮਾਊਂਟੇਨ ਗਿਆ, ਕੋਈ ਟੋਬਰ ਮੋਰੀ ਗਿਆ, ਕੋਈ ਮੈਕਸੀਕੋ ਫਿਰਦਾ, ਕੋਈ ਬੀ ਸੀ, ਕੋਈ ਬੈਂਫ, ਕੋਈ ਕਿਤੇ ਕੋਈ ਕਿਤੇ। ਸੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਜੋ ਵੀ ਕਰ ਰਹੇ ਹੋ, ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਵੱਲੋਂ ਤੁਹਾਨੂੰ ਵੈਲਕਮ ਹੈ। ਤੇ ਕੈਨੇਡਾ ਬੱਬੂ ਮਾਨ ਦੇ ਗਾਣੇ ਨਾਲ ਨਾ ਸ਼ੁਰੂ ਕਰੀਏ ਅੱਜ। ਕੈਨੇਡਾ ਕੈਨੇਡਾ ਮੈਂ ਜਾਣਾ। ਸੋ ਗਾਣਾ ਵਧੀਆ ਵੈਸੇ ਯਾਰ, ਹੁਣ ਜਿਹੜਾ ਵੀ ਬੰਦਾ ਕਿਸੇ ਨੂੰ ਸਿਟੀਜ਼ਨਸ਼ਿਪ ਮਿਲਦੀ ਆ, ਉਹ ਬੰਦਾ ਫਿਰ ਇਹ ਗਾਣੇ ਨਾਲ ਹੀ ਰੀਲਾਂ ਰੂਲਾਂ ਪਾਉਂਦਾ। ਸੋਚਿਆ ਨਹੀਂ ਸੀ ਕਿ ਇਹ ਗਾਣਾ ਰੀਲਾਂ 'ਤੇ ਵੀ ਕਿੰਨਾ ਮਸ਼ਹੂਰ ਹੋ ਜੂਗਾ। ਸੋ ਖੈਰ, ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ ਸਭ ਨੂੰ। ਅਤੇ ਨੰਬਰ ਹੈ 905-673-3337। ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਮਿੱਠੀਆਂ ਪੈਰੀਆਂ ਤੁਹਾਡੇ ਨਾਲ, ਅਤੇ ਸਜਾਈਏ ਅੱਜ ਦੀ ਇਸ ਬੜੀ ਹੀ ਖੂਬਸੂਰਤ, ਬੜੀ ਹੀ ਪਿਆਰੀ, ਬੜੀ ਹੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ। ਅਤੇ 905-673-3337 905-673-3337 ਆਪਣਾ ਫੋਨ ਨੰਬਰ ਹੈ। ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਨ ਐਂਡ ਓਨਲੀ ਪੰਜਾਬੀ ਲਹਿਰਾ।

ਗੀਤ ਸੰਗੀਤ ਦੀਆਂ ਲੱਗਣਗੀਆਂ ਫਿਰ ਰੌਣਕਾਂ ਯਾਰ, ਜਦੋਂ ਆਈ ਗਿਆ ਇੰਨਾ ਪਿਆਰਾ ਦਿਨ ਕੈਨੇਡਾ ਡੇ ਦਾ, ਛੁੱਟੀਆਂ ਦਾ। ਸੋ ਬਹੁਤ ਸਾਰੇ ਸਾਡੇ ਮਿੱਤਰ ਸੱਜਣ, ਪਤਾ ਕੀ ਹੈ, ਛੁੱਟੀ ਹੋਰ ਕਿਸੇ ਲਈ ਚਾਹੇ ਹੋ ਸਕਦੀ ਹੈ, ਬਟ ਆਪਣੇ ਜਿਹੜੇ ਪੰਜਾਬੀ ਬੰਦੇ ਆਪਾਂ ਕਿੱਥੇ ਛੁੱਟੀਆਂ ਕਰਦੇ ਹਾਂ ਯਾਰ, ਆਪਾਂ ਤਾਂ ਬਸ ਕੰਮ ਮਿਲ ਜਾਵੇ ਘੇਰਾ, ਵਧੀਆ ਗੱਲ ਹੈ ਯਾਰ, ਜਿੰਨੀ ਮਿਹਨਤ ਆਪਾਂ ਕਰਦੇ ਹਾਂ ਹੋਰ ਕੋਈ ਕਰਦਾ। ਸੋ ਮਿਹਨਤੀ ਵੀ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਬੰਦਾ ਮਿਹਨਤ ਕਰਦਾ ਉਹ ਮਿਹਨਤ ਹੀ ਪੱਲੇ ਪੈਂਦੀ ਹੈ, ਹੋਰ ਕੀ ਲੈ ਜਾਣਾ ਆਪਾਂ ਦੁਨੀਆ 'ਤੇ। ਸੋ ਖੈਰ 905-673-3337 ਆਪਣਾ ਨੰਬਰ ਹੈ, ਅਤੇ ਮਿਹਨਤਾਂ ਕਰੋ, ਦੱਬ ਕੇ ਕੰਮ ਕਰੋ। ਬਹੁਤ ਸਾਰੇ ਮਿੱਤਰ ਸੱਜਣ ਕੋਈ ਊਬਰ ਡਰਾਈਵ ਕਰ ਰਿਹਾ, ਕੋਈ ਟਰੱਕ 'ਤੇ ਹੈ, ਕੋਈ ਟੈਕਸੀ, ਕੋਈ ਆਪਣਾ ਦਫ਼ਤਰ ਛੱਡ ਕੇ ਘਰ ਜਾ ਰਿਹਾ, ਕੋਈ ਦਫ਼ਤਰ ਨੂੰ ਜਾ ਰਿਹਾ। ਸੋ ਜੋ ਵੀ ਕੀਤਾ ਜਾ ਰਿਹਾ, ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਇੰਜੋਏ ਕਰੋ, ਅਤੇ ਗੀਤ ਸੰਗੀਤ ਜੋ ਵੀ ਸੁਣਨਾ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚ ਤਾਂ ਕਰੋ। ਅਤੇ ਸਟੂਡੀਓ ਦਾ ਨੰਬਰ ਹੈ 905-673-3337, ਅਤੇ ਤੁਹਾਡੀ ਰਿਕੁਐਸਟ ਪੂਰੀ ਕੀਤੀ ਜਾਊਗੀ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਹਾਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਦਈਏ। ਸੋ ਮੈਸੇਜ ਇਹ ਹੈ ਕਿ ਤੁਹਾਡੇ ਸ਼ਹਿਰ ਇੱਕ ਬਹੁਤ ਹੀ ਕਮਾਲ ਦੇ ਪਰਫੋਰਮਰ ਆ ਰਹੇ ਆ। ਦੇਖੋ ਕਲਾਕਾਰ ਬਹੁਤ ਨੇ, ਗਾਣੇ ਤਾਂ ਆਪਾਂ ਲਾਉਂਦੇ ਰਹਿੰਦੇ ਹਾਂ, ਕਦੇ ਇਹਦਾ ਗਾਣਾ ਲਾਤਾ, ਕਦੇ ਉਹਦਾ ਗਾਣਾ ਲਾਤਾ, ਬਟ ਕੀ ਤੁਸੀਂ ਜਿਹੜੇ ਗਾਣੇ ਆਪਾਂ ਲਾਉਂਦੇ ਹਾਂ ਟਿਕਟ ਲੈ ਕੇ ਅਗਲੇ ਦੇ ਸ਼ੋਅ 'ਤੇ ਜਾਣਾ, ਤੁਸੀਂ ਸੋਚੋਗੇ ਕਿ ਹਾਂ ਯਾਰ ਸਾਡੇ ਪੈਸੇ ਦਾ ਮੁੱਲ ਪਊਗਾ? ਬਹੁਤ ਵਾਰ ਐਂਸਰ ਹੁੰਦਾ ਨਹੀਂ, ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਯਾਰ ਕਿ ਸਾਡਾ ਇੰਨਾ ਮਿਹਨਤ ਨਾਲ ਕਮਾਇਆ ਪੈਸਾ ਵੀ ਸ਼ੋਅ ਜੇ ਅਸੀਂ ਦੇਖਣ ਜਾਣਾ ਤਾਂ ਵਰਥ ਹੋਣਾ ਚਾਹੀਦਾ, ਤਾਂ ਫਿਰ ਕਲਾਕਾਰ ਗਿਣਵੇਂ ਚੁਣਵੇਂ ਨਹੀਂ ਜਿਹੜੇ ਤੁਸੀਂ ਬਹਿ ਕੇ ਦੇਖ ਕੇ ਕਹਿੰਦੇ ਬੱਲੇ ਬੱਲੇ ਬੱਲੇ ਯਾਰ। ਜੇ ਇਸ ਤੋਂ ਵੀ ਡਬਲ ਪ੍ਰਾਈਸ ਦੀ ਟਿਕਟ ਹੁੰਦੀ ਤਾਂ ਵੀ ਲੈਂਦੇ, ਤਾਂ ਵੀ ਆਉਂਦੇ, ਅਤੇ ਤੁਸੀਂ ਯਾਰ ਕੋਈ ਕੌਨਸਰਟ ਦੇਖਣ ਜਾਂਦੇ ਹੋ, ਬੰਦਾ ਬਹਿ ਕੇ ਲਾਈਵ ਗਾਇਕੀ ਸੁਣਨਾ ਚਾਹੁੰਦਾ, ਸੀ ਡੀ ਉੱਤੇ ਫਿਰ ਮਜ਼ਾ ਨਹੀਂ ਨਾ ਆਉਂਦਾ। ਸੋ ਤੁਹਾਡੇ ਸ਼ਹਿਰ ਆ ਰਹੇ ਆ ਦ ਵਨ ਐਂਡ ਓਨਲੀ ਮਾਸਟਰ ਸਲੀਮ, ਕਿਆ ਬਾਤ ਹੈ। ਮਾਸਟਰ ਸਲੀਮ ਸਾਹਿਬ 24 ਜੁਲਾਈ ਨੂੰ ਪਰਫੋਰਮ ਕਰਨ ਆ ਰਹੇ ਆ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ। ਸੋ ਟੋਰਾਂਟੋ ਦੇ ਵਿੱਚ ਮਾਸਟਰ ਸਲੀਮ ਰੂਹ ਕਾ ਸਫ਼ਰ, ਸੋ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਇਹ ਇੱਕ ਟ੍ਰਿਬਿਊਟ ਵੀ ਹੋਵੇਗਾ। ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ ਮਾਸਟਰ ਸਲੀਮ 24 ਜੁਲਾਈ ਨੂੰ ਲਾਈਵ ਇਨ ਕੌਨਸਰਟ ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰਾ ਸ਼ੋਅ ਕਰਵਾਇਆ ਜਾ ਰਿਹਾ। ਸੋ ਸਿਰਫ ਯਾਰ $49 ਦੀ ਟਿਕਟ ਹੈ, $49 ਦੇ ਵਿੱਚ ਮਾਸਟਰ ਸਲੀਮ ਦੀ ਗਾਇਕੀ, ਮਾਸਟਰ ਸਲੀਮ ਦੀ ਪਰਫੋਰਮੈਂਸ। ਸੋ ਤੁਹਾਨੂੰ ਪਤਾ ਹੀ ਹੈ ਜਦੋਂ ਸਲੀਮ ਸਾਹਿਬ ਫਿਰ ਸਟੇਜ 'ਤੇ ਚੜ੍ਹਦੇ ਆ ਨਾ, ਸਟੇਜ ਵੀ ਹਿੱਲਣ ਲਾ ਦਿੰਦੇ ਆ। ਸੋ ਕੋਈ ਨਾ, ਸਟੇਜ ਬੜਾ ਕਹਿੰਦੇ ਹੁੰਦੇ ਨਾ ਕਿ ਚੋਟੀ ਦਾ ਹੋਊਗਾ, ਸੋ ਤੁਸੀਂ ਬਸ ਟਿਕਟਾਂ ਲੈ ਲਓ, ਬਹੁਤ ਹੀ ਰੀਜ਼ਨੇਬਲ ਪ੍ਰਾਈਸ $49 ਤੋਂ ਟਿਕਟ ਹੈ। VIP 75 ਅਤੇ VVIP ਟੇਬਲ ਲੈਣਾ ਤਾਂ ਉਹ ਹੈ 175 ਦਾ VVIP ਟੇਬਲ, ਅਤੇ ਮੀਟ ਐਂਡ ਗ੍ਰੀਟ $99.99 'ਚ ਨਾਲੇ ਸਲੀਮ ਸਾਹਿਬ ਨੂੰ ਮਿਲੋ। ਸੋ ਪਹਿਲਾ ਟੂਰ ਕੈਨੇਡਾ ਦੇ ਵਿੱਚ ਮਾਸਟਰ ਸਲੀਮ ਸਾਹਿਬ ਲੈ ਕੇ ਆ ਰਹੇ, ਟ੍ਰਿਬਿਊਟ ਟੂ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ। ਤੁਸੀਂ 24 ਜੁਲਾਈ ਦੀ ਇੱਕ ਤਾਂ ਡੇਟ ਨੋਟ ਕਰ ਲਓ, ਅਤੇ ਬਾਕੀ ਕੋਈ ਵੀ A to Z ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਨੰਬਰ ਨੋਟ ਕਰੋ 6477839873, 6477839873, 6477839873। ਮਾਸਟਰ ਸਲੀਮ ਲਾਈਵ ਇਨ ਕੌਨਸਰਟ 24 ਜੁਲਾਈ, ਅਤੇ ਟਿਕਟਾਂ ਔਨਲਾਈਨ ਸਾਰੀਆਂ ਲੈ ਸਕਦੇ ਹੋ milnatickets.com, MILNA tickets.com, milnatickets.com 'ਤੇ ਜਾਓ।

ਕਿਆ ਬਾਤ ਹੈ। ਸੋ ਸਟੂਡੀਓ ਦਾ ਨੰਬਰ 905-673-3337। ਬਹੁਤ ਯਾਰ ਕੱਲ ਨੂੰ ਇੱਕ ਇਤਿਹਾਸਿਕ ਦਿਨ ਹੈ ਟੋਰਾਂਟੋ ਦਾ। ਰੋਨਾਲਡੋ, ਕਿਆ ਬਾਤ ਹੈ, ਰੋਨਾਲਡੋ ਸਾਹਿਬ ਪਹੁੰਚ ਗਏ ਕਹਿੰਦੇ ਅੱਜ ਟੋਰਾਂਟੋ ਹੈ। ਸਾਡੇ ਸਟੂਡੀਓ ਦੇ ਬਾਹਰ ਰੋਨਾਲਡੋ ਹੁਣਾਂ ਦਾ ਪਲੇਨ ਉਤਰਿਆ ਅਤੇ ਰੋਨਾਲਡੋ ਨੇ ਸਾਨੂੰ ਵੀ ਫਿਰ ਸਲੂਟ ਮਾਰਿਆ ਕਿ ਨਵੀਂ ਮੈਂ ਆ ਗਿਆ ਅਤੇ ਮਿਲਦੇ ਹਾਂ ਜਲਦੀ। ਸੋ ਕ੍ਰਿਸਟੀਆਨੋ ਰੋਨਾਲਡੋ ਕੱਲ੍ਹ ਨੂੰ ਖੇਡ ਰਿਹਾ ਵੀ ਲੂਕਾ ਮੋਡਰਿਕ ਦੇ ਨਾਲ। ਸੋ ਪੋਰਚੁਗਲ ਅਤੇ ਕ੍ਰੋਏਸ਼ੀਆ ਦਾ ਬੜਾ ਹੀ ਲੈਜੈਂਡਰੀ ਮੈਚ, ਦੋ ਬੜੇ ਲੈਜੈਂਡਰੀ ਪਲੇਅਰ, ਦੋਨਾਂ ਦਾ ਅਖੀਰਲਾ ਵਰਲਡ ਕੱਪ ਹੋਵੇਗਾ ਅਤੇ ਅਖੀਰਲਾ ਮੈਚ ਵੀ ਕੱਲ੍ਹ ਨੂੰ ਇੱਕ ਦਾ ਹੋਵੇਗਾ, ਜਾਂ ਤਾਂ ਰੋਨਾਲਡੋ ਦਾ ਜਾਂ ਤਾਂ ਫਿਰ ਮੋਡਰਿਕ ਦਾ। ਬਟ ਬਹੁਤ ਸਾਰਾ ਉਤਸ਼ਾਹ, ਬੜੀ ਐਕਸਾਈਟਮੈਂਟ, ਬੜਾ ਕਰੇਜ਼ ਕਿ ਕੱਲ੍ਹ ਨੂੰ ਮੈਚ ਹੈ। ਸੋ ਕੱਲ੍ਹ ਨੂੰ 7 ਵਜੇ ਟੋਰਾਂਟੋ ਦੇ ਸਟੇਡੀਅਮ ਦੇ ਵਿੱਚ ਇਹ ਮੈਚ ਹੋ ਰਿਹਾ। ਸੋ ਤੁਸੀਂ ਆਪਣੀ ਆਪਣੀਆਂ ਟਿਕਟਾਂ ਜਿਹਨਾਂ ਨੇ ਲੈ ਲਈਆਂ, ਠੀਕ ਹੈ, ਜੇ ਕਿਸੇ ਕੋਲ ਕੋਈ ਵਾਧੂ ਦੀ ਟਿਕਟ ਹੈਗੀ ਸਾਨੂੰ ਦੱਸਿਓ, ਅਸੀਂ ਵੀ ਜਾਏ ਜੀ ਯਾਰ। ਓਨੈਸਟਲੀ ਮੈਂ ਦੇਖ ਰਿਹਾ ਸੀ, ਮੈਂ ਕਿਹਾ ਹੁਣ ਯਾਰ ਇਜ਼ ਇਟ ਵਰਥ ਇਟ ਕਿ ਆਪਾਂ ਇੰਨਾ ਪੈਸਾ ਲਈਏ ਟਿਕਟ ਦੇ ਉੱਤੇ, ਜੇ ਤਾਂ ਕੋਈ ਸਪੋਂਸਰ ਟਿਕਟ ਮਿਲ ਜਾਵੇ ਹੋਰ ਗੱਲ ਹੈ। ਬਟ ਇੰਨਾ ਬੰਦਾ ਸੋਚਦਾ ਯਾਰ, ਜਾਂ ਤਾਂ ਕੋਈ ਬਹੁਤ ਹੀ ਕੱਟੜ ਫੈਨ ਹੋਵੇ, ਮੈਂ ਇੰਨਾ ਕ੍ਰੇਜ਼ੀ ਫੈਨ ਨਹੀਂ ਹੈਗਾ ਯੂ ਨੋ, ਬਟ ਫਿਰ ਵੀ ਇਟਸ ਬੜਾ ਐਕਸਾਈਟਿੰਗ ਮੂਮੈਂਟ ਹੈ। ਖੈਰ, ਸੋ ਜੇ ਜਾ ਰਹੇ ਹੋ ਮੈਚ ਦੇ ਉੱਤੇ ਮੁਬਾਰਕਾਂ, ਬਹੁਤ ਹੀ ਇੱਕ ਹਿਸਟੋਰਿਕ ਮੈਚ ਤੁਸੀਂ ਦੇਖੋਗੇ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 ਅਤੇ ਗੱਲਬਾਤ ਤੁਹਾਡੀ ਸਾਡੀ ਥੋੜ੍ਹੀ ਹੋ ਸਕਦੀ ਹੈ। ਇੱਕ ਤਾਂ ਤੁਸੀਂ ਮੈਸੇਜ ਯਾਦ ਰੱਖੋ, ਪੈਸ਼ਨ ਰੂਫਿੰਗ ਦਾ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੈ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ ਦੀ ਟੀਮ ਨੂੰ ਤੁਸੀਂ ਕਾਲ ਕਰੋ। ਪੈਸ਼ਨ ਰੂਫਿੰਗ ਤੁਹਾਡੇ ਲਈ ਹਾਜ਼ਰ ਹੈ, 647-919-9413, ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ। ਰੂਫ ਕਿਤੇ ਲੀਕ ਹੋ ਗਈ, ਰੂਫ ਦੀ ਕੋਈ ਤੁਸੀਂ ਅਗਰ ਰਿਪੇਅਰ ਕਰਾਉਣੀ ਹੈ, ਨਵੀਂ ਰੂਫ ਲਗਵਾਉਣੀ ਹੈ, 647-919-9413, 647-919-9413, 647-919-9413, ਪੈਸ਼ਨ ਰੂਫਿੰਗ।

0: 24 ਜੁਲਾਈ ਟੋਰਾਂਟੋ ਮਿਸਿਸਾਗਾ ਕਨਵੈਨਸ਼ਨ ਸੈਂਟਰ ਟਿਕਟਾਂ ਲਈ ਮਿਲਣਾ tickets.com MILNA tickets.com. ਕੋਈ ਹੋਰ ਜਾਣਕਾਰੀ ਲਈ
1: 6478398736478398.
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਈ ਸਾਡੇ ਨਾਲ ਨੇ. ਅੱਜ ਯਾਰ ਕੈਨੇਡਾ ਡੇ ਹੈ ਸੁਖ ਭਾਜੀ, ਪਹਿਲਾਂ ਤਾਂ ਹੈਪੀ ਕੈਨੇਡਾ ਡੇ. ਸੋ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਸਾਰਾ ਦਿਨ ਸੁਬਹਾ ਤੋਂ ਲੈ ਕੇ ਹੁਣ ਤੱਕ ਰੌਣਕਾਂ ਲੱਗੀਆਂ ਹੋਈਆਂ ਨੇ, ਸੋ ਦਿਓ ਜਾਣਕਾਰੀ.
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀਂ ਬਾਈ ਜੀ. ਬਿਲਕੁਲ, ਅੱਜ ਰਾਤ ਦੇ 10 ਵਜੇ ਤੱਕ ਪਰਿਵਾਰਾਂ ਦੇ ਲਈ ਓਪਨ ਆ ਕੈਨੇਡਾ ਡੇ ਸਪੈਸ਼ਲ, ਜਿਹੜੀਆਂ ਅੱਜ ਪ੍ਰਾਈਜ਼ ਫਰਨੀਚਰ ਦੇ ਉੱਪਰ ਮਿਲ ਰਹੀਆਂ ਤੇ ਬਹੁਤ ਸਾਰਾ ਭਰਵਾਂ ਹੁੰਗਾਰਾ ਜਿਹੜਾ ਪਰਿਵਾਰਾਂ ਦਾ ਮਿਲ ਰਿਹਾ ਤੇ ਅੱਜ ਹਰੇਕ ਪਰਚੇ ਦੇ ਨਾਲ, ਈਵਨ ਤੁਸੀਂ ਆ ਕੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਦੇ ਹੋ, ਤੋਹਫਾ ਹਰੇਕ ਪਰਚੇ ਦੇ ਨਾਲ ਲੈਣਾ. ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਅੱਜ ਰਾਤ ਦੇ 10 ਵਜੇ ਤੱਕ ਤੁਹਾਨੂੰ ਮਿਲਣੀਆਂ ਤੇ ਹਰੇਕ ਪਰਚੇ ਦੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ. ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਏਰੀਆ ਰੱਗ ਚਾਹੀਦੀਆਂ ਨੇ, ਕਾਫੀ ਟੇਬਲ ਚਾਹੀਦੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀਆਂ ਤੇ ਕਮਾ ਲਓ ਗੱਡੀਆਂ. ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਕਮਾ ਲਓ. ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਸਪੈਸ਼ਲ, ਜਿਹੜੇ ਪਰਿਵਾਰ ਰਾਈਟ ਮਿਲ ਸਟੋਰ ਆ ਜਾਣਗੇ, ਸੋਲਿਡ ਵੁੱਡ ਦਾ ਕਾਫੀ ਟੇਬਲ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ, ਜਿਹਦੀ ਰੈਗੂਲਰ ਕੀਮਤ $4,500 ਸੀ, $150 ਦਾ ਨਵੀਂ ਬਾਈ ਜੀ, $150 ਦੇ ਵਿੱਚ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲਸ ਬਿਲਕੁਲ ਫ੍ਰੀ ਫ੍ਰੀ ਫ੍ਰੀ. ਤੇ ਜਿਹੜਾ ਪਰਿਵਾਰ ਰਾਤ 10 ਵਜੇ ਤੱਕ ਆਊਗਾ ਨਾਲ ਇੱਕ ਏਅਰ ਫਰਾਇਰ, ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ. ਸੋਲਿਡ ਵੁੱਡ ਦਾ ਕਾਫੀ ਟੇਬਲ ਨਵੀਂ ਬਾਈ ਜੀ $150 ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਨਾਲ ਏਅਰ ਫਰਾਇਰ ਬਿਲਕੁਲ ਫ੍ਰੀ. ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ. ਪਹੁੰਚਣਾ ਕਿੱਥੇ ਹੈ ਜੀ? ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ.
0: ਕਿਆ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਤੇ ਆਓ, ਰੌਣਕਾਂ ਲੱਗੀਆਂ ਨੇ, ਡੀਲਾਂ ਦੀਆਂ ਡੀਲਾਂ ਮਿਲ ਰਹੀਆਂ ਨੇ. ਸੋ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ. ਸੋ ਨੰਬਰ ਹੈ ਆਪਣਾ ਸਟੂਡੀਓ ਦਾ 905-673-3337, 905-673-3337 ਆਪਣਾ ਫੋਨ ਨੰਬਰ ਹੈ. ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਜ਼ਰੂਰ, ਰਾਈਨੋ ਫੈਂਸ ਵਾਲਿਆਂ ਨੂੰ, ਰਾਈਨੋ ਫੈਂਸ ਅਤੇ ਡੈੱਕ ਦੀ ਟੀਮ ਹੈ, ਨਵੀਂ ਫੈਂਸ ਨਵੀਂ ਡੈੱਕ, 647-804-3220 ਨੰਬਰ ਹੈ, 6478043220 6478043220, ਰਾਈਨੋ ਡੈੱਕ ਐਂਡ ਫੈਂਸ ਵਾਲਿਆਂ ਨੂੰ ਕਾਲ ਕਰੋ. ਤੁਹਾਡੀ ਯਾਰ ਕੋਈ ਕੈਨੇਡਾ ਡੇ ਦੀ ਮੁਬਾਰਕ ਦੇਣ ਦੀ ਕਾਲ ਹੀ ਨਹੀਂ ਆਈ ਹਰੇ ਹੈ. ਚਲੋ ਮੈਂ ਵੀ ਮੈਂ ਕਿਹਾ ਕੈਨੇਡਾ ਡੇ ਜਾਂ ਨਹੀਂ, ਚਲੋ ਖੈਰ ਸਭ ਨੂੰ ਯਾਰ ਹੈਪੀ ਕੈਨੇਡਾ ਡੇ. ਕੈਨੇਡਾ ਬੜੀ ਖੂਬਸੂਰਤ ਬੜੀ ਪਿਆਰੀ ਕੰਟਰੀ ਹੈ ਜਿੱਥੇ ਆਪਾਂ ਯਾਰ ਸੁਪਨੇ ਲੈਂਦੇ ਸੀਗੇ ਵੀ ਕੈਨੇਡਾ ਜਾਈਏ ਕਿਤੇ, ਅਤੇ ਹੁਣ ਕੈਨੇਡਾ ਪਹੁੰਚ ਚੁੱਕੇ ਹਾਂ. ਅਤੇ ਕੈਨੇਡਾ ਵਰਗੀ ਕੰਟਰੀ ਯਾਰ ਕਦੇ ਸੋਚਿਆ ਨਹੀਂ ਸੀ ਕਿ ਆਪਾਂ ਨੂੰ ਮੌਕਾ ਮਿਲ ਗਿਆ ਇੱਥੇ ਰਹਿਣ ਦਾ ਕਿ ਨਹੀਂ. ਸੋ ਕੈਨੇਡਾ ਡੇ ਦੀਆਂ ਪਹਿਲੀ ਗੱਲ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ. ਤੁਹਾਡਾ ਕੈਨੇਡਾ ਡੇ ਆਈ ਹੋਪ ਤੁਸੀਂ ਇੰਜੋਏ ਕਰ ਰਹੇ ਹੋ ਪਰਿਵਾਰਾਂ ਨਾਲ. ਅੱਜ ਜ਼ਿਆਦਾਤਰ ਲੋਕਾਂ ਨੂੰ ਛੁੱਟੀਆਂ ਨੇ, ਸਾਰੇ ਆਪਣੇ ਪਰਿਵਾਰਾਂ ਸਮੇਤ ਫੈਮਲੀਜ਼ ਫਰੈਂਡਸ ਦੇ ਨਾਲ ਇੰਜੋਏ ਕਰ ਰਹੇ ਨੇ. ਸੋ ਕੈਨੇਡਾ ਡੇ ਦੀਆਂ ਪਹਿਲੀ ਗੱਲ ਤਾਂ ਮੁਬਾਰਕਾਂ ਯਾਰ, ਤੁਸੀਂ ਵੀ ਮੁਬਾਰਕਾਂ ਦਿਓ ਕੈਨੇਡਾ. ਦੇਖੋ ਆਪਾਂ ਉਨਾ ਯਾਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਜਿੰਨੀ ਰਿਸਪੈਕਟ ਦੇਣੀ ਚਾਹੀਦੀ ਆਪਾਂ ਦਿੰਦੇ ਨਹੀਂ. ਹੁਣ ਥਾਂ ਥਾਂ 'ਤੇ ਲੋਕਾਂ ਨੇ ਘਰਾਂ ਦੇ ਬਾਹਰ ਫਲੈਗ ਲਾਏ ਆ, ਝੰਡੇ ਲਾਏ ਆ, ਲਾਲ ਕੱਪੜੇ ਪਾਏ ਆ, ਰੈੱਡ ਐਂਡ ਵਾਈਟ ਡਰੈਸਿਸ, ਅਤੇ ਆਪਾਂ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਮੁਬਾਰਕਬਾਦ ਹੀ ਨਹੀਂ ਦਿੰਦੇ ਹੈ. ਸੋ ਨੰਬਰ ਹੈ ਆਪਣਾ 905-673-3337. ਨਾਲੇ ਥੋੜ੍ਹੀ ਜਿਹੀ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਨਾਲੇ ਯਾਰ ਤੁਹਾਡੇ ਨਾਲ ਗੱਲਬਾਤ ਹੋ ਜਾਵੇਗੀ. ਤੁਸੀਂ ਮੈਨੂੰ ਮੁਬਾਰਕਾਂ ਦਿਓ, ਮੈਂ ਤੁਹਾਨੂੰ ਦਿੰਦਾ, ਨਾਲੇ ਆਪਣੀ ਚਲੋ ਇੱਕ ਯਾਰ ਜਿਹੜੀ ਸਾਂਝ ਹੈ ਉਹ ਤਾਂ ਪਵੇਗੀ. 905-673-3337 ਆਪਣਾ ਨੰਬਰ ਹੈ, 905-673-3337. ਹਾਂਜੀ 7343, ਹੈਲੋ
2: ਜੀ ਭਾਜੀ.
0: ਹਾਂਜੀ ਵੈਲਕਮ ਜੀ, ਕਿਵੇਂ ਹੋ?
2: ਨਦੀਮ ਬੋਲ ਰਿਹਾ.
0: ਕਿਆ ਬਾਤ ਹੈ,
2: ਤੁਹਾਡੇ ਕੋਲ ਨੰਬਰ ਆਇਆ ਸੀ ਆਪਣਾ ਤਵਾ ਚਿਕਨ ਵਾਲਿਆਂ ਦਾ.
0: ਠੀਕ ਹੈ ਜੀ, ਵੈਰੀ ਗੁੱਡ.
2: ਤੇ ਉਹਨਾਂ ਕੋਲ ਪਾਰਟੀ ਬੁੱਕ ਕਰਕੇ ਆਇਆ.
0: ਉਹ ਕਿਆ ਬਾਤ,
2: ਬੰਦੇ ਬਹੁਤ ਹੀ ਅੱਛੇ ਨੇ. ਮੈਂ 1st August ਦੀ ਉਹਨਾਂ ਕੋਲ ਪਾਰਟੀ ਬੁੱਕ ਕੀਤੀ, ਤੁਹਾਡੇ ਕੋਲ ਨੰਬਰ ਮਿਲਿਆ ਸੀ
0: ਮੈਨੂੰ. ਕਿਆ ਬਾਤ ਹੈ, ਕਿਆ ਬਾਤ.
2: ਮੈਂ ਉਹਨਾਂ ਨੂੰ ਮਿਲ ਗਿਆ ਤੇ ਬੰਦੇ ਬਹੁਤ ਹੀ ਅੱਛੇ ਨੇ. ਤੇ ਮੈਂ ਤੇ ਆਪਣੀ ਕਮਿਊਨਿਟੀ ਪਾਕਿਸਤਾਨੀ ਦੇ ਵਿੱਚ ਬੜਿਆਂ ਨੂੰ ਕਿਹਾ, ਮੈਂ ਕਿਹਾ ਜਾ ਕੇ ਇੱਕ ਦਫਾ ਉਹਨਾਂ ਨੂੰ ਮਿਲ ਕੇ ਤੇ ਆਓ, ਜਾ ਕੇ ਦੇਖੋ.
0: ਕਿਆ ਬਾਤ ਹੈ.
2: ਤੇ ਮੈਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਕਹੀਆਂ ਅੱਗੇ ਉਹ ਮੈਨੂੰ ਕਹਿਣ ਸੀ ਤੁਹਾਨੂੰ ਇਹ ਵੀ ਚੀਜ਼ ਬਣਾ ਕੇ ਦਿੰਦੇ ਹਾਂ, ਇਹ ਵੀ ਬਣਾ ਕੇ ਦਿੰਦੇ ਹਾਂ. ਉਹਨਾਂ ਪੰਜ ਚੀਜ਼ਾਂ ਮੈਨੂੰ ਅੱਗੇ ਹੋਰ ਐਡ ਕਰ ਦਿੱਤੀਆਂ.
0: ਕਿਆ ਬਾਤ ਹੈ. ਤੁਸੀਂ ਤਵਾ ਕਿਚਨ ਤੇ ਗਏ ਸੀ ਜਾਂ ਤੁਸੀਂ ਨਜ਼ਾਰਾ ਤੇ ਗਏ ਸੀ? ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ?
2: ਬਸ ਕੈਨੇਡਾ ਡੇ ਦੀ ਖੁਸ਼ੀਆਂ ਮੁਬਾਰਕ ਹੋਣ ਸਾਰਿਆਂ ਨੂੰ।
0: ਨਹੀਂ ਤੁਸੀਂ ਕਦੋਂ ਆਏ ਹੋ ਕੈਨੇਡਾ?
2: ਕੈਨੇਡਾ ਬਸ ਥੋੜਾ ਹੀ ਅਰਸਾ ਹੋਇਆ।
0: ਕਿੰਨਾ ਚਿਰ ਹੋਇਆ?
2: ਇੱਕ ਸਾਲ ਹੋ ਗਿਆ।
0: ਚਲੋ ਇੱਕ ਸਾਲ ਹੋਇਆ ਤੇ ਇੱਕ ਸਾਲ ਦੇ ਵਿੱਚ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਦਿੱਤਾ, ਕੀ ਚੰਗਾ ਲੱਗਿਆ?
2: ਜਿਹੜੇ ਆਪਣਾ ਕੀ ਨਾਮ ਹੈ ਬਜ਼ੁਰਗ ਆਏ ਸੀ ਉਹਨਾਂ ਨੂੰ ਤਕਰੀਬਨ 40 ਸਾਲ ਹੋ ਗਿਆ।
0: ਹਾਂ ਤੇ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਕੀ, ਚਲੋ ਤੁਸੀਂ ਕਾਲ ਹੀ ਕੱਟ ਗਏ ਯਾਰ, ਐਨਾ ਕਰਿਆ ਕਰੋ ਯਾਰ, ਗੱਲ ਤਾਂ ਕਰ ਲਿਆ ਕਰੋ। 2825 ਹੈਲੋ।
3: ਹੈਲੋ ਨਵੀਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਈ ਜੀ, ਕਿਵੇਂ ਹੋ?
3: ਹਾਂ ਵਧੀਆ ਵਧੀਆ, ਹੋਰ ਤੁਹਾਨੂੰ ਤੇ ਤੁਸੀਂ ਸੁਣਾਓ ਠੀਕ ਠਾਕ?
0: ਬਹੁਤ ਵਧੀਆ ਸਰ, ਹੈਪੀ ਕੈਨੇਡਾ ਡੇ ਪਹਿਲਾਂ ਤਾਂ।
3: ਬਿਲਕੁਲ ਬਿਲਕੁਲ, ਕਿਉਂਕਿ ਆਪਾਂ ਸਾਲ ਬਾਅਦ ਕਹਿੰਦੇ ਹੁੰਦੇ ਦਿਨ ਆਉਂਦਾ ਜਿਹੜਾ ਵੀ ਆਪਣੇ ਕੋਈ ਤਿਉਹਾਰ ਹੈ, ਆਪਣੇ ਜਿੱਦਾਂ ਇੰਡੀਆ ਵਾਲੇ ਵੀ ਤਿਉਹਾਰ ਜਾਂ ਇਹ ਤਾਂ ਹੁਣ ਕੈਨੇਡਾ ਵਾਲੇ ਦਿਨ ਆ
0: ਜੀ,
3: ਤੇ ਬਹੁਤ ਵਧੀਆ ਦਿਨ ਆ, ਜਾਣੀ ਕਿ ਮੰਨ ਲਓ ਕਾਫੀ ਕੜਾਕੇ ਦੀ ਗਰਮੀ ਵਾਲੇ ਦਿਨ ਦੇ ਹਿਸਾਬ ਨਾਲ ਵਧੀਆ ਸੈਲੀਬ੍ਰੇਟ ਕਰ ਰਹੇ ਹਾਂ।
0: ਤੁਸੀਂ ਤੁਸੀਂ ਕਦੋਂ ਆਏ ਕੈਨੇਡਾ?
3: ਮੈਨੂੰ ਨਵੀਂ ਚਿਰ ਹੋ ਗਿਆ, ਮੈਂ ਆਪਣੇ 96 ਦਾ ਆਇਆ ਹਾਂ, ਅਕਤੂਬਰ ਦਾ।
0: ਠੀਕ ਹੈ 96, ਸੋ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਕੀ ਦਿੱਤਾ, ਕੀ ਕੋਈ ਗਿਲੇ ਸ਼ਿਕਵੇ ਵੀ ਨੇ ਕੈਨੇਡਾ ਦੇ ਨਾਲ?
3: ਨਹੀਂ ਗਿਲੇ ਸ਼ਿਕਵੇ ਤਾਂ ਹੈ ਨੀ, ਵਧੀਆ ਲਵਲੀ ਕਹਿੰਦੇ ਆ ਵੀ, ਪੀਸਫੁਲ ਕੰਟਰੀ ਆ, ਕੋਈ ਕਿਸੇ ਨਾਲ ਝਮੇਲਾ ਨੀ ਕਹਿੰਦੇ ਹੁੰਦੇ।
0: ਠੀਕ ਹੈ,
3: ਤੇ ਵਧੀਆ ਚੀਜ਼ ਆ, ਮਤਲਬ ਕੋਈ ਜਿੱਦਾਂ ਅਮਰੀਕਾ ਨਾਲੋਂ ਠੰਡਾ ਕੰਟਰੀ ਆ ਨਾ ਆਪਣੇ USA ਨਾਲੋਂ, ਹਨਾ। ਤੇ ਪਲੱਸ ਇਹ ਗਿਲਾ ਹੈ ਨੀ, ਜਾਣੀ ਕਿ ਵਧੀਆ ਕੰਮ ਕੀਤਾ ਆਪਾਂ, ਮਤਲਬ ਮੈਂ ਤਾਂ ਪੱਕੇ ਆਇਆ ਸੀ ਪਹਿਲਾਂ ਉਦੋਂ ਵੀ ਜਦੋਂ ਇੰਡੀਆ ਤੋਂ ਆਇਆ ਸੀ।
0: ਠੀਕ ਹੈ,
3: ਤੇ ਪਲੱਸ ਇਹ ਆਪਣੇ ਕੰਮ ਕੀਤਾ ਇੱਥੇ ਆਪਾਂ, ਮਤਲਬ ਵਧੀਆ ਰਹੇ ਆ, ਮਤਲਬ ਇਨਕਮ ਕਮਾਈ ਅਰਨਿੰਗ ਕੀਤੀ ਆ ਤੇ ਰਹੇ ਇੱਥੇ, ਇੰਡੀਆ ਮੈਂ ਘੱਟ ਗਿਆ ਜਿੱਦਾਂ।
0: ਠੀਕ ਹੈ,
3: ਤੇ ਮੈਂ ਤਾਂ ਮਤਲਬ ਬੱਲੇ ਬੱਲੇ ਦੇ ਗੁਣ ਗਾਉਂਗਾ ਵੀ ਆਪਾਂ ਨੂੰ ਕਹਿੰਦੇ ਹੁੰਦੇ ਜ਼ਿੰਦਗੀ ਵਿੱਚ ਆਪਣੇ ਬੂਟੇ ਲਗਾਏ ਇੱਥੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਨਾਲ ਪੈਸੇ ਕਮਾਈ ਦੇ ਵਿੱਚ ਵਾਧਾ ਹੋਇਆ।
0: ਨਹੀਂ ਕਿਤੇ ਨਾ ਕਿਤੇ ਨਾਲ ਇਹ ਵੀ ਹੈ ਕਿ ਜਿਹੜੀ ਜ਼ਿੰਦਗੀ ਕਦੇ ਸੋਚੀ ਨਹੀਂ ਸੀ ਉਹ ਮਿਲੀ ਆ।
3: ਹੈ ਹਾਂ ਹਾਂ, ਇੰਡੀਆ ਵਿੱਚ ਐਵੇਂ ਕਹੀਏ, ਹਾਂ ਆਪਣੇ ਮੈਂ ਨਾ ਵੀ ਸ਼ਾਇਦ ਤੁਹਾਨੂੰ ਬਾਹਲਾ ਨੀ ਪਤਾ ਹੋਣਾ, ਇੰਡੀਆ ਦੇ ਜਿਹੜੇ ਆਪਾਂ ਐਗਰੀਕਲਚਰ ਡਿਪਾਰਟਮੈਂਟ ਫਾਰਮਿੰਗ ਕਰਦੇ ਆ
0: ਜੀ ਜੀ,
3: ਉੱਥੇ ਹੁਣ ਐਵੇਂ ਕਹੀਏ ਸਾਡੀ ਜ਼ਮੀਨ ਘੱਟ ਆ, ਮੈਂ ਦੁਆਬੇ ਤੋਂ ਬਿਲੋਂਗ ਕਰਦਾ ਉੱਧਰ ਆਪਣੇ ਜ਼ਿਲ੍ਹੇ ਤੋਂ, ਸਾਡੇ ਦੁਆਬੇ ਦੇ ਵਿੱਚ ਜ਼ਮੀਨਾਂ ਆਪਣੇ ਹਰੇਕ ਫਾਰਮਰ ਨੂੰ ਜਿੱਦਾਂ ਕਿਸਾਨ ਨੂੰ ਕਹਿ ਲਓ ਘੱਟ ਹੀ ਆਉਣੀ ਆ ਉੱਧਰ, ਹਨਾ ਤੁਹਾਡੇ ਨਾਲੋਂ।
0: ਠੀਕ ਹੈ,
3: ਤੁਹਾਡੇ ਇੱਧਰ ਮਾਲਵੇ ਵਿੱਚ ਜ਼ਿਆਦੇ ਆ,
0: ਹਨਾ।
3: ਇਸ ਕਰਕੇ ਉਹ ਇੱਧਰ ਹੀ ਮਤਲਬ ਇਹ ਵਧੀਆ ਹੋ ਗਿਆ, ਕਹਿ ਲਓ ਵੀ ਇੱਥੇ ਆ ਗਏ ਆ, ਆਪਣੇ ਇਨਕਮ ਕੀਤੀ ਆ, ਮਤਲਬ ਕੰਮ ਕੀਤਾ ਆਪਣੇ, ਅਰਨਿੰਗ ਕੀਤੀ ਆ ਮਨੀ, ਹਨਾ।
0: ਨੈਪਨੀ ਟਰੱਕ ਸ਼ਾਪ ਹੈ ਕੋਈ?
3: ਹਾਂ ਜਿਹੜੀ ਆਪਾਂ ਤੁਸੀਂ ਨੰਬਰ ਦਿੰਦੇ ਹੁੰਦੇ ਆ 613 ਕਰਕੇ ਆ।
0: ਮੈਂ ਨੀ ਭਾਜੀ ਦਿੱਤਾ, ਪਰ ਜੇ ਮੇਰੇ ਕੋਲ ਮਿਲਿਆ ਨਾ ਮੈਂ ਤੁਹਾਨੂੰ ਦੇ ਦੂੰਗਾ। ਠੀਕ ਹੈ ਭਾਜੀ, ਬਹੁਤ ਸ਼ੁਕਰੀਆ। ਨਹੀਂ ਮੇਰੇ ਕੋਲ ਹੈ ਨੀਗਾ, ਨੈਪਨੀ ਵਾਲੇ ਨੂੰ ਕਹੋ ਕਿ ਨਵੀ ਨਾਲ ਕਰੋ ਮਸ਼ਹੂਰੀ, ਮੈਂ ਦੇ ਦੂੰਗਾ ਨੰਬਰ। ਇੱਕ ਬਹੁਤ ਹੀ ਯਾਰ ਕਮਾਲ ਦਾ ਫਾਰਮ ਹੈ ਤੇ ਉਹਨਾਂ ਨੂੰ ਵਰਕਰ ਚਾਹੀਦੇ ਆ, ਜੇ ਜੋਬ ਲੱਭ ਰਹੇ ਹੋ ਫਾਰਮ ਦੇ ਅਤੇ ਗ੍ਰੀਨ ਹਾਊਸ ਦੇ, ਵਰਕਰ ਚਾਹੀਦੇ ਆ ਤੁਹਾਨੂੰ, ਘਰੋਂ ਚੱਕਣਗੇ ਵੀ ਛੱਡਣਗੇ ਵੀ, ਤੇ ਪੇਮੈਂਟ ਟਾਈਮ ਸਿਰ ਹੈ। ਕਾਲ ਕਰ ਲਓ 6472785394, 6472785394, 6472785394।

0: The Toronto Star.
1: क्या बात है, हेरिटेज साउंड डॉट सी ते 8 अगस्त नु जैस्मिन स्टैनलेस थोड़े अपने शहर पहुंच रही है। सो स्टूडियो का अपना नंबर है 905-673-3337 905-673-3337 अपना एक एक फोन नंबर है 905-673-3337 ते थोड़ी इतनी साड़ी गलबात हो रही है। ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਵੀ ਜ਼ਰੂਰ ਯਾਦ ਰੱਖੋ। ਜੇ ਕੋਈ ਵੀ ਸਾਡੇ ਮਿੱਤਰ ਸੱਜਣ ਸੁਣ ਰਹੇ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਅਤੇ ਸਟੀਲਸ ਦੇ ਬਿਲਕੁਲ ਕੋਰਨਰ 'ਤੇ ਨੇ। ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਇੱਥੇ ਪਲੰਬਿੰਗ ਸਪਲਾਈਜ਼, ਐਚਵੈਕ ਦਾ ਸਮਾਨ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈ ਵਾਲ ਇੰਸਟਾਲੇਸ਼ਨ, ਸਾਰਾ ਕੁਛ ਇੱਥੋਂ ਮਿਲੂ। ਬਹੁਤ ਹੀ ਹਾਈ ਐਂਡ ਬੜਾ ਲਗਜ਼ਰੀ ਇਹ ਸਟੋਰ ਹੈ ਡਿਕਸੀ ਸਟੀਲਸ ਦੇ ਕੋਰਨਰ ਤੇ, 8005 ਡਿਕਸੀ ਰੋਡ। ਹਰੇਕ ਪ੍ਰਾਈਸ ਨੂੰ ਬੀਟ ਕਰ ਰਿਹਾ। ਡਿਲੀਵਰੀ ਬ੍ਰੈਂਪਟਨ ਚ ਫ੍ਰੀ ਹੈ। 647-961-0585 ਨੰਬਰ ਹੈ, 647-961-0585। ਸੋ ਅੱਜ ਸਿੰਪਲ ਜੀ ਗੱਲਬਾਤ ਤੁਹਾਡੇ ਨਾਲ ਕਰ ਰਹੇ ਹਾਂ। ਇੱਕ ਤਾਂ ਤੁਹਾਡੀਆਂ ਕਾਲਾਂ ਲੈ ਰਹੇ ਹਾਂ ਕਿ ਤੁਸੀਂ ਮੈਨੂੰ ਹੈਪੀ ਕੈਨੇਡਾ ਡੇ ਕਹੋ, ਸਾਰੇ ਸਾਡੇ ਲਿਸਨਰਸ ਨੂੰ ਹੈਪੀ ਕੈਨੇਡਾ ਡੇ ਕਹੋ, ਅਤੇ ਮੈਂ ਤੁਹਾਨੂੰ ਕਹਿ ਸਕਾਂ ਨਾਲੇ ਆਪਣੀ ਗੱਲਬਾਤ ਥੋੜ੍ਹੀ ਜਿਹੀ ਹੋਵੇ ਕੈਨੇਡਾ ਬਾਰੇ। ਕੈਨੇਡਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਦਿੱਤਾ, ਕੀ ਨਹੀਂ ਦਿੱਤਾ, ਕੀ ਕੋਈ ਗਿਲੇ ਸ਼ਿਕਵੇ ਵੀ ਨੇ ਕੈਨੇਡਾ ਦੇ ਨਾਲ? ਜੇ ਥੋੜ੍ਹਾ ਬਹੁਤਾ ਕੈਨੇਡਾ ਦਾ ਫੀਡਬੈਕ ਤੁਸੀਂ ਦੇਣਾ ਚਾਹੋਗੇ। ਹੁਣ ਬਹੁਤ ਸਾਰੇ ਸੱਜਣ ਕਹਿ ਰਹੇ ਹਨ ਵੀ ਕੈਨੇਡਾ ਨੇ ਮਿਹਨਤ ਕਰਨੀ ਸਿਖਾਈ ਹੈ ਸਾਨੂੰ, ਕਹਿ ਰਿਹਾ ਇੰਨੀ ਇੰਨੀ ਮਿਹਨਤ ਕਰਨੀ ਜ਼ਰੂਰੀ ਹੈ। ਸੋ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ 905-673-3337 ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖਣਾ ਮੱਲੀ ਟੈਂਟ ਸਰਵਿਸਿਸ ਦਾ। ਟੈਂਟ, ਟੇਬਲ, ਚੇਅਰਾਂ, ਲਗਜ਼ਰੀ ਵਾਸ਼ਰੂਮ, ਸਟੇਜ, ਡਾਂਸ ਫਲੋਰ, ਬਾਰ, ਸਾਰਾ ਕੁਛ ਮੱਲੀ ਟੈਂਟ ਕੋਲ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਕੋਲ ਅਵੇਲੇਬਲ ਨੇ। ਅਤੇ ਮੱਲੀ ਟੈਂਟ ਸਰਵਿਸਿਸ 647-999-2569 ਨੰਬਰ ਹੈ, 647-999-2569 ਮੱਲੀ ਟੈਂਟ ਸਰਵਿਸਿਸ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਅਗਰ ਕਿਸੇ ਨੂੰ ਵੀ ਟੈਂਟ, ਟੇਬਲ, ਚੇਅਰਾਂ ਚਾਹੀਦੇ ਨੇ। ਅਤੇ ਮੱਲੀ ਟੈਂਟ ਸਰਵਿਸਿਸ ਤੁਹਾਡੇ ਲਈ ਹਾਜ਼ਰ ਹੈ, ਐਨੀ ਟਾਈਮ ਕਾਲ ਤੁਸੀਂ ਕਰ ਸਕਦੇ ਹੋ। ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ, ਅਤੇ ਮਿਸਟਰ ਸਿੰਘ ਪੀਜ਼ੇ 'ਤੇ ਬੜੀਆਂ ਖੂਬਸੂਰਤ, ਬੜੀਆਂ ਕਮਾਲ ਦੀਆਂ ਡੀਲਾਂ ਲੱਗੀਆਂ ਹੋਈਆਂ ਨੇ। ਅਤੇ ਇੱਕ ਤਾਂ ਮੀਡੀਅਮ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 24.99। ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 97.99। ਐਕਸਟਰਾ ਲਾਰਜ, 4 ਟੋਪਿੰਗ, 1 ਡਿਪ, 1 ਸਾਈਡ, 93.99। 905-504-4000 905-504-000 ਮਿਸਟਰ ਸਿੰਘ ਪੀਜ਼ਾ 905-504-4000। ਸੋ ਸਟੂਡੀਓ ਦਾ ਆਪਣਾ ਨੰਬਰ ਮੈਂ ਦੇ ਦੇਵਾਂ ਇੱਕ ਵਾਰ ਫਿਰ ਤੋਂ। ਸਾਰੇ ਕਾਲ ਕਰਕੇ ਦੱਸੋ ਯਾਰ ਕਿ ਤੁਸੀਂ ਕਦੋਂ ਕੁ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਇੱਥੇ ਆਏ, ਅਤੇ ਕੈਨੇਡਾ ਬਾਰੇ ਤੁਹਾਡਾ ਕੀ ਫੀਡਬੈਕ ਹੈ? ਤੁਹਾਨੂੰ ਕੈਨੇਡਾ ਨੇ, ਜੇ ਮੈਂ ਪੁੱਛਾਂ ਯਾਰ ਤੁਹਾਨੂੰ ਕੈਨੇਡਾ ਨੇ ਕੀ ਦਿੱਤਾ, ਕੀ ਤੁਹਾਡਾ ਜਵਾਬ ਹੋਊਗਾ? ਕੈਨੇਡਾ ਨੇ ਪੈਸਾ ਦਿੱਤਾ, ਕੈਨੇਡਾ ਨੇ ਫੈਸਿਲਿਟੀਜ਼ ਦਿੱਤੀਆਂ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਕੈਨੇਡਾ ਨੇ ਸਾਨੂੰ ਕੁਛ ਨਹੀਂ ਦਿੱਤਾ, ਅਸੀਂ ਤਾਂ ਪੰਗਾ ਲੈ ਲਿਆ ਇੱਥੇ ਆ ਕੇ? ਠੀਕ ਹੈ, ਆਪਾਂ ਬੁਰਾ ਨਹੀਂ ਕਹਿਣਾ ਕੈਨੇਡਾ ਨੂੰ, ਹਰੇਕ ਦੇ ਆਪਦੇ ਆਪਦੇ ਪਰ ਐਕਸਪੀਰੀਅੰਸਿਸ ਹੁੰਦੇ ਨੇ। ਸੋ ਤੁਹਾਡਾ ਕੀ ਐਕਸਪੀਰੀਅੰਸ ਹੈ, ਤੁਸੀਂ ਨਾਲੇ ਹੈਪੀ ਕੈਨੇਡਾ ਡੇ ਮੈਨੂੰ ਕਹੋ ਅਤੇ ਸਾਡੇ ਲਿਸਨਰਸ ਨੂੰ ਕਹੋ, ਅਤੇ ਨਾਲੇ ਥੋੜ੍ਹੀਆਂ ਕਾਲਾਂ ਲੈ ਲੈਂਦੇ ਯਾਰ ਬਹਾਨੇ ਨਾਲ ਤੁਹਾਡੀ ਸਾਡੀ ਗੱਲਬਾਤ ਹੋ ਜੂਗੀ, ਕਿਉਂਕਿ ਮੈਨੂੰ ਪਤਾ ਅੱਜ ਬੜੇ ਸਾਡੇ ਮਿੱਤਰ ਸੱਜਣ ਡੇ ਆਫ 'ਤੇ ਨੇ, ਛੁੱਟੀਆਂ ਨੇ ਬਹੁਤ ਸਾਰੇ ਨੂੰ, ਬਟ ਚਲੋ ਜਿੰਨੇ ਵੀ ਸੱਜਣ ਮਿੱਤਰ ਜੁੜੇ ਨੇ, ਜਿੰਨੇ ਵੀ ਸੱਜਣ ਮਿੱਤਰ ਬਾਹਰ ਕੰਮਾਂ 'ਤੇ ਨੇ ਜਾਂ ਜਿੱਥੇ ਵੀ ਹੋ, ਸਾਡੇ ਨਾਲ ਜੁੜ ਸਕਦੇ ਹੋ। ਨੰਬਰ ਇਜ਼ 905-673-3337 905-673-3337 ਆਪਣਾ ਨੰਬਰ ਹੈ ਜੀ। 90-90 ਹੈਲੋ,
2: ਸਤਿ
1: ਸ਼੍ਰੀ ਅਕਾਲ ਜੀ।
2: ਹੈਲੋ
1: ਜੀ, ਜੀ ਵੈਲਕਮ,
2: ਹੈਪੀ ਕੈਨੇਡਾ ਡੇ।
1: ਹੈਪੀ ਕੈਨੇਡਾ ਡੇ ਜੀ, ਹੈਪੀ ਕੈਨੇਡਾ ਡੇ।
2: ਹਾਂਜੀ, ਮੈਂ ਸ਼ੈਰਨ ਬੋਲ

0: ਮੈਂ ਸਾਰੇ
1: ਸ਼ਰੋਤਿਆਂ ਨੂੰ ਆਪਣੇ ਵੱਲੋਂ ਹੈਪੀ ਕੈਨੇਡਾ ਡੇ ਕਹਿਣਾ ਚਾਹੁੰਦੀ ਆ। ਜੀ ਸ਼ਰਨ ਜੀ, ਬਹੁਤ ਵੈਲਕਮ ਤੁਹਾਡਾ।
0: ਮੇਰਾ ਖਿਆਲ ਤੁਹਾਨੂੰ ਆਵਾਜ਼ ਨਹੀਂ ਆ ਰਹੀ ਮੇਰੀ।
1: ਨਹੀਂ ਨਹੀਂ ਤੁਹਾਡੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਸੁਣ ਰਿਹਾ।
0: ਓਕੇ, ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਜਿਹੜਾ ਅੱਜ ਦਾ ਦਿਨ ਸਪੈਸ਼ਲ ਡੇ ਆ, ਇਹਨੂੰ ਸਾਰੇ ਇੰਜੋਏ ਕਰਨ, ਸੈਲੀਬ੍ਰੇਟ ਕਰਨ ਤੇ ਆਪਣੇ ਆਪਣੇ ਫੈਮਿਲੀਜ਼ ਦੇ ਨਾਲ ਇੰਜੋਏ ਕਰਨ।
1: ਸ਼ਰਨ ਜੀ, ਤੁਸੀਂ ਇੱਥੇ ਬੜੇ ਲੋਕਾਂ ਨੂੰ ਮਿਲਦੇ ਗਿਲਦੇ ਰਹਿੰਦੇ ਹੋ, ਬੜਾ ਲੰਬਾ ਸਮਾਂ ਤੁਹਾਨੂੰ ਇੱਥੇ ਹੋ ਗਿਆ। ਤੁਹਾਡਾ ਕੈਨੇਡਾ, ਤੁਸੀਂ ਬਹੁਤ ਚਿਰ ਦੇ ਆਏ ਹੋਏ ਹੋ, ਤੁਹਾਡਾ ਕੀ ਫੀਡਬੈਕ ਹੈ, ਕੈਨੇਡਾ ਨੇ ਤੁਹਾਨੂੰ ਕੀ ਦਿੱਤਾ?
0: ਕੈਨੇਡਾ ਨੇ ਐਕਚੁਲੀ ਸਭ ਕੁਝ ਦਿੱਤਾ, ਸਾਡਾ ਜਿਹੜਾ ਫਿਊਚਰ ਕੈਨੇਡਾ ਨੇ ਬਣਾਇਆ ਹੈਗਾ। ਔਰ ਕੈਨੇਡਾ ਬਹੁਤ ਬਿਊਟੀਫੁਲ ਕੰਟਰੀ ਆ, ਬਹੁਤ ਪੀਸਫੁਲ ਕੰਟਰੀ ਆ। ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ ਉਹ ਵੀ ਬਹੁਤ ਹੀ ਅੱਛੇ ਅੱਛੇ ਲੋਕ ਆ, ਤੇ ਸਾਨੂੰ ਮਿਹਨਤ ਕਰਨੀ ਸਿਖਾਈ ਹੈਗੀ ਆ। ਤੇ ਫਰ ਮੀ ਦਿਸ ਇਜ਼ ਦ ਬੈਸਟ ਕੰਟਰੀ ਕੈਨੇਡਾ ਜਿਹੜੀ ਹੈ।
1: ਨਹੀਂ, ਜ਼ਿਆਦਾਤਰ ਲੋਕ ਜਿੰਨੇ ਵੀ ਇੱਥੇ ਆਏ ਇੱਥੇ ਆ ਕੇ ਮਿਹਨਤ ਕਰਨੀ ਸਿੱਖਿਆ, ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਮਿਹਨਤ ਦਾ ਪਤਾ ਨਹੀਂ ਸੀਗਾ।
0: ਹਾਂਜੀ ਜੀ, ਅਸੀਂ ਵੀ ਇਹਨਾਂ ਵੀ ਇੰਡੀਆ ਹੁੰਦੇ ਸਾਨੂੰ ਵੀ ਕੋਈ ਪਤਾ ਨਹੀਂ ਸੀ ਹੋਣਾ ਕਿ ਅਸੀਂ ਮਿਹਨਤ ਕਰਨੀ ਆ, ਕੰਮ ਕਰਨੇ ਆ। ਅਸੀਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਛੋਟੇ ਸੀ, ਸਾਡੇ ਕੋਲ ਚੋਇਸ ਨਹੀਂ ਸੀ, ਪੇਰੈਂਟਸ ਸਾਨੂੰ ਲੈ ਆਏ, ਅਸੀਂ ਇੱਥੇ ਆ ਗਏ। ਪਰ ਅਸੀਂ ਕੈਨੇਡਾ ਦੇ ਤੇ ਆਪਣੇ ਪੇਰੈਂਟਸ ਦੇ ਬਹੁਤ ਹੀ ਥੈਂਕਫੁਲ ਹੈ ਕਿ ਜਿਹਨਾਂ ਨੇ ਸਾਨੂੰ ਇੰਨੀ ਵਧੀਆ ਲਾਈਫ ਦਿੱਤੀ ਹੈ।
1: ਵੈਰੀ ਗੁੱਡ ਸ਼ਰਨ ਜੀ, ਬਹੁਤ ਸ਼ੁਕਰੀਆ। ਤੇ ਦੇਸੀ ਟ੍ਰੇਡਿੰਗ ਸ਼ੇਰਨ ਲੇਜਰ ਜੀ ਦਾ ਨੰਬਰ ਅਸੀਂ ਦਿੰਦੇ ਰਹਿੰਦੇ ਹਾਂ, 647-999-9090। ਸੋ ਬਹੁਤ ਸ਼ੁਕਰੀਆ ਸ਼ੇਰਨ ਜੀ, ਥੈਂਕ ਯੂ। ਜ਼ਰੂਰ ਜੀ, ਥੈਂਕ ਯੂ ਸੋ ਮਚ। 7239, ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਭਾਜੀ, ਹੈਪੀ ਕੈਨੇਡਾ ਟੂ ਯੂ ਤੇ ਸਾਰਿਆਂ ਨੂੰ, ਹੋਰ ਦਰਸ਼ਕ ਜਿੰਨੇ ਵੀ ਸੁਣਦੇ ਸਾਰਿਆਂ ਨੂੰ ਕੈਨੇਡਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
1: ਬਹੁਤ ਬਹੁਤ ਮੁਬਾਰਕਾਂ ਸਰ। ਤੇ ਤੁਸੀਂ ਕਦੋਂ ਗਏ ਇੱਥੇ?
2: ਮੈਂ ਭਾਜੀ 2017 ਦੇ ਵਿੱਚ ਆਇਆ ਸੀਗਾ ਜੀ ਇੱਥੇ।
1: ਕੀ ਬਾਤ ਹੈ, 17 ਆਲਮੋਸਟ 10 ਸਾਲ ਹੋਣ ਵਾਲੇ ਆ। ਤੁਹਾਡਾ ਕੀ ਕੋਈ ਕੈਨੇਡਾ ਨਾਲ ਗਿਲਾ ਸ਼ਿਕਵਾ ਹੈ, ਖੁਸ਼ ਹੋ?
2: ਨਹੀਂ, ਗਿਲਾ ਸ਼ਿਕਵਾ ਤਾਂ ਕੋਈ ਨਹੀਂ ਭਾਜੀ, ਖੁਸ਼ ਆ ਆਪਾਂ। ਕੈਨੇਡਾ ਨੇ ਮਿਹਨਤ ਤਾਂ ਪਹਿਲਾਂ ਹੀ ਆਪਾਂ ਸਟਾਰਟਿੰਗ ਫਸਟ ਡੇ ਤੋਂ ਹੀ ਆਪਾਂ ਜਿੱਥੇ ਬੋਰਨ ਹੋਏ ਕਰਦੇ ਆ ਰਹੇ ਆ, ਤੇ ਹੋਰ ਵੀ ਕੰਟਰੀਆਂ ਚ ਰਹੇ, ਉੱਥੇ ਵੀ ਕੀਤੀ, ਇੱਥੇ ਵੀ ਕਰੀ ਜਾ ਰਹੇ ਆ। ਤੇ ਕੈਨੇਡਾ ਨੇ ਇੱਕ ਤਾਂ ਮੈਨੂੰ PR ਦਿੱਤੀ,
1: ਓਕੇ,
2: ਤੇ ਦੂਸਰਾ ਮੇਰੇ ਬੱਚਿਆਂ ਨੂੰ ਤੇ ਮੇਰੀ ਫੈਮਿਲੀ ਨੂੰ PR ਦਿੱਤੀ,
1: ਜਿਹੜੀ
2: ਕਿ ਹੋਰ ਕੰਟਰੀਆਂ ਦੇ ਵਿੱਚ ਬਹੁਤ ਮੁਸ਼ਕਲ ਆ। ਤੇ ਇੱਥੇ ਰਹਿਣਾ ਖਾਣਾ ਪੀਣਾ ਮਤਲਬ ਕਿ ਕੋਈ ਇੰਨਾ ਬਹੁਤਾ ਟਫ ਨਹੀਂ ਹੈ। ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਰਵਾਈਵ ਕਰ ਸਕਦੇ ਹੋ।
1: ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਇੱਥੇ ਤਾਂ ਹੀ ਤਾਂ ਕਹਿੰਦੇ ਵੀ ਲੈਂਡ ਆਫ ਓਪਰਚੁਨਿਟੀਜ਼। ਜਿਹੜਾ ਬੰਦਾ ਇੰਨੀ ਦੇਖੋ ਤੁਹਾਡੇ ਵਾਂਗੂ ਕੋਈ ਮਿਹਨਤ ਕਰਦਾ ਨਾ, ਤਾਂ ਉਹਦੇ ਲਈ ਸਕਾਈ ਇਜ਼ ਦ ਲਿਮਿਟ ਇੱਥੇ।
2: ਹਾਂਜੀ ਭਾਜੀ, ਪੈਸੇ ਬਹੁਤ ਬਣਾਏ ਆਪਾਂ, ਮਤਲਬ ਕਿ ਹੁਣ ਤਾਂ ਚਲੋ ਕੰਮ ਡਾਊਨ ਆ, ਜਦੋਂ ਕੰਮ ਸੀ ਬਹੁਤ ਮਿਹਨਤ ਕੀਤੀ ਭਾਜੀ।
1: ਤੁਸੀਂ ਵੈਸੇ ਹੋਰ ਕਿਹੜੀਆਂ ਕਿਹੜੀਆਂ ਕੰਟਰੀਜ਼ ਦੇ ਵਿੱਚ ਰਹੇ ਹੋ?
2: ਮੈਂ ਭਾਜੀ ਸਭ ਤੋਂ ਪਹਿਲਾਂ ਗਿਆ ਸੀਗਾ ਬੋਟਸਵਾਨਾ, ਗੈਬਰੋਨੀ, ਜੋਨਸਬਰਗ ਸਾਊਥ ਅਫਰੀਕਾ ਦੇ ਨਾਲ।
1: ਬੱਲੇ ਬੱਲੇ ਬੱਲੇ, ਅੱਛਾ
2: ਜੀ, 6 ਇਅਰ ਉੱਥੇ ਰਿਹਾ ਮੈਂ ਭਾਜੀ, ਬਹੁਤ ਮਿਹਨਤ ਕੀਤੀ ਉੱਥੇ।
1: ਭਾਜੀ ਤੁਸੀਂ ਉੱਥੇ ਕਿਵੇਂ ਪਹੁੰਚ ਗਏ ਹੈ ਬੋਟਸਵਾਨਾ?
2: ਭਾਜੀ ਮੇਰਾ ਫਰੈਂਡ ਗਿਆ ਸੀਗਾ ਪਹਿਲਾਂ, ਤੇ ਉਹਦੇ ਫਾਦਰ ਸਾਹਿਬ ਗਏ ਸੀਗੇ, ਤੇ ਇੰਡੀਆ ਦੇ ਵਿੱਚ ਮੈਂ ਉਸਦਾ ਜੂਡੋ ਦਾ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਆ, ਤੇ ਕੋਚਸ ਦੀਆਂ ਕੁਛ ਖਾਮੀਆਂ ਕਰਕੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਨਹੀਂ ਮਿਲੀ, ਤੇ ਅੱਜ ਦੀ ਡੇਟ ਦੇ ਵਿੱਚ ਮੇਰੇ ਨਾਲ ਦੇ SHO ਆ ਜਿਹੜੇ ਕਿ ਬਹੁਤ ਘੱਟ ਪੜ੍ਹੇ ਆ, ਮੈਂ ਪੋਸਟ ਗ੍ਰੈਜੂਏਟ ਆ ਇਸ ਵੇਲੇ, ਘੱਟੋ ਘੱਟ DSP ਹੋਣਾ ਸੀਗਾ ਜਿਸ ਤਰ੍ਹਾਂ ਦੀ ਮੇਰੀ ਗੇਮ ਸੀ ਕਿ ਐਜੂਕੇਸ਼ਨ। ਉੱਥੇ ਫਿਰ ਨੌਕਰੀਆਂ ਤੁਹਾਨੂੰ ਪਤਾ ਕਰਪਸ਼ਨ ਬਹੁਤ ਜ਼ਿਆਦਾ ਭਾਜੀ,
1: ਬਿਲਕੁਲ ਬਿਲਕੁਲ,
2: ਤੇ ਪ੍ਰਾਈਵੇਟ ਜੋਬ ਸਟਾਰਟ ਕੀਤੀ 5000 ਤੋਂ, 5000 ਤੋਂ, ਉੱਥੇ ਵੀ ਬਹੁਤ ਮਿਹਨਤ ਕੀਤੀ, 4 ਕੰਮ ਕੀਤਾ, ਤੇ ਜਾਣੀ ਕਿ ਧੁੱਪ ਦੇ ਵਿੱਚ ਸਕੂਟਰ ਤੇ ਉਹਨਾਂ ਨੇ ਮੈਨੂੰ ਭੇਜਣਾ, ਰੰਗ ਕਾਲਾ ਹੋ ਜਾਣਾ ਮੇਰਾ, ਬਾਹਾਂ ਮੂੰਹ ਕਾਲੀਆਂ ਹੋ ਜਾਣੀਆਂ, ਬਹੁਤ ਮਿਹਨਤ ਕੀਤੀ। ਫਿਰ ਬੋਟਸਵਾਨਾ ਗਏ, ਐਗਰੀਮੈਂਟ ਸੀਗਾ ਕਿ ਆਫਟਰ 1 ਈਅਰ ਸਾਡਾ ਜੋ ਵੀ ਇੰਕਰੀਮੈਂਟ ਸੈਲਰੀ ਦਾ ਹੋਊਗਾ ਸਾਲ ਬਾਅਦ ਹੋਊਗਾ, ਮੇਰਾ ਸਾਲ ਦੇ ਵਿੱਚ 4 ਵਾਰੀ ਇੰਕਰੀਮੈਂਟ ਹੋਇਆ।
1: ਵੈਰੀ ਗੁੱਡ,
2: 4 ਵਾਰੀ। ਇੱਥੇ ਵੀ ਬਹੁਤ ਮਿਹਨਤ ਕੀਤੀ ਭਾਜੀ,
1: ਚਲੋ ਐਟਲੀਸਟ ਦੇਖੋ ਹੁਣ ਭਾਅ ਜੀ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ, ਐਟਲੀਸਟ ਤੁਸੀਂ ਇੱਥੇ ਹੋ, ਇੱਥੇ ਮਿਹਨਤ ਦਾ ਮੁੱਲ ਤਾਂ ਪੈਂਦਾ ਨਾ।
2: ਬਿਲਕੁਲ ਬਿਲਕੁਲ, ਕੋਈ ਕਰਪਸ਼ਨ ਨਹੀਂ ਭਾਅ ਜੀ, ਅਸੀਂ ਜਿੰਨੇ ਕੰਮ ਕਰੀਦੇ ਆ ਓਨੇ ਪੈਸੇ ਲੈ ਗਏ। ਕੋਈ ਮੈਂ ਕੰਸਟਰਕਸ਼ਨ ਹੀ ਕਰਦਾ, ਕੋਈ
1: ਅਰਬ ਕੰਟਰੀਆਂ ਚ ਰਿਹਾ, ਕੋਈ ਯੂਰੋਪ ਰਿਹਾ, ਉਹਨਾਂ ਨੂੰ ਪੁੱਛ ਕੇ ਦੇਖੋ ਕੈਨੇਡਾ ਕਿੰਨੀ ਖੂਬਸੂਰਤ ਕੰਟਰੀ ਹੈ। ਨਹੀਂ ਤਾਂ ਜਿਹੜੇ ਆਪਾਂ ਲੋਕ ਆਪਾਂ ਰਹਿੰਦੇ ਹਾਂ, ਆਪਾਂ ਤਾਂ ਕਮੀਆਂ ਕੱਢੀ ਜਾਂਦੇ ਹਾਂ। ਹੁਣ ਇਹਨਾਂ ਵਰਗੇ ਵੀਰਾਂ ਨੇ ਜਿਨ੍ਹਾਂ ਨੇ ਅਫਰੀਕਾ ਦੇ ਵਿੱਚ ਸਮਾਂ ਕੱਟਿਆ, ਇਹ ਕਿਤੇ ਬੁਰਾ ਸ਼ਬਦ ਕਹਿ ਦੇਣਗੇ ਕੈਨੇਡਾ ਬਾਰੇ? ਨਾ, ਬਿਲਕੁਲ ਵੀ ਨਹੀਂ। ਸੋ ਕੇ ਤੁਸੀਂ ਨਾ ਗਿੱਲ ਫਾਰਮ 'ਤੇ ਜਾਓ, ਡਿਕਸੀ ਐਂਡ ਕਿੰਗ, ਗਿੱਲ ਫਾਰਮ 'ਤੇ ਫਰੈਸ਼ ਸਾਗ, ਬਹੁਤ ਸਾਰੀਆਂ ਸਬਜ਼ੀਆਂ, ਚੱਕੀ ਦਾ ਫਰੈਸ਼ ਆਟਾ, ਦੇਸੀ ਆਂਡੇ, ਫਾਰਮ ਦਾ ਫਰੈਸ਼ ਦੁੱਧ, ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ। ਦੇਖੋ ਗਰਮੀ ਲੋਹੜੇ ਦੀ, ਅੱਜ ਮੈਨੂੰ ਇੱਕ ਫਰੈਂਡ ਦਾ ਮੈਸੇਜ ਆਇਆ, ਨਵੀਂ ਭਰਾਵਾ ਦੇਈ ਯਾਰ ਗਲੋਬਲ ਕੰਫਰਟ ਏਅਰ ਦਾ ਨੰਬਰ, ਏਸੀ ਖਰਾਬ ਹੋ ਗਿਆ ਅੱਜ ਦੇ ਦਿਨ, ਏਸੀ ਦੇ ਖਰਾਬ ਹੋ ਗਏ, ਫਿਰ ਤਾਂ ਆਪਾਂ ਗਏ ਯਾਰ। ਸੋ ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ ਜਾਂ ਨਵਾਂ ਫਰਨੈਸ, ਨਵਾਂ ਏਸੀ 'ਤੇ $1800 ਦਾ ਤੁਹਾਨੂੰ ਰੀਬੇਟ ਮਿਲ ਰਿਹਾ, $1800 ਬੈਕ ਤੁਹਾਡੀ ਜੇਬ 'ਚ। 905-790-9080 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
1: ਵੈਰੀ ਗੁੱਡ, ਜ਼ਰੂਰ ਕਾਲ ਕਰੋ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਕਿਸੇ ਨੇ ਵੀ ਲੈਣੀਆਂ, ਜੇ ਤੁਸੀਂ ਇੰਡੀਆ ਜਾਣਾ, ਇੰਡੀਆ ਤੋਂ ਕਿਸੇ ਨੇ ਇੱਥੇ ਆਉਣਾ, ਤਾਂ ਦੁਆਬਾ ਟਰੈਵਲ ਲੋਵੈਸਟ ਰੇਟ ਅਤੇ ਨਾਲ ਦੀ ਨਾਲ ਸਭ ਤੋਂ ਵਧੀਆ ਪ੍ਰਾਈਸ। ਦੁਆਬਾ ਟਰੈਵਲ ਐਂਡ ਟੂਰ, 9057967800, 9057967800, ਦੁਆਬਾ ਟਰੈਵਲ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰ ਲਵੋ। 3913, ਹੈਲੋ
4: ਹੈਲੋ,
1: ਹਾਂਜੀ ਵੈਲਕਮ,
4: ਹੈਲੋ, ਸਤਿ ਸ੍ਰੀ ਅਕਾਲ ਨਵੀ,
1: ਸਤਿ ਸ੍ਰੀ ਅਕਾਲ
4: ਯਾ, ਸਾਰਿਆਂ ਤੋਂ ਪਹਿਲਾਂ ਹੈਪੀ ਕੈਨੇਡਾ ਡੇ।
1: ਜੀ ਜੀ, ਤੁਹਾਨੂੰ ਵੀ।
4: ਹਾਂਜੀ, ਤੇ ਬਾਕੀ ਇਹ ਆ ਬਈ, ਨਵੀ ਕੈਨੇਡਾ ਨੇ ਬਹੁਤ ਕੁਝ ਦਿੱਤਾ, ਇਹ ਸਾਡੀ ਜਿਹੜੀ ਇੰਡੀਆ ਆ ਉਹ ਸਾਡੀ ਕਰਮ, ਆਪਣੇ ਜਨਮ ਭੂਮੀ ਆ, ਇਹ ਸਾਡੀ ਕਰਮ ਭੂਮੀ ਆ। ਹਾਂਜੀ, ਤੇ ਆਪਾਂ ਇਹਨੂੰ ਨਹੀਂ ਭੁਲਾ ਸਕਦੇ ਕੈਨੇਡਾ ਨੂੰ। ਕੈਨੇਡਾ ਨੇ ਬਹੁਤ ਕੁਝ ਦਿੱਤਾ, ਕਿਉਂਕਿ ਮੈਨੂੰ ਵੀ ਇੱਥੇ 43 ਸਾਲ ਹੋ ਗਏ ਆ, ਆਈ ਕੇਮ ਹੇਅਰ 1983, ਤੇ ਬਹੁਤ ਮੈਂ ਆਣ ਕੇ ਮਿਹਨਤ ਕੀਤੀ ਆ, ਬਹੁਤ ਮੈਂ ਫੈਕਟਰੀਆਂ 'ਚ ਵੀ ਕੰਮ ਕੀਤਾ, ਮੈਂ ਮੂਵਿੰਗ ਵੀ ਕੀਤੀ ਆ, ਮੈਂ ਡਿਲੀਵਰੀਆਂ, ਜਰਨਲ ਮਰਚੈਂਡਾਈਜ਼, ਟਰਾਂਸਪੋਰਟ ਦੀਆਂ ਸਕਿੱਡਾਂ ਵੀ ਡਿਲੀਵਰ ਕੀਤੀਆਂ। ਹਾਂਜੀ, ਇਸ ਵੇਲੇ ਹੁਣ ਮੈਂ ਰਿਟਾਇਰ ਆ ਔਰ ਮੈਂ ਉਬਰ ਚਲਾ ਰਿਹਾ।
1: ਅੱਛਾ,
4: ਹਾਂਜੀ, ਤੇ ਗੱਲ ਇਹੀ ਆ ਵੀ ਮਿਹਨਤ ਕਰੋ, ਮਿਹਨਤ ਦਾ ਫਲ ਜ਼ਰੂਰ ਮਿਲਦਾ, ਮਿਹਨਤ ਦਾ ਫਲ ਤੁਹਾਨੂੰ ਇੱਕ ਜ਼ਰੂਰ ਮਿਲਦਾ, ਮਿਹਨਤ ਕਰੋ। ਬਾਕੀ ਜਿਹੜੇ ਬੁਰੇ ਕੰਮ ਆ ਉਹਨਾਂ ਵੱਲ ਧਿਆਨ ਨਾ ਦਿਓ, ਤੇ ਤੁਹਾਨੂੰ ਜਾਣੀ ਕਿ ਪਰਮਾਤਮਾ ਦੇਖਦਾ, ਉਹਨੇ ਬਖਸ਼ਣਹਾਰ ਆ, ਸਾਰਿਆਂ ਦਾ ਦੇਖਦਾ ਉਹ।
1: ਬਿਲਕੁਲ ਬਿਲਕੁਲ,
4: ਇਸ ਕਰਕੇ ਜਿਹੜਾ ਕੈਨੇਡਾ ਇਜ਼ ਬਿਊਟੀਫੁਲ, ਇਹਨੇ ਸਾਨੂੰ ਬਹੁਤ ਕੁਛ ਦਿੱਤਾ, ਨਾ ਆਪਾਂ ਇੰਡੀਆ ਨੂੰ ਨਿੰਦਾਂਗੇ ਤੇ ਨਾ ਕੈਨੇਡਾ ਨੂੰ ਨਿੰਦਾਂਗੇ। ਸਾਨੂੰ ਜਦ ਪਰਮਾਤਮਾ ਨੇ ਭੇਜਿਆ ਇੰਨੀ ਸੋਹਣੀ ਖੂਬਸੂਰਤ ਬਾਡੀ ਦਿੱਤੀ ਆ, ਤੇ ਜਦੋਂ ਤੁਸੀਂ ਆਪਣੀ ਮਿਹਨਤ ਕਰੋਗੇ ਨਾ, ਇੱਕ ਨਾ ਇੱਕ ਦਿਨ ਤੁਹਾਨੂੰ ਉਹਦਾ ਫਲ ਬੈਕ ਮਿਲਦਾ ਹੀ ਮਿਲਦਾ ਆ, ਇਹ ਅਸੀਂ ਅਜਮਾ ਕੇ ਦੇਖਿਆ ਹੈਗਾ।
1: ਬਿਲਕੁਲ,
4: ਤੇ ਮੇਰਾ ਸਾਰੇ ਭਰਾਵਾਂ ਨੂੰ ਜੋ ਸੁਣਦੇ ਆ ਇਸ ਵੇਲੇ, ਸਾਰਿਆਂ ਨੂੰ ਹੈਪੀ ਕੈਨੇਡਾ ਡੇ। ਭਰਾਵੋ, ਮਿਹਨਤਾਂ ਕਰੋ, ਬਾਕੀ ਇਹ ਆ ਬਈ ਕਿਸੇ ਨੂੰ ਤੁਸੀਂ ਯਾਨੀ ਕਿ ਈਰਖਾ ਦੇ ਨਾਲ ਨਾ ਦੇਖੋ, ਆਪ ਮਿਹਨਤ ਕਰੋਗੇ ਤੁਹਾਨੂੰ ਜ਼ਰੂਰ ਸਾਰਾ ਕੁਛ ਇੱਕ ਦਿਨ ਫਲ ਬਾਬੇ ਵੱਲੋਂ ਮਿਲੂਗਾ।
1: ਤੁਸੀਂ ਰਿਟਾਇਰ ਹੋ ਕੇ ਵੀ ਕੰਮ ਕਰੀ ਜਾਂਦੇ ਹੋ?
4: ਹਾਂ ਜੀ, ਮੇਰੀ ਉਮਰ ਇਸ ਵੇਲੇ 68 ਸਾਲ ਦੀ ਆ, ਦੇਖ ਲਓ ਮੈਂ ਯਾਨੀ ਕਿ ਕਾਰ ਦੇ ਵਿੱਚ ਹਾਂ।
1: ਰਿਟਾਇਰਮੈਂਟ ਕਿਉਂ ਨਹੀਂ ਇੰਜੋਏ ਕਰ ਰਹੇ?
4: ਰਿਟਾਇਰਮੈਂਟ ਦਾ ਮਤਲਬ ਆ ਜੇ ਮੈਂ ਯਾਨੀ ਕਿ ਇੰਜੋਏ ਕਰ ਲਈ, ਹੁਣ ਘਰ ਬੈਠਾ, ਅਗਰ ਮੈਂ ਸੋਫੇ ਤੇ ਬਹਿ ਜਾ ਜਾਂ ਕੋਈ ਮੈਂ ਕੁਛ ਨਾ ਕਰਾਂ ਤੇ ਫਿਰ ਉਹ ਵੀ ਨੀ ਠੀਕ। ਹੱਡ ਜਿਹੜੇ ਆ ਤੁਹਾਡੇ ਯਾਨੀ ਕਿ ਚੱਲਦੇ ਰਹਿਣੇ ਚਾਹੀਦੇ ਆ।
1: ਹਾਂ ਹਾਂ, ਇਹ ਤਾਂ ਹੈ, ਤੁਹਾਡੀ ਗੱਲ ਸਹੀ।
4: ਹੱਡ ਚੱਲਦੇ ਜਿੱਦਣ ਖੜ ਗਏ ਉਦਣ ਤਾਂ ਫਿਰ ਬਾਅਦ ਦੀ ਗੱਲ ਆ ਨਾ।
1: ਬਿਲਕੁਲ।
4: ਹਾਂਜੀ, ਚਲੋ ਕਹਿੰਦੇ ਹੁੰਦੇ ਆ ਵੀ ਜੇ ਮੈਂ ਹੁਣ ਉਬਰ ਚਲਾ, ਦੋ ਪੈਸੇ ਤੁਹਾਡੀ ਜੇਬ ਚ ਪੈਣਗੇ।
1: ਹਾਂ ਉਹੀ ਤਾਂ ਹੈ, ਨਹੀਂ ਉਹੀ ਹੈ, ਤੁਸੀਂ ਜਿਹੜੇ 43, ਥੈਂਕ ਯੂ ਭਾਈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਜਿਹੜੇ 43 ਸਾਲਾਂ ਤੋਂ ਇੱਥੇ ਨੇ, ਵਾਕਈ ਇੱਕ ਆਦਤ ਬਣ ਜਾਂਦੀ ਮਿਹਨਤ ਕਰਨ ਦੀ। ਸੋ 4600 ਪਲੀਜ਼ ਹੋਲਡ ਕਰੋ, ਅਤੇ ਨਾਲ ਦੀ ਨਾਲ ਰੋਇਲ ਆਟੋ ਸੈਂਟਰ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਲ ਕੀ ਗੱਡੀ ਦਾ ਕੋਈ ਵੀ ਕੰਮ ਹੈ ਤਾਂ, ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-799-1478-905-799-1478-1499-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 1-800-6600. ਹੈਲੋ
5: ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
5: ਹੈਪੀ ਕੈਨੇਡਾ ਡੇ ਭਾਈ।
1: ਹੈਪੀ ਕੈਨੇਡਾ ਡੇ ਜੀ,
5: ਸਾਰੇ ਕੈਨੇਡਾ ਵਾਸੀਆਂ ਨੂੰ ਹੈਪੀ ਕੈਨੇਡਾ, ਔਰ ਪੰਜਾਬੀਆਂ ਨੂੰ ਖਾਸ ਕਰਕੇ ਯਾਰ।
1: ਕੀ ਬਾਤ ਹੈ।
5: ਹਾਂ, ਬਹੁਤ ਵਧੀਆ ਹੈ। ਇਸ ਕੰਟਰੀ ਚ ਆਏ ਹੋ, ਸਿਰਫ ਆਪਣੇ ਕਮਿਊਨਿਟੀ ਦਾ ਮਾਣ ਵਧਾਓ, ਨਾ ਕਿ ਯਾਰ ਆਪਣਾ ਮਨੋਬਲ ਥੱਲੇ ਸੁੱਤੋ ਤੁਸੀਂ।
1: ਹਾਂ, ਉਹ ਵੀ ਹੈ ਬਿਲਕੁਲ।
5: ਹਾਂਜੀ, ਇੱਕ ਵੀ ਗਾਣਾ ਸੀਗਾ ਜੇ ਸੁਣਾ ਸਕਦੇ ਹੋ ਤੇ।
1: ਜੀ ਜੀ, ਦੱਸੋ।
5: ਇਹ ਪੰਜਾਬੀ ਕਲਾਕਾਰ ਆ ਨਮਾਣਾ ਜੱਟ ਕੋਈ, ਉਹਨਾਂ ਦਾ ਗਾਣਾ ਆ ਚੱਲ ਕੇ ਕੈਨੇਡਾ ਤੋਂ ਮੈਂ ਪਿੰਡ ਤੇਰੇ ਆਈ।
1: ਚੱਲ ਕੇ ਕੈਨੇਡਾ
5: ਤੋਂ
1: ਮੈਂ
5: ਪਿੰਡ ਤੇਰੇ ਆਈ।
1: ਨਮਾਣਾ
5: ਜੱਟ ਕੌਰ ਪੀ ਹੈ ਕੋਈ ਆਰਟਿਸਟ ਨਾਲ।
1: ਇੱਕ ਸੈਕਿੰਡ, ਚੱਲ ਕੇ ਕੈਨੇਡਾ ਤੋਂ, ਇੱਕ ਸੈਕਿੰਡ ਮੈਂ ਲੱਭ ਲਵਾਂ ਕੀ ਸੀ ਨਾਮ ਕਲਾਕਾਰ ਦਾ।
5: ਨਮਾਣਾ ਜੱਟ ਕੌਰ ਪੀ।
1: ਨਿਮਾਣਾ ਜੱਟ ਕੌਰ ਪੀ।
5: ਹਾਂ,
1: ਅੱਛਾ, ਚਲੋ ਲੱਭ ਲੈਂਦੇ ਹਾਂ ਜੀ। ਤੇ ਨਾ ਹੀ ਬੜਾ ਖਤਰਨਾਕ
5: ਆਰਟਿਸਟ ਹੈ ਮਹਾਰਾਜ ਕੈਨੇਡਾ ਦਾ ਵੀ।
1: ਚਲੋ ਮੈਂ ਲੱਭ ਲੈਣਾ।
5: ਹਾਂ ਕਰਿਓ ਪਲੀਜ਼।
1: ਕੋਈ ਨਾ ਕੋਈ ਨਾ, ਜ਼ਰੂਰ ਮੈਂ ਟਰਾਈ ਕਰਦਾ ਹੁਣ। ਨਾ ਹੀ ਖਤਰਨਾਕ ਤੁਸੀਂ ਬੜਾ ਦਿੱਤਾ। ਅੱਛਾ, ਕੁੜੀ ਦਾ ਨਾਂ ਹੋਊਗਾ ਕੌਰ ਪੀ, ਬੰਦੇ ਦਾ ਨਾਂ ਹੋਊਗਾ ਨਿਮਾਣਾ ਜੱਟ। ਇੱਕ ਸੈਕਿੰਡ, ਹੁਣ ਲੱਭ ਲਈ ਯਾਰ ਨਿਮਾਣਾ ਜੱਟ ਚੱਲ ਕੇ ਕੈਨੇਡਾ ਤੋਂ। ਚਲੋ ਹੁਣ ਮੈਨੂੰ ਲੱਭਣ ਦਿਓ, ਬਾਕੀ ਲੱਭ ਗਿਆ ਤਾਂ ਲਾਹ ਦਾ, ਨਹੀਂ ਤਾਂ ਕੈਨੇਡਾ ਦਾ ਕੋਈ ਹੋਰ ਲਾ ਦਿੰਦੇ ਗਾਣਾ। ਸੋ ਨੰਬਰ ਹੈ ਆਪਣਾ 905-673-3337-905-600-7373। ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ 'ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ। ਆਪਣੇ ਮਨਪਸੰਦ ਦੀ ਗਰੋਸਰੀ ਕਰੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਦੀ ਟੀਮ ਹਾਜ਼ਰ ਹੈ। ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦੇਵਾਂ, ਤੁਸੀਂ ਗੱਡੀ ਲੈਣੀ ਆ ਤਾਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਜ਼ਰੂਰ ਯਾਦ ਰੱਖੋ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਰਾ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਅਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਰਾ 9058285800 9058285800 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 ਜੀ 9181 ਹਾਂਜੀ ਬਾਈ
6: ਜੀ ਨਵੀਂ ਸਦਕੇ ਹੈਪੀ ਡੇ ਕੈਨੇਡਾ
1: ਹੈਪੀ ਕੈਨੇਡਾ ਡੇ ਜੀ ਕਿਵੇਂ ਹੋ
6: ਹਾਂਜੀ ਭਾਜੀ ਮੈਂ ਵੀ ਆਹ ਗਾਣਾ ਸੋਚਦਾ ਸੀਗਾ ਜਿਹੜਾ ਸਵੇਰੇ ਤੁਹਾਡੇ ਪ੍ਰੋਗਰਾਮ ਚ ਲੱਗਿਆ ਨਾ 8 ਵਾਲੀ ਚ ਚੱਲ ਕੇ ਕੈਨੇਡਾ
1: ਕਦੋਂ ਕਦੋਂ ਲੱਗਿਆ ਸੀ
6: 8 ਵਜੇ ਮਾਰਨਿੰਗ ਪ੍ਰੋਗਰਾਮ ਚਲਾਇਆ ਸੀ ਉਹ ਭਾਜੀ ਕਿਹੜੇ ਸੀਗੇ
1: ਪ੍ਰਭ ਨੇ
6: ਹਾਂ
1: ਪ੍ਰਭ ਨੂੰ ਪੁੱਛਾਂਗੇ ਜਾਂ ਤਾਂ ਪ੍ਰਭ ਨੇ ਆ ਜਾਣਾ ਪ੍ਰਭ ਨੂੰ ਕਹਿ ਦਾਂਗੇ ਲਾ ਦੂਗਾ
6: ਆਹੋ ਦੇਖ ਲਓ ਉਹਨੂੰ ਪਤਾ ਸਵੇਰੇ ਗਾਣਾ ਬੜਾ ਜ਼ਬਰਦਸਤ ਹੈ ਕੀ ਕੈਨੇਡਾ ਦੀ ਸ਼ਾਨ ਵਿੱਚ ਦਿਖਾਈ ਹੈ ਉਹਨਾਂ ਨੇ
1: ਅੱਛਾ ਕੋਈ ਨਾ ਪ੍ਰਭ ਨੂੰ ਕਿੰਨੇ ਪ੍ਰਭ ਹੁਣੇ ਲਾ ਦੇਣਗੇ ਤੇ ਪ੍ਰਭ ਸਾਡੇ ਟੀਮ ਦੇ ਬੜੇ ਪ੍ਰਾਊਡ ਮੈਂਬਰ ਨੇ ਜ਼ਰੂਰ ਲਵਾ ਦਾਂਗੇ ਠੀਕ ਹੈ
6: ਅੱਛਾ ਤੇ ਮੈਂ ਕਿਹਾ ਵੀ ਅਸੀਂ ਵੀ ਦੱਸ ਦਈਏ ਅਸੀਂ 89 ਚ ਜਦੋਂ ਕੈਨੇਡਾ ਆਏ ਸੀ ਤਾਂ $100 ਲੈ ਕੇ ਆਇਆ ਸੀ ਮੈਂ
1: ਵਾਹ
6: $100 ਤੇ ਹੁਣ ਕੀ ਮਿਲੀਅਨ ਮਿਲੀਅਨ ਦੇ ਮਾਲਕ ਆ
1: ਓ ਵਾਹ ਵੀ ਵਾਹ ਕੀ ਬਾਤ ਹੈ ਨਹੀਂ ਰੀਸਾ
6: $100 ਨਾਲ ਮਿਹਨਤ ਕੀਤੀ ਹਨ ਕਿ ਉਦੋਂ ਜਦੋਂ ATI ਨਵੀਂ ਆਏ ਸੀ ਅਸੀਂ ਉਦੋਂ ਕੰਮ ਵੀ ਥੋੜਾ ਜਿਹਾ ਸਲੋ ਹੁੰਦਾ ਸੀ ਰਿਸੈਸ਼ਨ ਚੱਲਦੀ ਹੁੰਦੀ ਸੀਗੀ ਰਾਈਟ
1: ਬਿਲਕੁਲ
6: ਅਸੀਂ
1: ਬਹੁਤ ਪਿਆਰ ਤੇ ਗਾਣਾ ਲੱਭਦੇ ਠੀਕ ਹੈ ਤੇ ਜਾਂ ਤਾਂ ਪ੍ਰਭ ਨੂੰ ਕਹਿ ਦੇਣਗੇ ਪ੍ਰਭ ਹੁਣੇ ਲਾ ਦੇਣਗੇ ਸੋ ਇੱਕ ਤਾਂ ਯਾਰ ਕਿਚਨ ਤਿਆਰ ਕਰਾਓ ਨਵੀਂ ਕਿਚਨ ਬ੍ਰੈਂਡ ਨਿਊ ਟੌਪ ਆਫ ਦਾ ਲਾਈਨ ਤੁਸੀਂ ਯਾਦ ਰੱਖਣਾ ਜਸਪਾਲ ਰਾਏ ਭਾਜੀ ਨੂੰ ਨਿਊ ਹਾਈਟਸ ਕਿਚਨ ਕਿਚਨ ਕਾਊਂਟਰ ਟੌਪ ਬਾਰ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ ਤਾਂ ਨਿਊ ਹਾਈਟਸ ਕਿਚਨ 416-859-1920 ਨਿਊ ਹਾਈਟਸ ਕਿਚਨ ਨੂੰ ਯਾਦ ਜ਼ਰੂਰ ਰੱਖੋ ਇੱਕ ਉਹਦੇ ਨਾਲ ਨਾਲ HK Movers ਤੁਸੀਂ HK Movers ਨੂੰ ਯਾਦ ਰੱਖੋ ਵਧੀਆ ਟੌਪ ਦੀ ਕਮਾਲ ਦੀ ਮੂਵਿੰਗ ਕੰਪਨੀ ਜੇ ਲੱਭ ਰਹੇ ਹੋ ਨਵਾਂ ਘਰ ਲਿਆ ਮੁਬਾਰਕਾਂ ਰਿਲਾਇਬਲ ਟੀਮ ਹੈ ਤੁਹਾਡਾ ਸਮਾਨ ਪ੍ਰੋਪਰਲੀ ਪੈਕ ਕਰਕੇ ਛੱਡ ਕੇ ਇੰਸਟਾਲ ਕਰਕੇ ਤੁਹਾਨੂੰ ਤੁਸੀਂ ਕਹੋਗੇ ਯਾਰ ਪਤਾ ਹੀ ਨਹੀਂ ਲੱਗਿਆ ਪੁਰਾਣੇ ਤੋਂ ਨਵੇਂ ਘਰ ਕਿਵੇਂ ਆ ਗਏ ਸੋ HK Movers 416-524-6704 HK Movers 416-524-6704 ਜੀ 7145 ਹੈਲੋ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਨਵਜੀਤ
1: ਸਤਿ ਸ਼੍ਰੀ ਅਕਾਲ ਜੀ
7: ਤੇ ਤੁਹਾਨੂੰ ਹੈਪੀ ਕੈਨੇਡਾ ਡੇ ਪਹਿਲਾਂ ਤਾਂ ਤੇ ਨਾਲ ਦੀ ਨਾਲ ਧੰਨਵਾਦ ਚੰਦਰਪਾਲ ਸਿੱਧਵਾਂ ਹੁਣਾਂ ਦਾ ਕੱਲ ਪ੍ਰੋਗਰਾਮ ਸੁਣ ਕੇ ਜਿੱਦਾਂ ਕਹੋ ਪੰਜਾਬੀ ਚ ਨਸ਼ਾ ਆ ਗਿਆ ਉਹ
1: ਹੋ ਗਈ ਕੀ ਬਾਤ
7: ਇੱਕ ਪੁਰਾਣਾ ਇੱਕ ਅਮੀਨ ਸ਼ਾਨੀ ਹੁੰਦਾ ਸੀ ਉਹ ਬੜਾ ਕਮਾਲ ਦਾ ਉਹਦਾ ਬੋਲਣ ਦਾ ਸਟਾਈਲ ਸੀ ਸਾਡੇ ਡੈਡ ਵੀ ਉਹਨਾਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ
1: ਅੱਛਾ ਕੀ ਬਾਤ
7: ਜ਼ਬਰਦਸਤ ਬੋਲਣ ਦਾ ਸਟਾਈਲ ਹੈ ਉਹਨਾਂ ਦਾ ਤੇ ਬਾਕੀ ਕੈਨੇਡਾ ਬਾਰੇ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਮੈਂ 15-16 ਸਾਲ ਮੈਂ ਜਰਮਨੀ ਚ ਰਿਹਾ ਔਰ ਆਲੇ ਦੁਆਲੇ ਸਾਰਾ ਯੂਰਪ ਘੁੰਮਿਆ ਸਾਰੀ ਦੁਨੀਆਂ ਤੇ ਕੈਨੇਡਾ ਵਰਗਾ ਮੁਲਕ ਕੋਈ ਨਹੀਂ
1: ਵਾਹ
7: ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੁਸਲਮਾਨ ਭਾਈ ਭੈਣਾਂ ਵਾਸਤੇ ਤਾਂ ਇਹ ਸਵਰਗ ਤੋਂ ਵੀ ਵੱਧ ਆ ਕਿਉਂਕਿ ਜਿੱਦਾਂ ਦਾ ਤੁਸੀਂ ਮਾਹੌਲ ਦੇਖ ਰਹੇ ਆ ਯੂਰਪ ਦੇ ਵਿੱਚ ਸਾਊਥ ਏਸ਼ੀਆ ਮਿਡਲ ਏਸ਼ੀਆ ਦੇ ਵਿੱਚ ਦੇਖ ਲਓ ਕੀ ਚੱਲ ਰਿਹਾ ਹੈ
1: ਉਹ
7: ਹੇਟਰਡ ਵਧੀ ਜਾ ਰਿਹਾ ਆ ਇੱਥੇ ਕਿਸੇ ਹੋ ਚਾਹੇ ਹਿੰਦੂ ਮੁਸਲਮਾਨ ਸਿੱਖ ਕੋਈ ਹੋਵੇ ਧਰਮ ਸਾਰੇ ਚਾਹੇ ਯਹੂਦੀ ਆ ਹਰ ਧਰਮ ਨੂੰ ਬਰਾਬਰ ਦਾ ਦਰਜਾ ਸਭ ਤੋਂ ਹੀ ਵੱਡੀ ਗੱਲ ਆ ਕਿ ਚਾਹੇ ਤੁਸੀਂ ਅੱਜ ਆ ਜਾਓ ਕੈਨੇਡਾ ਚਾਹੇ ਤੁਸੀਂ 20-40 ਸਾਲ ਪਹਿਲਾਂ ਦੇ ਆਏ ਹੋਏ ਆ ਤੁਹਾਨੂੰ ਇੱਕੋ ਹੀ ਨਜ਼ਰ ਨਾਲ ਦੇਖਿਆ ਜਾਂਦਾ ਐਜ਼ ਅ ਕੈਨੇਡੀਅਨ ਤੇ ਬਹੁਤ ਬਹੁਤ ਲਫ਼ਜ਼ ਨਹੀਂ ਹੈਗੇ ਕਿ ਕੈਨੇਡਾ ਦਾ ਕਿੱਦਾਂ ਧੰਨਵਾਦ ਕਰੀਏ ਬਹੁਤ ਬਹੁਤ ਜਿਹਦੇ ਵਾਸਤੇ ਰਹੋ ਔਰ ਸਾਰੀ ਜ਼ਿੰਦਗੀ ਨਿਸ਼ਾਵਰ ਕਰਨ ਨੂੰ ਸਾਰੇ
1: ਖਾਸ ਬਣਾ ਰਹੇ ਡੀਲਾਂ ਦੇ ਨਾਲ
8: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਅੱਜ ਪਰਿਵਾਰਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਜੀ ਤੁਹਾਡੇ ਲਈ ਅਸੀਂ ਰਾਤ ਦੇ 10 ਵਜੇ ਤੱਕ ਜੋਪਨੇ ਆ ਪਰਿਵਾਰ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਅੱਜ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੇ ਨਾਲ ਦੀ ਨਾਲ ਮੇਰੇ ਸਾਹਮਣੇ ਬਾਈ ਜੀ ਇੱਕ ਪਰਿਵਾਰ ਆ ਬੈਡਰੂਮ ਸੈੱਟ ਬਾਈ ਕੀਤਾ ਰਾਈਟ ਵੇ ਟੀਵੀ ਨਾਲ ਗਿਫਟ ਦਿੱਤਾ ਸੋ ਅੱਜ ਰਾਤ ਦੇ 10 ਵਜੇ ਤੱਕ ਏਦਾਂ ਹੀ ਗਿਫਟ ਤੇ ਏਦਾਂ ਹੀ ਡਿਸਕਾਊਂਟ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੇ ਆ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੇ ਗੱਡੀਆਂ ਕਮਾ ਲਓ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੈਮਿਲੀ ਰੂਮ ਦੇ ਲਈ ਫੁੱਲੀ ਲੋਡਡ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ 3-ਸੀਟਰ ਸੋਫਾ 2-ਸੀਟਰ ਲਾਪਸੈਟ ਚੋਕਲੇਟ ਕਲਰ ਲੈਦਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਫੁੱਲੀ ਲੋਡਡ 4 ਰਿਕਲਾਈਨਰਾਂ ਦੇ ਨਾਲ ਕੱਪ ਹੋਲਡਰਾਂ ਦੇ ਨਾਲ ਜਿਹਦੀ ਰੈਗੂਲਰ ਕੀਮਤ $2500 ਸੀ ਨਵੀ ਭਾਜੀ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ ਕੈਨੇਡਾ ਡੇ ਸਪੈਸ਼ਲ ਸਿਰਫ $999 ਦਾ ਜੀ ਹਾਂ 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ $999 ਦੇ ਵਿੱਚ ਲੈ ਜਾਓ ਤੇ ਰਾਤ ਦੇ 10 ਵਜੇ ਤੱਕ ਜੋ ਸੋਫਾ ਸੈੱਟ ਬਾਈ ਕਰ ਲਿਓ ਫਿਰ ਕਹਿਣਾ ਪੰਜਾਬੀ ਲੈਣਾ ਸੁਣ ਕੇ ਆਏ ਆ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਮਿਲਣਾ ਰਾਈਟ ਵੇ ਗਿਫਟ ਜਿਹੜਾ ਤੁਸੀਂ ਆਪਣਾ ਚੈੱਕ ਕੇ ਲੈ ਕੇ ਜਾ ਸਕਦੇ ਹੋ ਸੋ ਵੱਡੇ ਵੱਡੇ ਜਿਹੜੇ ਅਪਲਾਈਸਿਸ ਅੱਜ ਨਾਲ ਫ੍ਰੀ ਤੋਹਫੇ ਦੇ ਵਜੋਂ ਦਿੱਤੇ ਜਾ ਰਹੇ ਆ ਸੋ ਜ਼ਰੂਰ ਇੱਕ ਚੱਕਰ ਲਾਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਨਵੀ ਬਾਜੀ
1: ਵਾਹ ਭਾਈ ਵਾਹ ਕੀ ਬਾਤ ਹੈ ਨਹੀਂ ਰੀਸਾ ਪੈਰਾਡਾਈਜ਼ ਡਿਵੈਲਪਮੈਂਟਸ ਵੱਲੋਂ ਵੀ ਹੈਪੀ ਕੈਨੇਡਾ ਡੇ ਟਾਊਨ ਹਾਊਸ ਸਿਰਫ 6.5 ਲੱਖ ਤੋਂ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984,

0: Nova, viva Gia 4791. Hello.
1: ਸਤਿ
0: ਸ਼੍ਰੀ ਅਕਾਲ ਜੀ। ਹਾਂਜੀ
1: ਹਾਂਜੀ, ਤੁਸੀਂ ਸਾਹਿਬ ਕੀ ਹਾਲ ਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਮੈਂ ਬੇਨਤੀ ਕਰ, ਥੋੜਾ ਡਿਸਟਰਬੈਂਸ ਆ ਰਹੀ ਰੇਡੀਓ ਦੇ ਵਿੱਚ।
0: ਅੱਛਾ, ਇਸ
1: ਦੇ ਵਿੱਚ ਠੀਕ ਹੈ ਜੀ? ਨਹੀਂ, ਮੌਸਮ ਕਰਕੇ ਜੀ।
0: ਮੌਸਮ ਕਰਕੇ ਹੋਣਾ, ਕੋਈ ਨਾ, ਚੈੱਕ ਕਰ ਲੈਂਦੇ ਆ। ਓਕੇ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਤੇ ਜ਼ਰੂਰ ਚੈੱਕ ਕਰਦੇ ਆ ਡਿਸਟਰਬੈਂਸ। ਹੁਣ ਮੌਸਮ ਕਈ ਵਾਰ ਉੱਤੇ ਥੱਲੇ ਹੋਣ ਕਰਕੇ ਹੋ ਜਾਂਦਾ। ਹਰਪ੍ਰੀਤ ਸੈਨ ਜੀ ਵੀ ਸਾਡੇ ਨਾਲ ਨੇ, ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਹਰਪ੍ਰੀਤ, ਹੈਪੀ ਕੈਨੇਡਾ ਡੇ।
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਵੀ ਵੈਰੀ ਵੈਰੀ ਹੈਪੀ ਕੈਨੇਡਾ ਡੇ।
0: ਕਿਵੇਂ ਮਨਾ ਰਹੇ ਹੋ ਕੈਨੇਡਾ ਡੇ?
2: ਬਸ ਜੀ, ਫੈਮਿਲੀ ਦੇ ਨਾਲ।
0: ਹਾਂ ਚਲੋ, ਆਈ ਹੋਪ ਤੁਹਾਨੂੰ ਬਾਦਰ ਨਹੀਂ ਕੀਤਾ। ਮੈਂ ਕਿਹਾ ਤੁਸੀਂ ਕੈਨੇਡਾ ਡੇ ਦੀ ਮੁਬਾਰਕ ਦੇ ਦਿਓ ਤੇ ਆਪਣਾ ਮੈਸੇਜ ਵੀ ਜ਼ਰੂਰ ਦਿਓ।
2: ਬਿਲਕੁਲ ਅਭੀ, ਥੈਂਕ ਯੂ ਸੋ ਮਚ। ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਅਸੀਂ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਰਹਿੰਦੇ ਹਾਂ। ਸੋ ਜਿੰਨੇ ਕਿਸੇ ਦਾ ਕੋਈ ਵੀ ਕੁਐਸਚਨ ਹੈਗਾ, ਚਾਹੇ ਉਹ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਰਿਲੇਟਡ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਵਿਜ਼ਿਟਰ ਟਰੈਵਲ, ਸੁਪਰ ਵਿਜ਼ਾ, ਮੈਡੀਕਲ ਇੰਸ਼ੋਰੈਂਸ, ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਨੰਬਰ ਹੈਗਾ ਜੀ ਮੇਰਾ 4168176500। ਸੋ ਸਾਡਾ ਆਫਿਸ ਜਿਹੜਾ ਲੋਕੇਟਡ ਹੈਗਾ ਮੈਕਲੀਨ ਉੱਪਰ ਬ੍ਰੈਮਟਨ ਦੇ ਵਿੱਚ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਸੋ ਅਗਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਸੁਪਰ ਵੀਜ਼ਾ ਦੇ ਉੱਪਰ ਤੁਸੀਂ ਉਹਨਾਂ ਨੂੰ ਸਪੌਂਸਰ ਕਰ ਰਹੇ ਹਾਂ, ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਤੁਸੀਂ ਮੰਥਲੀ ਇੰਸਟਾਲਮੈਂਟਸ ਦੇ ਵਿੱਚ ਪੇਮੈਂਟ ਕਰਕੇ ਪਲਾਨ ਲੈ ਸਕਦੇ ਹਾਂ, ਜਾਂ ਐਨੂਅਲ ਪੇਮੈਂਟ ਕਰਕੇ ਪਲਾਨ ਲੈ ਸਕਦੇ ਹਾਂ। ਕਿਹੜਾ ਪਲਾਨ ਤੁਹਾਡੇ ਲਈ ਬੈਨੀਫਿਸ਼ੀਅਲ ਹੋ ਸਕਦਾ ਹੈ, ਕਿਹੜੇ ਪਲਾਨ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟਸ ਮਿਲ ਸਕਦੇ ਆ, ਕਿਉਂਕਿ ਬਹੁਤ ਤਰ੍ਹਾਂ ਦੇ, ਜਦੋਂ ਸੁਪਰ ਵੀਜ਼ਾ ਦੀ ਆਪਾਂ ਗੱਲ ਕਰਦੇ ਹਾਂ, ਜਿੱਥੇ ਆਪਾਂ ਵੀਜ਼ਾ ਲਵਾਉਣ ਦੇ ਲਈ ਪੇਪਰ ਵਰਕ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਪਲਾਨ ਦੀ ਗੱਲ ਕਰਦੇ ਹਾਂ, ਉੱਥੇ ਇਹ ਵੀ ਹੁੰਦਾ ਹੈ ਕਿਉਂਕਿ ਜਦੋਂ ਪੇਰੈਂਟਸ ਦਾ ਸੁਪਰ ਵੀਜ਼ਾ ਲਵਾਉਂਦੇ ਹਾਂ, ਸਾਲ ਦੀ ਪਾਲਿਸੀ ਆਪਾਂ ਲੈਂਦੇ ਹੈਗੇ ਹਾਂ, ਤੇ ਉਹਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਇਨ ਕੇਸ ਉਹਨਾਂ ਦਾ ਕੋਈ ਇੱਥੇ ਕਲੇਮ ਆ ਜਾਂਦਾ ਆ, ਕੁਛ ਕੰਪਨੀਜ਼ ਦੇ ਵਿੱਚ ਇਹ ਕੰਡੀਸ਼ਨ ਹੈਗੀ ਆ ਕਿ ਅਗਰ ਕਲੇਮ ਆ ਗਿਆ, ਚਾਹੇ ਤੁਸੀਂ ਮੰਥਲੀ ਇੰਸਟਾਲਮੈਂਟ ਚ ਪਲਾਨ ਲਿਆ ਸੀ ਜਾਂ ਤੁਸੀਂ ਐਨੂਅਲ ਲਿਆ ਸੀਗਾ, ਤੁਹਾਨੂੰ ਕੋਈ ਵੀ ਪ੍ਰੀਮੀਅਮ ਰਿਫੰਡ ਨਹੀਂ ਆਉਂਦਾ। ਬਟ ਸਾਡੇ ਕੋਲ ਇੱਦਾਂ ਦੀ ਆਪਸ਼ਨ ਵੀ ਹੈਗੀ ਆ ਕਿ ਅਗਰ ਕਲੇਮ ਆ ਵੀ ਗਿਆ ਤੇ ਪੇਰੈਂਟਸ ਅਗਰ ਪੂਰਾ ਸਾਲ ਇੱਥੇ ਨਹੀਂ ਰਹੇ ਹੈਗੇ, ਤਾਂ ਤੁਹਾਨੂੰ ਜਿਹੜੇ ਬਾਕੀ ਦੇ ਪੈਸੇ ਹੈਗੇ ਉਹ ਸਟਿਲ ਰਿਫੰਡ ਹੋ ਜਾਣਗੇ। ਸੋ ਬਹੁਤ ਤਰ੍ਹਾਂ ਦੇ ਇੱਦਾਂ ਦੀ ਆਪਸ਼ਨ ਆਪਣੇ ਕੋਲ ਹੈਗੀਆਂ ਆ, ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਅਸੀਂ ਬੈਸਟ ਟੂ ਬੈਸਟ ਰੇਟ ਤੇ ਨਾਲ ਬੈਸਟ ਕਵਰੇਜ ਜਿਹੜੀ ਹੈਗੀ ਆਪਣੇ ਕਲਾਇੰਟਸ ਨੂੰ ਪ੍ਰੋਵਾਈਡ ਕਰਦੇ ਹਾਂ, ਐਂਡ ਕਲੇਮ ਦੇ ਟਾਈਮ ਦੇ ਉੱਪਰ ਵੀ ਫੁੱਲ ਸਪੋਰਟ ਜਿਹੜੀ ਸਾਡੇ ਆਫਿਸ ਵੱਲੋਂ ਪ੍ਰੋਵਾਈਡ ਕੀਤੀ ਜਾਂਦੀ ਆ। ਸੋ ਨੰਬਰ ਹੈਗਾ ਜੀ ਮੇਰਾ 4168176500। ਲਾਈਫ ਇੰਸ਼ੋਰੈਂਸ ਦੇ ਵੀ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਆਲਵੇਜ਼ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਟਰਮ ਇੰਸ਼ੋਰੈਂਸ ਪਾਲਿਸੀਜ ਦੀ ਇਨਫੋਰਮੇਸ਼ਨ ਦਿੰਦੇ ਹਾਂ, ਉੱਥੇ ਆਪਾਂ ਪਰਮਾਨੈਂਟ ਇੰਸ਼ੋਰੈਂਸ ਪਲਾਨ ਦੇ ਡਿਵੀਡੈਂਡ ਵਾਲੇ ਪਲਾਨ ਦੀ ਵੀ ਹਮੇਸ਼ਾ ਗੱਲ ਕਰਦੇ ਹਾਂ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਇਨਕੁਆਇਰੀਜ਼ ਹੈਗੀਆਂ ਆ ਡਿਵੀਡੈਂਡ ਵਾਲੇ ਪਲਾਨ ਦੀਆਂ, ਕਿਉਂਕਿ ਹਰ ਕੋਈ ਪਰਸਨ ਚਾਹੁੰਦਾ ਹੈਗਾ ਕਿ ਸਾਡਾ ਕੋਈ ਇੱਦਾਂ ਦਾ ਪਲਾਨ ਹੋਵੇ, ਸਾਡੀ ਕੋਈ ਇੱਦਾਂ ਦੀ ਇਨਵੈਸਟਮੈਂਟ ਹੋਵੇ ਜਿਹਦੇ ਵਿੱਚ ਸਾਨੂੰ ਡਿਵੀਡੈਂਡ ਜਨਰੇਟ ਹੋਣ, ਤੇ ਲਾਈਫ ਇੰਸ਼ੋਰੈਂਸ ਦੇ ਵਿੱਚ ਸਾਨੂੰ ਡਿਵੀਡੈਂਡਸ ਮਿਲਣ, ਉਹ ਤਾਂ ਬਹੁਤ ਹੀ ਵਧੀਆ ਗੱਲ ਹੈ ਕਿ ਜਿੱਥੇ ਸਾਡੀ ਕਵਰੇਜ ਹੁੰਦੀ ਆ ਉੱਥੇ ਆਪਾਂ ਇੱਕ ਲਿਮਿਟਿਡ ਟਾਈਮ ਦੇ ਲਈ ਪੈਸੇ ਦੇਣੇ ਆ, ਅਸੀਂ 5 ਸਾਲ, 10 ਸਾਲ, 20 ਸਾਲ ਦੇ ਵਿੱਚ ਆਪਣਾ ਪਲਾਨ ਨੂੰ ਪੇ ਆਫ ਕਰ ਸਕਦੇ ਹਾਂ, ਐਂਡ ਐਵਰੀ ਈਅਰ ਜਦੋਂ ਤੱਕ ਉਹ ਕਵਰੇਜ ਚੱਲ ਰਹੀ ਆ, ਥਰੂ ਆਊਟ ਦਾ ਲਾਈਫ ਤੁਹਾਨੂੰ ਡਿਵੀਡੈਂਡਸ ਮਿਲੀ ਜਾਣੇ ਆ ਪਲਾਨ ਦੇ ਵਿੱਚ, ਤੇ ਉਹ ਜਿਹੜੇ ਡਿਵੀਡੈਂਡਸ ਹੈਗੇ ਆ ਤੁਸੀਂ ਐਜ਼ ਆ ਕੈਸ਼ ਵੀ ਬਾਹਰ ਲੈ ਸਕਦੇ ਆ ਜਾਂ ਆਪਣੀ ਪਾਲਿਸੀਜ਼ ਦੇ ਵਿੱਚ ਉਹਨਾਂ ਨੂੰ ਐਡ ਆਨ ਕਰ ਸਕਦੇ ਆ, ਤਾਂ ਕਿ ਉਹਦੇ ਨਾਲ ਆਪਣੀ ਕਵਰੇਜ ਵੀ ਇਨਕਰੀਜ਼ ਹੋਈ ਜਾਵੇ ਤੇ ਜਿਹੜੀ ਆਪਣੀ ਗਰੰਟਿਡ ਕੈਸ਼ ਵੈਲਿਊ ਹੈਗੀ ਆ ਉਹ ਵੀ ਇਨਕਰੀਜ਼ ਹੋਈ ਜਾਵੇ। ਸੋ ਉਹਦੀ ਫੁੱਲ ਡਿਟੇਲ ਜਾਣਨ ਦੇ ਲਈ ਤੁਸੀਂ ਮੈਨੂੰ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਮੇਰਾ ਅਗੇਨ 4168176500,
0: 416-817-6500। Harpreet, thank you so much.
2: Thank you, G.
0: 4883, Haji.
3: Haji, Navi, Baji, ki gaana, Ji.
0: Oh, wow, Beva, kime ho?
3: Badiya, Baji, badiya, salute mariyan ne hai, jitho lang de hai, Vajde, Navi Ji ne salute hai.
0: Dekho, salute, nahi, pata ki hai, salute, Vajde hon chahe na, bande de apne aap ch confidence honi chahi di hai.
3: ਨਵੀਂ ਤੁਹਾਡਾ ਧੰਨਵਾਦ ਕਰਨਾ ਬਣਦਾ ਵਾ, ਸਬਜ਼ੀ ਮਾਰਕੀਟ ਇੱਥੇ ਖੁਲਵਾ ਕੇ ਨਾ ਕੰਟੀ ਡਿੱਗ ਜਿਹੜਾ ਸਵਾਦ ਹੀ ਲਿਆਦਾ ਜੀ।
0: ਓ ਵਾਹ,
3: ਕੈਨੇਡਾ ਡੇ ਮਨਾ ਰਿਹਾ, ਸਾਗ ਤੇ ਮੱਕੀ ਦੀ ਰੋਟੀ ਚੱਕੀ ਆ ਨਵੀਂ ਜਾਂ ਨਜ਼ਾਰੇ ਨਾਲ ਖਾ ਰਹੇ ਜੀ ਬੈਠੇ।
0: ਅੱਛਾ, ਸਬਜ਼ੀ ਮਾਰਕੀਟ ਤੋਂ ਸਾਗ ਤੇ ਮੱਕੀ ਦੀ ਰੋਟੀ ਹੈ?
3: ਹੋਰ ਨਾਲੇ ਇੰਨੀ ਸਸਤੀ ਤੇ ਮਜ਼ਾ ਆ ਗਿਆ ਖਾ ਕੇ ਨਵੀਂ ਜੀ।
0: ਚਲੋ ਵਧੀਆ ਯਾਰ, ਤੁਸੀਂ ਨਾਲੇ ਕਹਿੰਦੇ ਹੁੰਦੇ ਕਿ ਸਾਡੀ ਵੀ ਮਸ਼ਹੂਰੀ ਕਰ ਰਹੇ ਉਹਨਾਂ ਕੋਲ ਜਾ ਕੇ।
3: ਬਿਲਕੁਲ ਬਿਲਕੁਲ,
0: ਜਦੋਂ ਮੈਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ?
3: ਕੈਨੇਡਾ ਨਵੀਂ ਭਾਜੀ ਬਹੁਤ ਪਿਆਰਾ ਦੇਸ਼ ਆ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਇੱਥੇ ਪਿਆਰ ਨਾਲ ਰਹੀਏ, ਹਨਾ, ਇਸ ਦੇਸ਼ ਦੇ ਵਿੱਚ ਸਾਫ਼ ਸਫਾਈ ਦਾ ਬਹੁਤ ਧਿਆਨ ਰੱਖੀ ਨਵੀਂ ਜੀ, ਹੈ ਨਾ, ਦੇਸ਼ ਨੇ ਆਪਾਂ ਨੂੰ ਬਹੁਤ ਕੁਛ ਦਿੱਤਾ ਐਵੇਂ ਕਹੀਏ, ਨੋਟ ਓਨਲੀ ਕੈਨੇਡਾ, ਕੈਨੇਡਾ ਯੂ ਐਸ ਯੂ ਕੇ, ਹੈ ਨਾ, ਜਿੰਨੇ ਦੇਸ਼ਾਂ ਚ ਅਸੀਂ ਲੋਕ ਗਏ ਹਾਂ, ਪੰਜਾਬੀ ਲੋਕ ਜਿੰਨੇ ਦੁਨੀਆਂ ਦੇ ਕੋਨੇ ਕੋਨੇ ਚ ਵਸੇ ਆ, ਹਰੇਕ ਦੇਸ਼ ਦਾ ਸਾਡਾ ਵੈਲਕਮ ਨਾ ਐਵੇਂ ਕਹੀਏ, ਨਵੀਂ ਜੀ ਬਾਹਾਂ ਖੋਲ ਕੇ ਕੀਤਾ, ਸਾਨੂੰ ਬਹੁਤ ਕੁਛ ਦਿੱਤਾ ਇਹਨਾਂ ਮੁਲਕਾਂ ਨੇ, ਤੇ ਤਾਂ ਹੀ ਸ਼ਾਇਦ ਸਾਡੀ ਖਿੱਚ ਉਸ ਮੁਲਕ ਦਾ ਪਿਆਰ ਵੀ ਪਿਆਰ ਸਾਡੇ ਨਾਲ ਪੈ ਗਿਆ ਵਾ, ਤੇ ਮੈਂ ਤਾਂ ਇਹੀ ਕਹੂੰਗਾ ਵੀ ਪਰਮਾਤਮਾ ਬਲੈਸ ਕਰੇ ਕੈਨੇਡਾ ਨੂੰ ਜੀ, ਤੇ ਇੱਥੇ ਦੇ ਲੋਕਾਂ ਨੂੰ ਬਲੈਸ ਕਰੇ ਜੀ ਬਹੁਤ ਜ਼ਿਆਦਾ।
0: ਵੈਰੀ ਗੁੱਡ, ਤੁਸੀਂ ਵੀ ਬਲੈਸਡ ਰਹੋ ਬ੍ਰਦਰ, ਬਹੁਤ ਪਿਆਰ।
3: ਬਿਲਕੁਲ ਨਵੀਂ ਭਾਜੀ, ਬਿਲਕੁਲ ਜੀ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ।
0: ਥੈਂਕ ਯੂ, ਖੁਸ਼ ਰਹੋ। ਹਾਂਜੀ ਹਾਂਜੀ, ਓਕੇ ਸਰ, ਬਹੁਤ ਪਿਆਰ। ਸੋ ਪ੍ਰੋਗਰਾਮ ਹੈ ਪੰਜਾਬੀ ਰਾਜ, ਇਦਾਂ ਹੀ ਜੁੜੇ ਰਹੋ, ਤੇ ਫਿਰ ਦੋ ਮੈਸੇਜ ਨੇ, ਫਿਰ ਵਾਪਸ ਹੋਣੇ ਆ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: hornetsportsmedia.ca. ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
2: ਪ੍ਰੀਲੋਡਡ ਗਾਨੋ ਵਾਲਾ ਕੀ
3: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
4: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਵਾਲ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ। ਇੱਕ ਵਾਰ ਫਿਰ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ। ਇੱਕ ਕਾਲ ਲੈਂਦੇ ਹਾਂ, ਸਾਡੀ ਕਾਫੀ ਦੇਰ ਤੋਂ ਕਾਲ ਹੋਲਡ ਤੇ ਹੈ। 1981 ਜੀ, ਵੈਲਕਮ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ? ਹੈਪੀ ਕੈਨੇਡਾ ਡੇ ਤੁਹਾਨੂੰ ਵੀ। ਹੈਪੀ ਹੈਪੀ ਹੈਪੀ ਹੈਪੀ ਕੈਨੇਡਾ ਡੇ। ਬਹੁਤ ਵਧੀਆ, ਤੁਸੀਂ ਸੁਣਾਓ, ਕੋਈ ਕੈਨੇਡਾ ਕਦੋਂ ਆਏ ਆ ਔਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ, ਤੇ ਕੀ ਕੁਝ ਖੱਟਿਆ ਤੇ ਕੈਨੇਡਾ ਨੇ ਕੀ ਕੁਝ ਦਿੱਤਾ?
1: ਮੈਨੂੰ 2.5 ਸਾਲ ਹੋਏ ਆਇਆ ਨੂੰ।
0: ਅੱਛਾ, 2.5 ਸਾਲ ਹੋਏ ਆ। ਐਜ਼ ਏ ਸਟੂਡੈਂਟ ਆਏ ਹੋ ਜਾਂ ਕਿ ਕਹਿੰਦੇ ਹੁੰਦੇ ਆ ਕਿ
1: ਵਰਕ ਵੀਜ਼ੇ ਤੇ ਆਇਆ ਸੀ?
0: ਅੱਛਾ, ਵਰਕ ਵੀਜ਼ੇ ਤੇ ਆਇਓ, ਤੇ ਕਿਸ ਤਰ੍ਹਾਂ ਕੰਮ ਕਾਜ ਵਧੀਆ ਚੱਲ ਪਿਆ ਤੇ ਚਿੱਤ ਲੱਗ ਗਿਆ ਤੀਆਂ 'ਚ? ਵੈਰੀ ਗੁੱਡ, ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਖੁਦ ਕਮਾਉਣ ਜੋਗੇ ਹੋ ਗਏ ਤੇ ਤੁਹਾਨੂੰ ਕੈਨੇਡਾ ਨੇ ਇੱਜ਼ਤ ਦਿੱਤੀ, ਤੁਹਾਨੂੰ ਕੈਨੇਡਾ ਨੇ ਮਾਣ ਦਿੱਤਾ ਤੇ ਤੁਹਾਨੂੰ ਕੈਨੇਡਾ ਨੇ ਸੈਲਫ ਰਿਸਪੈਕਟ ਦਿੱਤੀ ਹੈ। ਵੈਰੀ ਗੁੱਡ, ਬਹੁਤ ਬਹੁਤ ਮੁਬਾਰਕਾਂ। ਕੋਈ ਤੁਹਾਡੀ ਮਨਪਸੰਦ ਗੀਤ ਸੁਣਨਾ ਚਾਹੁੰਦੇ ਹੋਵੋ ਜਾਂ ਕੋਈ ਹੋਰ ਗੱਲ ਤੁਸੀਂ ਐਡ ਕਰਨੀ ਆ ਤਾਂ ਯੂ ਆਰ ਵੈਲਕਮ ਨੂੰ ਪੰਜਾਬੀ ਲਹਿਰਾਂ।
1: ਇੱਕ ਸੌਂਗ ਹੈਗਾ ਜੀ, ਜਸ ਮਾਨ ਦਾ ਪਰਾਡਾ।
0: ਜਸ ਮਾਨਕ ਦਾ ਪਰਾਡਾ। ਲਓ ਜੀ, ਪਰਾਡਾ ਲਾਉਣ ਲੱਗੇ ਬੜੀ ਜਲਦ। ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਲਹਿਰਾਂ। ਇੱਕ ਤਾਂ ਕੈਨੇਡਾ ਡੇ ਦੀਆਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਹੋਣ। ਇੱਕ ਤੁਹਾਨੂੰ ਜੋਬ ਮਿਲ ਸਕਦੀ ਹੈ ਫਾਰਮ ਵਰਕਰਸ ਨੂੰ, ਜਿਹੜੇ ਲੋਕ ਫਾਰਮਾਂ 'ਚ ਕੰਮ ਕਰਨ ਜਾਣ ਵਾਸਤੇ ਤੁਹਾਨੂੰ ਪਿਕਅਪ ਕੀਤਾ ਜਾਵੇਗਾ, ਡਰੋਪ ਕੀਤਾ ਜਾਵੇਗਾ ਅਤੇ ਤੁਹਾਨੂੰ ਮਨਮਰਜ਼ੀ ਦੇ ਖੁੱਲ੍ਹੀਆਂ ਹਵਾਵਾਂ ਵਿੱਚ ਅਤੇ ਜਾਂ ਫਿਰ ਗ੍ਰੀਨ ਹਾਊਸ 'ਚ ਕੰਮ ਮਿਲ ਸਕਦਾ। ਪੈਸੇ ਵੀ ਚੰਗੇ ਮਿਲ ਸਕਦੇ ਆ। ਨੰਬਰ ਹੈ 647-278-5394, 6472785394। ਥੋੜ੍ਹਾ ਜਿਹਾ ਚਮਕੀਲਾ ਜੀ ਨੂੰ ਸੁਣ ਲਈਏ, ਥੋੜ੍ਹਾ ਜਿਹਾ ਕਹਿੰਦੇ ਹੁੰਦੇ ਕਿ ਕੈਨੇਡਾ ਦੇ ਮੱਲੋ ਮੱਲੀ ਵਧੀਆ ਮਨਾਇਆ ਜਾਣਾ।

0: ਜੇਮਸ ਪਾਟਰ ਸੀਨੀਅਰਜ਼ ਕਲੱਬ ਵੱਲੋਂ 4 ਜੁਲਾਈ ਨੂੰ ਮੇਲਾ ਮਨਾਇਆ ਜਾਣਾ ਹੈ, ਮਲਟੀਕਲਚਰਲ ਸੈਲੀਬ੍ਰੇਸ਼ਨ 4 ਜੁਲਾਈ ਨੂੰ। ਜੇਮਸ ਪਾਟਰ ਸੀਨੀਅਰ ਕਲੱਬ ਦੇ ਵਿਸਾਖਾ ਸਿੰਘ ਜੀ ਤਤਲਾ ਨੇ ਸਾਨੂੰ ਸੂਚਨਾ ਭੇਜੀ ਹੈ ਅਤੇ ਇਹ ਐਨੂਅਲ ਕੈਨੇਡਰੀ ਮੇਲਾ ਹੈ 4 ਜੁਲਾਈ ਨੂੰ 11 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਜਾਂ 5 ਵਜੇ ਤੱਕ ਮੇਲਾ ਹੋਊਗਾ, ਗੀਤ ਸੰਗੀਤ ਹੋਏਗਾ। ਮੈਨੂੰ ਵੀ ਸੱਦਿਆ ਅਤੇ ਕੋਸ਼ਿਸ਼ ਕਰਾਂਗੇ ਕਿ ਪਹੁੰਚ ਸਕੀਏ। ਪ੍ਰੋਗਰਾਮ ਪੰਜਾਬੀ ਲਗਾ 1542G ਕੈਨੇਡਾ ਡੇ ਦੀਆਂ ਵਧਾਈਆਂ। ਔਰ ਕਦੋਂ ਕੈਨੇਡਾ ਆਏ ਹੋ, ਕੀ ਕੁਝ ਕੈਨੇਡਾ ਵਿੱਚੋਂ ਨਜ਼ਾਰੇ ਲਏ, ਕੋਈ ਕਿਸੇ ਕਿਸਮ ਦੀ ਰਿਗਰੈਟ ਹੋਈ ਤਾਂ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ 905-673-3315-42। ਵੈਲਕਮ, ਹੈਲੋ, ਜੀ ਸਤਿ ਸ੍ਰੀ ਅਕਾਲ।
1: ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ,
0: ਵਾਹਿਗੁਰੂ ਜੀ ਕੀ ਫਤਿਹ ਜੀ, ਕੌਣ ਬੋਲਦੇ ਹੋ?
1: ਹਾਂਜੀ, ਤੇ ਕੈਨੇਡਾ ਡੇ ਦੀਆਂ ਜੀ ਸਮੂਹ ਸਦਸਿਆਂ ਨੂੰ ਮੁਬਾਰਕਾਂ ਜੀ।
0: ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਵਧਾਈਆਂ।
1: ਤੇ ਗੱਲ ਹੈ ਜੀ ਭਾਈ ਨਿਰਮਲ ਸਿੰਘ ਚੋਹਲਾ ਦੀ ਕੁਇਸ਼ਰੀ ਸੁਣਾਓ।
0: ਚੋਹਲਾ ਸਾਹਿਬ ਦੀ ਕੁਇਸ਼ਰੀ ਲੱਭੀ ਨੀ ਜੀ, ਮੈਂ ਲੱਭੂਗਾ, ਲੱਭ ਕੇ
1: ਭਾਈ ਨਿਰਮਲ ਸਿੰਘ ਚੋਹਲਾ ਜੀ ਨੈਟ ਤੇ ਪਈਆਂ ਜੀ, ਤੁਸੀਂ ਕੱਢ ਸਕਦੇ, ਮੈਂ ਇਹਨਾਂ ਪੜ ਪੰਦਾ ਜੀ, ਤੁਸੀਂ
0: ਕੋਈ ਨੀ ਮੈਨੂੰ ਕੋਈ ਲਿੰਕ ਭੇਜਿਓ ਤੁਸੀਂ ਉਹਦਾ, ਤੇ ਕਿ ਕੋਈ ਮੈਂ ਦੇਖੀ ਸੀ ਓਰੀਜਿਨਲ ਗਾਇਕੀ ਘੱਟ ਮਿਲੀ ਆ ਚੋਹਲਾ ਸਾਹਿਬ ਦੀ, ਤੇ ਓਰੀਜਿਨਲ ਜੇ ਕਿਤੇ ਰਿਕਾਰਡਿੰਗ ਹੋਈ ਆ ਕਿਸੇ ਕੰਪਨੀ ਚ ਸਟੇਜ ਦੀ ਮੇਰੇ ਖਿਆਲ ਕੋਈ ਹੋ ਸਕਦੀ ਹੈ, ਲੱਭ ਲੈਂਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸਰ। ਪ੍ਰੋਗਰਾਮ ਪੰਜਾਬੀ ਵਿੱਚ ਤੁਹਾਨੂੰ ਅਸੀਂ ਦੱਸਦੇ ਆ ਰਹੇ ਕਿ 1 ਜੁਲਾਈ ਨੂੰ ਇੱਕ ਚੋਟੀ ਦੀ ਸੇਲ ਜਿਹੜੀ ਆ ਗ੍ਰੈਂਡ ਹੋਮ ਫਰਨੀਚਰ ਨੇ ਲਾਈ ਆ, ਉਹਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਨੇ ਮਿਸਟਰ ਸੁੱਖ। ਸੁੱਖ ਵੈਲਕਮ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 1 ਜੁਲਾਈ ਦੀ ਕੈਨੇਡਾ ਡੇ ਵਾਲੀ ਸੇਲ ਚੱਲ ਰਹੀ ਆ, ਅਸੀਂ ਤੁਹਾਡੇ ਲਈ ਰਾਤ ਦੇ 10 ਵਜੇ ਤੱਕ ਅੱਜ ਓਪਨ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਭਾਜੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਬਹੁਤ ਸਾਰੇ ਪਰਿਵਾਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ, ਤੇ ਹਾਲੇ ਵੀ ਪਰਿਵਾਰ ਅੰਦਰ ਜਿਹੜੇ 5 ਤੋਂ 6 ਪਰਿਵਾਰ ਸ਼ੋਪਿੰਗ ਕਰ ਰਹੇ ਨੇ, ਤੇ ਇੱਕ ਮੇਰੇ ਸਾਹਮਣੇ ਬਾਈ ਜੀ ਬੈਡਰੂਮ ਸੈੱਟ ਲੈ ਕੇ ਗਏ ਨੇ, ਉਹ ਵੀ ਤੋਹਫਾ ਆਪਣਾ ਨਾਲ ਲੈ ਕੇ ਗਏ ਨੇ, ਸੋ ਹਰੇਕ ਪਰਚੇਜ ਨਾਲ ਅੱਜ ਤੋਹਫਾ ਵੀ ਮਿਲਣਾ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਫਰਨੀਚਰ ਦੇ ਉੱਪਰ ਅੱਜ ਮਿਲਣੀਆਂ। ਸੋ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਤੇ ਅੱਜ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਆਪਣੇ ਨਾਲ ਤੁਸੀਂ ਘਰ ਲੈ ਕੇ ਜਾਣੇ ਆ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਸੋਲਿਡ ਵੁੱਡ ਦਾ ਟੇਬਲ ਪਲੱਸ 6 ਚੇਅਰ, ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ ਭਾਜੀ $1000 ਸੀ, ਪਰ ਕੈਨੇਡਾ ਸਪੈਸ਼ਲ ਅੱਜ ਜਿੰਨੇ ਵੀ ਪਰਿਵਾਰ ਸਾਡੇ ਕੋਲ ਪਹੁੰਚਣਗੇ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ 399 ਦਾ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ 399 ਦਾ ਲੈ ਕੇ ਜਾਓ, ਤੋ ਨਾਲ ਕੈਨੇਡਾ ਦਾ ਤੋਹਫਾ ਮਾਈਕ੍ਰੋਵੇਵ ਬਿਲਕੁਲ ਤੁਹਾਨੂੰ ਫ੍ਰੀ ਤੋਹਫਾ ਦਿੱਤਾ ਜਾਊਗਾ, ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਵਾਲੇ ਵਾਲਮਾਰਟ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ ਸੇਲ ਸੇਲ ਸੇਲ ਭਾਜੀ।
0: ਵੈਰੀ ਗੁੱਡ ਸਰ, ਬਹੁਤ ਬਹੁਤ ਸ਼ੁਭ ਇੱਛਾਵਾਂ। ਪ੍ਰੋਗਰਾਮ ਪੰਜਾਬੀ ਲਹਿਰਾ, ਸਟੂਡੀਓ ਦਾ ਨੰਬਰ 905-673-3315-42। ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀਦਾ, ਔਰ ਆਪਣੇ ਮੁਲਕ ਨੂੰ ਨਹੀਂ ਭੰਡੀਦਾ, ਸੋ ਦੋਨੋਂ ਹੀ ਮੁਲਕ ਸਾਡੇ ਵਾਸਤੇ ਬੜੇ ਮਹਾਨ ਨੇ। ਇੱਕ ਇੰਡੀਆ ਜਿਹਨੇ ਸਾਨੂੰ ਜਨਮ ਦਿੱਤਾ, ਔਰ ਦੂਸਰਾ ਮੁਲਕ ਜਿਹੜਾ ਕੈਨੇਡਾ ਜਿਹਨੇ ਸਾਨੂੰ ਕਰਮ ਦਿੱਤਾ ਅਤੇ ਸਾਡੇ ਬੱਚਿਆਂ ਨੂੰ ਜਨਮ ਦਿੱਤਾ ਬਹੁਤ ਸਾਰੇ ਪਰਿਵਾਰਾਂ ਦੇ। ਤੋ ਤੁਸੀਂ ਵੀ ਸਾਡੇ ਨਾਲ ਆਪਣੇ ਕੈਨੇਡਾ ਆਉਣ ਦੇ ਜਿਹੜੇ ਸੁਪਨੇ ਕਿਸ ਤਰੀਕੇ ਨਾਲ ਲਏ ਅਤੇ ਕਿਸ ਤਰ੍ਹਾਂ ਤੁਹਾਨੂੰ ਉਹ ਸੁਪਨੇ ਸਾਕਾਰ ਹੋਏ, ਕੁਝ ਗੱਲਾਂ ਬਾਤਾਂ ਕਰ ਸਕਦੇ ਹੋ, ਨਾਲ ਕੋਈ ਫਰਮਾਇਸ਼ ਗੀਤ ਸੰਗੀਤ ਦੀ ਤਾਂ ਉਹ ਵੀ ਤੁਹਾਡੇ ਲਈ ਤੁਸੀਂ ਸਾਡੇ ਵਾਸਤੇ ਕਰ ਸਕਦੇ ਹੋ। ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਸਾਲਾਨਾ ਪਿਕਨਿਕ 5 ਜੁਲਾਈ ਨੂੰ 1081 ਓਲਡ ਡੈਰੀ ਰੋਡ ਉੱਤੇ ਮਿਸੀ ਸਾਗਾ ਏਰੀਆ ਵਿੱਚ ਹੋ ਰਹੀ ਹੈ, ਏਰੀਆ ਨੰਬਰ C, ਅਤੇ ਤੁਸੀਂ ਸਾਰਾ ਦਿਨ ਜੇਤੂ ਨੂੰ ਇਨਾਮ ਵੰਡੇ ਜਾਣਗੇ, ਦਸਤਾਰਾਂ ਸਜਾਈਆਂ ਜਾਣਗੀਆਂ, ਬੱਚਿਆਂ ਨੂੰ ਖਾਣ ਪੀਣ ਦਾ ਇੰਤਜ਼ਾਮ ਹੋਏਗਾ, ਮਿਊਜ਼ੀਕਲ ਚੇਅਰ, ਗੀਤ ਸੰਗੀਤ ਅਤੇ ਭੰਗੜਾ। ਖਾਲਸਾ ਕਾਲਜ ਗੁਰੂਸਰ ਸੁਧਾਰ ਦਾ ਭੰਗੜਾ ਪ੍ਰਸਿੱਧ ਹੈ, ਲੜਕੀਆਂ ਦਾ ਗਿੱਧਾ ਪ੍ਰਸਿੱਧ ਹੈ, ਅਤੇ ਟੀਚਰਸ, ਇੰਪਲੋਈਜ਼, ਸਟੂਡੈਂਟ ਸਾਰੇ ਪਹੁੰਚੋ। ਜਾਣਕਾਰੀ ਵਾਸਤੇ ਕੇਵਲ ਸਿੰਘ ਹੇਰਾਂ ਜਾਂ ਮਰਗਿੰਦ ਨੱਤ ਨੂੰ 647-470-2570 'ਤੇ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਇੱਕ ਵਾਰੀ ਫੇਰ 905-673-3315। ਕੈਨੇਡਾ ਵਾਲਿਓ, ਕੰਜੂਸੀ ਨਾ ਕਰਿਓ, ਖੁੱਲ੍ਹੇ ਦਿਲ ਨਾਲ ਕੈਨੇਡਾ ਦੇ ਦੀਆਂ ਵਧਾਈਆਂ ਦਿਓ ਇੱਕ ਦੂਜੇ ਨੂੰ, ਬੜਾ ਚੋਟੀ ਦਾ ਮੁਲਕ ਹੈ, ਲੈਂਡ ਆਫ ਅਪਰਚੁਨਿਟੀ ਹੈ, ਖਾਲੀ ਹੱਥ ਆਏ ਸੀ, $5-5 ਲੋਕ ਲੈ ਕੇ ਆਏ ਆ ਤੇ ਮਲਟੀ ਮਿਲੀਨੀਅਰ ਬਣੇ ਪਏ ਆ, $20 ਲੋਕ ਲੈ ਕੇ ਆਏ ਆ, ਅਰਬਾਂ ਖਰਬਾਂ ਪਤੀ ਬਣੇ ਪਏ ਆ, ਕਈ ਪਤੀ ਬਣੇ ਪਏ ਆ ਕੈਨੇਡਾ ਆ ਕੇ, ਕਈ ਪਤਨੀਆਂ ਬਣ ਗਈਆਂ ਕੈਨੇਡਾ ਆ ਕੇ, ਕਿਉਂਕਿ ਮੁੰਡੇ ਇੰਡੀਆ ਗਏ ਵਿਆਹ ਕਰਾਉਣ ਤੇ ਕੁੜੀਆਂ ਵਿਆਹ ਕੇ ਲਿਆਏ, ਕੁੜੀਆਂ ਵਿਆਹ ਕਰਾਉਣ ਗਈਆਂ ਤੇ ਮੁੰਡੇ ਵਿਆਹ ਕੇ ਲਿਆਈਆਂ, ਸੋ ਕਈਆਂ ਦੇ ਸਹੁਰੇ ਕੈਨੇਡਾ ਬਣ ਗਏ, ਕਈਆਂ ਦੇ ਪੇਕੇ ਕੈਨੇਡਾ ਬਣ ਗਏ, ਤੋ ਕਿਆ

0: 3737 ਜੀ ਵੈਲਕਮ ਅਰੋੜਾ ਤੋਂ ਕਾਲ ਆ। ਸਤਿ ਸ੍ਰੀ ਅਕਾਲ ਜੀ,
1: ਹੈਪੀ ਕੈਨੇਡਾ ਡੇ ਜੀ।
0: ਹੈਪੀ ਕੈਨੇਡਾ ਡੇ, ਬਹੁਤ ਬਹੁਤ ਤੁਹਾਨੂੰ ਵੀ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ।
1: ਤੁਹਾਨੂੰ ਵੀ ਜੀ, ਕਹਿੰਦੇ ਇਹ ਕੋਈ ਨੀ ਕਹਿ ਸਕਦਾ ਕੈਨੇਡਾ, ਕੈਨੇਡਾ ਨੇ ਸਾਨੂੰ ਕੁਛ ਨੀ ਦਿੱਤਾ ਜੀ।

0: ਆਪਣੇ ਪਰਿਵਾਰ ਸੈੱਟ ਕੀਤੇ ਆ ਤੇ ਉੱਥੇ ਵੀ ਦਵਾਈ ਵਧੀਆ ਬਣਾ ਕੇ ਛੱਡਿਆ ਤੇ ਗਾਂਹ ਆਉਣ ਵਾਲੀਆਂ ਪੀੜ੍ਹੀਆਂ, ਕਿਉਂਕਿ ਇਹ ਤਾਂ ਦੇਖੋ ਜੀ ਆਉਣ ਜਾਣੇ ਆ, ਅਸੀਂ ਆ ਗਏ ਅਸੀਂ ਚੱਲ ਜਾਣਾ ਹੋਰ ਆ ਜਾਣੇ ਆ ਜੀ।
1: ਬਿਲਕੁਲ ਬਿਲਕੁਲ ਬਿਲਕੁਲ, ਕਿਉਂ ਨੀ ਕਿਉਂ ਨੀ,
0: ਇਹ ਤਾਂ ਜੇ ਅਸੀਂ ਵਧੀਆ ਸਾਨੂੰ ਵਧੀਆ ਮਿਲਿਆ ਤਾਂ ਅਸੀਂ ਵਧੀਆ ਛੱਡੀਏ ਤੇ ਆਉਣ ਵਾਲੀ ਪੀੜ੍ਹੀਆਂ ਲਈ ਵੀ ਵਧੀਆ ਹੋਊਗਾ ਜੀ।
1: ਜੀ ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ, ਇਹਨੂੰ ਖੂਬਸੂਰਤ ਬਣਾਈਏ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਖੂਬਸੂਰਤ ਹੋਰ ਲੋਕਾਂ ਦੇ ਵਾਸਤੇ
0: ਜਿਹੜੇ ਸੁਪਨੇ ਲੈ ਕੇ ਆਪਾਂ ਆਏ ਆ, ਕੋਈ ਵਿਚਾਰਾ ਮਾਂ ਬਾਪ ਤੋਂ ਕਿਸੇ ਮਾਂ ਬਾਪ ਨੇ ਕਰਜ਼ਾ ਚੱਕਿਆ ਆ, ਇਸ ਕਰਕੇ ਆਏ ਆ ਤੇ ਆਪਣੀ ਸੱਚੀ ਨੀਤ ਨਾਲ ਜਿੱਦਾਂ ਆਪਣੇ ਪੁਰਾਣੇ ਪੰਜਾਬੀਆਂ ਪਰਦੇਸੀ ਹੋ ਕੇ ਆਪਣੀਆਂ ਮਿਹਨਤਾਂ ਕੀਤੀਆਂ, ਸਾਡਾ ਵੀ ਫਰਜ਼ ਬਣਦਾ ਸੀ ਪੰਜਾਬ ਦਾ ਨਾਮ ਰੋਸ਼ਨ ਕਰੀਏ, ਨਾਲ ਕੈਨੇਡਾ ਨੂੰ ਸਾਫ਼ ਸੁਥਰਾ ਰੱਖੀਏ ਤੇ ਮਾਂ ਪਿਓ ਦਾ ਨਾਮ ਰੋਸ਼ਨ ਕਰੀਏ ਜੀ।
1: ਕਿਆ ਬਾਤ ਆ, ਬਹੁਤ ਖੂਬਸੂਰਤ ਗੱਲ ਕਹੀ ਹੈ ਤੁਸੀਂ, ਮੇਰੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ, ਸ਼ੁਭ ਇੱਛਾਵਾਂ ਤੇ ਚੜ੍ਹਦੀ ਕਲਾ ਪ੍ਰੋਗਰਾਮ ਪੰਜਾਬ।

0: ਪ੍ਰੋਗਰਾਮ ਪੰਜਾਬੀ ਦਾ ਅੱਜ ਸਵੇਰੇ ਪ੍ਰਭ ਸੰਧੂ ਉਹਨਾਂ ਨੇ ਲਾਇਆ ਸੀ ਆਪਣੇ ਬਾਈ ਅਮਰਜੀਤ ਚੀਮਾ ਦਾ ਗੀਤ। ਮੈਂ ਉਹੀ ਗੀਤ ਯੂਟਿਊਬ ਤੇ ਲੱਭ ਰਿਹਾ ਕੈਨੇਡਾ ਦੇ ਬਾਰੇ। ਬਫਲੋ ਵਾਲੇ ਸਾਡੇ ਵੀਰ ਨੇ ਅਮਰਜੀਤ ਚੀਮਾ ਬੜਾ ਖੂਬਸੂਰਤ ਲਿਖਦੇ ਆ। ਮੈਨੂੰ ਹਲਦੀ ਘੜੀ ਉਹ ਮਾਈ ਕੈਨੇਡਾ, ਅੱਛਾ ਮਾਈ ਕੈਨੇਡਾ ਗੀਤ ਹੈ ਤੋ ਮਾਈ ਕੈਨੇਡਾ, ਹਾਂ ਤੋ ਮਾਈ ਕੈਨੇਡਾ ਗੀਤ ਵੀ ਲਾਉਂਦੇ ਹਾਂ ਅਤੇ ਨਾਲ ਦੀ ਨਾਲ ਤੁਹਾਡੇ ਨਾਲ ਗੱਲਬਾਤਾਂ ਵੀ ਕਰ ਰਹੇ ਹਾਂ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਕਾਲ ਵਾਸਤੇ ਨੰਬਰ ਦੇ ਲਓ। ਇਹ ਅਮਰੀਕਾ ਵਾਲੇ ਵੀ ਕੈਨੇਡਾ ਦੀਆਂ ਕਹਿੰਦੇ ਹੁੰਦੇ ਆ, ਸਿਫਤਾਂ ਕਰਦੇ ਆ, ਮਾਈ ਕੈਨੇਡਾ ਅਮਰਜੀਤ ਸਿੰਘ ਇਹ ਆ, ਉਹ ਕੈਨੇਡਾ ਇਹ ਹੋਰ ਲੱਭਿਆ, ਉਹ ਕੈਨੇਡਾ ਨਹੀਂ ਹੈ ਭਾਈ, ਇਹ ਮਾਈ ਕੈਨੇਡਾ ਵਾਲਾ ਲਾਉਣਾ। ਤੋ ਖੈਰ ਮੈਂ ਲੱਭਦਾ ਅਤੇ ਇਨ ਦਾ ਮੀਨ ਟਾਈਮ ਤੁਹਾਨੂੰ ਇੱਕ ਦੋ ਸੰਦੇਸ਼ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਬਿਯੋਂਡ ਆਈਵੇਅਰ 'ਤੇ ਜ਼ਰੂਰ ਤੁਸੀਂ ਜਾ ਕੇ ਆਇਓ।
1: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵੇਅਰ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ ਵੀ। ਆਨਲਾਈਨ ਵੀ ਦੇਖੋਗੇ 5 ਸਟਾਰ ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
2: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲ ਆਪਣੇ ਚੱਲ ਰਹੇ ਨੇ?
2: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਟੌਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇੰਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, a Essler they branded lenses hai gaya, it hit $249 the package hai ga complete.
1: Very good.
2: And bachchyan waste ajkal blue light glasses, eh package assi banaya hai ga specifically for bachchyan waste jinna da screen time jyada hai ga, so frame with lenses and blue coating, eh $150 the package hai ga. Aam about $300-$350 the package hai ga, with us again you will get it for $149. Abhi
1: very good, kya baat hai, discount de rahe ho tusi aaj ki?
2: Yes,
1: very good. And then naal di naal direct billing insurance companies nu vi karde ne. Itthe bahut hi vadiya optometrists vi available ne, thodi boli bolde eye doctor ne, appointment banao and tusi zarur ik var pahuncho. Pahunch ke ik ta service nu leke tusi kahoge Navi yaar ਕਿਆ ਬਾਤ ਹੈ, ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਰ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ।

0: 9057933937 ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ
1: ਯਾ ਡਾਕਟਰ ਆਪਣੇ ਵੀਕ ਡੇਸ ਦੇ ਵਿੱਚ ਵੀ ਅਵੇਲੇਬਲ ਹੈਗੇ ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ ਵੀਕਐਂਡ ਦੋਵੇਂ ਦਿਨ ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲੇ ਡਾਕਟਰ ਵੀ ਹੈਗੇ ਆ ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ
0: ਵੈਰੀ ਗੁੱਡ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ 9057933937 ਬਿਯੋਂਡ ਆਈਓਰ 9057933937 ਰੋਮੀ ਥੈਂਕ ਯੂ
2: ਅਮਰਜੀਤ ਚੀਮਾ ਸਾਹਿਬ ਦਾ ਗੀਤ ਬੜਾ ਖੜਕਵਾਂ ਪਰ ਮੈਨੂੰ ਇਹ ਲੱਭ ਨਹੀਂ ਸਕਿਆ ਥੋੜ੍ਹਾ ਜਿਹਾ ਤੁਹਾਨੂੰ ਮਾਈਕ 'ਤੇ ਸੁਣਾਉਂਦੇ

ਬਾਤਾਂ ਨਹੀਂ ਰੀਸਾਂ ਬਫਲੋ ਵਾਲਿਓ, ਤੁਸੀਂ ਸਾਡੇ ਕੈਨੇਡਾ ਦੇ ਗੁਣ ਗਾਉਂਦੇ ਹੋ, ਅਸੀਂ ਵੀ 4 ਤਰੀਕ ਨੂੰ ਤੁਹਾਨੂੰ ਅਮੈਰੀਕਾ ਡੇ ਦੀਆਂ ਵਧਾਈਆਂ ਦੇਵਾਂਗੇ, ਬਹੁਤ ਬਹੁਤ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਲੈਣਾ ਕੇ ਡੀ ਹੋਮਿਓਪੈਥ ਦੇ ਡਾਕਟਰ ਕੁਲਦੀਪ 647-818-0055 ਬਹੁਤ ਚੋਟੀ ਦੇ ਡਾਕਟਰ ਨੇ ਅਤੇ 40 ਸਾਲ ਦਾ ਐਕਸਪੀਰੀਅੰਸ ਇਹਨਾਂ ਦਾ, ਕਿਸੇ ਵੀ ਤਰ੍ਹਾਂ ਦੀ ਨਾਮਰਾਦ ਬਿਮਾਰੀ ਨੇ ਘੇਰਿਆ ਹੋਇਆ। ਤਾਂ ਮਿਸਟਰ ਕੁਲਦੀਪ ਨੂੰ ਟੈਲੀਫੋਨ ਕਰੋ 647-848-0053। ਇੱਕ ਨੰਬਰ ਤੁਹਾਨੂੰ ਮੈਂ ਦੇਣਾ ਚਾਹੁੰਦਾ ਨਿਊ ਹਾਈਟਸ ਕਿਚਨ ਵਾਲੇ ਜਸਪਾਲ ਰਾਏ ਜੀ ਦਾ, ਬੜੀ ਵੱਡੀ ਫਰਮ ਹੈ ਇਹਨਾਂ ਦੀ ਨਿਊ ਹਾਈਟਸ ਕਿਚਨ, ਅਤੇ ਜਿਹੜੇ ਘਰ ਦੀ ਕਿਚਨ ਕਹਿੰਦੇ ਰੌਣਕਾਂ ਲੱਗਦੀਆਂ, ਬਸ ਫਿਰ ਕਿਚਨ ਵਿੱਚ ਘਰ ਵਾਲੀ ਅਤੇ ਬਣਿਆ ਹੋਇਆ ਖਾਣਾ, ਬਹਿ ਜਾ ਜਦੋਂ ਕਿਚਨ ਸੋਹਣੀ ਲੱਗਦੀ ਆ ਖਾਣੇ ਵੀ ਵਧੀਆ ਬਣਦੇ ਆ। 416-859-1920 ਟੈਲੀਫੋਨ ਨੰਬਰ ਹੈ, 416-859-1920। ਅਤੇ ਤੁਸੀਂ ਜਿਹੜੇ ਸੱਜਣ ਮਿੱਤਰ ਅੱਜ ਕੰਮ ਕਾਜ ਕਰਦੇ ਹੋ ਮੈਨੂੰ ਕਾਲ ਕਰੋ, ਅਤੇ ਤੁਹਾਨੂੰ ਅਸੀਂ ਗੀਤ ਸੰਗੀਤ ਦੇ ਨਾਲ ਜੋੜੀਏ ਅਤੇ ਤੁਹਾਡੀ ਫਰਮਾਇਸ਼ ਪੂਰੀ ਕਰੀਏ, ਅਤੇ ਨਾਲ ਦੀ ਨਾਲ ਤੁਹਾਡੇ ਵਾਸਤੇ ਕੁਝ ਜਿਹੜੇ ਤੁਹਾਡੇ ਮਨਪਸੰਦ ਕੈਨੇਡਾ ਦੇ ਸੰਬੰਧ 'ਚ ਜਾਂ ਕੋਈ ਹੋਰ ਗੀਤ ਸੁਣਨਾ ਚਾਹੁੰਦੇ ਹੋ ਤਾਂ ਯੂ ਆਰ ਵੈਲਕਮ। ਅਤੇ 905-673-33-37 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ, ਅਤੇ ਗ੍ਰੈਂਡ ਹੋਮ ਫਰਨੀਚਰ 'ਤੇ ਰਾਤ ਦੇ 11 ਵਜੇ ਤੱਕ ਲੋਐਸਟ ਪ੍ਰਾਈਸਿਸ ਦੀ ਸੇਲ ਲੱਗੀ ਹੋਈ ਆ, ਤੁਸੀਂ ਮਿਸ ਨਾ ਕਰੋ। ਇੱਕ ਤੁਸੀਂ ਅੱਜ ਕੱਲ੍ਹ ਨੂੰ ਵੀਕਐਂਡ 'ਤੇ ਗਿੱਲ ਫਾਰਮ 'ਤੇ ਜ਼ਰੂਰ ਜਾ ਕੇ ਆਇਓ, ਬਿਲਕੁਲ ਫਰੈਸ਼ ਸਰ੍ਹੋਂ ਦਾ ਸਾਗ, ਚੜਾਈ, ਬਾਥੂ, ਐਵਰੀਥਿੰਗ ਤੁਹਾਨੂੰ ਗਿੱਲ ਫਾਰਮ ਤੋਂ ਮਿਲ ਜੂਗਾ। ਅਤੇ ਨਾਲੇ ਗਿੱਲ ਫਾਰਮ ਵਾਲੇ ਤੁਹਾਡੇ ਵਾਸਤੇ ਸਪੈਸ਼ਲ ਜਿਹੜੀ ਚੱਕੀ ਦਾ, ਦੇਸੀ ਚੱਕੀ ਦਾ ਆਟਾ ਗਿੱਲ ਫਾਰਮ ਤੋਂ ਮਿਲੂਗਾ, ਆਂਡੇ ਮਿਲਣਗੇ ਫਰੈਸ਼, ਜਿਹੜੇ ਦੇਸੀ ਆਂਡੇ ਬਿਲਕੁਲ ਖੱਟੀ ਜ਼ਰਦੀ ਵਾਲੇ, ਅਤੇ ਨਾਲੇ ਦੁੱਧ ਮਿਲੂਗਾ ਫਰੈਸ਼, ਇੰਨਾ ਕੁਝ ਇੱਕੋ ਛੱਤ ਥੱਲੇ। ਤਾਂ ਗਿੱਲ ਫਾਰਮ ਡਿਕਸੀ ਅਤੇ ਕੈਲਡਨ 'ਤੇ ਆ, ਹੋਰ ਜਾਣਕਾਰੀ ਲਈ ਟੈਲੀਫੋਨ ਕਰੋ, ਨੰਬਰ ਹੈ ਟੈਲੀਫੋਨ ਦਾ 905-925-2300 ਟੈਲੀਫੋਨ ਨੰਬਰ ਹੈ। ਔਰ ਅਸੀਂ ਸਰਦਾਰ ਬਚਿੱਤਰ ਸਿੰਘ ਘੋਲੀਆ, ਪ੍ਰਸਿੱਧ ਸਾਡੇ ਇੱਥੋਂ ਦੇ ਬਿਜ਼ਨਸਮੈਨ ਅਤੇ ਪ੍ਰਸਿੱਧ ਅਕਾਲੀ ਲੀਡਰ ਨੇ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਅਕਾਲ ਚਲਾਣਾ ਕਰ ਗਏ ਨੇ, ਔਰ ਅਸੀਂ ਪੂਰੇ ਘੋਲੀਆ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ, ਅਤੇ ਨਾਲ ਦੀ ਨਾਲ ਅਸੀਂ ਪੂਰੇ ਘੋਲੀਆ ਪਰਿਵਾਰ ਦੇ ਜਿੰਨੇ ਵੀ ਪਰਿਵਾਰ ਦੇ ਰਿਸ਼ਤੇਦਾਰ ਨੇ, ਦੋਸਤ ਨੇ, ਮਿੱਤਰ ਨੇ, ਉਹਨਾਂ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਸਰਦਾਰਨੀ ਬੀਬੀ ਮੁਖਤਿਆਰ ਕੌਰ ਜੀ, ਵਾਈਫ ਆਫ ਲੇਟ ਕੈਪਟਨ ਲਛਮਣ ਸਿੰਘ ਜੀ ਸਰਪੰਚ, 30 ਜੂਨ ਨੂੰ ਅਕਾਲ ਚਲਾਣਾ ਕਰ ਗਏ ਨੇ। 5 ਜੁਲਾਈ ਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ ਬ੍ਰੈਂਪਟਨ ਕ੍ਰੈਮੇਟੋਰੀਅਮ ਦੇ ਵਿੱਚ। ਮੈਂ ਸਰਦਾਰ ਬੇਅੰਤ ਸਿੰਘ ਧਾਲੀਵਾਲ, ਪ੍ਰਸਿੱਧ ਸਾਡੇ ਲੀਡਰ, ਅਤੇ ਦਸਮੇਸ਼ ਆਟੋ ਬੋਡੀ ਸ਼ੋਪ ਦੀ ਪੂਰੀ ਪਰਿਵਾਰ ਵੱਲੋਂ ਅਤੇ ਪੰਜਾਬੀ ਲਹਿਰਾਂ ਦੇ ਪੂਰੇ ਪਰਿਵਾਰ ਵੱਲੋਂ ਬਚਿੱਤਰ ਸਿੰਘ ਘੋਲੀਆ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਅਤੇ ਬਚਿੱਤਰ ਸਿੰਘ ਘੋਲੀਆ ਹੋਣਾ ਨਾਲ ਤੁਸੀਂ 647-216-6324 'ਤੇ ਗੱਲਬਾਤ ਕਰ ਸਕਦੇ ਹੋ, ਉਹਨਾਂ ਨਾਲ ਸ਼ੋਕ ਸੰਦੇਸ਼ ਉਹਨਾਂ ਨੂੰ ਭੇਜ ਸਕਦੇ ਹੋ, 647-216-6324। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0

0: ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰ। 5-799-14-78 ਰੋਇਲ ਆਟੋ ਸੈਂਟਰ।
1: ਤੁਸੀਂ ਜਾਂ ਤੁਹਾਡੇ ਕੋਈ ਸੱਜਣ ਮਿੱਤਰ ਅਗਰ ਨਸ਼ੇ ਦੀ ਐਡਿਕਸ਼ਨ ਵਿੱਚ ਨੇ ਤਾਂ ਉਹਨਾਂ ਦੀ ਮਦਦ ਕਰੋ। ਕਿਸੇ ਦੀ ਤੁਸੀਂ ਮਦਦ ਕਰੋਗੇ ਨਾ, ਰੱਬ ਤੁਹਾਡੀ ਮਦਦ ਕਰੂਗਾ। ਇਹ ਕਮਰਸ਼ਲ ਸੁਣੋ ਤੇ ਐਕਸ਼ਨ ਲਓ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ
2: ਕਿਆ ਹੁਆ।
1: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਵੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਮਿਸਟਰ ਸਿੰਘ ਪੀਜ਼ਾ, ਮਿਸਟਰ ਸਿੰਘ ਪੀਜ਼ਾ, ਪੀਜ਼ੇ ਦੀ ਦੁਨੀਆ ਵਿੱਚ ਤਹਿਲਕਾ ਮਿਸਟਰ ਸਿੰਘ ਪੀਜ਼ਾ ਨੇ ਮਚਾਇਆ। ਚਾਰੇ ਪਾਸੇ ਇੰਨੀ ਛੇਤੀ ਬ੍ਰਾਂਚਸ ਖੁੱਲੀਆਂ ਕਿਉਂਕਿ ਜੇ ਫੂਡ ਚੰਗਾ ਹੋਵੇ ਨਾ ਤਾਂ ਸੁਗੰਧਾਂ ਦੂਰ ਦੂਰ ਤੱਕ ਚਲੀ ਜਾਂਦੀਆਂ। ਮਿਸਟਰ ਸਿੰਘ ਪੀਜ਼ੇ ਦਾ ਨੰਬਰ ਹੈ 905-500-4000। ਅੱਜ ਤੁਸੀਂ ਆਪਣੇ ਘਰ ਖਾਣਾ ਬਣਾਉਣ ਦੀ ਕੋਈ ਲੋੜ ਨਹੀਂ, ਬਸ ਮਿਸਟਰ ਸਿੰਘ ਪੀਜ਼ਾ ਨੂੰ ਇੱਕ ਘੰਟੀ ਖੜਕਾ ਦਿਓ। 9055-500-4000, 905-500-4000। ਅਤੇ ਅਪਲਾਇੰਸਿਸ ਖਰਾਬ ਹੋ ਗਏ ਨੇ, ਪਰਵਾਹ ਨਾ ਕਰੋ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸਿਸ ਕਾ ਪ੍ਰਦੀਪ ਹਸਪਤਾਲ ਹੈ। 647-622-3203, 647-622-3203 ਟੈਲੀਫੋਨ ਨੰਬਰ ਹੈ। ਤਾਂ ਸਾਡੇ ਵੀਰ ਕੁਲਦੀਪ, ਹਰਮਨ ਅਤੇ ਲਾਲੀ, ਉਹਨਾਂ ਦੀ ਫਰਮਾਇਸ਼ ਆ ਦੀਦਾਰ ਸੰਧੂ ਦਾ ਗੀਤ, ਮੇਰਾ ਕੱਲ੍ਹ ਦਾ ਕਾਲਜਾ ਦੁਖਦਾ ਵੇ ਮੇਰਾ ਕੱਲ੍ਹ ਦਾ। ਤੁਸੀਂ ਵੀ ਅਗਰ ਆਪਣੀ ਮਨਪਸੰਦ ਗੀਤ ਸੰਗੀਤ ਸੁਣਨਾ, ਕੈਨੇਡਾ ਡੇ 'ਤੇ ਵਧਾਈਆਂ ਦੇਣੀਆਂ, ਮਿਸ ਨਾ ਕਰੋ, ਕੰਜੂਸੀ ਨਾ ਕਰੋ, 905-673-33-37 'ਤੇ ਕਾਲ ਕਰ ਸਕਦੇ ਹੋ। ਲਓ ਜੀ ਦੀਦਾਰ ਜੀ, ਚੱਕ ਦਿਓ ਫਿਰ ਘੜੇ ਤੋਂ ਕੌਲਾ।

0: ਦੀਦਾਰ ਜੀ ਇੱਕ ਸੈਕਿੰਡ ਹੋਲਡ ਕਰਨਾ, ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਦੀ ਸੇਲ ਗ੍ਰੈਂਡ ਹੋਮ ਫਰਨੀਚਰ ਉੱਤੇ ਲੱਗੀ ਹੋਈ ਆ। ਇਸ ਲਈ ਅਸੀਂ ਭਾਅ ਜੀ ਸੁੱਖ ਨੂੰ ਬੁਲਾਇਆ ਕਿ ਗ੍ਰੈਂਡ ਹੋਮ ਫਰਨੀਚਰ ਦੀ ਸੇਲ ਦਾ ਜਾਣਕਾਰੀ ਆਪ ਦੇਣ। 8932 ਇਹ ਨੰਬਰ ਪਲੀਜ਼ ਹੋਲਡ ਕਰਨਾ, 0432 ਤੁਸੀਂ ਵੀ ਹੋਲਡ ਕਰਨਾ, ਤੇ ਉਸ ਤੋਂ ਪਹਿਲਾਂ ਅਸੀਂ ਸੁੱਖ ਭਾਅ ਜੀ ਨਾਲ ਗੱਲਬਾਤ ਕਰ ਲਈ। ਜੀ ਸੁੱਖ ਭਾਅ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਕੈਨੇਡਾ ਡੇ ਦੀ ਜਿਹੜੀ ਸੇਲ ਚੱਲ ਰਹੀ ਆ, ਪਰਿਵਾਰਾਂ ਦਾ ਹੁਣ ਵੀ ਭਰਵਾਂ ਹੁੰਗਾਰਾ ਮਿਲ ਰਿਹਾ, ਹੁਣ ਵੀ ਪਰਿਵਾਰ ਸ਼ੋਪਿੰਗ ਕਰ ਰਹੇ ਨੇ, ਆਪਣੇ ਆਪਣੇ ਤੋਹਫੇ ਜਿਹੜੇ ਆਪਣੇ ਘਰ ਲੈ ਕੇ ਜਾ ਰਹੇ ਨੇ, ਤੇ ਬਹੁਤ ਸਾਰੇ ਪਰਿਵਾਰਾਂ ਨੇ ਜਦੋਂ ਆ ਕੇ ਕਹਿਣਾ, ਤੁਸੀਂ ਕਹਿਣਾ ਵੀ ਪੰਜਾਬੀ ਲਹਿਰਾਂ ਸੁਣ ਕੇ ਆਏ ਆ, ਹਰੇਕ ਪਰਚੇਜ਼ ਨਾਲ ਡਿਸਕਾਊਂਟ ਵੀ ਮਿਲਣਾ, ਤੋਹਫੇ ਦੋ ਮਿਲਣੇ ਜਦੋਂ ਤੁਸੀਂ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇਣਾ। ਕੈਨੇਡਾ ਡੇ ਦੀ ਜਿਹੜੀ ਸੇਲ ਚੱਲ ਰਹੀ ਆ ਤੁਹਾਡੇ ਲਈ, ਹਾਲੇ ਵੀ ਅਸੀਂ ਓਪਨ ਆ, ਤੁਸੀਂ ਪਹੁੰਚ ਸਕਦੇ ਹੋ ਸਾਡੇ ਕੋਲ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਕਮਾ ਲਓ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਬਹੁਤ ਸਾਰੀ ਕਲੈਕਸ਼ਨ ਨਵੀਂ ਲੱਗ ਚੁੱਕੀ ਆ, ਡਾਇਨਿੰਗ ਟੇਬਲ, ਸੋਫਾ ਬੈੱਡ ਲੈਣਾ ਚਾਹੁੰਦੇ ਹੋ, ਮੈਟਰ ਚਾਹੀਦੇ ਨੇ, ਤੇ ਭਾਰੇ ਡਿਸਕਾਊਂਟ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੈਨੇਡਾ ਡੇ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ, ਤੇ ਨਾਲ ਦੀ ਨਾਲ ਭਾਜੀ ਜਿਹੜੇ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ, ਜੀ ਹਾਂ, ਹਾਈ ਡੈਂਸਿਟੀ ਵਾਲਾ ਹਾਰਡ ਫੋਮ ਦਾ ਮੈਟਰਸ ਜੀ, ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $500-600 ਸੀ, ਜਿਹੜਾ ਪਰਿਵਾਰ ਰਾਈਟ ਵੇ ਸਾਡੇ ਕੋਲ ਸਟੋਰ ਆ ਜੂਗਾ, 199 ਦਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ $199 199 ਦੇ ਵਿੱਚ ਲੈ ਕੇ ਜਾ ਸਕਦੇ ਹੋ,
0: ਤੇ
1: ਨਾਲ ਤੁਹਾਨੂੰ ਤੋਹਫਾ ਏਅਰ ਫਰਾਇਰ, ਏਅਰ ਫਰਾਇਰ ਪੰਜਾਬੀ ਲਹਿਰਾਂ ਵੱਲੋਂ ਬਿਲਕੁਲ ਫ੍ਰੀ ਦਿੱਤਾ ਜਾਊਗਾ ਤੋਹਫੇ ਵਜੋਂ, ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਦਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਵਾਹ ਜੀ ਵਾਹ, ਥੈਂਕ ਯੂ।

0: ਬਾਤਾਂ ਨਹੀਂ ਰੀਸਾਂ, ਇਹ ਚੰਬੜੂ ਦੀਦਾਰ ਕੂਕ ਮਾਰ ਕੇ, ਇਹ ਚੰਬੜੂ ਤਾਂ ਮੈਨੂੰ ਸਮਝ ਆ ਗਈ ਪਰ ਕੂਕ ਕਾਹਤੋਂ ਮਾਰਨੀ ਹੈ? ਇਸ ਕੂਕ ਮਾਰਨ ਦਾ ਦੀਦਾਰ ਸਾਹਿਬ ਨੇ ਲਿਖਿਆ ਗੱਲ ਤਾਂ ਕੋਈ ਉਹਦਾ ਕੋਈ ਮਤਲਬ ਤਾਂ ਹੋਊਗਾ ਤੁਹਾਡੇ ਵਿੱਚੋਂ ਕਿਸੇ ਸੱਜਣ ਨੂੰ ਪਤਾ ਵੀ ਇਹ ਕੂਕ, ਇੱਕ ਹੂਕ ਹੁੰਦੀ ਹੈ ਇੱਕ ਕੂਕ ਹੁੰਦੀ ਹੈ, ਤੈਨੂੰ ਚੰਬੜੂ ਦੀਦਾਰ ਕੂਕ ਮਾਰ ਕੇ, ਹਾਏ ਹਾਏ ਕਿਆ ਬਾਤ ਹੈ ਯਾਰ, ਇਹਦਾ ਮਤਲਬ ਪੂਰੇ ਜੋਸ਼ ਨਾਲ, ਪੂਰੇ ਪਿਆਰ ਨਾਲ, ਪੂਰੇ ਇਸ਼ਕ ਵਿੱਚ ਲਬਰੇਜ਼ ਹੋ ਕੇ। ਤੋ ਇੱਕ ਕੈਨੇਡਾ ਡੇ ਦੇ ਸੰਬੰਧ 'ਚ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ 4 ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾ ਰਿਹਾ, ਐਨੂਅਲ ਫੰਕਸ਼ਨ ਆ, ਕਲਚਰਲ ਸੈਲੀਬ੍ਰੇਸ਼ਨ ਆ, ਬਹੁਤ ਵੱਡਾ ਇਕੱਠ ਹੁੰਦਾ। ਮੈਂ ਵੀ ਇੱਕ ਦੋ ਵਾਰੀ ਗਿਆ ਅਤੇ ਵਿਸਾਖਾ ਸਿੰਘ ਜੀ ਤਤਲਾ ਭਰੋਵਾਲ ਉਹਨਾਂ ਨੇ ਸਾਨੂੰ ਇਹ ਸੂਚਨਾ ਭੇਜੀ ਆ। ਤੋ ਹੋਰ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ। 4 ਜੁਲਾਈ ਨੂੰ ਜੇਮਸ ਪੋਟਰ ਸੀਨੀਅਰ ਕਲੱਬ ਵਾਲੇ ਜ਼ਰੂਰ ਪਹੁੰਚੋ ਭਾਈ, ਅਤੇ ਕਾਲ ਕਰਨ ਵਾਸਤੇ ਵਿਸਾਖਾ ਸਿੰਘ ਤਤਲਾ ਦਾ ਫੋਨ ਨੰਬਰ ਹੈ, ਪ੍ਰੈਜੀਡੈਂਟ ਨੇ ਉਹ, 647-3531-99। ਇੱਕ ਵਾਰੀ ਮੈਂ ਫੇਰ ਅਨਾਊਂਸ ਕਰਦੇ ਹਾਂ, ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਪਿਕਨਿਕ 5 ਜੁਲਾਈ ਨੂੰ ਹੋ ਰਹੀ ਆ ਮਿਸੀਸਾਗਾ ਦੇ ਵਿੱਚ, ਏਰੀਆ ਨੰਬਰ ਹੈ 10081 ਡੈਰੀ ਰੋਡ ਉੱਤੇ। ਹੋਰ ਜਾਣਕਾਰੀ ਤੁਸੀਂ ਕਾਲ ਕਰ ਸਕਦੇ ਹੋ ਮਰਗਿੰਦ ਨੱਤ ਜੀ ਨੂੰ ਜਾਂ ਫਿਰ ਕੇਵਲ ਸਿੰਘ ਹੇਰਾ ਨੂੰ। ਬੜਾ ਚੋਟੀ ਦਾ ਪ੍ਰੋਗਰਾਮ ਹੁੰਦਾ ਖਾਲਸਾ ਕਾਲਜ ਗੁਰੂਸਰ ਸੁਧਾਰ ਵਾਲਿਆਂ ਦੀ ਪਿਕਨਿਕ ਜਿਹੜੀ ਹੈ ਨਾ, ਕਹਿੰਦੇ ਹੁੰਦੇ ਆ ਜਿਹੀ ਤੇਰੀ ਗੁੱਤ ਦੇਖ ਲਈ ਜਿਹਾ ਦੇਖਿਆ ਜਰਗ ਵਾਲਾ ਮੇਲਾ, ਅਤੇ ਸੱਚੀ ਮੁੱਚੀ ਇਹ ਜਰਗ ਵਾਲਾ ਮੇਲਾ ਹੀ ਹੁੰਦਾ। ਅਤੇ ਤੁਸੀਂ ਜ਼ਰੂਰ ਇਸ ਮੇਲੇ 'ਤੇ ਪਹੁੰਚਣਾ, ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ। ਅਤੇ ਲਓ ਵੀਡੀਓ ਦਾ ਇੱਕ ਸੁਨੇਹਾ ਦੇ ਦਈਏ ਅਤੇ ਫਿਰ ਦੀਦਾਰ ਸਾਹਿਬ ਬਸ ਕਰੋ ਹੁਣ ਤੁਸੀਂ ਬਹੁਤ ਗਾਣੇ ਗਾ ਲਏ, ਹੁਣ ਮਾੜਾ ਜਿਹਾ ਕਮਰਸ਼ਲ ਬ੍ਰੇਕ ਲੈ ਲਈਏ। ਅਤੇ ਲਓ ਵੀਡੀਓ IPTV ਬਾਕਸ ਲਓ ਇਹਨਾਂ ਦਾ, ਬਹੁਤ ਕਮਾਲ ਦਾ ਚੋਟੀ ਦਾ, ਕੋਠੇ 'ਤੇ ਸਪੀਕਰ ਖੜ ਕੇ ਰੇਡੀਓ ਵੀ ਲਓ।
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ, ਦੁਆਬਾ ਟਰੈਵਲ, 905-796-7800, 905-796-7800, ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਪ੍ਰੋਗਰਾਮ ਮੈਂ ਪੰਜਾਬੀ ਲਹਿਰਾਂ ਵਿੱਚ ਇੱਕ ਵਾਰ ਫਿਰ ਤੁਹਾਨੂੰ ਸੁਨੇਹਾ ਦਈਏ, ਪਲੀਜ਼ ਡੋਂਟ ਡਰਿੰਕ ਐਂਡ ਡਰਾਈਵ। ਜੇ ਕਿਤੇ ਤੁਸੀਂ ਦੇਖਣ ਗਏ ਹੋ ਆਪਣਾ ਫਾਇਰ ਵਰਕਸ, ਤਾਂ ਧਿਆਨ ਰੱਖਿਓ ਆਪਣਾ ਅਤੇ ਦੂਜਿਆਂ ਦਾ। ਦੇਖੋ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ, ਪਰ ਦੂਜਿਆਂ ਦਾ ਧਿਆਨ ਰੱਖਣਾ ਉਦੋਂ ਵੀ ਜ਼ਰੂਰੀ ਆ। ਅਸੀਂ ਕਈ ਵਾਰੀ ਇਹ ਭੁੱਲ ਜਾਂਦੇ ਹਾਂ ਕਿ ਜੇ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਤਾਂ ਦੂਜੇ ਦਾ ਨੁਕਸਾਨ ਹੋ ਸਕਦਾ। ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ। ਅਤੇ ਸਾਡਾ ਇੱਕ ਗੀਤ ਰਿਕਾਰਡ ਕੀਤਾ ਹੋਇਆ, ਇਹ ਸਾਡੀ ID ਹੈ ਅਤੇ ਤੁਹਾਡੇ ਵਾਸਤੇ ਸੁਨੇਹਾ ਹੈ ਕਿ ਜੇ ਦਾਰੂ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਜਾਂ ਗੱਡੀ ਚਲਾਉਂਦੇ ਐਕਸੀਡੈਂਟ ਹੋ ਗਿਆ, ਨੁਕਸਾਨ ਵਰਿਆਂ ਵੱਧੀ ਹੋ ਜਾਂਦਾ। ਉਹ ਕਹਿੰਦੇ ਹੁੰਦੇ ਨਾ ਕਿ ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਸੱਚੀ ਗੱਲ ਆ। ਅਤੇ ਦਾਰੂ ਪੀ ਕੇ ਗੱਡੀ ਨਾ ਚਲਾਇਓ ਮਿੱਤਰੋ, ਇਹ ਸਾਡਾ ਸੰਦੇਸ਼ ਤੁਹਾਡੇ ਵਾਸਤੇ ਆ। ਅਤੇ ਕੱਲ੍ਹ ਤੋਂ ਪ੍ਰੋਗਰਾਮ ਰੈਗੂਲਰ ਸ਼ੁਰੂ ਹੋ ਜਾਣਗੇ, ਤੁਸੀਂ ਵੀ ਕੰਮਾਂ ਕਾਜਾਂ 'ਤੇ ਰੈਗੂਲਰ ਜਾਣੇ ਸ਼ੁਰੂ ਹੋ ਜਾਓਗੇ। ਜੇ ਤੁਸੀਂ ਯੂਨੀਗਲੋਬ ਐਡਵਾਈਜ਼ਰੀ ਨੂੰ ਕਾਲ ਕਰਨਾ, ਇਹ ਤੁਹਾਨੂੰ $00,00,000 ਦੀ ਗ੍ਰਾਂਟ ਲੈ ਕੇ ਦੇ ਸਕਦੇ ਆ। ਯੂਨੀਗਲੋਬ ਐਡਵਾਈਜ਼ਰੀ 264-3175 437-3175 ਟੈਲੀਫੋਨ ਨੰਬਰ ਹੈ। ਦੁਨੀਆ ਮੂਵ ਹੋ ਰਹੀ ਆ, ਕੁਝ ਲੋਕ ਐਡਮਿੰਟਨ ਮੂਵ ਹੋ ਰਹੇ ਆ, ਕੈਲਗਰੀ ਮੂਵ ਹੋ ਰਹੇ ਆ, BC ਮੂਵ ਹੋ ਰਹੇ ਆ, ਹੈਲੀਫੈਕਸ ਮੂਵ ਹੋ ਰਹੇ ਆ। ਤੁਹਾਡੇ ਵਾਸਤੇ HK ਮੂਵਰ ਹਾਜ਼ਰ ਆ, ਤੁਹਾਡੀਆਂ ਗੱਡੀਆਂ ਵੀ ਆਪਣੇ ਕੰਟੇਨਰ ਚ ਲੈ ਜਾਂਦੇ ਆ। 416-524-6704 ਟੈਲੀਫੋਨ ਨੰਬਰ ਹੈ, 416-524-6704 ਟੈਲੀਫੋਨ ਨੰਬਰ ਹੈ। ਰਿਹਾਈਨੋ ਫੈਂਸ ਐਂਡ ਡੈੱਕ ਵਾਲੇ ਸੋਹਣਾ ਜਿਹਾ ਡੈੱਕ ਬਣਾ ਕੇ ਦਿੰਦੇ ਆ, ਕਾਲ ਕਰੋ 647-804-3220। ਫਾਰਮ ਵਰਕਰ ਚਾਹੀਦੇ ਆ, ਤੁਸੀਂ ਫਾਰਮਾਂ 'ਚ ਕੰਮ ਕਰਨ ਜਾਓ, ਖੁੱਲ੍ਹੀ ਹਵਾ 'ਚ ਨਜ਼ਾਰੇ ਲਓ ਅਤੇ ਨਾਲੇ ਪੈਸੇ ਕਮਾਓ। ਤੁਹਾਨੂੰ ਪਿੱਕ ਕਰਕੇ ਲੈ ਕੇ ਜਾਣਗੇ, ਤੁਹਾਨੂੰ ਘਰੇ ਡਰੋਪ ਕਰਕੇ ਜਾਣਗੇ। 647-278-5394 647-278-5394।